ایک دم خیال آیا اس پنہاری دا جو سارا دن ڈیرے دے پیاسیاں دی پیاس بجاندی ہے ٹھنڈے جل نال، گنگا تو بھر کے لے جاندی ہے، سارا دن جس دی رسنا تے ست نام دی دھنی چل دی ہے۔ کبیر پنتھیاں نو ستنامی کہندے نے، پر اس دے بستر لیران لیران نے، اس دے کپڑے تے بالکل پھٹے ہوئے نے، من دے تے ایک شک دا بوجھ پے گیا، تے شک ہی سب تو وڈی محل ہے، سن سے جیو ملین ہے، کت سنجم پوتا جائے، میلا ہردا کون جو پرماتما دے پرتی شک نال بھرے ہویا ہے، نرمل ہردا کون جو پرماتما دے پرتی وشواس نال بھرے ہویا ہے۔ جتنا کس دا وشواس ودا جا رہا ہے اتنی نرملتا ودی جا رہی ہے، اور جتنا کسی دا سندے ودا جا رہا ہے میل ودی جا رہی ہے، اور سندے ہی سندے رہ جائے وشواس رہ ہی نہ، ایسا منک دوشت ہو جاندہ ہے، ایسا ہی منک ظالم ہو جاندہ ہے، ایسا ہی منک چور ہو جاندہ ہے، ایسا ہی منک دوراچاری ہو جاندہ ہے، ایسا منک مہان ظالم ہو جاندہ ہے، کیونکہ پرماتما دے پرتی سندے ہی سندے ہے، اور ایسا منک پنیت ہو جاندہ ہے، بھگوند دا روپ ہو جاندہ ہے، بھروسہ ہی بھروسہ ہے، سندے تے ہے ہی نہیں، کیول بھروسہ ہے۔ ایسا منک اٹھے پیر سمادھی لین ہوندا ہے، جاں کے ہردے بسواس پرب آیا، تت گیان تس من پرگٹ آیا۔ ایسا منک جو بھروسے تے بھاونا نال بھریا ہویا ہے، اٹھے پیر سمادھمئی ہوندا ہے، سمادھی لین ہوندا ہے، اٹھے پیر پربھو نال جڑیا ہوندا ہے، نرملتا دی کھان ہوندا ہے۔ او نرملتا دی مورتی کبیر دے چیلے کبیر دے اگوں فریاد کردے نے، ساڈے اندر سندے پیدا ہو گئے، کی کریے اس پنہاری نو ویکھ کے اور سکندر لودی دی بیگم نو ویکھ کے، اینے قیمتی کپڑے، اتنا قیمتی لباس، پتا نے اس دی زبان چو کدی پرماتما دا نام نکلیا بھی ہے کہ نہیں۔ تو کبیر دے بڑے دو قیمتی سلوک نے اس سمبندت، کبیر دے سلوکاں دی یہ بانی ہے، آپ کہنے کبیر ہیں گے باہن سگن گن، چھترپتی کی نار تاسو پٹنتر نہ پجے، ہر جن کی پنہار۔ جو ہری جن دی پنہاری ہے، سارا دن ہری دے جنا نو پانی پلاندی ہے، سیوا کردی ہے، اس دے کپڑے اتنے مہان نے کہ اس بادشاہ دی بیگم دے کپڑے اس کپڑیاں دے سامنے تچھ نے، تاسو پٹنتر نہ پجے، ہر جن کی پنہار۔ ترک کھڑی ہو گئی، بھگت جی او کپڑے مخملی نے، نیلم جڑت نے، زرزی دا کم ہویا ہے انہاں تے، اے کپڑے کھدڑ دے نے، لیران لیران نے، ٹاکیاں نے، تھان تھان تو پاٹے ہوئے نے، سلے ہوئے نے، اتے چیتھڑے نے، انہاں نو آپ کہندے ہو اتنے مہان نے، اس بادشاہ دی بیگم دے جڑے بستر نے بالکل تچھ، بالکل معمولی۔ تو کبیر اس دا بڑا سندر جو ہے جواب دین دے رہے، کبیر نرپ ناری کیوں نندیے، کیوں ہر چیری کو مان، میں ہری دی چیری نو مان کیوں دے دیتا، میں انہ چیتھڑیاں دی اتنی اپما کیوں کر دیتی، میں اتنے سادے لباس دی اتنی مہما گائن کم کر دیتی، اور اتنا قیمتی لباس، زری نیلم دا کم جس دے چ، میں اس نو بھنڈیا کیوں، میں اس دی نندا کیوں کیتی۔ دوجیاں دے ترک اجے زبان تے نہیں آئے، لیکن پھر بھی کبیر جواب دے رہے نے، سمجھا رہے نے، کبیر نرپ ناری کیوں نندی ہے، کیوں ہر چیری کو مان، او مانگ سوارے بکھے کو، اے سمرے ہری نام۔ ایدے سادے کپڑیاں دے ہری دا نام ہے، او دے بھڑکیلے لباس دے پردرشنی ہے، واشنا دی نمائش ہے، او دے کپڑیاں نو دیکھ کے
ਦੂਜਿਆਂ ਦੀਆਂ ਵਾਸ਼ਨਾਵਾਂ ਭਟਕਦੀਆਂ ਨੇ, ਭੜਕਦੀਆਂ ਨੇ, ਪ੍ਰਗਟ ਹੁੰਦੀਆਂ ਨੇ। ਇਹਦੇ ਸਾਦੇ ਲਿਬਾਸ ਨੂੰ ਵੇਖ ਕੇ ਲੋਕਾਂ ਦੀ ਜ਼ਬਾਨ ਤੇ ਸਤਨਾਮ ਸਤਨਾਮ ਦਾ ਜਪ ਚੱਲਦਾ। ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਭਗਵਾਨ ਚੇਤੇ ਆਵੇ, ਮੈਂ ਉਸ ਦੀ ਉਪਮਾ ਕਰਾਂ, ਜਾਂ ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਸ਼ੈਤਾਨ ਦਾ ਜੋ ਹੈ ਚੇਤਾ ਚਲੇ, ਮੈਂ ਉਹਦੀ ਮਹਿਮਾ ਗਾਇਨ ਕਰਾਂ। ਵਾਕਈ ਐਸਾ ਹੈ ਲਿਬਾਸ ਜਿਹਨੂੰ ਵੇਖਦਿਆਂ ਹੀ ਸ਼ੈਤਾਨੀਅਤ ਪ੍ਰਗਟ ਹੁੰਦੀ ਹੈ, ਸ਼ੈਤਾਨ ਦੇ ਦਰਸ਼ਨ ਹੁੰਦੇ ਨੇ। ਔਰ ਹੈ ਐਸਾ ਲਿਬਾਸ ਜਿਹਨੂੰ ਵੇਖਦਿਆਂ ਹੀ ਭਗਵਾਨ ਦੇ ਦਰਸ਼ਨ ਹੁੰਦੇ ਨੇ, ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਖਾਣ ਪੀਣ ਦੀ ਸਾਵਧਾਨੀ ਤੋਂ ਬਾਅਦ ਜੋ ਮਨੁੱਖ ਆਪਣੇ ਵਸਤਰਾਂ ਦੇ ਪ੍ਰਤੀ ਸਾਵਧਾਨ ਨਹੀਂ, ਧਰਮ ਦੀ ਚਰਮ ਸੀਮਾ ਨੂੰ ਛੂਹ ਨਹੀਂ ਸਕੇਗਾ, ਬੁਲੰਦੀਆਂ ਨੂੰ ਛੂਹ ਨਹੀਂ ਸਕੇਗਾ। ਜਾਂ ਇੰਜ ਕਹਿ ਲੋ, ਜਦ ਵੀ ਕਿਸੇ ਦੇ ਪੈਰ ਬੁਲੰਦੀਆਂ ਦੀ ਤਰਫ ਰਾਗਬ ਆਉਂਦੇ ਨੇ, ਉਹਦੇ ਪਹਿਰਾਵੇ ਦੀ ਸਾਦਗੀ ਆਉਣੀ ਆਰੰਭ ਹੋ ਜਾਂਦੀ ਹੈ, ਉਸਦੇ ਪਹਿਰਾਵੇ ਵਿਚ ਕੋਮਲਤਾ ਆਉਣੀ ਜੋ ਹੈ ਸ਼ੁਰੂ ਹੋ ਜਾਂਦੀ ਹੈ। ਮਨੁੱਖ ਦੀ ਖਾਣ ਪੀਣ ਦੀ ਕਮਜ਼ੋਰੀ ਤੋਂ ਬਾਅਦ ਇਹ ਦੂਸਰੀ ਕਮਜ਼ੋਰੀ ਹੈ। ਖਾਣਾ ਪੀਣਾ ਜ਼ਬਾਨ ਦੇ ਰਸ ਕਰਕੇ ਬੇਮਰਿਆਦਾ ਚਲਾ ਜਾਂਦਾ ਹੈ, ਪਹਿਨਣਾ ਵਾਸ਼ਨਾ ਕਰਕੇ ਔਰ ਹੰਕਾਰ ਕਰਕੇ ਆਪਣੇ ਆਪ ਨੂੰ ਪ੍ਰਗਟ ਕਰਨਾ। ਔਰ ਜੈਸੇ ਕੋਈ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਉਸੇ ਤਰੀਕੇ ਨਾਲ ਦੂਸਰਿਆਂ ਦੀਆਂ ਵਾਸ਼ਨਾਵਾਂ ਜੋ ਹੈ ਪ੍ਰਗਟ ਆਉਂਦੀਆਂ ਨੇ। ਔਰ ਇਹ ਪਹਿਨਣਾ ਧਰਮ ਦੀ ਦੁਨੀਆਂ ਵਿਚ ਜੁਰਮ ਹੋ ਜਾਂਦਾ। ਜਗਤ ਦਾ ਤਮਾਮ ਫਕੀਰੀ ਸਮਾਜ, ਸਾਧੂ ਸਮਾਜ, ਸੰਤ ਸਮਾਜ ਜੇ ਸਾਦੇ ਕੱਪੜਿਆਂ ਵਿਚ ਲਿਪਟਿਆ ਹੋਇਆ ਹੈ, ਤਾਂ ਇਸ ਦੇ ਪਿੱਛੇ ਕੋਈ ਫੋਕਾ ਕਰਮ ਕਾਂਡ ਨਹੀਂ, ਇਸ ਦੇ ਪਿੱਛੇ ਇਕ ਬਹੁਤ ਗਹਿਰੀ ਸੋਚਣੀ ਹੈ, ਇਕ ਲੰਬੀ ਵਿਚਾਰਧਾਰਾ ਹੈ ਕਿ ਮੈਂ ਐਸਾ ਪਹਿਣਾ ਕਿ ਮੈਂ ਛੁਪ ਜਾਵਾਂ, ਔਰ ਮੈਂ ਐਸਾ ਪਹਿਣਾ ਕਿ ਮੈਂ ਪ੍ਰਦਰਸ਼ਿਤ ਨਾ ਹੋਵਾਂ, ਮੈਂ ਐਸਾ ਪਹਿਣਾ ਕਿ ਦੂਸਰੇ ਦੀਆਂ ਵਾਸ਼ਨਾਵਾਂ ਵੀ ਪ੍ਰਦਰਸ਼ਿਤ ਨਾ ਹੋਣ। ਅਗਰ ਕਿਸੇ ਦੇ ਕੱਪੜਿਆਂ ਦੇ ਰਾਹੀਂ ਕਿਸੇ ਦੀ ਵਾਸ਼ਨਾ ਪ੍ਰਗਟ ਹੋ ਰਹੀ ਹੈ, ਤਾਂ ਉਹਦਾ ਪਹਿਨਣਾ ਬਿਲਕੁਲ ਧਰਮ ਦੀ ਦੁਨੀਆਂ ਚ ਜੁਰਮ ਹੈ, ਪਾਪ ਹੈ। ਭਾਵੇਂ ਕਾਨੂੰਨ ਦੀ ਦੁਨੀਆਂ ਜੁਰਮ ਨਾ ਹੋਵੇ, ਲੇਕਿਨ ਧਰਮ ਦੀ ਦੁਨੀਆਂ ਵਿਚ ਇਹ ਪਾਪ ਹੈ, ਇਹ ਤੇ ਗੁਨਾਹ ਹੈ। ਇਹਦਾ ਪਹਿਨਣਾ ਹੀ ਦੂਜਿਆਂ ਦੀ ਵਾਸ਼ਨਾਵਾਂ ਨੂੰ ਭੜਕਾ ਰਿਹਾ, ਤੇ ਭੜਕੀਆਂ ਹੋਈਆਂ ਵਾਸ਼ਨਾਵਾਂ ਕਿਸੇ ਵਕਤ ਵੀ ਕਿਸੇ ਦੀ ਇੱਜ਼ਤ, ਕਿਸੇ ਦੀ ਅਸਮਤ ਲੁੱਟ ਸਕਦੀਆਂ ਨੇ। ਮੌਜੂਦਾ ਦੌਰ ਦਾ ਮਾਹੌਲ ਐਸਾ ਹੈ ਕਿ ਚਾਰੋਂ ਪਾਰੇ ਪਾਸੇ ਨਗਨਤਾ ਔਰ ਅਰਧ ਨਗਨਤਾ ਦੇ ਰਾਹੀਂ ਵਾਸ਼ਨਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਮਹਾਨ ਪ੍ਰਗਟਾਵਾ ਜੋ ਹੈ ਚੱਲ ਰਿਹਾ ਚਾਰੋਂ ਪਾਸੇ। ਔਰ ਇਸੇ ਨੂੰ ਦੇਖ ਕੇ ਹੀ ਗੁਰੂ ਨਾਨਕ ਦੀ ਜੋ ਹੈ ਰਸਨਾ ਤੋਂ ਨਿਕਲ ਗਿਆ ਸੀ, ਇਹ ਤੇ ਕਲ ਯੁਗ ਦਾ ਭਾਵ ਹੈ। ਨਾਰਦ ਨਾਚੇ ਕਲ ਕਾ ਭਾਵ, ਜਤੀ ਸਤੀ ਕਹੇ ਰਾਖੇ। ਮਨ ਨਾਰਦ ਹੋਵੇ ਤੇ ਚਾਰੋਂ ਪਾਸੇ ਨਗਨਤਾ ਦੀ ਪ੍ਰਦਰਸ਼ਨੀ ਹੋਵੇ, ਤਾਂ ਫਿਰ ਜਤੀ ਤੇ ਸਤੀ ਲਈ ਥਾਂ ਬਣਾਉਣੀ ਬਹੁਤ ਔਖੀ ਹੈ, ਆਪਣੇ ਪੈਰ ਟਿਕਾਣੇ ਬੜੇ ਔਖੇ ਨੇ। ਪਹਿਨਣ ਦੇ ਸੰਬੰਧ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਉਪਦੇਸ਼ ਇਸ ਪ੍ਰਕਾਰ ਹੈ। ਰੱਤਾ ਪਹਿਨਣ ਮਨ ਰੱਤਾ ਸੁੱਪੇ ਦੀ ਸਤਦਾਨ। ਇਹ ਜੋ ਮਨ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਿਆ, ਰੱਤਾ ਗਿਆ, ਮਨੋ ਮੈਂ ਇਹੀ ਲਾਲ ਰੰਗ ਦੀ ਪੋਸ਼ਾਕ ਪਹਿਨੀ ਹੈ। ਔਰ ਲਾਲ ਰੰਗ ਦੇ ਗੂੜੇ ਕੱਪੜੇ ਪਹਿਨਣ ਦਾ ਹੁਣ ਚਾਅ ਨਹੀਂ ਰਿਹਾ। ਸੁੱਪੇ ਦੀ ਸਤਦਾਨ, ਔਰ ਇਹੀ ਮੈਂ ਸਫੇਦ ਰੰਗ ਦੇ ਕੱਪੜੇ ਪਾ ਲਏ ਨੇ, ਜੋ ਦਾਨੀ ਬਿਰਤੀਆਂ ਪੈਦਾ ਹੋ ਗਈਆਂ ਨੇ, ਪਰਉਪਕਾਰ ਦਾ ਮਾਦਾ ਪੈਦਾ ਹੋ ਗਿਆ। ਨੀਲੀ ਸਿਆਹੀ ਕਦਾ ਕਰਨੀ ਪੈਰਣ ਪੈਰ ਧਿਆਨ, ਜੋ ਮਨ ਵਿਚ ਆਪਣੇ ਵਿਕਾਰਾਂ ਦੇ ਪ੍ਰਤੀ ਰੋਸ ਪੈਦਾ ਹੋ ਗਿਆ, ਇਹੀ ਮੈਂ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ। ਸਾਰੀ ਦੁਨੀਆਂ ਵਿਚ ਅੱਜ ਵੀ ਰੋਸ ਦਾ ਰੰਗ ਕਾਲਾ ਮੰਨਿਆ ਜਾਂਦਾ। ਔਰ ਵਾਕਈ ਜਦ ਕਿਸੇ ਨੂੰ ਆਪਣੇ ਗੁਨਾਹ ਆਪਣੇ ਵਿਕਾਰਾਂ ਤੇ ਰੋਸ ਪੈਦਾ ਹੁੰਦਾ ਹੈ, ਅੰਦਰ ਕਾਲੇ ਰੰਗ ਦੀ ਧਾਰੀ ਜੋ ਹੈ ਬਣਦੀ ਹੈ। ਮਹਾਰਾਜ ਕਹਿੰਦੇ ਮੈਂ ਇਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ। ਔਰ ਜਦ ਉਨ੍ਹਾਂ ਵਿਕਾਰਾਂ ਨੂੰ ਕੱਟਣ ਦਾ ਖਿਆਲ ਪੈਦਾ ਹੋ ਜਾਏ, ਸਾਹਿਬ ਕਹਿੰਦੇ ਇਹੀ ਮੈਂ ਨੀਲੇ ਰੰਗ ਦੇ ਕੱਪੜੇ ਪਹਿਨੇ ਨੇ। ਨੀਲੀ ਸਿਆਹੀ ਕਦਾ ਕਰਨੀ ਪੈਰਣ ਪੈਰ ਧਿਆਨ, ਪੈਰਾਂ ਦੀ ਸੋਹਣੀ ਜੁੱਤੀ ਮੈਂ ਕਿਹੜੀ ਪਾਈ ਏ ਤਿੱਲੇਦਾਰ, ਜੋ ਧਿਆਨ ਨੂੰ ਹੇ ਪ੍ਰਭੂ ਤੇਰੇ ਮਾਰਗ ਤੇ ਤੋਰਿਆ। ਸੋਹਣੀ ਜੁੱਤੀ ਪਾਈ ਹੋਈ ਏ, ਪੈਰ ਭਟਕੇ ਹੋਏ ਨੇ,
ਪੈਰ ਗਲਤ ਮਾਰਗ ਤੇ ਚਲੇ ਹੋਏ ਨੇ ਤੂੰ ਕਿਹਾ ਜਾ ਸਕਦੇ ਤੇ ਪੈਰੋਂ ਨੰਗਾ ਹੈ ਜੁੱਤੀ ਉਸਦੇ ਪੈਰ ਦੇ ਚ ਹੈ ਜਿਸ ਦੀ ਸੁਰਤ ਧਿਆਨ ਦੇ ਮਾਰਗ ਤੇ ਪ੍ਰਭੂ ਦੇ ਮਾਰਗ ਤੇ ਹੈ ਚੱਲ ਰਹੀ ਹੈ ਮਹਾਰਾਜ ਕਹਿੰਦੇ ਨੇ ਪੈਰਨ ਪੈਰ ਧਿਆਨ ਉਹ ਜੋ ਧਿਆਨ ਤੇਰੇ ਵਿਚ ਜੁੜਿਆ ਹੋਇਆ ਤੇ ਮੈਂ ਜੋ ਚੱਲ ਰਿਹਾ ਇਹੀ ਮੈਂ ਸੋਹਣੇ ਤਿੱਲੇਦਾਰ ਪੈਰਾਂ ਵਿਚ ਜੁੱਤੀ ਪਹਿਨੀ ਹੋਈ ਏ ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ ਕਮਰ ਕੱਸਾ ਮੈਂ ਸੰਤੋਖ ਦਾ ਕੀਤਾ ਹੋਇਆ ਤੇ ਹੁਣ ਸਭ ਤੋਂ ਵੱਡੀ ਪ੍ਰਦਰਸ਼ਨੀ ਦੀ ਜਿਹੜੀ ਵਸਤੂ ਹੈ ਉਹ ਹੈ ਧਨ ਉਹ ਹੈ ਜੋਬਨ ਮਹਾਰਾਜ ਕਹਿੰਦੇ ਮੇਰੇ ਕੋਲ ਤੇਰੇ ਨਾਮ ਤੋਂ ਬਿਨਾਂ ਹੋਰ ਕੁਛ ਨਹੀਂ ਤੇਰਾ ਨਾਮ ਹੀ ਮੇਰਾ ਜੋਬਨ ਹੈ ਔਰ ਤੇਰਾ ਨਾਮ ਹੀ ਮੇਰਾ ਧਨ ਹੈ ਵਾਕਈ ਨਾਮ ਦੇ ਮਿਲਦੇ ਹਾਂ ਜੋ ਇੱਕ ਸਵਪਨ ਉਜਾਗਰ ਆਉਂਦਾ ਔਰ ਨਾਮ ਦੇ ਮਿਲਦੇ ਹਾਂ ਜੋ ਅੰਦਰੋਂ ਇੱਕ ਬਾਦਸ਼ਾਹਤ ਪੈਦਾ ਆਉਂਦੀ ਏ ਉਸੇ ਦਿਨ ਹੀ ਪਤਾ ਚੱਲਦਾ ਧਨ ਕਿਸ ਨੂੰ ਕਹਿੰਦੇ ਨੇ ਜੋਬਨ ਕਿਸ ਨੂੰ ਕਹਿੰਦੇ ਨੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਰਾ ਜੋਗਨ ਤੇ ਸਾਰੀ ਧਨ ਸੰਪਦਾ ਫਿੱਕੀ ਪੈ ਜਾਂਦੀ ਏ ਜਿਸ ਦਿਨ ਇਹ ਅਸਲੀ ਧਨ ਮਨੁੱਖ ਨੂੰ ਜੋ ਹੈ ਪ੍ਰਾਪਤ ਹੁੰਦਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਹੇ ਸਿਆਣੇ ਮਨੁੱਖ ਉਹ ਪਹਿਨਣਾ ਜੋ ਖੁਆਰੀਆਂ ਨੂੰ ਜਨਮ ਦੇਵੇ ਮਨ ਵਿਚ ਵਿਕਾਰਾਂ ਨੂੰ ਜਨਮ ਦੇਵੇ ਐਸੇ ਪਹਿਨਣੇ ਨੂੰ ਇਕ ਪਾਸੇ ਕਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮੂਲ ਸੰਦੇਸ਼ ਉਪਦੇਸ਼ ਖਾਣ ਪੀਣ ਪਹਿਨਣ ਦੇ ਬਾਰੇ ਜਿਸ ਵਿਚ ਬਹੁਤ ਵੱਡੀ ਸਚਾਈ ਏ ਜੋ ਇਸ ਪਲ ਤੇ ਸੰਜਮੀ ਨਹੀਂ ਉਹ ਪ੍ਰਮਾਤਮਾ ਦੇ ਮਾਰਗ ਦਾ ਪਾਉਂਦੀ ਵੀ ਨਹੀਂ।

ਨਾ ਸਿਰਫ ਨੁਮਾਇਸ਼ ਹੋਵੇ, ਪਹਿਨਣਾ ਆਪਣੀ ਬਿਰਤੀ ਨੂੰ ਵੀ ਬਾਹਰ ਮੁਖੀ ਕਰੇ ਤੇ ਦੂਜਿਆਂ ਦੀ ਬਿਰਤੀ ਨੂੰ ਵੀ ਆਪਣੀ ਤਰਫ ਖਿੱਚੇ। ਐਸਾ ਪਹਿਨਣਾ ਵੀ ਮਾਨਸਿਕ ਵਿਕਾਰਾਂ ਨੂੰ ਜਨਮ ਦਿੰਦਾ ਹੈ ਤੇ ਸਤਿਗੁਰੂ ਉਸ ਤੋਂ ਵੀ ਸਾਨੂੰ ਵਰਜਦੇ ਨੇ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਅਗਾਂਹ ਚੱਲ ਕੇ ਮੇਰੇ ਪਾਤਸ਼ਾਹ ਮਨ ਦੀ ਉਸ ਅਵਸਥਾ ਦਾ ਜ਼ਿਕਰ ਕਰਦੇ ਨੇ ਜਦ ਤਨ ਤੋਂ ਮਨੁੱਖ ਨਿਸ਼ਚਿੰਤ ਹੋ ਜਾਏ ਤੇ ਮਨ ਬੜੇ ਪੁਰਜ਼ੋਰ ਢੰਗ ਨਾਲ ਮੰਗ ਕਰਨ ਲੱਗ ਪੈਂਦਾ। ਔਰ ਇਹ ਹੀ ਇਕ ਐਸਾ ਸ਼ਬਦ ਹੈ ਜਿਸ ਦੇ ਚ ਚਾਰ ਰਹਾਉ ਨੇ, ਚਾਰ ਠਹਿਰਾਉ ਨੇ। ਇਹ ਆਪਣੀ ਤਰ੍ਹਾਂ ਦਾ ਇੰਜ ਕਹਿ ਲੋ ਇਕ ਮਹਾਨ ਸ਼ਬਦ ਹੈ ਜਿਸ ਦੇ ਚ ਇਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਰਹਾਉ ਨੇ। ਚਾਰ ਰਹਾਵਾਂ ਦੇ ਚ ਭਾਵ, ਚਾਰ ਭਾਵ ਸਤਿਗੁਰਾਂ ਨੇ ਸਾਡੇ ਸਾਹਮਣੇ ਰੱਖੇ ਨੇ। ਪ੍ਰਥਮ ਸ਼ਰੀਰ, ਔਰ ਸ਼ਰੀਰ ਦੇ ਖਾਣ ਪੀਣ ਦਾ ਮਸਲਾ ਹੱਲ ਹੋਵੇ ਤਾਂ ਫਿਰ ਪਹਿਨਣਾ, ਔਰ ਪਹਿਨਣਾ ਵੀ ਐਸਾ ਹੋ ਜਾਏ ਕਿ ਆਪਣੇ ਆਪ ਨੂੰ ਨੁਮਾਇਸ਼ ਕਰਨ ਦਾ ਚਾਅ ਪੈਦਾ ਹੋਵੇ ਤੇ ਦੂਜਿਆਂ ਦੀ ਬਿਰਕਤੀ ਨੂੰ ਭੜਕਾਉਣ ਦਾ ਮਸਲਾ ਖੜਾ ਹੋਵੇ। ਸਾਹਿਬ ਕਹਿੰਦੇ ਨਹੀਂ, ਇਹ ਵੀ ਖੁਆਰੀਆਂ ਨੂੰ ਜਨਮ ਦਿੰਦਾ। ਖਾਣ ਪੀਣ ਪਹਿਨਣ ਦੇ ਮਸਲੇ ਤੋਂ ਜੈਸੇ ਮਨੁੱਖ ਨਿਸ਼ਚਿੰਤ ਹੁੰਦਾ ਹੈ ਤਾਂ ਫਿਰ ਮਨ ਦੀ ਦੁਨੀਆ ਸਾਹਮਣੇ ਆਉਂਦੀ ਹੈ। ਕਹਿੰਦੇ ਨੇ ਪਸ਼ੂ ਸੁਖੀ ਨੇ ਕਿਉਂਕਿ ਅਕਸਰ ਪ੍ਰਕਿਰਤੀ ਉਨ੍ਹਾਂ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਕਰ ਦਿੰਦੀ ਹੈ। ਪਰ ਇਹ ਜੋ ਮਨ ਹੈ ਮਨੁੱਖ ਦਾ, ਇਹ ਐਸਾ ਹੈ ਕਿ ਸਰੀਰਕ ਲੋੜਾਂ ਦੀ ਪੂਰਤੀ ਹੋ ਜਾਏ ਔਰ ਜਿਤਨੀ ਜ਼ਿਆਦਾ ਹੋ ਜਾਏ ਇਹ ਉਤਨਾ ਹੀ ਭਿਅੰਕਰ ਰੂਪ ਵਿਚ ਮੰਗ ਕਰਨ ਲੱਗ ਪੈਂਦਾ ਹੈ। ਇੱਥੇ ਹੀ ਮਨੁੱਖੀ ਮਨ ਨੇ ਬੜੇ ਭੁਲੇਖੇ ਖਾਧੇ ਨੇ ਔਰ ਮਨੁੱਖ ਨੇ ਬੜੇ ਸੰਪੰਨ ਤਰ੍ਹਾਂ ਦੇ ਮਨੋਰੰਜਨ ਦੇ ਸਾਧਨਾਂ ਨੂੰ ਜਨਮ ਦਿੱਤਾ ਹੈ। ਜਿਹੜੇ ਜਿਹੜੇ ਦੇਸ਼ ਜਿਤਨੇ ਅਮੀਰ ਨੇ, ਜਿਹੜੇ ਜਿਹੜੇ ਘਰਾਣੇ ਜਿਤਨੇ ਜ਼ਿਆਦਾ ਸੰਪੰਨ ਨੇ, ਦੇਖਿਆ ਉਥੇ ਮਾਨਸਿਕ ਬੇਚੈਨੀ ਉਤਨੀ ਜ਼ਿਆਦਾ। ਸਤਿਗੁਰ ਆਪ ਵੀ ਕਹਿੰਦੇ ਨੇ ਕਿ ਵੱਡੇ ਵੱਡੇ ਜੋ ਦੀਸੇ ਲੋਕ ਕਿਨਕੋ ਵਿਆਪੇ ਚਿੰਤਾ ਰੋਗ। ਮਹਾਰਾਜ ਕਹਿੰਦੇ ਨੇ ਦੁਨੀਆਂ ਦੇ ਤਮਾਮ ਵੱਡੇ ਮਨੁੱਖਾਂ ਤੇ ਨਿਗਾਹ ਮਾਰਨੀ। ਵੱਡੇ ਮਨੁੱਖ ਕੌਣ? ਜਿਨ੍ਹਾਂ ਕੋਲ ਧਨ ਸੰਪਦਾ ਜ਼ਿਆਦਾ ਹੈ। ਕੋ ਨਾ ਵੱਡਾ ਮਾਇਆ ਵਡਿਆਈ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਜੋ ਹੈ ਕਰਦੀ ਏ, ਇਹ ਮਨੁੱਖ ਵੱਡਾ ਨਹੀਂ, ਇਹ ਵੱਡਪਣਾ ਧਨ ਤੇ ਖੜਾ ਹੈ, ਇਹ ਵੱਡਪਣਾ ਸੰਪਦਾ ਤੇ ਖੜਾ ਹੈ, ਇਹ ਵੱਡਪਣਾ ਪ੍ਰਭਤਾ ਤੇ ਖੜਾ ਹੈ, ਸਤਾ ਤੇ ਖੜਾ ਹੈ। ਔਰ ਜਿਤਨੀ ਜ਼ਿਆਦਾ ਧਨ ਸੰਪਦਾ ਹੈ ਉਤਨੀ ਜ਼ਿਆਦਾ ਪ੍ਰਭਤਾ ਹੈ, ਜਿਤਨੀ ਜ਼ਿਆਦਾ ਸਤਾ ਹੈ ਉਤਨੀ ਜ਼ਿਆਦਾ ਪ੍ਰਭਤਾ ਹੈ, ਔਰ ਜਿਤਨੀ ਜ਼ਿਆਦਾ ਪ੍ਰਭਤਾ ਹੈ ਮਹਾਰਾਜ ਕਹਿੰਦੇ ਨੇ ਉਤਨਾ ਹੀ ਵੱਡਾ ਹੈ, ਔਰ ਜਿਤਨਾ ਜ਼ਿਆਦਾ ਵੱਡਾ ਹੈ ਉਤਨੀ ਹੀ ਜ਼ਿਆਦਾ ਚਿੰਤਾ ਹੈ। ਬੜੇ ਬੜੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ। ਇਸ ਨੂੰ ਇਕ ਹੋਰ ਢੰਗ ਨਾਲ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੋਲਿਆ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਭਰਮੰਤਾ। ਜਿਸ ਕੋਲੇ ਧਨ ਸੰਪਦਾ ਜ਼ਿਆਦਾ ਹੈ ਉਥੇ ਅਧਿਕ ਚਿੰਤਾ ਹੈ, ਪਰ ਜਿੱਥੇ ਲੋੜ ਜੋਗਾ ਵੀ ਨਹੀਂ ਉਥੇ ਭਟਕਣਾ ਹੈ, ਉਥੇ ਮਨ ਵਿਚ ਭਰਮ ਨੇ ਔਰ ਉਥੇ ਬਹੁਤ ਧਾਵਣਾ ਹੈ, ਉਥੇ ਬਹੁਤ ਭਟਕਣਾ ਹੈ। ਇਕ ਥਾਂ ਤੇ ਭਟਕਣਾ ਹੈ ਔਰ ਉਸ ਭਟਕਣ ਵਿਚ ਭੁੱਲਣਾ ਨੇ। ਇਸ ਵਾਸਤੇ ਆਮ ਕਹਿ ਦਿੱਤਾ ਹੈ ਕਿ ਗੁਨਾਹ ਗਰੀਬੀ ਤੋਂ ਜਨਮ ਲੈਂਦੇ ਨੇ। ਗਰੀਬੀ ਮੁਫਲਸੀ ਗੁਨਾਹਾਂ ਦੀ ਜਨਨੀ ਹੈ, ਗੁਨਾਹਾਂ ਦੀ ਮਾਂ ਹੈ। ਮਜਬੂਰੀਆਂ ਮਨੁੱਖ ਨੂੰ ਰਸਾਤਲ ਵਿਚ ਲੈ ਜਾਂਦੀਆਂ ਨੇ, ਧਰਾਤਲ ਦੇ ਜਹਿ ਲੈ ਜਾਂਦੀਆਂ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜਿੱਥੇ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ ਉਥੇ ਤਾਂ ਭਟਕਣਾ ਹੈ, ਔਰ ਜਿੱਥੇ ਲੋੜਾਂ ਦੀ ਪੂਰਤੀ ਤਾਂ ਵੀ ਅਧਿਕ ਹੈ ਉਥੇ ਚਿੰਤਾ ਹੈ। ਬੜੀ ਭਿਅੰਕਰ ਜੋ ਹੈ ਚਿੰਤਾ ਹੈ। ਜਿਤਨੇ ਸੰਪੰਨ ਦੇਸ਼ ਨੇ ਉਤਨੀ ਜ਼ਿਆਦਾ ਚਿੰਤਾ ਤੁਰਨੇ, ਔਰ ਜਿਤਨੇ ਸੰਪੰਨ ਘਰਾਣੇ ਨੇ ਉਤਨੀ ਜ਼ਿਆਦਾ ਚਿੰਤਾ ਤੁਰਨੇ, ਔਰ ਜਿਤਨੇ ਜ਼ਿਆਦਾ ਚਿੰਤਾ ਤੁਰਨੇ ਉਥੇ ਉਤਨੇ ਜ਼ਿਆਦਾ ਮਨੋਰੰਜਨ ਦੇ ਸਾਧਨ ਮੁਹੱਈਆ ਕੀਤੇ ਜਾਂਦੇ ਨੇ।

ਉਪਲਬਧ ਕੀਤੇ ਜਾਂਦੇ ਨੇ। ਮਨੋਰੰਜਨ, ਗਰੀਬ ਅਜੇ ਜਿਸ ਦੀਆਂ ਤਨ ਦੀਆਂ ਹੀ ਲੋੜਾਂ ਦੀ ਪੂਰਤੀ ਨਹੀਂ ਹੋਈ, ਅਜੇ ਤਨ ਦਾ ਹੀ ਮਸਲਾ ਹੱਲ ਨਹੀਂ ਹੋਇਆ, ਅਜੇ ਤਨ ਤੇ ਚੀਥੜਾ ਨਹੀਂ ਹੈ, ਅਜੇ ਪੇਟ ਦੇ ਚ ਰੋਟੀ ਨਹੀਂ ਹੈ, ਇਹਨੂੰ ਮਨੋਰੰਜਨ ਨਹੀਂ ਚਾਹੀਦੇ। ਸਰੀਰ ਸਭ ਤੋਂ ਅੱਗੇ ਹੈ, ਅਜੇ ਸਰੀਰ ਦਾ ਮਸਲਾ ਹੱਲ ਨਹੀਂ ਹੋਇਆ ਤੋ ਮਨ ਪਿੱਛੇ ਖੜਾ ਹੈ, ਮਨ ਨੰਬਰ 2 ਤੇ ਖੜਾ ਹੈ। ਜਿਸ ਵਕਤ ਭਾਰਤ ਸੰਪੰਨ ਸੀ ਔਰ ਇਰਾਨੀਆਂ ਅਫਗਾਨੀਆਂ ਨੇ ਤੁਰਕੀ ਲੋਕਾਂ ਨੇ ਇਹਨੂੰ ਸੋਨੇ ਦੀ ਚਿੜੀ ਆਖਿਆ, ਉਸ ਜ਼ਮਾਨੇ ਚ ਇਸ ਦੇਸ਼ ਦੇ ਘਰ ਘਰ ਦੇ ਸੰਤ ਪੈਦਾ ਹੋ ਰਹੇ ਸਨ, ਦੇਵਤੇ ਪੈਦਾ ਹੋ ਰਹੇ ਸਨ, ਦੇਵੀਆਂ ਪੈਦਾ ਹੋ ਰਹੀਆਂ ਸਨ, ਧਨ ਸੰਪਦਾ ਬਹੁਤ ਸੀ, ਸਰੀਰ ਦਾ ਮਸਲਾ ਹੱਲ ਹੋ ਗਿਆ ਸੀ, ਮਨ ਦੇ ਮਸਲੇ ਨੂੰ ਉਹ ਪਰਮਾਤਮਾ ਦੇ ਨਾਮ ਨਾਲ ਹੱਲ ਕਰ ਰਹੇ ਸਨ, ਪ੍ਰਭੂ ਚਿੰਤਨ ਨਾਲ ਹੱਲ ਕਰ ਰਹੇ ਸਨ, ਚਾਹੇ ਇੱਥੇ ਰਾਜਕੁਮਾਰ ਸਿਧਾਰਥ ਹੋਵੇ ਚਾਹੇ ਮਹਾਵੀਰ ਹੋਣ, ਆਖਿਰ ਰਾਜ ਘਰਾਨਿਆਂ ਦੇ ਫਰਜ਼ੰਦ ਸਨ, ਇਨ੍ਹਾਂ ਨੇ ਵੀ ਆਪਣੇ ਮਾਨਸਿਕ ਮਸਲੇ ਪ੍ਰਭੂ ਚਿੰਤਨ ਨਾਲ ਹੱਲ ਕੀਤੇ, ਆਤਮ ਅਭਿਆਸ ਨਾਲ ਜੋ ਹੈ ਹੱਲ ਕੀਤੇ। ਕਰੀਬਨ ਕਰੀਬਨ ਇਸ ਦੇਸ਼ ਦੇ ਰਾਜ ਘਰਾਨਿਆਂ ਦੇ ਚੋਂ ਧਰਮ ਦੀ ਸੁਗੰਧ ਫੈਲੀ, ਧਨਾੜ ਮਨੁੱਖ ਪ੍ਰਭੂ ਦੇ ਮਾਰਗ ਤੇ ਚਲੇ, ਔਰ ਜਦ ਧਨਾੜ ਚੱਲ ਪੈਣ, ਸਤਾਧਾਰੀ ਚੱਲ ਪੈਣ, ਤਾਂ ਦੂਸਰਾ ਵਰਗ ਉਨ੍ਹਾਂ ਦੇ ਪਿੱਛੇ ਚੱਲ ਪੈਂਦਾ ਹੈ, ਸੁਭਾਵਕ ਹੈ। ਅਕਸਰ ਛੋਟਾ ਵੱਡੇ ਦੀ ਨਕਲ ਕਰਦਾ ਹੈ, ਨਿਰਧਨ ਧਨਵਾਨ ਦੀ ਰੀਸ ਕਰਦਾ ਹੈ। ਤੇ ਜੋ ਥੋੜੇ ਜਿਹਾ ਵੀ ਤਲ ਤੇ ਪਛੜੇ ਸਨ, ਦਰਮਿਆਨੇ ਸਨ, ਉਨ੍ਹਾਂ ਨੇ ਰਾਜ ਘਰਾਨਿਆਂ ਦੇ ਇਹ ਜੋ ਰਾਜਕੁਮਾਰ ਸਨ ਇਨ੍ਹਾਂ ਦੀ ਨਕਲ ਕੀਤੀ, ਰਾਜਿਆਂ ਦੀ ਨਕਲ ਕੀਤੀ, ਰਾਜੇ ਜੋਗੀ ਬਣ ਰਹੇ ਨੇ, ਰਾਜਕੁਮਾਰ ਸੰਤ ਬਣ ਰਹੇ ਨੇ। ਤੇ ਇਸ ਦੇਸ਼ ਦੇ ਚ ਐਸੀ ਹਵਾ ਚਲੀ, ਘਰ ਘਰ ਦੇ ਚ ਦੇਵੀ, ਘਰ ਘਰ ਦੇ ਚ ਦੇਵਤਾ, ਗਲੀ ਗਲੀ ਦੇ ਸੰਤ, ਔਰ ਅੱਜ ਤੱਕ ਉਹ ਪੁਰਾਣੀ ਹਵਾ ਦੇ ਕੁਝ ਝੌਂਕੇ ਮੌਜੂਦ ਨੇ ਕਿ ਸਾਰੀ ਦੁਨੀਆਂ ਚ ਅੱਜ ਵੀ ਕਹਿੰਦੇ ਨੇ ਹਿੰਦੁਸਤਾਨ ਇੱਕ ਧਾਰਮਿਕ ਦੇਸ਼ ਹੈ, ਹਿੰਦੁਸਤਾਨ ਦੇਵੀ ਦੇਵਤਾਵਾਂ ਦਾ ਦੇਸ਼ ਹੈ, ਹਿੰਦੁਸਤਾਨ ਗੁਰੂ ਪੀਰ ਪੈਗੰਬਰਾਂ ਦਾ ਦੇਸ਼ ਹੈ, ਜੋਗੀਆਂ ਦਾ ਦੇਸ਼ ਹੈ, ਆਤਮ ਗਿਆਨੀਆਂ ਦਾ ਦੇਸ਼ ਹੈ। ਪਰ ਇਹ ਆਤਮ ਗਿਆਨੀਆਂ ਦਾ ਦੇਸ਼ ਸੀ, ਅੱਜ ਨਹੀਂ। ਇਹ ਰਿਸ਼ੀ ਮੁਨੀਆਂ ਦਾ ਘਰਾਨਾ ਸੀ, ਅੱਜ ਨਹੀਂ। ਸੰਪੰਨ ਲੋਕਾਂ ਨੇ ਆਪਣਾ ਪੂਰਾ ਸਮਾਂ, ਆਪਣੀ ਪੂਰੀ ਸ਼ਕਤੀ ਆਤਮ ਅਭਿਆਸ ਤੇ ਖਰਚ ਕੀਤੀ, ਤੋ ਸਹਿਜੇ ਸਹਿਜੇ ਕੀ ਹੋਇਆ, ਧਨ ਦੀ ਫਿਕਰ ਨਾ ਕੀਤੀ, ਸੰਪਦਾ ਦੀ ਫਿਕਰ ਨਾ ਕੀਤੀ। ਸੰਤ ਪੈਦਾ ਹੁੰਦੇ ਗਏ, ਰਿਸ਼ੀ ਮੁਨੀ ਪੈਦਾ ਹੁੰਦੇ ਗਏ, ਅਵਤਾਰ ਪੀਰ ਪੈਗੰਬਰ ਪੈਦਾ ਹੁੰਦੇ ਗਏ, ਤੋ ਧਨ ਸੰਪਦਾ ਦੀ ਤੇ ਫਿਕਰ ਨਾ ਕੀਤੀ, ਮੁਫਲਸੀ ਵੀ ਪੈਦਾ ਹੁੰਦੀ ਗਈ, ਔਰ ਮੁਫਲਸੀ ਚਰਮ ਸੀਮਾ ਤੇ ਪਹੁੰਚ ਗਈ। ਔਰ ਅੱਜ ਅਸੀਂ ਦੇਖਦੇ ਹਾਂ ਕਿ ਹਿੰਦੁਸਤਾਨ ਅੱਜ ਉਨ੍ਹਾਂ ਦੇਸ਼ਾਂ ਦੀ ਤਰਫ ਨਿਗਾਹ ਕਰਦਾ ਹੈ ਜਿੱਥੇ ਸੰਪੰਨਤਾ ਹੈ, ਤੇ ਜਿੱਥੇ ਸੰਪੰਨਤਾ ਆ ਗਈ ਹੈ ਉਹ ਆਤਮ ਅਭਿਆਸ ਲਈ ਹਿੰਦੁਸਤਾਨ ਦੇ ਦਰਵਾਜ਼ੇ ਖਟਖਟਾ ਰਹੇ ਨੇ, ਉਹ ਯੋਗੀਆਂ ਦੇ ਆਸ਼ਰਮ ਲੱਭ ਰਹੇ ਨੇ, ਉਹ ਆਤਮ ਅਭਿਆਸ ਦੇ ਕੇਂਦਰ ਲੱਭ ਰਹੇ ਨੇ। ਸੰਪੰਨ ਹੋ ਗਿਆ ਅਮੈਰੀਕਾ, ਯੋਗੀ ਸ਼ਬਦ ਦੀ ਉੱਥੇ ਮਹਿਮਾ ਵਧ ਗਈ ਹੈ, ਯੋਗ ਦੀ ਮਹਾਨਤਾ ਵਧ ਗਈ ਹੈ, ਆਤਮ ਅਭਿਆਸ ਦੀ ਉਮੰਗ ਤੇ ਤਰੰਗ ਵਧ ਗਈ ਹੈ, ਲੇਕਿਨ ਧਨ ਸੰਪਦਾ ਦੀ ਤਰੰਗ ਤੇ ਉਮੰਗ ਹਿੰਦੁਸਤਾਨ ਵਿਚ ਵਧ ਗਈ ਹੈ। ਅੱਜ ਧਨ ਦੀ ਖਾਤਰ ਇਸ ਦੇਸ਼ ਦੇ ਧਰਮ ਨੂੰ ਛੋੜਿਆ ਜਾ ਸਕਦਾ ਹੈ, ਪਰ ਉਸ ਦੇਸ਼ ਵਿਚ ਐਸਾ ਹੈ ਕਿ ਧਰਮ ਦੀ ਖਾਤਰ ਧਨ ਨੂੰ ਛੋੜਿਆ ਜਾ ਸਕਦਾ ਹੈ। ਸੰਪੰਨ ਘਰਾਨਿਆਂ ਦੇ ਬੱਚੇ ਹਿੱਪੀ ਬਣ ਗਏ, ਛੋੜ ਗਏ ਸਾਰੇ ਐਸ਼ੋ ਆਰਾਮ ਨੂੰ, ਹਰ ਤਰ੍ਹਾਂ ਦੇ ਸੁੱਖ ਨੂੰ, ਔਰ ਉਨ੍ਹਾਂ ਨੇ ਬੁਲੰਦ ਬਾਂਗ ਕਹਿ ਦਿੱਤਾ ਆਤਮਕ ਚੈਨ ਚਾਹੀਦੀ ਹੈ, ਸਕੂਨ ਚਾਹੀਦਾ, ਸ਼ਾਂਤੀ ਚਾਹੀਦੀ ਹੈ, ਪ੍ਰਭੂ ਚਾਹੀਦਾ, ਆਤਮ ਪ੍ਰਕਾਸ਼ ਚਾਹੀਦਾ। ਤੋ ਖੈਰ, ਜੈਸੇ ਜੈਸੇ ਸਰੀਰ ਦਾ ਮਸਲਾ ਹੱਲ ਹੋਵੇ, ਮਨ ਬੜੇ ਭਯੰਕਰ ਰੂਪ ਦੇ ਸਾਹਮਣੇ ਆਉਂਦਾ, ਔਰ ਸਰੀਰ ਪਹਿਲੇ ਇਹਦਾ ਮਸਲਾ ਪਹਿਲੇ ਹੱਲ ਕਰਨਾ ਪੈਂਦਾ, ਔਰ ਇਹਦਾ ਮਸਲਾ ਹੈ ਖਾਣਾ ਪੀਣਾ ਪਹਿਨਣਾ। ਪਰ ਇਹ ਸੰਜਮ ਦੇ ਚ ਨਾ ਹੋਵੇ ਤੋ ਖਾਣਾ ਪੀਣਾ ਵੀ ਤਨ ਨੂੰ ਰੋਗੀ ਕਰ ਦੇਗਾ, ਮਨ ਨੂੰ ਵਿਕਾਰੀ ਕਰ ਦੇਗਾ।
ਇਹ ਪਹਿਨਣਾ ਅਗਰ ਸੰਜਮ ਦੇ ਚ ਨਾ ਹੋਵੇ, ਮਰਿਆਦਾ ਦੇ ਚ ਨਾ ਹੋਵੇ, ਤੋ ਇਹ ਵੀ ਤਨ ਨੂੰ ਰੋਗੀ ਕਰ ਦੇਗਾ, ਮਨ ਨੂੰ ਵਿਕਾਰੀ ਕਰ ਦੇਗਾ। ਔਰ ਤਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ ਤੇ ਮਨ ਜਦ ਬੜੇ ਭਿਅੰਕਰ ਰੂਪ ਦੇ ਸਾਹਮਣੇ ਆਵੇ, ਤੋ ਹੁਣ ਇਸ ਮਨ ਦੀ ਵਾਸਤਵਿਕ ਲੋੜ ਕੀ ਹੈ? ਕਰੀਬਨ ਕਰੀਬਨ ਦੁਨੀਆਂ ਦੇ ਅਜੋਕੇ ਸਿਆਣੇ ਮਨੁੱਖਾਂ ਨੇ ਐਸਾ ਸਮਝ ਲਿਆ, ਮਨੋਰੰਜਨ ਮਨ ਦੀ ਲੋੜ ਹੈ। ਨਾਟਕ, ਚੇਟਕ, ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ, ਰੰਗੀਨੀਆਂ, ਇਸ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਸੰਪੰਨ ਘਰਾਣਿਆਂ ਵਿਚ ਨਵੇਂ ਤੋਂ ਨਵੇਂ ਪੈਦਾ ਹੋ ਰਹੇ ਨੇ। ਲੇਕਿਨ ਮਨ ਦੀ ਇਕ ਆਪਣੀ ਇਕ ਅਵਸਥਾ ਹੈ, ਜਿਸ ਚੀਜ਼ ਨੂੰ ਇਕ ਦਫਾ ਵੇਖ ਲਵੇ ਉਹਨੂੰ ਪੁਰਾਣਾ ਕਰ ਦਿੰਦਾ ਹੈ, ਤੇ ਪੁਰਾਣੇ ਦੀ ਮਨ ਪਰਿਕਰਮਾ ਨਹੀਂ ਕਰਦਾ। ਮਨ ਅੱਗੇ ਜਾਂਦਾ ਹੈ, ਮਨ ਗਤੀਮਾਨ ਹੈ, ਇਹਦੀ ਗਤੀ ਬੜੀ ਤੀਕਸ਼ਮ ਹੈ ਔਰ ਇਹ ਰੁਕਦਾ ਨਹੀਂ। ਇਹ ਲੰਘ ਜਾਂਦਾ ਹੈ ਔਰ ਲੰਘ ਕੇ ਹਰ ਚੀਜ਼ ਨੂੰ ਪੁਰਾਣਾ ਕਰ ਦਿੰਦਾ ਹੈ, ਹਰ ਵਸਤੂ ਨੂੰ ਪੁਰਾਣਾ ਕਰ ਦਿੰਦਾ ਹੈ। ਰੰਗ ਪੁਰਾਣੇ ਹੋ ਜਾਂਦੇ ਨੇ, ਰੂਪ ਪੁਰਾਣੇ ਹੋ ਜਾਂਦੇ ਨੇ, ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ ਨੇ, ਤਸਵੀਰਾਂ ਪੁਰਾਣੀਆਂ ਹੋ ਜਾਂਦੀਆਂ ਨੇ, ਕਹਾਣੀਆਂ ਪੁਰਾਣੀਆਂ ਹੋ ਜਾਂਦੀਆਂ ਨੇ, ਸੰਗੀਤ ਦੀਆਂ ਧੁਨਾਂ ਪੁਰਾਣੀਆਂ ਹੋ ਜਾਂਦੀਆਂ ਨੇ, ਮਾਹੌਲ ਪੁਰਾਣਾ ਹੋ ਜਾਂਦਾ ਹੈ। ਅੱਜ ਦੇਖਦੇ ਹਾਂ ਸੰਪੰਨ ਘਰ ਜੋ ਹੈ ਦੇਸ਼ਾਂ ਵਿਚ, ਤੇ ਕੋਈ ਵੱਧ ਤੋਂ ਵੱਧ 2 ਸਾਲ ਹੀ ਮਕਾਨ ਵਿਚ ਰਹਿੰਦਾ ਹੈ, ਤੀਜੇ ਸਾਲ ਮਕਾਨ ਬਦਲ ਦਿੰਦਾ ਹੈ। ਨੌਬਤ ਇੱਥੇ ਤੱਕ ਆ ਗਈ, ਪਰਿਵਾਰ ਬਦਲਨੇ ਨੇ, ਪਤੀ ਬਦਲਣਾ ਹੈ, ਪਤਨੀ ਬਦਲਣੀ ਹੈ। ਪਰ ਹੁਣ ਕੌਣ ਦੱਸੇ? ਇਹ ਜੋ ਮਨੋਰੰਜਨ ਹੈ ਇਹ ਮਨ ਦੀ ਮੰਗ ਨਹੀਂ, ਇਹ ਤੇ ਇਸ ਤਰ੍ਹਾਂ ਹੈ ਜੈਸੇ ਰੋਂਦੇ ਹੋਏ ਬੱਚੇ ਨੂੰ ਛਣਕਣਾ ਦੇ ਕੇ ਵਕਤੀ ਤੌਰ ਤੇ ਬੁਲਾਇਆ ਜਾ ਸਕਦਾ, ਪਰ ਉਹ ਤੇ ਦੁੱਧ ਲਈ ਰੋ ਰਿਹਾ, ਉਹ ਤੇ ਮਾਂ ਲਈ ਰੋ ਰਿਹਾ। ਵਕਤੀ ਤੌਰ ਤੇ ਇਹ ਛਣਕਣਾ ਦੇ ਕੇ ਬੁਲਾਇਆ ਜਾ ਸਕਦਾ, ਪਰਚਾਇਆ ਜਾ ਸਕਦਾ, ਲੇਕਿਨ ਫਿਰ ਵੀ ਉਸਨੇ ਛਣਕਣਾ ਸੁੱਟ ਦੇਣਾ, ਹੱਥ ਮਾਂ ਦੀ ਤਰਫ਼ ਪਸਾਰਨੇ ਨੇ, ਦੁੱਧ ਦੀ ਮੰਗ ਕਰਨੀ ਹੈ। ਹੂ ਬਹੁ ਦੇਖਦੇ ਪਿਆ ਸੰਪੰਨ ਘਰਾਣਿਆਂ ਦੇ ਲੋਕ ਇਨ੍ਹਾਂ ਛਣਕਣਿਆਂ ਨੂੰ ਸੁੱਟ ਰਹੇ ਨੇ ਔਰ ਕਹਿੰਦੇ ਨਹੀਂ, ਅਸਥਾਈ ਸਕੂਨ ਚਾਹੀਦਾ ਹੈ, ਮਸਨੋਈ ਨਹੀਂ, ਦਾਇਮੀ ਆਨੰਦ ਚਾਹੀਦਾ ਹੈ, ਅਸਥਾਈ ਆਨੰਦ ਚਾਹੀਦਾ ਹੈ, ਅਸਥਾਈ ਖੇੜਾ ਚਾਹੀਦਾ ਹੈ। ਤੋ ਉਹ ਜਿਹੜਾ ਅਸਥਾਈ ਖੇੜਾ ਹੈ, ਉਹ ਤੇ ਜੋ ਅਸਥਾਈ ਹੈ, ਜੋ ਟਿਕਿਆ ਹੋਇਆ ਹੈ, ਜੋ ਦਾਇਮੀ ਹੈ, ਜੋ ਹਮੇਸ਼ਾ ਹੈ, ਉਸ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਔਰ ਉਹ ਤੇ ਕੇਵਲ ਪਰਮਾਤਮਾ ਹੈ, ਉਹ ਤੇ ਕੇਵਲ ਈਸ਼ਵਰ ਹੈ, ਉਸ ਤੋਂ ਹੀ ਲੱਭ ਸਕਦਾ ਹੈ। ਤੋ ਮਨੋਰੰਜਨ ਦੇ ਜਿਹੜੇ ਜਿਹੜੇ ਸਾਧਨ ਉਸ ਦੌਰ ਵਿਚ ਵਿਕਸਿਤ ਹੋਏ ਸਨ, ਸਤਿਗੁਰਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ। ਸੁੰਦਰ ਘੋੜਾ ਹੋਵੇ, ਸੋਨੇ ਦੀ ਕਾਠੀ ਹੋਵੇ, ਲਗਾਮ ਵੀ ਜ਼ਰਰੀਦਾਰ ਹੋਵੇ ਔਰ ਕਿਰਪਾਨ ਤਲਵਾਰ ਗਾਤਰੇ ਵਾਲੀ ਪਹਿਨੀ ਹੋਵੇ, ਤੀਰ ਕੋਲ ਹੋਵਣ, ਪੱਥਾ ਹੋਵੇ ਔਰ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਹੋਵਣ, ਔਰ ਇਹ ਸਭ ਕੁਝ ਲਾ ਕੇ ਘੋੜੇ ਤੇ ਅਸਵਾਰ ਹੋ ਕੇ ਨਿਕਲਣਾ ਇਕ ਮਨੋਰੰਜਨ ਸੀ, ਇਕ ਮਨ ਦੀ ਲੋੜ ਸੀ। ਨੇਜ਼ੇਬਾਜ਼ੀ, ਇਹ ਖੇਡਾਂ, ਇਸ ਤਰ੍ਹਾਂ ਦੇ ਮਨੋਰੰਜਨ ਵਕਤੀ ਤੌਰ ਤੇ ਮਨ ਦਾ ਬਹਿਲਾਵਾ ਸੀ, ਉਸ ਦੌਰ ਵਿਚ ਵਿਕਸਿਤ ਹੋਏ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਮਨ ਦੀ ਇਹ ਲੋੜ ਨਹੀਂ, ਔਰ ਇਸ ਲੋੜ ਨੂੰ ਕਿਵੇਂ ਪੂਰਾ ਕਰਨਾ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਹੇ ਪ੍ਰਮਾਤਮਾ, ਜੋ ਮੈਂ ਤੇਰਾ ਰਸਤਾ ਜਾਣ ਲਿਆ, ਜੋ ਮੈਂ ਤੇਰੇ ਰਸਤੇ ਨੂੰ ਸਮਝ ਲਿਆ, ਮਾਨੋ ਇਹ ਮੈਨੂੰ ਘੋੜੇ ਦੀ ਪ੍ਰਾਪਤੀ ਹੋ ਗਈ ਹੈ। ਔਰ ਐਸਾ ਘੋੜਾ ਜਿਹਦੇ ਤੇ ਜਤਸਤ ਦੀ ਕਾਠੀ ਪਈ ਹੋਈ ਹੈ, ਸੋਨੇ ਦੀ ਕਾਠੀ ਪਈ ਹੋਈ ਹੈ। ਕਹਿੰਦੇ ਨੇ ਇਹ ਕੋਈ ਲਾਜ਼ਮੀ ਨਹੀਂ ਕਿ ਮਨੁੱਖ ਨੂੰ ਆਪਣੇ ਘਰ ਦੇ ਹੀ ਰਸਤੇ ਦਾ ਪਤਾ ਹੋਵੇ, ਜੋ ਇੱਟਾਂ ਤੇ ਪੱਥਰਾਂ ਦਾ ਬਣਿਆ ਹੋਇਆ ਮਕਾਨ ਹੈ ਔਰ ਉਸ ਦੇ ਚ ਆ ਗਿਆ। ਅਗਰ ਇਹੀ ਉਸਦਾ ਘਰ ਹੈ, ਤੋ ਇਕ ਦਿਨ ਇਸੇ ਘਰ ਚੋ 4 ਮਨੁੱਖ ਚੁੱਕ ਕੇ ਲੈ ਜਾਂਦੇ ਨੇ ਔਰ ਕਾਢੋ ਕਾਢੋ ਹੋਈ, ਸਤਿਗੁਰ ਦੀ ਬਾਣੀ ਕਹਿੰਦੀ ਕੱਢੋ ਕੱਢੋ। ਤੇ ਇਕ ਗੱਲ ਸਪਸ਼ਟ ਹੋ ਗਈ, ਇਹ ਤੇ ਘਰ ਨਹੀਂ ਸੀ, ਸਰਾਂ ਸੀ, ਇੱਥੇ ਤੇ ਅਸੀਂ ਪ੍ਰਾਹੁਣੇ ਸੀ, ਮਹਿਮਾਨ, ਘਰ ਤੇ ਕੋਈ ਹੋਰ ਹੈ। ਬਾਬਾ ਫਰੀਦ ਉਸਦਾ ਜ਼ਿਕਰ ਕਰਦੇ ਨੇ, ਗੋਰ ਨਿਮਾਣੀ ਸੱਡ ਕਰੇ
निघरिया घर आओ, सर पर मैथे आवना मरनो ना डरियाओ। तन दा घर शमशान है, मन दा घर भगवान है। तन दा घर कब्र है, मन दा घर खुदा है। तो बाबा फरीद कहते घर ते आवाजा पे मारदा है, ऐ तन कब्र आवाजा पे मारदा है। कब्र तैनू बुला रही है, गौर निमाणी सड करे। गौर कब्र नू कहंदे ने, गौर निमाणी सड करे। निघरिया घर आओ, सर पर मैथे आवना मरनो ना डरिया। मौत दा भय दूर कर, ऐ तन तेरा घर शमशान ही है, ऐ तन तेरा घर कबरी है, पर मन तेरा घर खुदा है। तेरा घर शमशान नहीं है, तेरा घर भगवान है। अपने घर दी चिंता कर, और उस घर दे रस्ते दा नहीं पता। और असी देखदे हां सारी जिंदगी लोग कई दफा धर्म दे मार्ग भी बदलते रहिंदे ने, रस्ते बदलते रहिंदे ने। इस नूं इक उर्दू दा महान शायर ने अपने आलमाना ढंग नाल बयान कीता है। वो कहिंदा है, सोते में कट गई, कुछ गुनाहों में कट गई। रोते में कट गई, कुछ आहों में कट गई। मंजिल पे चलने वाले मंजिल पे जा लगे, राहें बदलने वालों की राहों में कट गई। जिंदगी बड़ी थोड़ी है, और रस्ते ही कोई मनुख बदलता रहे तो जिंदगी रस्तियां ची खत्म हो जाती है, मंजिल तक पहुंचना औखा हो जाता है। ये छोटी जी जिंदगी कोई एक रस्ता चुन लेना चाहिए, और बड़े प्रमाणिक रस्ते जगत दे च बने। शाहरा साढ़े देश दे चार वड़ियां शाहराहां बनिया, बौद्ध धर्म, जैन धर्म, सनातन मत, गुरु मत, सिख मत। इस तरह इस देश तो बाहर भी चार वड्डे शाहराह बने, शाही रस्ते, सरकारी रस्ते, बहुत वड्डे महान और खूबसूरत रस्ते। इस्लाम, ईसाइयत, यहूदी, पारसी। पर कई दफा मनुख की अपनी आदत आंदी है विंगे टेढ़े रस्ते ते चलना। कदी कदी शाहराह ते चलन वाले उकता जांदे ने, मंजिल नू दूर समझ के तो विंगा टेढ़ा चलन लग पैंदे ने, और विंगा टेढ़ा चल के भटक जांदे ने। पर कदमा दे निशान ते बन जांदे ने उन्हां दे कदमा दे निशाना दे उत्ते दुनिया होर चलन लग पैंदी है। और इस तरह विंगे टेढ़े रस्ते बन जांदे ने, ओ पहुंचदे किधरे भी नहीं, सहरा दे ची भटका के रख देंदे ने। इस तरह दे मार्ग इस्लाम दे च बने, इस तरह दे मार्ग यहूदियां ते ईसाइयां दे च बने, इस तरह दे मार्ग हिंदू मत, सनातन मत, जैन मत, बौद्ध मत ते सिख मत दे च बने। निकले छोटे छोटे रस्ते, पर ए किसे दी बेडंगी चाल ने शाहरा नू छड़िया और एक पासे भटकया। ओदे कदमां दे निशान, भटकण दे निशान जमीन ते रह गए, और उन्हां निशानियां नूं कईआं ने मार्ग समझ के चलना शुरू कीता तो भटके हुए रस्तियां दे चलण वाले भटक गए। शाहरा अज भी असी देखदे हां उन्हां ते कोई बहुत भीड़ नहीं है। बकौले भगत कबीर, जह मार्ग पंडित गए पाछे परी बहीर, एक औघट घाटी राम की ते चढ़ रहो कबीर। जिस रस्ते ते चतर चलाक मनुख चल पे बड़ी भीड़ चल पई। तर्क एक बंदा तर्क करने वाला, जैसे रस्ते च औघट घाटी आई पहाड़ आया, उन्हें किनारा कशी की थी, और किनारा कशी कर दिया ही भटक गया। और ए पहाड़ जिन्होंने अबूर नहीं करना सी उन्होंने ये भटकन चंगी लगी, तो उसके पिछे चलन वाले भी भटके। और इस तरह दे भटकन वाले दे करके चलन करके रस्ते बने। ये भटके हुए रस्ते करीबन करीबन सारी दुनिया दे जो है मौजूद ने, जिन्हां दे ते चल के मनुख प्रभु तक ते नहीं पहुंचता, भगवान तक ते नहीं पहुंचता, पर हां रस्तियां दे भटक के रह जांदा है। और ए साफ दिखाई देता है, इस वास्ते एक आलम नु कहना पया, मंजिल पे चलने वाले मंजिल पे जा लगे, राहें बदलने वालों की राहों में कट गई।
जिथे रास्ता कठिन दिखाई देवे मनुख उथे रास्ता बदलने दी जो है कोशिश करता है ते प्रभु दा मार्ग मैदानी रास्ता नहीं है पहाड़ी रास्ता है। एक औ घट घाटी राम की तहीं चढ़ रहे हो कबीर, इसे नु रविदास कहंदे ने घट औ घट डूंगर घना एक निर्गुण बैल हमार रमैये से एक बेनती मेरी पूंजी राख मौरा। औघट घाट उसनु कहंदे ने जिस दे ते चढ़ना बहुत कठिन होवे, जिस तो लंघना बहुत कठिन होवे और चढ़ाइया ते दम फुल जाए, इस तरह का ही परिपूर्ण परमात्मा का मार्ग है। क्योंकि सुरत नु बुलंदियां ते लै जाना है, उचाइया ते लै जाना है। इन्हों उचाइया तो जो भी घबरांदे ने रस्ता बदलदे ने, और पहली दफा जो रस्ता बदलदा है वह भटके वाला इंसान ओदे कदमां दे निशान पक्के रस्ते बना देंदे ने, और उस एक दे भटकन करके बड़ी दुनिया भटकदी है। और इस तरह की भटकन करीबन करीबन सारे जगत दे जो है मौजूद है। धन गुरु नानक देव जी महाराज कहंदे ने यही मेरी घोड़े की असवारी है, यही सोने की काठी है, हे प्रभु जिड़ा मैं तेरे रस्ते नु जान लिया है, तेरे मार्ग नु जान लिया है। घोड़े पाखर सोयने साखत बूझण तेरी वाड, मैं जान लिया है तेरा रस्ता की है। उसका रस्ता की है, जपो ता एको नामा अवर निराफल कामा। धन गुरु नानक देव जी महाराज कहंदे ने तेरा नाम जपना ही तेरे राह ते चलना है, तेरे मार्ग ते चलना है, बाकी सब भटकना है। नाम बिना जेता व्यवहार जो मृतक मिथ्या सिंगार, नानक के घर केवल नाम। सतगुरु देव जी महाराज कहंदे ने साडे घर विच ते केवल नाम दा ही जप है और कुछ भी नहीं, और यही एक मार्ग है, यही एक सही मार्ग है, बाकी सारी दी सारी जो है भटकना है। ओदे रस्ते नु बुझना की है, ओदे नाम नु जपना, और नाम जपन विच पूरा भरोसा होना कि परमात्मा तक पहुंचण दा यही मार्ग है, यही रस्ता है। तो साहिब कहंदे ने जिहड़ा तेरे रस्ते नु जान लिया, तेरे वाट नु समझ लिया, बस यही साडे वास्ते घोड़ियां दी असवारी है। घोड़े पाखर सोयने साखत बूझण तेरी वाट, तरकस तीर कमान सांग तेग मन गुण धात। हे परिपूर्ण परमात्मा तेरे अनंत गुणा नु जो धारण कर लिया है, यही साडे कोल भत्था है, उस दे च तीर ने, यही साडे कोल कमान है, और यही तेग बंद जिस दे च तलवार रखी दी है उन्हू कहंदे ने तेग बंद गातरा, यही साडे कोल ओ गातरा है और यही साडे कोल तलवार है, केड़ा जो तेरे गुण साडे कोल ने। ए जो ज्ञान आ गया है, ए जो शील आ गया है, ए जो संजम आ गया है, ए जो प्रेम आ गया है, ए जो समदृष्टि आ गई है, ए जो हिरदा निर्वैर हो गया है, निर्भय हो गया है, यही ते साडे शस्त्र ने। धन गुरु अर्जन देव जी महाराज भी इसका बड़े सुंदर ढंग नाल जिक्र करते ने। आम कहा जाता है अवतारी पुरुषां कोल कुछ ना कुछ शस्त्र रहे ने। मुहम्मद साहब दे हथ दे तलवार सी, अपने देश नू देखिए श्री राम दे कोल धनुषबाण सी, द्वापर युग दे अवतारी पुरुष श्री कृष्ण जी कोल सुदर्शन चक्र सी। किसी तारकिक ने गुरु अर्जन देव जी महाराज नू कह दिता तुसी पंजवें गुरु नानक, गुरु नानक दी गद्दी दे वारस कलयुग दे अवतारी पुरुष, थोड़े कोल कोई शस्त्र नहीं है। तो महाराज कहण लगे है वेखो गरीबी गदा हमारी, खन्ना सगल रेन छारी, इस आगे टिके ना को विकारी, गुरपूरे ए गल सारी। साडे कोल गदा है गरीबी दी, विनम्रता दी, निर्माणता दी। साडे कोल खंडा भी है दुधारी, केड़ा जो सारिया दे चरणा दी खाक बन गए, हर एक दे पैरां दे थल्ले हो गए। सानू किसे दे सिर दे उपर बैठण दा शौक नहीं, सानू ते कदमां दे बैठण दा शौक है, सानू ते चरणा दे थल्ले बैठण दा शौक है। चोटी दे धार्मिक मनुख दी चाहत आउंदी है सारिया दे कदमां दे थल्ले बैठना है। चोटी दे राज नीचक दी एह चाहत आउंदी है कि सारिया दे सिर ते बैठना है। राजनीति सिर ते बैठना है, धर्म नीति कदमां दे जो है बैठना है। तो महाराज कहंदे ने ए जो सारे गुण तेरे प्राप्त हो गए ने, ए साडे कोल शस्त्र ने। और गुरु अर्जन देव जी महाराज कहंदे ने विनम्रता साडे कोल गदा है, सारिया दे चरणा दी जो खाक बन गए
ਇਹ ਸਾਡੇ ਕੋਲ ਖੰਡ ਹੈ। ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜ਼ਾਤ। ਸਾਡੀ ਇੱਜ਼ਤ ਸਾਡੀ ਮਾਣ ਮਰਿਆਦਾ ਸਾਡੀ ਜ਼ਾਤ ਸਾਡੀ ਪਾਤ ਇਹ ਕੀ ਹੈ? ਤੇਰੀ ਬਖਸ਼ਿਸ਼। ਇਹ ਜੋ ਤੇਰੀ ਰਹਿਮਤ ਹੋ ਗਈ ਹੈ, ਇਹ ਜੋ ਤੇਰੀ ਬਖਸ਼ਿਸ਼ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਜ਼ਾਤ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਇੱਜ਼ਤ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਮਾਣ ਮਰਿਆਦਾ ਹੈ। ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜੀਏ ਤਨ ਪੀੜੀਏ ਮਨ ਮੇ ਚਲੇ ਵਿਕਾਰ ਹੋਰ ਅਸਵਾਰੀਆਂ ਹੋਰ ਮਨੋਰੰਜਨ ਦੇ ਸਾਧਨ। ਸਾਹਿਬ ਕਹਿੰਦੇ ਨੇ ਹੇ ਸਿਆਣੇ ਮਨੁੱਖ ਸਭ ਖੁਆਰੀਆਂ ਨੂੰ ਜਨਮ ਦਿੰਦੇ ਨੇ, ਸਭ ਦੁੱਖ ਸੰਤਾਪ ਨੂੰ ਜੋ ਹੈ ਜਨਮ ਦਿੰਦੇ ਨੇ, ਮਨ ਵਿਕਾਰੀ ਹੋ ਜਾਂਦਾ ਹੈ, ਤਨ ਰੋਗੀ ਹੋ ਜਾਂਦਾ ਹੈ। ਐਸੇ ਮਨੋਰੰਜਨਾਂ ਨੂੰ ਇੱਕ ਪਾਸੇ ਕਰਨਾ ਹੈ, ਐਸੀਆਂ ਅਸਵਾਰੀਆਂ ਨੂੰ ਇੱਕ ਪਾਸੇ ਕਰਨਾ ਹੈ। ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜੀਏ ਤਨ ਪੀੜੀਏ ਮਨ ਮੇ ਚਲੇ ਵਿਕਾਰ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰੇ ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਸਕਰੇ ਵਿਚਾਰੇ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰੇ ਜਿਤ ਸੁਤ

ਸਨਮਾਨਯੋਗ ਗੁਰੂ ਰੁਖਸਾਤ ਸਿੰਘ ਜੀਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਪ੍ਰਾਣਾਂ ਵਿੱਚ ਜੋ ਪਿਆਸ ਹੈ, ਤੜਪ ਹੈ, ਖਿੱਚ ਹੈ, ਉਹ ਆਨੰਦ ਵਿੱਚ ਸਭ ਕੁਝ ਆ ਜਾਂਦਾ ਹੈ। ਅਧਿਆਤਮਕ ਬਲ, ਸਮਾਧੀ, ਪਰਮ ਰਸ, ਪਰਮ ਸ਼ਾਂਤੀ, ਨਿਰਵੈਰਤਾ, ਨਿਰਭੈਤਾ, ਤਮਾਮ ਦੈਵੀ ਗੁਣ, ਇੰਜ ਕਹਿ ਲਓ ਸਾਰੇ ਰੱਬੀ ਗੁਣਾਂ ਨੂੰ ਜੇ ਕਿਧਰੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ, ਆਨੰਦ। ਇਹਦੇ ਚ ਸਭ ਕੁਝ ਆ ਗਿਆ। ਤੇ ਮੈਂ ਇਹ ਵੀ ਅਰਜ਼ ਕਰਦਿਆਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ। ਸੁੱਖ ਸੀਮਤ ਆਉਂਦਾ ਹੈ ਔਰ ਸੁੱਖ ਨੂੰ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ, ਕੱਲ ਤੱਕ ਜੋ ਸੁੱਖ ਸੀ ਉਹ ਅੱਜ ਦੁੱਖ ਬਣ ਗਿਆ। ਹਰ ਉਹ ਵਸਤੂ ਜੋ ਕਿਸੇ ਵਕਤ ਸੁੱਖ ਪ੍ਰਤੀਤ ਆਉਂਦੀ ਹੈ, ਲਾਜ਼ਮੀ ਨਹੀਂ ਉਹ ਸੁੱਖ ਹਮੇਸ਼ਾ ਹੀ ਹੋਵੇ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਲੇਕਿਨ ਆਨੰਦ ਆਪਣੀ ਇੱਕ ਥਾਂ ਤੇ ਹੈ। ਆਨੰਦ ਸਿੱਧਾ ਪਰਮਾਤਮਾ ਤੋਂ ਮਿਲਦਾ ਹੈ, ਸੁੱਖ ਪਦਾਰਥਾਂ ਤੋਂ ਮਿਲਦਾ ਹੈ। ਤੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ, ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਲਈ, ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ, ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣਨ ਦੀ, ਨਿਰਭੈ ਬਣਨ ਦੀ, ਦਿਆਲੂ ਬਣਨ ਦੀ, ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ ਔਰ ਬੜੇ ਬੜੇ ਜ਼ਾਲਮ ਲੋਕਾਂ ਕੋਲ ਵੀ

ਅਗਲੇ ਦਾ ਮਨ ਵੀ ਗੰਢ ਰਿਹਾ। ਜੁੱਤੀ ਗੰਢਦਿਆਂ ਗੰਢਦਿਆਂ ਰੱਬ ਦੀ ਗੱਲ ਸੁਣਾਈ ਜਾਂਦਾ, ਜੁੱਤੀਆਂ ਗੰਢਦਿਆਂ ਗੰਢਦਿਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ। ਕੱਪੜਿਆਂ ਨੂੰ ਰੰਗਦਿਆਂ ਰੰਗਦਿਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਨਾਮਦੇਵ। ਸਿਰਫ ਤਾਣਾ ਪੇਟਾ ਇੱਕ ਕਰਕੇ ਕਬੀਰ ਕੱਪੜੇ ਨਹੀਂ ਬੁਣਦਾ, ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ, ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ। ਉਹ ਐਸਾ ਜੁਲਾਹਾ ਹੈ, ਨਮਾਜ਼ੀ ਤੇ ਬੜੇ ਨੇ ਪਰ ਫਰੀਦ ਜੈਸਾ ਨਮਾਜ਼ੀ ਲੱਭਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਕਾਫਲੇ ਜਾਂ ਬੜ੍ਹ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਇਕਬਾਲ ਕਹਿੰਦਾ, ਚਲੇ ਸਨ ਖੁਦਾ ਦੇ ਰਸਤੇ ਤੇ ਜੋ, ਕੁਛ ਤੇ ਪਹੁੰਚ ਗਏ, ਕੁਛ ਰਸਤੇ ਚ ਹੀ ਦਮ ਤੋੜ ਗਏ, ਰਸਤੇ ਸੁਣਨੇ ਪਏ ਨੇ, ਉਜੜੇ ਹੋਏ ਨੇ। ਇਸ ਸਦੀ ਦੇ ਵਿੱਚ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ। ਬੜੀ ਰੌਣਕ ਹੈ ਥੀਏਟਰਾਂ ਦੇ ਵਿੱਚ, ਕਲੱਬਾਂ ਦੇ ਵਿੱਚ, ਅਯਾਸ਼ੀ ਦੇ ਅੱਡਿਆਂ ਦੇ ਵਿੱਚ, ਜੂਏ ਖਾਨਿਆਂ ਦੇ ਵਿੱਚ, ਮਹਿਖਾਨਿਆਂ ਦੇ ਵਿੱਚ ਬੜੀ ਰੌਣਕ। ਰਾਸਤੇ ਸੁਨਸਾਨ ਨਜ਼ਰ ਆਤੇ ਹੈ, ਕਾਰਨ ਇਹ ਰਸਤਾ ਪਹਾੜੀ ਰਸਤਾ ਹੈ, ਚੜਾਈ ਦਾ ਰਸਤਾ ਹੈ ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ ਸਕਦਾ। ਚਾਹੇ ਸਰੀਰ ਕਰਕੇ ਚੜਨਾ ਹੋਵੇ ਤਾਂ ਵੀ ਕਠਿਨ ਹੈ, ਚਾਹੇ ਸੁਰਤ ਕਰਕੇ ਚੜਨਾ ਹੋਵੇ ਤਾਂ ਵੀ ਕਠਿਨ ਹੈ। ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ। ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ, ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ, ਉੱਚਾ ਉੱਠਣ ਦੀ ਲੋੜ ਨਹੀਂ। ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪੰਖੀਆਂ ਦੇ ਵੀ ਆਉਂਦੇ ਨੇ, ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਰੱਬੀ ਗਿਆਨ ਤੋਂ ਬਿਨਾਂ ਮਨੁੱਖ ਦੀ ਕੀ ਬੁਕਤ ਹੈ? ਕੁਛ ਵੀ ਨਹੀਂ। ਤੋ ਖੈਰ ਮੈਂ ਅਰਜ਼ ਕਰਾਂ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁੱਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਹੱਪਣ ਮਿਲੇ ਜੋ ਕਰੂਪਤਾ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਝੋਲੀ ਵਿੱਚ ਪਵੇ ਜੋ ਨੁਕਸਾਨ ਵਿੱਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਫਿਰ ਅਰਜ਼ ਕਰਾਂ, ਸੁੱਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ, ਆਨੰਦ ਪਰਮਾਤਮਾ ਤੋਂ ਮਿਲੇਗਾ। ਸੁੱਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ, ਆਨੰਦ ਨਿਰੰਕਾਰ ਤੋਂ ਮਿਲੇਗਾ। ਔਰ ਆਨੰਦ ਕੀ ਹੈ? ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ, ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ, ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ, ਐਸਾ ਸੁੱਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ, ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ, ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ। ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਦੇ ਚ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜਮਣਾ ਨਹੀਂ ਹੈ, ਮਰਨਾ ਨਹੀਂ ਹੈ, ਬੁਢੇਪਾ ਨਹੀਂ ਹੈ, ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ। ਖੈਰ ਮੁਕਤਸਰ ਹੁਣ ਅਰਜ਼ ਕਰਾਂ, ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ, ਤੇ ਜਪ ਉਸਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟਨ ਕਰੇ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਮੰਤਰ ਉਤਨਾ ਹੀ ਆਉਂਦਾ ਹੈ ਕਰੀਬਨ ਕਰੀਬਨ, ਜਿਤਨੀ ਦੇਰ ਦੇ ਚ ਅਸੀਂ ਸਵਾਸ ਗਿਲਾਸ ਲੈਂਦੇ ਹਾਂ ਬਸ ਉਤਨੀ ਇਸਦੀ ਜੋ ਹੈ ਗਤੀ ਹੈ, ਉਤਨੀ ਚ ਹੀ ਆਪਣੇ ਆਪ ਪੂਰਾ ਹੋ ਜਾਂਦਾ ਹੈ।
ਇਹਨੂੰ ਸਵਾਸ ਗ੍ਰਾਸ ਦੇ ਚ ਪੂਰਾ ਨਹੀਂ ਕਰਨਾ, ਇਹ ਆਪੇ ਹੀ ਪੂਰਾ ਹੋ ਜਾਂਦਾ ਉਤਨੇ ਚ। ਵਾਹਿਗੁਰੂ ਵਾਹਿਗੁਰੂ। ਇਸਲਾਮੀ ਮੰਤਰ ਵੀ ਐਸਾ ਹੈ, ਅੱਲਾਹੋ ਅੱਲਾਹੋ, ਇਸੇ ਚ ਪੂਰਾ ਹੋ ਜਾਂਦਾ ਹੈ। ਮੈਂ ਦੇਖਿਆ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਨੇ, ਅੱਲਾਹੋ ਅੱਲਾਹੋ, ਬਿਲਕੁਲ ਗਤੀ ਇਹੀ ਰਹਿੰਦੀ ਹੈ। ਔਰ ਸਹਿਜੇ ਸਰਲਤਾ ਦੇ ਨਾਲ ਮਨੁੱਖ ਜਿਤਨੀ ਦੇਰ ਦੇ ਸਵਾਸ ਗ੍ਰਾਸ ਲੈਂਦਾ ਹੈ, ਇਹ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਇਸ ਨੂੰ ਰਟੀ ਜਾਣਾ ਹੈ, ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇਗਾ ਇਹ ਤੇ ਪੁਨਰੁਕਤੀ ਹੈ, ਇਹ ਤੇ ਰੈਪੀਟੇਸ਼ਨ ਹੈ, ਐਵੇਂ ਬਾਰ ਬਾਰ ਦੁਰਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ, ਕਹਿਣ ਲੱਗਾ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਦੇ ਚ ਰੈਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗਾ ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ, ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤੇ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ, ਰੈਪੀਟੇਸ਼ਨ ਸਾਹਿਤਕ ਦੁਨੀਆਂ ਵਿੱਚ ਦੋਸ਼ ਹੈ। ਮੈਂ ਕਿਹਾ ਹੋਵੇਗੀ ਦੋਸ਼, ਸਾਹਿਤ ਨੇ ਮੰਨ ਲਿਆ ਹੋਵੇਗਾ, ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ, ਪਰਮਾਤਮਾ ਨਹੀਂ ਮੰਨਦਾ, ਪ੍ਰਕਿਰਤੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ। ਅਜੇ ਤੇ ਮੈਂ ਕੁਝ ਹੋਰ ਕਹਿਣਾ ਸੀ, ਉਹ ਕਹਿਣ ਲੱਗਾ ਗਿਆਨੀ ਜੀ ਤੁਹਾਡੀ ਕਥਾ ਚ ਵੀ ਮੈਨੂੰ ਪੁਨਰੁਕਤੀ ਦਿਖਾਈ ਦਿੰਦੀ ਹੈ, ਰੈਪੀਟੇਸ਼ਨ। ਔਰ ਕਹਿਣ ਲੱਗਾ ਇੱਕ ਸ਼ਬਦ ਵਿਚ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ ਜਿਹੜੀ ਗੱਲ ਹੈ ਦੂਜੇ ਤੀਜੇ ਚ ਵੀ ਹੋਈ ਹੈ, ਚੌਥੇ ਪੰਜਵੇਂ ਚ ਵੀ ਹੋਈ ਹੈ। ਔਰ ਮੈਨੂੰ ਕਹਿਣ ਲੱਗਾ ਮੁਦਤਾਂ ਤੋਂ ਤੁਹਾਨੂੰ ਸੁਣ ਰਿਹਾ, ਤੁਸੀਂ ਵੀ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੇ ਹੋ, ਪੁਨਰੁਕਤੀ ਰੈਪੀਟੇਸ਼ਨ ਇਹ ਤੇ ਦੋਸ਼ ਹੈ। ਮੈਂ ਕਿਹਾ ਦੋਸ਼ ਤੂੰ ਮੰਨਦਾ ਹੋਵੇਗਾ, ਸਾਹਿਤਕਾਰ ਮੰਨਦੇ ਹੋਣਗੇ, ਪ੍ਰਕਿਰਤੀ ਨਹੀਂ ਮੰਨਦੀ, ਪਰਮਾਤਮਾ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਮੈਂ ਕਿਹਾ ਪੁਨਰੁਕਤੀ ਤੇ ਹੀ ਜੀਵਨ ਹੈ। ਕਹਿਣ ਲੱਗੇ ਕਿਸ ਤਰ੍ਹਾਂ ਜੀਵਨ ਹੈ, ਜ਼ਿੰਦਗੀ ਕਿਸ ਤਰ੍ਹਾਂ ਪੁਨਰੁਕਤ ਹੋ ਗਈ। ਮੈਂ ਕਿਹਾ ਦੇਖੋ ਇੱਕ ਸਵਾਸ ਹੁਣ ਤੂੰ ਅੰਦਰ ਲੈ ਗਿਆ ਤੇ ਹੁਣ ਇੱਕ ਬਾਹਰ ਆਇਆ, ਹੁਣ ਮੁੜ ਕੇ ਅੰਦਰ ਨਾ ਲੈ ਜਾਈ ਨਹੀਂ ਤੇ ਰਿਪੀਟ ਹੋ ਜਾਏਗਾ, ਇਹ ਤੇ ਪੁਨਰੁਕਤੀ ਹੋ ਜਾਏਗੀ, ਇਹ ਤੇ ਦੋਸ਼ ਹੈ। ਬਾਰ ਬਾਰ ਸਵਾਸ ਕਿਉਂ ਲੈਣਾ, ਇੱਕੋ ਹੀ ਦਫਾ ਲੈ। ਨਬਜ਼ ਬਾਰ ਬਾਰ ਚੱਲਦੀ ਹੈ, ਦਿਲ ਬਾਰ ਬਾਰ ਧੜਕਦਾ ਹੈ, ਸਵਾਸ ਗ੍ਰਾਸ ਬਾਰ ਬਾਰ ਚੱਲਦੇ ਨੇ, ਪ੍ਰਿਥਵੀ ਦੇ ਉੱਤੇ ਦਿਨ ਬਾਰ ਬਾਰ ਆਉਂਦਾ ਹੈ, ਰਾਤ ਬਾਰ ਬਾਰ ਆਉਂਦੀ ਹੈ, ਪਾਣੀ ਬਾਰ ਬਾਰ ਪੀਂਦੇ ਹਾਂ, ਰੋਟੀ ਬਾਰ ਬਾਰ ਖਾਂਦੇ, ਇੱਕੋ ਹੀ ਦਫਾ ਜ਼ਿੰਦਗੀ ਚ ਖਾਣੀ ਚਾਹੀਦੀ ਹੈ। ਬਾਰ ਬਾਰ ਕਿਉਂ ਖਾਂਦਾ, ਸਵੇਰੇ ਖਾ ਲਈ, ਦੁਪਹਿਰੇ ਖਾ ਲਈ, ਸ਼ਾਮੀ ਫਿਰ ਖਾ ਰਹੇ ਹਾਂ, ਕਿਉਂ ਪੁਨਰੁਕਤ ਕਿਉਂ ਕਰ ਰਹੇ ਹਾਂ, ਇਹ ਰਿਪੀਟ ਕਿਉਂ ਕਰ ਰਹੇ ਹਾਂ। ਬਾਰ ਬਾਰ ਪਾਣੀ ਪੀ ਰਹੇ ਹਾਂ, ਬਾਰ ਬਾਰ ਭੋਜਨ ਛਕ ਰਹੇ ਹਾਂ, ਬਾਰ ਬਾਰ ਸਵਾਸ ਲੈ ਰਹੇ ਹਾਂ, ਬਾਰ ਬਾਰ ਦਿਲ ਧੜਕ ਰਿਹਾ, ਬਾਰ ਬਾਰ ਨਬਜ਼ ਚੱਲ ਰਹੀ ਹੈ ਪ੍ਰਿਥਵੀ ਤੇ, ਬਾਰ ਬਾਰ ਦਿਨ ਆ ਰਿਹਾ, ਬਾਰ ਬਾਰ ਰਾਤ ਆ ਰਹੀ ਹੈ। ਕਹਿਣ ਲੱਗਾ ਹੈ ਇਤਨੀ ਪੁਨਰੁਕਤੀ ਹੈ? ਕਹਿਣ ਲੱਗੇ ਮੈਂ ਇਸ ਢੰਗ ਨਾਲ ਸੋਚਿਆ ਨਹੀਂ ਸੀ। ਬਾਰ ਬਾਰ ਹਰ ਕੇ ਗੁਣ ਗਾਓ, ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਬਾਰ ਬਾਰ ਰਟੀ ਜਾ ਵਾਹਿਗੁਰੂ ਵਾਹਿਗੁਰੂ, ਉਤਨੇ ਚਿਰ ਤੱਕ ਕਰੀ ਜਾ ਜਿਤਨੇ ਚਿਰ ਤੱਕ ਤੂੰ ਵਾਹਿਗੁਰੂ ਦਾ ਰੂਪ ਨਹੀਂ ਹੋ ਜਾਂਦਾ, ਦੋਨੋਂ ਰਟਨ ਕਰੀ ਜਾ। ਭਾਰਤ ਦੇਸ਼ ਤੇ ਭਾਰਤ ਤੋਂ ਬਾਹਰ ਇਸਲਾਮੀ ਦੁਨੀਆ ਜਿਤਨੇ ਗੁਰਮੰਤਰ ਨੇ ਕਰੀਬਨ ਕਰੀਬਨ ਉਹ ਸਵਾਸ ਗ੍ਰਾਸ ਦੇ ਚ ਪੂਰੇ ਹੋ ਜਾਂਦੇ ਨੇ, ਰਾਮ ਪੂਰਾ ਹੋ ਜਾਂਦਾ ਹੈ, ਓਮ ਪੂਰਾ ਹੋ ਜਾਂਦਾ ਹੈ, ਵਾਹਿਗੁਰੂ ਪੂਰਾ ਹੋ ਜਾਂਦਾ, ਅੱਲਾਹੋ ਇਸੇ ਚ ਪੂਰਾ ਹੋ ਜਾਂਦਾ ਹੈ। ਇਹ ਆਪਣੇ ਆਪਣੇ ਜਪ ਕਰਨ ਵਾਲਿਆਂ ਦੇ ਮੰਤਰ ਨੇ। ਜਗਤਗੁਰੂ ਬਾਬਾ ਕਹਿੰਦੇ ਵੀ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੁਸਈਆਂ ਕੋਈ ਅੱਲਾਹ, ਕੋਈ ਅੱਲਾਹ ਅੱਲਾਹ ਕਹਿੰਦਾ। ਮੰਤਰ ਨੇ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੈ, ਭੋਜਨ ਸਾਰਿਆਂ ਦਾ ਇੱਕ ਨਹੀਂ ਹੈ। ਇੱਕ ਕੌਮ ਦਾ ਭੋਜਨ ਵੀ ਇੱਕ ਨਹੀਂ, ਸਾਰੀ ਦੁਨੀਆਂ ਦਾ ਭੋਜਨ ਤੇ ਇੱਕ ਹੈ ਹੀ ਨਹੀਂ, ਖੁਰਾਕ ਅਲੱਗ ਅਲੱਗ ਹੈ। ਜੇ ਸਿਰਫ ਭਾਰਤ ਨੂੰ ਹੀ ਲਓ
ਤਾਂ ਬੰਗਾਲੀਆਂ ਦਾ ਖਾਣਾ ਕੁਛ ਹੋਰ ਹੈ ਤੇ ਕਰਨਾਟਕੀਆਂ ਦਾ ਕੁਛ ਹੋਰ ਹੈ, ਮਹਾਰਾਸ਼ਟਰੀਅਨ ਕੁਛ ਹੋਰ ਢੰਗ ਨਾਲ ਖਾਂਦੇ ਨੇ, ਆਂਧਰਾ ਪ੍ਰਦੇਸ਼ ਦੀ ਖੁਰਾਕ ਕੁਛ ਹੋਰ ਹੈ, ਤਮਿਲ ਕੇਰਲਾ ਦੀ ਖੁਰਾਕ ਅਲਗ ਹੈ, ਪਹਿਰਾਵੇ ਵੀ ਅਲਗ ਨੇ, ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਰਾਜਸਥਾਨੀਆਂ ਦਾ ਕੁਛ ਹੋਰ ਹੈ, ਪੰਜਾਬੀਆਂ ਦੀ ਖੁਰਾਕ ਕੁਛ ਹੋਰ ਹੈ, ਲੇਕਿਨ ਭੁੱਖ ਕੁਝ ਹੋਰ ਨਹੀਂ, ਭੁੱਖ ਸਾਰਿਆਂ ਦੀ ਇੱਕੋ ਹੈ, ਭੋਜਨ ਇੱਕ ਨਹੀਂ ਹੈ, ਭੁੱਖ ਇੱਕੋ ਹੈ, ਔਰ ਖਾਣ ਦਾ ਮਕਸਦ ਵੀ ਇੱਕੋ ਹੀ ਹੈ ਕਿ ਭੁੱਖ ਮਿੱਟੇ, ਰਸ ਆਵੇ ਭੁੱਖ ਮਿੱਟੇ, ਲੇਕਿਨ ਭੋਜਨ ਇੱਕ ਨਹੀਂ ਹੈ, ਅੰਦਰ ਤੇ ਤੜਪ ਸਾਰਿਆਂ ਦੇ ਇੱਕੋ ਹੈ, ਪ੍ਰਭੂ ਮਿਲੇ, ਪਰਮਾਤਮਾ ਮਿਲੇ, ਪਰਮ ਆਨੰਦ ਮਿਲੇ, ਸਕੂਨ ਮਿਲੇ, ਸ਼ਾਂਤੀ ਮਿਲੇ, ਚੈਨ ਮਿਲੇ, ਆਨੰਦ ਮਿਲੇ, ਜਿਸ ਤਰ੍ਹਾਂ ਭੋਜਨ ਇੱਕ ਨਹੀਂ ਹੈ, ਭਜਨ ਵੀ ਇੱਕ ਨਹੀਂ ਹੈ, ਅਲੱਗ ਅਲੱਗ ਹੈ, ਭੋਜਨ ਕੋਈ ਵੱਖ ਵੱਖ ਖਾਇਆ ਅਸੀਂ ਨਹੀਂ ਲੜਦੇ ਕਿ ਤੂੰ ਸਾਡੇ ਢੰਗ ਨਾਲ ਕਿਉਂ ਨਹੀਂ ਖਾ ਰਿਹਾ, ਆਪਣੇ ਢੰਗ ਨਾਲ ਕਿਉਂ ਖਾਂਦਾ ਪਿਆ, ਝਗੜਾ ਨਹੀਂ ਹੈ, ਭੋਜਨ ਦੀ ਦੁਨੀਆਂ ਦੇ ਚ ਆਪਸ ਦੇ ਝਗੜਾ ਨਹੀਂ ਹੈ, ਭਜਨ ਦੀ ਦੁਨੀਆਂ ਝਗੜਾ ਹੈ, ਤੂੰ ਰਾਮ ਰਾਮ ਕਿਉਂ ਆਖਦਾ ਪਿਆ, ਅੱਲਾਹੂ ਕਿਉਂ ਨਹੀਂ ਕਹਿੰਦਾ, ਤੇ ਤੂੰ ਅੱਲਾਹੂ ਕਿਉਂ ਕਹਿ ਰਿਹਾ, ਵਾਹਿਗੁਰੂ ਕਿਉਂ ਨਹੀਂ ਕਹਿੰਦਾ, ਇਹ ਝਗੜੇ ਹਨ, ਔਰ ਬੜੇ ਵਿਆਪਕ ਝਗੜੇ ਨੇ, ਬੜੇ ਭਾਰੀ ਖੂਨ ਖਰਾਬੇ ਨੇ, ਭੁੱਖ ਸਾਰਿਆਂ ਚ ਇੱਕੋ ਹੈ, ਭੋਜਨ ਇੱਕ ਨਹੀਂ ਹੈ, ਪਰਮ ਆਨੰਦ ਦੀ ਤੜਪ ਸਾਰਿਆਂ ਚ ਇੱਕੋ ਹੈ, ਭਜਨ ਇੱਕ ਨਹੀਂ ਹੈ, ਅਲੱਗ ਅਲੱਗ ਹੈ, ਪਰ ਇਹ ਅਲੱਗ ਅਲੱਗ ਭਜਨ ਦਾ ਹੋਣਾ ਉਹਨਾਂ ਲੋਕਾਂ ਨੂੰ ਪ੍ਰਵਾਨ ਨਹੀਂ ਜਿਨ੍ਹਾਂ ਨੂੰ ਕਦੀ ਭਜਨ ਦਾ ਰਸ ਆਇਆ ਹੀ ਨਹੀਂ, ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਗੱਲ ਕੁਛ ਹੋਰ ਹੋ ਜਾਂਦੀ ਹੈ, ਉਹ ਤੇ ਕਹਿ ਦਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਕੋਈ ਸੇਵੇ ਗੁਸਈਆ, ਕੋਈ ਅੱਲਾ, ਉਹ ਤੇ ਇੰਜ ਕਹਿ ਦਿੰਦਾ, ਔਰ ਹਾਫਿਜ਼ ਕਹਿੰਦਾ ਹਾਫਿਜ਼ਾ ਗਰ ਵਸਲ ਖਾਹੀ ਸੁਲਾ ਕੁੰਨ ਬਾ ਖਾਸ ਆਮ, ਕਹਿੰਦਾ ਰੱਬ ਦਾ ਵਿਸਾਲ ਚਾਹੁੰਦਾ, ਰੱਬ ਦਾ ਮਿਲਾਪ ਚਾਹੁੰਦਾ, ਹਰ ਇੱਕ ਨਾਲ ਸੁਲਾ ਕਰ ਲੈ, ਹਰ ਇੱਕ ਨਾਲ, ਔਰ ਹਾਫਿਜ਼ ਤੇ ਕਹਿੰਦੇ ਸਨ ਉਹੀ ਰੱਬ ਦੇ ਨੇੜੇ ਹੈ ਜੋ ਸੰਸਾਰ ਦੇ ਨੇੜੇ ਹੈ, ਉਹੀ ਖੁਦਾ ਦੇ ਨੇੜੇ ਹੈ ਜੋ ਮਖਲੂਕ ਦੇ ਨੇੜੇ ਹੈ, ਜੋ ਮਖਲੂਕ ਤੋਂ ਦੂਰ ਹੈ ਖੁਦਾ ਤੋਂ ਵੀ ਦੂਰ ਹੈ, ਜੋ ਬੰਦਿਆਂ ਤੋਂ ਦੂਰ ਹੈ ਹੋ ਨਹੀਂ ਸਕਦਾ ਉਹ ਰੱਬ ਦੇ ਨੇੜੇ ਹੋਵੇ, ਜਿਹੜੇ ਵਿਚਾਰ ਬੰਦੇ ਨੂੰ ਬੰਦੇ ਨਾਲ ਨਾ ਮਿਲਣ ਦੇਣ, ਯਕੀਨ ਜਾਣਨਾ ਉਹ ਵਿਚਾਰ ਬੰਦੇ ਨੂੰ ਰੱਬ ਨਾਲ ਵੀ ਨਹੀਂ ਜੁੜਨ ਦੇਣਗੇ, ਪੱਕੀ ਗੱਲ, ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ, ਉਹ ਵਿਚਾਰ ਮਨੁੱਖ ਤੇ ਖੁਦਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ, ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ, ਮਨੁੱਖ ਤੇ ਮੈਂ ਸਮਝਦਾ ਸਦੀਆਂ ਤੋਂ ਅਨੰਤ ਕਾਲ ਤੋਂ ਦੀਵਾਰਾਂ ਹੀ ਖੜੀ ਕਰੀ ਜਾ ਰਿਹਾ, ਨਵੀਆਂ ਤੋਂ ਨਵੀਆਂ, ਪੁਰਾਣੀਆਂ ਟੁੱਟਦੀਆਂ ਨਹੀਂ ਪਈਆਂ, ਨਵੀਆਂ ਹੋਰ ਖੜੀਆਂ ਹੋ ਰਹੀਆਂ, ਪੁਰਾਣੇ ਮਸਲੇ ਹੱਲ ਨਹੀਂ ਆਉਂਦੇ ਨਵੇਂ ਹੋਰ, ਬੰਦਾ ਬੰਦੇ ਤੋਂ ਦੂਰ ਹੁੰਦਾ ਗਿਆ, ਬਹੁਤ ਦੂਰ, ਭਾਵੇਂ ਸਾਇੰਸ ਬੜੀ ਨੇੜੇ ਲਿਆਈ ਹੈ, ਅੱਜ ਕੋਈ ਦੂਰੀ ਜ਼ਮੀਨ ਦੀ ਦੂਰੀ ਤੇ ਨਹੀਂ ਰਹੀ, ਪਰ ਬੰਦਾ ਬੰਦੇ ਤੋਂ ਬਹੁਤ ਦੂਰ ਹੋ ਗਿਆ, ਮਨੁੱਖ ਤੋਂ ਬਹੁਤ ਦੂਰ ਹੈ, ਪਾਕਿਸਤਾਨ ਤੇ ਪੜੋਸ ਦੇ ਚ ਹੈ, ਹਿੰਦੁਸਤਾਨ ਤੋਂ ਬਹੁਤ ਦੂਰ ਹੈ, ਬੜਾ ਦੂਰ ਹੈ, ਜ਼ਮੀਨ ਦੇ ਤਲ ਤੇ ਨਹੀਂ, ਹਿਰਦੇ ਦੇ ਤਲ ਤੇ ਬੜੀਆਂ ਦੀਵਾਰਾਂ ਖੜੀਆਂ ਨੇ, ਬੜੀਆਂ ਦੀਵਾਰਾਂ ਖੜੀਆਂ ਨੇ, ਮਿਲਣਾ ਹੀ ਔਖਾ ਹੈ, ਤੇ ਪਾਕਿਸਤਾਨ ਦੀ ਤੇ ਗੱਲ ਛੱਡੋ, ਹਿੰਦੁਸਤਾਨ ਵਿਚ ਰਹਿਣ ਵਾਲੇ ਹਿੰਦੂ ਤੇ ਮੁਸਲਮਾਨ ਬਹੁਤ ਦੂਰ ਨੇ, ਬਹੁਤ ਦੂਰ ਨੇ, ਬੜੀ ਭਿਅੰਕਰ ਦੂਰੀ ਹੈ, ਰਾਮ ਤੇ ਖੁਦਾ ਦੀ ਬਹੁਤ ਵੱਡੀ ਦੂਰੀ ਹੈ, ਭਾਵੇਂ ਦੂਰੀ ਨਹੀਂ ਹੈ ਪਰ ਮਨੁੱਖ ਨੇ ਕਰ ਦਿੱਤੀ ਹੈ, ਰਾਮ ਖੁਦਾ ਦੇ ਨੇੜੇ ਨਹੀਂ ਹੈ, ਖੁਦਾ ਰਾਮ ਦੇ ਨੇੜੇ ਨਹੀਂ ਹੈ, ਇਸ ਵਾਸਤੇ ਸਾਰੇ ਹਿੰਦੂ ਸਮਾਜ ਦਾ ਜ਼ੋਰ ਸੀ ਮਸਜਿਦ ਗਰਾ ਦੇਈਏ, ਇੱਥੇ ਖੁਦਾ ਦੀ ਗੂੰਜ ਆਉਂਦੀ ਹੈ, ਔਰ ਸਾਰੇ ਮੁਸਲਮਾਨਾਂ ਦੀ ਕੋਸ਼ਿਸ਼ ਸੀ ਮਸਜਿਦ ਨੂੰ ਬਚਾਈਏ, ਜਾਂ ਕਿਸੇ ਵਕਤ ਬਾਬਰ ਨੇ ਮੰਦਰ ਗਿਰਾਇਆ, ਬਾਬਰ ਕੋਲ ਤਾਕਤ ਆਈ, ਉਸਨੇ ਮੰਦਰ ਗਿਰਾ ਕੇ ਮਸਜਿਦ ਖੜੀ ਕੀਤੀ, ਅਜੋਕੇ ਸਤਾਧਾਰੀਆਂ ਕੋਲ ਸਤਾ ਆਈ, ਇਹਨਾਂ ਨੇ ਮਸਜਿਦ ਗਿਰਾ ਕੇ ਮੰਦਰ ਖੜਾ ਕਰ ਦਿੱਤਾ, ਇੱਕ ਨੇ ਮੰਦਰ ਗਿਰਾਇਆ,
ایک نے مسجد گرائی میرے سامنے. جد مندر گریا سی ہزارہ ہندو زارو زار روئے سن, جد مسجد گری سی تڑپے سن مسلمان اس طرح جی جل تو بنا مچھلی تڑپ دی. بڑی افراتفری مچی سی. سابقہ اپ پردھان منتری چودھری دیوی لال ہریانے تو اس نے پارلیمنٹ دچ آواز اٹھائی مسئلہ حل ہو سکتا ہے انو گردوارا بنا دیو. رام دی دھن بھی گونجدی رہے گی اللہ بھی گونجدا رہے گا. گرو گرنتھ صاحب دا پرکاش کر دیو. انہیں پارلیمنٹ دچ بول بولے سن اخبار چھپے سن اس نو گردوارا بنا دیو. مسجد ڈھان دی لوڑ نہیں پے گی, مندر نال نفرت نہیں ہوئے گی کیونکہ اللہ دی دھن بھی گونجدی رہے گی رام دی دھنی بھی گونجدی رہے گی. پر ہر ایک کول اتنی عقل تھوڑی ہوندی ہے, ہر ایک کول اتنی سیانپ تھوڑی ہوندی ہے. ستا دی طاقت وچ بابر آیا انہیں مندر گرا دیتا, ستا دی طاقت وچ اجوکے آئے انہوں نے مسجد گرا دیتی. جد مندر گریا سی ہندو زارو زار رویا سی, جد مسجد گری مسلمان زارو زار رویا تڑپے. مسجد دیوار بن گئی, مندر دیوار بن گئے, بندے بندے دا ملنا اوکھا. اور جو مسجد دیوار بن جائے یقین جانو خدا دا گھر نہیں ہے. جو مندر دیوار بن جائے اوکھے نہ ہونا بھگوان دا گھر نہیں ہے. اور جڑا گردوارا دیوار بن جائے سکھ دا سکھ نال ملنا ہی اوکھا ہو جائے. لوگاں نے ونڈے ہوئے نے, میں تے دیکھ کے دنگ رہ گیا. ادھر ملیشیا سنگاپور دے ملوئیاں دا گردوارا ہے, یہ دوابیاں دا ہے, یہ جٹاں دا ہے, یہ مذہبیاں دا ہے, یہ رام گڑیاں دا ہے. گرو دا گردوارا کیڑا ہے, گرو دا دوار کیڑا ہے؟ کوئی رام گڑیاں دا, کوئی جٹاں دا, کوئی ملوئیاں دا, کوئی دوابیاں دا. اور ایک گردوارے دا نام انہوں نے رکھا ہے پاپیاں دا گردوارا. ملیشیا دے سنگاپور دے یہ پاپیاں دا گردوارا. پھر گرو دا در کیڑا ہویا؟ کوئی پاپیاں دا ہو گیا, کوئی جٹاں دا ہو گیا, کوئی ملوئیاں دا ہو گیا, کوئی دوابیاں دا ہو گیا, کوئی رام گڑیاں دا ہو گیا. اور حیرانگی دی گل انگلینڈ وچ مذہبیاں دا بھی بن گیا مذہبیاں دا ہے, اور سنگاپور وچ بھی ہے یہ مذہبیاں دا گردوارا. پھر گرو دا دوار کیڑا ہویا؟ میں عرض کراں جیڑا گردوارا بھی بندے تے بندے دے چکار دیوار بن جائے وہ کسی بندے دا گھر ہو سکتا ہے. ٹھیک ہے رام گڑیاں دا ہو سکتا ہے, جٹاں دا ہو سکتا ہے, پاپیاں دا ہو سکتا ہے, دوابیاں دا ہو سکتا ہے, ملوئیاں دا ہو سکتا ہے, گرو دا نہیں. گرو دا دوار تے ساریاں دیواراں نو توڑدا ہے, وہ تے ساری دنیا دی دیواراں نو توڑدا ہے. اور گردوارے چ کوئی دیوار کھڑی کر دے اس دی کھڑی کیتی ہوے گی, گرو نے نہیں کھڑی کیتی. اتنی مہرس کر دیاں. یہ گل وکری, اس تو اگے میں کہاں پتہ نہیں شبد تھانو ہضم ہوندے نے کہ نہیں, پر اتنی گل تے سپشٹ ہے کہ جڑے وچار منکھ دے منکھ دے وچکار دیوار کھڑی کر دین او وچار پرماتما نال بھی نہیں جڑن دین گے, او پرماتما دے نیڑے بھی نہیں ہون دین گے. حافظ مسلمان ہے, یہ کہندا ہے حافظ اگر وصل خواہی صلح کن با خاص و عام, با مسلمان اللہ اللہ با ہنوداں رام رام. کہندا مسلمان ملے تینوں اللہ ہو کر دیں, ہندو ملے رام رام کر دیں. مسلمان فقیر مسلمان ہے, کہندا مینوں رام آکھن دے کوئی اعتراض نہیں, مینوں اللہ کہن دے کوئی سنکوچ نہیں. ایک بندہ اڈلی ڈوسا کھا رہے ہے, تمل ناڈ کرناٹکی لوگ کیرلا دے لوگ انہاں دا کھانا یہی ہے, تو کوئی پنجابی لڑ پوے کی کھا رہے ہیں, یہ کوئی خوراک ہوندی ہے؟ پر یقین جانو آلواں دا پراٹھا تسی کھاؤ تے تمل لوگ بھی اوکھے ہو جانے کی کھا رہے ہیں, کہ کھاندا کی پیا تو او بھی اپنے ڈھنگ نال لوک ہیں, انہاں دی اپنی خوراک. بھوجن وکھ وکھ ہو سکتا ہے, بکھ وکھ وکھ نہیں ہے, منتر الگ الگ ہو سکتے ہیں.
भजन अलग अलग हो सकता है। यही गुरु नानक का सिद्धांतिक नुकता है। जब भरतरी ने कहा कि मैं आई पंथ का योगी हाँ और मैं जोगियां दे बारह पंथ मनदा, गुरु नानक कहन लगे मैं भी आई पंथ का योगी हाँ, मैं दुनिया के सारे पंथ मनदा, तू सिर्फ बारह मनदा, आप सारे ही मनते हैं। आई पंथी सगल जमाती मन जीते जग जी, सगल जमाती जितनिया दुनिया के जमातां ने परमात्मा के मार्ग से चलण वाली आप सारे दे नाल हाँ, सारे साडे नाल ने। गुरु नानक सगली जोत हमारी समया नाना वरन अनेकं, कह नानक सुन भरतर जोगी पार ब्रह्म लिव एकं। ये जितने वरन ने, जितने भेख ने, जितने मजहब ने, जितनिया जमातां ने, गुरु नानक देव जी महाराज कहते ने मेरा अपना ही रूप ने, वो मेरा रूप ने, मैं इन्हां दा रूप, कोई फर्क नहीं। गुरु नानक हर दीवार नू तोड़ देने, ये दुनिया का ऐसा जो है सिद्धांतिक नुकता धर्म दा सी जिदी लपेट दे सारे आ सकते सन। बदकिस्मती है ऐसे ऐसे औखे तरीके करी जा रहे हैं, अमृत भी इतना बिखम करी जाने हर एक छाकी ना सके। अपनी अपनी मर्यादा, अपनी अपनी गल्लां, अपनी अपनी तंग दिलियां एनी जोड़ी जाते हैं, दूजा भोजन छाकी ना सके, भुखा ही मरे। तो किसी नू भुखा मारना पाप है, किसी नू धर्म कर्म ते अमृत नू वांझा रखना यह भी महापाप है और होंदा है। और यकीन जानो राजनीति दे नां दे उते इतने पाप नहीं होए दुनिया दे जितने धर्म दे नां दे उते होए ने और हो रहे ने। यह भी मैं अर्ज कर दिया, किसी वक्त खुलासा करांगा। राजनीति करके जमीन इतनी दफा खून नाल नहीं रंगी गई जितनी दफा धर्म दे नां ते रंगी गई है। 60 लाख यहूदी हिटलर ने मौत दे घाट उतारे धर्म दा नां लेके। यहूदी ने इन्होंने ईसा नूं सूली ते चाड़िया सी, कतल कर दो, मार दो, जिंदा रहण दा कोई हक नहीं, कसूर इक दा होवे सारिआं नूं चाड़ो फांसी ते। मजहब दे नां ते, धर्म दे नां ते उकसाया, ते धर्म दे नां दे ते कोई दूसरे दा कतल करन नूं जो है तैयार हो गया, उन्हूं धर्म कहण दी लोड़ नहीं है। राजनीति है, धर्म नहीं है। धर्म देच आ जांदा है प्रेम, धर्म देच आ जांदा है दया, धर्म देच आ जांदी है समदृष्टि, धर्म देच आ जांदे ने निर्वैर जज्बे, धर्म देच आ जांदी है निर्भयता। सारे दैवी गुणा नूं इकट्ठा करना होवे ते कह दो धर्म, कह दो आनंद, कह दो परमात्मा, और की हुंदा है परमात्मा। धार्मिक बंदे की किस तरह पहचान करोगे, गुणा करके, और किस तरह पहचान करोगे। और ये प्राप्त होंदे ने जप नाल, होर कोई तरीका नहीं, बाजार देच नहीं बिकते, इस कथा नाल भी थानू नहीं मिलन लगे, सुन लो भावे कितने जप के ही मिलनगे, उंज नहीं मिलनगे, सुनदे रहो सारी जिंदगी। ये भी मैं अर्ज कर दे, दान नाल भी नहीं मिलनगे, भावे करोड़ों रुपए का भी दान कर दो, कुछ भी नहीं होगा। बिरले ने जितने मंदिर खड़े किए ने हिंदुस्तान देश, कबीर उतना नहीं खड़ा कर सकया, कबीर ने तो एक भी नहीं बनाया, बेचारा बना ही नहीं सकता सी, उहदे कोल पैसे ही नहीं सन, उहदी ते दो टाइम की रोटी बड़ी मुश्किल नाल चलती सी। एक दोए मंदर एक दोए बाट, हमको साथर उनको खाट, मां रोंदी है कबीर दी, ये मेरे पोतरे किवें पलणगे, कबीर काम बहुत थोड़ा करदा है। घर की उपजीविका नहीं चलती पई, मंदिर उस विचारे ने कित्थों बनाना है। बिरले ने हर वड्डे शहर विच मंदिर बनाया हिंदुस्तान विच, पर सारे मंदिरां नूं कहिंदे ने बिरले दा मंदिर, भगवान दा मंदिर नहीं, सब बिरले दे ही मंदिर ने। यह भी मैं अर्ज करदे, मैनू किसी ने कह दिता सी बड़ा धार्मिक पुरश है, दिल्ली देच मंदर है, हरिद्वार देच मंदर है, जयपुर देच मंदर है, बॉम्बे देच है, कलकत्ते देच है, ब्रिजनाज रगर देच है, गिनती करते जाओ, हर तीरथ ते इसने मंदिर खड़ा किया है, बिरले मंदिर। मैं कह बिरले दे मंदिर ने, रब दे मंदिर थोड़ी ने, पैसे दे मंदिर ने, धन दे मंदिर ने, उन्हें अपना ना ही ठोके होया, परमात्मा दे मंदिर नहीं ने, बिरला मंदिर। ते जे हुण तुसी आखो इन्हां मंदरां दे बनाण करके ते इन्हां करोड़ां अरबां रुपए दे दान देण दे नाल ये महान हो गया है, नहीं, इस तरह दे करोड़ां बिरले कट्ठे करिए कबीर दे चरणां दी खाक भी नहीं है, कबीर दे पैरां दी तोड़ भी नहीं है।
ਕਬੀਰ ਦੇ ਕੋਲ ਜੀਵਦਾ ਜਾਗਦਾ ਧਰਮ ਹੈ ਔਰ ਉਸੇ ਧਰਮ ਨੂੰ ਬਿਰਲਾ ਪੈਸੇ ਦੇ ਜ਼ੋਰ ਨਾਲ ਖਰੀਦਣਾ ਚਾਹੁੰਦਾ ਨਹੀਂ ਨਹੀਂ ਮਿਲ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਇੱਕ ਬੜੀ ਕੀਮਤੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ ਔਰ ਮੈਂ ਇਹ ਵੀ ਅਰਜ਼ ਕਰਾਂ, ਸ਼ਾਇਦ ਇੱਕੋ ਇੱਕ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਕੁਛ ਇਨਸਾਫ ਰਾਵਣ ਨਾਲ ਕੀਤਾ, ਵਰਨਾ ਕਿਸੇ ਨੇ ਵੀ ਨਹੀਂ ਕੀਤਾ। ਭਾਰਤ ਦੇ ਸਾਰੇ ਰਾਵਣ ਨੂੰ ਦੁਸ਼ਟ ਕਹਿੰਦੇ ਨੇ, ਸਾਰੇ ਉਸ ਨੂੰ ਜ਼ਾਲਮ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਂਪੁਰਸ਼ ਨੇ, ਪੂਰਨ ਤੌਰ ਤੇ ਜ਼ਾਲਮ ਨਹੀਂ ਸੀ, ਹਰ ਇਹਦੇ ਚ ਕੋਈ ਖੂਬੀ ਨਹੀਂ ਸੀ, ਐਸਾ ਨਹੀਂ ਹੈ। ਹਰ ਮਨੁੱਖ ਦੇ ਚ ਕੁਝ ਗੁਣ ਆਉਂਦੇ ਨੇ, ਕੁਝ ਔਗਣ ਵੀ ਆਉਂਦੇ ਨੇ, ਤੇ ਇਸ ਪੁਰਸ਼ ਦੇ ਚ ਕੁਝ ਗੁਣ ਵੀ ਸਨ ਔਰ ਗੁਣਾਂ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ, ਪਾ ਦਿੱਤਾ ਜਾਂਦਾ ਹੈ। ਕਾਰਨ ਹਾਰ ਗਿਆ ਸੀ ਵਿਚਾਰਾ। ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ। ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ, ਉਹ ਮਹਾਕਾਲੀ ਹੋ ਜਾਂਦੀ ਹੈ, ਉਹ ਦੇਵੀ ਹੋ ਜਾਂਦੀ ਹੈ। ਤੇ ਸ਼ਾਇਦ ਕਿਧਰੇ ਹਾਰ ਜਾਏ ਤਾਂ ਫਿਰ ਡਾਇਣ ਹੈ। ਪੁਰਸ਼ ਹੈ, ਜਿੱਤ ਗਿਆ ਤਾਂ ਭਗਵਾਨ ਹੋ ਗਿਆ, ਹਾਰ ਗਿਆ ਤਾਂ ਸ਼ੈਤਾਨ। ਇਹ ਤੇ ਜਿੱਤ ਹਾਰ ਦੇ ਉੱਤੇ ਖੜੀ ਹੈ, ਦੁਨੀਆਂ ਜੇਤੂ ਦੇ ਪਿੱਛੇ ਚੱਲਦੀ ਹੈ। ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ, ਇਸ ਨੂੰ ਨਹੀਂ ਦੇਖਦੀ। ਜਿੱਤ ਗਿਆ ਇਸ ਵਾਸਤੇ ਭਗਵਾਨ ਹੈ। ਰਾਮ ਜਿੱਤ ਗਏ ਸਨ, ਰਾਵਣ ਹਾਰ ਗਏ ਸਨ। ਅਗਰ ਦੇਖਿਆ ਜਾਏ ਇਨਸਾਫ ਦੀ ਕਸੌਟੀ ਨਾਲ ਦੇਖੋਗੇ, ਇੰਨਾ ਕਸੂਰ ਰਾਵਣ ਦਾ ਨਹੀਂ ਹੈ, ਰਾਮ ਦੇ ਭਰਾ ਦਾ ਹੀ ਹੈ। ਉਸ ਜ਼ਮਾਨੇ ਚ ਸਵੰਬਰ ਦੀ ਪ੍ਰਥਾ ਆਮ ਸੀ, ਵਰ ਚੁਣਨਾ ਸਵੈਮ ਵਰ। ਕੋਈ ਲੜਕੀ ਲੜਕੇ ਦੇ ਗਲ ਦੇ ਚ ਮਾਲਾ ਪਾ ਦਿੰਦੀ ਸੀ, ਇਹਨੂੰ ਕਹਿੰਦੇ ਨੇ ਸਨ ਸਵੈਮ ਵਰ, ਖੁਦ ਵਰ ਚੁਣ ਲਿਆ। ਇਹ ਸਮਾਜ ਨੇ ਖੁੱਲ ਦਿੱਤੀ ਹੋਈ ਜੀ ਸੀ। ਪ੍ਰਤਿਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਚ ਬਣੀਆਂ ਹੋਈਆਂ, ਸਵੰਬਰ ਹੋਇਆ ਵੈਸੇ ਸਾਰਿਆਂ ਦਾ ਸੀ, ਇੱਕ ਪ੍ਰਥਾ ਸੀ ਜੋ ਬਾਅਦ ਵਿਚ ਖਤਮ ਕੀਤੀ ਗਈ। ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ, ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ, ਰਿਸ਼ਤਾ ਨਿਭਾਉਣੀ ਸੀ ਅੱਗੇ। ਨੌਬਤ ਤਲਾਕ ਤੱਕ ਪਹੁੰਚਦੀ ਸੀ, ਬੱਚੇ ਰੁਲਦੇ ਸਨ। ਸਮਾਜ ਅੱਗੇ ਆ ਗਿਆ, ਸਵੰਬਰ ਦੀ ਪ੍ਰਥਾ ਖਤਮ ਕਰਨੀ ਪਈ। ਧਾਰਮਿਕ ਮੁਖੀ ਅੱਗੇ ਆ ਗਏ, ਉਹਨਾਂ ਨੇ ਸਵੰਬਰ ਦੀ ਪ੍ਰਥਾ ਨੂੰ ਖਤਮ ਕੀਤਾ। ਤੋ ਇਹ ਸਰੂਪ ਨਖਾ ਵਰਮਾਲਾ ਲਕਸ਼ਮਣ ਦੇ ਗਲ ਵਿੱਚ ਪਾਉਣ ਲੱਗੀ ਹੈ। ਲਕਸ਼ਮਣ ਕਹਿੰਦਾ ਨਹੀਂ, ਮੈਂ ਤਾਂ ਜ਼ਿੰਦਗੀ ਕੁਆਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ, ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਇਹਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ, ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ। ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ। ਇਹ ਇਤਿਹਾਸਕ ਪਹਿਲੂ ਨੇ, ਇਹ ਇਤਿਹਾਸ ਹੈ। ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ, ਦਸ਼ਰਥ ਦੀਆਂ, ਇਹ ਪ੍ਰਥਾ ਸੀ ਤੂੰ ਮੇਰੇ ਭਰਾ ਨਾਲ ਗੱਲ ਕਰਦਾ। ਦੋਵੇਂ ਸੁਨੱਖੇ ਸਨ, ਦੋਵਾਂ ਦਾ ਰੰਗ ਰੂਪ ਮਹਾਨ ਸੀ, ਦੋਵਾਂ ਦਾ ਤਨ ਪ੍ਰਭਾਵਿਤ ਕਰਦਾ ਸੀ, ਦੋਵੇਂ ਸੁਸ਼ੀਲ ਸਨ, ਦੋਵੇਂ ਗੁਣਵਾਨ ਸਨ ਔਰ ਦੋਵੇਂ ਰਿਸ਼ੀ ਵਿਸ਼ਿਸ਼ਟ ਤੋਂ ਧਰਮ ਦੀ ਸਿੱਖਿਆ ਪੜੇ ਹੋਏ ਸਨ। ਰਾਮ ਕੋਲ ਚਲੀ ਗਈ, ਰਾਮ ਨੇ ਭੇਜਿਆ ਨਹੀਂ, ਮੇਰੇ ਨਾਲ ਮੇਰੀ ਪਤਨੀ ਹੈ ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਢ ਦਿੱਤੀ। ਹੁਣ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ, ਇਹ ਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਥਾਜ ਕਰ ਦੇਣਾ ਹੈ, ਕਰੂਪ ਕਰ ਦੇਣਾ ਹੈ। ਇਹ ਪਹਿਲ ਲਕਸ਼ਮਣ ਤੋਂ ਹੋਈ ਹੈ, ਰਾਵਣ ਤੋਂ ਨਹੀਂ ਹੋਈ। ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ, ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ, ਪਰ ਉਹ ਤੇ ਰਾਜੇ ਦੀ ਭੈਣ ਸੀ, ਰਾਵਣ ਦੀ, ਲੰਕੇਸ਼ ਦੀ, ਬੜਾ ਸ਼ਕਤੀਸ਼ਾਲੀ, ਬੜਾ ਤਾਕਤਵਰ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਚੰਦ ਸੂਰਜ ਜਾ ਕੇ ਤਪਦ ਰਸੋਈ, ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲੇ ਜਲਣ ਲੱਗੇ ਨੇ, ਪਰ ਰਾਵਣ ਦੇ ਜ਼ਮਾਨੇ ਚ ਉਦੋਂ ਇਸ ਤਰ੍ਹਾਂ ਸੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਰਸੋਈ ਦੇ ਚੁੱਲੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ, ਲੱਕੜਾਂ ਨਹੀਂ ਬਲਦੀਆਂ ਸਨ। ਪਤਾ ਨਹੀਂ ਕਿਸ ਢੰਗ ਨਾਲ ਉਸਨੇ ਚੁੱਲੇ ਬਣਾਏ। ਉਸ ਜ਼ਮਾਨੇ ਚ ਸੌਰ ਊਰਜਾ, ਸੂਰਜ ਦੀ ਰੋਸ਼ਨੀ, ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ ਰਾਵਣ ਨੇ।
ਇਹਦਾ ਮਤਲਬ ਹੈ ਲੰਕਾ ਇਤਨੀ ਉੱਨਤ ਸੀ, ਰਾਵਣ ਇਤਨਾ ਅੱਗੇ ਵਧ ਗਿਆ ਸੀ, ਔਰ ਉਸਨੇ ਮਹਿਲ ਦੇ ਉੱਤੇ ਸੋਨਾ ਚਾੜਿਆ ਹੋਇਆ ਸੀ, ਕਹਿੰਦੇ ਸੋਨੇ ਦੀ ਲੰਕਾ। ਸ਼ਿਵਜੀ ਦਾ ਉਪਾਸ਼ਕ ਸੀ ਪੱਕਾ, ਚਾਰੇ ਵੇਦ ਉਸਨੂੰ ਜ਼ਬਾਨੀ ਕੰਠ ਸਨ, ਔਰ ਬਿਨਾਂ ਮਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ। ਕਈ ਲੋਕ ਮੇਰੇ ਕੋਲ ਪੁੱਛਦੇ ਨੇ, ਗਿਆਨੀ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ? ਮੈਂ ਕੋਈ ਖੁਰਾਕ ਨਹੀਂ ਹੈ, ਮਨ ਦੀ ਇਕਾਗਰਤਾ ਨਾਲ ਕੰਠ ਹੁੰਦੀ ਹੈ, ਕਿਸੇ ਖੁਰਾਕ ਨਾਲ ਨਹੀਂ ਹੁੰਦੀ। ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ, ਉਹ ਗੱਲ ਵੱਖਰੀ। ਯਾਦਾਸ਼ ਸ਼ਕਤੀ ਦਾ ਤਾਲੁਕ ਮਨ ਦੀ ਇਕਾਗਰਤਾ ਨਾਲ ਹੈ, ਕਿਸੇ ਵੀ ਖੁਰਾਕ ਨਾਲ ਨਹੀਂ ਹੈ। ਇਹ ਵੀ ਮੈਂ ਅਰਜ਼ ਕਰ ਲਈ, ਮਨ ਦੀ ਇਕਾਗਰਤਾ ਨਾਲ ਹੈ। ਸਾਰੀ ਜ਼ਿੰਦਗੀ ਜਾਪ ਸਾਹਿਬ ਪਏ ਪੜ੍ਹਦੇ ਨੇ, ਬੁੱਢੇ ਹੋ ਗਏ ਨੇ, ਜ਼ਬਾਨੀ ਕੰਠ ਕੋਈ ਨਹੀਂ। ਉਹਨੂੰ ਚਾਰੇ ਵੇਦ ਜ਼ਬਾਨੀ ਕੰਠ ਸਨ, ਜ਼ਬਾਨੀ ਪਾਠ ਕਰਦਾ ਸੀ ਰਾਵਣ। ਇਹਦਾ ਮਤਲਬ ਬਿਨਾਂ ਮਨ ਦੀ ਇਕਾਗਰਤਾ ਤੋਂ ਇਹ ਨਹੀਂ ਹੋ ਸਕਦਾ, ਉਸਦਾ ਮਨ ਇਕਾਗਰ ਸੀ। ਸ਼ਿਵਜੀ ਦਾ ਉਪਾਸ਼ਕ ਸੀ, ਔਰ ਮਾਮੂਲੀ ਉਪਾਸ਼ਕ ਨਹੀਂ ਸੀ। ਇੱਕ ਦਿਨ ਉਸਨੇ ਕਹਿ ਦਿੱਤਾ, ਐ ਭਗਵਾਨ, ਇਸ ਸਿਰ ਦੇ ਉੱਤੇ ਆਸ਼ੀਰਵਾਦ ਦਾ ਹੱਥ ਰੱਖੋ, ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ। ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ, ਔਰ ਜੈਸੇ ਮੰਗ ਕੀਤੀ ਅੱਧੇ ਤੇ ਉਂਝ ਭੱਜ ਗਏ ਸਨ ਵੀ ਇਹ ਗੁਰੂ ਨੂੰ ਕੀ ਹੋ ਗਿਆ। ਅੱਧਿਆਂ ਦੇ ਚ ਅੱਧੇ ਮਾਤਾ ਜੀ ਕੋਲ ਚਲੇ ਗਏ ਵੀ ਲਾਲ ਜੀ ਨੂੰ ਕੀ ਹੋ ਗਿਆ, ਸਿਰ ਮੰਗਣ ਲੱਗ ਪੈਣ ਬੰਦਿਆਂ ਦੇ। ਔਰ ਜਿਹੜੇ ਉੱਥੇ ਬੈਠੇ ਹੋਏ ਸਨ, ਸਹਿਮੇ ਹੋਏ ਸਨ, ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ। ਪਰ ਸਤਿਗੁਰ ਨੇ ਮੰਗ ਕੀਤੀ ਹੈ ਤਾਂ, ਸ਼ਿਵ ਜੀ ਨੇ ਮੰਗ ਨਹੀਂ ਕੀਤੀ। ਰਾਮ ਸੀਸ ਜੋ ਹੈ, ਰਾਵਣ ਸੀਸ ਵੇਟ ਕਰਦਾ ਹੈ, ਹੱਦ ਹੋ ਗਈ। ਇੰਨਾ ਪਿਆਰ ਸ਼ਿਵ ਜੀ ਨਾਲ, ਇਤਨਾ ਕੁਰਬਾਨ ਜਾ ਰਿਹਾ ਉਹ ਸ਼ਿਵ ਜੀ ਤੋਂ, ਇਤਨਾ ਸਦਕੇ ਜਾ ਰਿਹਾ, ਔਰ ਇਤਨੀ ਉਸਦੀ ਭਗਤੀ। ਸੀਸ ਕੱਟ ਕੇ ਅੱਗੋਂ ਰੱਖਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸਦੇ ਇਸ ਤਿਆਗ ਨੂੰ, ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਨੇ। ਚੌ ਬੋਲੇ ਮਹੱਲਾ ਪੰਜਵਾਂ, ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਐ ਧਨ ਸੰਪਦਾ ਦੇ ਮਾਲਕ, ਜੇ ਪ੍ਰੇਮ ਦਾ ਸੌਦਾ, ਆਸ਼ੀਰਵਾਦ ਦਾ ਸੌਦਾ ਮਾਇਆ ਦੀ ਦਮਣੀਆਂ ਨਾਲ ਆਉਂਦਾ, ਤੋ ਰਾਵਣ ਕੋਈ ਭਿਖਾਰੀ ਨਹੀਂ ਸੀ, ਰਾਜਾ ਸੀ। ਅਥਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ, ਪਰ ਉਸਨੇ ਸੀਸ ਭੇਟ ਕੀਤਾ। ਸੰਮਨ ਜੋ ਇਸ ਪ੍ਰੇਮ ਕੀ, ਚੌਬੋਲੇ ਮੱਲਾ ਪੰਜਵਾਂ, ਇਹ ਬਾਣੀ ਹੈ, ਉਸ ਬਾਣੀ ਦਾ ਨਾਂ ਹੈ ਚੌਬੋਲੇ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਰਾਵਣ ਕੋਈ ਭਿਖਾਰੀ ਨਹੀਂ ਸੀ, ਉਹਨੇ ਆਪਣਾ ਸੀਸ ਕੱਟ ਕੇ ਅੱਗੋਂ ਰੱਖਿਆ। ਉਹਨੂੰ ਪਤਾ ਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮੜੀਆਂ ਨਾਲ ਨਹੀਂ ਮਿਲਦਾ, ਤੇ ਜੇ ਮਾਇਆ ਦੀ ਦਮੜੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ, ਉਹਦੇ ਆਸ਼ੀਰਵਾਦ ਦੀ ਵੀ ਉਤਨੀ ਕੀਮਤ ਹੈ ਜਿਤਨੀ ਉਸ ਮਾਇਆ ਦੀ, ਇਸ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ। ਇਹ ਵੀ ਮਹਿਸੂਸ ਕਰਦੇ ਹਾਂ, ਉਹ ਆਸ਼ੀਰਵਾਦ ਉਤਨਾ ਹੀ ਹੈ ਜਿਤਨੀ ਮਾਇਆ ਹੈ, ਬਾਕੀ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਹੁਣ ਸ਼ਿਵਜੀ ਦਾ ਆਸ਼ੀਰਵਾਦ ਪ੍ਰਾਪਤ, ਚਾਰ ਵੇਦ ਜ਼ਬਾਨੀ ਕੰਠ ਨੇ, ਮਹਾਂਸ਼ਕਤੀਸ਼ਾਲੀ ਹੈ, ਬੜਾ ਤਾਕਤਵਰ ਹੈ, ਹਾਰਿਆ ਕਿਉਂ, ਹਾਰਦਾ ਕੀ ਕਾਰਨ? ਕਹਿੰਦੇ ਨੇ ਭਰਾ ਬਾਗੀ ਹੋ ਗਿਆ, ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਮ ਨੂੰ, ਵਿਭੀਸ਼ਣ ਭਰਾ ਬਾਗੀ ਹੋ ਗਿਆ, ਭਰਾ ਗੱਦਾਰ ਹੋ ਗਿਆ। ਜਦ ਵੀ ਕੋਈ ਕੌਮ ਹਾਰਦੀ ਹੈ, ਭਰਾਵਾਂ ਕਰਕੇ ਹਾਰਦੀ ਹੈ, ਜਦ ਵੀ ਕੋਈ ਦੇਸ਼ ਹਾਰਦਾ ਹੈ, ਯਕੀਨ ਜਾਣੋ ਆਪਣਿਆਂ ਕਰਕੇ ਹਾਰਦਾ ਹੈ ਅਕਸਰ। ਸਾਰੀ ਦੁਨੀਆਂ ਦੇ ਇਤਿਹਾਸ ਪੜ੍ਹ ਕੇ ਦੇਖ ਲੈਣਾ, ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ, ਇੰਜ ਹੋ ਜਾਂਦਾ। ਹਿੰਦੁਸਤਾਨ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ, ਘਰ ਕਾ ਬੇਦੀ ਲੰਕਾ ਡਾਲੇ, ਸਾਰੀ ਲੰਕਾ ਤਬਾਹ ਹੋ ਗਈ ਸਿਰਫ ਵਿਭੀਸ਼ਣ ਕਰਕੇ,
रावण हार जाए सवाल ही नहीं पैदा होता। सारे राज दस दिते विभीषण ने रावण इंज जित सकदा है तू हो गई जित। मूर्छत होके रावण गिरे है सैकड़े बाण उसनु शरीर दिच लगे ने खून वग रहा है। कहिंदे ने राम दे मुंह आह निकल गई जैसे पश्चाताप और पता उसने लक्ष्मण नु की आख्या लक्ष्मण एक बहुत कीमती मनुख उसनु असी जमीन ते गिरा दिता है। मैं थोड़े सामने इतिहास दे पन्ने पिया रखदा ऐ लक्ष्मण एक बहुत कीमती मनुख असी जमीन ते गिरा दिता है और इस दे आखरी प्राण निकलन ऐ लक्ष्मण तू जा इस दे कोल कोई कीमती ज्ञान दी गल सिख लै। मैं ना दसा पंद्रह साल देखे ने सिखा ने पता नहीं कितने गिरा दिते मनुख जिन्हां कोल दिल दिमाग सी जिन्हां कोल सोख सख्ती सी किसे ते इल्जाम ला के गिरा दो किसे नूंज गिरा दो गिराना ते आसान है। एक दरख्त नूं पैदा करन दे च फुल फल तक अपनाउण दे च 35-40 साल लग जांदे ने उहनूं कटदिआं किन्नी देर लगदी है गंडेंदिआं 6 माह तुणेंदिआं 1 खिणा। राम कहिंदे ने लक्ष्मण एक बहुत कीमती मनुख जमीन ते गिर गया है और ये वाकई खाक दे च खाक हो जाए इस तों पहले इहदे तन दे जो चानना है जो प्रकाश है जो नूर है जा तू भज के जा इहदे कोल लै। हुण जिस नाल इतना वड्डा युद्ध होया होवे और रावण दी पवित्रता दे उत्ते एक भी धब्बा नहीं है सीता नूं उसने सिर्फ कैद रखिया है अपने महलां दे च कैद नहीं रखिया अशोक वाटका दे च अपने महलां तों बहुत दूर बाहर ये उसके उच्चे इखलाक की निशानी है इसके ब्राह्मण होने की निशानी चुक के क्यों ले आया उन्हें ऐलानिया कहा सी ते मेरी भैन की नक नहीं कट्टी मेरी नक कट्टी गई है ते मैं हुण राम की नक कटांगा किसी की पत्नी चुक के लिया अगले की नक कटनी और की इस तरह की गल। और लाला दौलत राय कहिंदा है इस बहुत वड्डी जंग भयंकर युद्ध का कारण दो स्त्रियां ने एक स्वरूप नखा एक सीता इन्हां दोवां नूं एक पासे कर दे युद्ध नहीं होना सी ते जंग नहीं होना सी। राम नूं कोई लोड़ नहीं सी रावण नाल लड़न दी ते रावण कोई दुष्ट नहीं सी इस वास्ते दुष्ट हो गया वो सीता नूं चुक लै गया। कोई यह नहीं कहिंदा लक्ष्मण ने की कीता एक स्त्री की नक कट्टी क्या वह इस इल्जाम दे च नहीं आउंदा जिहड़ा इल्जाम रावण ते लाया जा रहा है पर उते जित गया जितया भगवान हो जाता हारिया शैतान हो जाता है और की ये तो साफ है जितया भगवान हो जाता है हारिया शैतान हो जाता है। और जिते हुए दे नाल कलम दे धनी तुलसी जैसे कलम दे धनी दिमाग दे धनी जबान दे धनी चल पेंदे ने हारे हुए दे नाल कोई नहीं चलता हारे को हरी नाम। यकीन जानो जब जिंदगी दे हर पहलू च हार जाओगे ना तुसी कोई व्यक्ति चिराग लेके भी दोस्त लभोगे नहीं मिलणगे और जे जित रहे हो तो दोस्तों की लोड़ भी नहीं होगी तो भीड़ होगी। यह भी मैं अर्ज कर दें बहुत सुंदर वाक ने गुरु तेग बहादुर साहब जी ने भी तू कहना फलाना मेरा साथी फलाना मेरा साथी गलत कह रहे हैं सुख में बहुत संगी भय दुख में संग ना कोई सब सुख दे साथी। जिस दिन तेरे को दुख होवेगा तू चिराग लेके भी साथी लभेगा तेन नहीं लभने नहीं मिलणगे। दरबारे अकबरी दे नौ रतना दे चुक रतन जनाब कवि रहीम कहिंदा रहमन विपता हूं भली कहिंदा विपता चंगी है दुख चंगा है रहमन विपता हूं भली जो थोरे दिन होए। विपता भी चंगी है दो चार दिन आनी चाहिए महीने दो महीने लिए आनी चाहिए ए मामूली पद्धर का मनुख नहीं है रहीम आम कविया दे टुकबंदी कवि नहीं है दो तुक्का मिला दितियां ते कवि बन गए इस तरह का कवि नहीं है उदी जिंदगी का अनुभव है उदी जिंदगी की साधना है उदी गहरी तपस्या है। सियाणा ते सी भजनीक सी और बहुत वड्डा दानी है। कहिंदे ने जद अकबर नूं
ਇਹ ਅਵਤਾਰ ਮੰਨਣ ਤੋਂ ਇਨਕਾਰੀ ਹੋਇਆ ਤੇ ਅਕਬਰ ਤੇ ਚਲਾਣਾ ਕਰ ਗਿਆ। ਜਹਾਂਗੀਰ ਦਾ ਜ਼ਮਾਨਾ ਆਇਆ, ਜਹਾਂਗੀਰ ਨੇ ਰਹੀਮ ਨੂੰ ਜੇਲ੍ਹ ਵਿੱਚ ਪਾ ਦਿੱਤਾ, ਇਸਦਾ ਘਰ ਘਾਟ ਤਬਾਹ ਕਰ ਦਿੱਤਾ, ਇਸਦੀ ਸਾਰੀ ਜਾਇਦਾਦ ਖੋਹ ਲਈ, ਜੋ ਕੁਛ ਵੀ ਇਸਦੇ ਕੋਲ ਸੀ ਖੋਹ ਲਿਆ। ਇੱਕ ਤੇ ਇਹ ਖਿਆਲ ਸੀ ਕਿ ਇਸਨੇ ਮੇਰੇ ਪਿਤਾ ਦੀ ਤੋਹੀਨ ਕੀਤੀ ਹੈ, ਅਕਬਰ ਦੀ, ਉਸਨੇ ਜੋ ਦੀਨ ਇਲਾਹੀ ਚਲਾਇਆ ਇਸਨੇ ਨਹੀਂ ਮੰਨਿਆ, ਇਹ ਇਨਕਾਰੀ ਹੋ ਗਿਆ ਸੀ। ਇਹ ਕਹਿੰਦਾ ਸੀ ਨਹੀਂ, ਤੁਸੀਂ ਪੈਗੰਬਰ ਨਹੀਂ ਹੋ, ਰਾਜੇ ਹੋ, ਬਾਦਸ਼ਾਹ ਹੋ, ਬਾਦਸ਼ਾਹ ਕਰਕੇ ਮੈਂ ਸਲਾਮ ਕਰ ਸਕਦਾ, ਪੈਗੰਬਰ ਕਰਕੇ ਨਹੀਂ। ਇਸਨੇ ਮੇਰੇ ਪਿਓ ਦੀ ਤੋਹੀਨ ਕੀਤੀ। ਦੂਸਰਾ, ਇਹ ਸਾਂਝੇ ਖਿਆਲਾਂ ਦਾ ਬੰਦਾ ਹੈ। ਪਠਾਨ ਆਉਂਦਿਆਂ ਹੋਇਆਂ ਸ਼ੇਰ ਓ ਸ਼ਾਇਰੀ ਕਰਦਾ ਸੰਸਕ੍ਰਿਤ ਦੇ ਬ੍ਰਿਜ ਭਾਸ਼ਾ ਦੇ ਚ, ਪਰਸ਼ੀਅਨ ਦੇ ਚ ਨਹੀਂ, ਅਰਬੀ ਦੇ ਚ ਨਹੀਂ, ਉਰਦੂ ਦੇ ਚ ਨਹੀਂ। ਇਹ ਜੋ ਕੁਛ ਕਹਿੰਦਾ ਸੰਸਕ੍ਰਿਤ ਦੇ ਚ ਕਹਿੰਦਾ, ਬ੍ਰਿਜ ਦੇ ਚ ਕਹਿੰਦਾ। ਉਂਜ ਅਫਗਾਨੀ ਪਠਾਨ ਸੀ, ਕਾਬਲ ਦਾ ਸੀ। ਸਾਂਝੇ ਖਿਆਲਾਂ ਕਰਕੇ ਗਿਰਣਾ ਹੋ ਗਈ, ਸਭ ਕੁਝ ਤਬਾਹ ਹੋ ਗਿਆ। ਸੂਫੀ ਫਕੀਰਾਂ ਦੀ ਮਦਾਖਲਤ ਦੇ ਨਾਲ ਇਹਨੂੰ ਰਿਹਾਈ ਤੇ ਮਿਲੀ, ਪਰ ਤਿੰਨ ਕੱਪੜਿਆਂ ਚ, ਕੁਛ ਵੀ ਨਹੀਂ ਸੀ। ਔਰ ਜਦ ਬਾਹਰ ਨਿਕਲਿਆ, ਕੁਛ ਲੋੜਵੰਦਾਂ ਨੇ ਘੇਰ ਲਿਆ, ਦੋਸਤ ਸਨ ਪੁਰਾਣੇ। ਪਤਾ ਹੈ ਰਹੀਮ ਨੇ ਕੀ ਆਖਿਆ? ਯਾ ਰਹੀਮ ਦਰ ਦਰ ਫਿਰੇ, ਮਾਂਗ ਮਧੂਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ। ਮੈਂ ਉਹ ਨਹੀਂ ਹਾਂ, ਹੁਣ ਮੈਂ ਕੁਛ ਦੇ ਨਹੀਂ ਸਕਦਾ, ਮੇਰੇ ਹੱਥ ਤੇ ਖੁਦ ਮੰਗਦੇ ਪਏ ਨੇ। ਜੋ ਮੇਰੇ ਕੋਲ ਲੈਣ ਦੀ ਇੱਛਾ ਨੂੰ ਮੁੱਖ ਰੱਖ ਕੇ ਮੇਰੇ ਦੋਸਤ ਬਣੇ ਹੋਏ ਸਨ, ਮੈਂ ਹੱਥ ਜੋੜ ਕੇ ਕਹਿੰਦਾ ਮੇਰੀ ਦੋਸਤੀ ਛੋੜ ਦਿਓ। ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ। ਮੈਂ ਉਹ ਨਹੀਂ ਹਾਂ, ਹੁਣ ਮੇਰੇ ਕੋਲ ਕੁਛ ਵੀ ਨਹੀਂ ਹੈ, ਮੈਂ ਇਹਨਾਂ ਹੱਥਾਂ ਨਾਲ ਕੁਛ ਵੀ ਨਹੀਂ ਦੇ ਸਕਦਾ। ਇੰਜ ਜਦ ਹੱਥ ਕੀਤੇ ਤੇ ਉਂਗਲ ਦੇ ਚ ਅੰਗੂਠੀ ਪੈਣੀ ਹੋਈ ਸੀ। ਇੱਕ ਸਾਧੂ ਬੋਲ ਪਿਆ, ਰਹੀਮ ਜਦ ਨਦੀ ਦੇ ਚ ਪਾਣੀ ਸੁੱਕ ਜਾਂਦਾ ਤੇ ਲੋਕੀ ਖੂਹ ਖੱਟ ਕੇ ਵੀ ਤੇ ਪਾਣੀ ਕੱਢ ਲੈਂਦੇ ਨੇ। ਇਸ਼ਾਰਾ ਸਮਝ ਗਿਆ ਰਹੀਮ, ਇੱਕ ਅੰਗੂਠੀ ਪਹਿਨੀ ਹੋਈ ਸੀ, ਕਹਿਣ ਲੱਗ ਲੈ ਖੂਹ ਦੇ ਤੈਅ ਪਾਣੀ ਐ ਲੈ। ਇਸ ਤਰ੍ਹਾਂ ਦਾ ਦਾਨੀ ਬੰਦਾ, ਕੋਲ ਕੁਛ ਵੀ ਨਹੀਂ, ਖੂਹ ਦੇ ਤੇ ਪਾਣੀ ਹੈ ਲੈ। ਉਹ ਅੰਗੂਠੀ ਵੀ ਦੇ ਦਿੱਤੀ, ਮਧੂਖੜੀ ਮੰਗਦਾ ਰਿਹਾ। ਇਸ ਤਰ੍ਹਾਂ ਉਸਨੇ ਆਪਣੀ ਜੋ ਹੈ ਜ਼ਿੰਦਗੀ ਬਤੀਤ ਕੀਤੀ। ਔਰ ਇਸਨੇ ਕਿਹਾ, ਹਜ਼ਾਰਾਂ ਦੀ ਭੀੜ ਜੋ ਮੇਰੇ ਕੋਲ ਆਉਂਦੀ ਸੀ, ਮੇਰੇ ਦੋਸਤ, ਮੇਰੇ ਹਮਸਾਏ, ਮੇਰੇ ਰਿਸ਼ਤੇਦਾਰ, ਮੇਰੇ ਸੰਬੰਧੀ, ਅੱਜ ਚਿਰਾਗ ਲੈ ਕੇ ਵੀ ਨਹੀਂ ਲੱਭਦੇ। ਤੇ ਇਸਦੇ ਮੂੰਹ ਇਹ ਬੋਲ ਨਿਕਲੇ ਨੇ, ਰਹਿਮਨ ਵਿਪਤਾ ਹੂੰ ਭਲੀ, ਜੋ ਥੋਰੇ ਦਿਨ ਹੋਏ, ਹਿਤ ਅਨਹਿਤ ਸਭ ਜਗਤ ਮੈਂ, ਜਾਨ ਪਰਤ ਸਭ ਕੋਏ। ਕਹਿੰਦਾ ਵਿਪਤਾ ਚੰਗੀ ਏ, ਬਸ਼ਰਤੇ ਥੋੜੇ ਦਿਨਾਂ ਲਈ ਆਵੇ, ਉਦੋਂ ਪਤਾ ਚੱਲ ਜਾਂਦਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ, ਪਤਾ ਚੱਲ ਜਾਂਦਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ। ਔਰ ਉਦੋਂ ਹੀ ਪਤਾ ਚੱਲ ਜਾਂਦਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸੰਗੀ ਬਣਨ ਨੂੰ ਤਿਆਰ ਨਹੀਂ, ਈਸ਼ਵਰ ਤੋਂ ਬਿਨਾਂ ਹੋਰ ਕੋਈ ਸਾਥੀ ਬਣਨ ਨੂੰ ਤਿਆਰ ਨਹੀਂ, ਉਹੀ ਸਾਥੀ ਹੈ, ਉਹੀ ਰਹਿੰਦਾ ਹੈ। ਇਸ ਵਾਸਤੇ ਹੀ ਸ਼ਾਇਦ ਉਸਨੂੰ ਆਖਿਆ ਗਿਆ ਬੇਆਸਰਿਆਂ ਦਾ ਆਸਰਾ, ਜਦ ਸਾਰੇ ਹੀ ਆਸਰੇ ਟੁੱਟ ਜਾਂਦੇ ਨੇ ਤਾਂ ਫਿਰ ਇੱਕ ਆਸਰਾ ਹੀ ਹੈ। ਇਸ ਵਾਸਤੇ ਸਿਆਣੇ ਕਹਿੰਦੇ ਨੇ ਪਹਿਲੇ ਤੋਂ ਹੀ ਉਸਦਾ ਆਸਰਾ ਪਕੜ, ਤਾਂ ਕਿ ਜ਼ਿੰਦਗੀ ਚ ਕਦੀ ਬੇਆਸਰਾ ਹੋਵੇ ਹੀ ਨਾ, ਉਸਦੀ ਟੇਕ ਪਕੜ, ਉਸਦਾ ਜੋ ਹੈ ਆਸਰਾ ਪਕੜ। ਤਾਂ ਮੈਂ ਇਸ ਤਰ੍ਹਾਂ ਹਾਰ ਗਿਆ ਰਾਵਣ, ਕੌਣ ਸਾਥ ਦੇ? ਕਲਮ ਦੇ ਧਨੀ, ਦਿਮਾਗ ਦੇ ਧਨੀ, ਜ਼ਬਾਨ ਦੇ ਧਨੀ, ਸੋਚਣ ਵਾਲੇ, ਦਾਰਸ਼ਨਿਕ, ਫਿਲਾਸਫਰ, ਚਿੰਤਕ, ਕਵੀ, ਸਭ ਹਟ ਗਏ। ਕਿਸੇ ਨੇ ਇਸਦੇ ਹੱਕ ਚ ਨਹੀਂ ਲਿਖਿਆ ਦੁਸ਼ਟ ਹੈ, ਸ਼ੈਤਾਨ ਹੈ। ਪਰ ਸੋਚਣਾ ਚਾਹੀਦਾ ਹੈ ਇਸਨੇ ਕਿਉਂ ਕੀਤਾ, ਇਸਦੀ ਭੈਣ ਦੀ ਵੀ ਤੇ ਨੱਕ ਕੱਟੀ ਹੈ, ਤਾਂ ਨੱਕ ਕੱਟਣ ਵਾਲਾ ਕੌਣ ਹੈ? ਅਗਰ ਸੀਤਾ ਨੂੰ ਚੁੱਕ ਕੇ ਲਿਆਉਣ ਵਾਲਾ ਸ਼ੈਤਾਨ ਹੈ ਤਾਂ ਨੱਕ ਕੱਟਣ ਵਾਲਾ ਕੌਣ ਹੈ? ਔਰ ਉਹ ਵੀ ਕਿਸੇ ਇਸਤਰੀ ਦੀ ਅਬਲਾ ਦੀ, ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ, ਕੋਈ ਕਸੂਰ ਨਹੀਂ, ਉਸ ਜ਼ਮਾਨੇ ਦੀ ਪ੍ਰਥਾ ਸੀ, ਉਸ ਜ਼ਮਾਨੇ ਦਾ ਰਿਵਾਜ ਸੀ ਸਵੈਂਬਰ ਦਾ, ਉਹਤੇ ਵਰਮਾਲਾ ਪਹਿਨਾਉਣ ਲੱਗੀ, ਉਹਦੀ ਨੱਕ ਕੱਟ ਲਈ। ਇਹ ਤੇ ਬਹੁਤ ਵੱਡਾ ਦਰੋਹ ਹੈ, ਇਹ ਤੇ ਬਹੁਤ ਵੱਡਾ ਜ਼ੁਲਮ ਹੈ। ਪਰ ਨਹੀਂ ਆਖਾਂਗੇ ਜ਼ਾਲਮ, ਕਿਉਂਕਿ ਜਿੱਤ ਗਏ ਨੇ। ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ। ਇੱਕ ਸਹੀ ਹੈ, ਜਿਹੜੇ ਗੁਣ
ਰਾਮ ਦੇ ਚ ਨੇ ਉਤਨੇ ਗੁਣ ਰਾਵਣ ਦੇ ਚ ਵੀ ਨੇ। ਧਾਰਮਿਕ ਹੈ ਰਾਮ, ਧਾਰਮਿਕ ਹੈ ਰਾਵਣ। ਵਿਸ਼ਿਸ਼ਟ ਕੋਲ ਪੜ੍ਹੇ ਨੇ ਰਾਮ, ਪਾਠੀ ਨੇ ਅੱਛੇ, ਨਾਮ ਜਪਣ ਵਾਲੇ ਨੇ, ਰਸਿਕ ਨੇ, ਈਸ਼ਵਰ ਨੂੰ ਮੰਨਣ ਵਾਲੇ ਨੇ, ਪਰ ਇਹ ਵੀ ਨਾਸਤਿਕ ਨਹੀਂ ਹੈ। ਸ਼ਿਵ ਜੀ ਦਾ ਉਪਾਸ਼ਕ ਹੈ, ਚਾਰੇ ਵੇਦ ਉਸ ਨੂੰ ਜ਼ਬਾਨੀ ਕੰਠ ਨੇ। ਧਾਰਮਿਕ ਤੌਰ ਤੇ ਦੋਹਾਂ ਦਾ ਕੋਈ ਮਤਭੇਦ ਵੀ ਨਹੀਂ, ਘਰੇਲੂ ਝਗੜਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਦੋ ਇਸਤਰੀਆਂ ਨੇ ਇੱਕ ਪਾਸੇ ਕਰਦੇ ਹੋਏ ਜੰਗ ਨਹੀਂ ਆਉਣੀ ਸੀ, ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ। ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਰਾਮ ਕਹਿੰਦੇ ਨੇ ਇਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ, ਗਿਰ ਗਿਆ। ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗਿਰਾਇਆ, ਇਹ ਮਾਮੂਲੀ ਪੱਧਰ ਦਾ ਨਹੀਂ ਹੈ, ਬਹੁਤ ਮਹਾਨ ਇਨਸਾਨ ਹੈ। ਜਾਂ ਇਸ ਦੇ ਪ੍ਰਾਣ ਨਿਕਲਣ, ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ ਚ ਪਾ ਲੈ, ਤੂੰ ਬੱਜ ਕੇ ਜਾ। ਲਕਸ਼ਮਣ ਗਿਆ। ਰਾਮ ਜਿੱਥੇ ਨਿਰਮਾਣਤਾ ਦੀ ਮੂਰਤੀ ਸਨ, ਹਲੇਮ ਸਨ, ਉੱਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ, ਬਿਲਕੁਲ ਰਾਮ ਤੋਂ ਉਲਟ। ਉਹ ਜਿੱਥੇ ਸ਼ਾਂਤਮਈ ਸਨ, ਇਹ ਬਿਲਕੁਲ ਕ੍ਰੋਧੀ ਸੁਭਾਅ ਦੇ। ਉਹ ਜਿੱਥੇ ਦੂਰ ਦ੍ਰਿਸ਼ਟ ਸਨ, ਇਤਨੀ ਗੱਲ ਲਕਸ਼ਮਣ ਦੇ ਚ ਨਹੀਂ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਿਰ ਦੇ ਬਾਹਰ ਖੜੇ ਹੋ ਗਏ ਤੇ ਕਹਿਣ ਲੱਗਿਆ, ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ, ਬੜੀ ਸਮਝ ਹੈ, ਕੋਈ ਕੀਮਤੀ ਗੱਲ ਸਾਡੀ ਝੋਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕੰਮ ਆਵੇ। ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਵਣ ਨੇ, ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਤੇ। ਅੱਖਾਂ ਮੀਟ ਲਈਆਂ, ਤੜਪ ਰਿਹਾ ਸੀ ਵਿਚਾਰਾ, ਪ੍ਰਾਣ ਨਿਕਲ ਰਹੇ ਸਨ, ਨਹੀਂ ਕੁਛ ਬੋਲਿਆ। ਲਕਸ਼ਮਣ ਵਾਪਸ ਆ ਗਿਆ, ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ, ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ। ਰਾਮ ਕਹਿੰਦੇ ਨੇ ਪੁਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ, ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਬਾਹਰ ਨਹੀਂ ਖੜੇ ਹੋਈਦਾ, ਜਾਂ ਉਸਦੇ ਕਦਮਾਂ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ। ਹੁਣ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ, ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਧਰ ਦਾ ਨਹੀਂ ਹੋ ਸਕਦਾ, ਬੜਾ ਕੀਮਤੀ ਮਨੁੱਖ, ਵਕਤ ਦਾ ਕੀਮਤੀ ਇਨਸਾਨ ਹੈ। ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ, ਔਰ ਕਹਿੰਦਾ ਹੱਥ ਜੋੜ ਕੇ, ਐ ਬ੍ਰਾਹਮਣ ਦੇਵਤਾ, ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਓ। ਰਾਵਣ ਦੇ ਨੇਤਰ ਖੁੱਲੇ ਨੇ, ਬੋਲਿਆ ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ, ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ। ਸੁਣ, ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਤਈ ਨਹੀਂ ਆਉਂਦਾ, ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ, ਮੁਲਤਵੀ ਨਹੀਂ ਕਰਨਾ ਚਾਹੀਦਾ, ਕੱਲ ਤੇ ਨਹੀਂ ਸੁੱਟਣਾ ਚਾਹੀਦਾ, ਪੋਸਟਪੋਨ ਨਹੀਂ ਕਰਨਾ ਚਾਹੀਦਾ, ਉਹਨੂੰ ਮੁਲਤਵੀ ਨਹੀਂ ਕਰਨਾ ਚਾਹੀਦਾ, ਅੱਜ ਹੀ ਕਰਨਾ ਚਾਹੀਦਾ। ਜੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੈ ਬਿਲੰਬ ਧਰਮੰ ਬਿਲੰਬ ਪਾਪੰ, ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ ਤੇ ਸੁੱਟ ਰਿਹਾ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ, ਰਹਿ ਜਾਏਗਾ। ਮਨੁੱਖ ਬਹੁਤ ਕੁਝ ਜ਼ਰੂਰੀ ਕੱਲ ਤੇ ਸੁੱਟਦਾ ਪਿਆ, ਇਸ ਤੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ, ਕੁਛ ਵੀ ਨਹੀਂ ਹੈ। ਇਹ ਅੰਮ੍ਰਿਤ ਛਕਣ ਨੂੰ ਕੱਲ ਤੇ ਸੁੱਟਦਾ ਹੈ, ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ, ਹੁਣੇ ਪੀਣੀ ਹੈ। ਇਹ ਸੱਚ ਬੋਲਣ ਨੂੰ ਕੱਲ ਤੇ ਸੁੱਟਦਾ ਹੈ, ਝੂਠ ਬੋਲਣਾ ਹੈ ਅੱਜ ਹੀ ਬੋਲਣਾ ਹੈ, ਹੁਣੇ ਹੀ ਬੋਲਣਾ ਹੈ। ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਸੁੱਟਦਾ ਹੈ, ਕਠੋਰਤਾ ਨਾਲ ਪੇਸ਼ ਆਉਣਾ ਅੱਜ ਹੀ ਆਉਣਾ, ਹੁਣੇ ਹੀ ਆਉਣਾ। ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕੱਲ ਤੇ ਸੁੱਟ ਦਿੰਦਾ ਹੈ, ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀਭੂਤ ਵੀ ਨਹੀਂ ਹੋ ਸਕਦੀ, ਨੇਕੀਆਂ ਫਲੀਭੂਤ ਵੀ ਨਹੀਂ ਹੋ ਸਕਦੀਆਂ। ਇਤਨਾ ਕੀਮਤੀ ਗਿਆਨ ਇਹ ਮਰਦਿਆਂ ਹੋਇਆਂ ਵੀ ਦੇ ਰਿਹਾ ਹੈ ਰਾਵਣ। ਹਿੰਦੁਸਤਾਨੀਆਂ ਦੇ ਅਚੇਤਨ ਮਨ ਵਿੱਚ ਅਹਿਸਾਸ ਹੈ, ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ, ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਉਂਦੇ ਨੇ ਨਾ ਰਾਮ ਤੇ ਲਕਸ਼ਮਣ ਦਾ, ਉਹ ਰਾਵਣ ਦੀ ਪਰਿਕਰਮਾ ਕਰਦਾ ਹੈ। ਸ਼ਾਇਦ ਤੁਹਾਡੇ ਚ ਕਿਸੇ ਨੇ ਦੇਖਿਆ ਹੋਵੇ, ਪਹਿਲੇ ਪਰਿਕਰਮਾ ਕਰਦੇ ਨੇ, ਸਜਦਾ ਕਰਦੇ ਨੇ, ਔਰ ਸਾਰਾ ਦਿਨ ਵੀ ਹਿੰਦੂ ਲੋਕ ਮੱਥਾ ਟੇਕਦੇ ਨੇ, ਵੀ ਹੱਦ ਹੋ ਗਈ, ਇੱਕ ਪਾਸੇ ਤੇ ਇਸਦਾ ਪੁਤਲਾ ਜਲਾਉਣਾ, ਇਹਦੀ ਬੇਇੱਜ਼ਤੀ ਕਰਨੀ ਹੈ, ਫਿਰ ਮੱਥਾ ਟੇਕਣ ਦਾ ਕੀ ਮਤਲਬ, ਕਿਉਂ ਮੱਥਾ ਟੇਕਦੇ?
ਸਾਰਾ ਦਿਨ ਪਰਿਕਰਮਾ ਪੇ ਕਰਦੇ ਹੋ, ਸਾਰਾ ਦਿਨ ਮੱਥਾ ਪੇ ਟੇਕਦੇ ਹੋ, ਅਚੇਤਨ ਮਨ ਵਿੱਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ, ਫਿਰ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ? ਸਾਲ ਦੇ ਸਾਲ ਉਸਨੂੰ ਜਲਾ ਕਿਉਂ ਰਹੇ ਹੋ? ਫੂਕ ਕਿਉਂ ਰਹੇ ਹੋ? ਉਹਦਾ ਪੁਤਲਾ ਕਿਉਂ ਜਲਾ ਰਹੇ ਹੋ? ਹਾਰ ਗਿਆ। ਹਾਰਨਾ ਹੀ ਸ਼ੈਤਾਨੀਅਤ ਹੈ, ਜਿੱਤ ਜਾਣਾ ਹੀ ਭਗਵਾਨ ਹੋਣਾ ਹੈ। ਇਹ ਹਕੀਕਤ ਹੈ। ਜਦ ਵੀ ਕੋਈ ਹਾਰ ਜਾਂਦਾ ਹੈ, ਸੰਗੀ ਸਾਥੀ ਨਹੀਂ ਲੱਭਦੇ ਹੁੰਦੇ। ਤਾਮਿਲਨਾਡ ਦੇ ਲੋਕ ਰਾਵਣ ਦੀ ਪੂਜਾ ਕਰਦੇ ਨੇ, ਕੇਰਲਾ ਦੇ ਵਾਸੀ ਤਮਿਲ ਲੋਕ। ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉੱਠੀ ਸੀ ਤਮਿਲ ਲੋਕਾਂ ਦੀ ਤਰਫੋਂ, ਤਮਿਲ MP ਜਿੰਨੇ ਵੀ ਸਨ, ਵੀ ਇਹ ਅਨਿਆਇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਕਿ ਸਾਲ ਦੇ ਸਾਲ ਸਾਡਾ ਇੱਕ ਬਜ਼ੁਰਗ, ਉਹਦਾ ਪੁਤਲਾ ਜਲਾਇਆ ਜਾਏ, ਉਹਦੀ ਬੇਇੱਜ਼ਤੀ ਕੀਤੀ ਜਾਏ, ਇਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਇਹ ਆਵਾਜ਼ ਪਾਰਲੀਮੈਂਟ ਦੇ ਵਿੱਚ ਉੱਠੀ, ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ, ਔਰ ਉਹਨਾਂ ਨੇ ਬੜੀ ਪੁਰਜ਼ੋਰ ਮੰਗ ਕੀਤੀ ਕਿ ਉੱਤਰੀ ਭਾਰਤ ਅਗਰ ਸਾਲ ਦੇ ਸਾਲ ਰਾਵਣ ਦੀ ਬੇਪਤੀ ਕਰੇਗਾ ਤਾਂ ਇਸਦਾ ਰਿਐਕਸ਼ਨ ਵੀ ਹੋ ਸਕਦਾ ਤਮਿਲਨਾਡ ਦੇ ਵਿੱਚ, ਕੇਰਲਾ ਦੇ ਵਿੱਚ। ਇਹ ਉਹਨਾਂ ਨੇ ਧਮਕੀ ਵੀ ਦਿੱਤੀ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੀ ਆਵਾਜ਼ ਉੱਠ ਪਈ ਹੈ, ਭਾਵੇਂ ਹਜ਼ਾਰਾਂ ਸਾਲ ਬਾਅਦ ਉੱਠੀ ਹੈ, ਲੇਕਿਨ ਉੱਠੀ ਹੈ ਕਿ ਬੰਦਾ ਤਾਂ ਨੇਕ ਸੀ, ਉਹਦਾ ਕੋਈ ਕਸੂਰ ਵੀ ਨਹੀਂ, ਔਰ ਉਸਦੇ ਆਚਰਣ ਇਖਲਾਕ ਦੇ ਉੱਤੇ ਵੀ ਕੋਈ ਆਂਚ ਨਹੀਂ, ਉਸਨੇ ਸੀਤਾਂ ਤੇ ਕੋਈ ਜ਼ੁਲਮ ਵੀ ਨਹੀਂ ਕੀਤਾ, ਉਸਦੀ ਕੋਈ ਅਸਮਤ ਨਹੀਂ ਲੁੱਟੀ। ਔਰ ਇਸ ਗੱਲ ਦਾ ਸਬੂਤ ਹੈ ਕਿ ਅਗਨ ਪ੍ਰੀਖਿਆ ਦੇ ਵਿੱਚ ਕਹਿੰਦੇ ਨੇ ਸੀਤਾਂ ਕਾਮਯਾਬ ਨਿਕਲੀ। ਇਤਿਹਾਸ ਲੰਬਾ ਚੌੜਾ ਇਤਿਹਾਸ ਹੈ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ, ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ। ਜੇਤੂ ਦੇ ਪਿੱਛੇ ਜਗਤ ਚੱਲਦਾ ਹੈ, ਜੋ ਜਿੱਤ ਜਾਏ। ਔਰ ਇਹ ਹਕੀਕਤ ਹੈ, ਐਸਾ ਵੀ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਣਾ ਪਿਆ, ਸਿਰਫ ਜਿਹੜੇ ਵੀ 25 ਸਿੰਘ ਸਨ ਉਹਨਾਂ ਨੇ ਵੀ ਬਿਦਾਵਾ ਲਿਖ ਦਿੱਤਾ। ਇਸ ਦੇ ਕੋਲ ਤੇ ਅੰਨ ਵੀ ਨਹੀਂ ਲੱਭਦਾ, ਭੁੱਖ, ਗਰੀਬੀ, ਤਨ ਦੇ ਕੱਪੜੇ ਵੀ ਪਟ ਗਏ, ਇਸ ਗੁਰੂ ਦੇ ਨਾਲ ਚੱਲ ਕੇ ਕੀ ਕਰਨਾ ਹੈ? ਐ ਲੋ ਬਿਦਾਵਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਜਿਸ ਤੋਂ ਦੁੱਖ ਮਿਲੇਗਾ ਮਨੁੱਖ ਉਸਦਾ ਸਾਥ ਛੋੜ ਦੇਵੇਗਾ, ਚਾਹੇ ਰੱਬ ਹੈ ਤੇ ਚਾਹੇ ਗੁਰੂ ਹੀ ਕਿਉਂ ਨਹੀਂ। ਭਰਾ ਦੀ ਤੇ ਗੱਲ ਛੋੜ ਦੋ, ਪਿਓ ਦੀ ਤੇ ਗੱਲ ਛੋੜ ਦੋ, ਪੁੱਤਰ ਦੀ ਤੇ ਗੱਲ ਇੱਕ ਪਾਸੇ, ਮਿੱਤਰ ਦੀ ਤੇ ਗੱਲ ਇੱਕ ਪਾਸੇ, ਚਾਹੇ ਗੁਰੂ ਤੇ ਪਰਮਾਤਮਾ ਹੈ ਉਹਦਾ ਵੀ ਸਾਥ ਛੋੜਿਆ ਜਾ ਸਕਦਾ ਹੈ। ਇਤਿਹਾਸ ਬਿਦਾਵਾ ਲਿਖ ਦਿੱਤਾ ਹੈ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਸਤਿਗੁਰ ਨੇ ਵੀ ਕਬੂਲ ਕਰ ਲਿਆ, ਠੀਕ, ਮੈਂ ਤੁਹਾਡਾ ਗੁਰੂ ਨਹੀਂ, ਤੁਸੀਂ ਮੇਰੇ ਸਿੱਖ ਨਹੀਂ, ਠੀਕ। ਦੁੱਖ ਦਾ ਸਾਥ ਕੌਣ ਦੇਵੇ? ਰਹੀਮ ਨੇ ਐਵੇਂ ਨਹੀਂ ਕਹਿ ਦਿੱਤਾ। ਖੈਰ, ਇਹ ਤੇ ਐਵੇਂ ਵਿਚਕਾਰ ਜੋ ਹੈ ਇੱਕ ਗੱਲ ਆ ਗਈ, ਤੇ ਮੈਂ ਇਤਨਾ ਸਮਾਂ ਜੋ ਹੈ ਤੁਹਾਡਾ ਲੈ ਬੈਠਾ, ਤੇ ਮੇਰੇ ਜਜ਼ਬੇ ਕਈ ਦਫਾ ਵਿਚੇ ਰਹਿ ਜਾਂਦੇ ਨੇ, ਤੇ ਮੈਨੂੰ ਅਫਸੋਸ ਵੀ ਆਉਂਦਾ, ਮੈਂ ਜਿਹੜਾ ਗੱਲ ਕਹਿਣ ਲੱਗਾ ਸੀ ਐਨ ਮੈਂ ਥਿੜਕ ਕਿਉਂ ਗਿਆ। ਫਿਰ ਸੋਚਦਾ, ਅੱਛਾ ਗੁਰੂ ਤੂੰ ਇਹੀ ਕਹਿ ਲੈਣਾ ਚਾਹੁੰਦਾ ਸੀ, ਤੇਰੀ ਮਰਜ਼ੀ, ਤੇਰੀ ਰਹਿਮਤ, ਤੇਰੀ ਬਖਸ਼ਿਸ਼। ਮੈਂ ਤੁਹਾਡੇ ਸਾਹਮਣੇ ਮੂਲ ਮੁੱਦਾ ਜੋ ਰੱਖ ਰਿਹਾ ਉਹ ਇਹ ਹੈ ਕਿ ਸਰੀਰ ਪੰਜ ਤੱਤ ਦਾ ਪੁਤਲਾ ਹੈ, ਸਰੀਰ ਪੰਜ ਨੇ, ਕਰਮ ਇੰਦਰੇ ਪੰਜ ਨੇ, ਗਿਆਨ ਇੰਦਰੇ ਪੰਜ ਨੇ, ਮੂਲ ਵਿਕਾਰ ਪੰਜ ਨੇ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਝੋਲੀ ਚ ਪਾਈਆਂ ਨੇ ਪੰਜ ਬਾਣੀਆਂ, ਔਰ ਪੰਜਵੀਂ ਹੈ ਆਨੰਦ, ਮੰਜ਼ਿਲ ਹੈ ਆਨੰਦ, ਪਹੁੰਚਣਾ ਹੈ ਆਨੰਦ ਤੱਕ। ਆਨੰਦ ਸੁੱਖ ਨਹੀਂ ਹੈ, ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ। ਇਤਨੀ ਮੈਂ ਅਰਜ਼ ਕਰਦੇ ਹਾਂ, ਆਨੰਦ ਕੋਈ ਸੁੱਖ ਨਹੀਂ, ਸੁੱਖ ਦੇ ਚੱਕਰ ਚ ਨਾ ਪੈਣਾ। ਹਰ ਸੁੱਖ ਪਰਿਵਾਰ ਤੋਂ ਮਿਲ ਜਾਂਦਾ, ਪਦਾਰਥਾਂ ਤੋਂ ਮਿਲ ਜਾਂਦਾ, ਧਨ ਤੋਂ ਮਿਲ ਜਾਂਦਾ, ਔਰ ਹਰ ਸੁੱਖ ਦੇ ਪਿੱਛੇ ਦੁੱਖ ਖੜਾ ਹੈ। ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ, ਜਪ ਨਾਲ ਪ੍ਰਾਪਤ ਆਉਂਦੀ ਹੈ। ਤੇ ਮੈਂ ਵਾਅਦਾ ਜ਼ਰੂਰ ਕੀਤਾ ਸੀ ਕਿ ਜਪ ਦੀ ਵਿਧੀ ਤੇ ਜਪ ਦਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ, ਉਹ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਣਾ ਹੈ।
ਗੁਰੂ ਨੂੰ ਜੋ ਮਨਜ਼ੂਰ ਸੀ ਕੱਲ੍ਹ ਤੇ ਛੋੜਦੇ ਹਾਂ, ਕੱਲ੍ਹ ਫਿਰ ਤੁਹਾਡੇ ਸਾਹਮਣੇ ਇਸ ਵਿਚਾਰ ਨੂੰ ਦੁਹਰਾਵਾਂਗੇ। ਆਨੰਦ ਭਇਆ ਮੇਰੀ ਮਾਂ ਹੈ ਸਤਿਗੁਰੂ।

0: ਵਿਚਾਰਾਂ ਸਤਿਗੁਰ ਦੀਆਂ ਪਾਠੀ ਆਪਾਂ ਪੜ੍ਹ ਕੇ ਤੁਹਾਨੂੰ ਜੋ ਹੈ ਸਰਵਣ ਕਰਾ ਦੇਵਾਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ।
0: ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਇੱਕ ਵਿਚਾਰ ਅਰਦਾਸ ਸ਼ਾਮ ਦੇ ਸਮੇਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ। ਪਰਿਪੂਰਨ ਪ੍ਰਮਾਤਮਾ ਨੇ ਬ੍ਰਹਿਮੰਡ ਵਿੱਚ ਜਿਸ ਵਿੱਚ ਅਸੀਂ ਜੀ ਰਹੇ ਹਾਂ, ਪੰਜਾਂ ਦੀ ਗਿਣਤੀ ਨੂੰ ਪ੍ਰਧਾਨ ਰੱਖਿਆ ਹੈ। ਕਾਇਨਾਤ ਸਾਰੀ ਪੰਜ ਤੱਤਾਂ ਦੀ, ਔਰ ਉਹ ਪੰਜ ਤੱਤ ਗੁਰਬਾਣੀ ਦੱਸਦੀ ਹੈ, ਅਬ ਤੇ ਜਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੋ ਹਰੀ ਪਾਸਾ। ਪੰਜ ਤੱਤਾਂ ਕਰਕੇ ਸਾਰਾ ਸੰਸਾਰ ਬਣਿਆ। ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਹ ਸਰੀਰ ਵੀ ਪੰਜ ਤੱਤ ਦਾ ਪੁਤਲਾ, ਸਰੀਰ ਵੀ ਪੰਜ ਨੇ, ਔਰ ਫਿਰ ਇਸੇ ਤਰੀਕੇ ਨਾਲ ਇਸ ਸਰੀਰ ਨੂੰ ਪ੍ਰਭੂ ਨੇ ਗਿਆਨ ਇੰਦਰੇ ਵੀ ਪੰਜ ਦਿੱਤੇ ਨੇ, ਕਰਮ ਇੰਦਰੇ ਵੀ ਪੰਜ ਦਿੱਤੇ ਨੇ, ਰਸ ਵੀ ਪੰਜ ਦਿੱਤੇ ਨੇ, ਵਿਕਾਰ ਵੀ ਪੰਜ ਨੇ। ਇਸੇ ਪੰਜ ਤੱਤ ਦੇ ਪੁਤਲੇ ਦੀ ਝੋਲੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਰੀਰਕ ਰਹਿਤਾਂ ਝੋਲੀ ਵਿੱਚ ਪਾਈਆਂ, ਜਿਹਨੂੰ ਪੰਜ ਕਕਾਰ ਕਹਿੰਦੇ ਨੇ, ਤੇ ਪੰਜ ਮਾਨਸਿਕ ਰਹਿਤਾਂ ਪਾਈਆਂ, ਜਿਹਨੂੰ ਪੰਜ ਬਾਣੀਆਂ ਕਹਿੰਦੇ ਨੇ। ਮਨ ਦੀ ਰਹਿਤ ਪੰਜ ਬਾਣੀਆਂ, ਤਨ ਦੀ ਰਹਿਤ ਪੰਜ ਕਕਾਰ। ਉਹ ਜਿਹੜੀਆਂ ਪੰਜ ਬਾਣੀਆਂ ਨੇ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ। ਪਹੁੰਚਣਾ ਕਿੱਥੇ ਹੈ? ਆਨੰਦ ਤੱਕ। ਚਾਹੀਦਾ ਕੀ ਹੈ? ਆਨੰਦ। ਤੇ ਲਫ਼ਜ਼ ਮੈਂ ਦੁਹਰਾਦਿਆਂ, ਆਨੰਦ ਸੁੱਖ ਨਹੀਂ ਹੈ। ਸੁੱਖ ਦੁੱਖ ਤੋਂ ਜਿਹੜੀ ਉੱਚੀ ਅਵਸਥਾ ਹੈ ਉਸਨੂੰ ਆਨੰਦ ਕਹਿੰਦੇ ਨੇ। ਸਦੀਵੀ ਸੁੱਖ ਇੰਜ ਕਹਿ ਲਓ, ਸਦੀਵੀ ਖੇੜਾ, ਸਦੀਵੀ ਖੁਸ਼ੀ। ਔਰ ਆਮ ਇਹ ਜਗਤ ਦੀ ਦੁੱਖ ਸੁੱਖ ਦੀ ਅਵਸਥਾ ਤੋਂ ਉੱਚੀ ਅਵਸਥਾ ਆਨੰਦ। ਆਨੰਦ ਤੱਕ ਪਹੁੰਚਣ ਦਾ ਵਸੀਲਾ ਜਪ, ਔਰ ਦੂਸਰਾ ਪੜਾਉ ਜਾਪ, ਤੀਸਰਾ ਪੜਾਉ ਬੈਰਾਗ ਸਵਈਏ, ਚੌਥਾ ਪੜਾਉ ਚੌਪਈ ਅਰਦਾਸ, ਪੰਜਵੀਂ ਮੰਜ਼ਿਲ ਆਨੰਦ। ਜਪ ਤੋਂ ਯਾਤਰਾ ਆਰੰਭ ਹੋਣੀ ਹੈ, ਅਨੰਤ ਤੇ ਸਮਾਪਤੀ ਹੋਣੀ ਹੈ। ਘਰ ਪਹੁੰਚ ਕੇ ਯਾਤਰਾ ਸਮਾਪਤ ਹੋਵੇਗੀ, ਔਰ ਆਨੰਦ ਹੀ ਘਰ ਹੈ। ਅਨੰਤ ਤੱਕ ਪਹੁੰਚਣਾ ਹੈ ਸਾਡੇ ਮਨ ਨੇ। ਇਹ ਤਨ ਸ਼ਮਸ਼ਾਨ ਤੱਕ ਪਹੁੰਚੇ, ਇਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚਣਾ ਹੀ ਚਾਹੀਦਾ ਹੈ। ਇਹ ਤਨ ਜ਼ਮੀਨ ਤੱਕ ਪਹੁੰਚੇ, ਖਾਕ ਹੋਵੇ, ਉਸ ਤੋਂ ਪਹਿਲੇ ਮਨ ਨੂੰ ਨੂਰ ਹੋ ਹੀ ਜਾਣਾ ਚਾਹੀਦਾ ਹੈ। ਮਨ ਨੂਰ ਹੋਇਆ ਨਹੀਂ, ਤਨ ਖਾਕ ਹੋ ਗਿਆ, ਯਾਤਰਾ ਸਫਲ ਨਹੀਂ ਹੋਈ। ਮਨੁੱਖ ਟਿਕਾਣੇ ਤੇ ਨਹੀਂ ਪਹੁੰਚਿਆ। ਟਿਕਾਣਿਆਂ ਤੇ ਆਨੰਦ ਸੀ, ਆਨੰਦ ਨੂਰ ਹੈ, ਆਨੰਦ ਪ੍ਰਕਾਸ਼ ਹੈ, ਆਨੰਦ ਖੁਸ਼ੀ ਹੈ, ਆਨੰਦ ਸਦੀਵੀ ਹੈ। ਸਾਰੀਆਂ ਖੁਸ਼ੀਆਂ ਨੂੰ, ਸਾਰੇ ਰਸਾਂ ਨੂੰ, ਸਾਰੇ ਦੈਵੀ ਗੁਣਾਂ ਨੂੰ ਇੱਕੋ ਹੀ ਸ਼ਬਦ ਵਿੱਚ ਬਿਆਨ ਕਰਨਾ ਹੋਵੇ, ਆਨੰਦ ਕਾਫੀ ਹੈ। ਸਭ ਕੁਝ ਵਿੱਚ ਆ ਗਿਆ। ਤੇ ਮੈਂ ਫਿਰ ਅਰਜ਼ ਕਰਾਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ, ਸੁੱਖ ਨਹੀਂ ਹੈ। ਦੁਹਰਾ ਦੇ ਹਾਂ, ਸੁੱਖ ਪਰਿਵਾਰ ਤੋਂ ਵੀ ਮਿਲਦਾ ਹੈ, ਆਨੰਦ ਪਰਿਵਾਰ ਤੋਂ ਨਹੀਂ।

0: ملے گا. اور جو سکھ ملتا ہے, ملیا ہوا سکھ تھوڑے دنوں بعد دکھ دے بدل جاتا ہے. آنند پدارتھاں تو بھی ملے گا, سکھ پدارتھاں تو بھی ملے گا, آنند تے پرماتما تو ہی ملتا ہے. اور جنہاں پدارتھاں تو سکھ ملتا ہے, دکھ دے بدلدیا دیر نہیں لگتی. آنند جس دے سارے گن آ گئے, سارے رس آ گئے, ساری شکتی آ گئی, سارا کھیڑا آ گیا. پہنچن دا وسیلہ ہے جپ. جتنے دھارمک کرم نے انہاں دی مہانتا بھی جپ کر کے ہے, جپ نو الگ کر دے. تو اس طرح ہے جی کسے برات تو لاڑے نو وقت کر دو, کی میں نے رکھ دینے براتی, کچھ بھی نہیں. جپ الگ کر دو, دان کی میں نے رکھ دیا, گیان کی میں نے رکھ دیا, کچھ بھی نہیں. سیوا, دان, گیان اور بہت سارے دھارمک کرم یہ تے براتیاں دی طرح نے, مول تے جپ ہے نا. جپو تا ایکو ناما اور نرافل کاما. تے پادشاہ تو پوچھئے کیویں جپی گئے, تو سیکن رسنا نام جپو تب متھیے ان بد امرت پاؤ. زبان نال جپو, بس صرف رسنا نال واہے گرو واہے گرو واہے گرو, بس انہیں ہی کہنا ہے. اتنا کہنا تو بہت سوکھ ہے, کئی ساری ساری رات بھی کر لیں دے, گھنٹا گھنٹا دو دو گھنٹا بھی کر لیں دے نے. میں اس طرح اوکھا نہیں ہے, پر اے جو ستگرو نے کہہ دیتا ہے آکھن اوکھا ساچا ناؤ. کیوں؟ جس ڈھنگ نال آکھنا ہے اس ڈھنگ نال اوکھا ہے. گاویے سنیے من رکھیے بھاؤ. زبان گائن کرے واہے گرو واہے گرو واہے گرو, کن سنن سرونن گوبند گن سنو اور گاؤ رسنا گیت. پاٹھ کرنا کوئی بہت اوکھا نہیں, میں ایسے اکھنڈ پاٹھی بھی دیکھے نے, اٹھارہ اٹھارہ گھنٹے روز پاٹھ کر رہے ہیں. پر گاویے سنیے, زبان بولے, پاٹھ کرے, گائن کرے, کن سنن, مینوں امید نہیں ایک منٹ بھی ہو سکے. ایک منٹ تسی آخو گے میں ات کتھ نہیں کر رہا, کتا ہی نہیں. اگر کوئی اس یوگ دیش ایک منٹ بھی ایسا کر سکتا ہے, انہوں پھر اج دے یوگ دا پرہلاد کہنا ہی پائے گا. وہ پھر اج دے یوگ دا بھائی منی سنگھ ہے, وہ پھر اج دے یوگ دا بابا دیپ سنگھ ہے, وہ تے پھر اج دے یوگ دا بھگت درو ہو گیا. ایک منٹ واہگرو واہگرو ایسا رسنا اچارن کرے, کن سنن تے من وچ بھروسہ بھی ہوئے. گاویے سنیے من رکھیے بھاو, دکھ پر ہر سکھ گھر لے جا. پھر تو سارے سکھ اپنے گھر وچ لے جائے گا, پھر سارے دکھ تیرے نکل جان گے. بھوجن دی برکی میں منہ وچ رکھ لواں, تھلے نہ کراں, بھوک نہیں مٹے گی اور شریر نو طاقت بھی نہیں ملن لگی. پانی دا گھٹ میں منہ دے چ رکھ لواں, تھلے نہ کراں, پیاس نہیں مٹے گی, شریر دی لوڑ دی پورتی بھی نہیں ہوئے گی. جو شریر نو چاہید ہے اس تت دی پورتی بھی نہیں ہوئے گی. واہے گرو واہے گرو بس صرف میری زبان گائن کر رہی ہے, میں سندا نہیں پیا. یہ تو اس طرح ہے جیسے پانی دا گھٹ میں منہ دے رکھ لیا, تھلے کیتا ہی نہیں. کیا پیاس مٹے گی؟ صرف میری رسنا کر رہی ہے بانی دا پاٹ, صرف میری زبان. میں عرض کراں اس نال نہیں ہونا کچھ. ہنی میں عرض کیتی ہے کئیاں دی ساری زندگی بانی پڑھدیاں لنگ جاندی ہے, ਕਥਾ ਕੀਰਤਨ ਕਰਨਾ ਉਸ ਬੰਦਗੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ। ਔਰ ਮੈਨੂੰ ਇਸ ਜ਼ਿੰਦਗੀ ਵਿੱਚ ਗੁਰਪੁਰਬ ਦੇ ਦਿਨਾਂ ਜਾਂ ਕਿਸੇ ਵਿਸ਼ੇਸ਼ ਦਿਨਾਂ 'ਚ ਪੰਜ ਪੰਜ ਥਾਵਾਂ 'ਤੇ ਵੀ ਕਥਾ ਕਰਨੀ ਪਈ ਹੈ, ਪੰਜ ਪੰਜ ਘੰਟੇ। ਲੇਕਿਨ ਅੱਜ ਵੀ ਇਸ ਉਮਰ ਦੇ 'ਚ ਵੀ ਮੈਨੂੰ ਔਖਿਆਈ ਲੱਗਦੀ ਹੈ। ਇੱਕ ਮਿੰਟ ਦਾ ਉਹ ਜਪ ਜਿਸ ਦਾ ਜ਼ਿਕਰ ਗੁਰੂ ਨਾਨਕ ਕਰਦੇ ਨੇ, ਇੱਕ ਮੈਂ ਅਤਕਥਨੀ ਨਹੀਂ ਕਰ ਰਿਹਾ, ਜੋ ਤੁਹਾਨੂੰ ਸੁਣਾ ਰਿਹਾ ਇੱਕ ਪਾਠੀ ਦੀ ਤਰ੍ਹਾਂ ਸਤਿਗੁਰ ਦੀ ਬਾਣੀ, ਉਸਦੇ ਵਿਚਾਰ। ਮੇਰੀ ਸਟੱਡੀ ਹੈ, ਸਤਿਗੁਰ ਮੈਥੋਂ ਇਹ ਡਿਊਟੀ ਲੈ ਰਿਹਾ, ਬਾਕੀ ਜਿਹੜੀ ਅਵਸਥਾ ਹੈ ਉਹ ਗੱਲ ਕੁਛ ਹੋਰ ਹੈ। ਉਹ ਮੈਂ ਅਰਜ਼ ਕਰਾਂ, ਉਹ ਇੱਕ ਮਿੰਟ ਵੀ ਕਰਨਾ ਔਖਾ ਹੈ। ਇੱਕ ਮਿੰਟ ਸ਼ਾਇਦ ਮੈਂ ਜ਼ਿਆਦਾ ਕਹਿ ਰਿਹਾ। ਕਲਗੀਧਰ ਪਿਤਾ ਦੇ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕ ਸੈਕਿੰਡ, ਜ਼ਬਾਨ ਵਾਹਿਗੁਰੂ ਕਰੇ ਤੇ ਕੰਨ ਸੁਣ ਲੈਣ। ਤੇ ਸੁਣੇਗਾ ਤੇ ਬੰਦਾ ਤਾਂ ਜੇ ਧਿਆਨ ਹੈ, ਵਰਨਾ ਕਿਸ ਤਰ੍ਹਾਂ ਸੁਣੇਗਾ। ਇਸ ਸਭ ਕੁਝ ਨੂੰ ਗਲਤ ਸਮਝਣਾ, ਗੁਰੂ ਗ੍ਰੰਥ ਸਾਹਿਬ ਕੋਈ ਤਸਦੀਕ ਨਹੀਂ ਕਰਦੇ। ਧਿਆਨ ਇੱਥੇ ਜੋੜੋ, ਧਿਆਨ ਤਸਵੀਰ ਦੇ ਜੋੜੋ, ਧਿਆਨ ਪਾਲਕੀ ਦੇ ਜੋੜੋ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਜੋੜੋ, ਜਲਦੇ ਹੋਏ ਦੀਵੇ 'ਚ ਜੋੜੋ। ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ, ਇਸ ਤਰ੍ਹਾਂ ਦੀ ਇੱਕ ਪੰਕਤੀ ਵੀ ਨਹੀਂ ਹੈ। ਇਹ ਨਹੀਂ ਪਤਾ ਕਿ ਕੁਝ ਸਾਧ ਸਾਡੇ ਵਿੱਚੋਂ ਤਸਵੀਰਾਂ ਵੀ ਬਣਦੇ ਨੇ, ਇਸ ਤਸਵੀਰ ਦੇ 'ਚ ਧਿਆਨ ਜੋੜੋ। ਇਹ ਗੁਰੂ ਨਾਨਕ ਦੀ ਅਸਲੀ ਤਸਵੀਰ ਹੈ, ਇੰਜ ਵੀ ਕਹਿੰਦੇ ਨੇ। ਔਰ ਕੌਣ ਦੱਸੇ, ਗੁਰੂ ਨਾਨਕ ਨੇ ਤੇ ਫਿਰ 10 ਜਾਮੇ ਧਾਰਨ ਕੀਤੇ, ਫਿਰ ਇਹ ਸ਼ਬਦ ਕੀ ਹੈ ਜੋ ਅਸਲੀ ਤਸਵੀਰ ਹੈ, ਉਹੀ ਕਿਸੇ 'ਚ ਧਿਆਨ ਜੋੜੋ। ਫਿਰ ਗੁਰੂ ਦਾ ਸ਼ਬਦ ਕੀ ਹੈ? ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੋਇਆ? ਬੋਲੇ ਸਿੱਖ ਪੂਰਨ ਤੌਰ ਤੇ ਸਮਝਦੇ ਨਹੀਂ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁਰਾਨਾ। ਇੱਕ ਵਿਚਾਰ ਮੈਂ ਥੋੜਾ ਜਿਹਾ ਦੁਹਰਾ ਵੀ ਦਿਆਂ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਮੂਰਤੀ ਦੇ, ਕਿਸੇ ਤਸਵੀਰ ਦੇ। ਸਾਰੀ ਸਾਧਨਾ ਵੇਖਣ ਤੇ ਖੜੀ ਏ, ਅੱਖਾਂ ਤੇ ਖੜੀ ਏ, ਦਰਸ਼ਨ ਕਰਨਾ, ਵੇਖਣਾ। ਸਾਡੇ ਮੁਸਲਮਾਨ ਬਿਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜ੍ਹਨ ਤੇ ਖੜੀ ਹੈ। ਸਿੱਖ ਜਾਂਦਾ ਗੁਰਦੁਆਰੇ ਵਿੱਚ ਸੁਣਨ ਲਈ ਗੁਰੂ ਕਾ ਸ਼ਬਦ, ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਸੁਣਨ ਤੇ ਖੜੀ ਹੈ। ਜੋ ਦਰਸ਼ਨ ਕਰਨ ਲਈ ਨਹੀਂ ਆਇਆ, ਵੇਖਣ ਲਈ ਨਹੀਂ ਆਇਆ, ਉਹ ਮੰਦਰ ਵਿੱਚ ਆਇਆ ਹੀ ਨਹੀਂ। ਔਰ ਜੋ ਪੜ੍ਹਨ ਲਈ ਨਹੀਂ ਆਇਆ, ਮਸਜਿਦ ਵਿੱਚ ਆਇਆ ਹੀ ਨਹੀਂ। ਔਰ ਜੋ ਸੁਣਨ ਲਈ ਨਹੀਂ ਆਇਆ, ਗੁਰਦੁਆਰੇ ਆਇਆ ਹੀ ਨਹੀਂ, ਕਤਈ ਨਹੀਂ ਆਇਆ। ਔਰ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਸੇਵਾ ਨਾਲੋਂ ਹਜ਼ਾਰਾਂ ਗੁਣਾ ਔਖਾ ਹੈ। 8 ਘੰਟੇ ਸੇਵਾ ਮਨੁੱਖ ਕਰ ਸਕਦਾ, ਕਿਉਂਕਿ ਸਰੀਰ ਨੇ ਕਰਨੀ ਹੈ। 8 ਮਿੰਟ ਸੁਣਨਾ ਔਖਾ ਹੋਵੇਗਾ, 8 ਮਿੰਟ ਸਿਮਰਨ ਔਖਾ ਹੈ। ਤੇ ਗੁਰੂ ਘਰ ਦੇ ਸਿਮਰਨ ਕੀ ਹੈ? ਸੁਣਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੁੰਦੇ ਨੇ, ਸੁਣਦਿਆਂ ਹੀ ਪਾਪ ਨਾਸ ਹੁੰਦੇ ਨੇ, ਸੁਣਦਿਆਂ ਹੀ ਮਨੁੱਖ ਗਿਆਨੀ ਬਣਦਾ, ਸੁਣਦਿਆਂ ਹੀ ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਨਾਥ ਬਣ ਜਾਏਗਾ। ਬੜੇ ਗੁਣ ਲਿਖੇ ਨੇ ਮੇਰੇ ਪਾਤਸ਼ਾਹ ਨੇ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਸ ਗੁਰੂ ਦੀ ਇੱਕ ਸਿੱਖਿਆ ਕੀ ਹੈ? ਇੱਕ ਦਾ ਜਪ, ਉਹਨੂੰ ਸੁਣਾ। ਗਾਵੀਏ ਸੁਣੀਏ, ਗੁਰਦੁਆਰੇ 'ਚ ਕੋਈ ਹੋਰ ਗਾਏਗਾ ਤੂੰ ਸੁਣੇਗਾ, ਗੁਰਦੁਆਰੇ 'ਚ ਕੋਈ ਹੋਰ ਬੋਲੇਗਾ ਤੂੰ ਸੁਣੇਗਾ। ਪਰ ਵਿਅਕਤੀਗਤ ਬੰਦਗੀ ਇਹ ਸੁਣਿਆ ਹੋਇਆ ਤਾਂ ਤੇਰਾ ਸਫਲ ਹੈ ਕਿ ਅੰਮ੍ਰਿਤ ਵੇਲੇ ਤੂੰ ਖੁਦ ਉਚਾਰਨ ਕਰਕੇ ਸੁਣ ਸਕੇ। ਗਾਵੀਏ ਸੁਣੀਏ, ਅਗਰ ਐਸਾ ਨਹੀਂ ਕਰ ਸਕਿਆ, ਅਜੇ ਗੁਰਦੁਆਰੇ ਦੇ ਸੁਣਨ ਦਾ ਤੈਨੂੰ ਫਲ ਨਹੀਂ ਮਿਲਿਆ, ਇਹ ਵੀ ਮੈਂ ਅਰਜ਼ ਕਰਦੇ ਹਾਂ। ਅਜੇ ਗੁਰਦੁਆਰੇ ਤੋਂ ਆ ਕੇ ਜੋ ਤੂੰ ਸਿੱਖਣਾ ਚਾਹੀਦਾ ਸੀ ਨਹੀਂ ਸਿੱਖਿਆ, ਅਜੇ ਗੁਰਦੁਆਰੇ ਤੋਂ ਆ ਕੇ ਜੋ ਤੈਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਤੂੰ ਨਹੀਂ ਪ੍ਰਾਪਤ ਕੀਤਾ, ਅਜੇ ਸਿਰਫ ਤੂੰ ਆ ਰਿਹਾ। ਸਿਰਫ ਗੁਰਦੁਆਰੇ ਆਇਆ ਹੈ, ਅਜੇ ਗੁਰੂ ਦੇ ਮਾਰਗ ਤੇ ਨਹੀਂ ਚੱਲਿਆ। ਗੁਰੂ ਦੇ ਮਾਰਗ ਤੇ ਸੁਰਤ ਨੇ ਚੱਲਣਾ, ਤੇਰੇ ਸਰੀਰ ਨੇ ਥੋੜੀ ਚੱਲਣਾ। ਦੋ ਮਾਰਗ ਨੇ ਸਰੀਰ ਦਾ, ਸੁਰਤ ਦਾ ਤੇ ਸੁਰਤ ਮੈਂ ਜ਼ਿਕਰ ਕਰਾਂਗਾ। ਗਾਵੀਏ ਸੁਣੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਗਾਇਨ ਕਰਨਾ ਕੰਨਾਂ ਨਾਲ ਸੁਣਨਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਗੁਰਮੁਖ ਨੇ ਉਸ ਪਰਮਾਤਮਾ ਦੀ ਅਕਥ ਕਹਾਣੀ ਨੂੰ ਸਮਝ ਲਿਆ। ਕਿਸ ਤਰ੍ਹਾਂ? ਧੁਨ ਦੇ ਚ ਧਿਆਨ ਜੋੜ ਕੇ, ਧੁਨ ਸ਼ਬਦ ਧਿਆਨ ਸੁਰਤ, ਸੁਰਤ ਨੂੰ ਸ਼ਬਦ ਦੇ ਜੋੜਿਆ, ਧਿਆਨ ਨੂੰ ਆਵਾਜ਼ ਦੇ ਜੋੜਿਆ। ਸ਼ਬਦ ਤੋਂ ਮੁਰਾਦ ਆਵਾਜ਼, ਸ਼ਬਦ ਤੋਂ ਮੁਰਾਦ ਬੋਲ, ਸ਼ਬਦ ਤੋਂ ਮੁਰਾਦ ਮੰਤਰ, ਸ਼ਬਦ ਤੋਂ ਮੁਰਾਦ ਵਾਕ। ਸ਼ਬਦ ਇਹ ਬੋਲ ਸੰਸਕ੍ਰਿਤ ਦਾ ਹੈ। ਗੁਰ ਸ਼ਬਦ ਗੁਰੂ ਦਾ ਬੋਲ, ਗੁਰ ਮੰਤਰ ਗੁਰੂ ਦਾ ਬੋਲ, ਗੁਰਵਾਕ ਗੁਰੂ ਦੇ ਬਚਨ, ਕੁਛ ਵੀ ਕਹਿ ਦੋ। ਸ਼ਬਦ ਤੋਂ ਮੁਰਾਦ ਆਵਾਜ਼ ਬੋਲ। ਮੈਂ ਤੇ ਇਧਰ ਪੰਜਾਬ ਦੇ ਕੁਛ ਪਿੰਡਾਂ ਚ ਸੁਣਿਆ ਵੀ ਹੈ, ਗ੍ਰੰਥੀ ਸਿੰਘ ਨੂੰ ਕਹਿੰਦੇ ਆਵਾਜ਼ਾਂ ਲਓ ਗੁਰੂ ਦਾ, ਆਵਾਜ਼ਾਂ। ਹੁਕਮਨਾਮੇ ਨੂੰ ਕਹਿੰਦੇ ਆਵਾਜ਼ਾਂ ਲਓ ਗੁਰੂ ਦੀ, ਆਵਾਜ਼ ਲਓ ਬੋਲ ਗੁਰੂ ਦੇ ਨੇ, ਇਹ ਸ਼ਬਦ ਗੁਰੂ ਦੇ ਨੇ, ਇਹ ਵਿਚਾਰ ਗੁਰੂ ਦੀ ਹੈ। ਸਾਹਿਬ ਕਹਿੰਦੇ ਨੇ ਗਾਵੀਏ ਸੁਣੀਏ, ਰਸਨਾ ਗਾਇਨ ਕਰੇ ਕੰਨ ਸੁਣਨ, ਇਹ ਧਿਆਨ ਸਾਧਨਾ ਹੈ। ਪਰ ਸੁਣਦਿਆਂ ਸੁਣਦਿਆਂ ਕਿਧਰੇ ਤੜਪ ਪੈਦਾ ਹੋ ਜਾਏ, ਫਿਰ ਮਨੁੱਖ ਦੀ ਰਸਨਾ ਚੱਲ ਪੈਂਦੀ ਹੈ। ਇਹੀ ਕਾਰਨ ਹੈ ਕਿ ਜਦ ਕਬੀਰ ਕੋਲ ਪੁੱਛਿਆ ਗਿਆ ਨਾਮ ਕਿਵੇਂ ਜਪੀਏ, ਸਿਮਰਨ ਕਿਵੇਂ ਕਰੀਏ, ਕਬੀਰ ਕਹਿਣ ਲੱਗੇ ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ, ਕੋਈ ਟੈਕਨੀਕ ਨਹੀਂ, ਕੁਛ ਵੀ ਢੰਗ ਨਹੀਂ ਹੈ। ਕਬੀਰ ਜੈਸਾ ਸੰਤ ਐਸਾ ਆਖੇ ਤਾਂ ਫਿਰ ਕੁਛ ਸੱਚਾਈ ਨਹੀਂ, ਪੂਰਨ ਸੱਚਾਈ ਹੈ, ਮੁਕੰਮਲ ਸੱਚਾਈ ਹੈ। ਆਪ ਦੇ ਬੋਲ ਨੇ ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ। ਬਿਦ ਨਿਖੇਦ, ਬਿਧੀ ਨਿਸ਼ੇਧ, ਕੋਈ ਵਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ, ਸਾਫ ਕਹਿ ਦਿੱਤਾ ਹੈ। ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਤ ਕਬੀਰ ਦੀ, ਤਜ ਭਰਮ ਕਰਮ, ਐਸੇ ਕਰਮ ਜੋ ਭਰਮ ਤੇ ਖੜੇ ਨੇ। ਕਰਮ ਧਰਮ ਕਰਮ ਭਰਮ, ਕਿਸੇ ਵੇਲੇ ਖੁਲਾਸਾ ਕਰਾਂਗਾ ਮੈਂ ਤੁਹਾਡੇ ਸਾਹਮਣੇ। ਉਹ ਕਰਮ ਜੋ ਖੜੇ ਹੀ ਭਰਮਾਂ ਤੇ ਨੇ, ਲੋਕੀ ਉਸ ਨੂੰ ਧਰਮ ਆਖੀ ਜਾਂਦਾ ਹੈ। ਉਹ ਕਰਮ ਭਰਮ ਹੈ, ਕਰਮ ਧਰਮ ਨਹੀਂ ਹੈ। ਇਹ ਮਜ਼ਮੂਨ ਅਲੱਗ ਚੱਲ ਪਏਗਾ, ਵਿਚਾਰ ਰਹਿ ਜਾਏਗੀ, ਇਸ ਵਾਸਤੇ ਇਸ ਨੂੰ ਫਿਰ ਛੇੜਾਂਗੇ। ਕਰਮ ਧਰਮ ਕਰਮ ਭਰਮ ਹੈ, ਕਰਮ ਭਰਮ ਲੇਕਿਨ ਆਖੀ ਜਾਂਦਾ ਹੈ ਕਰਮ ਧਰਮ। ਇਸ ਵਾਸਤੇ ਸਾਹਿਬ ਕਹਿੰਦੇ ਪਖੰਡ ਹੈ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟੇ। ਕਹਿ ਰਿਹਾ ਕਰਮ ਧਰਮ, ਇਹ ਕਰਮ ਧਰਮ ਨਹੀਂ ਹੈ, ਇਹ ਕਰਮ ਭਰਮ ਹੈ। ਫਿਰ ਵਾਸਤਵਿਕ ਐਸਾ ਕਿਹੜਾ ਕਰਮ ਹੈ ਜਿਸ ਕਰਮ ਨੂੰ ਅਸੀਂ ਧਾਰਮਿਕ ਕਹਿ ਸਕੀਏ? ਕਰਮ ਧਰਮ, ਇਹ ਕਰਮ ਹੀ ਧਰਮ ਹੈ, ਇਹ ਕਰਮ ਹੀ ਭਰਮ ਹੈ। ਕਰਮ ਤੋਂ ਪਤਾ ਚੱਲਦਾ ਹੈ, ਇਹ ਕਰਮ ਰਾਜਨੈਤਿਕ ਹੈ, ਕਰਮ ਪਰਿਵਾਰਕ ਹੈ, ਕਰਮ ਆਰਥਿਕ ਹੈ, ਕਰਮ ਧਰਮ ਹੈ। ਆਖਿਰ ਕਰਮ ਤੋਂ ਹੀ ਪਤਾ ਚੱਲੇਗਾ ਨਾ। ਇੱਕ ਬੰਦਾ ਦੁਕਾਨ ਤੇ ਬੈਠਾ, ਇੱਕ ਬੰਦਾ ਕੋਈ ਬਿਜ਼ਨਸ ਕਰ ਰਿਹਾ, ਇੱਕ ਬੰਦਾ ਖੇਤਾਂ ਚ ਕੰਮ ਕਰ ਰਿਹਾ, ਕਰਮ ਆਰਥਿਕ ਹੈ, ਕਰਮ ਧੰਦਾ ਹੈ, ਇਹਦੀ ਕਰਮ ਧੰਦਾ ਹੈ। ਇੱਕ ਬੰਦਾ ਪੋਲੀਟੀਸ਼ਨ ਹੈ, ਰਾਜਨੈਤਿਕ ਹੈ, कुछ बोल रहे हैं राजनीति दे समझ और पब्लिक दा समर्थन जुटा रहे अपने पक्ष दे करण दी थां थां ते भज दौड़ के कोशिश कर रहे हैं। कर्म नीति है, कर्म राजनीति, सारा कर्म उसकी सारी भज दौड़ कर्म राजनीति है। कर्म भरम जो कुछ करदा पे इसन खुद बोध भी नहीं, इसनों पता भी नहीं, करदा पे कुछ होर जान के समझदा कुछ होर है, तो जो कुछ करदा पे वो ऐसा है नहीं। माधवे क्या कहिए भ्रम ऐसा, जैसा मानिए होए न तैसा, जैसा समझदा ऐसा है नहीं, उसनों कहने भ्रम। माधवे क्या कहिए भ्रम ऐसा, कर्म नु समझदा पे धर्म, धर्म वो है नहीं, तो कर्म धर्म है नहीं, वो तो भ्रम है, तो भुलेखा है। मैं अर्ज करा धार्मिक दुनिया देच कर्म धर्म कोई सौ देच एक कदम मनुख करता है, बाकी कर्म भरम। कर्म भरम चलता है मंदिरां देच, कर्म भरम चलता है मस्जिदां देच, चर्च देच, और गुस्ताखी माफ कर्म भरम ही चलता है गुरुद्वारियां च। नहीं तो हुण तक समाधि लीन हो गए होंगे, हुण तक ते परम पद की प्राप्ति हो गई होंगी, जीवन रोज रोज अगां लंघ रहा है, पर साडे नाल दुख ही चल रहे ने, सुख ते चलदा कोई नहीं पिया, आनंद ते चलदा कोई नहीं पिया। उम्र दे वधदे आं, आनंद दा जन्म ते होया ही नहीं, उम्र वधदी जा रही है, दुख भी वधदे जा रहे ने। एक बच्चा इतना दुखी नहीं जितना जवान है, और एक जवान इतना दुखी नहीं जितना बुढ़ा है। उहदे कोल शरीरक पीड़ा भी है, उहदे कोल मानसिक पीड़ा भी है, इसे वक्त खुलासा करांगे। ये भी जितना बुढ़ा दुखी है तन करके मन करके, इतना जवान नहीं है, और जितना जवान पीड़ित है उतना बच्चा बिल्कुल नहीं है। अजे बच्चे कुल हासे हैं, अजे खेड़ा है, अजे वह फुल दी तरह खिड़ सकता है, कुछ दिनों की गल है, सिवाय रोणिया तो होर कुछ भी नहीं होगा। और बुढ़ेपा मुरदमी मुरझाहट उदासीनता होके टहिंदी कला, इस तो इलावा और रह की कहता है, कुछ भी नहीं। लंघती जा रही उम्र वधदा जा रहा है ये समा, पर दुख भी वधदे जा रहे हैं, और ऐसा होना नहीं चाहिए। कर्म भरम है, दुख ते वधेगा। चर्च देच, मंदिरां देच, मस्जिदां देच, गुरुद्वारियां देच कर्म भरम। हां एक कर्म कर रहे है धर्म जान के, जबकि धर्म नहीं है। माधवे क्या कहिए भ्रम ऐसा, और साहब कहने धर्म जान के कर रहे है कर्म धर्म नहीं है, तो पखंड है, इत दिखाई दे रहे है कर्म धर्म है नहीं। पाखंड खंडित दो टुकड़ियां, दिखाई कुछ दे रहा है कुछ, पखंड शब्द ये भी संस्कृत है, खंडित जो दिखाई दे रहा है वो नहीं है, है कुछ और, दिखाई कुछ और दे रहा है पखंड। दिखाई तो दे रहा है एक गुरुद्वारे आया है, पर वाकई गुरु तक आया है, एक गुरु नु मिले है कतई नहीं, एक गुरुद्वारे बैठा भी पता नहीं केड़ी दुनिया च बैठा रहा है, पर दिखाई तो देंदा पे गुरुद्वारे आया है, कर्म धर्म दिखाई दे रहा है। साहब कहने नहीं कर्म भरम पखंड है, कर्म धर्म पाखंड जो दिशे तिन जम जागाती लूटे। वास्तविक कर्म धर्म की है। भगत कबीर कहते ने केवल कर्म भरम से चीनो, कलगीधर पिता, केवल कर्म भरम से चीनो धर्म कर्म अनरागो, तज भरम कर्म विद निखेद, राम नाम ले ही गुरुप्रसाद जन कबीर राम कर सने ही। कलगीधर पिता भी ऐसा ही कहते ने, ऐ धार्मिक बंदे हो कर्म थोड़े भरम ते खड़े ने, तो धर्म नहीं है। केवल कर्म भरम से चीनो, गुरु गोबिंद सिंह जी महाराज, केवल कर्म भरम से चीनो, थानू दिखाई दे रहे असी धार्मिक कर्म कर रहे हैं, जगत नू दिखाई दे रहे असी धार्मिक कर्म कर रहे हैं, ये भरम है, कर्म नहीं, धार्मिक कर्म नहीं ने। नहीं तो हुण तक ते पहुंच गए होंगे धर्म तक, धर्म आनंद है, ਹੁਣ ਤੱਕ ਤੇ ਪਹੁੰਚ ਗਏ ਉਹਦੇ ਨਿਰਵੈਰ ਤੱਕ ਧਰਮ ਨਿਰਵੈਰ ਹੈ, ਹੁਣ ਤੱਕ ਤੇ ਪਹੁੰਚ ਗਏ ਉਹਦੇ ਮਹਾਨ ਦਇਆ ਤੇ ਪਰਮ ਪ੍ਰੇਮ ਤੱਕ ਧਰਮ ਤੇ ਆਖਰ ਇਹੀ ਕੁਛ ਹੈ, ਹੁਣ ਤੱਕ ਤੇ ਪਹੁੰਚ ਗਏ ਉਹਦੇ ਸਮਾਧੀ ਤੱਕ ਰਸ ਤੱਕ ਧਰਮ ਤੇ ਇਹੀ ਕੁਛ ਹੈ, ਕੀਤਾ ਤੇ ਬਹੁਤ ਕੁਛ ਹੈ, ਪਹੁੰਚੇ ਕਿਧਰੇ ਵੀ ਨਹੀਂ। ਤੋ ਕਬੀਰ ਕਹਿੰਦੇ ਨੇ ਕੋਈ ਵਿਧੀ ਨਹੀਂ। ਇਸ ਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ ਕਿ ਕਬੀਰ ਨੇ ਕਿਤਨੀ ਜੁਰਅਤ ਨਾਲ ਐਸਾ ਕਿਉਂ ਕਹਿ ਦਿੱਤਾ ਹੈ। 36 ਪ੍ਰਕਾਰ ਦਾ ਭੋਜਨ ਹੋਵੇ, ਥਾਲ ਵਿੱਚ ਪਰੋਸਿਆ ਹੋਇਆ, ਕਿਸੇ ਦੇ ਅੱਗੋਂ ਰੱਖ ਦੇਈਏ ਤੇ ਅਗਲਾ ਇਹ ਕਹਿ ਦੇਵੇ ਖਾਣ ਦਾ ਢੰਗ ਵੀ ਦੱਸੋ, ਕਿਵੇਂ ਖਾਈਏ। ਇੱਕ ਗੱਲ ਸਪਸ਼ਟ ਹੋ ਗਈ, ਇਹਨੂੰ ਭੁੱਖ ਨਹੀਂ ਲੱਗੀ। ਭੁੱਖਾ ਬੰਦਾ ਨਹੀਂ ਪੁੱਛਦਾ, ਭੁੱਖ ਉਸਨੂੰ ਮਜਬੂਰ ਕਰ ਦਿੰਦੀ, ਖਾ ਮੂੰਹ ਚ ਪਾ। ਹੋਰ ਕਿਸ ਢੰਗ ਨਾਲ ਖਾਣਾ ਹੈ? ਕੋਈ ਬੁਰਕੀਆਂ ਅੱਖਾਂ ਚ ਪਾਣੀਆਂ ਨੇ, ਕੰਨਾਂ ਦੇ ਚ ਪਾਣੀਆਂ ਨੇ, ਮੂੰਹ ਚ ਹੀ ਪਾਣੀ। ਜੋ ਕੁਛ ਸਾਹਮਣੇ ਪਿਆ ਮੂੰਹ ਚ ਪਾਣਾ, ਕੋਈ ਅੱਖ ਦੇ ਚ ਥੋੜੀ ਪਾਣਾ, ਕੰਨ ਦੇ ਚ ਥੋੜੀ ਪਾਣਾ। ਪਰ ਜੇ ਭੁੱਖ ਨਾ ਲੱਗੀ ਹੋਵੇ ਤਾਂ ਮਨੁੱਖ ਐਸਾ ਕਹਿ ਸਕਦਾ? ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਜਾਂ ਸ਼ਰਬਤ ਅੱਗੋਂ ਰੱਖ ਦੇਈਏ ਤੇ ਅਗਲਾ ਕਹੇ ਪੀਣ ਦਾ ਢੰਗ ਦੱਸੋ, ਗੱਲ ਸਪਸ਼ਟ ਹੋ ਗਈ, ਪਿਆਸ ਨਹੀਂ ਹੈ। ਜਿਹੜੇ ਜਿਹੜੇ ਵੀ ਸਿਮਰਨ ਦਾ ਢੰਗ ਪੁੱਛਦੇ ਨੇ ਕਿਵੇਂ ਨਾਮ ਜਪੀਏ, ਕਿਵੇਂ ਨਾਮ ਜਪੀਏ, ਗੁਸਤਾਖੀ ਮਾਫ, ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ, ਕੋਈ ਪਿਆਸ ਨਹੀਂ ਹੈ, ਕੋਈ ਭੁੱਖ ਨਹੀਂ ਹੈ। ਇਹ ਕੋਈ ਜਪਣਾ ਵੀ ਨਹੀਂ ਚਾਹੁੰਦੇ, ਬਸ ਸਿਰਫ ਪੁੱਛਣ ਲਈ ਪੁੱਛਣਾ ਚਾਹੁੰਦੇ ਨੇ, ਹੋਰ ਕੁਛ ਨਹੀਂ। ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। 10-10, 20-20 ਸਾਲ ਤੱਕ ਵੀ ਇੱਕੋ ਹੀ ਪ੍ਰਸ਼ਨ ਪੁੱਛਦੇ ਦੇਖਿਆ ਕਿਵੇਂ ਜਪੀਏ, ਔਰ ਸੈਕੜਿਆਂ ਕੋਲ ਪੁੱਛਦਿਆਂ ਦੇਖਿਆ। ਤੋ ਗੱਲ ਸਪਸ਼ਟ ਹੋ ਗਈ, ਭੁੱਖ ਕੋਈ ਨਹੀਂ ਲੱਗੀ। ਜਿਸ ਦੇ ਅੰਦਰ ਇਹ ਭੁੱਖ ਪੈਦਾ ਹੋ ਜਾਂਦੀ ਹੈ, ਸੱਚੇ ਨਾਮ ਕੀ ਲਾਗੇ ਭੁੱਖ, ਕੀਰਤਨ ਸੁਣ ਕੇ, ਕਥਾ ਸੁਣ ਕੇ, ਗੁਰਦੁਆਰੇ ਆ ਕੇ, ਬਸ ਉਸਦੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੈ। ਉਹ ਜਪਣਾ ਕਿਸੇ ਰੰਗ ਚ ਆਉਂਦਾ ਹੈ, ਉਹ ਜਪਣਾ ਕਿਸੇ ਸਰੂਰ ਚ ਆਉਂਦਾ, ਕਿਉਂਕਿ ਭੁੱਖ ਕਰਕੇ ਜਪ ਰਿਹਾ ਹੈ, ਅੰਦਰ ਤੜਪ ਹੈ, ਪਿਆਸ ਕਰਕੇ ਜਪ ਰਿਹਾ ਹੈ। ਤੋ ਵਾਹਿਗੁਰੂ ਆਖਣ ਦੇ ਚ ਉਸ ਨੂੰ ਰਸ ਆ ਰਿਹਾ, ਉਹਦਾ ਧਿਆਨ ਟਿਕ ਗਿਆ, ਉਹਦੀ ਸੁਰਤ ਸ਼ਬਦ ਦੇ ਨੇੜੇ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਹੁਣ ਮੈਂ ਅਰਜ਼ ਕਰਾਂ, ਜੋ ਜ਼ਬਾਨ ਬੋਲਦੀ ਹੈ ਇਹਨੂੰ ਕਹਿੰਦੇ ਬੈਖਰੀ। ਇਸ ਬੋਲ ਤੋਂ ਪਹਿਲੇ, ਇਸ ਬਾਣੀ ਤੋਂ ਪਹਿਲੇ, ਬੈਖਰੀ ਬਾਣੀ ਤੋਂ ਪਹਿਲੇ ਇਹ ਬੋਲ ਕੰਠ ਦੇ ਚਾਹੁੰਦੇ ਨੇ, ਇਹਨੂੰ ਕਹਿੰਦੇ ਮਧਮਾ। ਔਰ ਇਸ ਤੋਂ ਪਹਿਲੇ ਹਿਰਦੇ ਚ ਆਉਂਦੇ ਨੇ, ਇਹਨੂੰ ਕਹਿੰਦੇ ਪਸੰਤੀ। ਇਸ ਤੋਂ ਪਹਿਲੇ ਨਾਭੀ ਦੇ ਚ ਆਉਂਦੇ ਨੇ, ਇਹਨੂੰ ਕਹਿੰਦੇ ਪਰਾ। ਇਹ ਪਤਾ ਹੈ ਨਾਭੀ ਦਾ ਇੱਕ ਨਾਮ ਹੈ ਸਮੁੱਚੇ ਭਾਰਤ ਦੇ ਚ, ਬਿਲਕੁਲ ਸਹੀ ਨਾਮ ਹੈ ਧੁਨੀ। ਨਾਫ ਨੂੰ ਕੀ ਕਹਿੰਦੇ ਨੇ? ਧੁਨੀ। ਤੇ ਧੁਨੀ ਦਾ ਅਰਥ ਕੀ ਹੈ? ਆਵਾਜ਼। ਬਈ ਇਹ ਧੁਨੀ ਹੈ। ਇੱਕੋ ਹੀ ਦੇਸ਼ ਹੈ ਹਿੰਦੁਸਤਾਨ ਜਿੱਥੇ ਨਾਭੀ ਨੂੰ ਧੁਨੀ ਕਹਿੰਦੇ ਨੇ, ਹੋਰ ਕਿਧਰੇ ਵੀ ਨਹੀਂ। ਔਰ ਇਹ ਗੱਲ ਮਾਣ ਨਾਲ ਆਖੀ ਜਾ ਸਕਦੀ ਹੈ, ਧਰਮ ਦੀਆਂ ਜਿੰਨਾ ਗਹਿਰਾਈਆਂ ਨੂੰ ਹਿੰਦੁਸਤਾਨ ਦੇ ਸੰਤਾਂ ਨੇ ਛੋਇਆ ਕਿਧਰੇ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਭ ਉੱਪਰ ਬਚਕਾਨੀਆਂ ਗੱਲਾਂ ਮਿਲਣਗੀਆਂ ਤੁਹਾਨੂੰ, ਗੁਸਤਾਖੀ ਮਾਫ, ਇਸ ਛੋਟੀ ਜਿਹੀ ਜ਼ਬਾਨ ਨਾਲ ਮੈਂ ਵੱਡੀ ਗੱਲ ਕਰ ਰਿਹਾ। ਬਾਈਬਲ ਦੇ ਚ, ਕੁਰਾਨ ਦੇ ਚ ਬਿਲਕੁਲ ਬਚਕਾਨੀਆਂ ਗੱਲਾਂ ਮਿਲਣਗੀਆਂ। ਕੁਰਾਨ ਸ਼ਰੀਫ ਪੜ੍ਹਦਿਆਂ ਪੜ੍ਹਦਿਆਂ ਮੈਂ ਤੇ ਇੱਕ ਦਿਨ ਹੈਰਾਨ ਹੋ ਗਿਆ ਜਦ ਕੁਰਬਾਨੀ ਦੇ ਪੇਜ ਆਇਆ ਵੀ ਬੈਲ ਲੰਗੜਾ ਨਹੀਂ ਹੋਣਾ ਚਾਹੀਦਾ ਜਿਹਨੂੰ ਜ਼ਬਾਹ ਕਰਨਾ ਕੁਰਬਾਨੀ ਦੇਣੀ, ਬੱਕਰਾ ਦਾਗੀ ਨਹੀਂ ਹੋਣਾ ਚਾਹੀਦਾ, ਉਠ ਕਾਣਾ ਨਹੀਂ ਹੋਣਾ ਚਾਹੀਦਾ, ਔਖੇ ਨਾ ਆਉਣਾ। ਮੈਂ ਤੇ ਕਈ ਦਫ਼ਾ ਹੈਰਾਨ ਹੋ ਗਿਆ ਮੈਂ ਵੀ ਪੜ੍ਹ ਕੇ ਹੀ ਰਿਹਾ। ਧਾਰਮਿਕ ਗ੍ਰੰਥ ਔਰ ਕਾਫੀ ਲੰਬੀ ਚੌੜੀ ਕੁਰਬਾਨੀ ਤੇ ਵਿਚਾਰਧਾਰਾ, 500 ਸਫ਼ੇ ਬਾਈਬਲ ਵਿੱਚ ਵੀ ਐਸੇ ਨੇ ਤੁਸੀਂ ਪਰਿਵਾਰ ਵਿੱਚ ਪੜ੍ਹ ਵੀ ਨਹੀਂ ਸਕਦੇ, ਸੁਣਾ ਵੀ ਨਹੀਂ ਸਕਦੇ, ਇਤਨੇ ਥੱਲੇ ਨੇ ਸੱਭਿਅਤਾ ਤੋਂ। ਉਹਨਾਂ ਦੇ ਸਾਹਮਣੇ ਪੁਰਾਣਕ ਸਾਖੀਆਂ ਬਿਲਕੁਲ ਬਚਕਾਨੀਆਂ ਨੇ ਜੋ ਬਾਈਬਲ ਵਿੱਚ ਨੇ, ਅਜੇ ਫਿਰ ਵੀ ਪੁਰਾਣ ਦੀਆਂ ਗੱਲਾਂ ਸੁਣਾ ਲਵਾਂਗੇ। ਚਲੋ ਠੀਕ ਹੈ, ਇੰਦਰ ਤੇ ਚੰਦਰਮਾ ਮਿਲ ਕੇ ਕਿਸੇ ਵਿਅਕਤੀ ਦੇ ਨਾਮ, आखिर ममता दी मारी हुई मां भी पुत्र नूं कह दिंदी है चन्न। लगदा कोई बहुत खूबसूरत सी उसका नां, इस तरह चंद्रमा रख दिता होना है। ते पता है कि दोवें देवते ते देवते करदे की ने। गौतम एक वक्त दा बहुत वड्डा ऋषि संत, उहदी पत्नी अहिल्या उसते मन मैला करदे ने, उसका सतभंग करदे ने इंद्र। ये चंद्रमा देवते, जे देवते ही कुछ करदे ने ते दैत की करदे होणे ने। पुराणक ये साखियां कई दफा श्रद्धा तोड़ दियां ने। युधिष्ठर कहिंदे ने धर्म पुत्र, प्राचीन इतिहास दे च उसनूं कहिंदे ने धर्म पुत्र। पर कमाल दा धर्म पुत्र है जुआ खेडदा है, ते जुए दे च पहले धन हारदा है, फिर जमीन हारदा है, फिर महल हारदा है, फिर राजपाट हारदा है, फिर पता है कि पत्नी हारदा है, इतना वड्डा जुआरी। फिर अपनी घरवाली भी हार देंदा, द्रौपदी नूं भी दाते ला देंदा। जे धर्म पुत्र यही कुछ करदे ने ते अधर्म पुत्र की करदे होणे ने, फिर अधर्म पुत्र की करदा होणा है। इह ते धर्म पुत्र करदे पए ने, पत्नी तक नूं भी दाते ला दो, हार दो जुए दे। इस तरह दियां हजारां साखियां ने पुराणा दे च, लेकिन फिर भी मैं अर्ज करा संगत दे सुना सकदा है, बंदा पढ़ सकदा है, पढ़ा सकदा है। 500 सफे ते बाइबल दे च ऐसे ने जो ना मनुख परिवार दे च जो है पढ़ सकदा है, ना किसी इकट्ठ दे। कल्ला पढ़ना है ते पढ़ लवे, जिवें कोका कोक शास्त्र होवे ओ पढ़ना होवे, या वात्सायन दा काम सूत्र होवे ओ पढ़ लो। इस तरह दा है, हैरानगी हुंदी है। धर्म दियां जितनियां गहराइयां नूं उपनिषदां दे ऋषियां ने छोया है, धन गुरु नानक देव जी महाराज ने छोया है, महात्मा बुद्ध ने छोया, इस तरह की गहराई थानू किधरे भी नहीं मिलेगी। बहुत गहरे गए ने गुरु नानक। एक गल वखरी है कि इकबाल ने कहा है, साफ मैं लफ्ज फिर दोहरा दें, शमा हक से जो मुनव्वर हो वो ये महफिल न थी। ऐ गुरु नानक तू इतना गहरा गया, तेन कौन समझे। तू हर महफिल दे सच दा दीवा जलांदा गया, लोकी ते अंधे सन, तेरी रोशनी तो लाभ नहीं लिया। चानने नूं वेखण वास्ते भी ते अखां दे चानना चाहिदा है। और मैं अर्ज करां, महात्मा बुद्ध नहीं समझे गए, गुरु नानक पूर्ण तौर ते नहीं समझे गए, उपनिषदां दे ऋषि नहीं समझे गए। बहुत गहरियां गल्लां आखियां, बहुत गहराइयां नूं उन्होंने छोया है, बहुत गहरे तल नूं उन्होंने टुंबिया है। धर्म की बहुत वड्डी गहरी खोज हुई है। उपनिषदां दे ऋषियां ने, महात्मा बुद्ध ने और गुरमत ज्ञान ने बकायदा इस नूं नाभ आख्या, धुनी आख्या, धुनी। और हैरानगी दी गल, नाभी नूं धुनी क्यों कहिंदे ने। अंदर जद बोलण दा फुरना पैदा हुंदा है ना, बोलना है, उस फुरने नाल हवा नाभी नाल टकरांदी है, ते नाफ शहनाई जैसी समझ लो, फनीरी जैसी, जैसे फूकण दे नाल शहनाई वजदी है, संख वजदा है, मुरली बोलदी है, ऐ हारमोनियम भी हवा नाल बोलेगा, उंज नहीं है फूकण नाल। वो जो अंदर फुरना पैदा होंदा है बोलण दा, कि कहना है, उस फुरने नाल हवा टकरांदी है नाभ नाल, तो नाभी दे चों धुन उठ पैंदी है, उन्हूं कहिंदे ने परा। इस करके इसका नाम पै गया धुनी। सब तो पहले आवाज इथों ही उठती है, नाभी तो। कहिंदे ने आखरी प्राण भी इसे च है, जद कहिंदे ने बिल्कुल हुण मर गया, आखरी प्राण नाभी चौंदा है, नाभ दे। और उस फुरने नाल जद पवन नाभ नाल टकरांदी है, थोड़ी जी नाभी खुलदी, इस तों धुन उठती है, उन्हूं कहिंदे ने परा। वो हिरदे तक पहुंचती है, इत्थे शब्दां दी बणतर बनदी है, इन्हूं कहिंदे ने पसंती। वो होर उपर उठती है, कंठ तक आउंदी है, पूरी तरतीब बन जाती है, की कहना है, इन्हूं कहिंदे ने मध्यमा। जबान उसनूं बयान कर देंदी है, इसनूं कहिंदे ने बैखरी, रसना बयान कर देंदी है। परा पसंती मधमा बैखरी, जबान जो बोल रही है ਇਹ ਧੁਨੀ ਤੋਂ ਆਵਾਜ਼ ਉੱਠ ਰਹੀ ਹੈ, ਜ਼ਬਾਨ ਕਹਿ ਰਹੀ ਹੈ। ਪਰ ਹੁਣ ਜ਼ਬਾਨ ਨੇ ਵਾਹਿਗੁਰੂ ਵਾਹਿਗੁਰੂ ਜੋ ਜਪਣਾ ਹੈ, ਧਿਆਨ ਨੂੰ ਬੈਖਰੀ ਤੋਂ ਪਰਾ ਤੱਕ ਲੈ ਜਾਣਾ ਹੈ, ਧੁਨੀ ਤੱਕ ਲੈ ਜਾਣਾ ਹੈ। ਇੰਜ ਉਲਟੀ ਉਲਟੀ ਗੰਗਾ ਜਮਨ ਮਿਲਾਉ, ਭਗਤ ਕਬੀਰ ਕਹਿੰਦੇ ਨੇ। ਇਸ ਤਰ੍ਹਾਂ ਹੁਣ ਉਲਟਾਣਾ ਹੈ, ਵਾਹਿਗੁਰੂ ਵਾਹਿਗੁਰੂ ਇਸ ਨੂੰ ਸੁਣਨਾ ਹੈ। ਇੱਕ ਦਿਨ ਐਸਾ ਆਵੇਗਾ, ਧਿਆਨ ਕੰਠ ਤੱਕ ਪਹੁੰਚ ਜਾਏਗਾ, ਕਿਉਂਕਿ ਸੁਣ ਜੋ ਰਿਹਾ ਹੈ ਔਰ ਪਤਾ ਚਲੇਗਾ ਜੋ ਮੇਰੀ ਜ਼ਬਾਨ ਕਹਿ ਰਹੀ ਹੈ, ਇਸ ਦੀ ਬੁਨਿਆਦ ਹੋਰ ਥੱਲੇ ਇਹਦੇ ਕੰਠ ਤੋਂ ਆ ਰਿਹਾ ਹੈ। ਜਦ ਧਿਆਨ ਇੱਥੇ ਤੱਕ ਜਾਵੇ, ਕਹਿੰਦੇ ਵਾਹਿਗੁਰੂ ਆਖਣ ਵਿੱਚ ਰਸ ਆਉਣ ਲੱਗ ਪੈਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ, ਉਸ ਤੋਂ ਪਹਿਲੇ ਨਹੀਂ। ਅਗਰ ਅਜੇ ਧਿਆਨ ਰਸਨਾ ਤੱਕ ਹੀ ਵੀ ਜ਼ਬਾਨ ਪਈ ਬੋਲਦੀ ਹੈ ਵਾਹਿਗੁਰੂ ਵਾਹਿਗੁਰੂ ਤੇ ਸੁਣ ਰਹੇ ਹਾਂ, ਧਿਆਨ ਇੱਥੇ ਹੀ ਹੈ, ਅਜੇ ਧਿਆਨ ਗਹਿਰਾ ਨਹੀਂ ਹੈ। ਜਿਸ ਧਿਆਨ ਸਾਧਨਾ ਦੀ ਮੈਂ ਗੱਲ ਕਰ ਰਿਹਾ, ਇਹ ਕੋਈ ਹਜ਼ਾਰਾਂ ਚ ਇੱਕ ਅੱਧ ਕਰਦਾ ਹੋਵੇਗਾ, ਇਹ ਵੀ ਮੈਂ ਅਰਜ਼ ਕਰਾਂ। ਕਥਾ ਕੀਰਤਨ ਬਥੇਰੇ ਸੁਣਦੇ ਆਉਣਗੇ, ਬਥੇਰੇ ਕੱਢਦੇ ਆਉਣਗੇ, ਬਹੁਤ ਪਾਠ ਕਰਦੇ ਆਉਣੇ ਨੇ, ਔਰ ਕਿਧਰੇ ਤੁਹਾਡੀ ਸ਼ਰਧਾ ਟੁੱਟੇ ਨਾ, ਇਸ ਨੂੰ ਮੈਂ ਬਹੁਤ ਖੁਲਾਸੇ ਦੇ ਰੂਪ ਵਿੱਚ ਵੀ ਨਹੀਂ ਲੈਣਾ, ਕਿਉਂਕਿ ਹਰ ਮਨੁੱਖ ਦਾ ਆਪਣਾ ਆਪਣਾ ਹਾਜ਼ਮਾ ਹੁੰਦਾ ਨਾ, ਕਿੰਨਾ ਕੁ ਹਜ਼ਮ ਕਰ ਸਕਦਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਸ ਕਰਮ ਨੇ ਕੋਈ ਰਸ ਨਹੀਂ ਦਿੱਤਾ ਔਰ ਲਗਾਤਾਰ 10-20 ਸਾਲ ਤੋਂ ਕਰਦੇ ਰਹੀ ਹੋਏ, ਤਾਂ ਫਿਰ ਇਤਨਾ ਸੋਚ ਲੈਣਾ ਚਾਹੀਦਾ ਹੈ ਕਰਮ ਭਰਮ ਸੀ, ਕਰਮ ਧਰਮ ਨਹੀਂ ਸੀ, ਬਸ ਇੰਨਾ ਸਮਝ ਲੈਣਾ ਚਾਹੀਦਾ। ਧਿਆਨ ਜਦ ਕੰਠ ਦੇ ਚ ਆ ਜਾਏ, ਮਧਮਾਂ ਦੇ ਚ, ਵਾਹਿਗੁਰੂ ਆਖਣ ਦੇ ਚ ਰਸ ਆਉਣ ਲੱਗ ਪੈਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ। ਐਸਾ ਹੋਵੇ ਤਾਂ ਕਹਿੰਦੇ ਨੇ ਇਹਦੀ ਰਸਨਾ ਤੇ ਵਾਹਿਗੁਰੂ ਵਸ ਗਏ। ਪ੍ਰਭ ਜੀ ਵਸੇ ਸਾਧ ਕੇ ਹੀ ਰਸਨਾ, ਸਾਧ ਸਾਧਨਾ ਕਰ ਰਿਹਾ ਰਸਨਾ ਤੇ ਵਸ ਗਏ। ਪ੍ਰਭ ਜੀ ਵਸੇ ਸਾਧ ਕੇ ਹੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਸ ਤਰ੍ਹਾਂ ਦੇ ਮਨੁੱਖ ਦਾ ਵਾਹਿਗੁਰੂ ਆਖਿਆ ਹੋਇਆ ਗਹਿਰਾ ਹੈ, ਧਿਆਨ ਉਸਦਾ ਗਹਿਰਾ ਹੈ, ਔਰ ਜਦ ਕਹਿੰਦਾ ਹੈ ਤੇ ਉਸਨੂੰ ਰਸ ਆਉਂਦਾ, ਸਵਾਦ ਆਉਂਦਾ। ਜਦ ਉਹ ਸੁਖਮਨੀ ਪੜਦਾ ਤਾਂ ਨਿਰਾ ਪੜਦਾ ਨਹੀਂ, ਉਹ ਜਪਦਾ। ਇੱਕ ਹੈ ਗੁਰਬਾਣੀ ਪੜ੍ਹਨੀ, ਇੱਕ ਹੈ ਜਪਣੀ। ਪੜ੍ਹਨੀ ਹੈ ਕੰਠ ਕਰਨ ਵਾਸਤੇ, ਪੜ੍ਹਨੀ ਹੈ ਅਰਥ ਬੋਧ ਵਾਸਤੇ। ਜਪਣੀਏ ਬਾਣੀ ਦਾ ਰੂਪ ਹੋ ਜਾਈਏ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਤੇ ਮੈਂ ਅਰਜ਼ ਕਰਦਿਆਂ ਪੜ੍ਹਨਾ ਜਪਣਾ ਨਹੀਂ ਹੈ ਤੇ ਜਪਣਾ ਪੜ੍ਹਨਾ ਨਹੀਂ ਹੈ, ਇਹਨੂੰ ਕਿਧਰੇ ਇੱਕ ਨਾ ਸਮਝ ਲੈਣਾ, ਬਿਲਕੁਲ ਨਹੀਂ ਹੈ ਇੱਕ। ਪਹਿਲੇ ਪੜ੍ਹਨਾ ਹੈ ਕੰਠ ਕਰਨ ਲਈ ਯਾਦ ਹੋਵੇ, ਪਹਿਲੇ ਪੜ੍ਹਨਾ ਚਲੋ ਥੋੜਾ ਜਿਹਾ ਅਰਥ ਬੋਧ ਦਾ ਪਤਾ ਚਲੇ, ਫਿਰ ਜਪਣਾ ਹੈ ਬਾਣੀ ਦਾ ਰੂਪ ਹੋ ਜਾਈਏ, ਜੋ ਬਾਣੀ ਹੈ ਇਸਦਾ ਰੂਪ ਹੀ ਹੋ ਜਾਈਏ। ਇਹ ਤਾਂ ਹੋਵੇਗਾ ਕਿ ਮਨੁੱਖ ਜਪੇਗਾ, ਪੜ੍ਹਨ ਵਾਲੇ ਵੀ ਦਿਖਾਈ ਦੇ ਜਾਂਦੇ ਨੇ, ਜਪਣ ਵਾਲੇ ਵੀ ਦਿਖਾਈ ਦੇ ਜਾਂਦੇ ਨੇ, ਪਤਾ ਚੱਲ ਜਾਂਦਾ ਇਹ ਬਾਣੀ ਪੜ੍ਹ ਨਹੀਂ ਰਿਹਾ ਜਪ ਰਿਹਾ, ਪਰ ਇਹ ਬਾਣੀ ਪੜ੍ਹ ਰਿਹਾ, ਬਸ ਪੜ੍ਹ ਰਿਹਾ, ਥੋੜਾ ਜਿਹਾ ਕੰਠ ਕਰਨ ਵਾਸਤੇ ਜਾਂ ਅਰਥ ਬੋਧ ਵਾਸਤੇ, ਜਾਂ ਉਂਝ ਹੀ ਚਲੋ ਰਸਮ ਹੈ ਨਿਤਨੇਮ ਹੈ ਪੜ੍ਹ ਰਿਹਾ। ਹਜ਼ਾਰਾਂ ਮਨੁੱਖਾਂ ਦੇ ਇਕੱਠ ਦੇ ਜੋ ਪੜ੍ਹਨ ਵਾਲੇ ਨੇ, ਤੁਹਾਨੂੰ ਕੋਈ ਇੱਕ ਦੋ ਜਪਣ ਵਾਲੇ ਮਿਲਣਗੇ। ਜਪਣਾ ਔਖਾ ਹੈ, ਪੜ੍ਹਨਾ ਇਤਨਾ ਔਖਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, 18-18 ਘੰਟੇ ਵੀ ਤੁਹਾਨੂੰ ਪੜ੍ਹਨ ਵਾਲੇ ਮਿਲਣਗੇ, 18 ਮਿੰਟ ਜਪਣ ਵਾਲੇ ਨਹੀਂ ਮਿਲਣਗੇ। ਕਠਿਨ ਹੈ, ਔਖਾ ਹੈ। ਸਾਰੀ ਸਾਰੀ ਰਾਤ ਕੀਰਤਨ ਕਰਨ ਵਾਲੇ ਮੈਂ ਕਹਿ ਲਿਆ, ਪੜ੍ਹਨ ਵਾਲੇ ਮਿਲਣਗੇ, ਕੀਰਤਨ ਜਪਣ ਵਾਲੇ ਮੁਸ਼ਕਿਲ। 18 ਮਿੰਟ ਵੀ ਨਹੀਂ, ਕਠਿਨ ਹੈ, ਔਖਿਆ ਹੀ ਹੈ। ਧਿਆਨ ਜਦ ਕੰਠ ਦੇ ਚਲਾ ਜਾਏ, ਥੋੜਾ ਜਿਹਾ ਗਹਿਰਾ ਚਲਾ ਗਿਆ, ਇੱਕ ਬੋਧ ਆਉਂਦਾ ਹੈ ਕਿ ਵਾਹਿਗੁਰੂ ਜੋ ਮੈਂ ਕਹਿ ਰਿਹਾ ਇਹ ਤੇ ਥੱਲੋਂ ਆ ਰਿਹਾ, ਮੇਰਾ ਜ਼ਬਾਨ ਥੋੜੀ ਪਈ ਬੋਲਦੀ ਹੈ, ਥੱਲੋਂ ਗਹਿਰਾਈ ਚੋਂ ਆ ਰਿਹਾ। ਔਰ ਫਿਰ ਰਸਨਾ ਨੂੰ ਰਸ ਆਉਣ ਲੱਗ ਪੈਂਦਾ ਤਾਂ ਧਿਆਨ ਗਹਿਰਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਇਸੇ ਤਰ੍ਹਾਂ ਕੰਨ ਸੁਣਨ ਤੇ ਜ਼ਬਾਨ ਬੋਲ ਰਹੀ ਹੋਵੇ ਕੱਲ ਤੋਂ ਜ਼ਰੂਰ ਕਰਨਾ। ਮੈਂ ਅਕਸਰ ਇਸ ਨੂੰ ਇੰਜ ਬਿਆਨ ਕਰਦਾ ਹੁੰਦਾ, ਹਰ ਘਰ ਦੇ ਵਿੱਚ ਜੈਸੇ ਰਸੋਈ ਹੁੰਦੀ ਹੈ ਭੋਜਨ ਬਣਾਉਣ ਵਾਸਤੇ, ਹਰ ਘਰ ਦੇ ਵਿੱਚ 4-6 ਫੁੱਟ ਜਗ੍ਹਾ ਐਸੀ ਚਾਹੀਦੀ ਹੈ ਜਿੱਥੇ ਭਜਨ ਕਰ ਸਕੀਏ। ਰੂਹ ਦੀ ਖੁਰਾਕ ਜਿੱਥੇ ਸਰੀਰ ਦਾ ਭੋਜਨ ਬਣੇ ਉਹ ਕਿਚਨ ਬਹੁਤ ਸੋਹਣਾ ਹੈ, ਖੁੱਲੀ ਜਗ੍ਹਾ। ਜਿੱਥੇ ਰੂਹ ਦਾ ਭੋਜਨ ਬਣੇ, ਆਤਮਾ ਦਾ ਭੋਜਨ ਬਣਾਈ ਹੈ ਘਰ ਦੇ ਵਿੱਚ, ਉਹ ਰਸੋਈ ਵੀ ਚਾਹੀਦੀ ਹੈ। ਸਾਡੇ ਜਦ ਇੱਕ ਸੂਖਸ਼ਮ ਸਰੀਰ ਹੈ, ਇੱਕ ਅਸਥੂਲ ਸਰੀਰ ਹੈ, ਤੇ ਦੋ ਕਿਚਨ ਚਾਹੀਦੇ ਨੇ ਹਰ ਘਰ ਵਿੱਚ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿੱਥੇ ਸਰੀਰ ਦੀ ਤ੍ਰਿਪਤੀ ਵਾਸਤੇ ਭੋਜਨ ਬਣਦਾ ਹੈ ਉਸ ਕਿਚਨ ਨਾਲੋਂ, ਉਸ ਰਸੋਈ ਨਾਲੋਂ ਉਹ ਰਸੋਈ ਮਹਾਨ, ਖੁੱਲੀ, ਸਵੱਛ ਤੇ ਸੁੰਦਰ ਚਾਹੀਦੀ ਹੈ, ਜਿੱਥੇ ਰੂਹ ਦਾ ਜੋ ਹੈ ਗਜ਼ਾ ਬਣਾਉਣੀ ਹੈ। ਲੋਕੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਨੇ, ਪਰ ਮਿਆਨੀ ਦੇ ਵਿੱਚ ਜਿਹੜੀ ਘਰ ਦੇ ਬਿਲਕੁਲ ਜਗ੍ਹਾ ਫਾਲਤੂ ਹੈ ਕਿਸੇ ਕੰਮ ਦੀ ਨਹੀਂ, ਉੱਥੇ ਉੱਥੋਂ ਹੀ ਸਪਸ਼ਟ ਹੁੰਦਾ ਇਹ ਗੁਰੂ ਤੋਂ ਉੱਥੇ ਹੀ ਰਹਿ ਜੋ ਸਾਡੇ ਕੰਮ ਦੀ ਕੋਈ ਜਗ੍ਹਾ ਨਹੀਂ। ਉੱਥੋਂ ਹੀ ਪਤਾ ਚੱਲ ਜਾਂਦਾ ਇਹ ਕਿੰਨੀ ਵੈਲਿਊ ਪੈ ਦਿੰਦੇ ਨੇ, ਕਿਤਨੀ ਅਹਿਮੀਅਤ ਪੈ ਦਿੰਦੇ ਨੇ। ਸਰੀਰ ਜਿਸ ਭੋਜਨ ਨਾਲ ਤ੍ਰਿਪਤ ਹੁੰਦਾ ਹੈ, ਜਿਤਨੀ ਅਹਿਮੀਅਤ ਉਸਨੂੰ ਦਿੱਤੀ ਉਸ ਰਸੋਈ ਨੇ, ਉਤਨੂੰ ਵੀ ਨਹੀਂ ਦਿੱਤੀ, ਉਹ ਵੀ ਰਸੋਈ ਹੈ ਇੱਕ। ਉੱਥੇ ਆਤਮਾ ਦਾ ਭੋਜਨ ਤਿਆਰ ਹੋਵੇਗਾ। ਪਰ ਇਹ ਮੈਂ ਅਰਜ਼ ਕਰਾਂ, ਬਹੁਤੇ ਘਰਾਂ 'ਚ ਰਸੋਈ ਹੈ ਵੀ ਕੋਈ ਨਹੀਂ, ਕੋਈ ਨਹੀਂ ਬਣਾਈ ਨਹੀਂ। ਤਾਂ ਹੋਇਆ ਕੀ ਹੈ, ਤਨ ਜ਼ਿੰਦਾ ਹੈ, ਰੂਹ ਮਰ ਗਈ ਹੈ। ਅੱਖਾਂ ਜੀਵਾਂ ਵਿਸਰੇ, ਮਰ ਜਾ ਮਰ ਗਈ ਹੈ, ਉੱਥੇ ਆਖਿਆ ਹੀ ਨਹੀਂ, ਕਦੀ ਜਪਿਆ ਹੀ ਨਹੀਂ, ਰੂਹ ਤੇ ਮੁਰਦਾ ਹੈ। ਉਹ ਰੂਹਾਨੀਅਤ ਉਹ ਤੇ ਹੈ ਹੀ ਕੋਈ ਨਹੀਂ, ਉਹ ਤੇ ਮੁਰਦਾ ਹੋ ਚੁੱਕੀ ਹੈ। ਨਾ ਘਰ ਦੇ ਚ ਰਸੋਈ ਹੈ, ਨਾ ਇਸ ਤਰ੍ਹਾਂ ਦਾ ਭੋਜਨ ਛਕਣਾ ਹੈ। ਬਹੁਤ ਕਿਧਰੇ ਮਜਬੂਰੀ ਹੋਵੇ, ਘਰ ਦੇ ਚ ਕੋਈ ਸਾਧਨ ਨਹੀਂ, 4 ਫੁੱਟ ਜਗ੍ਹਾ ਵੀ ਇਸ ਤਰ੍ਹਾਂ ਦੀ ਨਹੀਂ, ਚਲੋ ਗੁਰਦੁਆਰੇ ਬੈਠ ਕੇ ਕਰ ਲਏ। ਹੈ ਇਹ ਵਿਅਕਤੀਗਤ ਬੰਦਗੀ, ਸਮੂਹਕ ਬੰਦਗੀ ਨਹੀਂ ਹੈ। ਸਮੂਹਕ ਬੰਦਗੀ ਕਥਾ ਕੀਰਤਨ, ਵਾਹਿਗੁਰੂ ਵਾਹਿਗੁਰੂ ਇਹ ਸਮੂਹਕ ਬੰਦਗੀ ਨਹੀਂ, ਜੋ ਵਾਜੇ ਜੋੜੇ ਜੋੜੀਆਂ ਤੇ ਛੇਣੇ ਲੈ ਕੇ ਵਾਹਿਗੁਰੂ ਵਾਹਿਗੁਰੂ ਇੰਜ ਜੋ ਹੈ ਉੱਚਾ ਉੱਚਾ ਅਲਾਪਣ ਲੱਗ ਪੈਂਦੇ ਨੇ, ਮੇਰੀ ਆਤਮਾ ਕਦੀ ਉਹਨਾਂ ਨਾਲ ਸਹਿਮਤ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਤੇ ਵਿਅਕਤੀਗਤ ਬੰਦਗੀ ਹੈ। ਇੱਥੇ ਕੀਰਤਨ ਕਰੋ, ਕਥਾ ਕਰੋ, ਗੁਰਬਾਣੀ ਦਾ ਪਾਠ ਕਰੋ, ਜਪ ਕਰੋ। ਵਾਹਿਗੁਰੂ ਇਹ ਵਿਅਕਤੀਗਤ ਬੰਦਗੀ ਹੈ, ਵਿਅਕਤੀਗਤ। ਸਮੂਹਕ ਬੰਦਗੀ, ਵਿਅਕਤੀਗਤ ਬੰਦਗੀ। ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੋਈ ਇਜਾਜ਼ਤ ਨਹੀਂ, ਕੀਰਤਨ ਹੋਵੇਗਾ ਸਰ। ਉੱਥੋਂ ਪ੍ਰੇਰਨਾ ਲੈ ਕੇ ਜਾਓ, ਫਿਰ ਵਿਅਕਤੀਗਤ ਬੰਦਗੀ, ਵਾਹਿਗੁਰੂ ਵਾਹਿਗੁਰੂ ਇਹ ਜਪੋ। ਔਰ ਵਾਕਈ ਇਹ ਗੁਰਦੁਆਰੇ ਤੋਂ ਪ੍ਰੇਰਨਾ ਲੈ ਆਇਆ, ਇਹਨੂੰ ਫਲ ਮਿਲ ਗਿਆ, ਪਹਿਚਾਣ ਕੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਬਸ ਇਹ ਪਹਿਚਾਣ ਹੈ। ਇਹ ਰਸੋਈ ਘਰ ਦੇ ਚਾਹੀਦੀ ਹੈ 4 ਫੁੱਟ। ਅਗਰ ਰੋਜ਼ ਰੋਜ਼ ਉਸੇ ਥਾਂ ਤੇ ਬੈਠ ਕੇ ਜਪ ਜਾਰੀ ਰਿਹਾ, ਯਕੀਨ ਜਾਣੋ ਜਗ੍ਹਾ ਵੀ ਚਾਰਜ ਹੋ ਜਾਏਗੀ। ਔਰ ਜਿੱਥੇ ਤੱਕ ਦਾਸ ਦਾ ਨਿੱਕਾ ਜਿਹਾ ਅਨੁਭਵ, ਅਗਰ ਉੱਥੇ ਕੋਈ ਦੁਸ਼ਟ ਵੀ ਬੈਠ ਗਿਆ ਨਾ ਉਸ ਥਾਂ ਤੇ, ਉਹਦੀ ਜ਼ਬਾਨ ਤੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ, ਉਸ ਜਗ੍ਹਾ ਦਾ ਇਤਨਾ ਅਸਰ ਹੈ। ਔਰ ਜੇ ਇੱਕ ਦਫਾ 4 ਫੁੱਟ ਜਗ੍ਹਾ ਨੂੰ ਅਸੀਂ ਚਾਰਜ ਕਰਨ ਦੇ ਸਫਲ ਹੋ ਗਏ, ਮੰਦਰ ਬਣਾਉਣ ਦੇ ਸਫਲ ਹੋ ਗਏ, ਤਾਂ ਸਾਰਾ ਘਰ ਮੰਦਰ ਬਣ ਜਾਏਗਾ, ਸਾਰਾ ਘਰ ਧਰਮਸ਼ਾਲ ਬਣ ਜਾਏਗਾ। ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਇਆ। ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਤੂੰ ਗੁਰਦੁਆਰੇ ਨੂੰ ਵੀ ਆਪਣਾ ਘਰ ਬਣਾ ਲਵੇਂ। ਮੈਂ ਲਵਸ ਫਿਰ ਦੁਹਰਾ ਦਿਆਂ, ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਗੁਰਦੁਆਰਾ ਵੀ ਤੇਰਾ ਘਰ ਹੋਵੇ। ਘਰ ਨੂੰ ਗੁਰਦੁਆਰਾ ਬਣਾ, ਗੁਰਦੁਆਰੇ ਨੂੰ ਘਰ ਨਾ ਬਣਾ। ਜਿਹੜੀਆਂ ਹਰਕਤਾਂ ਤੂੰ ਘਰ ਦੇ ਚ ਕਰਦਾ ਹੈ ਤੇ ਉਹ ਵੀ ਗੁਰਦੁਆਰੇ ਕਰਨ ਲੱਗ ਪਿਆ, ਤੂੰ ਗੁਰਦੁਆਰਾ ਤੇ ਘਰ ਬਣ ਗਿਆ। ਨਹੀਂ, ਤੂੰ ਘਰ ਦੇ ਚ ਵੀ ਇਸ ਢੰਗ ਨਾਲ ਜੀ ਕੇ ਘਰ ਗੁਰਦੁਆਰਾ ਬਣ ਜਾਏ, ਤੇਰੇ ਘਰ ਦੇ ਕੋਲੋਂ ਕੋਈ ਲੰਘੇ ਅਗਲਿਆਂ ਨੂੰ ਮਹਿਕ ਮਿਲੇ ਧਰਮ ਦੀ। ਘਰ ਘਰ ਅੰਦਰ ਧਰਮਸ਼ਾਲ, ਘਰ ਹੀ ਧਰਮਸ਼ਾਲ ਹੋ ਜਾਏ, चलो सारा घर नहीं धर्मशाल बना सकता, सारे घर नो रूहानी किचन नहीं बना सकता, तू चार फुट जगह दे रख जिथे चौपड़ा मार के तू वाहेगुरु वाहेगुरु जप सके और उस जगह नु महफूज रख ले, होर कुछ ना हो। पुराना निजाम तो यह कहता सी कि रसोई नु पवित्र रखो, तन की खुराक जिथे बने ते मन की जिथे बननी उन्हों ते पवित्र रखना ही है, साफ रखना ही है, दोवे पवित्र रख। ध्यान जद कंठ दे च आवे मधमा दे च रसना नु रस आण लग पैंदा। वाहिगुरु वाहिगुरु ए जप जारी रहे ते ध्यान चला जाए हिरदे तक, इस तरह का मनुख अनहद की ध्वनि सुन लग पैंदा। बिनवंत नानक गुर चरण लागे वाजे अनहद तूरे, तूरे शहनाइयां अनहद दियां शहनाइयां वजन लग पईयां। चेत अचेत मूड मन मेरे बाजे अनहद बाजा, अनहद दा वाजा वजन लग पेगा तू चिंतन ते कर। हर तीजे चौथे शब्द दे च अनहद शब्द दा जिक्र आ जाएगा गुरु ग्रंथ साहिब दे च। आहत जो दो चीजां दे टकराव तो पैदा हुंदा है शब्द, जैसे दो हत्थां दे टकराव तो, पत्थर नाल पत्थर टकरावे, सोने नाल सोना, लोहे नाल लोहा या लोहा पित्तल नाल, दो चीजां दे टकराव तो जो आवाज पैदा हुंदी है उन्हूं कहिंदे ना आहत। पर जो ब्रह्मंड दे च व्यापक है उन्हूं कहिंदे ना अनाहत, उसे तो सारा जगत पैदा होया। कीता बसाओ एको कवाओ तिस्ते होए लख दरियाओ, ए नाद हर मनुख दे अंदर वज रहा है, घट घट वाजे नाद, सुनाई क्यों नहीं देंदा, ध्यान नहीं अंदर मुखी। जद हिरदे तक ध्यान पहुंच जाए पसंती तक, ए अनहद दियां धुनियां सुनाई देन लग दें। अनहद रूप अनाहद बाणी चरण सरन जय बस्त भवानी, आहत शब्द साडे ने असी बोलदे हां, अनाहद बोल परमात्मा दे ने, ब्रह्म वाक उन्हूं कहिंदे ने, ब्रह्म बोल, ब्रह्म दा शब्द, ब्रह्मंड दी ध्वनि है। मनुख गाहे बगाहे सुनदा है, बहुते ते नहीं, इस तरह दे मनुखां दे नाल धरती जरूर भरी पई है, बहु गिणती च ना सही पर फिर भी है। और इस तरह दे पुरुष दास नूं मिले ने, कईयां ने ते हैरानगी नाल पुछिया है की है, साडी समझ तो परे है एक ही है, क्योंकि कलगीधर पिता ने खुद ए लिखे है, ऐसा हो सकता है कि मनुख हैरान होके पूछे ये कौन आए आत्म स्वरूप जय अमित तेज अवगत अभूत। श्री मुखवाक पातशाही दसें एक ही है, कौन है, ये किसकी आवाज है। ऐसा प्रश्न अभ्यासी दे अंदर पैदा हो सकता है, क्योंकि जिंदगी च पहली दफा ते होना है इस तरह, पहले तो इसका कोई अनुभव है नहीं, तो हैरान होके कह सकता है की है, लेकिन अजे भी इसने मंजिल नु नहीं छोया, अजे भी अनाहद नु सुनदा पे है, अजे भी उस परम अनंत तक नहीं पहुंचे। कहिंदे ने ध्यान जद पहुंचे किथे, परा तक नाभि तक जिथों ये धुन उठती पई है, ध्वनि तक ए धुन पहुंच जाए, जिथो ध्वनि उठ रही है वाहेगुरु वाहेगुरु सुन के यही ध्वनि फिर उत्थे पहुंचे। उल्टी गंगा जामन मिला धुन नाल इस तरह धुन टकरावे, कहिंदे नाभी पूरी खुल जाती है। ये दो हालतां दे च खुलदी है, दो हालतां च, एक जद मौत आउंदी है अंतिम समय ये नाभ खुलदी है। जिक्र कर देने मेरे पातशाह, आज काल खुले तेरी गांठड़ी, आज कल दे ची गंड खुलन वाली है, ये नाभ खुलन वाली है। इसे देश है चोट जो मौत कर दी है ते नाभ खुलदी है, आखिरी प्राण निकलदा है तो शरीर दी जड़ी हालत बनदी है वो ए हथ मरोड़े तन कपे स्याउ होआ सेत, एन मुठियां बंद होणगियां, दंगियां वजणगियां, कंबणी छिड़ेगी, समझ लो गंढ खुल गई, आखरी प्राण गया, मौत हो गई शरीर दी, खत्म। ये प्राकृतिक रूप विच हर एक दी गंढ खुलदी है, पर उस समय खुलदी कोई होश नहीं आता, बेहोशी जी खुलदी है। और चूंकि पीड़ा इतनी जबरदस्त होती है तो प्रकृति बेहोश कर देती है। जैसे ऑपरेशन करन लगे हैं, डॉक्टर बेहोश करता है, उस जगह नु सुन करता है। यकीन जानो, एक शरीर दे च जीवन चेतना नु कढ़ के दूसरे च पाना है, इते बहुत वड्डा ऑपरेशन प्रकृति करती है, परमात्मा करता है। तो प्रकृति बेहोश कर देती है, उस समय कोई भी होश च नहीं आता। और असह्य पीड़ा है जो नहीं मनुख सहार सकता, असह्य पीड़ा, अथा पीड़ा। उस पीड़ा करके है तो बेहोशी ही, पर फिर भी जड़ी शरीर की हालत बनती हो, हथ मरोड़े तन कपे स्याऊ होआ से, अज मुठियां बंद होणगियां, दंदियां वजणगियां, कमड़ी छिड़ेगी। शरीरक आचार्य कह देंदे ने कि गया आखरी प्राण, खत्म। एक गंढ खुल गई, नाप खुल गई। एक उदों खुलदी है वाहेगुरु वाहेगुरु, या कोई भी धुन जो अपने अपने अवतारा तो जो उन्होंने मंत्र मिले है उच्चारण करते हैं। वाहेगुरु वाहेगुरु की ए ध्वनि जब वाकई ध्वनि तक पहुंचती है, नाभि तक पहुंचती है। ये ध्वनि जब ध्वनि तक पहुंचती है, नाभि ध्वनि जबान जो कह रही है ध्वनि, ये जब ध्वनि ध्वनि तक पहुंचती है ध्यान दे आसरे थे, बिना ध्यान तो नहीं। जितना ध्यान गहरा जाएगा उतनी धुन गहरी जाएगी। जैसे जैसे ध्यान गहरा जाता जाएगा, बस उस दे आसरे थे धुन भी गहरी जा रही है, कंठ तक आ गई है, हृदय तक आ गई है। हुण ए ध्वनि ध्वनि तक आ गई है, नाभि तक आ गई है, ध्यान गहरा चला गया। इस हालत विच भी कहिंदे ने ए नाफ पूरी खुलदी है, तन दी मौत नहीं आउंदी, मन दी मौत हो जांदी है। ओ जद तन दी मौत आउंदी है, सेम ओही हालत अभ्यासी दी बनदी है जद मन दी मौत आउंदी है। बिल्कुल मुठियां बंद होंदियां, दंदियां वजदियां, कंबणी छिड़दी है। जद ध्वनि ध्वनि तक पहुंच गई, गुरु नानक दी ए हालत होई, तृप्ता जी वैद नूं बुला लिया गया, ये की हो गया मेरे बच्चे, कंबड़ी छिड़ी हुई है। पहले तो कंबल ते कंबल पाया माता तृप्ता ने, कंबड़ी चल रही है, रजाइयां पाइया, अग बाली, इन्नी ठंड नहीं सी पर कंबड़ी, दंदियां वज रही हैं, और मुठियां इंज बंद, दंदियां वज रही हैं, कंबड़ी छिड़ी हुई है। तृप्ता जी ने सुनिया सी, इस तरह के पुरुष भी देखे सन अंतिम समय जिन्हां दी ये गंढ खुलदी है, तो भजी होई गई, वैद नूं बुला लिया, वेखो ते सही मेरे लाल नूं की होया। कहिंदे ने नबज वेखी वैद ने, और मत्था देखिया, अखां देखिया, जो आयुर्वेद दा ढंग है शरीर दी जांच पड़ताल करन दा। ए वैद कहण लगा माता तृप्ता नूं, मां जी जिथे तक मेरा ज्ञान कहिंदा है गुरु नानक दी नबज ठीक चल रही है, दिल दी धड़कन भी बिल्कुल ठीक है, और मैं मत्थे ते भी हथ ला के वेखे, इसका तापमान भी बिल्कुल ठीक है, बराबर है। मैं हथ पैर भी देखे ने, इन्हां दी चाल भी ठीक है, इन्हां दा तापमान भी ठीक है। जो मेरा ज्ञान है उस दे मुताबिक ए रोगी नहीं ने। तो तृप्ता जी कहन लगी, अच्छा फिर मैं कोई होर वैद बुला के लिया, कंबड़ी छिड़ी हुई है, दंदियां वजड़िया पईयां ने, मुठियां बंद ने, तू कहना रोगी नहीं ने, इहदा मतलब है तेनू समझ नहीं आई। कहिंदे ने वैद ने हथ जोड़े, मां जी मेरी तोहीन ना करो, मैं सही कह रहा, यह रोगी नहीं ने, थोड़ा मिला रहे हो, मैनू समझ नहीं, मैनू समझ है पूरी, ਪਰ ਤੁਹਾਡੀ ਤਸੱਲੀ ਲਈ ਮੈਂ ਫਿਰ ਦੇਖਦਾ। ਉਦੋਂ ਗੁਰੂ ਨਾਨਕ ਨੇ ਵੈਦ ਨੂੰ ਕਹਿ ਦਿੱਤਾ, ਨਾ ਵਕਤ ਜ਼ਾਇਆ ਕਰ, ਜੋ ਕੁਛ ਮੈਨੂੰ ਹੋ ਰਿਹਾ ਉਹ ਤੇਰੀ ਪਕੜ ਤੋਂ ਪਰੇ ਹੈ, ਉਹ ਤੇਰੀ ਪਹੁੰਚ ਤੋਂ ਪਕੜ ਪਰੇ ਹੈ। ਵੈਦ ਬੁਲਾਇਆ ਵੈਦ ਵੀ ਪਕੜ ਡਡੋਲੇ ਮਾਂ, ਇਹ ਬੋਲਾ ਵੈਦ ਨਾ ਜਾਣੇ ਕਰ ਕਰੇ ਜੇ ਮਾਏ, ਗੱਲ ਤੇ ਕੁਛ ਹੋਰ ਹੈ, ਇਹ ਨਬਜ਼ ਪਿਆ ਵੇਖਦਾ, ਇਹ ਸਰੀਰ ਦੀ ਕਿਰਿਆ ਪਿਆ ਦੇਖਦਾ। ਮੁਖਤਸਰ ਮੈਂ ਅਰਜ਼ ਕਰਾਂ, ਸੇਮ ਇਹੀ ਹਾਲਤ ਇੱਕ ਦਿਨ ਮੁਹੰਮਦ ਸਾਹਿਬ ਦੀ ਹੋਈ। ਹਦੀਸਾਂ ਨੂੰ ਮੈਂ ਪੜ੍ਹ ਰਿਹਾ ਸੀ ਇੱਕ ਦਿਨ, ਇਹ ਰੋਜ਼ ਬੰਦਗੀ ਕਰਨ ਲਈ ਇੱਕ ਗਾਰ ਦੇ ਚ ਜਾਂਦੇ ਸਨ, ਗੁਫਾ ਦੇ ਚ, ਉੱਥੇ ਹੀ ਐਸਾ ਹੋ ਗਿਆ, ਨਾਫ ਖੁੱਲ ਗਈ ਔਰ ਘਬਰਾਏ, ਇਹਨਾਂ ਨੂੰ ਘਬਰਾਹਟ ਛਾਈ, ਮੁਹੰਮਦ ਸਾਹਿਬ ਇਹ ਕੀ ਹੋ ਗਿਆ, ਆਨੰਦ ਬੜਿਆ, ਪ੍ਰਕਾਸ਼ ਬੜਾ, ਰਸ ਬੜਾ, ਲੇਕਿਨ ਸਰੀਰ ਨੂੰ ਕੰਬੜੀ, ਦੰਦੀਆਂ ਵਜਨ ਹਿਟਕੀ, ਜੋ ਐਨ ਮੌਤ ਦੇ ਸਮੇਂ ਆਉਂਦਾ, ਬਿਲਕੁਲ ਉਹੀ ਹਾਲਤ। ਉਸ ਹਾਲਤ ਵਿੱਚ ਲੜਖਣ ਆਉਂਦੇ ਹੋਏ ਘਰ ਪਹੁੰਚੇ, ਆਪ ਦੀ ਪਤਨੀ ਖਦੀਜਾ, ਜੋ ਕਹਿੰਦੇ ਸਵੈਮ ਇਬਾਦਤ ਗੁਜ਼ਾਰ ਸੀ, ਖੁਦਾ ਦੇ ਚ ਵਿਸ਼ਵਾਸ ਕਰਨ ਵਾਲੀ ਸੀ, ਉਹਨੇ ਦੇਖਿਆ ਇਹ ਹਾਲਤ। ਉਹਨਾਂ ਨੇ ਵੀ ਅਨੇਕਾਂ ਕੰਬਲ ਪਾਏ, ਭੱਜੀ ਹੋਈ ਗਈ, ਹਕੀਮ ਨੂੰ ਬੁਲਾ ਲਿਆ, ਦੇਖੋ ਤੇ ਸਹੀ ਹਜ਼ਰਤ ਨੂੰ ਕੀ ਹੋ ਗਿਆ। ਔਰ ਹਕੀਮ ਉਸੇ ਤਰੀਕੇ ਨਾਲ ਜਾਂਚ ਪੜਤਾਲ ਕਰਦਾ ਹੈ ਜਿਵੇਂ ਵੈਦ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੀਤੀ ਸੀ। ਪੱਲੇ ਹਕੀਮ ਨੇ ਕੁਛ ਨਹੀਂ ਕਿਹਾ, ਕੁਛ ਵੀ ਨਹੀਂ ਕਿਹਾ, ਉਹਨੇ ਵੀ ਕਹਿ ਦਿੱਤਾ ਕਿ ਮੇਰੀ ਪਕੜ ਤੋਂ ਪਰੇ ਹੈ, ਅਗਰ ਕੁਛ ਹੈ ਤਾਂ ਮੇਰੀ ਪਹੁੰਚ ਤੋਂ ਪਰੇ ਹੈ, ਮੇਰੀ ਜਾਣਕਾਰੀ ਤੋਂ ਪਰੇ ਹੈ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨ ਜਾਣੇ, ਭ੍ਰਮ ਦਾ ਭਰਮ ਭੁਲਾਇਆ। ਮਨੁੱਖ ਦੇ ਪ੍ਰਾਣਾਂ ਵਿੱਚ ਜਿਹੜੀ ਪ੍ਰਬਲ ਪਿਆਸ ਹੈ ਉਹ ਜੀਵਨ ਦੀ ਹੈ, ਸਦੀਵੀ ਜੀਵਨ ਦੀ ਹੈ। ਫਿਰ ਜੀਵਨ ਤੋਂ ਬਾਅਦ ਜੀਵਨ ਲਈ ਸਾਰੀਆਂ ਲੋੜਾਂ ਸਾਰੀਆਂ ਮੰਗਾਂ, ਲੇਕਿਨ ਪ੍ਰਬਲ ਤੇ ਪ੍ਰਥਮ ਪਿਆਸ ਜੀਵਨ ਦੀ ਹੈ। ਭੈ ਵੀ ਕੇਵਲ ਮੌਤ ਦਾ ਹੀ ਹੈ, ਹੋਰ ਕੋਈ ਭੈ ਨਹੀਂ। ਜਿੱਥੇ ਵੀ ਮਨੁੱਖ ਭੈਭੀਤ ਹੋਵੇ, ਸਮਝ ਲਓ ਕੁਛ ਨਾ ਕੁਛ ਇਸਦੇ ਖਤਮ ਹੋਣ ਵਾਲਾ ਹੈ ਜਾਂ ਖਤਮ ਹੋਣ ਦੀ ਸੰਭਾਵਨਾ। ਭੈ ਉਸੇ ਦਾ ਹੀ ਹੈ। ਚਾਹਤ ਲਾਲਸਾ ਜੀਵਨ ਦੀ ਔਰ ਪਰਬਲ ਭੈ ਮੌਤ ਦਾ। ਜੇ ਭਾਰਤ ਦੇ ਸਨਾਤਨ ਚਿੰਤਨ ਨੂੰ ਵੇਖੀਏ, ਉਪਨਿਸ਼ਦਾਂ ਦੇ ਰਿਸ਼ੀਆਂ ਨੂੰ ਵੇਖੀਏ, ਪੁਰਾਣਕ ਪ੍ਰਸੰਗਾਂ ਨੂੰ ਦੇਖੀਏ, ਤਾਂ ਜੀਵਨ ਦਾ ਦਾਤਾ, ਪਦਾਰਥਾਂ ਦਾ ਦਾਤਾ ਵਿਸ਼ਨੂੰ, ਮੌਤ ਦੇ ਦੇਣ ਵਾਲਾ ਸ਼ਿਵ ਜੀ। ਬ੍ਰਹਮੇ ਨੇ ਸੰਸਾਰ ਬਣਾਇਆ, ਉਹਦਾ ਕੋਈ ਮੰਦਰ ਨਹੀਂ, ਬਣ ਗਿਆ ਸੰਸਾਰ ਸੋ ਬਣ ਗਿਆ, ਜਨਮ ਹੋ ਗਿਆ ਸੋ ਹੋ ਗਿਆ। ਹੁਣ ਤੇ ਲਾਲਸਾ ਜੀਵਨ ਦੀ ਤੇ ਭੈ ਮੌਤ ਦਾ, ਤੂੰ ਸਾਰੇ ਦੇਸ਼ ਵਿੱਚ ਵਿਸ਼ਨੂੰ ਦੀ ਪੂਜਾ, ਸ਼ਿਵ ਜੀ ਦੀ ਪੂਜਾ ਹਿੰਦੂ ਜਗਤ ਵਿੱਚ। ਵਿਸ਼ਨੂੰ ਨਾਲ ਲਕਸ਼ਮੀ ਹੈ, ਜੀਵਨ ਤੇ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ। ਪਰ ਸ਼ਿਵ ਜੀ ਦੇ ਗਲੇ ਵਿੱਚ ਤੇ ਫਨੀਅਰ ਨਾਗ ਨੇ, ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਹੈ। ਸ਼ਮਸ਼ਾਨ ਘਾਟ ਦਾ, ਸ਼ਿਵਜੀ ਦਾ ਵਸੇਵਾ।

ਕਿਉਂਕਿ ਉਸ ਨਾਲ ਲਕਸ਼ਮੀ ਹੈ। ਇੱਕ ਦੀ ਪੂਜਾ ਇਸ ਵਾਸਤੇ ਕਮ ਸੇ ਕਮ ਤੂੰ ਸਾਡਾ ਘਰ ਛੋੜ ਦੇਈ, ਕਿਉਂਕਿ ਤੇਰੇ ਗਲੇ ਵਿੱਚ ਸੱਪ ਨੇ, ਮੁਰਦਿਆਂ ਦੀ ਖੋਪੜੀ ਹੈ, ਔਰ ਤੇਰਾ ਵਸੇਬਾ ਸ਼ਮਸ਼ਾਨ ਦਾ। ਬਹੁਤ ਸੁੰਦਰ ਇਹ ਪ੍ਰਤੀਕ ਚੁਣਿਆ ਮਨੁੱਖ ਦੀ ਕਮਜ਼ੋਰੀਆਂ ਨੂੰ ਖੂਬ ਸਮਝਿਆ ਤੇ ਨਾਪਿਆ ਗਿਆ। ਲਾਲਸਾ ਜੀਵਨ ਦੀ ਹੈ ਔਰ ਭੈ ਕੇਵਲ ਮੌਤ ਦਾ। ਮਨੁੱਖ ਕਿਤਨਾ ਜੀਵਣਾ ਚਾਹੁੰਦਾ, ਕਿਤਨੀ ਜੀਵਨ ਦੀ ਲਾਲਸਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਸੁੰਦਰ ਚਿਤਰਨ ਕੀਤਾ ਹੈ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ। ਜੇ ਕਿਧਰੇ ਉਮਰ ਚਾਰ ਜੁਗਾਂ ਦੀ ਹੋ ਜਾਏ, ਲੱਖਾਂ ਸਾਲ ਦੀ ਹੋ ਜਾਏ, ਤੇ ਫਿਰ ਹੋਰ ਦਸ ਗੁਣਾ ਵੱਧ ਹੋ ਜਾਏ, ਹੋਰ ਦਸੋਣੀ ਹੋਏ। ਸਿਰਫ ਜੀਵਨ ਹੀ ਇਤਨਾ ਲੰਬਾ ਨਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਲ। ਨੌ ਖੰਡ ਪ੍ਰਿਥਵੀ ਵਿੱਚ ਪੂਜਾ ਤੇ ਪ੍ਰਤਿਸ਼ਠਾ ਹੋਵੇ, ਪ੍ਰਤਿਭਾਸ਼ਾਲੀ ਹੋਵੇ, ਜਾਣਿਆ ਜਾਏ, ਸਮਝਿਆ ਜਾਏ, ਪੂਜਿਆ ਜਾਏ, ਸਤਿਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਲਣ ਤੇ ਸਨਮਾਨ ਦੇਣ। ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ ਹੈ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀ ਰਥ ਜਗਲੇ। ਪ੍ਰਾਣਾਂ ਵਿੱਚ ਹੋਰ ਵੀ ਪਿਆਸ ਹੈ, ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣ, ਮਹਾਨ ਆਖਣ, ਪੂਜਨ। ਪਰ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ। ਜੇ ਨੌ ਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ, ਲੱਖਾਂ ਸਾਲ ਦੀ ਉਸਦੀ ਆਯੂ ਹੋ ਜਾਏ, ਜੇ ਉਹ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦਰਅਸਲ ਲੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ ਬਸ ਇਹਨਾਂ ਹੀ ਦੋਹਾਂ ਉਲਝਣਾਂ ਵਿੱਚ ਮਨੁੱਖ ਦਾ ਜੀਵਨ ਬਤੀਤ ਆਉਂਦਾ ਹੈ, ਔਰ ਬਾਰ ਬਾਰ ਬਤੀਤ ਆਉਂਦਾ ਹੈ, ਬਾਰ ਬਾਰ ਜੰਮਦਾ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਵਿੱਚ, ਇੱਕ ਦਿਨ ਮਰ ਜਾਂਦਾ, ਖਤਮ ਹੋ ਜਾਂਦਾ। ਆਦਿ ਕਾਲ ਤੋਂ ਮਨੁੱਖ ਦੀ ਤਲਾਸ਼ ਰਹੀ ਹੈ ਅੰਮ੍ਰਿਤ ਦੀ, ਅੰਮ੍ਰਿਤ ਮ੍ਰਿਤਿਯੂ ਤੋਂ ਰਹਿਤ, ਜਿਸ ਵਿੱਚ ਮੌਤ ਨਹੀਂ। ਕੋਈ ਐਸੀ ਔਸ਼ਧੀ, ਕੋਈ ਐਸਾ ਜਲ, ਕੋਈ ਐਸੀ ਜੜੀ ਬੂਟੀ, ਕੋਈ ਐਸੀ ਸੌਗਾਤ ਕਿਧਰੋਂ ਪ੍ਰਾਪਤ ਹੋਵੇ ਜਿਸ ਨਾਲ ਮੌਤ ਨਾ ਆਵੇ, ਅੰਮ੍ਰਿਤ ਜੀਵਨ ਮ੍ਰਿਤੂ ਤੋਂ ਰਹਿਤ ਹੋ ਜਾਏ, ਜੀਵਨ ਅੰਮ੍ਰਿਤ ਹੋ ਜਾਏ। ਹਰ ਮਨੁੱਖ ਜੀਵਨ ਨੂੰ ਅੰਮ੍ਰਿਤ ਬਣਾਉਣਾ ਚਾਹੁੰਦਾ ਹੈ, ਔਰ ਹਰ ਮਨੁੱਖ ਹੀ ਕਿਉਂ, ਮੌਤ ਤੇ ਪਸ਼ੂ ਪਕਸ਼ੀਆਂ ਨੂੰ ਵੀ ਨਹੀਂ ਚਾਹੀਦੀ। ਉਹਨਾਂ ਦੇ ਅੰਦਰ ਵੀ ਭੈ ਤੇ ਸਿਰਫ ਇਸੇ ਦਾ ਹੀ ਹੈ। ਜੀਵਨ ਦੀ ਲਾਲਸਾ ਜੀਵਾਂ ਦੇ ਵਿੱਚ ਬੜੀ ਪ੍ਰਬਲ ਦਿਖਾਈ ਦਿੰਦੀ ਹੈ, ਬੜੀ ਪ੍ਰਬਲ ਦਿਖਾਈ ਦਿੰਦੀ ਹੈ। ਅੰਮ੍ਰਿਤ ਦੀ ਚਾਹਤ, ਅੰਮ੍ਰਿਤ ਦੀ ਮੰਗ ਪ੍ਰਥਮ ਮੰਗ ਹੈ, ਸਿਰਮੌਰ ਮੰਗ ਹੈ, ਪ੍ਰਬਲ ਮੰਗ ਹੈ। ਸਤਿਗੁਰ ਦੀ ਬਾਣੀ ਦਾ ਫਰਮਾਨ, ਘਰ ਹੀ ਮੇ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭ੍ਰਮ ਦਾ ਭਰਮ ਭੁਲਾਇਆ। ਉਹ ਅੰਮ੍ਰਿਤ ਦਾ ਕੁੰਟ ਇਸੇ ਜੀਵਨ ਸਾਗਰ ਦੇ ਅੰਦਰ ਹੈ, ਔਰ ਇਸੇ ਜੀਵਨ ਦਾ ਰੇੜਕਾ ਪਾਉਣਾ ਪਏਗਾ। ਜਪ ਤਪ ਦੁਆਰਾ ਇਸੇ ਅੰਮ੍ਰਿਤ ਦੇ ਕੁੰਭ ਨੂੰ ਬਾਹਰ ਪ੍ਰਗਟ ਕਰਨਾ ਪਏਗਾ। ਇਸ ਅੰਮ੍ਰਿਤ ਦੇ ਕੁੰਭ ਨੂੰ ਕੋਈ ਪ੍ਰਗਟ ਕਰ ਸਕੇ, ਇਹਦੇ ਲਈ ਇੱਕ ਪ੍ਰੇਰਣਾ ਚਾਹੀਦੀ, ਜ਼ਿੰਮੇਵਾਰੀ ਚਾਹੀਦੀ, ਇਸਦੇ ਲਈ ਇੱਕ ਤੜਪ ਚਾਹੀਦੀ ਹੈ, ਇਸਦੇ ਲਈ ਸਾਧਨਾ ਚਾਹੀਦੀ ਹੈ। ਤਾਂ ਜੈਸੇ ਅਸੀਂ ਦੇਖਦੇ ਹਾਂ

ਹੈਂਡ ਪੰਪ ਨਾ, ਜਦ ਗੇੜਨ ਦੇ ਨਾਲ ਪਾਣੀ ਨਾ ਨਿਕਲੇ ਉੱਪਰੋਂ ਪਾਣੀ ਪਾਉਂਦੇ ਹਾਂ, ਫਿਰ ਪਾਣੀ ਨਿਕਲਣਾ ਆਰੰਭ ਹੁੰਦਾ ਹੈ। ਆਦਿ ਕਾਲ ਤੋਂ ਮਹਾਂਪੁਰਸ਼ ਕੋਸ਼ਿਸ਼ ਕਰਦੇ ਰਹੇ ਨੇ ਬਾਹਰੋਂ ਅੰਮ੍ਰਿਤ ਪਿਲਾਉਣ ਦੀ, ਤਾਂ ਕਿ ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏ, ਬਾਹਰ ਆ ਜਾਏ। ਇੱਕ ਵਿਧੀ ਰਹੀ ਹੈ, ਬਾਹਰੋਂ ਅੰਮ੍ਰਿਤ ਦਾ ਸੰਬੰਧ ਸਥਾਪਨ ਕਰਕੇ ਜੀਵਨ ਦੇ ਅੰਦਰੋਂ ਅੰਮ੍ਰਿਤ ਨੂੰ ਪ੍ਰਗਟ ਕਰਨਾ। ਇਹ ਸਾਧਨਾ ਧਾਰਮਿਕ ਜਗਤ ਵਿੱਚ ਆਦਿ ਕਾਲ ਤੋਂ ਚਲੀ ਆ ਰਹੀ ਹੈ। ਆਬੇ ਹਯਾਤ ਅੰਮ੍ਰਿਤ, ਇਸ ਦੀ ਤਲਾਸ਼ ਆਦਿ ਕਾਲ ਤੋਂ ਚਲੀ ਆ ਰਹੀ ਹੈ, ਔਰ ਇਹੀ ਪਿਆਸ ਮਨੁੱਖ ਦੇ ਪ੍ਰਾਣਾਂ ਵਿੱਚ ਹੈ। ਵੱਖ ਵੱਖ ਰਹਿਬਰੀ ਪੁਰਸ਼ਾਂ ਨੇ ਆਪਣੇ ਢੰਗ ਨਾਲ ਜ਼ਰੂਰ ਐਸਾ ਜਲ ਜਿਸ ਵਿੱਚ ਉਹਨਾਂ ਨੇ ਮੰਤਰ ਪੜ੍ਹੇ, ਜਿਸ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਿਕ ਤਰੰਗਾਂ ਪ੍ਰਵੇਸ਼ ਕੀਤੀਆਂ, ਆਬੇ ਹਯਾਤ ਚਰਨਾਮ੍ਰਿਤ, ਇਸ ਤਰ੍ਹਾਂ ਦੀ ਪ੍ਰਥਾ ਬਹੁਤ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਆਬੇ ਜ਼ਮਜ਼ਮ ਕਹਿ ਦਈਏ ਜਾਂ ਚਰਨਾਮ੍ਰਿਤ ਕਹਿ ਦਈਏ, ਇਹ ਬਹੁਤ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹੈ। ਕਹਿੰਦੇ ਜਪ ਤਪ ਦਾ ਅਸਰ ਪਾਣੀ ਤੇ ਬਹੁਤ ਜ਼ਿਆਦਾ ਪੈਂਦਾ ਹੈ। ਪਾਣੀ ਸਾਰਿਆਂ ਦੀ ਪਿਆਸ ਬੁਝਾਉਂਦਾ ਹੈ, ਪੀਣ ਦੇ ਕੰਮ ਆਉਂਦਾ ਹੈ, ਲੇਕਿਨ ਪਾਣੀ ਵਾਈਬ੍ਰੇਸ਼ਨ ਨੂੰ, ਅਧਿਆਤਮਕ ਤਰੰਗਾਂ ਨੂੰ ਖੁਦ ਪੀ ਜਾਂਦਾ ਹੈ। ਐਸਾ ਬਹੁਤ ਲੰਬੇ ਸਮੇਂ ਤੋਂ ਜਪੀਸ਼ਵਰ ਅਧਿਆਤਮੀ ਲੋਕਾਂ ਦੀ ਸਮਝ ਦੇ ਤੇ ਪਕੜ ਵਿੱਚ ਆਇਆ। ਫਿਰ ਇਹ ਵੀ ਦੇਖਿਆ ਗਿਆ ਕਿ ਜਿਸ ਮਨੁੱਖ ਦਾ ਜੀਵਨ ਅੰਮ੍ਰਿਤਮਈ ਹੋ ਗਿਆ, ਉਹ ਜਿੱਥੇ ਕਦਮ ਰੱਖਦਾ ਹੈ ਉਹ ਧੂੜ ਵੀ ਅਕਸੀਰ ਹੋ ਜਾਂਦੀ ਹੈ, ਉਹ ਚਰਨ ਧੂੜ ਵੀ ਮਹਾਨ ਹੋ ਜਾਂਦੀ ਹੈ, ਉਸ ਤੇ ਵੀ ਅਸਰ ਪੈਂਦਾ ਹੈ। ਭਾਰਤ ਵਿੱਚ ਚਰਨਾਮ੍ਰਿਤ ਦੀ ਰਸਮ ਬਹੁਤ ਪੁਰਾਣੀ ਹੈ, ਬਹੁਤ ਪੁਰਾਣੀ ਹੈ। ਸਨਾਤਨੀ ਮੰਦਰਾਂ ਵਿੱਚ ਤੇ ਪ੍ਰਸ਼ਾਦ ਵੀ ਚਰਨਾਮ੍ਰਿਤ, ਚਰਨ ਅੰਮ੍ਰਿਤ, ਚਰਨਾਂ ਦਾ ਧੋਤਾ ਹੋਇਆ ਜਲ, ਕਿਹੜੇ ਚਰਨਾਂ ਦਾ ਜੋ ਜੀਵਨ ਅੰਮ੍ਰਿਤਮਈ ਹੋ ਗਿਆ, ਉਸਦੇ ਪੈਰ ਅੰਮ੍ਰਿਤਮਈ ਨੇ, ਉਸਦੇ ਅੱਖ ਅੰਮ੍ਰਿਤਮਈ ਨੇ, ਕਿਉਂ ਕਿ ਉਸਦਾ ਜੀਵਨ ਅੰਮ੍ਰਿਤਮਈ ਹੈ, ਉਹਦੀ ਸੋਚਣੀ ਅੰਮ੍ਰਿਤਮਈ ਹੈ, ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ, ਉਹਦੇ ਬਚਨ ਅੰਮ੍ਰਿਤਮਈ ਨੇ। ਇਸ ਵਾਸਤੇ ਉਸਦੇ ਬਚਨਾਂ ਦੀਆਂ ਲਹਿਰਾਂ ਜਲ ਨੂੰ ਛੋ ਜਾਣ ਤੋ ਜਲ ਅੰਮ੍ਰਿਤਮਈ ਹੈ, ਔਰ ਉਹ ਜਲ ਕਿਧਰੇ ਅੰਮ੍ਰਿਤਮਈ ਜਿਸਦਾ ਜੀਵਨ ਹੋ ਗਿਆ ਉਹਦੇ ਚਰਨਾਂ ਨੂੰ ਛੋ ਜਾਣ, ਤੋ ਉਹ ਜਲ ਚਰਨ ਅੰਮ੍ਰਿਤ ਹੈ, ਚਰਨਾਮ੍ਰਿਤ ਹੈ, ਚਰਨ ਅੰਮ੍ਰਿਤ। ਤੋ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ, ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ। ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਹੈ। ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤੋ ਚਰਨਾਮ੍ਰਿਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ, ਤੋ ਧਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਨੂੰ, ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ, ਤੇ ਮਸਨਦ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ। 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ 3 ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ, ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ, ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ, ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ।
ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ ਧਨ ਸੰਪਦਾ ਵਧੇ ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ ਜਪ ਤਪ ਵਧੇ ਬੰਦਗੀ ਵਧੇ ਤਾਂ ਕਿ ਸੰਤੁਲਨ ਕਾਇਮ ਰਹੇ ਐਸਾ ਅਕਸਰ ਘੱਟ ਹੁੰਦਾ ਹੈ ਜੈਸੇ ਧਨ ਵਧਦਾ ਹੈ ਧਰਮ ਘਟਦਾ ਹੈ ਜੈਸੇ ਬਾਹਰ ਦੇ ਸੁੱਖ ਵਧਦੇ ਨੇ ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ ਮਸੰਦਾ ਨੇ ਵੀ ਐਸਾ ਹੀ ਕੀਤਾ ਧਨ ਦੇ ਘਰ ਵਿੱਚ ਅੰਬਾਰ ਲੱਗ ਗਏ ਪੂਜਾ ਪ੍ਰਤਿਸ਼ਠਾ ਚਾਰ ਕੁੰਟਾਂ ਚ ਹੋਣ ਲੱਗ ਪਈ ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ ਆਪਣੇ ਸਿੱਖ ਬਣਾਈ ਹੈ ਆਪਣੇ ਸਿੱਖ ਬਣਾਈ ਹੈ ਆਪਣੀ ਸਿੱਖੀ ਦਾ ਵਾਅਦਾ ਕਰੀਏ ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ ਸਰੋਵਰ ਬਣਾਉਣ ਲਈ ਧਰਮਸ਼ਾਲਾਵਾਂ ਬਣਾਉਣ ਲਈ ਲੰਗਰ ਚਲਾਉਣ ਲਈ ਉਸ ਕਾਰ ਭੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ ਗੁਰੂ ਤੱਕ ਨਹੀਂ ਪਹੁੰਚਾਉਂਦੇ ਸਨ ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ ਔਰ ਵਾਸ਼ਨਾ ਦੇ ਗ੍ਰਸੇ ਹੋਏ ਪਰਬਲ ਹੰਕਾਰ ਵਿੱਚ ਡੁੱਬਦੇ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ ਆਖਿਆ ਨਹੀਂ ਕੱਲਾ ਮਨੁੱਖ ਚਾਹੇ ਰਸਕ ਹੈ ਅਨੁਭਵੀ ਹੈ ਗਿਆਨੀ ਹੈ ਕਈ ਦਫ਼ਾ ਹੋ ਸਕਦਾ ਉਸਦਾ ਹਾਜ਼ਮਾ ਕਮਜ਼ੋਰ ਹੋਵੇ ਪਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ ਹੈ ਲੇਕਿਨ ਧਨ ਦੀ ਸਹੀ ਵਰਤੋਂ ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸੰਦ ਚੋਟੀ ਦੇ ਧਨਾੜ ਹੋ ਗਏ ਹੰਕਾਰੀ ਹੋ ਗਏ ਦੁਰਾਚਾਰੀ ਹੋ ਗਏ ਅਤਿਅੰਤ ਲੋਭੀ ਹੋ ਗਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਖਤਮ ਕਰਨੀ ਪਈ ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ ਇਹ ਪ੍ਰਚਲਿਤ ਆਪਨੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ ਕਿਹੜੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ ਰੋਮ ਰੋਮ ਵਿੱਚ ਗੁਰੂ ਦਾ ਪਿਆਰ ਹੈ ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਤੇ ਆਨੰਦ ਸਾਹਿਬ ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇ ਵੇ ਦੇ ਜੋ ਪਾਣੀ ਹੈ ਉਸ ਦੇ ਚ ਰੱਖਣ ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ ਤਾਂ ਕਿ ਉਹ ਪਾਣੀ ਪਾਣੀ ਨਾ ਰਹੇ ਉਹ ਪਾਣੀ ਅੰਮ੍ਰਿਤ ਬਣ ਜਾਏ ਹਕੀਕਤ ਹੈ ਹਿਰਦੇ ਵਿੱਚ ਲੋਭ ਹੈ ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ ਹਿਰਦੇ ਵਿੱਚ ਵਾਸ਼ਨਾ ਹੈ ਅੱਖਾਂ ਦੇ ਰਾਹੀਂ ਪ੍ਰਗਟ ਆਉਂਦਾ ਹੈ ਹਿਰਦੇ ਵਿੱਚ ਪ੍ਰਬਲ ਹੰਕਾਰ ਹੈ ਅੱਖਾਂ ਰਾਹੀਂ ਪ੍ਰਗਟ ਆਉਂਦਾ ਹੈ ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਆਉਂਦਾ ਹੈ ਔਰ ਉਸ ਅੱਖ ਨੂੰ ਅਗਰ ਇੱਕ ਟਿਕ ਪਾਣੀ ਵਿੱਚ ਰੱਖਿਆ ਜਾਏ ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਇਸ ਤਰ੍ਹਾਂ ਪੰਜ ਪਿਆਰੇ ਪੰਜ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਨੂੰ ਗੁਰ ਵਿਧੀ ਅਨੁਸਾਰ ਤਿਆਰ ਕਰਦੇ ਨੇ ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ ਵਿੱਚ ਖੰਡਾ ਨਾਲ ਫੇਰੀ ਜਾਣਾ ਖੰਡਾ ਸ਼ਕਤੀ ਦਾ ਪ੍ਰਤੀਕ ਹੈ ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ
ब्रह्मा विष्णु महेश साज उत्पत्ति द खेल द चाहे बनाया। धन गुरु गोविंद सिंह जी महाराज दे बोल ये सब कुछ पसारा खंडे तो होया, शक्ति तो होया है। खंडा शक्ति दा प्रतीक, उसे तो बाणी आई है, उसे तो संसार आया है, उसे तो अमृत आया है। इस तरह बाणी दे राही पाणी रिच शक्ति दा प्रवेश, परमात्मा दा प्रवेश, उस दे रस दा प्रवेश। पंज प्यारे फिर अगां चल के इसनू छकांदे ने जो अबलाशी ने, जिन्हां दे अंदर अमृत दी तड़प पैदा हुई है। ये इस तरह है जिवें किसी बच्चे ने स्कूल विच दाखला लेना है तो उसनू स्कूल दी यूनिफॉर्म पहननी पैंदी है, दाखला लेना पैंदा है, एडमिशन फीस भी देनी पैंदी है, दाखला फीस भी देना पैंदा है। शुरुआत विच धन गुरु गोविंद सिंह जी महाराज ने फीस सीस दी मंगी सी, सिर दे। विसाखी वाले दिन खुशकिस्मती सहजे सहजे पंज तैयार हो गए ये फीस देन नू। ये सीस हे गुरुदेव जिस दिन थोड़े चरणा ते रखिया सी असी उस दिन दा ही समझ लिया सी थोड़ा है थोड़ा है थोड़ा है। इस तों बाद जद पंज प्यारियां ने ये प्रथा चलाई धन गुरु गोबिंद सिंह जी महाराज के हुक्म के मुताबिक तो इत्थे भी भाव ओ ही रखना है सीस गुरु का है, तो इत्थे भी भाव ओ ही रखना है सीस गुरु का है। इस वास्ते जब सीस गुरु का है तो सीस गुरु वर्गा होवे, इस दे सोचनी परमात्मा दी, इहदा स्वरूप गुरु वर्गा। इस तरह गुरु घर दे चरणामृत दी थां ते खंडे बाटे दी अमृत दी जो है प्रथा चली और ये धन गुरु गोविंद सिंह जी महाराज ने जो है चलाई। लेकिन जदों आपने प्रथा तैयार की थी तो देखना भी चाहिया कि वाकई ये हुण सिंह अगे सिंह सजा सकनगे, अमृत छका सकनगे। तो जैसे एक उस्ताद बच्चियां नूं पढ़ाउण लई खुद पढ़दा है, पहले खुद पहाड़े पढ़दा है, नाल बच्चियां नूं पढ़ाई जांदा है, फिर ऐसा है बच्चियां नूं कहिंदा है हुण तुसीं सुणाओ मैं सुनना है। पहले आप वक्ता हुंदा है, बच्चे श्रोता हुंदे ने, फिर बच्चे वक्ता बनदे ने, उस्ताद श्रोता बनदा है। ये देखण लई कि वाकई बच्चा निपुण हो गया, छकाया पहले अमृतमई गुरु गोविंद सिंह जी महाराज ने अमृत, और इस तरह पंज प्यारे तैयार की थे। फिर देखना चाहिया वाकई ये प्यार नाल भर गए ने, ये महान हो गए ने, और जो कार्य मैं चाहना इसनु ये कर सकनगे। तो आखिया हुण मैनू अमृत छकाओ, तुसी मैनु सीस भेट कीता सी, मैं सरबंस भेट करांगा, मैं सब कुछ भेट करांगा। मोह ग्रह में मन ते तन ते धन लो सिर है, सब ही इन ही को मेरे घर दे मन करके तन करके धन करके जो कुछ भी है सब कुछ थोड़ा, सब कुछ थोड़ा। और जद पंजा ने अमृत छकाया है, गुरु गोविंद सिंह जी महाराज दी मंग बड़े सुंदर बोल ने सर्वलोक ग्रंथ दे, सतगुर इन्हां पंजा कोल अमृत दी दात मंगदे ने। पंजा नूं साफ कहिंदे ने सिख सो रहत पंच जो मिले, मम स्वरूप सो जानो भले, सिख पंचो में मेरो वासा, पूरन करो धरो जय आसा। इन्हां पंजा विच मेरी झलक है, ये पंजा दा स्वरूप मेरा ही स्वरूप है, इन्हां विच ते मेरे विच कोई भेद नहीं रहा। धन गुरु गोबिंद सिंह जी महाराज इन्हां पंजा कोल अमृत दी दात मंगदे ने, अब अमृत छकाओ
जैसे तुम लीन हो। जिस तरह ये अमृत लैणे ने गुरु नानक पासों प्राप्त किया से, इस तरह मैं थोड़े कोलों प्राप्त करना है। और वाकई जद पन्ना ने छकाया, सतगुर प्रसन्न होए, हां तुसी संपन्न हो गए, वाकई तैयार हो गए और तुसी सिखी दा सही प्रचार कर सकोगे। वाकई जो गुरु नु प्यारे ने ते गुरु दा प्यार जिन्हां दे रोम रोम दे छे, ओही अमृत छका सकदे ने और ओही विधि पूर्वक गुरु नाल जो है जोड़ सकदे ने। धन गुरु गोविंद सिंह जी महाराज दी जिस ते बख्शिश है, प्यार नाल भरिया होया हिरदा है, वो गुरु दा प्यारा है। अमृत छक के उदी दृष्टि अमृतमयी हो जाती है, उसके बोल अमृतमयी हो जाते ने, उसका जीवन अमृतमयी हो जाता है। क्योंकि अमृत छकदे हां उसनों रहत बहत धारण करनी पैंदी है। उस रहत दी जो व्याख्या है वो इस प्रकार है, रहणी रहे सोई सिख मेरा ओ साहिब

صاحب بھائی نند لال جی فارسی دے ہی عالم فاضل غزنی تو آئے، لہذا انہاں دے بول انہاں دی بانی ساری دی ساری فارسی دے چا. آپ فرمان کر دینے نشانے سکھیں این پنج حرف کاف، سکھی دیاں پنج نشانیاں پنج کاف دے حرفان دے چ بند نے. نشانے سکھیں این پنج حرف کاف کہ ہرگز نہ باشد این پنج ماف، اینا پنجاں دے چون ایک بھی نشانی نہیں. سکھ ہرگز معافی دا خواستگار نہیں بن سکتا، اس نو معاف نہیں کیتا جا سکتا. کیڑیاں پنج نشانیاں، کڑا کار دو کاچ کنگا بدان، بنا کیس ہیچ است این جملہ نشان. کڑا کار دو کرپان، کاچ کچہرا، کنگا بدان، بنا کیس ہیچ است این جملہ نشان. پر کیسا تو بنا باقی چار نشانیاں پروان نہیں، جیسے لاڑے تو بنا برات نہیں شوبھا پاندی، کیسا تو بنا کڑا کچہرا کنگا کڑا یہ شوبھا نہیں پاندا. انہاں دی شوبھا کرپان دی شوبھا، کڑے دی شوبھا، کچہرے دی شوبھا، کنگے دی شوبھا کیسا کر کے کیس مول نے. چونکہ راجے پریچھت تو سڑے دیش دیچ کیساں دا منڈن عام چل پیا سی، پاوے سب تو پرتھم اس نے کیساں دا منڈن انہاں براہمناں دا کرایا سی جنہاں براہمناں نے راجے جنمیجے دی مہارانی دی ہس کے بے پتی کی تھی. وہ کدرے زور دی ہوا نال نگن ہوئی تے سارے دے سارے ہس پئے. جنمیجے نے انہاں دے سر من دتے، کچھ قتل کیتے، بتھیریاں دے سر منے. اس طرح سر نو مننا منڈن کرنا ایک بہت وڈی سزا سی، بہت وڈی سزا. اس وقت جنمیجے نے اس سزا ہی دیتی. کلگیدر پتا نے سارا پرسنگ دسم گرنتھ وچ لکھیا ہے. پرتھم باندھ کے سب کے مونڈ مڑائے، پنر اے ڈوا سیس تاں کے لگائے، انہاں براہمنا نو بن کے انہاں دے سیس من دتے، منڈن کر دتا کہ انہاں نے گھور بے ادبی کیتی سی. پھر انہاں نو چھوڑ دتا اتنی وڈی سزا دے کے. جنہاں نو چھوٹی سزا دیتی انہاں نو تو سزائے موت دیتی، پر جنہاں نو وڈی سزا دیتی انہاں دا منڈن کیتا، جیمدیاں ہی مار دیتا. اے براہمن جدر جدر گئے لوگاں نے پوچھیا تھوڑا جوڑا، تھوڑا داڑا، تھوڑے کیس. تو انہاں نے کیا پتا گزر گیا، کسی نے کیا ماں گزر گئی، تاں ایسا کرنا پیا، اے سوگ دھارن کرنا پیا. اج بھی بالکل صفا چٹ منڈن کرا کے کوئی باہر آ گیا بازار وچ، ایسا سمجھا جاندا ہے یا ماں گزر گئی ہے یا پتا گزر گیا ہے. اے منڈن سوگ دی نشانی سی، دکھ دی نشانی سی، موت دا پرتیک سی. سہجے سہجے جد آدھیاتمک جیون رہا نا تے منڈن عام ہو گیا. جنمیجے نے کچھ براہمنا دا منڈن کیتا سی، انہاں کر کے انج کہہ لو سارے دیش دا منڈن ہو گیا. کیس ایک ایسی سرکشا نے، جد کوئی نام جپدا ہے بانی پڑھدا ہے تو مستک دیچ جو شکتی جمع ہوندی ہے، رس جمع ہوندا ہے، وہ چھتی خارج نہ ہو جائے، چلا نہ جائے، کیس مدد کر دیں. کیساں دے چوں بھی نکلے نا، جلدی نہ خارج ہوئے تو دستار مدد کر دیے. اس واسطے باقی پہراوا جو اسی تن تے پہن دے ہاں سماجک ہے، دستار دھارمک ہے، دھارمک ہے. کیس رہت دیچ سرمور نے، رشی منیاں دا روپ نے. مکھڑے دا داڑا پرکرتی دا دتا ہویا پرش نو شنگار ہے، جیسے اسی دیکھ رہے ہاں شیرنی دے گل دیچ. اے لمبے لمبے وال نہیں، ببر شیر دے جو ہے گردن دچنے. جتنا خوبصورت مور ہے مورنی
इतनी खूबसूरत नहीं, ये लंबे लंबे पंख प्रकृति दा दित्ता होया शिंगार है। इसी तरीके दे नाल नर मुर्गा तोता कबूतर मदेन नालों ज्यादा खूबसूरत ने, प्रकृति ने शिंगारे है। दाड़ा कुदरत दा दित्ता होया एक शिंगार है। इस वास्ते आदि काल तो पुरुष दी शिंगार विच रुचि नहीं रही, स्त्री दी ही शिंगार विच रुचि रही, क्योंकि उसने पुरुष दा मुखड़ा शिंगारिया होया वेख्या तो इत्थों प्रेरित होके उसने अपना मुखड़ा भी अपने ढंग नाल संवारना शिंगारना आरंभ किया। इसनों ते मनो विज्ञानिक भी तस्लीम कर देने, खैर दुनिया दा सब तो खूबसूरत पुरुष अगर कोई है तो दाड़े केस वाला है, ऐसा आज दे कुछ विचारक भी मन देने। तो सीस दे एकेस रहता देच सिरमोर रहत ने ऋषि मुनिया दी रूप रेखा, कड़ा सर्वलो हर वक्त बदन नु छूंदा रहे, इस नाल शरीर दी आरोगता ते रहिंदी है, लेकिन खला विच जो अनंत बेशुमार मलीन रूहां घुम रही ने उन्हां तो भी बचाव होंदा है। कई कोट भूत प्रेत सूकर मिर्गाज तांत्रिक योगा खास करके काला तांत्रिक, इसका उस पुरुष दे कोई असर नहीं जिसने अपने हाथ विच कड़ा पहने आया है। अज ते असी देखते हैं अनुमति भी है अपने छोटे छोटे बच्चों कड़ा पहनांदे ने ताकि किसी तंत्र विधि का या किसी रूह का परछावा इन्हां ते ना पवे। अज ते नवजायद बच्चे नवे जन्मे बच्चों लई मावां कड़े मंगदिया ने, अनुमति है। ऐसा दिखाई दे रहा है कि सहजे सहजे शायद सारी दुनिया इस कड़े नो धारण कर लवे। कड़ा दाएं हाथ विच पाया जांदा है, किसी भी काम नो करन लगे आ दाया हाथ अगे आंदा है, एक कड़ा प्रतीक है तू गुरु दा सिख है और तेरे हाथ विच गुरु दी दित्ती हुई ये निशानी है। इस वास्ते तेरे हाथ कदी गलत काम नो नहीं पहने चाहिए। तो अमृत पीता है अमृत छके है, लिहाजा तेरे इस हाथ दे शराब दी बोतल ना हो, तेरे हाथ किसी दे जबर ना करन, तेरे हाथ किसी दा हक ना खोवन, तो गुरु दी निशानी हाथ दे पहनी हुई है। कछहरा एक ऐसा पर्दा और इसका इतना मनोविज्ञानक मन दे असर है कि सहजे सहजे अज ते सारी दुनिया ने धारण कर लिया है। भावे ओ रूप ना होवे जो कलगीधर ने सानो दिता है, पर कुछ ना कुछ कछहरे दी बनावट जैसा ही कछहरा सारी दुनिया ने आज धारण कर लिया है और इसनु शरीर दी और मन दी एक खास लोड़ समझ लिया गया है। कंगा केसां दी सफाई लई ते है, लेकिन इस दे नाल जप तप करन तो बाद जो थोड़ी जिया दिमागी थकावट या शरीरक थकावट हो सकती है, इस कंगे दे बार बार सिर ते फेरन नाल मस्तक हौला हो जाता है और थकावट दूर हो जाती है और नाले केस समर जाते हैं। कृपान ठीक है, अज हाइड्रोजन बम तो भी मनुख अगे लंगे और कुछ तर्कशील ऐसा कहते हैं कि इस एटम बम हाइड्रोजन बम दे जमाने विच ये निक्की जी कृपान की मैंने रख दी है जो सिख जगत ने पहनी हुई है, जो कलगीधर ने दिती है और पहनना लाजमी करार देता है। दरअसल ये कृपान एक प्रतीक है, मन दे ते इसका असर है कि तू केवल संत नहीं सिपाही भी है। केस संत दा स्वरूप पेश कर देने, कृपान सिपाही दा रूप पेश कर दिए। इस तरह धन गुरु गोविंद सिंह जी महाराज ने मनुख नो संत सिपाही बनाया।
ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਯਤਨਸ਼ੀਲ ਰਹਿ ਮਨੁੱਖ ਨੂੰ ਸੰਤ ਬਣਾਉਣ ਵਿੱਚ। ਇਸੇ ਸੰਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ। ਜਦ ਕੋਈ ਸੰਤ ਸਿਪਾਹੀ ਬਣਦਾ ਹੈ ਉਸਦੇ ਹੱਥੋਂ ਮਜ਼ਲੂਮ ਦੀ ਰਕਸ਼ਾ ਹੁੰਦੀ ਹੈ, ਮੁਲਕ ਦੀ ਤਾਮੀਰ ਹੁੰਦੀ ਹੈ, ਕਮਜ਼ੋਰਾਂ ਦੀ ਉਸਾਰੀ ਹੁੰਦੀ ਹੈ। ਔਰ ਜਦ ਕੋਈ ਕੇਵਲ ਸਿਪਾਹੀ ਹੈ, ਸੰਤ ਨਹੀਂ, ਉਸਦੇ ਹੱਥ ਮਜ਼ਲੂਮਾਂ ਦੀ ਗਰਦਨ ਕੱਟਦੇ ਨੇ। ਚੀਨ ਦੇ ਇੱਕ ਪ੍ਰਸਿੱਧ ਸੰਤ ਨੇ ਕਿਹਾ, ਸਿਪਾਹੀ ਦੇ ਸੈਨਿਕ ਦੇ ਜਿੱਥੇ ਪੈਰ ਜੰਮ ਜਾਂਦੇ ਨੇ, ਟਿਕ ਜਾਂਦੇ ਨੇ, ਜ਼ਮੀਨਾਂ ਉੱਥੇ ਉਜੜ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸਿਪਾਹੀ ਦੇ ਕਦਮ ਬਰਬਾਦੀਆਂ ਨੂੰ ਜਨਮ ਦਿੰਦੇ ਨੇ, ਜਨਮ ਦਿੰਦੇ ਨੇ ਬਰਬਾਦੀਆਂ ਨੂੰ। ਅਗਰ ਸਿਪਾਹੀ ਸੰਤ ਪਹਿਲੇ ਹੈ ਤਾਂ ਉਹਦੇ ਕਦਮਾਂ ਨਾਲ ਤਾਮੀਰ ਹੁੰਦੀ ਹੈ ਮਨੁੱਖਤਾ ਦੀ, ਉਹਦੇ ਕਦਮਾਂ ਨਾਲ ਧਰਤੀ ਜ਼ਰਖੈਜ਼ ਆਉਂਦੀ ਹੈ। ਠੀਕ ਆਖਿਆ ਹੈ ਚੀਨੀ ਸੰਤ ਕਨਫਿਊਸ਼ਸ ਨੇ ਕਿ ਜਿੱਥੇ ਰੁਕ ਜਾਂਦੇ ਨੇ ਸੈਨਿਕ ਦੇ ਪੈਰ, ਸਿਪਾਹੀ ਦੇ ਪੈਰ, ਉੱਥੇ ਕੰਡੇ ਹੀ ਕੰਡੇ ਰਹਿ ਜਾਂਦੇ ਨੇ, ਉਜਾੜ ਹੀ ਉਜਾੜ ਰਹਿ ਜਾਂਦਾ, ਬਰਬਾਦੀਆਂ ਹੀ ਬਰਬਾਦੀਆਂ ਜਨਮ ਲੈਂਦੀਆਂ ਨੇ। ਪਰ ਜਿੱਥੇ ਉਹ ਸਿਪਾਹੀ ਜੋ ਸੰਤ ਪਹਿਲੇ ਹੈ ਉਹਦੇ ਕਦਮਾਂ ਦੇ ਰਾਹੀਂ ਤਾਮੀਰ ਆਉਂਦੀ ਹੈ, ਉਹਦੇ ਹੱਥਾਂ ਦੇ ਰਾਹੀਂ ਉਸਾਰੀ ਆਉਂਦੀ ਹੈ, ਔਰ ਧਰਤੀ ਹਰੀ ਭਰੀ ਆਉਂਦੀ ਹੈ, ਮਨੁੱਖ ਨੂੰ ਇਨਸਾਫ ਮਿਲਦਾ ਹੈ, ਕਮਜ਼ੋਰ ਦੀ ਰਕਸ਼ਾ ਆਉਂਦੀ ਹੈ, ਔਰ ਜ਼ਾਲਮ ਦੇ ਪੈਰ ਰੁਕਦੇ ਨੇ। ਤਾਂ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤ ਨੂੰ ਸਿਪਾਹੀ ਬਣਾਇਆ, ਔਰ ਸਿਪਾਹੀ ਦਾ ਪ੍ਰਤੀਕ ਹੈ ਸ਼ਸਤਰ, ਤਾਂ ਸ਼ਸਤਰ ਪਹਿਨਾ ਦਿੱਤਾ। ਕਿਰਪਾਨ ਇਸ ਵਾਸਤੇ ਪਹਿਨਣੀ ਹੈ, ਕਿਸ ਛੋਟੀ ਜਿਹੀ ਕਿਰਪਾਨ ਨਾਲ ਕੋਈ ਮੈਦਾਨੀ ਜੰਗ ਵਿੱਚ ਲੜਨਾ ਨਹੀਂ, ਪਰ ਇਹ ਛੋਟੀ ਜਿਹੀ ਕਿਰਪਾਨ ਅਹਿਸਾਸ ਕਰਾਉਂਦੀ ਰਹੇ ਕਿ ਅਸੀਂ ਸਿਪਾਹੀ ਹਾਂ, ਸਿਪਾਹੀ ਹਾਂ, ਔਰ ਇਸ ਤਰ੍ਹਾਂ ਦਾ ਅੰਦਰ ਵੀਰ ਰਸ ਬਣਿਆ ਰਹੇ, ਤਾਂ ਫਿਰ ਮਨੁੱਖ ਆਪਣੀ ਵੀ ਰਕਸ਼ਾ ਕਰ ਸਕਦਾ ਹੈ, ਕੌਮ ਦੀ ਵੀ ਰਕਸ਼ਾ ਕਰ ਸਕਦਾ ਹੈ, ਦੇਸ਼ ਦੀ ਵੀ ਰਕਸ਼ਾ ਕਰ ਸਕਦਾ ਹੈ, ਔਰ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਹੋਵੇ ਉਸ ਨਾਲ ਰਕਸ਼ਾ ਕਰੇਗਾ। ਲੇਕਿਨ ਸਿਪਾਹੀ ਹੋਣ ਦਾ ਭਾਵ ਤੇ ਬਣਿਆ ਰਹੇ, ਅੰਦਰ ਵੀਰ ਰਸ ਤੇ ਬਣਿਆ ਰਹੇ, ਉਹ ਤੇ ਤਾਂ ਹੀ ਹੋ ਸਕਦਾ ਹੈ ਕਿ ਹਰ ਵਕਤ ਮਨੁੱਖ ਨੇ ਕੋਈ ਸ਼ਸਤਰ ਪਹਿਨਿਆ ਹੋਵੇ। ਤਾਂ ਇਸ ਤਰ੍ਹਾਂ ਕਿਰਪਾਨ ਪਹਿਨਣ ਦੀ, ਧਾਰਨ ਕਰਨ ਦੀ ਸਾਨੂੰ ਤਾਕੀਦ ਕੀਤੀ ਗਈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਕਿ ਹਰ ਗਿਜ ਨਾ ਬਾਸ਼ਦ ਈ ਪੰਜ ਮਾਫ, ਕਲਾਕਾਰ ਦੋ ਕਾਚ ਕੰਗਾ ਬਿਨਾ ਬਿਨਾ ਕੇਸ ਹੇਚ ਅਸਤ। ਇਹ ਜੁਮਲਾ ਨਿਸ਼ਾਨ ਅੱਜ ਦੇ ਸਾਇੰਸ ਯੁੱਗ ਦੇ ਵਿੱਚ, ਵਿਗਿਆਨਿਕ ਯੁੱਗ ਦੇ ਵਿੱਚ ਤਰਕ ਖੜੀ ਆਉਂਦੀ ਹੈ ਕਿ ਨਾਖੁਨ ਕੱਟਦੇ ਹੋ, ਇਹ ਵੀ ਪ੍ਰਾਕਿਰਤਿਕ ਨੇ, ਤੇ ਕੀ ਹੋਇਆ ਅਗਰ ਕੇਸ ਕੱਟੇ ਜਾ ਰਹੇ ਨੇ, ਕੀ ਹੋਇਆ ਅਗਰ ਕੇਸਾਂ ਦਾ ਮੁੰਡਨ ਹੈ, ਆਖਿਰ ਨਾਖੁਨਾਂ ਦਾ ਵੀ ਤਾਂ ਮੁੰਡਨ ਕਰਦਾ ਹੀ ਆ। ਨਾਖੁਨਾਂ ਦਾ ਉਹ ਹਿੱਸਾ ਕੱਟਿਆ ਜਾਂਦਾ ਜੋ ਮੁਰਦਾ ਨੇ, ਮਰ ਚੁੱਕੇ ਨੇ। ਜਿਵੇਂ ਘਰ ਵਿੱਚ ਕੋਈ ਪ੍ਰਾਣੀ ਮਰ ਗਿਆ, ਚਲਾਣਾ ਕਰ ਗਿਆ, ਤਾਂ ਮੁਰਦੇ ਨੂੰ ਘਰ ਵਿੱਚ ਤੇ ਨਹੀਂ ਰੱਖਦੇ, ਔਰ ਘਰ ਵਿੱਚ ਰੱਖਾਂਗੇ ਤਾਂ ਬਦਬ, ਘਰ ਵਿੱਚ ਰੱਖਾਂਗੇ ਤਾਂ ਗਲਾਜ਼ਤ, ਘਰ ਵਿੱਚ ਰੱਖਾਂਗੇ ਤਾਂ ਸਾਰਾ ਘਰ ਮਰਗਟ ਬਣੇਗਾ। ਇਸ ਵਾਸਤੇ ਮੁਰਦੇ ਨੂੰ ਮਰਗਟ ਘਾਟ ਲੈ ਜਾਂਦੇ ਔਰ ਜਲਾ ਕੇ ਖਾਕ ਕਰਦੇ। ਨਾਖੁਨ ਜੋ ਮੁਰਦਾ ਹੋ ਜਾਂਦੇ ਨੇ ਮਹਿਲ ਨਾਲ ਭਰ ਜਾਂਦੇ ਨੇ, ਔਰ ਬਿਮਾਰੀਆਂ ਦੇ ਉਹ ਜਨਮਦਾਤੇ ਬਣਦੇ ਨੇ। ਜ਼ਿੰਦਾ ਨਾਖੁਨ ਉਹ ਜੋ ਮਾਸ ਦੇ ਨਾਲ ਜੁੜਿਆ ਹੋਇਆ ਹੈ, ਜ਼ਿੰਦਾ ਹੈ, ਉਸਨੂੰ ਕਟਾਂਗੇ ਤਾਂ ਖੂਨ ਨਿਕਲੇਗਾ, ਉਸਨੂੰ ਕਟਾਂਗੇ ਤਾਂ ਪੀੜ ਹੋਵੇਗੀ। ਪਰ ਜੋ ਅੱਗੇ ਵੱਧ ਚੁੱਕਿਆ ਹੈ, ਮਹਿਲ ਨਾਲ ਭਰ ਗਿਆ ਹੈ, ਇਹ ਤੇ ਮੁਰਦਾ ਹੈ। ਇਸ ਨਾਖੁਨ ਨੂੰ ਕੱਟਣਾ, ਮਹਿਲ ਨੂੰ ਕੱਟਣਾ ਹੈ, ਪਰੇ ਸੁੱਟਣਾ ਹੈ। ਪ੍ਰਕਿਰਤੀ ਨੇ ਜਦ ਉਸਨੂੰ ਖਤਮ ਕਰ ਦਿੱਤਾ ਹੈ, ਮੁਰਦਾ ਕਰ ਦਿੱਤਾ ਹੈ, ਤਾਂ ਮੁਰਦਾ ਤੇ ਸਰੀਰ ਤੋਂ, ਅੰਗ ਤੋਂ ਇੱਕ ਪਾਸੇ ਕਰਨਾ ਪਏਗਾ, ਜੈਸੇ ਘਰ ਦੇ ਵਿਹੜੇ ਤੋਂ ਮੁਰਦੇ ਨੂੰ ਇੱਕ ਪਾਸੇ ਕਰਦੇ ਹਾਂ। ਹਾਂ, ਕੇਸ ਵੀ ਕੁਛ ਮਰਦੇ ਨੇ, ਪਰ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ, ਦਾੜੇ ਦੇ ਕਿਹੜੇ ਵਾਲ ਮੁਰਦਾ ਹੋ ਚੁੱਕੇ ਨੇ,
ਸਿਰ ਦੇ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ ਵੀ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲਦਾ, ਇਹ ਕੰਘੇ ਨੂੰ ਪਤਾ ਚੱਲਦਾ। ਜੈਸੇ ਜੈਸੇ ਅਸੀਂ ਕੰਘਾ ਫੇਰਦੇ ਹਾਂ ਮੁਰਦਾ ਕੇਸ ਝੜ ਜਾਂਦੇ ਨੇ, ਨਿਕਲ ਜਾਂਦੇ ਨੇ। ਜੈਸੇ ਨਾਖੁਨ ਰੋਜ਼ ਵੱਧਦੇ ਨੇ ਰੋਜ਼ ਨਵੇਂ ਕੇਸ ਪੈਦਾ ਹੁੰਦੇ ਨੇ ਔਰ ਪੁਰਾਣੇ ਝੜਦੇ ਨੇ। ਇਹ ਕੇਸਾਂ ਦਾ ਜਨਮ ਤੇ ਮਰਨ ਜੀਵਨ ਭਰ ਚੱਲਦਾ ਰਹਿੰਦਾ ਹੈ। ਕੁਝ ਤੇ ਸਿਆਣੇ ਕਹਿੰਦੇ ਨੇ ਕਿ ਮੁਰਦੇ ਦੇ ਵੀ ਕੇਸ ਵੱਧਦੇ ਨੇ ਔਰ ਨਾਖੁਨ ਵੱਧਦੇ ਨੇ। ਖੈਰ ਜੋ ਕੁਛ ਵੀ ਹੈ, ਜੋ ਕੇਸ ਮੁਰਦਾ ਨੇ ਕੰਘੇ ਦੇ ਰਾਹੀਂ ਝੜ ਜਾਂਦੇ ਨੇ, ਨਿਕਲ ਜਾਂਦੇ ਨੇ, ਔਰ ਜੋ ਜ਼ਿੰਦਾ ਨੇ ਉਹ ਸਵਰ ਜਾਂਦੇ ਨੇ, ਸਵਰ ਜਾਂਦੇ ਨੇ। ਪ੍ਰਕਿਰਤੀ ਕੇਸਾਂ ਨੂੰ ਇੱਕ ਸੀਮਾ ਤੱਕ ਰੱਖਦੀ ਹੈ, ਚਾਹੇ ਉਹ ਮੁਖੜੇ ਦੇ ਨੇ, ਚਾਹੇ ਉਹ ਸਿਰ ਦੇ ਨੇ। ਅਸੀਂ ਦੇਖਦੇ ਹਾਂ ਜੋ ਕੇਸਾਂ ਦਾ ਮੁੰਡਨ ਕਰਦੇ ਨੇ ਆਖਰੀ ਦਵਾਂ ਤੱਕ ਕੇਸ ਉਹਨਾਂ ਦੇ ਵੱਧਦੇ ਨੇ। ਦਾੜਾ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਦਾੜਾ ਆ ਗਿਆ, ਫਿਰ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਆ ਗਿਆ। ਲੇਕਿਨ ਇਸ ਮੁੰਡਨ ਨੂੰ, ਇਸ ਮੁੰਡਨ ਨੂੰ ਕੋਈ ਛੋੜ ਦੇਵੇ ਤਾਂ ਦਾੜੀ ਇੱਕ ਸੀਮਾ ਤੇ ਆ ਕੇ ਰੁਕ ਜਾਂਦੀ ਹੈ ਔਰ ਜੀਵਨ ਭਰ ਉੱਥੇ ਹੀ ਜੋ ਹੈ ਰੁਕੀ ਰਹਿੰਦੀ ਹੈ, ਉਸ ਤੋਂ ਅੱਗੇ ਜੋ ਹੈ ਨਹੀਂ ਜਾਂਦੀ। ਕੇਸ ਭਾਵੇਂ ਨਵੇਂ ਜਨਮ ਦੇ ਰਹਿੰਦੇ ਨੇ, ਮੁਰਦਾ ਝੜਦੇ ਰਹਿੰਦੇ ਨੇ, ਲੇਕਿਨ ਲੰਬਾਈ ਇੱਕ ਸੀਮਾ ਤੱਕ ਹੀ, ਆਖਰੀ ਦਮਾਂ ਤੱਕ ਜੋ ਹੈ ਰਹਿੰਦੀ ਹੈ। ਪ੍ਰਕਿਰਤੀ ਨੇ ਇਸ ਤਰ੍ਹਾਂ ਨਾਪ ਤੋਲ ਕੇ ਹਰ ਇੱਕ ਨੂੰ ਜੋ ਹੈ ਕੇਸ ਦਿੱਤੇ ਹੋਏ ਨੇ। ਕੇਸਾਂ ਦਾ ਮੁੰਡਨ ਪ੍ਰਕਿਰਤੀ ਨਾਲ ਜੰਗ ਹੈ ਔਰ ਇਸ ਜੰਗ ਵਿੱਚ ਹਾਰ ਹੀ ਆਉਂਦੀ ਹੈ, ਜਿੱਤ ਨਹੀਂ ਆਉਂਦੀ, ਕਿਉਂਕਿ ਆਖਰੀ ਦਮਾਂ ਤੱਕ ਕੇਸ ਨਿਕਲਦੇ ਰਹਿੰਦੇ ਨੇ, ਵੱਧਦੇ ਰਹਿੰਦੇ ਨੇ। ਜੈਸੇ ਜੈਸੇ ਸਿਰ ਵਿੱਚ ਆਤਮ ਜੋਤੀ ਖਤਮ ਆਉਂਦੀ ਗਈ, ਨਾਮ ਅਭਿਆਸ ਖਤਮ ਆਉਂਦਾ ਗਿਆ, ਕੇਸਾਂ ਦੀ ਕਦਰ ਵੀ ਘਟਦੀ ਗਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਰਾਮਲੀਲਾ ਵਿੱਚ ਰਾਮ ਪੇਸ਼ ਕਰਨਾ ਹੈ ਸਟੇਜ ਤੇ, ਵਿਸ਼ਵਾਮਿੱਤਰ ਨੂੰ ਪੇਸ਼ ਕਰਨਾ ਹੈ, ਵਿਸ਼ਿਸ਼ਟ ਜੀ ਨੂੰ ਪੇਸ਼ ਕਰਨਾ ਹੈ, ਤਾਂ ਜੋੜੇ ਵੀ ਚਾਹੀਦੇ ਨੇ, ਦਾੜੀਆਂ ਵੀ ਚਾਹੀਦੀਆਂ ਨੇ। ਔਰ ਅਕਸਰ ਬਾਜ਼ਾਰ ਤੋਂ ਨਕਲੀ ਜੋੜੇ, ਨਕਲੀ ਦਾੜੀਆਂ ਖਰੀਦ ਕੇ ਲਿਆਈਆਂ ਜਾਂਦੀਆਂ ਨੇ। ਅਸੀਂ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਕਿ ਸਾਡੇ ਸਿਰ ਤੇ ਜੋੜਾ ਅਸਲੀ ਹੈ ਰਾਮ ਵਰਗਾ, ਸਾਡੇ ਮੁਖੜੇ ਤੇ ਦਾੜਾ ਅਸਲੀ ਹੈ ਵਿਸ਼ਵਾਮਿੱਤਰ ਜੈਸਾ, ਵਿਸ਼ਿਸ਼ਟ ਜੈਸਾ, ਅਵਤਾਰਾਂ ਦਾ ਸਰੂਪ, ਰਿਸ਼ੀ ਮੁਨੀਆਂ ਦਾ ਸਰੂਪ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਹਾਂ, ਜਦ ਕੋਈ ਰਿਸ਼ੀ ਹੋਣ ਤੋਂ, ਮੁਨੀ ਹੋਣ ਤੋਂ, ਸੰਤ ਹੋਣ ਤੋਂ ਥੱਲੇ ਜਾਂਦਾ ਹੈ, ਮਨੁੱਖਤਾ ਤੋਂ ਥੱਲੇ ਗਿਰਦਾ ਹੈ, ਤੇ ਜਦ ਥੱਲੇ ਹੀ ਗਿਰ ਗਿਆ ਤਾਂ ਫਿਰ ਹੁਣ ਕੇਸਾਂ ਦੀ ਲੋੜ ਵੀ ਨਹੀਂ। ਅੱਜ ਸਾਰੀ ਦੁਨੀਆਂ ਵਿੱਚ ਕੇਸਾਂ ਦਾ ਮੁੰਡਨ ਹੈ। ਥੋੜੀ ਜਿਹੀਆਂ ਕੌਮ ਜਿਸ ਨੂੰ ਅਸੀਂ ਸਿੱਖ ਕਹਿੰਦੇ ਹਾਂ, ਕੇਸ ਇਸ ਕੋਲੇ ਦਿਖਾਈ ਦਿੰਦੇ ਨੇ, ਜਾਂ ਕੁਝ ਥੋੜਾ ਜਿਹਾ ਸਾਧੂ ਸਮਾਜ। ਵੈਸੇ ਬਗੌਰ ਮੁਤਾਲਾ ਕਰੀਏ, ਮੁਹੰਮਦ ਸਾਹਿਬ ਕੇਸਾਧਾਰੀ ਸਨ, ਹਜ਼ਰਤ ਈਸਾ ਕੇਸਾਧਾਰੀ ਸਨ, ਔਰ ਇਸੇ ਤਰੀਕੇ ਨਾਲ ਭਾਰਤ ਦੇ ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼ ਕੇਸਾਧਾਰੀ ਸਨ। ਔਰ ਸਿਰਫ ਕੇਸਾਧਾਰੀ ਨਹੀਂ, ਬਹੁਤੇ ਅਵਤਾਰੀ ਪੁਰਸ਼ ਸ਼ਸਤਰਧਾਰੀ ਵੀ ਸਨ, ਜੈਸੇ ਧਨੁਸ਼ਬਾਣ ਸ਼੍ਰੀ ਰਾਮ ਕੋਲ ਹੈ, ਜੈਸੇ ਸੁਦਰਸ਼ਨ ਚੱਕਰ ਸ਼੍ਰੀ ਕ੍ਰਿਸ਼ਨ ਕੋਲ ਹੈ, ਜੈਸੇ ਤਲਵਾਰ ਮੁਹੰਮਦ ਸਾਹਿਬ ਦੇ ਜੋ ਹੈ ਹੱਥ ਵਿੱਚ ਹੈ, ਔਰ ਇਸੇ ਤਰੀਕੇ ਨਾਲ ਪਰਸ਼ੂਰਾਮ ਕੋਲ ਕੁਲਾੜਾ ਹੈ, ਬਰਛਾ ਹੈ, ਹਨੂਮਾਨ ਦੇ ਕੋਲ ਗਦਾ ਹੈ, ਗਦਾ ਵਿਸ਼ਨੂੰ ਜੀ ਕੋਲ ਵੀ ਹੈ। ਔਰ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਬਹੁਤੇ ਅਵਤਾਰੀ ਪੁਰਸ਼, ਪੈਗੰਬਰੀ ਪੁਰਸ਼, ਸ਼ਸਤਰਧਾਰੀ ਨੇ, ਕੇਸਾਧਾਰੀ ਨੇ। ਜੈਸੇ ਜੈਸੇ ਪੈਗੰਬਰਾਂ ਨੂੰ, ਅਵਤਾਰਾਂ ਨੂੰ ਮੰਨਣਾ ਘਟਦਾ ਗਿਆ, ਉਹਨਾਂ ਦਾ ਸਤਿਕਾਰ ਸਨਮਾਨ ਘਟਦਾ ਗਿਆ, ਕਿਉਂਕਿ ਜਿਤਨੀ ਮਿਕਦਾਰ ਵਿੱਚ ਮਨੁੱਖ ਦਾ ਅਹੰਕਾਰ ਵੱਧਦਾ ਹੈ, ਉਤਨੀ ਹੀ ਮਿਕਦਾਰ ਵਿੱਚ ਅਵਤਾਰ ਦਾ ਸਤਿਕਾਰ ਘਟਦਾ ਹੈ। ਤੇ ਜਿਸ ਦੇ ਲਈ ਕੋਈ ਸਤਿਕਾਰ ਨਹੀਂ ਰਿਹਾ, ਆਦਰ ਨਹੀਂ ਰਿਹਾ, ਉਸਦੇ ਪਿੱਛੇ ਚੱਲਣ ਦੀ ਲੋੜ ਕੀ ਹੈ? ਹਾਂ, ਕਦੀ ਕਦੀ ਨਕਲੀ ਰਾਮ ਬਣ ਕੇ ਚਲੋ ਸਾਹਮਣੇ ਇੱਕ ਤਮਾਸ਼ਾ ਕਰ ਦਿੱਤਾ, ਨਕਲੀ ਜੂੜਾ ਸਿਰ ਤੇ ਰੱਖ ਕੇ, ਨਕਲੀ ਦਾੜਾ ਮੁਖੜੇ ਤੇ ਲਗਾ ਕੇ ਇਸ ਤਰ੍ਹਾਂ ਨਕਲ ਪੇਸ਼ ਕਰ ਦਿੱਤੀ। ਲੇਕਿਨ ਇਹ ਪੇਸ਼ ਕਰਨਾ ਵੀ ਇਸ ਗੱਲ ਦਾ ਸਬੂਤ ਹੈ ਕਿ ਜੂੜਾ ਕੇਸ ਇਹਨਾਂ ਅਵਤਾਰੀ ਪੁਰਸ਼ਾਂ ਨੇ ਧਾਰਨ ਕੀਤੇ ਹੋਏ ਸਨ, ਔਰ ਜੇ ਇਹਨਾਂ ਦੀ ਉਸ ਜ਼ਮਾਨੇ ਵਿੱਚ ਲੋੜ ਸੀ
तो अज भी लोड़ है। अगर अज लोड़ नहीं है तो फिर जूड़े तो बिना ही राम पेश करना चाहिए, दाड़े तो बिना विश्वामित्र ते विशिष्ट नो स्टेज ते पेश करना चाहिए। ऋषि मुनियां दा स्वरूप, पैगंबरां दा स्वरूप, गुरु अवतारां दा स्वरूप धन गुरु गोविंद सिंह जी महाराज ने सानू प्रदान किया और प्रदान करके साफ आग्रता खालसा मेरो रूप है खास, खालसे मैं हूं करो निवास। जिवें चंगी औलाद मां बाप दे नाम नू रोशन कर दी है तिवें धन गुरु गोविंद सिंह जी महाराज कहते हैं ऐ खालसा तेरा जीवन इतना उच्चा है और तू ऐसा संत स्वरूप बनया है, तू मैनू चार चंद ला दिते ने, तू मैनू सजा दिता है मान नाल सतगुर इथे तक कहते ने इन ही की कृपा के सजे हम है नहीं तो मोसे गरीब करोड़ परे हैं। किसी नू शक ना पवे कि खुशामद की जा रही है या गल वधा के आखी जा रही है, तो महाराज कहने या में रंच न मिथे आ बाकी पार ब्रह्म गुरु नानक साखी।

0: ਵਿਆਪਕ ਪੱਧਰ ਤੇ ਹੋ ਰਿਹਾ ਹੈ। ਅੰਮ੍ਰਿਤਮਈ ਜਲ ਨੂੰ ਕਿਸੇ ਹੱਦ ਤੱਕ ਵਿਸ਼ ਬਣਾਇਆ ਜਾ ਰਿਹਾ ਹੈ। ਮਨੁੱਖ ਨੇ ਜੈਸੇ ਆਪਣਾ ਜੀਵਨ ਵਿਸ਼ ਬਣਾ ਲਿਆ, ਇਹ ਅੰਮ੍ਰਿਤਮਈ ਹਵਾ ਨੂੰ, ਅੰਮ੍ਰਿਤਮਈ ਜਲ ਨੂੰ ਥਾਂ ਥਾਂ ਤੇ ਵਿਸ਼ ਬਣਾਉਣ ਦੇ ਜੋ ਹੈ ਤੁਲਿਆ ਹੋਇਆ। ਕਿਧਰੇ ਦੀ ਹਵਾ ਖਰਾਬ ਕੀਤੀ ਔਰ ਕਿਧਰੇ ਨਦੀ ਨਾਲਿਆਂ ਦੇ ਜਲ ਦੇ ਪ੍ਰਵਾਹ ਨੂੰ ਇਸਨੇ ਖਰਾਬ ਕੀਤਾ, ਗੰਦਾ ਕੀਤਾ, ਮਲੀਨ ਕੀਤਾ। ਖੈਰ, ਇਹ ਇੱਕ ਅਲੱਗ ਵਿਸ਼ਾ ਹੈ। ਇਹ ਜਲ ਅੰਮ੍ਰਿਤਮਈ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ 999 ਨਦੀਆਂ ਦੇ ਚੋਂ ਗੰਗਾ ਸਿਰਮੌਰ ਹੈ। 900 ਨਦੀ 99 68 ਤੀਰਥ ਅੰਗ ਸਮਾਈ। 68 ਤੀਰਥ ਇਸ ਦੇ ਕਿਨਾਰੇ ਤੇ ਬਣੇ ਹੋਏ ਨੇ। ਦੇਵ ਪ੍ਰਯਾਗ, ਰੁਦਰ ਪ੍ਰਯਾਗ, ਕਰਨ ਪ੍ਰਯਾਗ, ਰਿਸ਼ੀਕੇਸ਼, ਹਰਿਦੁਆਰ, ਬਨਾਰਸ, ਪ੍ਰਯਾਗਰਾਜ ਦਾ ਸੰਗਮ ਇਤਿਹਾਸਕ ਛੋਟੇ ਵੱਡੇ ਤੀਰਥ ਇਸ ਦੇ ਤੱਟ ਤੇ ਬਣੇ ਹੋਏ ਨੇ। ਤੀਰਥਾਂ ਦੀ ਸ਼ੋਭਾ ਇਹ ਬਣੀ ਹੋਈ ਹੈ। ਤੀਰਥ ਗੰਗਾ ਦੇ ਤੱਟ ਤੇ ਸੁਭਾਇਮਾਨ ਦਿਸ ਰਹੇ ਨੇ। ਥਾਂ ਥਾਂ ਤੇ ਤੀਰਥਾਂ ਤੇ ਜਾ ਕੇ ਲੋਕੀ ਆਪਣਾ ਤਨ ਮਨ ਇਸ਼ਨਾਨ ਦੁਆਰਾ ਸਹੀ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਨੇ। ਤੋ ਭਾਈ ਜੀ ਕਹਿੰਦੇ 68 ਤੀਰਥ ਗੰਗਾ ਦੇ ਤੱਟ ਤੇ ਬਣੇ ਹੋਏ ਨੇ। 68 ਤੀਰਥ ਅੰਗ ਸਮਾਈ। ਤੇ ਲੋਕੀ ਪ੍ਰਵਾਨ ਹੈ ਮਹਾਂਦੇਵ ਲੈ ਸੀਸ ਚੜਾਈ। ਇਸ ਦੀ ਮਹਿਮਾ ਤਿੰਨ ਲੋਕਾਂ ਦੇ ਵਿੱਚ ਹੈ ਔਰ ਸ਼ਿਵ ਜੀ ਨੇ ਇਸ ਨੂੰ ਆਪਣੇ ਮਸਤਕ ਦੇ ਥਾਂ ਦਿੱਤੀ। ਦੇਵੀ ਦੇਵ ਸਰੇਵੜੇ ਜੈ ਜੈ ਕਾਰ ਬੜੀ ਬੜਿਆਈ। ਬੜੀ ਮਹਿਮਾ ਹੈ, ਬੜੀ ਉਪਮਾ ਹੈ। ਦੇਵੀ ਦੇਵਤੇ ਤੱਕ ਉਪਾਸ਼ਨਾ ਕਰਦੇ ਨੇ, ਨਮਸਕਾਰ ਕਰਦੇ ਨੇ। ਜਦ ਵਗਦਾ ਹੋਇਆ ਇਤਨਾ ਅੰਮ੍ਰਿਤਮਈ ਜਲ, ਇਤਨੀ ਵੱਡੀ ਧਾਰਾ, ਤੋ ਦਿਸ ਪੈਂਦਾ ਪ੍ਰਭੂ ਦੀ ਬਹੁਤ ਵੱਡੀ ਬਖਸ਼ਿਸ਼, ਬਹੁਤ ਵੱਡੀ ਰਹਿਮਤ। ਕਹਿੰਦੇ ਨੇ ਸਾਲਾਂ ਬੱਦੀ ਵੀ ਗੰਗਾ ਦਾ ਜਲ ਬੋਤਲਾਂ ਚ ਰੱਖ ਦੇਈਏ, ਗੰਦਾ ਨਹੀਂ ਆਉਂਦਾ, ਬਦਬੂਦਾਰ ਨਹੀਂ ਆਉਂਦਾ, ਉਹ ਆਪਣੀ ਅਸਲੀਅਤ ਗਵਾਉਂਦਾ ਨਹੀਂ। ਐਸੀ ਇੱਕ ਔਸ਼ਧੀ ਹੈ, ਜੈਸੇ ਜੈਸੇ ਉਹ ਪੁਰਾਣਾ ਹੁੰਦਾ ਜਾਏ ਉਹਦੇ ਚ ਨਵੀਨਤਾ ਨਿਖਾਰ ਆਉਂਦਾ ਜਾਂਦਾ। ਤੋ ਵਾਕਈ ਇਹ ਜਲ ਜਲ ਨਾ ਹੋ ਕੇ ਅੰਮ੍ਰਿਤ ਹੈ। ਲੇਕਿਨ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਆਪਣਾ ਨਜ਼ਰੀਆ ਅੰਕਿਤ ਕਰਦੇ ਨੇ, ਉਹ ਵੀ ਆਪਣੀ ਮਹਾਨਤਾ ਰੱਖਦਾ ਹੈ। ਸਣ ਗੰਗਾ ਬੈਕੁੰਠ ਲਖ, ਲਖ ਬੈਕੁੰਠ ਨਾਥ ਲਿਵਲਾਈ। ਇੱਕ ਗੰਗਾ ਨਹੀਂ ਲੱਖਾਂ, ਔਰ ਇੱਕ ਬ੍ਰਹਮੇ ਦੇ ਕਰਮੰਡਲ ਦਾ ਜਲ ਨਹੀਂ ਲੱਖਾਂ ਬ੍ਰਹਮਣ ਹੈ ਕਰਮੰਡਲ ਦਾ ਜਲ ਜੋ ਬ੍ਰਹਮੇ ਦੇ ਹੱਥ ਵਿੱਚ ਹੋਵੇ। ਇੱਕ ਸ਼ਿਵਜੀ ਨਹੀਂ ਲੱਖਾਂ ਹੀ ਸ਼ਿਵਜੀ ਦੇ ਮਸਤਕ ਦਾ ਜਲ, ਔਰ ਇੱਕ ਵਿਸ਼ਨੂੰ ਨਹੀਂ ਲੱਖਾਂ ਹੀ ਵਿਸ਼ਨੂੰ ਦੇ ਚਰਨਾਂ ਦਾ ਜਲ। ਸਣ ਗੰਗਾ ਬੈਕੁੰਠ ਲੱਖ, ਔਰ ਇੱਕ ਬੈਕੁੰਠ ਨਹੀਂ ਲੱਖਾਂ ਬੈਕੁੰਠ, ਲੱਖਾਂ ਗੰਗਾ, ਲੱਖਾਂ ਵਿਸ਼ਨੂੰ ਦੇ ਚਰਨਾਂ ਦਾ ਜਲ, ਲੱਖਾਂ ਹੀ ਸ਼ਿਵਜੀ ਦੇ ਮਸਤਕ ਦਾ ਜਲ, ਔਰ ਲੱਖਾਂ ਹੀ ਬ੍ਰਹਮਿਆਂ ਦੇ ਕਰਮੰਡਲਾਂ ਦਾ ਜਲ। ਸਣ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਥ ਲਿਵਲਾਈ। ਸਾਧੂ ਧੂਰ ਨ ਪੁਜਨੀ, ਸਾਧ ਸੰਗਤ ਸਤਿਗੁਰ ਸ਼ਰਨਾਈ। ਅੰਮ੍ਰਿਤ ਵੇਲੇ ਸਤਸੰਗ ਵਿੱਚ ਬੈਠ ਕੇ ਜੋ ਆਪਣੇ ਮਨ ਦੀ ਸਾਧਨਾ ਕਰ ਰਿਹਾ ਔਰ ਸੁਰਤ ਸ਼ਬਦ ਦੇ ਜੋੜ ਕੇ ਬੈਠਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਉਸਦੇ ਕਦਮਾਂ ਤੋਂ ਲੱਖਾਂ ਗੰਗਾ ਕੁਰਬਾਨ ਕੀਤੀਆਂ ਜਾ ਸਕਦੀਆਂ, ਸਦਕੇ ਕੀਤੀਆਂ ਜਾ ਸਕਦੀਆਂ। ਉਹ ਇਤਨਾ ਮਹਾਨ ਹੈ। ਫਿਰ ਸਤਿਗੁਰ ਦੀ ਬਾਣੀ ਤੇ ਖੁੱਲ ਕੇ ਕਹਿੰਦੀ ਹੈ, ਜਨ ਕੇ ਚਰਨ ਤੀਰਥ ਕੋਟ ਗੰਗਾ। ਐਸਾ ਜੋ ਪੁਰਸ਼ ਹੈ ਉਹਦੇ ਚਰਨਾਂ ਦੀ ਜਿਹੜੀ ਧੂੜ ਹੈ, ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ। ਉਸਦਾ ਆਤਮ ਚਿੰਤਨ ਅੰਮ੍ਰਿਤ ਵੇਲੇ ਦਾ ਚਰਨ ਜਿੱਥੇ ਰੱਖੇਗਾ, ਰੇਤ ਦੇ ਸਰਿਆਂ ਨੂੰ ਅਕਸੀਰ ਬਣਾ ਦੇਗਾ। ਇਤਨੀ ਮਹਾਨਤਾ ਹੈ ਉਸ ਸਮੇਂ ਸਾਧਨਾ ਕਰਨ ਦੀ। ਦੇਖਿਆ ਜਾਏ ਪੰਛੀਆਂ ਦੇ ਖੂਬਸੂਰਤ ਨਗਮੇ ਉਸੇ ਸਮੇਂ ਸੁਣਨ ਨੂੰ ਮਿਲਦੇ ਨੇ, ਚਹਿਚਹਾਟ, ਕਲੋਲ, ਖੇੜਾ ਤੇ ਖੁਸ਼ੀ। ਐਸੇ ਸਮੇਂ ਅਗਰ ਕੋਈ ਸੁੱਤਾ ਰਹਿ ਗਿਆ ਤਾਂ ਉਸ ਤੋਂ ਜ਼ਿਆਦਾ ਹੋਰ ਕੋਈ ਬਦਕਿਸਮਤ ਨਹੀਂ ਹੈ। ਔਰ ਉਸ ਸਮੇਂ ਜੋ ਉੱਠ ਬੈਠਾ ਆਤਮ ਚਿੰਤਨ ਲਈ, روحے زمین بچ اس تو زیادہ خوش قسمت لبنا بھی اوکھا ہے، او مہان خوش قسمت منک ہے۔ دھن گرو نانک دیو جی مہاراج دا فرمان، پریپورن پرماتما دے چرنا دے سب تو وڈی جڑی بھیٹ ہے وہ بھیٹ امرت ویلا ہی ہے۔ بس اس سمے نو تو پرماتما دے اگوں رکھ بھاؤ، وہ سما پرماتما لئی ہے۔ دھن کمان دا الگ وقت، بھوجن چھکن دا الگ، شریرک کریاواں دے الگ سمے، اور سماجک سمبند، آرتھک رشتے، راجنیتی دا ویلا، اس دے لئی اپنے اپنے سمے نے۔ پر رات دا چوتھا پیر پربھو نال ملن دا سمے، ایشور نال جڑن دا سمے، اس سمے نو تو ایشور دے ہی ارپن کر، پربھو دے ارپن کر۔ اے سما اپنے کول نہ رکھیں، ستا نہ رہ جائیں، اٹھ اس سمے۔ اور اے اٹھنا ایک بندگی ہے، اٹھنا ایک عبادت ہے۔ یہی کارن ہے کہہ دیتا گیا اے صبح صبح اللہ دی ہے، اے صبح اے سویر اے مہورت برہم ہے، اے سما امرت ویلا ہے، امرت دی برکھا ہو رہی ہے۔ دراصل کہنے نے اس سمے مایا ستی پئی ہوندی ہے۔ مایا دے ستے رہن تو مراد اے ہے، اکثر لوگ ستے پئے نے، تو دنیا جے ستی پئی ہے تو بول بھی بند نے۔ قریباً قریباً 90% جو منک دے بول ہوندے نے سماجک ہوندے نے، آرتھک ہوندے نے، راجنیتک ہوندے نے، اور انہاں بولاں دے نال واتاورن ملین ہوندا ہے۔ انہاں بولاں دیاں ترنگاں چاروں پاسے چھا جاندیاں نے۔ نویں نویں عبادت کرن والے بندے نو، دھیان سادھنا کرن والے بندے نو، اے بول اور انہاں بولاں دیاں ترنگاں پربھاوت کردیاں نے، نام جڑن وچ بادھا کھڑی کر دیندیاں نے۔ تو جگت تے ستا پیا ہے، اے ترنگاں پیدا نہیں ہو رہی ہیں۔ اے منک تو اٹھ بیٹھ، اپنے اندروں ادھیاتمک ترنگاں پیدا کر، تاکہ پرماتما دی بخشش جو برس رہی ہے او دا تو پاتر بن سکیں، اور اپنی جھولی دے جو ہے پا سکیں۔ دھن گرو نانک دیو جی مہاراج نے اس نو ایسا کہا، امرت ویلا سچ نام وڑے آئی ویچار۔ امرت ویلے اٹھ کے سچے نام دا چنتن تے اس وڈے دیاں وڈیائیاں دی وچار تو کر۔ اے گل وکھری ہے کہ دن بھر بھی تو وچار کر سکدا ہے، پر او ترنگاں اس وچار نو گہرا نہیں جان دین گیاں جو چاروں پاسے پھیلی ہوئی ہیں۔ رات نو شریر وشرام دے جانا چاہندا ہے، تو شریر دی چیتنا، شریر دی شکتی ساری سکڑ رہی ہے، مشکل ہے۔ اس سمے تو سنگرش کر کے پربھو دا جو ہے چنتن کر سکیں۔ اے سماں اے وقت مدد کرتا ہے، جیسے پہاڑ تے ایک منک نربھار ہو کے چل رہے ہیں، پر ایک نے سر دے تے ایک من دا وزن رکھے ہویا ہے، تو کٹھن ہوے گا اس نو جو ہے چڑھنا۔ امرت ویلے منک نربھار ہوندا ہے، دل دماغ تے کوئی بوجھ نہیں ہوندا، وہ سما مدد کرتا ہے۔ دھن گرو نانک دیو جی مہاراج نے اس دی مہما گائن کردے ہویا کہا ہے، دنیا دیاں ساریاں برکتاں اس منک دے جھولی وچ آن پیندیاں نے جو اس سمے اٹھ کے واہگرو نام دا ابھیاس کردا ہے، واہگرو نام دا چنتن کردا ہے۔ اس چنتن دوارا اس دا پربھو نال سمبندھ جڑدا ہے، تے پربھو نال سمبندھ جڑن دا مطلب کی ہے؟ مہا شکتی نال سمبندھ۔ اور جیسے مہا شکتی نال سمبندھ جڑدا ہے، مہا شکتی اس دے اندر پرویش ہونی شروع ہو جاندی ہے۔ ایشور نال جڑیا ہویا منک کمزور نہیں ہو سکدا۔ تتھے جود مہابل سور، تن میں رام رہا بھرپور۔ جنہاں دے اندر رام بھرپور ہو کے سما جاندا ہے، مہابلی ہوندے نے، یودھا ہوندے نے، سوربیر ہوندے نے، اور امرت ویلے دی اس برکت نو پراپت کر کے مہان یودھے او بن جاندے نے۔ چوتھے پیرے صبح کے سرتیاں اپجے چاؤ، تین دریاں واسوں دوستی من مکھ سچا نا۔ دھن گرو نانک دیو جی مہاراج دا فرمان، جو گہرے تل دے پربھو چنتن کرن والے نے، وچارک نے، دارشک نے، رات دے چوتھے پیر انہاں دے اندر امنگ پیدا ہو جاندی ہے، ترنگ پیدا ہو جاندی ہے۔ چوتھے پیرے صبح کے ਸੁਰਤਿਆਂ ਉਪਜੇ ਚਾਉ, ਤਿੰਨ ਦਰਿਆ ਵਾਸੋ ਦੋਸਤੀ, ਮਨ ਮੁਖ ਸੱਚਾ ਨਾ। ਉਹਨਾਂ ਦੀ ਦੋਸਤੀ ਇਸ਼ਨਾਨ ਨਾਲ ਹੋ ਜਾਂਦੀ ਹੈ, ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੀ ਰਸਨਾ ਵਿੱਚ, ਮੁਖ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ, ਸੱਚ ਨਾਮ ਹੁੰਦਾ ਹੈ। ਇਸ ਨਾਲ ਉਹ ਆਪਣੇ ਮਨ ਨਾਲ ਸੰਘਰਸ਼ ਕਰਦੇ ਨੇ। ਦਰਅਸਲ ਪਰਮ ਪਦ ਦੀ ਪ੍ਰਾਪਤੀ ਮਨ ਨਾਲ ਸੰਘਰਸ਼ ਕਰਕੇ ਜਿੱਤਣ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ। ਜੋ ਲੋਕ ਐਸਾ ਨਹੀਂ ਕਰਦੇ, ਸੰਘਰਸ਼ਮਈ ਬਿਰਤੀਆਂ ਵਿਪਰੀਤ ਦਿਸ਼ਾ ਦੀ ਓਰ ਚੱਲ ਪੈਂਦੀਆਂ ਨੇ। ਜੋ ਇਸ ਸਮੇਂ ਤੋਂ ਲਾਭ ਨਹੀਂ ਉਠਾਉਂਦੇ ਔਰ ਮਨ ਤੋਂ ਪਾਰ ਹੋ ਕੇ ਪਰਮਾਤਮਾ ਦੇ ਅਸਥਾਨ ਤੇ ਨਹੀਂ ਪਹੁੰਚਣਾ ਚਾਹੁੰਦੇ, ਤਾਂ ਬਿਰਤੀ ਦਾ ਪ੍ਰਵਾਹ, ਜੀਵਨ ਸ਼ਕਤੀ ਦਾ ਪ੍ਰਵਾਹ ਵਿਪਰੀਤ ਦਿਸ਼ਾ ਦੀ ਓਰ ਚੱਲ ਪੈਂਦਾ। ਐਸੇ ਮਨੁੱਖ ਮਨ ਨਾਲ ਸੰਘਰਸ਼ ਨਾ ਕਰਦੇ ਹੋਏ ਸਮਾਜ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ, ਕਾਨੂੰਨ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ। ਸੰਘਰਸ਼ ਕਰਨ ਦੀ ਬਿਰਤੀ ਤੇ ਮਨੁੱਖ ਦੇ ਅੰਦਰ ਹੈ। ਸਮਾਜ ਨਾਲ ਸੰਘਰਸ਼ ਕਰਨਾ ਹੈ, ਸੰਸਾਰ ਨਾਲ ਸੰਘਰਸ਼ ਕਰਨਾ ਹੈ। ਅਕਸਰ ਐਸੇ ਲੋਕਾਂ ਨੂੰ ਰਾਤ ਚਾਹੀਦੀ ਹੈ, ਰਾਤ ਦੀ ਤਾਰੀਕੀ ਚਾਹੀਦੀ ਹੈ, ਪਰ ਮਨ ਨਾਲ ਸੰਘਰਸ਼ ਕਰਨਾ ਹੈ, ਉਜਾਲਾ ਚਾਹੀਦਾ ਹੈ। ਅੰਮ੍ਰਿਤ ਵੇਲਾ ਦਿਨ ਦੀ ਸ਼ੁਰੂਆਤ ਹੈ ਔਰ ਸੰਧਿਆ ਸ਼ਾਮ ਦੀ, ਰਾਤ ਦੀ ਸ਼ੁਰੂਆਤ ਹੈ। ਕਦੀ ਗੌਰ ਨਾਲ ਦੇਖੀਏ, ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੇ ਸਵੇਰ ਲਿਆਉਣਾ ਚਾਹੁੰਦਾ ਹੈ, ਚਾਨਣਾ ਲਿਆਉਣਾ ਚਾਹੁੰਦਾ ਹੈ, ਧਾਰਮਿਕ ਮੰਦਰਾਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਮਸਜਿਦਾਂ ਦੇ ਦਰਵਾਜ਼ੇ, ਮੰਦਰਾਂ ਦੇ ਦਰਵਾਜ਼ੇ, ਗੁਰਦੁਆਰਿਆਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਪਰ ਜੋ ਆਪਣੀ ਜ਼ਿੰਦਗੀ ਨੂੰ ਤਾਰੀਕੀ ਨਾਲ ਭਰਦੇ ਨੇ, ਅਚੇਤਪਣਾ ਆਪਣਾ ਵਧਾਉਂਦੇ ਨੇ, ਮਨ ਨੂੰ ਬੇਹੋਸ਼ੀ ਦੀ ਦੁਨੀਆਂ ਚ ਲੈ ਜਾ ਕੇ ਤਾਰੀਕ ਮੰਡਲਾਂ ਵਿਚ ਪਹੁੰਚਦੇ ਨੇ, ਐਸੇ ਸਥਲਾਂ ਦੇ ਬੂਹੇ ਦਰਵਾਜ਼ੇ ਅਕਸਰ ਰਾਤ ਨੂੰ ਖੁੱਲ੍ਹਦੇ ਨੇ। ਸ਼ਰਾਬਖਾਨੇ ਨੇ, ਜੂਏ ਘਰ ਨੇ, ਵੈਸ਼ਿਆਲੇ ਨੇ, ਕਲੱਬ ਥੀਏਟਰ ਨੇ, ਇਹਨਾਂ ਦੀ ਰੌਣਕ ਰਾਤ ਦੀ ਹੈ, ਰਾਤ ਦੀ ਤਾਰੀਕੀ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸਾਰੇ ਜੀਵਨ ਨੂੰ ਮੰਡਿਆ ਹੈ ਔਰ ਆਪ ਕਹਿੰਦੇ ਨੇ ਕੁਛ ਤਾਰੀਕਮਈ ਹੈ, ਕੁਛ ਪ੍ਰਕਾਸ਼ਮਈ ਹੈ। ਕੁਛ ਪ੍ਰਕਾਸ਼ ਦੀ ਓਰ ਜਾ ਰਿਹਾ ਹੈ, ਕੁਛ ਅੰਧਕਾਰ ਦੀ ਓਰ ਜਾ ਰਿਹਾ ਹੈ। ਕੋਈ ਪ੍ਰਕਾਸ਼ ਦਾ ਪ੍ਰੇਮੀ ਹੈ, ਕੋਈ ਅੰਧਕਾਰ ਦਾ ਪ੍ਰੇਮੀ ਹੈ। ਐਸਾ ਸਿਰਫ ਮਨੁੱਖੀ ਦੁਨੀਆਂ ਚ ਹੀ ਨਹੀਂ, ਪਸ਼ੂ ਪੰਖੀਆਂ ਵਿਚ ਵੀ ਹੈ। ਬਹੁਤ ਸਾਰੀ ਬਨਸਪਤੀ ਹੈ, ਰਾਤ ਨੂੰ ਖਿੜਦੀ ਹੈ, ਦਿਨ ਦੇ ਉਜਾਲੇ ਵਿਚ, ਸੂਰਜ ਦੀਆਂ ਕਿਰਨਾਂ ਵਿਚ ਮੁਰਝਾਈ ਰਹਿੰਦੀ ਹੈ, ਕੁਮਲਾਈ ਰਹਿੰਦੀ ਹੈ। ਰਾਤ ਕੀ ਰਾਣੀ, ਰਾਤ ਕਾ ਰਾਜਾ, ਹਿਮਾਲਿਆ ਦੇ ਬੇਸ਼ਤਰ ਫੁੱਲ ਔਰ ਇਧਰ ਆਸਾਮ ਦੀਆਂ ਪਹਾੜੀਆਂ ਤੇ ਬਹੁਤ ਸਾਰੇ ਫੁੱਲ ਰਾਤ ਨੂੰ ਖਿੜਦੇ ਨੇ ਔਰ ਦੁਨੀਆ ਉਹਨਾਂ ਫੁੱਲਾਂ ਨੂੰ ਵੇਖਣ ਵਾਸਤੇ ਜਾਂਦੀ ਹੈ ਜੋ ਰਾਤ ਦੀ ਤਾਰੀਕੀ ਦੇ ਵਿੱਚ ਖਿੜਦੇ ਨੇ ਔਰ ਦਿਨ ਦੇ ਉਜਾਲੇ ਵਿੱਚ ਕੁਮਲਾ ਕੇ ਝੜ ਜਾਂਦੇ ਨੇ। ਪਰ ਫੁੱਲ ਉਹ ਵੀ ਨੇ ਜੋ ਸਵੇਰ ਹੁੰਦਿਆਂ ਹੀ ਖਿੜਦੇ ਨੇ ਔਰ ਪੂਰਨ ਉਜਾਲਾ ਹੁੰਦਿਆਂ ਪੂਰਨ ਜੋਬਨ ਤੇ ਆਉਂਦੇ ਨੇ। ਦਿਨ ਨਾਲ ਸੰਬੰਧ ਹੈ, ਪ੍ਰਕਾਸ਼ ਨਾਲ ਸੰਬੰਧ ਹੈ। ਤੋ ਬਨਸਪਤੀ ਕਰੀਬਨ ਕਰੀਬਨ ਇਹ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ, ਕੁਛ ਪ੍ਰਕਾਸ਼ ਨਾਲ ਖਿੜਦੀ ਹੈ, ਕੁਛ ਅੰਧਕਾਰ ਨਾਲ ਖਿੜਦੀ ਹੈ। ਅਗਾਂਹ ਚਲੀਏ, ਪਸ਼ੂਆਂ ਦਾ ਜਗਤ ਦੇਖੀਏ, ਪੰਛੀਆਂ ਦਾ ਜਗਤ ਦੇਖੀਏ, ਉੱਲੂ ਦੀ ਜ਼ਿੰਦਗੀ ਰਾਤ ਦੀ ਹੈ, ਚਮਗਾਦੜ ਦੀ ਉਡਾਰੀ ਰਾਤ ਦੀ ਹੈ, ਬੇਸ਼ਤਰ ਮੱਛਰ ਇਹਨਾਂ ਦੀ ਜ਼ਿੰਦਗੀ ਰਾਤ ਦੀ ਹੈ, ਬਿਮਾਰੀ ਦੇ ਕੀਟਾਣੂ ਇਹਨਾਂ ਦਾ ਜੀਵਨ ਰਾਤ ਦਾ ਹੈ। ਰਾਤ ਨੂੰ ਪ੍ਰਸੰਨ ਹੁੰਦੇ ਨੇ, ਰਾਤ ਨੂੰ ਉਡਾਰੀਆਂ ਲਾਉਂਦੇ ਨੇ। ਔਰ ਅਕਸਰ ਜਿਹੜੇ ਪਸ਼ੂ ਪੱਖੀ ਰਾਤ ਨਾਲ ਆਪਣਾ ਸੰਬੰਧ ਜੋੜਦੇ ਨੇ, ਦੇਖਣ ਦੇ ਚਾਇਆ ਹਿੰਸਕ ਨੇ, ਮੱਛਰ ਜੀਵ ਜੰਤੂਆਂ ਦਾ ਖੂਨ ਪੀਂਦੇ ਨੇ, ਬੇਸ਼ਤਰ ਦਰਿੰਦੇ ਰਾਤ ਨੂੰ ਆਪਣੀ ਸ਼ਿਕਾਰ ਤੇ ਜੋ ਹੈ ਚੱਲਦੇ ਨੇ, ਸੱਪ ਰਾਤ ਨੂੰ ਖੁੱਡ ਦੇ ਚੋਂ ਨਿਕਲ ਕੇ ਭਰਮਣ ਕਰਦਾ ਹੈ, ਠੂਵੇਂ ਰਾਤ ਨੂੰ ਹੀ ਭਰਮਣ ਕਰਦੇ ਨੇ ਔਰ ਦਰਿੰਦੇ ਰਾਤ ਨੂੰ ਹੀ ਜਾਨਵਰਾਂ ਤੇ ਹਮਲਾ ਕਰਕੇ ਉਹਨਾਂ ਨੂੰ ਚੀਰਦੇ ਨੇ, ਫੜ ਦੇਣਾ। ਲੇਕਿਨ ਐਸਾ ਵੀ ਹੈ, ਕੁਛ ਪਸ਼ੂ ਜਗਤ ਪੰਛੀ ਪੋਹ ਫੁੱਟਦਿਆਂ ਉੱਠਦੇ ਨੇ ਔਰ ਦਿਨ ਭਰ ਆਪਣੀ ਚਰਿਆ ਵਿੱਚ ਲੀਨ ਹੋ ਕੇ ਜੀਵਨ ਨੂੰ ਪ੍ਰਕਾਸ਼ ਵਿੱਚ ਬਤੀਤ ਕਰਦੇ ਨੇ। ਸਭ ਕੁਛ ਪ੍ਰਕਾਸ਼ ਦੇ ਜੋ ਹੈ ਕਰਕੇ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ। ਚਿੜੀ ਚਵੱਗੀ ਪੋਹ ਫੁੱਟੀ ਵਗਨ ਬਹੁਤ ਤਰੰਗ ਅਚਰਚ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਇਧਰ ਪੋਹ ਫੁੱਟੀ, ਇਧਰ ਚਿੜੀ ਨੇ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਪੋਹ ਫੁੱਟੀ, ਇਧਰ ਸੰਤ ਦੇ ਮਨ ਨੇ ਵੀ ਚਹਿ ਚਹਾਣਾ ਸ਼ੁਰੂ ਕੀਤਾ। ਇਧਰ ਚਿੜੀਆਂ ਨੇ ਸੰਗੀਤ ਛੇੜਿਆ, ਇਧਰ ਸੰਤ ਨੇ ਵਾਹਿਗੁਰੂ ਦੀ ਧੁਨੀ ਛੇੜੀ। ਇਧਰ ਚਿੜੀ ਬ੍ਰਹਮ ਚਿੰਤਨ ਦੇ ਚਲੀਨ ਹੋਈ, ਰੋਜ਼ ਦੀ ਕਿਰਿਆ ਦੇ ਚਲੀਨ ਹੋਈ। ਇਧਰ ਸੰਤ ਪਰਮ ਆਨੰਦ ਸਮਾਧੀ ਦੇ ਚਲੀਨ ਹੋਇਆ ਔਰ ਪਰਮ ਆਨੰਦ ਮਾਣਦਾ ਹੋਇਆ ਪ੍ਰਭੂ ਦੀ ਪ੍ਰਸੰਨਤਾ ਦਾ ਪਾਤਰ ਬਣਿਆ। ਅੰਮ੍ਰਿਤ ਵੇਲੇ ਦੀ ਸਵੇਰ ਨਾਲ ਜਿਨ੍ਹਾਂ ਦਾ ਜੀਵਨ ਆਰੰਭ ਆਉਂਦਾ ਹੈ, ਮਾਨੋ ਸਵੇਰ ਦੇ ਉਜਾਲੇ ਦੇ ਪ੍ਰੇਮੀ ਨੇ, ਉਜਾਲੇ ਦੇ ਜੋ ਹੈ ਪੁਜਾਰੀ ਨੇ, ਉਜਾਰੇ ਨੂੰ ਸਜਦਾ ਕਰਦੇ ਨੇ, ਪਰਿਕਰਮਾ ਕਰਦੇ ਨੇ ਔਰ ਝੁਕੇ ਰਹਿੰਦੇ ਨੇ ਉਜਾਲੇ ਦੇ ਅੱਗੋਂ, ਪ੍ਰਕਾਸ਼ ਦੇ ਅੱਗੋਂ। ਤੋ ਬੇਸ਼ਤਰ ਪਸ਼ੂ ਨੇ, ਪਕਸ਼ੀ ਨੇ, ਜੋ ਦਿਨ ਨਾਲ ਆਪਣਾ ਸੰਬੰਧ ਜੋੜਦੇ ਨੇ। ਜਿੱਥੇ ਪਸ਼ੂ ਜਗਤ, ਕੀੜੇ ਮਕੌੜਿਆਂ ਦਾ ਜਗਤ, ਪੰਛੀਆਂ ਦਾ ਜਗਤ ਇਸ ਤਰ੍ਹਾਂ ਵੰਡਿਆ ਹੋਇਆ, ਮਨੁੱਖੀ ਦੁਨੀਆ ਵੀ ਵੰਡੀ ਹੋਈ ਹੈ। ਜਿਹੜੇ ਜੀਵਨ ਪ੍ਰਕਾਸ਼ਮਈ ਨੇ, ਪ੍ਰਕਾਸ਼ ਨਾਲ ਪ੍ਰੇਮ ਕਰਦੇ ਨੇ, ਇਹ ਅਕਸਰ ਸਵੇਰੇ ਹੀ ਖਿੜਦੇ ਨੇ ਔਰ ਸਵੇਰ ਇਹਨਾਂ ਨੂੰ ਖੇੜਾ ਦਿੰਦੀ ਹੈ। ਪਰ ਜਿਹੜੇ ਜੀਵਨ ਤਾਰੀਖਮਈ ਨੇ, ਪੂਰਬਲੇ ਸੰਸਕਾਰਾਂ ਕਰਕੇ, ਇਹ ਰਾਤ ਨੂੰ ਹੀ ਖਿੜਦੇ ਨੇ, ਦਿਨ ਨੂੰ ਕੁਮਲਾਏ ਰਹਿੰਦੇ ਨੇ, ਮੁਰਝਾਏ ਰਹਿੰਦੇ ਨੇ, ਇਹ ਰਾਤ ਨੂੰ ਹੀ ਖਿੜਦੇ ਨੇ। ਰਾਤ ਇਹਨਾਂ ਨੂੰ ਖੇੜਾ ਦਿੰਦੀ ਹੈ, ਰਾਤ ਇਹਨਾਂ ਨੂੰ ਹੁਲਾਸ ਦਿੰਦੀ ਹੈ। ਔਰ ਇਸ ਤਰ੍ਹਾਂ ਦੇ ਲੋਕਾਂ ਨੇ ਕਲੱਬ, ਥੀਏਟਰ, ਜੂਏ ਖਾਨੇ, ਵੈਸ਼ਿਆਲੇ ਤੇ ਸ਼ਰਾਬਖਾਨਿਆਂ ਨੂੰ ਜਨਮ ਦਿੱਤਾ। ਇਹ ਲੋਕ ਹੀ ਇਹਨਾਂ ਦੀ ਰੌਣਕ ਨੇ ਔਰ ਇਹ ਰੌਣਕ ਰਾਤ ਨੂੰ ਬਣਦੀ ਹੈ। ਸਾਰਾ ਜੀਵਨ ਇਸੇ ਤਰੀਕੇ ਦੇ ਨਾਲ ਜੋ ਹੈ ਆਪਸ ਦੇ ਜੋ ਹੈ ਵੰਡਿਆ ਹੋਇਆ ਹੈ, ਇੱਕ ਦਿਨ ਦੀ ਸਵੇਰ ਨਾਲ, ਇੱਕ ਰਾਤ ਦੀ ਤਾਰੀਕੀ ਨਾਲ ਜੋ ਹੈ ਜੁੜਿਆ ਹੋਇਆ। ਤੋ ਇੱਕ ਗੱਲ ਸਪਸ਼ਟ ਹੋ ਗਈ, ਛੋਟੀਆਂ ਛੋਟੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪਲਟੇ ਲਿਆਉਂਦੀਆਂ ਨੇ। ਇਹ ਸਵੇਰ ਦਾ ਥੋੜਾ ਜਿਹਾ ਆਨੰਦ, ਥੋੜੀ ਜਿਹੀ ਆਨੰਦ ਦੀ ਝਲਕ ਵੀ ਜਿਸ ਦੇ ਅੰਦਰ ਪੈਦਾ ਹੋ ਜਾਂਦੀ ਹੈ, ਉਹ ਪੂਰਨ ਪ੍ਰਾਪਤੀ ਦੇ ਮਾਰਗ ਤੇ ਚੱਲ ਪੈਂਦਾ ਹੈ। ਤੇ ਉਸ ਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ, ਮਨ ਨਾਲ ਸੰਘਰਸ਼ ਕੀਤੇ ਬਿਨਾਂ ਉਸ ਪਰਮ ਆਨੰਦ ਦੀ ਪ੍ਰਾਪਤੀ ਕਰਨੀ ਬਹੁਤ ਔਖੀ ਹੈ। ਬਾਧਾ ਮਨ ਦੀ ਹੈ, ਰਸਤੇ 'ਚ ਰੁਕਾਵਟ ਮਨ ਦੀ ਹੈ, ਹੋਰ ਕੁਛ ਵੀ ਨਹੀਂ। ਰਾਤ ਦੀ ਤਾਰੀਖੀ ਦਾ ਜਿਨ੍ਹਾਂ ਦਾ ਜੀਵਨ ਹੈ, ਕਈ ਦਫ਼ਾ ਇਹਨਾਂ ਦੇ ਮਨ ਇਤਨੇ ਤਾਰੀਖਮਈ ਹੋ ਜਾਂਦੇ ਨੇ, ਪਸ਼ੂ ਪਕਸ਼ੀਆਂ ਦੀ ਤਰ੍ਹਾਂ ਹਿੰਸਕ ਹੋ ਜਾਂਦੇ ਨੇ। ਜੈਸੇ ਉੱਲੂ ਰਾਤ ਨੂੰ ਸੁੱਤੇ ਪੰਛੀਆਂ ਦੇ ਆਲਣਿਆਂ 'ਚ ਜਾ ਕੇ ਅੰਡੇ ਚੁੱਕ ਲੈਂਦਾ ਹੈ, ਛੋਟੇ ਛੋਟੇ ਉਹਨਾਂ ਦੇ ਬੱਚੇ ਚੁੱਕ ਲਿਆਂਦਾ ਹੈ, ਖਾਂਦਾ ਹੈ। ਹੂ ਬਹੁ ਡਾਕੂ, ਕਾਤਲ, ਦੁਰਾਚਾਰੀ, ਇਹਨਾਂ ਸਾਰਿਆਂ ਦਾ ਕਰਮ ਰਾਤ ਦੀ ਤਾਰੀਕੀ ਦੇ 'ਚ ਹੈ। ਇਹਨਾਂ ਨੂੰ ਸਫਲਤਾ ਵੀ ਰਾਤ ਦੀ ਤਾਰੀਕੀ ਦਿੰਦੀ ਹੈ, ਅੰਧਕਾਰ ਦਿੰਦੀ ਹੈ। ਇਹਨਾਂ ਨੂੰ ਆਪਣੇ ਕੰਮ ਦੀ ਪੂਰਤੀ ਲਈ, ਪਾਇਆ ਤਕਮੀਲ ਤੱਕ ਕੰਮ ਨੂੰ ਲੈ ਜਾਣ ਲਈ ਅੰਧਕਾਰ ਚਾਹੀਦਾ ਹੈ, ਹਨੇਰਾ ਚਾਹੀਦਾ ਹੈ, ਰਾਤ ਚਾਹੀਦੀ ਹੈ। ਪਰ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਲਈ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਸਵੇਰ ਚਾਹੀਦੀ ਹੈ, ਉਜਾਲਾ ਚਾਹੀਦਾ ਹੈ। ਭਾਵੇਂ ਸਵੇਰ ਪੋਹ ਫੁੱਟੀ ਹੈ, ਤਾਂ ਮੰਦਰ ਵਿੱਚ ਦੀਪਕ ਜਲਾ ਕੇ ਬੈਠਣਗੇ, ਬੱਤੀ ਜਲਾ ਕੇ ਬੈਠਣਗੇ, ਰੋਸ਼ਨੀ ਦੇ ਉਪਾਸ਼ਕ, ਰੋਸ਼ਨੀ ਦੇ ਮੁਤਲਾਸ਼ੀ, ਰੋਸ਼ਨੀ ਦੇ ਜੋ ਹੈ ਪੁਜਾਰੀ। ਤੋ ਦੋ ਹੀ ਤਰ੍ਹਾਂ ਦਾ ਮਨੁੱਖੀ ਦੁਨੀਆਂ ਵਿੱਚ ਕਹਿ ਲਈਏ ਸੰਘਰਸ਼ ਹੈ, ਜੋ ਆਪਣੇ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ ਕਰ ਸਕੇ, ਉਹ ਸਮਾਜ ਨਾਲ ਸੰਘਰਸ਼ ਕਰਦੇ ਨੇ, ਕਾਨੂੰਨ ਨਾਲ ਸੰਘਰਸ਼ ਕਰਦੇ ਨੇ, ਜਗਤ ਨਾਲ ਸੰਘਰਸ਼ ਕਰਦੇ ਨੇ। ਔਰ ਇਸ ਸੰਘਰਸ਼ ਦੇ ਵਿੱਚ ਜਗਤ ਨੂੰ ਚੋਟ ਪਹੁੰਚਦੀ ਹੈ, ਜਗਤ ਨੂੰ ਹਾਨੀ ਪਹੁੰਚਦੀ ਹੈ। ਲੇਕਿਨ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹਨ। ਜੋ ਆਪਣੇ ਮਨ ਨਾਲ ਸੰਘਰਸ਼ ਕਰਨ ਨੂੰ ਰਾਜ਼ੀ ਹੋ ਜਾਏ, ਸਾਧੂ, ਔਰ ਜੋ ਸਮਾਜ ਦੇ ਨਾਲ ਸੰਘਰਸ਼ ਕਰਨ ਨੂੰ ਆਪਣੇ ਆਪ ਨੂੰ ਸਮਝਾ ਲਵੇ, ਮਨਾ ਲਵੇ, ਦੁਸ਼ਟ ਹੈ। ਇੰਜ ਕਹਿ ਲੋ ਪ੍ਰਿਥਵੀ ਤੇ ਜਾਂ ਤੇ ਸਾਧੂ ਨੇ ਜਾਂ ਦੁਸ਼ਟ ਨੇ, ਕਿਉਂਕਿ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹੈਗੀਆਂ ਨੇ। ਤੇ ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ, ਸਮਾਜ ਦੇ ਨਿਯਮ ਤੋੜਦਾ ਹੈ, ਕਾਨੂੰਨ ਨੂੰ ਤੋੜਦਾ ਹੈ, ਮਰਿਆਦਾਵਾਂ ਤੋੜਦਾ ਹੈ, ਔਰ ਤੋੜ ਕੇ ਆਪਣਾ ਮਤਲਬ ਹੱਲ ਕਰਦਾ ਹੈ। ਦੂਸਰੇ ਪਾਸੇ ਜੋ ਸਾਧੂ ਹੈ, ਸਾਧਨਾ ਵਿੱਚ ਲੀਨ ਹੈ, ਮਨ ਨਾਲ ਸੰਘਰਸ਼ ਕਰਦਾ ਹੈ, ਤਾਂ ਮਨ ਨਾਲ ਸੰਘਰਸ਼ ਕੀ ਹੈ? ਲੋਭ ਨਾਲ ਸੰਘਰਸ਼, ਕਾਮ ਨਾਲ ਸੰਘਰਸ਼, ਹੰਕਾਰ ਨਾਲ ਸੰਘਰਸ਼। ਔਰ ਇਹ ਦੇਖਣ ਵਿੱਚ ਆਇਆ, ਇਹ ਸੰਘਰਸ਼ ਮਨੁੱਖ ਇਕੱਲਿਆਂ ਹੀ ਕਰਦਾ ਹੈ, ਇਸ ਵਿੱਚ ਦੂਜਾ, ਤੀਜਾ, ਚੌਥਾ, ਪੰਜਵਾਂ ਸਹਾਇਕ ਨਹੀਂ ਆਉਂਦਾ, ਬਲਕਿ ਬਾਧਕ ਹੀ ਬਣਦਾ ਹੈ। ਤਨਹਾਈ ਚਾਹੀਦੀ ਹੈ, ਇਕਾਂਤ ਚਾਹੀਦਾ ਹੈ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਏ ਨਿਰਾਸੋ। ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ, ਇਹਨੂੰ ਦੂਜੇ ਤੀਜੇ ਦੀ ਲੋੜ ਆਉਂਦੀ ਹੈ। ਜੋ ਕਾਨੂੰਨ ਨਾਲ ਸੰਘਰਸ਼ ਕਰਦਾ ਹੈ, ਸੰਸਾਰ ਨਾਲ ਸੰਘਰਸ਼ ਕਰਦਾ ਹੈ, ਇਹ ਆਪਣਾ ਸੰਗਠਨ ਬਣਾ ਲੈਂਦਾ ਹੈ, ਆਪਣੀ ਜਮਾਤ ਬਣਾ ਲੈਂਦਾ ਹੈ, ਗਰੋਹ ਬਣਾ ਲੈਂਦਾ ਹੈ। ਪਰ ਇੱਕ ਗੱਲ ਸੱਚਾਈ ਹੈ, ਦੁਸ਼ਟਾਂ ਦੇ ਗਰੋਹ ਹੋਏ ਨੇ, ਸੰਤਾਂ ਦੇ ਸੰਗਠਨ ਨਹੀਂ ਹੋਏ, ਅਵਤਾਰਾਂ ਦੇ ਸੰਗਠਨ ਨਹੀਂ ਹੋਏ, ਪਰਮ ਪੁਰਖਾਂ ਦੇ ਸੰਗਠਨ ਨਹੀਂ ਹੋਏ। ਇਕੱਲੀ ਜ਼ਿੰਦਗੀ, ਤਨਹਾ ਜ਼ਿੰਦਗੀ। ਇਸ ਵਾਸਤੇ ਮੈਂ ਅਕਸਰ ਕਹਿੰਦਾ ਹੁੰਦਾ, ਕੋਈ ਦੇਸ਼ ਪੂਰਨ ਤੌਰ ਤੇ ਰਾਜਨੀਤਿਕ ਹੋ ਸਕਦਾ ਹੈ, ਪਰ ਕੋਈ ਦੇਸ਼ ਪੂਰਨ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਕੋਈ ਦੇਸ਼ ਪੂਰਨ ਤੌਰ ਤੇ ਧਨਵਾਨ ਹੋ ਸਕਦਾ ਹੈ, ਪਰ ਕੋਈ ਦੇਸ਼ ਮੁਕੰਮਲ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਔਰ ਕੋਈ ਦੇਸ਼ ਮੁਕੰਮਲ ਤੌਰ ਤੇ ਸਮਾਜਿਕ ਹੋ ਸਕਦਾ ਹੈ, ਕੋਈ ਦੇਸ਼ ਪੂਰਨ ਤੌਰ ਤੇ, ਵਿਆਪਕ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਦੇਸ਼ ਦੀ ਤੇ ਗੱਲ ਛੱਡੋ, ਕੋਈ ਪੂਰੇ ਦਾ ਪੂਰਾ ਪ੍ਰਾਂਤ ਵੀ ਧਾਰਮਿਕ ਨਹੀਂ ਹੋ ਸਕਦਾ, ਕੋਈ ਪੂਰੀ ਦੀ ਪੂਰੀ ਕੌਮ ਵੀ ਧਾਰਮਿਕ ਨਹੀਂ ਹੋ ਸਕਦੀ। ਤੇ ਕੌਮ ਦੀ ਗੱਲ ਬਹੁਤ ਵੱਡੀ ਹੈ, ਕੋਈ ਪੂਰੇ ਦਾ ਪੂਰਾ ਪਰਿਵਾਰ ਵੀ ਧਾਰਮਿਕ ਨਹੀਂ ਆਉਂਦਾ। ਐਸਾ ਦੇਖਣ ਵਿੱਚ ਆਇਆ ਹੈ, ਬੜੇ ਬੜੇ ਅਵਤਾਰੀ ਪੁਰਸ਼ਾਂ ਦੇ ਘਰ ਵਿੱਚ, ਪਰਿਵਾਰ ਵਿੱਚ ਵੀ ਬਹੁਤ ਵੱਡੇ ਅਧਾਰਮਿਕ ਪੁਰਸ਼ ਪੈਦਾ ਹੋਏ। ਕੰਸ ਅਧਾਰਮਿਕ ਹੈ, ਪਰ ਵਕਤ ਦੇ ਅਵਤਾਰੀ ਪੁਰਸ਼, ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਦੇ ਉਹ ਮਾਮਾ ਨੇ। ਲੇਕਿਨ ਸਮੇਂ ਦਾ ਅਧਾਰਮਿਕ ਪੁਰਸ਼, ਪ੍ਰਹਿਲਾਦ ਦੇ ਪਿਤਾ ਨੇ ਹਰਨਾਕਸ਼, ਅਧਾਰਮਿਕ ਪੁਰਸ਼। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ ਬਾਬਾ ਪ੍ਰਿਥੀ ਚੰਦ, ਗੁਰਮਤ ਤੋਂ ਬਿਲਕੁਲ ਉਲਟ, ਗੁਰੂ ਅਰਜਨ ਦੇਵ ਜੀ ਦੇ ਵਿਰੋਧੀ, ਸੱਚ ਦੇ ਵਿਰੋਧੀ, ਕੋਮਲ ਹੁਨਰਾਂ ਦੇ ਵਿਰੋਧੀ, ਧਰਮ ਦੇ ਵਿਰੋਧੀ। ਪੂਰੇ ਦਾ ਪੂਰਾ ਪਰਿਵਾਰ ਵੀ ਧਾਰਮਿਕ ਹੋਵੇ, ਇਤਿਹਾਸ ਵਿੱਚ ਐਸਾ ਦੇਖਣ ਨੂੰ ਨਹੀਂ ਮਿਲਦਾ। ਮੀਰਾ ਧਾਰਮਿਕ ਹੈ, ਉਸਦਾ ਪਤੀ ਨਹੀਂ ਹੈ। ਸੁਕਰਾਤ ਧਾਰਮਿਕ ਹੈ, ਉਸਦੀ ਪਤਨੀ ਨਹੀਂ ਹੈ। ਪਰ ਹਾਂ, ਪਤੀ ਧਨਵਾਨ ਹੈ, ਪਤਨੀ ਧਨਵਾਨ ਹੈ, ਪਿਤਾ ਧਨਵਾਨ ਹੈ, ਪੁੱਤਰ ਧਨਵਾਨ ਹੈ, ਸਾਰਾ ਪਰਿਵਾਰ ਧਨਵਾਨ ਹੋ ਸਕਦਾ ਹੈ, ਸਾਰੀ ਕੌਮ ਧਨਵਾਨ ਹੋ ਸਕਦੀ ਹੈ। ਜੈਸੇ ਕਹਿੰਦੇ ਨੇ, ਰੂਹੇ ਜ਼ਮੀਨ ਦੇ ਜਿੱਥੇ ਜਿੱਥੇ ਯਹੂਦੀ ਵਸ ਰਹੇ ਨੇ, ਧਨਵਾਨ ਨੇ, ਚੋਟੀ ਦੇ ਧਨਵਾਨ ਨੇ। ਤੋ ਕੋਈ ਉਮਤ ਪੂਰੀ ਦੀ ਪੂਰੀ ਧਨਵਾਨ ਹੋ ਸਕਦੀ ਹੈ, ਗੁਣਵਾਨ ਹੋ ਸਕਦੀ ਹੈ। ਕੋਈ ਦੇਸ਼ ਪੂਰੇ ਦਾ ਪੂਰਾ ਸੰਪੰਨ ਹੋ ਸਕਦਾ ਹੈ, ਸ਼ਕਤੀਸ਼ਾਲੀ ਹੋ ਸਕਦਾ ਹੈ, ਧਨਵਾਨ ਹੋ ਸਕਦਾ ਹੈ। ਰੂਹੇ ਜ਼ਮੀਨ ਤੇ ਅੱਜ ਤੱਕ ਇੱਕ ਘਾਟ ਬਣੀ ਹੋਈ ਹੈ, ਕੋਈ ਪੂਰੇ ਦਾ ਪੂਰਾ ਦੇਸ਼ ਧਾਰਮਿਕ ਨਹੀਂ ਹੋਇਆ, ਕੋਈ ਪੂਰੇ ਦਾ ਪੂਰਾ ਪਰਿਵਾਰ ਧਾਰਮਿਕ ਨਹੀਂ ਹੋਇਆ। ਧਰਮ ਵਿਅਕਤੀਗਤ ਹੈ, ਨਿੱਜੀ ਹੈ। ਪਿਓ ਨੂੰ ਧਨ ਮਿਲ ਜਾਂਦਾ ਹੈ ਤਾਂ ਸਮਝ ਲਓ ਪੁੱਤਰ ਨੂੰ ਮਿਲ ਗਿਆ, ਪਰ ਪਿਤਾ ਸਮਾਧੀ ਲੀਨ ਹੋ ਗਿਆ, ਲਾਜ਼ਮੀ ਨਹੀਂ ਪੁੱਤਰ ਸਮਾਧੀ ਲੀਨ ਹੋਵੇਗਾ। ਪੁੱਤਰ ਸਮਾਧੀ ਲੀਨ ਹੋ ਗਿਆ ਤਾਂ ਹੁਣ ਲਾਜ਼ਮੀ ਨਹੀਂ ਕਿ ਪਰਮ ਆਨੰਦ ਪਿਤਾ ਦੀ ਝੋਲੀ ਵਿੱਚ ਵੀ ਜਹ ਪੈ ਜਾਏਗਾ। ਇਹ ਨਿੱਜੀ ਹੈ, ਔਰ ਇਹੀ ਕਾਰਨ ਹੈ ਕਿ ਮਨ ਨਾਲ ਜਦ ਕੋਈ ਸੰਘਰਸ਼ ਕਰਨ ਨੂੰ ਚੱਲਦਾ ਤਾਂ ਪਿਤਾ ਸਹਾਇਕ ਨਹੀਂ ਆਉਂਦਾ, ਨਾ ਪਤਨੀ ਸਹਾਇਕ ਬਣਦੀ ਹੈ, ਨਾ ਭਰਾ ਸਹਾਇਕ ਬਣਦਾ, ਨਾ ਪੁੱਤਰ ਸਹਾਇਕ ਬਣਦੇ, ਬਣ ਹੀ ਨਹੀਂ ਸਕਦੇ। ਅੰਦਰ ਦੀ ਦੁਨੀਆ ਵਿੱਚ ਇਹ ਸਾਰਾ ਪਰਿਵਾਰ, ਇਹ ਕੌਮ, ਇਹ ਦੇਸ਼ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਮਨ ਨਾਲ ਸੰਘਰਸ਼ ਇਕੱਲਿਆਂ ਹੀ ਕਰਨਾ ਪਏਗਾ। ਇਸ ਵਾਸਤੇ ਸੱਤਵਾਦੀਆਂ ਦੇ ਟੋਲੇ ਨਹੀਂ ਆਉਂਦੇ, ڈاکواں دے ٹولے ہوندے نے، دشٹاں دے گروہ ہوندے نے، چوراں دے گروہ ہوندے نے، سنتاں دے نہیں، تنہا کلے ٹاوا ٹاوا کہندے نے چندن تر نہ بن بن سادھنا پور پور مائے، ہر جنگل وچ چندن دا برکش نہیں ہے، ہر گاؤں وچ ہر شہر وچ کوئی پورن سنت نہیں ہے، کدرے کدرے جنگل وچ چندن ہے، کسے کسے شہر وچ کوئی ایک ادھ سنت ہے، بیٹھا ہے اپنے من نال سنگرش کر کے پرم آنند دی پراپتی دے چلین ہے، پرماتما تک پہنچن دی جو ہے کوشش دے چلین ہے۔ تو جڑے جڑے لوگ من نال سنگرش نہ کر سکے وہ سنسار نال سنگرش کرن نو تتپر ہو گئے ہیں، اور انہاں لئی سما مددگار بنیا رات دی تاریکی۔ رات دی تاریکی تو جو ڈر پیدا ہو گیا، جو خوف پیدا ہو گیا، دراصل رات خوفناک نہیں ہے، رات دی تاریکی وچ ڈاکو، دراچاری، چور اس تاریکی دا لابھ اٹھا کے اپنا کم کردے نے۔ یہی کارن ہے رات ڈراؤنی بن گئی، رات بھیانک بن گئی، رات دی تنہائی وچ کسے ایک پاسے جانا کومل لوگاں لئی اوکھا ہو گیا، کٹھن ہو گیا۔ کیوں؟ رات دی تاریکی دے چوراں دے گروہ ہو سکدے نے، ڈاکواں دے گروہ ہو سکدے نے، دراچاریاں دے گروہ ہو سکدے نے۔ رات بھیانک ہو گئی، رات ڈراؤنی ہو گئی۔ جنہاں جنہاں نے بھی سماج نال سنگرش کیتا، قانون نال سنگرش کیتا اور دنیا نو دکھد کیتا، انہاں نے رات دی تاریکی نو ورتیا۔ جنہاں نے اپنے من نال سنگرش کیتا تے پرم آنند دی پراپتی کیتی، انہاں نے امرت ویلے تو مدد لئی، صبح تو مدد لئی، اللہ دی صبح، برہم مہورت تو مدد لئی، امرت ویلے تو مدد لئی، اور واقعی اس سمے نے مدد کیتی، بڑی بھاری مدد کیتی، اور بہت وڈی سوغات اس پرش دی جھولی چ پا دیتی۔ اس سمے نے سہائک بن کے، مددگار کر کے بن کے، تو ہویا کہ جیون امرتمئی ہو گیا، بول امرتمئی ہو گئے، درشٹی امرتمئی ہو گئی۔ امرت ویلے نے روم روم نو امرت کر دیتا، امرت ویلے نے درشٹی نو امرت کر دیتا، امرت ویلے نے سروت نو امرت کر دیتا، امرت ویلے نے رسنا نو امرتمئی کر دیتا، امرت ویلے نے دل دماغ نو امرتمئی کر دیتا۔ سوچنی امرتمئی ہو گئی، بولنی امرتمئی ہو گئی، ویکھنی امرتمئی ہو گئی۔ بھاویں پربھو چنتن نال اے سب کچھ ہویا، پر مدد امرت ویلے دی، برہم مہورت دی، علل صبح دی۔ کنے خوش قسمت لوگ نے ہو جو اس سمے تو لابھ اٹھا کے اپنے من نال سنگرش کرن نو جٹ پیندے نے۔ دھن گرو نانک دیو جی مہاراج کہندے نے، ہاں سنسارک کامنا من وچ رکھن والے کسے وقت بھی عبادت کر سکدے نے، انہاں دا اپنے من نال سنگرش نہیں ہوندا، بلکہ پربھو دے کولوں کوئی منگ ہوندی ہے، کوئی چاہت ہوندی ہے، وہ چاہت اپنی شکتی نال، اپنے پروارک بل نال اس وستو نو پا نہیں سکدے۔ تو پرارتھنا دے اگوں، پرماتما دے اگوں پرارتھنا ہے۔ کہندے نے جد وی منک اسفل ہو جائے اور سفلتا اس نو بہت کوسوں دور دکھائی دے وے اور اپنا بل کم کردا یا نہ دکھائی دے وے، تو پھر وہ ایشور دے اگوں ہاتھ جوڑدا ہے، ہے پری پورن پرماتما تو میری اے اچھا پوری کر، تو میری اے اچھا پوری کر۔ پر امرت ویلے جو اٹھ کے نام جپ رہے ہے، وہ پرماتما نو انج نہیں کہندا میری اے اچھا پوری کر، میری اے اچھا پوری کر، وہ انج کہندا ہے ہے پربھو جو تیری اچھا ہوے اس وچ میں راضی ہوں، جو تیری رضا ہوے اس وچ میں راضی ہوں۔ بس یہی فرق ہے ایک سچے عبادت گزار منک دے اور ایک دنیا دار منک دے، یہ فرق ہے۔ ایک کہہ رہے ہے پربھو میں سجدہ کر رہا، میں جودڑی کر رہا، میں تیری عبادت کر رہا، تو میری اے اچھا پوری کر، تو میری اے کامنا پوری کر، تو میری اے کامنا پوری کر۔ کریبن کریبن اسی دیکھتے ہاں ایک پتا بھی سیاح ہے، کس دو تین سال دے بچے دی لوڑ کی ہے، ایک سال دے بچے دی لوڑ کی ہے، اگر ماں نو پتا ہی نہیں پہ انہوں پتا ہی نہیں تو شاید ماں باپ ایویں بن گئے ہیں یہ ماں باپ ہیں نہیں. اس دو تین سال دے معصوم بچے دی واسطوک لوڑاں کی نے ماں سمجھ دی ہے پہ سمجھدا ہے اور اس بچے نو منگ نہیں کرنی پیندی کیونکہ اجے وچارا منگن جوگا بھی نہیں ماں پوری کر دی ہے اس دی منگاں نو پتا پورا کر رہے ہے اس دی جو ہے لوڑاں نو جگت پتا پرماتما نو کیا واقعی نہیں پتا کہ سڈی لوڑاں کی نے سڈی چاہت کی ہے اور سمے دے مطابق عمر دے مطابق جیون دے مطابق سڈیاں لوڑاں کی ہو سکدیاں نے اگر اے سب کچھ پرماتما نو پتا ہی نہیں تو جیسے او پتا پتا نہیں کہلا سکدا جو دو تین سال دے بچے دیاں لوڑاں نو نہیں سمجھدا او پرماتما بھی کیسا پرماتما ہوئے گا اور کیوں کر اس نو پرماتما آکھیا جائے جس نو جیواں دی لوڑاں دا ہی نہ پتا ہوئے. دراصل سب دیاں لوڑاں دا اس نو پتا ہے سب دا اس نو پتا ہے اور سب دی جھولی چ لوڑاں دے مطابق اس دی لوڑاں دے مطابق وہ وستواں پاندا ہے اور اے گرو نانک دی سوچنی بڑی عظیم واقعی کسے دی جھولی چ دکھ بھی پاندا ہے اے دکھ اس دی لوڑ ہوندی اس تو بنا وہ سنبھلے گا نہیں اس تو بنا شاید وہ سچیت نہ ہو سکے اس تو بنا شاید اس دے قدم صحیح مارگ تے جو ہے نہ ہو سکن. اس واسطے آتم چنتن کرن والے پرشاں دی بہت پرانے سمے تو اے سوج سمجھ بنی کہ ہے پری پورن پرماتما جو تیری اچھا ہے او پوری ہوئے. من نال سنگرش کر دیں آیا پہلی اوستہ انہاں دی اے بن دی ہے اگر واقعی انہاں نو جت پراپت ہو رہی ہے تے میں پھر عرض کراں من نال سنگرش کی ہے لوب نال سنگرش من نال سنگرش کی ہے کام نال سنگرش من نال سنگرش کی ہے ہنکار نال سنگرش پتھر نال سر مار کے او دے سوراخ کر دینا رستہ بنا دینا آسان ہے اہنکار نال سر ٹکرا کے تے اہنکار نو چکنا چور کرنا کٹھن ہے اوکھ ہے. اہنکار نو چور کر کے جنہاں نے نرنکار دا مارگ بنایا لوب نو مٹی دے چ ملا کے جنہاں نے سنتوکھ دا دیوا جلایا کام نو شانت کر کے جنہاں نے اپنے اندر رام نو پرگٹ کیتا اے بہت وڈے مہابلی لوگ نے جن مل مارے پنچ سور بیر ایسو کون بلی رے. کون ہے ایسا ویاپک مہابلی جو انہاں پنجاں نال سنگرش کر کے جت نو جو ہے پراپت ہویا ہوئے. تو جد کوئی کام نو جت لیندا ہے رام میں ہی ہو جاندا ہے لوب نو جت لیندا ہے سنتوک میں ہی ہو جاندا ہے ہنکار نو جت لیندا ہے نرنکار دی شکل صورت جو ہے دارن کر لیندا ہے ایسا سنگرش اس نو مہان بنا دیندا ہے اتی جو ہے اتم بنا دیندا ہے. تو مارگ زندگی وچ اے دو نے اکثر ایسا دیکھیا جاندا ہے جیسے پانی نیوان دی طرف اپنے آپ چلدا ہے منک کھڈ دی طرف نیوان دی طرف اپنے آپ چل پیندا ہے کسے سہارے دی لوڑ نہیں کسے سہائک دی لوڑ نہیں کسے مددگار دی لوڑ نہیں جیون دا ویگ اپنے آپ نیوان دی طرف جاندا ہے. پر جیون نو بلندیاں تے لے جانا ہے چڑھائیاں تے لے جانا ہے سہارے دی لوڑ ہے آسرا چاہیدا ہے ایک سمے دا آسرا وقت دا آسرا ایک پربھو دا آسرا پرماتما دا آسرا ایک امرت ویلے جاگنا تے ایک پرماتما دا آسرا مل سکے ارداس جو دڑی تسے اگے نانکا کھلے کیجے ارداس کھڑے ہو کے اس دے اگوں تم ارداس کر جودڑی کر ہے پربھو آور پنچ ہم ایک جنا کیوں راکھیں گھر بار منا اے پربھو او پنج نے میں کلنا تو میرا سہائک بن تو میرے نال ہو تا میں نہ پنجاں نال متھا مار سکدا میں کلیاں نہیں. اس واسطے کہندے نے کیتی ہوئی بندگی او سفل سمجھ لو اگر اندروں ارداس پیدا ہو گئی. اے تین پڑاؤ نے پریاس ارداس پرساد پرتھم تے پریاس ہی ہے من نال سنگرش کرن دا امرت ویلے اٹھنا ہے جپ ہے تپ ہے ستسنگ ہے بانی دا پاٹھ ہے ست پرشاں دی سوبست ہے اے پریاس ہے. لیکن پریاس لمبے سمے تک چلدا رہے تے پراپتی کچھ بھی نہ ہوئے تو کہنے ایسی حالت وچ اندروں ارداس پیدا ہوندی ہے، میرا پریاس اگر مینوں سفلتا دلا سکدا ہے ادھیاتمک، تو پھر پرماتما دا مل پہ گیا، میرا پریاس ایشور دا مل ہے، اتنا میں پریاس کراں گا تو پرماتما دی پراپتی ہو جائے گی؟ نہیں، جد بھی کسے نوں پرماتما ملے ہے، پرم آنند ملے ہے، جگت دے تمام سریشٹ پرشاں نے کہا ہے وہ ملے ہے، پرساد ہے، پرساد بخشش ہے، رحمت ہے، ساڈا پریاس کچھ بھی نہیں، وہ دا پرساد ہے، وہ دی بخشش ہے۔ ایدی بیرونی روپ ریکھا گرو گھر دے چ بڑی سونی دیکھن نوں ملدی ہے، پہلے کتھا کیرتن دا سننا ہے، سیوا کرنی ہے، دان پن کرنا ہے، یہ سارے دا سارا پریاس ہے، یہ پھر پریاس لے جاندا ہے ارداس تک، اور ارداس تو بعد کی ہے ہتھاں چ پے جاندا ہے پرساد، پرساد تو بعد پھر کچھ نہیں، پرساد لے کے جاؤ اپنے گھر نوں، پرساد اخی ہے، پرساد دے اخری ارتھ بخشش، رحمت۔ جد بھی کوئی سمادھی لین ہویا ہے، جد بھی کسی دی زندگی دے چ مٹھاس بری ہے، اس نے یہی آخیا ہے پرساد بخشش رحمت۔ تو پہلے تے پریاس ہے، ادم ہے، اور جد منک تھکدا ہے، ٹوٹدا ہے، اس پریاس دی سفلتا نہیں ملدی، اندروں ارداس جاگدی ہے، ہے پری پورن پرماتما تو رحمت کر، بخشش کر۔ جیسے اے ارداس نکل دیئے زندگی چ ایک کوئی دفعہ نکل دیئے، کیونکہ پورن ہو جاندی ہے، برتھی کدے نہ ہو وئی جن کی ارداس، روم روم اس دا امرت نال بھر جاندا ہے، اور وہ کہہ اٹھدا ہے تیرا پرساد تو پرساد، تو پرساد گر پرساد، گر پرساد اے گرو، اے تیرا پرساد ہے، تیری بخشش ہے، اے پربھو تو پرساد، اے تیری رحمت ہے، تیری بخشش ہے۔ دھن نے او پرش جو سمے انسار امرت ویلے نو سمجھ کے اس وقت اٹھ بیٹھ دینے تے من نال سنگرش کرن لئی راضی ہو جاندے نے، واہگرو منتر دے جپ دوارا اپنے آپ نو ارداس تک لے جاندے نے تے پرماتما دے پرساد دے پاتر بن جاندے نے۔ سدگر اے پرساد ساریاں دی جھولی چ پاوے اور ساریاں دی زندگی نو امرتمئی بناوے۔
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਆਜੂਨੀ ਸਹਿਬ ਗੁਰ ਪ੍ਰਸਾਦ ਪਰਿਪੂਰਨ ਪਰਮਾਤਮਾ ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਧਾਰਨੀ ਹੈ, ਔਰ ਅਨੰਤ ਗੁਣ ਉਸ ਤੋਂ ਪ੍ਰਗਟ ਹੋ। ਜਿਹੜਾ ਜਿਹੜਾ ਗੁਣ, ਜਿਹੜੀ ਜਿਹੜੀ ਕਲਾ ਔਰ ਜਿਹੜੀ ਜਿਹੜੀ ਸ਼ਕਤੀ ਦੀ ਝਲਕ ਭਗਤਾਂ ਦੀ ਦ੍ਰਿਸ਼ਟੀ ਵਿੱਚ ਪਈ, ਭਗਤਾਂ ਨੇ ਉਸੇ ਢੰਗ ਦੇ ਉਸ ਕਲਾ ਉਸ ਸ਼ਕਤੀ ਦੇ ਗੀਤ ਗਾਏ ਨੇ। ਵੇਦਾਂਤ ਆਚਾਰੀਆ ਵਿਆਸ ਦਾ ਤੇ ਕਹਿਣਾ ਹੈ ਕਿ ਜੈਸੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਹੀ ਸ੍ਰਿਸ਼ਟੀ ਹੋ ਜਾਂਦੀ ਹੈ। ਸੰਸਾਰ ਦਰਅਸਲ ਇੱਕ ਰੂਪ ਨਹੀਂ, ਜੈਸੀ ਜੈਸੀ ਮਨੁੱਖ ਦੀਆਂ ਨਜ਼ਰਾਂ ਨੇ ਵੈਸੇ ਵੈਸੇ ਸੰਸਾਰ ਦੇ ਨਜ਼ਾਰੇ ਨੇ। ਜੈਸੀ ਜੈਸੀ ਬੰਦੇ ਦੀ ਦ੍ਰਿਸ਼ਟੀ ਹੈ ਵੈਸੀ ਵੈਸੀ ਸ੍ਰਿਸ਼ਟੀ ਦਾ ਰੂਪ ਹੋ ਜਾਂਦਾ। ਇੱਕ ਖਿੜਿਆ ਹੋਇਆ ਗੁਲਾਬ ਦਾ ਫੁੱਲ, ਉਸ ਨੂੰ ਇੱਕ ਬਿੱਲੀ ਵੇਖ ਰਹੀ ਹੈ, ਉਹਦੇ ਵੇਖਣ ਦਾ ਆਪਣਾ ਢੰਗ। ਪਰ ਉਸੇ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਕੁੱਤਾ ਵੇਖਦਾ ਹੈ ਤਾਂ ਉਹਦੀ ਦ੍ਰਿਸ਼ਟੀ ਆਪਣੀ ਹੈ। ਜੋ ਰੂਪ ਬਿੱਲੀ ਨੂੰ ਦਿਖਾਈ ਦੇ ਰਿਹਾ ਹੈ ਜ਼ਰੂਰੀ ਨਹੀਂ ਕਿ ਉਹੀ ਰੂਪ ਕੁੱਤੇ ਨੂੰ ਦਿਖਾਈ ਦੇ ਰਿਹਾ। ਉਸ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਬੱਕਰੀ ਵੇਖਦੀ ਹੈ ਤੇ ਕਈ ਦਫ਼ਾ ਉਹ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਇੱਕ ਘਾਸ ਹੀ ਦਿਖਾਈ ਦਿੰਦਾ ਹੈ, ਹੋਰ ਕੁਛ ਨਹੀਂ। ਉਸੇ ਫੁੱਲ ਨੂੰ ਇੱਕ ਸੱਪ ਵੇਖਦਾ, ਇੱਕ ਆਮ ਸਾਧਾਰਨ ਮਨੁੱਖ ਵੇਖਦਾ, ਉਹ ਕਿਸੇ ਹੋਰ ਢੰਗ ਨਾਲ ਵੇਖਦਾ। ਪਰ ਉਸੇ ਫੁੱਲ ਨੂੰ ਜਦ ਇੱਕ ਕਵੀ ਵੇਖਦਾ ਹੈ, ਸ਼ਾਇਰ ਵੇਖਦਾ, ਉਹ ਫੁੱਲ ਦੀ ਸੁੰਦਰਤਾ ਕੋਮਲਤਾ ਦੇ ਬਹੁਤ ਗਹਿਰੇ ਤਲ ਵਿੱਚ ਖੋ ਜਾਂਦਾ ਹੈ ਔਰ ਕਵੀ ਦੇ ਅੰਦਰੋਂ ਅਗੰਮੇ ਗੀਤ ਫੁੱਟ ਪੈਂਦਾ। ਫੁੱਲ ਤੇ ਉਹੀ ਹੈ ਵੱਖ ਹੋਣ ਕਰਕੇ ਫੁੱਲ ਦਾ ਰੂਪ ਵੀ ਵੱਖ ਹੋ ਜਾਂਦਾ। ਤੋ ਜਿਤਨੀਆਂ ਦ੍ਰਿਸ਼ਟੀਆਂ ਨੇ ਉਤਨੀਆਂ ਹੀ ਸ੍ਰਿਸ਼ਟੀਆਂ ਨੇ, ਜਿਤਨੀਆਂ ਨਜ਼ਰਾਂ ਨੇ ਉਤਨੇ ਹੀ ਨਜ਼ਾਰੇ ਨੇ। ਜੇ ਸ੍ਰਿਸ਼ਟੀ ਦੇ ਅਨੇਕਾਂ ਰੂਪ ਹੋ ਸਕਦੇ ਨੇ ਤੋ ਤੱਕਣੀ ਵੱਖ ਵੱਖ ਹੋਣ ਦੇ ਨਾਤੇ ਪਰਮਾਤਮਾ ਦੇ ਵੀ ਵੱਖ ਵੱਖ ਰੂਪ ਭਗਤਾਂ ਦੇ ਸਾਹਮਣੇ ਆਏ ਤੇ ਭਗਤਾਂ ਨੇ ਪਰਮਾਤਮਾ ਦੇ ਵੱਖ ਵੱਖ ਰੂਪਾਂ ਦੀ ਚਰਚਾ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਇਹ ਕਥਨੀਆਂ ਇਤਨੀਆਂ ਨੇ ਵੱਖ ਵੱਖ ਰੂਪਾਂ ਦੇ ਜਿਨ੍ਹਾਂ ਨੂੰ ਪੂਰਨ ਰੂਪ ਦੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਤਰ੍ਹਾਂ ਦੇ ਕਥਾਕਾਰਾਂ ਨੇ ਕਰੋੜਾਂ ਤਰ੍ਹਾਂ ਦੀਆਂ ਕਥਨੀਆਂ ਕਰੋੜਾਂ ਵਾਰ ਕੀਤੀਆਂ, ਲੇਕਿਨ ਹੇ ਈਸ਼ਵਰ ਤੇਰੀ ਕਥਾ ਅਜੇ ਮੁੱਕੀ ਨਹੀਂ, ਖਤਮ ਨਹੀਂ ਹੋਈ। ਕਥਾ ਕਰਨ ਵਾਲਾ ਤੇ ਖਤਮ ਹੋ ਜਾਂਦਾ ਹੈ, ਲੇਕਿਨ ਤੇਰੀ ਗੱਲ ਮੁੱਕਦੀ ਨਹੀਂ, ਤੇਰੀ ਕਥਾ ਮੁੱਕਦੀ ਨਹੀਂ, ਕਿਉਂਕਿ ਤੂੰ ਅਨੰਤ ਗੁਣਾ ਅਨੰਤ ਕਲਾ ਤੇ ਅਨੰਤ ਸ਼ਕਤੀਆਂ ਦਾ ਮਾਲਕ ਹੈ। ਪਰਿਪੂਰਨ ਪ੍ਰਮਾਤਮਾ ਦੀ ਜਿਹੜੀ ਜਿਹੜੀ ਸ਼ਕਤੀ, ਜਿਹੜੀ ਜਿਹੜੀ ਕਲਾ ਔਰ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਹੈ, ਭਗਤਾਂ ਨੇ ਉਸ ਦਾ ਬੜੇ ਸੁੰਦਰ ਢੰਗ ਨਾਲ ਵਰਣਨ ਕੀਤਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜਪਜੀ ਸਾਹਿਬ ਦੀ ਉਚਾਰਨ ਕੀਤੀ ਸਤੋਰੀ ਵਿਚ ਉਨ੍ਹਾਂ ਕੁਛ ਇਕ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਹੈ। ਗਾਵੇ ਕੋ ਤਾਣ ਵਾ ਕਿਸੇ ਤਾਣ, ਜੇ ਕਿਸੇ ਕੋਲ ਸਮਝਣ ਦਾ ਤਾਣ ਹੈ, ਕਥਨ ਕਰਨ ਦਾ ਤਾਣ ਹੈ, ਤਾਂ ਉਹ ਕਹਿ ਰਿਹਾ ਹੈ ਹੇ ਪ੍ਰਮਾਤਮਾ ਤੂੰ ਇੱਕ ਤਾਣ ਹੈ, ਤੂੰ ਇੱਕ ਸ਼ਕਤੀ ਹੈ। ਪਰ ਇਹ ਸ਼ਕਤੀ ਕਿਤਨੀ ਹੈ, ਕੇਤਾ ਤਾਣ ਸਵਾਲੇ ਰੂਪ। ਸਾਹਿਬ ਕਹਿੰਦੇ ਨੇ ਇਹ ਸ਼ਕਤੀ ਕਿਤਨੀ ਹੈ, ਅੰਦਾਜ਼ੇ ਤੋਂ ਪਰੇ, ਕਿਸ ਦੇ ਕੋਲ ਇਹ ਕੁਵਤ ਹੈ, ਕਿਸ ਦੇ ਕੋਲ ਇਹ ਸ਼ਕਤੀ ਹੈ ਕਿ ਉਸ ਸ਼ਕਤੀ ਨੂੰ ਨਾਪ ਸਕੇ, ਤੋਲ ਸਕੇ, ਗਿਣ ਸਕੇ। ਕਿਉਂਕਿ ਬੰਦੇ ਕੋਲ ਪੈਮਾਨੇ ਤਿੰਨ ਨੇ, ਕੁਛ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਤੋਲ ਕੇ ਅੰਦਾਜ਼ਾ ਲਾ ਲੈਂਦਾ ਹੈ ਇਤਨੀ ਹੈ, ਕੁਛ ਐਸਾ ਹੈ ਜਿਸ ਨੂੰ ਗਿਣਨਾ ਪੈਂਦਾ ਹੈ ਤੇ ਕੁਛ ਐਸਾ ਹੈ ਜਿਸ ਨੂੰ ਨਾਪਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੇ ਪ੍ਰਮਾਤਮਾ ਤੂੰ ਨਾਪਿਆ ਨਹੀਂ ਜਾ ਸਕਦਾ, ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ, ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿਚ ਨਹੀਂ ਆਉਂਦਾ। ਜੋ ਤੇਰੇ ਗੁਣ ਨੇ ਉਹ ਗਿਣਤੀ ਵਿਚ ਨਹੀਂ ਆਉਂਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਔਰ ਜਿਤਨਾ ਕੁ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ, ਅਤੁਲ ਕਿਉਂ ਤੋਲਿਆ ਜਾਏ। ਤੂੰ ਜਿਹੜਾ ਤੋਲਿਆ ਨਾ ਜਾ ਸਕੇ, ਗਿਣਿਆ ਨਾ ਜਾ ਸਕੇ, ਨਾਪਿਆ ਨਾ ਜਾ ਸਕੇ, ਉਹ ਅਸੀਮ ਹੈ। ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿਚ ਆ ਜਾਏ, ਜੋ ਸਾਡੇ ਨਾਪ ਵਿਚ ਆ ਜਾਏ, ਜੋ ਸਾਡੀ ਗਿਣਤੀ ਵਿਚ ਆ ਜਾਏ, ਉਹ ਸਾਡੀ ਪਕੜ ਵਿਚ ਆ ਗਏ, ਉਹ ਸਾਡੇ ਕੋਲ ਹੈ। ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ, ਜਿਸ ਨੂੰ ਅਸੀਂ ਤੋਲ ਲਿਆ, ਜਿਸ ਨੂੰ ਅਸੀਂ ਨਾਪ ਲਿਆ। ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ, ਨਾ ਤੋਲਿਆ ਗਿਆ, ਔਰ ਨਾ ਹੀ ਉਹਦੀ ਗਿਣਤੀ ਹੋ ਸਕੀ। ਸਾਰਿਆਂ ਦਾ ਫਰਮਾਨ ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੋਧਕ ਬਲ ਹੈ, ਉਹ ਕਹਿ ਰਿਹਾ ਹੇ ਪ੍ਰਮਾਤਮਾ ਤੂੰ ਤੇ ਇੱਕ ਤਾਣ ਹੈ, ਤੂੰ ਤੇ ਇੱਕ ਸ਼ਕਤੀ ਹੈ, ਪਰਮ ਸ਼ਕਤੀ। ਪਰ ਕਿੰਨੀ ਕੁ ਸ਼ਕਤੀ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ, ਸਭ ਕਦਮ ਅਸੀਮ ਹੈ। ਤਿੰਨ ਦ੍ਰਿਸ਼ਟੀਆਂ ਪ੍ਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ, ਸਿਰਮੌਰ ਰਹੀਆਂ ਨੇ। ਉਨ੍ਹਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ। ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਬਿਸ਼ਨ ਮਹੇਸ਼ ਦੀ। ਸਾਡੇ ਦੇਸ਼ ਵਿਚ ਸਨਾਤਨ ਮਤ, ਪੁਰਾਣਾ ਮਤ, ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ, ਜਾਂ ਸ਼ੰਕਰ ਦੀ, ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਹੀਂ ਸਾਣ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ کہ جو دانت ہے جو کچھ ساڈے کول ہے یہ سانو دان وچ ملیا ہے، یہ تن دان وچ ملیا ہے، یہ من دان وچ ملیا ہے، یہ اندرے دان وچ ملے، دماغی شکتی سانو دان وچ ملی ہے، جس دا اسی کوئی مل نہ دتا ہوئے اور جو اسی بنائی نہیں وہ سانو دان وچ ملی ہے۔ ہر بندے نو اے تن، ماں باپ، بودھک بل، اندرے، کرم اندرے، گیان اندرے سب دان وچ ملے نے۔ سب تو مہان چیز جو سڈے کول ہے اے تن تے من اور آتما، اے دان وچ ملی ہے۔ تن من دے آسرے تے اسی جو کچھ بھی اکٹھا کیتا ہے وہ سب کچھ دان ہے، کیونکہ تن ہی نہ ہوئے، من ہی نہ ہوئے تے اسی کی کچھ اکٹھا کر سکتے ہیں۔ تن سانو دان وچ ملے ہے، من سانو دان وچ ملے ہے۔ تو بشنو دا ساڈے دیش تے بڑا بھاری پربھاؤ پیا، انہیں کیا کہ دات نو داتے دی دتی ہوئی نشانی جانو۔ جس نے کوئی نشانی دتی ہوئے اس نشانی نو ویخ کے نشانی دین والا بار بار چیتے آندا ہے۔ تو بشنو دا کہنا سی تن نو ویکھو پرماتما نو چیتے کرو، من دی گتی ویکھو ایشور دا چنتن کرو، دھیاں پتراں نو ویکھو پربھو نو یاد کرو، دھن سمپدا نو ویکھو، اپنیاں محل ماڑیاں نو ویکھو تے پربھو دا دھنواد کرو، اس نو یاد کرو، کیونکہ سب کچھ اس دیاں دتیاں ہویاں نشانیاں نے۔ پنڈت ہردے رام دا تے اک تھاں تے کہنا ہے، ہے پربھو میں کوئی ایسی چیز تیرے قدماں وچ بھیٹ کرنا چاہنا جو میری ہوگی، میری اپنی ہوگی، کیونکہ تیری چیز میں تیرے اگوں رکھاں یہ شوبھا نہیں دیں دی۔ تیرا دیا تجھے کیا ارپاؤں بھگت رویداس جی، میں کوئی اپنی چیز تیرے چرنا دے ارپن کرنا چاہنا۔ تو ہردے رام کہندے نے خیال جاگدا ہے میں اپنا تن تیرے قدماں دے نچھاور کراں، تو جس وقت میں ارپن کرن لگدا پتا چلدا ہے تن تیری دین ہے، تیری دتی ہوئی دات ہے، کیونکہ تن نو میں بنایا نہیں اور میں بازاروں خرید کے نہیں لیندا، تیری دتی ہوئی دات ہے۔ سوچدا من تیرے قدماں وچ بھیٹ کراں، تو من بھی میں نہیں بنایا، تو بنایا ہے اور تو دیتا ہے۔ تے تن تے من دے آسرے تے جو میں کمایا ہے دھن، یہ بھی تیرے وسیلے دے نال ملے ہے۔ اگر وسیلہ ہی تو نہ بنے، تن تے من ہی نہ ہوئے، تو دھن کتھوں کمایا جا سکتا ہے؟ تو دھن بھی میں تیرے قدماں وچ کی رکھاں، تن تے من بھی میں تیرے قدماں وچ کی رکھاں، یہ تے سب کچھ تیرا دیتا ہویا۔ دراصل پربھو وسیلہ نہ بنے تو سنسار وچ تے کچھ بھی منکھ نوں نہیں پراپت ہو سکتا، نہ تن، نہ من، نہ دھن۔ وسیلہ ہی پرماتما ہے، وسائل ہی ایشور ہے۔ ایک اردو دے شاعر دا کہنا ہے، دنیا میں کچھ ایسے بھی کمل ہوتے ہیں، کھلتے نہیں پر وقت اجل ہوتے ہیں، یہ بات جدا ہے کہ وہ تعمیر نہ ہو، ہر ذہن میں کچھ تاج محل ہوتے ہیں۔ شاہجہاں نو موقع مل گیا، وسائل مل گئے، انہیں زمین دیتے، تاج محل کھڑا کر دیتا، پر جس نو کوئی موقع تے وسائل نہیں لبدے او دیاں حسرتاں اندر ہی رہ جاندیاں نے۔ لیکن اس دا یہ مطلب نہیں کہ وہ تاج محل تعمیر نہیں کر سکتا، وہ بھی تعمیر کر سکتا ہے، ہر منک تعمیر کر سکتا ہے، اگر اس نو موقع تے اس نو وسائل مل جان۔ تو موقع تے وسیلے تے پرماتما آپ ہی ہے۔ اس واسطے ہردے رام کہندے نے، اے تن تے من تے دھن تیرے وسیلے نال ملے ہے، تو دتا ہے مینوں، اے میں تیرے قدماں وچ کی رکھاں، کیونکہ میں چاہنا کوئی اپنی چیز تیرے قدماں وچ رکھاں۔ تو تن میرا نہیں، دھن میرا نہیں، من میرا نہیں۔ ہردے رام کہندے نے، ہاں کچھ میرا بھی ہے، وہ میں تیرے قدماں وچ ارپن کرنا چاہنا۔ تو انہاں دا فرمان ہے، جو کچھ میرا ہے وہ نے میرے گناہ، میریاں بھلاں، میریاں کمزوریاں، اے پرماتما جی تو قبول کرنا چاہے میں تیرے قدماں وچ رکھ دیا، میں تیرے اگوں ارپن کر دیا۔ گرو نانک دیو جی مہاراج کی بڑی ایک سندر پنکتی ہے، دات جوت سب صورت تیری، ਕਿ ਸ਼ਕਲ ਸੂਰਤ ਹੈ ਪਰਮਾਤਮਾ ਤੇਰੀ ਹੈ। ਚੱਲ ਰਹੀ ਪ੍ਰਾਣਾ ਦੀ ਹਰਕਤ ਇਹ ਤੇਰੀ ਹੈ, ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੇ ਪਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ। ਸਾਹਿਬ ਕਹਿੰਦੇ ਨੇ ਕੁਛ ਮੇਰਾ ਵੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ। ਅਸੀਂ ਸ਼ਕਲ ਸੂਰਤ ਵਿਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪਰਮਾਤਮਾ ਦੀ ਦੇਣ ਹੈ। ਪ੍ਰਾਣਾ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ। ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਵਿਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤੁਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤੁਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦੇ ਉੱਤੇ ਵੀ ਮੇਰੇ ਦੀ ਮੋਹਰ ਲਾ ਛੱਡਦਾ। ਧਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਧਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ। ਦਿੱਤੀ ਹੋਈ ਇਹ ਤੇਰੀ ਆਤਮਾ ਮੈਂ ਕਹਿ ਦਿੰਦਾ ਇਹ ਮੇਰੀ ਆਤਮਾ ਹੈ, ਤੇਰਾ ਲੇਕਿਨ ਮੈਂ ਮੇਰੇ ਦੀ ਮੋਹਰ ਲਾ ਬੈਠਾ, ਮੈਂ ਆਪਣਾ ਦਾਵਾ ਜਿਤਾ ਬੈਠਾ। ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਦੇ ਚ ਮਿਲਿਆ, ਦਾਨ ਦੇ ਚ ਮਿਲਿਆ, ਤਨ ਹੈ ਮਨ ਹੈ ਧਨ ਹੈ। ਦਾਤ ਨਾਲ ਨਫ਼ਰਤ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ। ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ। ਦਰਅਸਲ ਦਾਤਾਂ ਦੇਣ ਵਾਲਾ ਨਹੀਂ, ਦਾਤੇ ਦਾ ਗਿਆਨ ਕਰਾਉਣ ਵਾਲਾ ਹੈ ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿਚ ਆਈ। ਇਸ ਵਾਸਤੇ ਸਾਡੇ ਦੇਸ਼ ਦੇ ਵਿਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ, ਬੜੀ ਵਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿਚ ਬ੍ਰਹਮੇ ਨੇ ਅਧਿਐਨ ਕੀਤਾ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਛ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਝ ਚੰਗਾ ਤੇ ਮਾੜਾ ਪੈਂਦਾ ਇਹ ਵਿਚਾਰਾਂ ਵੀ

0: ਲੈਂਦਾ ਸੀ। ਸਵੈ ਮਿਲ ਕੇ ਭਰਮਣ ਕਰਦਾ ਸੀ ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ ਹੈ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਹਨਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ, ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿੱਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿਚ ਰਸ ਮਾਣਨ ਵਾਲੇ, ਸੰਸਾਰ ਵਿਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ। ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਭਰੇ ਰਹੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਉਨ੍ਹਾਂ ਦਾ ਫਰਮਾਨ ਹੈ ਕਿ ਇਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪ੍ਰਮਾਤਮਾ ਤੇ ਮਾਰਨੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਐ ਬੰਦੇ, ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈਏ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਵਿਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ ਤਾਂ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ ਤਾਂ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ। ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਮੇਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫ਼ਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇਂ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇਂ के संसार तो किनारा कशी कर लवे, परमात्मा तेनु एक दाते दे रूप दे दिखाई देवे, और जो कुछ तेरे कोल है ए उसकी दित्ती हुई तेनु निशानी प्रतीत होवे, इस निशानी नु वेख के तू दाते दा चिंतन कर सके। गुरु नानक देव जी महाराज का कथन है कि इस तरह दियां कथनियां संसार दे च बहुत सारियां ने, कथना कथी न आवे तोट, कथ कथ कथी कोटी कोट कोट।
1: एक ओंकार सतनाम करता पुरख निर्भव निर्वैर अकाल मूरति आजूनी सहम गुर प्रसाद अनंत रूप ते अनंत गुणा दा मालिक साधकां दी दृष्टि च जिस जिस ढंग नाल प्रगट होया साधक लोगां ने ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਚੂੰਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸਦੇ ਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸਦੇ ਚ ਸੰਸਾਰ ਦੀ ਪਕੜ ਉਸਦੇ ਚ ਨਹੀਂ ਹੈ, ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸਦੇ ਚ ਨਹੀਂ, ਤਾਂ ਸੁਭਾਵਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹਤੇ ਕਰਤਾ ਹੈ ਕ੍ਰਿਤ ਨਹੀਂ ਹੈ, ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਦੇ ਚੋਂ ਸੁਭਾਵਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਆਸ਼ਚਰਜ ਰੂਪ ਹੈ, ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ, ਉਸ ਨੂੰ ਚਾਨਣਾ ਮਿਲਦਾ ਹੈ, ਤਾਂ ਸੁਭਾਵਿਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ, ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ 5-7 ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਹਨਾਂ ਦੇ ਵਿੱਚੋਂ ਇੱਕ ਨਿਰਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ, ਬੜਾ ਦੁਖੀ ਹੈ, ਬਹੁਤ ਬੇਚੈਨ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਵਿੱਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ਼ ਝੋਂਕੇ ਜਿਉਂ ਦਰਖਤ ਨਾਲ ਛੂੰਦੇ ਨੇ, ਦਰਖਤ ਦੀਆਂ ਟਹਿਣੀਆਂ ਝੂਲਦੀਆਂ ਨੇ, ਜਿਹੜਾ ਨਿਰਤਕਾਰ ਸੀ ਉਹ ਨਿਰਤ ਦੀ ਦੁਨੀਆਂ ਵਿੱਚ ਖੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨਿਰਤ ਕਰ ਰਿਹਾ ਹੈ। ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨਿਰਤ ਵੇਖ ਕੇ ਦਰਖਤ ਦਾ ਉਹ ਨਿਰਤਕਾਰ ਬਿਸਮਾਤ ਦੀ ਦੁਨੀਆਂ ਚ ਖੋ ਜਾਂਦਾ ਹੈ, ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ ਹੈ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ਼ ਝੋਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਹੈ, ਉਹ ਸੰਗੀਤਕਾਰ ਸਰਗਮ ਦੀ ਦੁਨੀਆਂ ਚ ਖੋ ਜਾਂਦਾ ਹੈ, ਸੁਰਾਂ ਦੀ ਦੁਨੀਆਂ ਚ ਖੋ ਜਾਂਦਾ ਹੈ, ਸੰਗੀਤ ਦੀ ਦੁਨੀਆਂ ਚ ਖੋ ਜਾਂਦਾ ਹੈ, ਬਿਸਮਾਦ ਹੋ ਜਾਂਦਾ ਹੈ। ਕਹਿੰਦਾ ਹੈ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ ਹੈ, ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ। ਨਿਰਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਉੱਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਦੇ ਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟਿਆ ਹੋਇਆ ਉਹ ਦੇਖਦਾ ਹੈ ਦਰਖਤ ਦੀ ਤਰਫ ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ। ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟੇ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆਂ ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ। ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ ਹੈ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆਂ ਵਿੱਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ ਉਹ ਇੱਕ ਵਪਾਰੀ ਹੈ ਲੱਕੜ ਦਾ। ਉਹ ਇਸ ਸੋਚਾਂ ਵਿੱਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ ਇਹਦੇ ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸ ਦੇ ਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸ ਦੇ ਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ ਇਹਦਾ ਕੋਲਾ ਬਣ ਸਕੇਗਾ ਕਿ ਨਹੀਂ। ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆਂ ਵਿੱਚ ਖੋ ਕੇ। ਪੰਜਵਾਂ ਜੋ ਆਰਾਮ ਕਰ ਰਿਹਾ ਹੈ ਇੱਕ ਨੌਜਵਾਨ ਹੈ, ਹੁਣੇ ਹੁਣੇ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੌਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ। ਕਹਿੰਦਾ ਹੈ ਝਗੜਾ ਤੇ ਇੱਥੇ ਵੀ ਸ਼ੁਰੂ ਹੈ, ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ। ਸਿਰਫ ਸਾਡੇ ਘਰ ਦੇ ਚ ਹੀ ਲੜਾਈ ਨਹੀਂ, ਇੱਥੇ ਦਰਖਤ ਵਿੱਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ। ਸੰਸਾਰ ਤੇ ਇੱਕ ਹੈ ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਆਉਂਦੀ ਹੈ, ਜੈਸੀ ਦ੍ਰਿਸ਼ਟੀ ਆਉਂਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਦੇ ਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ, ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ। ਸਮੁੱਚਾ ਇਸਲਾਮ ਕਹਿੰਦਾ ਹੈ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕਿ ਉਹ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ ਪਰ ਉਹ ਤੁਹਾਡਾ ਕਿਹੋ ਜਿਹਾ ਦਾ ਸੰਬੰਧੀ ਹੈ, ਕੌਣ ਲੱਗਦਾ, ਕੀ ਲੱਗਦਾ। ਜੈਸੇ ਨਾਲ ਚੱਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ ਸੰਬੰਧੀ ਤੇ ਹੈ ਪਰ ਕੀ ਲੱਗਦਾ, ਪੁੱਤਰ ਲੱਗਦਾ, ਮਿੱਤਰ ਲੱਗਦਾ, ਭਰਾ ਲੱਗਦਾ, ਦੋਸਤ ਲੱਗਦਾ, ਆਵਾ ਕੀ ਲੱਗਦਾ। ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ, ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧੀ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ, ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਉਹ ਫਾਦਰ ਹੈ। ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਰਿਹਾ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਰਿਹਾ, एक पुत्र पिता नु महान जान के उदे अगो याचना कर रहा है, ए बंदगी ए इबादत इस रिश्ते दे उत्ते खड़ी है। पर होर थोड़ा जिहा अगां जाइए, भारत दा पुराना सनातन मत उसका एक अंग उस परम शक्ति नु परमात्मा नु मां करके पूजता है, माता करके पूजता है। जिथे इस्लाम कहिंदा है वह पिता है, ईसाइयत कहिंदी है वह फादर है, वह बाप है, उथे भारत दा एक तबका कहिंदा नहीं वह मां है। लिहाजा माता माता दी चर्चा ते गीत चलते ने। माता दे बहुत सारे मंदिर भी साडे देश दे मौजूद ने, जैसे कि वैष्णो देवी, नैना देवी, काली देवी, सुरस्ती देवी, दुर्गा देवी इत्यादि अनंत देवियां साडे देश दे इस भावना करके उजागर होईयां कि मनुख ने मनिया वो परमात्मा माता है, मां है। तो मां जान के पूजा शुरू हुई, मां जान के प्रतिष्ठा शुरू हुई और मां जान के बंदगी परिक्रमा इबादत ये सब कुछ अर्चा बंधन चल पिया। एक तबके ने इस ढंग नाल परमात्मा नु मने। अगां चलिए सूफी संत जिहड़े ने परिपूर्ण परमात्मा नाल जो रिश्ता स्थापन करदे ने वह है महबूब ते महबूबा दा। इस वास्ते सबे मुसलमान सूफी कलाम नु पसंद नहीं करते। मुतस्वी मुसलमाना ने ते सूफिया नु किसे हद तक कतल भी किया। औरंगजेब ने सरमद नु कतल किया। मुल्तान दे मुस्लिम हुक्मरान ने शम्स तबरेज दी पुठी खल लवा दिती। करीबन करीबन जितने भी सूफी पैदा होए मुतस्वी मुसलमाना दे मार दी शिकार होंदे रहे। जैसे कि सरमद दी कबर असी जामा मस्जिद दे कोल वेखदे आं, इसनूं औरंगजेब ने कतल कर दिता सी। ये खुले ख्यालां दा मालिक। सूफी कलाम दे अंदर जो रिश्ता परमात्मा दा मिलदा है वो है महबूब ते महबूबा दा। किसे थां वो परमात्मा नूं महबूब बनांदे ने, खुद महबूबा बनदे ने। किसे थां परमात्मा नूं महबूबा समझदे ने, खुद महबूब बनदे ने। इस रिश्ते दे आले दुआले उन्हां दी बंदगी उन्हां दी इबादत घूमदी। थोड़ा जिहा होर अगां चलिए कुछ होर भी संबंध मिलते हैं। भगत कबीर जी महाराज ने परिपूर्ण परमात्मा नाल जो संबंध जोड़े है वो है ए कि मैं दास हां तो मालिक है। भगत लोग जिन्ने भी होए ने साडे देश दे च करीबन करीबन अपने आप नूं दास कहिंदे रहे ने, परमात्मा नूं मालिक कहिंदे ने। असीं तेरे जर करीब गुलाम हां। कहो कबीर गुलाम घर का जीवाए पावे मार। जितने भी भगत होए ने सब अपने आप नूं गुलाम आखदे रहे ने, दास आखदे रहे ने। तू मालिक है असी तेरे गुलाम। गरस के इन्हां रिश्तियां दे आले दुआले परिपूर्ण परमात्मा दा संबंध चलदा रहे। कुछ ऐसे भी भगत होए जिन्होंने कह दिता तू राजा है असी तेरी प्रजा। हे परमात्मा तू राजा है। राजा जान के उसकी पूजा हुई और निःकलंक राजा करके आख्या तू निष्कलंक राजा है, तेरे ते कोई कलंक नहीं। तू राजा है असी तेरी रईयत हां, असी तेरी प्रजा है। तो बंदगी करदे ने इबादत करदे ने इस ढंग नाल जैसे कोई प्रजा राजा दे अगों सजदा कर रही होवे, बंदगी कर रही होवे। कुछ ऐसे भी महापुरुष हुए ने जिन्होंने रिश्ता जोड़िया बई तू गुरु है असी तेरे शिष्य। तू गुरु है, समग्र संसार नूं चानना देने वाला है, प्रकाश देने वाला है, असी तेरे शिष्य। तो शिष्य जान के ते उन्हूं गुरु समझ के ए संबंध जोड़िया गया बंदगी द्वारा प्रस्तिश द्वारा। कुछ ऐसे भी ने जिन्होंने संबंध जोड़िया उस परिपूर्ण परमात्मा दे नाल मित्रता दा। तू भाई साडा मित्र है, तू साडा दोस्त है। वख-वख रिश्तियां दे उत्ते समुचे संसार दे च वख-वख मजहब ते संप्रदावां मौजूद ने। जैसे कि मैं अर्ज कर चुके हां کہ اسلام تے عیسائیت دا رشتہ پیو پتر دے رشتے تے کھڑا ہے. سناتن مت دے ایک دھڑے دا پرماتما نال رشتہ ماں تے پتر دا رشتہ ہے. صوفیاں دا رشتہ محبوب تے محبوبہ دا رشتہ ہے. اور بھگتاں دا جو بہت تعداد دے ساڈے دیش وچ پیدا ہوئے داس تے مالک دا رشتہ ہے. تو مالک ہے, اسی تیرے غلام ہاں, اسی تیرے داس. انہاں وچوں میراں وی ہے جو تھاں تھاں تے اپنے آپ نوں داسی کہندی ہے, غلام کہندی ہے. تو مالک ہے, مانے چاکر راکھو, چاکر راکھو, چاکر راکھو جی. اے گیت میراں دا بڑا پرچلت ہے, اے پربھو مینو چاکر رکھ لے, غلام رکھ لے, داس رکھ لے. تو مالک ہے, مالک ہے, میں تیری چاکر ہوں. غرض کے سمچا بھگتی جیون داس تے مالک دے رشتے دے آلے دوالے گھومدا ہے. کچھ ایسے بھی نے جو کہنن توں ساڈا متر ہے. چین دا پرسدھ سنت لاؤت سے وہ کہندا ہے, ہے ایشور جس دھاتو تو تم بنے ہیں اسے دھاتو تو میرا جنم ہے. فرق صرف اے ہے تم پہلے ہیں, انادی ہیں, میں بعد دے چاں. ایک کوئی دھاتو, ایک کوئی انس ہون کر کے تم میرا وڈا بھرا ہے, میں چھوٹا. تو بھراتا دے رشتے دے آلے دوالے لاؤت سے دی بندگی گھوم دی ہے, لاؤت سے دی عبادت گھوم دی ہے. وکھ وکھ سنسار دے بھگتاں نے سنتاں نے رشتے پریپورن پرماتما دے نال وکھ وکھ استھاپن کیتے نے. گرو گرنتھ صاحب جی مہاراج دی بانی دا ادھین کریے تے ساحل گرو نانک دیو جی مہاراج تو پوچھیے کہ او اکال پرکھ تھوڑا کی لگدا, پرماتما دے نال تسی کیڑا رشتہ استھاپن کیتا ہے. تو بانی پرن تو پتا چلتا ہے ایک رشتہ گرو نانک نے نہیں منیا, بلکہ سارے ہی رشتے پریپورن پرماتما دے نروپن کر دیتے نے. انہاں دا فرمان ہے, تو میرا پتا, تو ہے میرا ماتا, تو میرا بندھک, تو میرا بھراتا, تو میرا راکھا, سبنی تھائیں تانبو کے آ کاڑا جی. وگیانک تتھوی ساڈے سامنے اگر کسے بچے دی ماں ہووے تے پیو نہ ہوئے او احساس کمتری دا شکار ہو جاتا ہے, اور اس نو جگت یتیم کہن لگ پیندا ہے. پیو ہی کوئی نہیں, ماں ہے. تے جے ہن پیو ہوئے تے ماں نہ ہوئے ایسا بچہ ممتا تے پیار تو وانجا رہ جاتا ہے. جیون دی پرورش دے چ کافی خامیاں رہ جاندیاں, اور اس گل نو ہن منو وگیانیاں نے من لیا ہے کہ جس بچے نو ماں دی ممتا نہیں ملی وڈا ہو کے اے کٹھور ہوئے گا, اے سخت دل دا ہوئے گا. اے گل وکری ہے کہ اس دے پربلے سنسکار کچھ پویتر ہون تے او دے اندر کوملتا بنی رہے, اے گل وکری ہے. ورنہ ماں دی ممتا اگر نہیں ملی, پیار اگر نہیں ملیا, تو بچے دا ہردہ کٹھور ہو جائے گا, سخت ہو جائے گا. ماں دی لوڑ ہے, پتا دی لوڑ ہے. ہن ماں ہووے, باپ ہووے, پر بھرا نہ ہوئے بڑی گھاٹ محسوس ہوتی ہے. بھرا نو تے آخدے نے اے تے باواں ہے, اے تے ساڈیاں باواں نے. ہن ماں باپ تے ہووے پر بھرا نہ ہوئے تاں بہت وڈی گھاٹ محسوس ہوتی ہے, بہت وڈی گھاٹ. بھرا ہووے, ماں باپ بھی ہون پر دوست نہ ہوئے, متر نہ ہوئے جنوں بندہ راز دی گل دس سکے. کیونکہ کچھ ایسے بھی راز ہوں دن ویکتی گت جو بندہ ماں نو نہیں دس سکتا, پیو نو نہیں دس سکتا, پھر آ نو بھی نہیں کہہ سکتا, وہ صرف متر نو ہی کہہ سکتا ہے, دوست نو کہہ سکتا ہے. تو گرو نانک دیو جی مہاراج اس پریپورن پرماتما نو دوست بھی کہندے, کیونکہ جڑی گل میرے اندر گجھی ہے یہ اکال پرکھ میں تیرے اگوں پرگٹ کرنی ہے. اس ڈھنگ نال جیسے کہ ایک متر متر دے اگوں کردا ہے, گرو گرنتھ صاحب جی مہاراج دے وچ مترتا دا رشتہ بھی موجود ہے. صاحب کہندے نے, سن یار ہمارے سجن ایک کروں بینتی یار, تس موہن لال پیارے ہوں پھروں کھوجنتی. صاحب ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ। ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ। ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ। ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੇ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ ਤੇ ਪਿਤਾ ਦੀ ਸੋਚਣੀ ਇਹ ਆਉਂਦੀ ਹੈ ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ। ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਉਂ ਕਹਿੰਦੀਏ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਂਦੀ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਭੇਟ ਕਰ। ਮੋਹਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤਿਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖਨੀਏ ਮਨਾ, ਤੇਰੇ ਨਾਮ ਵਿੱਚੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਚੂੜਾ ਭਨ ਪਲੰਗ ਸਿਉਂ ਮੁੰਦੇ, ਸਣ ਬਾਈ ਸਣ ਬਾਹਾ, ਏਤੇ ਵੇਸ ਕਰਿੰਦੀਏ ਮੁੰਦੇ, ਸਹੁਰਾ ਤੋ ਅਵਰਾਹਾ, ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗਣੀਆਂ, ਜੋ ਸ਼ਹਿ ਕੰਠ ਨਾ ਲਗੀਆਂ, ਜਲਨ ਸੇ ਬਾਹੜੀਆਂ। ਇਸ ਸ਼ਬਦ ਦੇ ਵਿੱਚ ਜਿਸ ਰਿਸ਼ਤੇ ਦਾ ਜ਼ਿਕਰ ਹੈ ਉਹਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਅਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਅਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਨ, ਭਰਾ ਵੀ ਹੋਵੇ, ਦੋਸਤ ਵੀ ਹੋਵਨ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤਾਂ ਇੱਕ ਬਹੁਤ ਵੱਡੀ ਘਾਟ ਪਰਿਵਾਰ ਦੇ ਵਿੱਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਤੂੰ ਗੁਰੂ ਹੈ ਆਦ ਅੰਤ, ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਣਾ ਲੈਣ ਵਾਲੇ ਹਾਂ, ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸਨੂੰ ਰਾਜਾ ਵੀ ਕਹਿੰਦੀ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਜੂਠੇ ਕਰਤ ਦਿਵਾਜਾ। ਇਹ ਪਰਿਪੂਰਨ ਪਰਮਾਤਮਾ, ਤੇਰੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਪਿਤਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਾਂ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਿੱਤਰ ਦੋਸਤ ਨਹੀਂ ਹੋ ਸਕਦਾ, ਤੇਰੇ ਸਮਾਨ ਕੋਈ ਹੋਰ ਮਹਾਨ ਮਾਲਕ ਨਹੀਂ ਹੋ ਸਕਦਾ। ਸਾਰੀ ਜਗਤ ਦੇ ਰਿਸ਼ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੇ ਨਿਰੂਪਣ ਕੀਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿੰਨੇ ਸਾਡੇ ਸੰਬੰਧ ਨੇ ਇਨ੍ਹਾਂ ਸੰਬੰਧਾਂ ਦੇ ਵਿੱਚੋਂ ਹੀ ਪਰਮਾਤਮਾ ਦੀ ਝਲਕ ਵੇਖਣੀ ਹੈ। ਮਾਂ ਦੇ ਅੰਦਰ ਡੁੱਲ ਰਹੀ ਮਮਤਾ ਨੂੰ ਪਰਮਾਤਮਾ ਦੀ ਦਿੱਤੀ ਹੋਈ ਮਮਤਾ ਸਮਝਣਾ ਹੈ, ਪਿਤਾ ਦਾ ਦਿੱਤਾ ਹੋਇਆ ਪਿਆਰ ਐਸਾ ਸਮਝਣਾ ਹੈ ਕਿ ਪਰਮਾਤਮਾ ਹੀ ਇਹ ਪਿਆਰ ਦੇ ਰਿਹਾ ਹੈ, ਈਸ਼ਵਰ ਹੀ ਇਹ ਪਿਆਰ ਦੇ ਰਿਹਾ ਹੈ। ਮਾਂ ਨੂੰ ਠੁਕਰਾ ਕੇ, ਪਿਤਾ ਦਾ ਦਿਲ ਤੋੜ ਕੇ ਅਗਰ ਕੋਈ ਬੰਦਾ ਤੀਰਥਾਂ ਤੇ ਭਰਮਣ ਕਰੇ, ਦਾਨ ਕਰੇ, ਪੁੰਨ ਕਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਆਪ ਕਹਿੰਦੇ ਨੇ ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ, ਭਾਈ ਸਾਹਿਬ ਕਹਿੰਦੇ ਨੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ, ਇਹ ਤੇ ਭੁੱਲ ਗਿਆ। ਇਹ ਜੋ ਮਾਂ ਤੈਨੂੰ ਮਿਲੀ ਹੈ ਇਹ ਮਾਂ ਨਹੀਂ, ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿੱਚ ਤੈਨੂੰ ਮਿਲਿਆ, ਪਰਮਾਤਮਾ ਹੀ ਮਮਤਾ ਲੁਟਾ ਰਿਹਾ, ਪਰਮਾਤਮਾ ਹੀ ਪਿਆਰ ਦੇ ਰਿਹਾ। ਅਗਰ ਪਰਮਾਤਮਾ ਨੇ ਪਿਆਰ ਦੇਣਾ ਹੈ, ਮਮਤਾ ਕਰਨੀ ਹੈ, ਤੂੰ ਕਿਸ ਰੂਪ ਵਿੱਚ ਕਰੇ? ਉਹ ਮਾਂ ਦੇ ਰੂਪ ਵਿੱਚ ਕਰੇ। ਪਰਮਾਤਮਾ ਨੇ ਹਮਦਰਦੀ ਜਤਾਣੀ ਹੈ, ਤੂੰ ਕਿਸ ਰੂਪ ਦੇ ਜਤਾਵੇ? ਉਹ ਪਿਤਾ ਦੇ ਰੂਪ ਵਿਚ ਜਤਾ ਰਿਹਾ, ਉਹ ਪਿਤਾ ਦੇ ਰੂਪ ਵਿਚ ਪਿਆਰ ਦੇ ਰਿਹਾ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ, ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, ਅੜਸਠ ਤੀਰਥ ਘੁੰਮਣ ਵਾਣੀ, ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਆਉਣ, ਪਿਤਾ ਦੇ ਪੈਰਾਂ ਦੀ ਜੁੱਤੀ ਨਾ ਹੋਵੇ, ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ। ਭਾਈ ਸਾਹਿਬ ਕਹਿੰਦੇ ਨੇ ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪਰਾਣ। ਮਾਂ ਨੂੰ ਠੁਕਰਾ ਕੇ, ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ। ਕਾਰਨ ਕੀ? ਇਨ੍ਹਾਂ ਤਮਾਮ ਰਿਸ਼ਤਿਆਂ ਵਿੱਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਘਰ ਨੂੰ ਹੀ ਮੰਦਰ ਬਣਾਉਣਾ, ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਵਿਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਵਿਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਵਿਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਵਿਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ ਔਰ ਪਤਨੀ ਵਿਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ ਹੈ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ, ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਿਰ ਮੰਦਰ ਵਿਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਹੁੰਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦੇ ਜਾਣ, ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਵਿਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਵਿਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ। ਕੁਝ ਰਸਤੇ ਵਿਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸਤ ਨੂੰ ਤੇ ਅਕਾਲ ਨੂੰ ਵੇਖਣਾ, ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕੁਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ। برباد کر دیتی نے. اس واسطے گھر دا مندر بننا اوکھا ہو گیا ہے. کہ جے گھر مندر نہیں بنیا تا سنسار دا مندر دکھائی دینا بڑا اوکھا ہے, بہت اوکھا ہے. جے گھر مندر بن گیا ہے تو پھر سمچا سنسار بھی مندر بن جائے گا, اور سمچے سنسار دے اندر نرنکار دکھائی دے گا انیکاں روپاں وچ انیکاں کلاں وچ. صاحب گرو گوبند سنگھ جی مہاراج دا ایسا ہی کہنا سی کہ سموہ برہمنڈ دی انیکتا وچوں ایک نو ویکھنا ہے اور اسی ایک نو انیکتا وچ نروپن کر دینا ہے. سمگر درشٹی اے منک اپنے اندر پیدا کر تاکہ پرماتما دے تمام روپ سارے روپ تیرے سامنے پرگٹ ہو جان, اور اس دے ہن بھی انیکاں روپ انیک روپ تیرے نارائنا. اے نارائن تیرے انیکاں روپ نے تو بخشش کر تیرے سارے روپ ساڈے سامنے پرگٹ ہون تاکہ تیرے سارے روپاں دی جھلک اسی ویکھ سکیے تے سارے روپاں نوں اسی سجدہ کر سکیے, سارے سروپ ویکھ کے اسی آنند مان سکیے.
2: ایک ایسا اچھوتا وشا میں سروتیاں دے سامنے رکھ رہے ہیں جس تے گھٹ لکھے آ گیا ہے, گھٹ بولے آ گیا ہے, گھٹ سمجھے آ گیا ہے اور گھٹ ہی سمجھایا گیا ہے. اے ہے استری عورت. کسے حد تک پرش دی دنیا اے تک وستو ہی رہی ہے, جس طرح وستواں دے باقاعدہ بازار نے, کلاتھ مارکیٹ, فروٹ منڈی, سبزی منڈی, لکڑ منڈی, لوہا منڈی, ہو بہو ساری دنیا وچ باقاعدہ استریاں دے بازار رہے نے اور اج بھی ہے گے نے. جتھے استری بکدی ہے اودی عصمت بکدی ہے, پرش خریدتا ہے. اس دی نگاہ وچ کریمن کریمن استری وستو ہی رہی ہے. سمے دی تبدیلی نال بھاویں کچھ صدکار آدر سنمان ودیا ہوئے لیکن پھر بھی چلو استریاں دے بازار اج سارے ملکاں چ نہ ہون پر وستواں نوں استری نوں ہی اگے کر کے ویچیا جاندا ہے. کسے حد تک مغالتا ہوندا ہے وستو ویچی جا رہی ہے یا استری. کپڑا ہے, کار ہے, موٹر سائیکل ہے, غرض کے کچھ بھی وستو جو ورتن دیاں نے انہاں نوں ویچنا ہے استری نوں کر کے, اس دا چتر اگے کر کے, اسی دا ہی بت اگے کر کے. کیا اس ساریاں وستواں کیول استری استعمال کر دی ہے؟ پر نہیں, اکرشن ہے پرش دے من تے استری دا, تو استری نو اگے کر کے وستو دے پرتی اکرشن پیدا کرو تاکہ خریدار اس عورت دے راہیں, اس استری دے راہیں وستو خرید سکے. ایسا بھی دور لنگے ہے پیر دی جتی استری نو آکھیا گیا, جیسے منک سمے انسار جتی بدلدا رہا ہے, بدلو اس نو. اور ایسا نظام کافی لمبے سمے تک پرچلت رہا ہے. استری ہمیشہ منک دے ہتھوں پرش دے ہتھوں پیڑت رہی ہے, سنتاپ گرست رہی ہے. دور کیوں جاؤ؟ جد راون دی قید دے چوں سیتا نو رہا کر کے لیندا گیا ہے, لنکا نو فتح کر کے مسئلہ کھڑا ہو گیا سیتا دی اگن پرکشا دا. ایسا بھارت دے پراچین سمے تو ایک خیال چلے آ رہا ہے کہ اگن ہی شودھ کر سکتی ہے, اگن ہی ہر وستو نو پویتر کر سکتی ہے. جیسے सोने नूं अग दे च पा के शुद्ध कीता जांदा है। धातुआं सारियां ही अग्न द्वारा शुद्ध कीतियां जांदियां ने। और कुछ पुराने वहमी मनुख ते भांडियां दे च भी जितने चिर तक अग ना पा लैन उसकी शुद्धि नहीं मनदे, पवित्रता नहीं मनदे। अग्न ही शुद्ध करेगी। लिहाजा हालात इत्थे तक चले गए। मनुख शुद्ध है विचारां दे तल ते, मानसिक तल ते, शरीरक तल ते। ये शुद्ध है, ये पावन है। इसकी परीक्षा भी अग्नि ही करेगी। तो कहने सीता दी अग्नि परीक्षा हुई। वक्त दा अवतारी पुरुष अग्नि परीक्षा विच सीता नु पाउंदा है। लेकिन इस तरह की अग्नि परीक्षा कदी पुरुष ने नहीं दी। क्या वह भी मानसिक तल ते पावन है? क्या वह भी शरीरक तल ते पवित्र है? इसकी लोड़ ही नहीं। क्यों कि हमेशा पुरुष प्रधान समाज रहा है, स्त्री ते अनंत काल तो गुलाम रही, महताज रही, पीड़ित रही, सताई जांदी रही। तो सीता नूं इस तरह इतिहास या मिथिहास कहिंदा है कि अग्न परीक्षा देनी पई। बलदी हुई चिता ते सीता नूं बिठाया गया और जिस दिन अग दे सीता नूं झोंकिया गया, अज तक भारत दे स्त्री जिंदा जलाई जा रही है। और ये सिलसिला अजे तक भी जारी है। भाने अनेकां हो सकते ने स्त्री नूं जलाण दे, लेकिन जलाना चले आ रहा है। हैरानगी है किधरे दहेज दे नाते, किधरे पवित्रता दे नाते, और किधरे पुरुष दे गुस्से दा, क्रोध दा शिकार होई स्त्री। जिंदा जलाई जांदी रही है और जलाई जा रही है। ये ठीक है, सारी दुनिया विच आवाजां उठियां ने और स्त्री ने भी आवाज उठाई है पुरुष दी बराबरी दी। अधिकारां दी बराबरी मनी जा सकती है। ईश्वर दा चिंतन ते आनंद पाण दा अधिकार जिथे पुरुष दा है, स्त्री दा भी है। मान सम्मान जिथे पुरुष नूं चाहिदा है, स्त्री नूं भी चाहिदा है। लेकिन बराबरी तो मुराद किधरे ये ना समझ ले जावे कि हर तल ते बराबरी। हर तल ते बराबरी तो परमात्मा ने ही नहीं की थी। स्त्री ते पुरुष दा तन अलग बनाया है, वख वख बनाया है। और जिथे तन दा ढांचा प्रभु ने अलग बनाया है, मन दा ढांचा भी प्रभु ने अलग बनाया है। दो विपरीत रंगा नाल तस्वीर बड़ी सोहनी बनती है, अच्छी बनती है। विरोधी सुरां ते ही संगीत दी धुन खड़ी है। कदी बगौर मुताला करिए, काला रंग चिट्टे जैसा नहीं है, चिट्टा पीले जैसा नहीं है, पीला लाल जैसा नहीं है, लाल हरे जैसा नहीं है। पर इना विरोधी रंगा दे सुमेल नाली कोई सुंदर तस्वीर बनती है। हू बहो विरोधी सुरां ते ही खड़ा है संगीत। किसे एक सुर ते किसे संगीत दी धुन नूं जन्म नहीं दिता जा सकता। विरोधी जो है सुरां चाहीदियां ने। संसार संगीतमयी होवे, संसार सुंदर होवे, तो ये दो विरोधी सुर ने। जिस ते इंज कह लईए, तीबर सुर है पुरुष, कोमल सुर है स्त्री। संगीत दा बोध रखण वाले इस गल नूं समझदे ने। कुछ सुरां कोमल ने, कुछ सुरां तीबर ने, और इस तरह सुंदर संगीत दा जन्म होंदा है तीबर ते कोमल सुरां नाल। स्त्री कोमल है, تدیتا ایک عالم نے کہہ دیتا ہے، ہے ظہور زن سے پر رونق کائنات، کائنات دے دنیا دے سنسار دے اگر کچھ رونق ہے کچھ رس ہے تو استری کر کے پرش اس سے رس نو وستار دیندا ہے، استری ایک رس ہے، رس پھیل سکے پرش چاہید ہے، انہ دوہاں دی اپنی اپنی لوڑ ہے، جیسے ملانو ایک پاسے کر دئیے تو بیڑی بھی بے مینی ہو جاندی ہے، وید نو ایک پاسے کر دئیے تو جڑی بوٹیاں دی خوبی بھی پرگٹ نہیں ہو سکے گی، پمن نو ایک پاسے کر دئیے تو پھلاں دی مہک بھی دور دراز تک نہیں جا سکے گی، اسی طریقے دے نال دوہاں نو الگ الگ کر دئیے استری تے پرش نو، دوویں بے رحمک ہو جان گے اور دوویں بے مینے ہو جان گے، لیکن دوہاں دا سمیل کارج دی سدھی ہے، جیسے ملا تے بیڑی دا میل، جیسے پون تے پھلاں دا میل، جیسے وید تے جڑی بوٹیاں دا سمیل، جیسے بیج تے دھرتی دا میل، جیسے پانی تے صابن دا میل کپڑے نو صاف کردا ہے، اسی طریقے نال استری تے پرش دا سمیل ہی سنسار دی رونق ہے اور جیون سکھمئی ہے، برابری حقوق دے تلتے تے ہو سکدی ہے اور ہے، جی ربی رس مانن دا پرش نو ادکار ہے استری نو بھی اتنا ادکار ہے، لیکن تن تے من دی برابری پرماتما نے نہیں کی تھی، اس واسطے کم کارج کچھ ونڈے ہوئے نے، گھر سنوردا ہے، ستھر رہندا ہے، مہان ہوندا ہے استری کر کے، پر گھر دے باہروں سکھ آندا رہے، سمپدا آندی رہے تو بھجن دوڑن لئی پرش چاہید ہے، پرش دا شریر پربھو نے ایسا بنایا ہے استری نالوں زیادہ سخت ہے اور زیادہ بھاری بھرکم کم کر سکتا ہے، یہی کارن ہے کہ پرش پہلوان نال استری پہلوان مقابلہ نہیں کر سکے گی، جتھے اس دا من کومل ہے شریر بھی کومل ہے اور اس کوملتا دی لوڑ ہے، ورنہ ایسا ہو ہی نہیں سکدا کہ سنسار دے کچھ کوملتا بچ جائے، اگر پرش کول بھی کچھ کوملتا ہے تو اے استری دا گن ہے اور استری کر کے ہے، تھوڑی بہت ترک جی استری دے تل تے بھی ملدی ہے تو پرش کر کے ملدی ہے، وہ تھوڑی بہت تے چاہی دیے تاکہ اس دی کوملتا دی رکشا ہوئے، قدرت دا ایک نیم ہے کہ فلاں دی رکشا کنڈے ہی کر دینے، فل اپنی رکشا نہیں کر سکدا، سونے دی رکشا لوہے نال آندی ہے، کوملتا دی رکشا سختی نال آندی ہے، اس نو پراچین ودوان تے انج وی کہندے رہنے، استری نو ہر سمے پرش دی سختی دی لوڑ ہے، رکشا لئی سرکشا لئی، پرتھم پتا دی پتی دی پھر پتر دی، تائیں جو ہے یہ سرکشت رہ سکتی ہے، اپنی عزت آبرو نو بچا کے جو ہے رکھ سکتی ہے، ویاس جی تے کہا کر دے نے انہاں دے بول کہ استری پرکرتی دی بیٹی ہے، اس تے انصاف چاہید ہے اور پیار چاہید ہے، ستکار چاہید ہے، سکھ سادی صاحب کہندے نے جس گھر دے چوں استری دے چیخن چلان دی آواز باہر آمدی ہے اس گھر دے چوں سکھ تے سمپدا مان لو باہر جا رہی ہے، واقعی उस घर दियां खुशियां, उस घर दी शांति, उस घर दा सकून बाहर चला जांदा है जिथे स्त्री दा रुदन घर दी चार दीवारी तो बाहर चला जाए। कवि तुलसी ने स्त्री दे कुछ वक् वक् रूप इस ढंग नाल जो है बयान कीते ने। स्त्री चार रूप अपने जो है रखदी है, ओनू रामायण विच रामचित मानस विच कवि तुलसी इस तरह जो है बयान करते ने। जग प्रतिवर्ता चार विद अही, वेद पुराण श्रुति अस कही। इस तरह आख है, उत्तम के अस बस मन माही, सुपने हूं आन पुरुष जग नाही। उत्तम स्त्री उसकी दृष्टि जगत देच उसके पति तो बिना और कोई भी पुरुष नहीं है, वही पुरुष है, बाकी कोई पुरुष नहीं है। इसनु अध्यात्मक रंगन गुरु नानक देव जी महाराज ने बड़ी सुंदर दिती है। कहो नानक जिन प्रयो परमेश्वर कर जाने, धन सती दरगे परवाने। जिसने परमात्मा दी झलक अपने पति दिच देखी, महाराज कहने धन है वो सतवंती, धन है वो स्त्री। कोशिश तो हो ही सी साडे देश दे कि स्त्री पुरुष नू परमेश्वर आखे, परमेश्वर दी झलक वो पुरुष दे चों देखे, और पुरुष स्त्री नू देवी आखे, वो प्रभु दी शक्ति दी झलक स्त्री दे जो है देखे। अगर इसक नू देवी दिखाई देवे और एक नू परमात्मा दिखाई देवे तो घर मंदिर बन जाता है, घर हरि मंदिर बन जाता है। पर एक नू भूत दिखाई देवे, एक नू डायन दिखाई देवे, घर ही नरक बन जाता है। पता नहीं पृथ्वी ते कितने घर नरक बने हुए ने, क्योंकि घर च कोई डायन रह रही है, कोई भूत रह रहा है। एक नू डायन दिखाई दे रही है और एक नू भूत दिखाई दे रहे। जीवन दा ढंग ना आया, एक दूजे नू समझण दा ढंग ना आया। कवि तुलसी कहंदे ने जिथे चंगे माड़े पुरुषां दे चौंदे ने, उथे चंगे माड़े स्त्रियां दे च भी होंदे ने। जैसे पृथ्वी ते सिर्फ दिन नहीं रात भी है, मनुखी तल ते सिर्फ गुण नहीं औगुण भी ने, वो औगुण पुरुष दे अंदर भी ने, वो औगुण स्त्री दे अंदर भी ने। उत्तम स्त्री दी तस्वीर कशी करदे हां, तुलसी कहंदे ने उत्तम के अस बस मन माही, सुपने हूं आन पुरुष जग नाही। मद्धन पत प्रत पर प्रत देखियत ऐसे, भ्राता पिता पुत्र नित जैसे। जो उस तो थले दी है उते इस तरह समझ दिए, पर पुरुष नो ये पिता है, भरा है, पुत्र है, उदी दृष्टि इस तरह दी होंदी है। अगां चल के कवि तुलसी कहंदे ने कि बिन अवसर भय तह रह जोई, अधम सोनार जानो जग सोई। बिना अवसर मिलिया, बिना मौका मिलिया, उसने बस अपनी असमत साम के रखी है, वरना वो लुटान नो तैयार है। ये सब तो नीवी है, ये सब तो निखेद है। अगर ऐसा निखिधपना स्त्री ते लागू होंदा है तो फिर पुरुषां ते भी लागू होंदा है। पर गुणा दे तल ते अगर देखी है तो जिथे पुरुष रब दे गुण प्राप्त कर सकदा है, स्त्री प्राप्त कर सकती है। घर विच धन संपदा है, वाकई उस दे जे अद्धा अधिकार

ਸਰੀਰ ਕਿਉਂਕਿ ਤਨ ਮਨ ਤਨ ਨਹੀਂ ਧੀਰੇ ਤੇਰਾ ਤਨ ਭੁਰਨ ਲੱਗ ਪਿਆ ਹੈ ਦੰਦ ਨਿਕਲ ਗਏ ਤੇ ਬੰਦਾ ਸਮਝਦਾ ਨਹੀਂ ਅੱਖਾਂ ਦੀ ਜੋਤ ਚਮਕਦੀ ਹੈ ਸੱਚ ਏਵੇ ਐਸਤਾ ਐਸਤਾ ਅੱਖਾਂ ਦੀ ਜੋਤ ਮੱਧਮ ਪੈ ਗਈ ਕੰਨਾਂ ਦੀ ਸਰੋਤ ਖਤਮ ਹੋ ਗਈ ਇੱਥੋਂ ਤੱਕ ਕਿ ਜਿਹੜੇ ਪੈਰ ਪਹਾੜਾਂ ਦੇ ਸ਼ਿਖਰ ਤੇ ਚੜ੍ਹਦੇ ਸਨ ਅੱਜ ਉਹ ਬੰਦਾ ਬਾਬਾ ਸਾਹਿਬ ਨੇ ਤਾਂ ਸ਼ਬਦ ਵਰਤਿਆ ਉਹ ਦੁਨੀਆਂ ਦੇ ਲੋਕੋ ਮੇਰੇ ਸਰਾਣੇ ਵਜ਼ੂ ਕਰਨ ਵਾਲਾ ਪਾਣੀ ਦਾ ਕੂਜੜਾ ਹੈ ਅੱਜ ਮੇਰੇ ਕੋਲ ਇੰਨੀ ਤਾਕਤ ਨਹੀਂ ਮੈਂ ਉੱਠ ਕੇ ਪਾਣੀ ਦਾ ਕੂਜਾ ਹੱਥਾਂ ਨਾਲ ਪਕੜ ਕੇ ਮੈਂ ਵਜ਼ੂ ਕਰ ਸਕਾਂ ਸਮਰੱਥਾ ਨਹੀਂ ਕਿਉਂਕਿ ਤਨ ਚੇਂਜੇਬਲ ਹੈ ਬਾਬਾ ਸਾਹਿਬ ਦੇ ਸ਼ਬਦ ਨੇ ਦੋ ਸ਼ਲੋਕ ਕਹਿਣ ਲੱਗੇ ਉਹਨਾਂ ਦੇ ਅੰਮ੍ਰਿਤ ਬਚਨ ਨੇ ਇੱਕ ਤਾਂ ਹੈ ਬਾਬਾ ਸਾਹਿਬ ਜੀ ਦੇ ਅੰਮ੍ਰਿਤ ਸ਼ਲੋਕਾਂ ਵਿੱਚੋਂ ਚੱਬਣ ਚੱਲਣ ਰਤਨ ਤਨ ਮਨ ਤਨ ਨਹੀਂ ਧੀਰੇ ਪਹਿਲਾਂ ਤੁਕਮੇ ਲਈ ਪਹਿਲਾਂ ਸਿਰਫ ਇੱਕੋ ਸ਼ਬਦ ਲਿਆ ਤਨ ਫਿਰ ਮਨ ਫਿਰ ਤਨ ਤਿੰਨੇ ਚੀਜ਼ਾਂ ਸਥਿਰ ਨਹੀਂ ਬਾਬਾ ਫਰੀਦ ਸਾਹਿਬ ਕਹਿੰਦੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਖੇੜੇ ਮੁੱਤੀ ਢਾਂ ਤਨ ਨਹੀਂ ਧੀਰੇ ਸਰੀਰ ਨੇ ਢਾਂ ਮਾਰੀ ਸੇ ਜਾਨੀ ਚੱਲ ਗਏ ਜਾਨੀ ਦਰ ਤੇ ਪਿਆਰੇ ਕਿ ਜਿਹੜੇ ਪਿਆਰੇ ਅੰਗ ਜਿਹੜੀ ਐਨਰਜੀ ਰੱਬ ਨੇ ਮੈਨੂੰ ਜਨਮ ਵੇਲੇ ਦਿੱਤੀ ਅੱਜ ਤਨ ਰੋ ਕੇ ਕਹਿੰਦਾ ਮੇਰਾ ਤਾਂ ਸਾਰੀ ਸਾਥ ਚੱਲ ਗਏ ਦੂਸਰਾ ਬਚਨ ਉਹਨਾਂ ਦਾ ਕਿ ਫਰੀਦਾ ਉਹਨਾਂ ਦਾ ਅੰਮ੍ਰਿਤ ਬੋਚ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵਿਓਮ ਅੱਜ ਫਰੀਦਾ ਕੁਜੜਾ ਸਹਿ ਕੋਹਾ ਥੀਓਮ ਅੱਜ ਉਹ ਕੁਜਾ ਸੈਂਕੜੇ ਕੋ ਦੂਰ ਲੱਗਦਾ ਹੈ ਇੱਕ ਉਰਦੂ ਦੇ ਅਦੀਬ ਨੇ ਬੜੀ ਸੋਹਣੀ ਘਟਨਾ ਲਿਖੀ ਹੈ ਦੇਖੋ ਬੰਦਾ ਸਵੀਕਾਰਦਾ ਨਹੀਂ ਕਿ ਮੇਰੇ ਤਨ ਇੱਕ ਦਿਨ ਖਾਕ ਦੇ ਸਪੁਰਦ ਹੋਣਾ ਹੈ ਕਦੀ ਨਹੀਂ ਬੰਦਾ ਸਮਝਦਾ ਤੇ ਅੱਜ ਵੀ ਮੈਂ ਬੇਨਤੀ ਕਰਾਂ ਕਿ ਅਸੀਂ ਮੌਤ ਦੀ ਗੱਲ ਕਰਨੇ ਆ ਪਰ ਮੌਤ ਨੂੰ ਮਹਿਸੂਸ ਨਹੀਂ ਕਰਦੇ ਮੂਲੇ ਨੇ ਵੀ ਲਿਖ ਦਿੱਤਾ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ ਪਰ ਹਕੀਕਤ ਏਵੇ ਲਿਖ ਉਹਨੇ ਦਿੱਤਾ ਪਰ ਮਹਿਸੂਸ ਉਹਨੇ ਵੀ ਨਾ ਕੀਤਾ ਕਿ ਮੌਤ ਆਉਣੀ ਹੈ ਉਹ ਵੀ ਤਾਂ ਬਾਬਾ ਜੀ ਦੇ ਅਮਰ ਜੀਵਨ ਨੂੰ ਛੱਡ ਕੇ ਮੌਤ ਵਾਲੇ ਪਾਸੇ ਗਿਆ ਜਿੱਥੇ ਬਚਣਾ ਚਾਹੁੰਦਾ ਸੀ ਮੌਤ ਉੱਥੇ ਘਰ ਖਲੋਤੀ ਹੋਈ ਸੀ ਸੱਚਾਈ ਨਹੀਂ ਸਵੀਕਾਰ ਕੀਤੀ ਕਹਿੰਦੇ ਨੇ ਇੱਕ ਬਾਦਸ਼ਾਹ ਸੀ ਉਹ ਇੱਕ ਫਕੀਰ ਨੂੰ ਮਿਲਣ ਵਾਸਤੇ ਗਿਆ ਫਕੀਰ ਦਾ ਅਰਥ ਵੈਸੇ ਆਪਾਂ ਉਰਦੂ ਵਿੱਚ ਮੰਗਤਾ ਕਰਨੇ ਖਾਂ ਫਕੀਰ ਦਾ ਅਰਥ ਮੰਗਤਾ ਹੈ ਪਰ ਅਸਲ ਚ ਹਰ ਸ਼ਬਦ ਜਿਹੜਾ ਉਹਦੇ ਅਰਥ ਬੜੇ ਗਹਿਰੇ ਨੇ ਜਦੋਂ ਫਕੀਰ ਲਿਖਿਆ ਜਾਂਦਾ ਭਾਈ ਸਾਹਿਬ ਉਰਦੂ ਦੇ ਜਾਣਕਾਰ ਨੇ ਤੇ ਜਿੰਨੇ ਵੀ ਸ਼ਬਦ ਬੋਲਦੇ ਨੇ ਕਾਫੀ ਜ਼ਿਆਦਾ ਇਹਨਾਂ ਦੇ ਉਹਨਾਂ ਸ਼ਬਦਾਂ ਵਿੱਚ ਉਰਦੂ ਸ਼ਬਦਾਵਲੀ ਸਾਨੂੰ ਮਿਲਦੀ ਹੈ ਹੁਣ ਜਦੋਂ ਅਸੀਂ ਫਕੀਰ ਲਿਖਨੇ ਆ ਫੇ ਕਾਫ ਯੇ ਤੇ ਰੇ ਇਹ ਫਕੀਰ ਬਣਦਾ ਹੈ ਜੇ ਅਸੀਂ ਪੰਜਾਬੀ ਚ ਨਾ ਲਿਖੀਏ ਅਸਲ ਚ ਫਕੀਰ ਦਾ ਅਰਥ ਮੰਗਤੇ ਦਾ ਅਰਥ ਉਹ ਨਹੀਂ ਜਿਹੜਾ ਬਾਹਰ ਮੁਖੀ ਮੰਗ ਰਿਹਾ ਬਾਣੀ ਵਿੱਚ ਜਦੋਂ ਕਿਤੇ ਜ਼ਿਕਰ ਮਿਲੇਗਾ ਤੇ ਉਹਦੇ ਵਿੱਚ ਫਕੀਰ ਦੇ ਅਰਥ ਆਪਾਂ ਬਹੁ ਗਿਣਤੀ ਵਿੱਚ ਰੱਬ ਦੇ ਦਰ ਦਾ ਅੱਜ ਮੰਗਾਂਗੇ ਮੰਗਤਾ ਰੱਬ ਦੇ ਦਰ ਦਾ ਉਂਝ ਇੱਕ ਵਿਦਵਾਨ ਨੇ ਫਕੀਰ ਦੇ ਅਰਥ ਕੀਤੇ ਉਹ ਕਹਿੰਦਾ ਜੋ ਪਹਿਲਾ ਫੇਕ ਹੈ ਜਿਹਨੂੰ ਆਪਾਂ ਫੱਫਾ ਕਹਿੰਦੇ ਫੱਫਾ ਕੱਕੇ ਨੂੰ ਬਿਹਾਰੀ ਤੇ ਰਾਰਾ ਫਕੀਰ ਬਣੇਗਾ ਉੱਥੇ ਫੇ ਕਾਫ ਯੇ ਤੇ ਰੇ ਹਰੂਪ ਚਾਰ ਹੀ ਨੇ ਪਹਿਲੇ ਫੇ ਦਾ ਅਰਥ ਤੇ ਫਖਰ ਕਹਿੰਦੇ ਫਕੀਰ ਹੋਵੇ ਜਿਹੜਾ ਦੁਨੀਆਂ ਤੇ ਫਖਰ ਨਹੀਂ ਕਰਦਾ ਧਨ ਤੇ ਫਖਰ ਨਹੀਂ ਕਰਦਾ ਜਿਹੜਾ ਕੇਵਲ ਇੱਕ ਅੱਲਾਹ ਦੇ ਫਖਰ ਤੇ ਜਿੰਦਾ ਰੱਬ ਉੱਤੇ ਮਾਣ ਕਰਕੇ ਜਿੰਦਾ ਦੂਸਰਾ ਅਗਲਾ ਸ਼ਬਦ ਹੈ ਕਾਫ ਕਾਫ ਦਾ ਅਰਥ ਉਹ ਕਰਦੇ ਨੇ ਕੁਦਰਤ ਜਿਵੇਂ ਭਾਈ ਸਾਹਿਬ ਕਹਿ ਰਹੇ ਸਨ ਕਿ ਸਾਰਿਆਂ ਵਿੱਚ ਪਰਮਾਤਮਾ ਦਿਸੇ ਫਕੀਰ ਹੋਵੇ ਕਿ ਜਿਹੜਾ ਰੱਬ ਦੀ ਕਾਦਰ ਦੀ ਬਣਾਈ ਹੋਈ ਕੁਦਰਤ ਵਿੱਚੋਂ ਅੱਲਾਹ ਦੇ ਰੱਬ ਦੇ ਜਲਵੇ ਦੇਖਦਾ ਹੈ ਤੀਸਰਾ ਹੈ ਯੇ ਦਾ ਅਰਥ ਜਿਹੜਾ ਯਾਦੇ ਖੁਦਾ ਹੈ ਖੁਦਾ ਦੀ ਯਾਦ ਵੀ ਜਿੰਦਾ ਹੈ ਜਿਹੜਾ ਰੱਬ ਤੇ ਫਖਰ ਕਰਦਾ ਕਾਦਰ ਦੀ ਕੁਦਰਤ ਵਿੱਚੋਂ ਕਾਦਰ ਦੇ ਝਲਕੇ ਦੇਖਦਾ ਪਰਮਾਤਮਾ ਦੀ ਯਾਦ ਵੀ ਜੁੜਦਾ ਹੈ ਤੇ ਰੇ ਦਾ ਅਰਥ ਕਿ ਉਹ ਇੰਨਾ ਰਹਿਮ ਦਿਲ ਹੈ ਕਿ ਜਦੋਂ ਉਹਦੇ ਉੱਤੇ ਵੀ ਕੋਈ ਵਾਰ ਕਰਦਾ ਵਾਰ ਕਰਨ ਵਾਲੇ ਦਾ ਵੀ ਭਲਾ ਕਰ ਦਿੰਦਾ ਹੈ ਫਕੀਰ ਦੇ ਅਰਥ ਬੜੇ ਗਹਿਰੇ ਕਹਿੰਦੇ ਨੇ ਇੱਕ ਫਕੀਰ ਬੜਾ ਮਸਤਾਨਾ ਰੱਬ ਦੀ ਯਾਦ ਜੁੜਿਆ ਹੋਇਆ

0: ਦੇਖੋ ਭਾਈ ਸਾਹਿਬ ਨੇ ਤਾਂ ਗੁਰੂ ਸਾਹਿਬ ਨੇ ਵੀ ਸ਼ਬਦ ਫਕੀਰ ਵਰਤਿਆ, ਇੱਕ ਫਕੀਰ ਵੱਡਾ ਮਸਤਾਨਾ ਫਕੀਰ ਬੈਠਾ ਹੈ ਤੇ ਉਹ ਆਪਣੀ ਮੌਤ ਚ ਬੋਲਦਾ। ਸੱਚ ਏਵੇ ਕਿ ਸਾਡੇ ਅੰਦਰ ਦੀਆਂ ਇੱਛਾਵਾਂ ਹੀ ਸਾਨੂੰ ਮੰਗਤਾ ਬਣਾ ਦਿੰਦੀਆਂ ਨੇ, ਜਿਹਦੇ ਅੰਦਰ ਦੀ ਇੱਛਾ ਮਰ ਜਾਏ ਉਹਦੇ ਵਰਗਾ ਸ਼ਹਿਨਸ਼ਾਹ ਹੀ ਕੋਈ ਨਹੀਂ। ਆ ਸੁਲਤਾਨਪੁਰ ਦੀ ਧਰਤੀ ਹੈ, ਪੁਰਾਤਨ ਜਨਮ ਸਾਖੀ ਚ ਇੱਕ ਬਚਨ ਲਿਖਿਆ ਹੈ ਕਿ ਜਦੋਂ ਹਜ਼ੂਰ ਵਹੀਂ ਤੋਂ ਬਾਹਰ ਨਿਕਲੇ ਤੇ ਸ਼ਮਸ਼ਾਨ ਭੂਮੀ ਜਾ ਬੈਠੇ, ਇੱਕੋ ਸ਼ਬਦ ਕਿਹਾ, ਨਾ ਕੋ ਹਿੰਦੂ ਨਾ ਮੁਸਲਮਾਨ, ਨਾ ਹਿੰਦੂ ਨਾ ਮੁਸਲਮਾਨ। ਮੈਂ ਇਹਦੇ ਅਰਥਾਂ ਵਾਲੇ ਪਾਸੇ ਨਹੀਂ ਜਾਣਾ ਕਿਉਂਕਿ ਇਹਦੇ ਅਰਥ ਬੜੇ ਗਹਿਰੇ ਨੇ। ਸਿਰਫ ਅਸੀਂ ਲੋਕ ਕਰਮ ਕਾਂਡਾਂ ਦੀਆਂ ਪੰਡਾਂ ਢੁੰਦੇ ਰਹਿ ਜਾਂਦੇ ਹਾਂ, ਵਕਤ ਪੈਣ ਦੇ ਨਾਲ ਅਸਲੀ ਜੀਵਨ ਤੇ ਅਸਲੀ ਅਰਥ ਗਵਾ ਜਾਂਦੇ ਹੁੰਦੇ। ਸੱਚਾਈ ਹੈ, ਦੌਲਤ ਖਾਂ ਨੇ ਕਿਹਾ ਕਿ ਨਾਨਕ ਨੂੰ ਬੁਲਾ ਕੇ ਲਿਆਓ। ਜਦੋਂ ਬੁਲਾਉਣ ਗਏ ਤੇ ਅਹਿਲਕਾਰ ਜਾ ਕੇ, ਨਾਨਕ ਜੋ ਸ਼ਬਦ ਸਨ, ਤੁਹਾਨੂੰ ਨਵਾਬ ਦੌਲਤ ਖਾਂ ਨੇ ਬੁਲਾਇਆ ਹੈ। ਸਤਿਗੁਰੂ ਸ਼ਬਦ ਕਹਿੰਦੇ ਨੇ, ਮੈਨੂੰ ਤੇਰੇ ਨਵਾਬ ਦੀ ਕੀ ਪਰਵਾਹ ਹੈ। ਕਿਆ ਨਵਾਬ ਕੀ ਪਰਵਾਹ ਪੜੀ? ਨਵਾਬ ਸਮਝਦਾਰ ਸੀ, ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਜਦੋਂ ਸਿੱਖਾਂ ਦੀ ਗਿਣਤੀ ਕੀਤੀ ਤੇ ਉਹਨਾਂ ਨੇ ਨਵਾਬ ਦੌਲਤ ਖਾਂ ਨੂੰ ਗੁਰੂ ਨਾਨਕ ਸਾਹਿਬ ਦਾ ਅੰਨ ਸਿੱਖ ਮੰਨਿਆ ਤੇ ਉਹਨਾਂ ਨੂੰ ਜਿਹੜੀ ਪਦਵੀ ਦਿੱਤੀ ਗਈ ਉਹ ਜਿੰਦ ਪੀਰ ਅਬਨਾਸ਼ੀ ਸੀ। ਉਹ ਸ਼ਬਦ ਹੈ ਕਿ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਅਸਲ ਚ ਦੌਲਤ ਖਾਂ ਜਿਉਂਦੇ ਜੀ ਅਬਨਾਸ਼ੀ ਰੱਬ ਦੇ ਨਾਲ ਜੁੜ ਗਿਆ। ਦੌਲਤ ਖਾਂ ਨੇ ਇੱਕ ਸਿਆਣਪ ਵਰਤੀ, ਆਪਣੇ ਅਹਿਲਕਾਰ ਨੂੰ ਕਹਿੰਦਾ ਕਿ ਉਹਨੂੰ ਇਸ ਪ੍ਰਭਾਵ ਨਾ ਦਿਓ ਕਿ ਮੈਂ ਇੱਕ ਨਵਾਬ ਬੁਲਾ ਰਿਹਾ, ਉਹਨੂੰ ਇੱਕ ਜਾ ਕੇ ਗੱਲ ਕਹੋ, ਯਾ ਨਾਨਕ ਖੁਦਾਏ ਦੇ ਵਾਸਤੇ ਨਵਾਬ ਨੂੰ ਦੀਦਾਰ ਬਖਸ਼। ਜੋ ਨਾ ਜਾ ਕੇ ਸ਼ਬਦ ਕਹਿ ਨਾਨਕ ਕਿ ਖੁਦਾਏ ਦੇ ਵਾਸਤੇ ਤੈਨੂੰ ਨਵਾਬ ਬੁਲਾਉਂਦੇ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਉੱਠੇ। ਜਦੋਂ ਖੁਦਾ ਦਾ ਵਾਸਤਾ ਆ ਜਾਏ, ਇਹ ਸ਼ਬਦ ਛੋਟੇ ਜਿਹੇ ਨਹੀਂ, ਇਹ ਬੜੇ ਗਹਿਰੇ ਸ਼ਬਦ ਨੇ ਖੁਦਾਏ ਦੇ ਵਾਸਤੇ। ਜਿਹਨੂੰ ਮੁਹੱਬਤ ਗੁਰੂ ਕਰਦਾ, ਦੇਖੋ ਅੱਜ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਕੋਈ ਲੋੜਵੰਦ ਬੰਦਾ ਆ ਜਾਏ ਤੇ ਤੁਹਾਡੇ ਉਸ ਹਮਦਰਦ ਮਿੱਤਰ ਦਾ ਜ਼ਿਕਰ ਕਰੇ ਤੇ ਇੱਕੋ ਦਮ ਤੁਹਾਡੀ ਬੋਲੀ ਚੇਂਜ ਹੋ ਜਾਏਗੀ ਕਿ ਮੇਰੇ ਪਿਆਰੇ ਦਾ ਜ਼ਿਕਰ ਕਰ ਰਿਹਾ। ਤੇ ਜਿਸ ਖੁਦਾ ਨੂੰ ਗੁਰੂ ਨਾਨਕ ਮੁਹੱਬਤ ਕਰਦੇ ਨੇ, ਜਦੋਂ ਉਹਨਾਂ ਦਾ ਕੋਈ ਵਾਸਤਾ ਪਾਏ ਤੇ ਗੁਰੂ ਨਾਨਕ ਖੁਦ ਚੱਲ ਕੇ ਚਲੇ ਜਾਂਦੇ, ਆਪ ਤੁਰ ਕੇ ਜਾਂਦੇ। ਨਵਾਬ ਕੋਲ ਗਏ, ਮੈਂ ਸਿਰਫ ਅਰਜ਼ ਕਰ ਰਿਹਾ ਫਕੀਰੀ ਸ਼ਹਿਨਸ਼ਾਹੀ ਹੈ। ਨਵਾਬ ਦੌਲਤ ਖਾਂ ਬੈਠੇ, ਮਹਾਰਾਜ ਝੁਕੇ ਨਹੀਂ, ਹਜ਼ੂਰ ਨੇ ਦਸ ਪੰਜਾ ਆਪਣਾ ਹੱਥ ਵਧਾਇਆ, ਨਵਾਬ ਦੌਲਤ ਖਾਂ ਨੂੰ ਹੱਥ ਮਿਲਾਇਆ। ਥੱਲੇ ਬੈਠਿਆ ਹੋਇਆਂ ਨੇ ਕਿਹਾ, ਦੇਖੋ ਖਾਨ ਸਾਹਿਬ ਕਿ ਅੱਜ ਨਾਨਕ ਕੱਲ ਤੱਕ ਮੋਦੀ ਸੀ, ਅੱਜ ਉਹ ਤੁਹਾਡੇ ਨਾਲ ਦਸ ਪੰਜਾ ਹੱਥ ਮਿਲਾ ਰਿਹਾ ਹੈ, ਇਹ ਤੁਹਾਡੀ ਤੋਹੀਨ ਨਹੀਂ? ਇਹ ਸਿਰ ਝੁਕਾ ਕੇ ਸਜਦਾ ਕਿਉਂ ਨਹੀਂ ਕਰਦਾ? ਤੇ ਕਿਨੇ ਦੌਲਤ ਖਾਂ ਦੇ ਬੋਲਣ ਤੋਂ ਪਹਿਲਾਂ ਹਜ਼ੂਰ ਨੇ ਕਿਹਾ, ਚੇਤੇ ਰੱਖਿਓ, ਖਿਰਸੀ ਬੰਦੇ ਸਿਰ ਝੁਕਾਉਂਦੇ ਹੁੰਦੇ ਨੇ, ਜਿਹਦੇ ਅੰਦਰ ਦੀ ਖਿਰਸ ਮਰ ਜਾਏ ਉਹਨੂੰ ਕਿਸੇ ਨਵਾਬ ਅੱਗੇ ਸਿਰ ਝੁਕਾਉਣ ਦੀ ਕੋਈ ਜ਼ਰੂਰਤ ਨਹੀਂ। ਮੈਨੂੰ ਕੋਈ ਖਿਰਸ ਨਹੀਂ, ਖਿਰਸ ਦਾ ਮਤਲਬ ਤਮਾ, ਲਾਲਚ, ਮੈਨੂੰ ਕੋਈ ਲਾਲਚ ਨਹੀਂ। ਮੈਂ ਬੇਨਤੀ ਕਰਾਂ ਕਿ ਫਕੀਰੀ ਉਹਦੇ ਸਾਹਮਣੇ ਸਿਕੰਦਰ ਦੀ ਸ਼ਹਿਨਸ਼ਾਹੀ ਕੀ ਅਰਥ ਰੱਖਦੀ ਹੈ? ਉਹ ਫਕੀਰ ਬੜਾ ਮਸਤ ਬੈਠਾ ਤੇ ਮੈਂ ਸ਼ੁਰੂਆਤ ਕੀਤੀ ਹੈ, ਤਨ ਮਨ ਧਨ ਨਹੀਂ ਧੀਰੇ। ਬਾਦਸ਼ਾਹ ਉਹਦੇ ਦਰਸ਼ਨ ਕਰ ਲਈ ਗਿਆ। ਫਕੀਰ ਆਪਣੀ ਮੌਜ ਵਿੱਚ ਆ ਕੇ ਕੁਛ ਵੀ ਬੋਲ ਦਿੰਦਾ ਹੈ। ਬਾਦਸ਼ਾਹ ਨੇ ਸੋਚਿਆ, ਜੇ ਕਿਸੇ ਨੌਕਰ ਮੰਤਰੀ ਸੰਤਰੀ ਨੂੰ ਲੈ ਕੇ ਗਿਆ, ਫਕੀਰ ਦਾ ਕੋਈ ਪਤਾ ਨਹੀਂ ਜ਼ਬਾਨ ਤੋਂ ਕੀ ਬੋਲ ਦੇਵੇ, ਮੈਂ ਇਕੱਲਾ ਜਾਂਦਾ। ਆਪਣੀ ਅਸਵਾਰੀ ਲੈ ਕੇ ਉਹ ਪਹੁੰਚ ਗਿਆ ਤੇ ਫਕੀਰ ਆਪਣੀ ਝੌਂਪੜੀ ਤੋਂ ਬਾਹਰ ਬੈਠਾ ਹੈ ਤੇ ਉਹਨੇ ਬਾਹਰ ਚਟਾਈ ਸਭ ਜੀ ਵਿਛਾਈ, ਇੱਕ ਚੇਲਾ ਉਹਦਾ। ਫਕੀਰ ਨੇ ਆਵਾਜ਼ ਦੇ ਕੇ ਕਿਹਾ, ਉਹ ਚੇਲਿਆ। ਚੇਲਾ ਭੱਜ ਕੇ ਆਇਆ, ਕਹਿਣ ਲੱਗਾ, ਜਿਹੜੀ ਸਭ ਤੂੰ ਅੱਜ ਮੇਰੇ ਸਾਹਮਣੇ ਵਿਛਾਈ ਹੈ ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਉਹਨੇ ਕਿਹਾ, ਮਹਾਰਾਜ ਕੋਈ ਅਤਿਥੀ, ਕੋਈ ਮਹਿਮਾਨ, ਕੋਈ ਲੋੜਵੰਦ ਮਿਲ ਨਾ ਸਕਦਾ ਹੈ? ਕਹਿਣ ਲੱਗੇ, ਤੂੰ ਸਵਾਲ ਨਾ ਕਰ, ਸਿਰਫ ਤੂੰ ਸਾਡੀ ਗੱਲ ਮੰਨ। ਉਹਨੇ ਸਭ ਲਪੇਟੀ ਤੇ ਅੰਦਰ ਰੱਖ ਦਿੱਤੀ। ਬਾਦਸ਼ਾਹ ਆਇਆ, ਫਕੀਰ ਨੇਤਰ ਬੰਦ ਕਰਕੇ ਬੈਠਾ ਹੈ। उन्हें देखिया बादशाह ने के नेत्र बंद ने, आवाज देख के कह लगा फकीर बाबा सलाम अर्ज करना। फकीर ने हाथ में इशारा करके क्या बैठ जा। उदे मन चाहे शायद मेरे बोल नहीं पहचान सकिया मैं कौन खां। उन्हें दूजा शब्द क्या बादशाह ने के फकीर बाबा के मैं बादशाह सलाम अर्ज करना। उन्हें फिर इशारा किया बैठ जा। जदो तीजी वार अंदर दे खंकार नु सट वजी, उन्हें कहा तुझी अखां खोल के देखो मैं कौन खां। फकीर ने अखां खोल के कहा मैं तेरे पहले शब्दा तू पहचान गया सा, तू कौन है ते मैं तेन कह रहा जमीन उत्ते बैठ जा। उदे मन च आया भी मेरा चोला इना कीमती, हुण बादशाह दा चोला कोई मामूली दा नहीं। जिदे पैरां थले लोग गलीचे विछांदे हुण जुत्ती थले, ओ फकीर दी जबान च इन्नी जोशी के बादशाह नेठ के चौंकड़ी मार के नहीं बैठा। उन्हें अपने चोगे नू पिछों चुकिया, झोली च पा के वह पैरां पार बैठ गया, पिट जमीन उत्ते नेठ के नहीं बैठिया। जदों वह पैरां पार बैठा ते फकीर ताड़ी मार के हसन लग पिया, आवाज दे के कहिंदा ओ चेले भज के आ, अज मैं तेनू एक तमाशा दिखावां। हुण बादशाह बैठा है, फकीर बोलदा है आ दौड़ के चेले नू मैं तेनू तमाशा दिखावां। बादशाह कहिंदा एक मैं दूजा नौ इहदा दास तीजा फकीर, किते मेरा ते नहीं तमाशा बन रहा। सोचिया जरूर पर समझिया नहीं, चेते रखियो सोचन ते समझन विच अंतर है। उन्हें कहा मेरा तमाशा तो नहीं। चेला भज के आया, कहन लगा फकीर बाबा किदा तमाशा। ते उस वक्त फकीर ने उस बैठे हुए बादशाह वाल इशारा करके क्या बेटा हजरते इंसान का कैसा तकबर तेज कह, हजरते इंसान का कैसा तकबर तेज कह, खाक का पुतला बना मगर खाक से परहेज है। खाक का पुतला बना मगर खाक से परहेज है। ये मिट्टी का पुतला बनिया है ते अपने तन ते इना मान कर दे, जिस मिट्टी विच कल में तानू मिलना है ये मिट्टी तो नबरद कर रहा है। ये समझदा मेरा चंद तन चेंज नहीं होना। शायद यही कारण भाई साहब पढ़ते होंगे ने बाबे फरीद दे शब्द सलोक, ते मैं थोड़ा जिहा अज भगत जी दे बैठी धन्ना जी दे तीन ये पवित्र शब्द लए ने तन मन ते तन। बाबा फरीद नू पुछो तन चेंजेबल किवें है, वह तो इथों तक कहिंदे ने कि फरीदा खाक ना निंदिया है, खाकू जेड ना कोई जीव दिया पैरां तले मोया उपर हुए। इहदे अर्थ भी बड़े गहरे, चेते रखियो कि जेड़ा निम्रता च रहिंदा है, जोर वाला निवाण दा यतन करदा है, रब कई बार इहो जिहा समा लिआउंदा है जिन्हां नू बंदा निवाण दा यतन करदा है उन्हां नू रब शैण शैयां देंदा है, ते जेड़े झुकाण दा यतन करदे ने उन्हां नू भिखारी बना के रख दिंदा है। जिउंदिआं मिट्टी पैरां थले, मरिया ते मिट्टी बंदे उत्ते आ गई। बाबा साहब ने इसे करके तन दा जिक्र करदिआं कहा फरीदा जिन लोयण जग मोहिआ से लोयण मैं डिठ, कजल रेख ना सहिंदिआं से पंखी सुए बिखिठ। भगत तन्ना जी पहला शब्द कहिंदे ने निशान तेरा तन सदीव काल वास्ते स्थिर नहीं, यह तब्दीली भी चाहेगा, यह चेंज होवेगा, इहनू कोई रोक नहीं सकेगा। दूसरी गल जे तन टिका विच नहीं ते मन केड़ा तेरा टिका विच है। जदों मन दी आपां गल करने उंज वैसे जे थोड़ा जिहा असीं ध्यान नाल देखिए मन दी गल सारे करने आ पर मन नूं साधन दी गल नहीं करदे। इह तां सारे कहिंदे आ मन नहीं टिकदा, जे नहीं टिकदा ते इहनू टिकाया किवें जा सकदा है। तन मन तन ही धीरे, हुण मन वल झाती मार के देखो। आपां जितने इत्थे बैठे आ ना सच है जे मेरी बेनती इहनू महसूस ना करियो, जो कुछ साडे मन च फुरने उठदे पए ने इहनू कागज उत्ते अखरां दी शकल दे दिओ। सच एवे बंदा अपने अंदर दे फुरने खुद किसे दूजे कोल नहीं पढ़ सकदा। इह टिकाच कित्थे है, इह इन्ना तेज है, सब तो ज्यादा तेज है अज लाइट दी रफ्तार। जदों आपां रॉकेट भी चढ़दे ने ਉਹਨਾਂ ਨੂੰ ਸੂਰਜ ਦੀ ਰੋਸ਼ਨੀ ਦੇ ਪੈਮਾਨੇ ਤੇ ਉਹਨਾਂ ਦੀ ਗਿਣਤੀ ਮਿਣਤੀ ਹੁੰਦੀ। ਸੂਰਜ ਦੀ ਲਾਈਟ ਆ ਲਾਈਟ ਇਹਦੀ ਰਫਤਾਰ ਬਹੁਤ ਤੇਜ਼ ਹੈ, ਪਰ ਮੈਂ ਬੇਨਤੀ ਕਰਾਂ ਮਨ ਸੂਰਜ ਦੀ ਲਾਈਟ ਦੀ ਸਪੀਡ ਨੂੰ ਵੀ ਪਿੱਛੇ ਛੱਡ ਜਾਂਦਾ ਹੈ। ਇੱਕ ਖਿੰਨ ਵਿੱਚ ਇਹ ਸੱਤਾ ਸਮੁੰਦਰਾਂ ਤੋਂ ਪਾਰ ਵੀ ਹੋ ਹੁੰਦਾ ਹੈ ਤੇ ਇੱਕ ਖਿੰਨ ਵਿੱਚ ਇਹ ਪਤਾਲਾਂ ਵੱਲ ਵੀ ਚਲਾ ਜਾਂਦਾ, ਇੱਥੇ ਟਿਕਾ ਕਿੱਥੇ ਹੈ? ਤਾਂ ਹੀ ਬਾਬਾ ਸਾਹਿਬ ਨੇ ਕਿਹਾ ਕਬੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤਾ ਚਾਰੇ ਕੁੰਡਾਂ ਭਾਲੇ। ਇਹ ਟਿਕਦਾ ਕਿੱਥੇ ਹੈ? ਇਸੇ ਕਰਕੇ ਸਤਿਗੁਰੂ ਨੇ ਆ ਦੇਖੋ ਨਿਆਣੇ ਨੇ, ਕਦੀ ਨਿਆਣਾ ਤੁਸੀਂ ਜਾਗਦਾ ਟਿਕਦਾ ਦੇਖੇ? ਸੱਚ ਇਵੇਂ ਬੱਚਾ ਕਦੀ ਨਹੀਂ ਟਿਕਦਾ, ਉਹ ਚੰਚਲ ਮਾਤੇ ਉਹਦੀ, ਉਹ ਇੱਥੋਂ ਤੱਕ ਕੁਛ ਨਹੀਂ ਹੋਵੇਗਾ, ਜਿਹੜਾ ਕੱਪੜਾ ਤੁਸੀਂ ਦਿਓਗੇ ਉਹ ਕੱਪੜੇ ਨੂੰ ਮੂੰਹ ਚ ਪਾ ਕੇ ਚਿੱਥੀ ਜਾਏਗਾ, ਬੱਚੇ ਦਾ ਅੰਗ ਨਹੀਂ ਟਿਕਦੇ। ਗੁਰਦੇਵ ਕਹਿੰਦੇ ਜਿਸ ਤਰ੍ਹਾਂ ਬੱਚੇ ਦਾ ਤਨ ਨਹੀਂ ਟਿਕਦਾ, ਇਸੇ ਤਰ੍ਹਾਂ ਵੱਡੇ ਵੱਡੇ ਬੰਦਿਆਂ ਦੇ ਮਨ ਨਹੀਂ ਟਿਕਦੇ। ਕਾਇਆ ਨਗਰ ਇੱਕ ਬਾਲਕ ਬਸਿਆ, ਤਨ ਮਨ ਧਰਨੀ ਤੀਰੇ, ਕਾਇਆ ਨਗਰ ਇੱਕ ਬਾਲਕ ਬਸਿਆ, ਖਿੰਨ ਪਲ ਥਿਰ ਨਾ ਰਹਾਈ, ਅਨਕ ਉਪਾਵ ਜਤਨ ਕਰ ਥਾਕੇ ਬਾਰੰਗ ਬਾਰ, ਭਰਮਾਈ ਟਿਕਦੇ ਨਹੀਂ ਪਿਆ। ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਉਹਨਾਂ ਦੀ ਰਚਨਾ ਵਿੱਚ ਕਵਿਤ ਹੈ, ਭਗਤ ਨਾਮਦੇਵ ਵਾਹਿਗੁਰੂ ਧੰਨਾ ਜੀ ਦੇ ਸ਼ਬਦ ਦੀ ਵਿਆਖਿਆ ਲਈ ਉਹਨਾਂ ਨੇ ਬੜਾ ਸੋਹਣਾ ਇੱਕ ਬਚਨ ਕਿਹਾ। ਕਹਿਣ ਲੱਗੇ ਖਗਪਤ ਪਰਬਲ ਪਰਾਕਰਮੀ ਪਰਮਹੰਸ, ਸ਼ਬਦ ਸਾਰੇ ਸੁਣਨ ਵਾਲੇ ਨੇ, ਮਨ ਨਹੀਂ ਟਿਕਦਾ। ਖਗਪਤ ਪਰਬਲ ਪਰਾਕਰਮੀ ਪਰਮਹੰਸ, ਚਾਤੁਰ ਚਤੁਰ ਮੁਖ ਚੰਚਲਾ ਚਪਲ ਹੈ। ਖਗਪਤ, ਖਗ ਦਾ ਅਰਥ ਪੰਛੀ, ਪਤ ਦਾ ਅਰਥ ਰਾਜਾ ਪਤੀ, ਪੰਛੀਆਂ ਦਾ ਰਾਜਾ ਗਰੁੜ ਹੈ, ਗਰੁੜ ਦੀ ਉਡਾਰੀ ਬਹੁਤ ਤੇਜ਼ ਹੈ, ਪਰ ਭਾਈ ਸਾਹਿਬ ਕਹਿੰਦੇ ਗਰੁੜ ਪੰਛੀ ਤੇਰੀ ਉਡਾਰੀ ਵੀ ਮਨ ਦਾ ਮੁਕਾਬਲਾ ਨਹੀਂ ਕਰ ਸਕਦੀ। ਮਨ ਜਿੱਥੋਂ ਤੱਕ ਉਡਾਰੀਆਂ ਮਾਰਦਾ ਉੱਥੇ ਤੱਕ ਗਰੁੜ ਪੰਛੀ ਵੀ ਨਹੀਂ ਪਹੁੰਚ ਸਕਦਾ। ਪਰਬਲ ਪਰਾਕਰਮੀ, ਸਿਆਣਾ ਬੜਾ ਹੈ, ਏਦਾਂ ਸਿਆਣਾ ਹੈ, ਆ ਜਿਹੜੀਆਂ ਸਹੂਲਤਾਂ ਅਸੀਂ ਵਰਤਨੇ ਪਏ ਲਾਈਟ ਜਗਾਈਏ, ਕਿਸੇ ਦਾ ਮਨ ਸਿਆਣਾ ਬਣਿਆ ਤੇ ਲਾਈਟ ਪੈਦਾ ਕਰਕੇ ਚਲਾ ਗਿਆ, ਇੰਨਾ ਸਿਆਣਾ ਹੈ। ਇਹ ਮੁਰਦੇ ਬੰਦੇ ਨੂੰ ਵੀ ਜਵਾਨ ਦਾ ਯਤਨ ਕਰਦਾ ਹੈ। ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਲਾਕ ਬੜੇ, ਚਤੁਰ ਮੁਖ ਚੌਂ ਮੂਹਾਂ ਹੈ, ਚੰਚਲਾ ਚਪਲ ਹੈ। ਸੱਚ ਇਹ ਵੇਖੇ ਬਿਜਲੀ ਜਿਹੜੀ ਅਸਮਾਨ ਵਿੱਚ ਚਮਕਦੀ ਏ, ਮਨ ਤਾਂ ਚਮਕਦੀ ਕੋਈ ਬਿਜਲੀ ਨਾਲੋਂ ਵੀ ਜ਼ਿਆਦਾ ਚੰਚਲ ਹੈ। ਮੈਂ ਸਿਰਫ ਬੇਨਤੀ ਕਰਨੀ ਹੈ ਤਨ ਮਨ ਧਨ ਨਹੀਂ ਧੀਰੇ। ਤੀਸਰਾ ਸ਼ਬਦ ਵਰਤਿਆ ਧਨ, ਮਨ ਵੀ ਨਹੀਂ ਟਿਕਦਾ ਪਿਆ। ਧਨ ਨੇ ਇੱਕ ਦਿਨ ਮਹਾਰਾਜ ਕਹਿੰਦੇ ਨੇ ਇਹਨੇ ਵੀ ਕਿਹੜਾ ਟਿਕ ਜਾਣਾ ਹੈ। ਇੱਕ ਛੋਟੀ ਜੀ ਮੈਂ ਬੇਨਤੀ ਕਰਾਂਗਾ, ਦੇਖੋ ਅੱਜ ਦਾ ਜਿਹੜਾ ਸਾਡਾ ਢਾਂਚਾ ਹੈ ਨਾ, ਇਹ ਘਰ ਘਰ ਦਾ ਦੁਖਾਂਤ ਹੈ। ਭਾਈ ਸਾਹਿਬ ਬੈਠੇ ਨੇ, ਅਸੀਂ ਲੋਕ ਨਿਕਲੇ ਹਾਂ ਗਰੀਬੀ ਵਿੱਚੋਂ ਤੇ ਸੰਘਰਸ਼ ਵਿੱਚੋਂ, ਇਹ ਸੱਚਾਈ ਹੈ। ਪਰ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਨਾ, ਤੁਸੀਂ ਬੈਠੇ ਹੋ ਪਤਾ ਨਹੀਂ ਕਿੰਨੀ ਮਿਹਨਤ ਮੁਸ਼ਕਤ ਮਜ਼ਦੂਰੀ ਕਰਕੇ ਘਰ ਬਣਾਉਂਦੇ ਹੋ, ਤੇ ਜਿਹੜਾ ਕੋਠੀ 'ਚ ਜੰਮਦਾ ਹੈ ਨਾ, ਉਹਨੂੰ ਕੋਈ ਪਤਾ ਨਹੀਂ ਪਿਓ ਦੇ ਢਾਰੇ ਦਾ ਤੇ ਪਿਓ ਦੀ ਚੌਂਪੜੀ ਦਾ, ਉਹਨੂੰ ਕੋਈ ਸਮਝ ਨਹੀਂ, ਉਹਨੂੰ ਅਹਿਸਾਸ ਹੀ ਨਹੀਂ। ਇਹੀ ਕਾਰਨ ਕਿ ਅੱਜ ਕੱਲ੍ਹ ਦੇ ਨੌਜਵਾਨ, ਮੈਨੂੰ ਬਖਸ਼ ਦਿਆ ਜੇ, ਮਾਂ ਬਾਪ ਘਰ 'ਚ ਨੇ ਆਪਣਾ ਕਮਰਾ ਖੋਲਿਆ, ਬਾਹਰ ਦੇਖਣ ਨੂੰ ਮਿਲਦਾ ਭਾਈ ਸਾਹਿਬ ਜਾਂਦੇ, ਕਮਰਾ ਖੋਲਿਆ ਕੰਪਿਊਟਰ ਆਨ ਕੀਤਾ, ਅੰਦਰੋਂ ਚਿਟਕਣੀ ਮਾਰ ਲਈ, ਉਹ ਪੁੱਛਦੀ ਕੋਈ ਨਹੀਂ ਮਾਂ ਬਾਪ ਨੂੰ ਤੁਸੀਂ ਕੁਝ ਖਾਏ ਵੀ ਹੋ ਕੇ ਨਹੀਂ। ਇਹ ਸੱਚਾਈ ਹੈ। ਤੇ ਜਿਹੜਾ ਬਿਠੁਲ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਇਆ, ਇਹ ਕਿੱਥੋਂ ਆਇਆ ਹੈ? ਬਿਠੁਲ ਦਾ ਅਰਥ ਹੁੰਦਾ ਬੈਠ ਜਾ। ਕਹਿੰਦੇ ਇੱਕ ਭਗਤ ਮਾਂ ਦੇ ਚਰਨਾਂ ਦੀ ਰੋਜ਼ ਸੇਵਾ ਕਰਦਾ ਸੀ ਤੇ ਰੋਜ਼ ਪਰਮਾਤਮਾ ਦੀ ਭਗਤੀ ਉਹਦੇ ਦਰਸ਼ਨਾਂ ਦੀ ਸਿੱਖ ਰੱਖਣੀ। ਇੱਕ ਦਿਨ ਨੇਮ ਨਾਲ ਮਾਂ ਦੇ ਚਰਨ ਕੁੱਟਣ ਲੱਗਾ, ਕਹਿੰਦੇ ਨੇ ਭਗਵਾਨ ਪ੍ਰਗਟ ਹੋਏ ਤੇ ਉਹਨੇ ਇੱਕੋ ਗੱਲ ਕਹੀ, ਬਿਠੁਲ ਆ ਇੱਟ ਉੱਤੇ ਬੈਠ ਜਾ, ਕਿਉਂਕਿ ਮੈਂ ਜੇ ਮਾਂ ਦੇ ਚਰਨਾਂ ਦੀ ਸੇਵਾ ਕਰ ਰਿਹਾ। ਦੇਖੋ ਇੱਕ ਬੜੀ ਵੱਡੀ ਖੇਡ ਸੀ। ਮੈਂ ਸਿਰਫ ਬੇਨਤੀ ਕਰਾਂ ਕਿ ਤਨ ਵੀ ਟਿਕਣਾ ਨਹੀਂ, ਮਨ ਵੀ ਟਿਕਣਾ ਨਹੀਂ, ਤੇ ਮੰਨਾ ਜੋ ਕੁਝ ਇਕੱਠਾ ਕਰੀ ਜਾਂਦਾ ਇਹਨਾਂ ਕਿਹੜੇ ਟਿਕੇ ਰਹਿਣਾ ਹੈ? ਕਿ ਧਨ ਸਦੀਵ ਕਾਲ ਲਈ ਹੈ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਕ ਤੁੱਕ ਹੈ, ਆ ਜਦੋਂ ਭਾਦੋਂ ਚ ਬੱਦਲ ਵਰਸਦਾ ਹੈ ਨਾ, ਤੇ ਉਦੋਂ ਬਾਅਦ ਸੂਰਜ ਨਿਕਲਦਾ, ਤੇ ਜਦੋਂ ਸੂਰਜ ਨਿਕਲਦਾ ਉਹਦੀਆਂ ਕਿਰਨਾਂ ਚਮੜੀ ਨੂੰ ਇਸ ਤਰ੍ਹਾਂ ਤੰਗ ਦੁੱਖ ਦਿੰਦੀਆਂ ਨੇ ਜਿਵੇਂ ਸੂਲਾਂ ਚੁੱਭਦੀਆਂ ਹੋਣ, ਤੇ ਸਿਰ ਤੇ ਬੱਦਲ ਆ ਜਾਏ ਤੇ ਅਸੀਂ ਕਹਿੰਦੇ ਹਾਂ ਵਾਹ ਵਾਹ ਠੰਡ ਪੈ ਗਈ। भगत गुरु ग्रंथ साहिब च कहिंदे ने भले लोको जेड़ी बदल दी शां अज तेरे सिर ते आई है चेते रखी इहदा भरोसा ना करिए कईआं दे सिर तो लंघ के आई है कि बदल दी शां टिकी रहेगी। सच एवे कि आ सियाल दियां रातां ने बाहर कागज कोई बाल के सेके कख बाल के सेके किन्नी कु देर तक कख रात चलणगे कख सवाह हुंदियां देरी नहीं लगती बदलां दी शां उड़दियां देरी नहीं लगती खड़ा दा पानी उच्चे खेतां विच चढ़ जाए ते मत सोच के पानी दी लोड़ नहीं हड़ दे दरिया चढ़दे भी बड़ी छेती ने ते उतरदे भी बड़ी छेती ने। ए माया दी कहानी तां बदलां दी शां है जिहड़ी अज तेरे सिर उत्ते ठंड पी देंदी है कईआं दी तिजोरी विचों पहला निकल के आई सदा लई नहीं एक कखां दी अग है। तां ही सतगुरु ने बाणी विच कहा माई माया शाल तृण की अगन मेघ की छाया गोविंद भजन में खड़का जल। एक शब्द गुरु ग्रंथ साहिब च आउंदा है तन मन धानी तीरे मैं प्रकरण तो दूर नहीं जा रहा मैं सिर्फ भगत जी का शब्द लिया है वह शब्द कह ज्यो मद माखी त्यों सठोर रस जोर जोर धन की आ जिमें शहद की मखी एक एक फुल ते बैठ के धन ओ मकरंद चूसदी है ते नाल कहिंदी है अज नहीं छकना जदों छत्ता पूर्ण तौर ते भर जाएगा मैं उदो एदा रस माणांगी। गुरु ग्रंथ साहिब च कबीर जी कहिंदे ओ भोलीए मखीए तू सिर्फ अपनी संघर्ष कर तू मेहनत कर करके फुल्लां उत्तों मकरंद चूस चेते रखी जिदन तेरा शहद पकना है तेनू खाना नसीब नहीं होना तेरे मुंह दे विच सवा पाणगे ते निचोड़ के शायद किसी होर ने ले जाना। सच एवे साडे घरां च यही हुंदा मापे विचारे शायद दी मक्खी दी तरह कट्ठे करदे रहिंदे ने ते जद सुख दा वेला हुंदा पुत पोते मोटरसाइकलां लैके सब कोई निचोड़ के घरों बाहर ले जांदे इहनू महसूस ना करियो सच्चाई है। बाबा जी ने कहा ज्यो मद माखी त्यों सठोर रस जोर जोर धन किया मरती बार लिहो लिहो करिए भूत रहन क्यों दिया। एक सतगुरु का अमृत बचन है गुरु ग्रंथ साहिब की पवित्र बाणी विच मैं तां तुक लई भगत जी ने पहली तो गुरु ग्रंथ साहिब च कही तन भी थिर नहीं मन भी थिर नहीं ते धन जिन्नू तू कहना यह केड़ा थिर है। सतगुरु के अमृत बचना विच एक पवित्र शलोक है कबीर साहब जी का वह शलोक है कबीर कौडी कौडी जोर कह जोरे लाख करोड़ चलती बार ना कच्छ मिलो लई लंगोटी तोर लंगोटी दर थे वांसली। भगत जी ने तीन गल्लां पहली तुक विच कहियां ते अगे मैं दो शब्द तुहानू होर सुनाने चाहना एक तां सुना दिता गोबिंद गोबिंद गोबिंद सिंह नाम दियो मन लीना दूजा शब्द है भगत धन्ना जी दी आस्था ते तीसरा शब्द है गल ध्यान नाल सुनियो लगेगा इंज के शब्द एक दूजे दे विपरीत ने पर थोड़ा जा समझन दा तरीका जा विपरीत नहीं। पहला उन्हां दी परमात्मा प्रति आस्था देखो कहिंदे ओ भरमण वाले चित तू भरम ना तू चिंता ना कर परमात्मा तेनू रोजी देगा। कहिंदे जिस दिन मां दे पेट दे पानी विच देखो मैं अर्थ कर रहा इहनू ध्यान नाल सुनियो जिस दिन मां दे उदर दे पानी विच तू पुठा लटकिया तेरे चार चवेरे तपश अग सी जे परमात्मा ने मां दे पेट दी पट विच भी तेनू रोजी दे दित्ती तू चिंता क्यों करना परमात्मा तेनू सारी जिंदगी रोटी देगा। पर अपनी लोड़ पई कहन लगे गोपाल तेरा आरता जो जन तुमरी भगत ग्रंथे तिनके का सवारता मैं तां कहा भी किते विपरीतता नहीं। पहला शब्द है राग आसा विच रे चित चेत सकीनी दयाल दमोदर ओ मेरे चित तू दयालु परमात्मा नु क्यों नहीं चेते करदा बिबै ना जानस कोई जे तावें ब्रह्मांड खंड को करता करे सो होई। अगली तो कह जननी केरे जन्म देन वाली मां जननी केरे उधर उदक में उधर ते उदक दो शब्द ने क्योंकि पानी विच ही तां पनपदा है जीव जननी केरे उधर उदक में पिंड किया दस द्वारा आ दस दरवाजिया वाला रब ने शहर बना दिता पिंड बना दिता दे आहार अग्न में राखा है ऐसा खसम हमारा। देखो एक हलवाण वाले का भरोसा रब ते किन्ना भाई इंद्रजीत सिंह नाल सन असी दूर तक देखण गए ਸਰੋਂ ਸੀ ਉਦੋਂ। ਮੈਂ ਕਈ ਵਾਰੀ ਸੋਚਦਾ ਸਾਂ ਕਿ ਆਪਾਂ ਤਾਂ ਸਿਰਫ ਕਮਰੀ ਬਣਾਉਂਦੇ ਰਹਿ ਗਏ, ਪੂਜਾ ਰੂਮ ਬਣਾ ਲਿਆ, ਬਾਬਾ ਜੀ ਕਾ ਕਮਰਾ ਬਣ ਗਿਆ। ਮੈਂ ਕਹਿੰਦਾ ਜਿਹਨੇ ਰੱਬ ਨੂੰ ਪਾਉਣਾ ਸੀ ਉਹ ਮਾਰੂ ਥਲ ਵਿੱਚ ਬੈਠਾ ਕੂਕੀ ਗਿਆ, ਲੋਕ ਮੰਦਰਾਂ ਵਿੱਚ ਪੱਥਰ ਪੂਜਦੇ ਰਹੇ, ਰੱਬ ਖੂਹ ਤੇ ਬੈਠਾ ਹੋਇਆ ਪਾ ਕੇ ਚਲਾ ਗਿਆ। ਅੱਜ ਕੱਲ੍ਹ ਕਈ ਵਾਰੀ ਸਿਆਣੇ ਸੁਣਾਉਂਦੇ ਵੀ ਨੇ ਜੋਕ ਵੀ ਜਿੱਥੋਂ ਦੇ ਐਡਰੈਸ ਦਿੱਤੇ ਹੁੰਦੇ ਨੇ ਉੱਥੇ ਬੈਠਾ ਕੋਈ ਨੀ, ਜੇ ਬੈਠਾ ਕਿਸੇ ਹੋਰ। ਤਾਂ ਬੁੱਲੇ ਨੇ ਕਿਹਾ ਸੀ ਬੁੱਲਿਆ ਠਾਕਰ ਦੁਆਰੇ ਨਾ ਜਾਈ, ਇਹਨੂੰ ਨੈਗੇਟਿਵ ਨਾ ਲਿਆ ਜੇ। ਜਿੱਥੇ ਮੋਮਨ ਭੋਗ ਲਵਾਏ ਵਿੱਚ ਮਸੀਂਦੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਐਡਰੈਸ ਤਾਂ ਇਹੀ ਹੈ ਨਾ, ਰੱਬ ਰਹਿੰਦਾ ਪਿਆ ਮੰਦਰ ਗੁਰਦੁਆਰਾ। ਭਾਈ ਸਾਹਿਬ ਜ਼ਿਕਰ ਕਰ ਰਹੇ ਸਨ, ਆ ਸ਼ਬਦ ਉਹਨਾਂ ਨੇ ਬੜਾ ਵਰਤਿਆ, ਮੈਂ ਨਹੀਂ ਉਹ ਵਰਤਣਾ। ਉਹ ਸ਼ਬਦ ਸੇ ਬੁੱਲਾ ਕਹਿੰਦਾ ਹੈ ਕਿ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਵਾਏ ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਅਮੀਰ ਜਾਦਿਆਂ ਨੇ ਬੂਹੇ ਉੱਤੇ ਚੋਬਦਾਰ ਬਹਾਏ, ਕਹਿਣ ਲੱਗੇ ਬੁੱਲਿਆ ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਉਹ ਰੱਬ ਦਾ ਦਰਵਾਜ਼ਾ ਕੀ ਹੈ, ਕਿਹੜਾ ਦਰਖ ਹੈ ਉਹਦਾ? ਬਾਹਰ ਦੇ ਪੂਜਾ ਸਥਲ ਬੰਦ ਕੀਤੇ ਜਾਂਦੇ ਨੇ, ਜਿਹਦੇ ਅੰਦਰ ਰੱਬ ਦੇ ਬੂਹੇ ਖੁੱਲ ਜਾਣ ਉਹ ਬਾਹਰ ਦੇ ਮੰਦਰ ਵੀ ਕਮਾ ਕੇ ਆ ਜਾਂਦੇ। ਨਾਮਦੇਵ ਜੀ ਨੇ ਕੀ ਕੀਤਾ, ਪੱਥਰ ਦੇ ਮੰਦਰ ਚੋਂ ਧੱਕੇ ਮਾਰੇ, ਪਰ ਦਿਲ ਮੰਦਰ ਵਿੱਚੋਂ ਠਾਕੁਰ ਨੂੰ ਕੌਣ ਕੱਢੇਗਾ? ਜੋ ਦਿਲ ਮੰਦਰ ਵਿੱਚ ਬਿਰਾਜਮਾਨ ਹੈ। ਮੈਂ ਸਿਰਫ ਸੰਖੇਪ ਜਿਹਾ, ਭਗਤ ਜੀ ਕਹਿੰਦੇ ਨੇ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ। ਅਗਲਾ ਬਚਨ, ਕੁੰਮੀ ਜਲ ਮੈਂ ਕੱਛੂ ਕੁੰਮੀ ਪਾਣੀ ਵਿੱਚ, ਤਨ ਤਿਸ ਬਾਹਰ, ਤਨ ਦਾ ਅਰਥ ਬੱਚਾ, ਉਹਦੇ ਬੱਚੇ ਉਹਦੇ ਅੰਡੇ, ਆਂਡੇ ਬਾਹਰ ਨੇ। ਕੱਛੂ ਕੁੰਮੀ ਕਦੀ ਆਂਡਿਆਂ ਤੇ ਨਹੀਂ ਬਹਿੰਦੀ, ਕਿਉਂਕਿ ਉਹ ਆਂਡਾ ਦੇ ਕੇ ਪਾਣੀ ਚਲੀ ਜਾਂਦੀ ਹੈ, ਫਿਰ ਉਹ ਧਿਆਨ ਨਾਲ ਪਾਣੀ ਸੱਟਦੀ ਆਂਡੇ ਵਾਲੇ ਪਾਸੇ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਕੱਛੂ ਆਂਡਾ ਧਿਆਨ ਤਰ ਕਰ ਪਰ ਪੱਕ ਨਦੀ ਵਿੱਚ ਆਣਾ। ਉਹ ਆਂਡੇ ਦਾ ਧਿਆਨ ਟਿਕਾਉਂਦੀ, ਉਹਦੇ ਧਿਆਨ ਨਾਲ ਆਂਡੇ ਵਿੱਚ ਉਹਦਾ ਬੱਚਾ ਵਿਕਾਸ ਕਰਦਾ, ਧਿਆਨ ਨਾਲ ਆਂਡਾ ਤੋੜਦੀ ਏ, ਤੇ ਧਿਆਨ ਨਾਲ ਮਾਂ ਬੱਚੇ ਨੂੰ ਆਪਣੇ ਕੋਲ ਲਿਆਉਂਦੀ। ਦੇਖੋ ਉਸ ਇੱਕ ਮਹਾਂਪੁਰਖ ਦਾ ਅਨੁਭਵ, ਉਹ ਕਿਸੇ ਸਕੂਲ ਚ ਪੜ੍ਹਨ ਤੇ ਨਾ ਗਏ। ਤੇ ਅੱਜ ਸੱਚੀ ਗੱਲ ਇਹ ਜੇ ਜੇਤਾ ਪੜ੍ਹਿਆ ਤੇਤਾ ਕੜਿਆ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਕਈ ਵਾਰੀ ਗੁਰਮਤ ਸਾਚੀ ਖੁੱਜਤ ਦੂਰ, ਬਹੁਤ ਸਿਆਣਪ ਲੱਗਾ ਧੂਰ। ਇਹ ਗੱਲ ਯਾਦ ਰੱਖਿਓ, ਪ੍ਰੇਮਾ ਭਗਤੀ ਨਾਲ ਤੇ ਪਾਇਆ ਜਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਚ ਕੋਈ ਤੁਕ ਦਿਖਾ ਦਿਓ ਜਿੱਥੇ ਕਿਹਾ ਹੋਵੇ ਸਿਆਣਾ ਬਣ ਰੱਬ ਤੈਨੂੰ ਸਿਆਣਪ ਨਾਲ ਮਿਲੇਗਾ। ਪਹਿਲੀ ਪੌੜੀ ਚ ਕਹਿ ਦਿੱਤਾ, ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਨਾ ਤੂੰ ਆਵੇ ਵਸ ਕਿਤੇ ਸਿਆਣਪ ਹੈ। ਮਹਾਰਾਜ ਤੇ ਇੱਥੋਂ ਤੱਕ ਕਿਹਾ, ਜਿੰਨਾ ਸਿਆਣਾ ਬਣਨਾ ਰੱਬ ਉਨੀ ਕੁ ਹੋਰ ਰੱਸੀ ਤੇਰੀ ਬਣਾ ਦਿੰਦਾ ਤੇਰੇ ਗੱਲ ਚ ਫਾਈ ਪਾਉਣ ਲਈ। ਬਹੁਤ ਸਿਆਣਪ ਜਮਕਾ ਭਉ ਵਿਆਪ ਹੈ, ਸਿਆਣਪ ਨਹੀਂ ਅੰਦਰ ਦੀ ਭਾਵਨਾ। ਉਹ ਮਹਾਂਪੁਰਖ ਅਗਲਾ ਬਚਨ ਕਹਿੰਦਾ, ਕੁੰਮੀ ਜਲ ਮੈਂ ਤੰਤ ਇਸ ਬਾਹਰ ਪੰਖ ਖੀਰ ਤੇ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਅਗਲੀਆਂ ਤੁਕਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ। ਮਾਂ ਦੇ ਪੇਟ ਵਿੱਚ ਰੱਬ ਰੋਜ਼ੀ ਦਿੰਦਾ, ਉਹ ਧੰਨਿਆ ਚੇਤੇ ਰੱਖੀ ਕੱਛੂ ਕੁੰਮੀ ਦੇ ਬੱਚੇ ਨੂੰ ਪਾਲੀ ਬੈਠਾ ਧਿਆਨ ਨਾਲ। ਤੇ ਤੀਸਰਾ ਸ਼ਬਦ ਕਿਹਾ, ਪੱਥਰ ਦੇ ਕੀੜੇ ਨੇ ਪੱਥਰ ਨੂੰ ਤੋੜ ਕੇ ਦੇਖ, ਰੱਬ ਤਾਂ ਗੁਪਤ ਬੈਠੇ ਹੋਏ ਕੀੜਿਆਂ ਨੂੰ ਵੀ ਰੋਜ਼ੀ ਦੇਈ ਜਾਂਦਾ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ, ਜੀ ਡਰਾਹੀ ਤਿੰਨ ਪ੍ਰਮਾਣ ਦਿੱਤੇ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਉਹਨਾਂ ਇਹ ਤਾਂ ਕਹਿ ਦਿੱਤਾ ਵੀ ਮਾਂ ਦੇ ਉਧਰ ਚ ਰੋਟੀ ਦਿੱਤੀ, ਇਹ ਵੀ ਕਹਿ ਦਿੱਤਾ ਵੀ ਦੇਖ ਉਹ ਕੱਛੂ ਕੁੰਮੀ ਦੇ ਨਿਆਣੇ ਬੱਚੇ ਪਾਲ ਦਿੱਤੇ, ਉਹ ਤਾਂ ਪੱਥਰ ਦੇ ਕੀੜਿਆਂ ਨੂੰ ਰੋਜ਼ੀ ਦਿੰਦਾ। ਹੁਣ ਇੱਥੇ ਆ ਕੇ ਥੋੜੀ ਜਿਹੀ ਗੱਲ ਪੈਂਦੀ ਹੈ, ਕਿਉਂਕਿ ਸਾਡੇ ਲੋਕ ਕਥਾ ਕਰਨ ਵਾਲੇ ਨਾ ਭਾਈ ਸਾਹਿਬ ਸਮਝਦੇ ਨੇ ਮੇਰੀ ਬੇਨਤੀ। ਉਹ ਅੱਜ ਕੱਲ੍ਹ ਇੰਨੇ ਕੁ ਸਿਆਣੇ ਹੋ ਗਏ ਨੇ ਨਾ, ਉਹ ਸਮਝਦੇ ਨੇ ਜਿਹੜਾ ਸਾਨੂੰ ਪਤਾ ਇਹ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਪਤਾ। ਇਹ ਸੱਚ ਜੇ ਇਹਨੂੰ ਸੁਖਾਂਤ ਨਾ ਸਮਝੋ, ਉਹ ਫਿਰ ਇਹ ਗੱਲ ਕਹਿੰਦੇ ਨੇ ਬਾਣੀ ਬਦਲ ਦਿਓ। ਇਸ ਤਰ੍ਹਾਂ ਹੀ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ। ਇੱਕ ਦਿਨ ਇੱਕ ਮੌਲਵੀ ਸਾਹਿਬ ਬੋਲ ਰਹੇ ਸਨ ਮਸਜਿਦ ਵਿੱਚ, ਤੇ ਮੇਰੇ ਕੰਨਾਂ ਚ ਆਵਾਜ਼ ਪਈ, ਭਾਈ ਸਾਹਿਬ ਇੱਕ ਸ਼ੇਰ ਕਹਿ ਰਹੇ ਸਨ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਆਪਣੇ ਆਪ ਨੂੰ ਬੰਦਾ ਨਹੀਂ ਚੇਂਜ ਕਰਦਾ, ਉਹ ਕਹਿੰਦਾ ਗੁਰੂ ਚੇਂਜ ਹੋ ਜਾਏ। ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਭਗਤ ਧੰਨਾ ਜੀ ਆਸਥਾ ਇੰਨੀ ਦੱਸ ਰਹੇ ਨੇ ਕਿ ਰੱਬ ਕੀੜਿਆਂ ਨੂੰ ਰੋਟੀ ਦਿੰਦਾ ਪੱਥਰ ਦਿਆਂ ਨੂੰ, ਪਰ ਆਪ ਤਾਂ ਕਹਿੰਦੇ ਨੇ ਦਾਲ ਸਿੱਧਾ ਮੰਗੂ ਘੀਓ, ਕਿ ਪੱਥਰ ਦੇ ਕੀੜਿਆਂ ਰੋਟੀ ਦੇਣ ਵਾਲਾ ਧੰਨੇ ਨੂੰ ਹੀ ਦਏਗਾ। ਸ਼ਬਦਾਂ ਨੂੰ ਸਾਹਮਣੇ ਰੱਖ ਕੇ ਪੜੋ, ਕਹਿ ਧੰਨਾ ਪੂਰਨ ਤਾਉ ਕੋ ਮਤ ਰੇ ਜੀੜ ਰਾਹੀ। ਇੱਥੇ ਯਾਦ ਰੱਖਿਓ, ਭਗਤ ਧੰਨਾ ਜੀ ਦੇ ਅੰਦਰ ਦੀ ਆਸਥਾ, ਉਹ ਕਹਿੰਦੇ ਨੇ ਸੰਸਾਰ ਦੇ ਲੋਕੋ, ਜੇ ਥੋੜੀ ਤੋਂ ਥੋੜੀ ਚੀਜ਼ ਦੀ ਲੋੜ ਪਵੇ ਕਿਸੇ ਬੰਦੇ ਦੀ ਮੁਥਾਜੀ ਮਤ ਕਰਿਓ, ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਦੀ ਲੋੜ ਵੀ ਪਏ ਤੇ ਤਾਂ ਵੀ ਪਰਮਾਤਮਾ ਦੇ ਚਰਨਾਂ ਦਾ ਹੀ ਓਟ ਆਸਰਾ ਲਿਆ ਜੇ। ਇਹ ਤਮਾ ਨਹੀਂ। ਕਹਿੰਦੇ ਗੋਪਾਲ ਤੇਰਾ ਆਰਤਾ, ਹੁਣ ਠੀਕ ਹੈ ਭਾਵੇਂ ਆਰਤੇ ਦੇ ਅਰਥ ਹੀ ਕਹਿ ਦਿੱਤਾ, ਵੀ ਬਾਕੀ ਸਾਰਿਆਂ ਨੇ ਆਰਤੀ ਕੀਤੀ, ਉਹ ਸੀ ਜੱਟ, ਉਹਨੇ ਕਹਿਤਾ ਮੇਰਾ ਆਰਤਾ, ਚੇਤੇ ਰੱਖਿਓ ਇਹ ਗੱਲ ਨਹੀਂ। ਆਰਤ ਦਾ ਅਰਥ ਹੁੰਦਾ ਆਜਿਸ਼, ਮੰਗਤਾ, ਲੋੜਵੰਦ। ਇੱਕ ਗੁਰੂ ਗ੍ਰੰਥ ਸਾਹਿਬ ਚ ਤੁਕ ਆਉਂਦੀ, ਪੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਸਾਗਰ ਗਰਤ ਪਰਤ ਗੇ ਲਿਓ ਅੰਗੂਰੀਆ, ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਪਿੰਗੂਰੀਆ। ਆਰਤ ਦਾ ਅਰਥ ਦੁਖੀ, ਲੋੜਵੰਦ। ਕਹਿੰਦੇ ਹੇ ਪ੍ਰਭੂ, ਧੰਨਾ ਤੇਰੇ ਦਰ ਦਾ ਇੱਕ ਆਜ਼ ਮੰਗਤਾ ਹੈ, ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੀ ਭਗਤੀ ਕਰਦੇ ਨੇ, ਤਿਨਕੇ ਕਾਂਸ਼ ਸਵਾਰਤਾ, ਤੇ ਮੇਰੇ ਕੁਝ ਕੰਮ ਨੇ ਤੂੰ ਕਰ ਦੇ। ਦੇਖੋ ਨੇ ਕੰਮ ਕੀ ਦੱਸੇ, ਕਹਿੰਦੇ ਦੋ ਚੀਜ਼ਾਂ ਤਾਂ ਖਾਣ ਨੂੰ ਦੇ ਦੇ, ਇੱਕ ਦਾਲ ਤੇ ਦੂਜਾ ਆਟਾ। ਸਿੱਧਾ ਦਾ ਅਰਥ ਆਟਾ ਹੀ ਹੈ, ਦਾਲ ਸਿੱਧਾ ਮੰਗੂ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਆਟਾ ਦੇ ਦੇ, ਦਾਲ ਦੇ ਦੇ, ਤੇ ਸੁੱਕੀ ਨਹੀਂ, ਕਿਰਪਾ ਕਰੀ ਤੇਰੀ ਭਗਤੀ ਕਰਨੀ ਹੈ, ਘਿਓ ਵੀ ਵਿੱਚ ਪਾ ਕੇ ਦੇਈ ਮੈਨੂੰ। ਦੇਖੋ ਲੋੜ ਥੋੜੀ ਜਿਹੀ, ਇਹੀ ਕਾਰਨ ਕਬੀਰ ਸਾਹਿਬ ਨੂੰ ਤੁਸੀਂ ਪੜ੍ਹਦੇ ਹੋ, ਉਹਨਾਂ ਤਾਂ ਇੱਥੋਂ ਤੱਕ ਕਿਹਾ ਪਰਮਾਤਮਾ ਤੇਰੇ ਕੋਲੋਂ ਕਾਹਦੀ ਸ਼ਰਮ, ਜਦੋਂ ਤੇਰੂ ਮਿੱਤਰ ਬਣਾ ਹੀ ਲਿਆ, ਪਰ ਹੁਣ ਤਾਂ ਘਰ ਦੇ ਖੇਸ ਵੀ ਤੇਰੇ ਤੋਂ ਮੰਗਾ। ਮਾਧੋ ਕੈਸੀ ਬਣੇ ਤੁਮ ਸੰਗੇ, ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਸੰਗੇ ਦਾ ਅਰਥ ਲੱਜਿਆ, ਸ਼ਰਮ। ਤੇਰੇ ਨਾਲੋਂ ਸੰਗਿਆ ਤੇ ਬਾਪੂ ਮੰਗਣਾ ਕਿਹਦੇ ਤੋਂ ਹੈ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੂ ਮੰਗੇ, ਦੋ ਸਿਰ ਮੰਗੂ ਚੂਨਾ, ਦੋ ਸਿਰ ਚੂਨਾ ਦਾ ਅਰਥ ਆਟਾ, ਪਾਓ ਪਾਓ ਦਾ ਅਰਥ ਪਾਈਆ, ਪਾਈਆ ਘਿਓ, ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਮਨਾ, ਅੱਧ ਸਿਰ ਮੰਗੂ ਦਾਲੇ ਅੱਧਾ ਸਿਰ ਦਾਲ, ਮੋਕੋ ਦੋਨੋ ਵਕਤ ਜਿਵਾਲੇ, ਖਾਟ ਮੰਗੂ ਚੌ ਪਾਈ ਚਾਰ ਪਾਵਿਆਂ ਵਾਲੀ, ਸਿਰਹਾਣਾ ਅਵਰ ਤਲਾਈ। ਹੁਣ ਮੇਰੇ ਵਰਗਾ ਅਰਥ ਇਹੀ ਕਰਕੇ ਕਹੋਗੇ ਵੀ ਦਾਲ ਚੰਗੀ ਛੱਕ ਲਈ, ਘਿਓ ਛੱਕ ਕੇ ਹੁਣ ਸੌਣਗੇ। ਉਹ ਕਹਿੰਦਾ ਨਹੀਂ, ਸੌਣ ਵਾਸਤੇ ਨੀ ਮੰਜੀ ਮੰਗਦਾ ਪਿਆ, ਆ ਘਰ ਦੇ ਕਲੇਸ਼ ਪਾਉਂਦੇ ਨੇ, ਉਹਨੂੰ ਸਮਝ ਕੋਈ ਨੀ ਪੈਂਦੀ ਮੈਂ ਭਗਤੀ ਕਰਨਾ, ਮੈਂ ਤਾਂ ਪਾਸਾ ਵੱਟ ਕੇ ਖੇਸ ਲੈ ਕੇ ਪਾਵਾਂਗਾ ਤੇ ਕਰਾਂਗਾ ਲੰਮਾ ਪੈ ਕੇ ਵੀ ਤੇਰੀ ਭਗਤੀ। ਇਸ ਤੁਖ ਨੂੰ ਸਮਝੀ, ਦਾਲ ਦਾ ਜ਼ਿਕਰ ਕੀਤਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ, ਖਾਟ ਮੰਗੂ ਚੌਪਾਈ ਸਰਹਾਨਾ ਉਪਰ, ਸਰਹਾਨਾ ਅਵਰਤ ਲਾਈ ਉਪਰ ਕੋ ਮੰਗੂ ਖਿੰਦਾ। ਹੁਣ ਜਿਹੜਾ ਮੰਜਾ ਬਿਸਤਰਾ ਲਾਇਓ ਤੇ ਸੌਂਦਾ ਹੀ ਹੈ ਨਾ, ਉਹਨਾਂ ਇਹ ਥੋੜਾ ਕਿਹਾ ਵੀ ਉੱਪਰ ਲੈ ਖੇਡ ਦੇ ਦੀ ਹੁਣ ਮੈਂ ਸੌਵਾਂਗਾ। ਕਹਿਣ ਕੇ ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੇ ਜਨ, ਖਿੰਦਾ ਤੇਰੀ ਭਗਤੀ ਕਰਾਂਗਾ ਭਿੱਜ ਕੇ। ਨਾਲ ਕਿਹਾ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਂ ਲਾਲਚ ਨਹੀਂ ਕੀਤਾ। ਭਗਤ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾ ਸਵਾਰਤਾ, ਦਾਲ ਸਿੱਧਾ ਮੰਗੂ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ। ਪੰਨੀਆਂ ਦਾ ਅਰਥ ਜੋੜਾ, ਸਾਧਨ ਦਾ ਅਰਥ ਕੱਪੜਾ, ਤੇ ਨੀਕਾ ਦਾ ਅਰਥ ਚੰਗਾ ਸੋਹਣਾ। ਹੁਣ ਆਪਾਂ ਜੇ ਚੰਗਾ ਕੱਪੜਾ ਵੀ ਕੋਈ ਪਾ ਲੈਂਦਾ ਨਾ, ਆਪਾਂ ਵੀ ਉਹਨੂੰ ਵੀ ਰੂਹਾਨੀਅਤ ਨਾਲ ਜੋੜ ਕੇ ਵੇਖਦੇ ਹਾਂ ਵੀ ਇਹਨੇ ਏਡੇ ਸੋਹਣੇ ਕੱਪੜੇ ਪਾਏ, ਕਿਹੜਾ ਭਗਤ ਹੋਣਾ, ਕਿਉਂਕਿ ਹਿੰਦੁਸਤਾਨ ਵਿੱਚ ਗੱਲ ਪਾ ਦਿੱਤੀ ਕਿ ਜਿਹੜਾ ਸਿਰ ਚ ਸਵਾਦ ਪਾਉਂਦਾ ਉਹ ਬ੍ਰਹਮ ਗਿਆਨੀ। ਉਹ ਨਹੀਂ, ਗੁਰੂ ਕੇ ਸਿੱਖੋ, ਚੇਤੇ ਰੱਖਿਓ, ਕਈ ਵਾਰੀ ਪਾਟੇ ਕੱਪੜੇ ਪਾ ਕੇ ਵੀ ਬੰਦੇ ਨੂੰ ਰੱਬ ਭੁੱਲ ਜਾਂਦਾ, ਪਾਟੇ ਕੱਪੜਿਆਂ ਦੀ ਖੌਮੇ ਵਿੱਚ ਹੀ ਤੁਰਿਆ ਫਿਰਦਾ। ਕਬੀਰ ਸਾਹਿਬ ਨੇ ਤਾਂ ਇੱਕ ਗੱਲ ਕਹੀ, ਕਹਿਣ ਲੱਗੇ ਨਗਨ ਫਿਰਤ ਜੋ ਪਾਈਐ ਜੋਗ, ਬਨਕਾ ਮਿਰਗ ਮੁਗਤ ਸਭ ਹੋ ਗਏ। ਜੇ ਨੰਗਿਆਂ ਰਹਿ ਕੇ ਰੱਬ ਮਿਲਦਾ ਹੁੰਦਾ ਸਾਰੇ ਮਿਰਗ ਬ੍ਰਹਮ ਗਿਆਨੀ ਨਾ ਬਣ ਜਾਂਦੇ। ਹੁਣ ਕਈ ਇਹ ਵੀ ਪੈਰਾਂ ਨੇ ਜੁੱਤੀ ਨਹੀਂ ਪਾਣੀ, ਇਹ ਨਾ ਸਮਝੋ ਵੀ ਮੈਂ ਨਿੰਦਿਆ ਕਰ ਰਿਹਾ। ਤੇ ਗੁਰੂ ਕਲਗੀਧਰ ਜੀ ਦਾ ਇੱਕ ਬਚਨ ਹੈ, ਕਹਿਣ ਲੱਗੇ ਬਾਂਦਰ ਨੂੰ ਕਿਹੜਾ ਹਰ ਸਮਾਈ ਬਾਅਦ ਕੋਈ ਜੁੱਤੀ ਪਵਾਉਂਦਾ, ਉਹ ਤੇ ਜਵਾਂਦਰੂ ਹੀ ਪੈਰਾ ਤੁਰਿਆ ਨੰਗੇ ਪੈਰੀ। ਬਾਂਦਰਾ ਸਦੀਵ ਪਾਏ ਨਾਂਗੇ ਹੀ ਫਿਰਤ। ਦੇਖੋ ਉਹਨਾਂ ਕਿਹਾ ਮਹਾਰਾਜ ਕਿਰਪਾ ਕਰੋ, ਇੱਕ ਤਾਂ ਕੱਪੜਾ ਚੰਗਾ ਦਿਆ ਜੇ, ਦੂਜੀ ਪੈਰ ਚ ਪਾਉਣ ਵਾਸਤੇ ਜੁੱਤੀ ਵੀ ਚੰਗੀ ਦਿਓ। ਪੰਨੀਆਂ ਛਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ, ਜਿਹੜੇ ਖੇਤ ਨੂੰ ਸੱਤ ਵਾਰੀ ਵਾਹ ਕੇ ਦਾਣਾ ਬੀਜਿਆ ਉਸ ਖੇਤ ਦਾ ਦੇਈ ਮੈਨੂੰ ਅਨਾਜ। ਗਊ ਭੈਸ ਮੰਗੂ ਲਵੇਰੀ, ਭੱਜੀ ਹੋਈ ਗਾਂ ਮੱਝ ਨਹੀਂ। ਤੇ ਤੁਹਾਨੂੰ ਪਤਾ ਜੋ ਕੁਝ ਹਾਲ ਜ਼ਿਮੀਦਾਰ ਕਰਦੇ ਨੇ, ਜਿਹੜੀ ਗਾਂ ਮੱਝ ਭੱਜ ਜਾਂਦੀ ਇਹਨੂੰ ਖੁਰਲੀ ਨਾਲ ਹੀ ਚੇਂਜ ਕਰ ਦਿੰਦੇ ਆ। ਕਹਿੰਦੇ ਪਿਛਲੇ ਪਾਸੇ ਬੰਨੋ, ਉਹਨਾਂ ਨੇ ਕਿਹੜਾ ਦੁੱਧ ਦੇਣਾ। ਕਹਿੰਦੇ ਨੇ ਗਾਂ ਤੇ ਮੱਝ ਲਵੇਰੀ ਦੇਈ, ਹੁਣ ਕੱਪੜੇ ਵੀ ਚੰਗੇ। ਮੈਂ ਬੇਨਤੀ ਕਰਾਂ ਵੀ ਭਾਈ ਸਾਹਿਬ ਉੱਤੇ ਸਨ, ਉਹ ਖੂਹ ਤੇ ਬੈਠਾ ਭਗਤ ਦੇਖੋ ਰੱਬ ਨੂੰ ਕਹਿੰਦਾ ਵੀ ਆਪਣੀ ਗੱਲ ਕੋ ਨਹੀਂ ਬਣਨੀ ਪਿੰਡ ਜਾ ਕੇ, ਆਪਣੀ ਤਾਂ ਗੱਲ ਬਣੂਗੀ ਜੇ ਅਰਬੀ ਘੋੜੀ ਉੱਤੇ ਤੇਰਾ ਭਗਤ ਇੱਕ ਵਾਰੀ ਪਿੰਡ ਦੀ ਗੇੜੀ ਦੇਵੇ ਤਾਂ। ਉਹ ਕਹਿੰਦੇ ਨੇ ਕਿਰਪਾ ਕਰਿਓ, ਦੋ ਗਾਂ ਤੇ ਮੱਝ ਲਵੇਰੀ ਦੇਣੀ ਹੈ ਦੁੱਧ ਦੇਣ ਵਾਲੀ, ਤੇ ਜਿਹੜੀ ਘੋੜੀ ਹੋਵੇ ਚੰਗੀ ਅਰਬੀ ਹੋਵੇ। ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੇ ਮੇਰਾ ਖਿਆਲ ਜਦੋਂ ਸ਼ਬਦ ਉਚਾਰਨ ਕੀਤਾ ਭਗਤ ਜੀ ਦਾ ਵਿਆਹ ਨਹੀਂ ਸੀ ਹੋਇਆ। ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਕਹਿੰਦੇ ਜੀਵਨ ਸਾਥੀ ਵੀ ਉਹ ਦਈ ਜਿਹੜਾ ਭਗਤੀ ਕਰਨ ਵਾਲਾ ਨਾਲ ਹੋਵੇ, ਘਰ ਸਤਸੰਗ ਬਣ ਜਾਏ। ਇਹ ਨਾ ਹੋਵੇ ਮੈਂ ਭਗਤੀ ਕਰਦਾ ਰਹਾਂ ਤੇ ਉਹ ਗਾਲਾਂ ਕੱਢੀ ਜਾਏ। ਕਿਉਂਕਿ ਕਬੀਰ ਸਾਹਿਬ ਦੀ ਫੈਮਿਲੀ ਚ ਹੋਇਆ ਕਿ ਸੁਣੋ ਦਰਾਨੀ ਸੁਣੋ ਜਠਾਨੀ, ਅਚਰਜ ਇੱਕ ਭਇਓ ਸਾਤ ਸੂਤ ਇਨ ਮੁੰਡੀਏ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਜੀਵਨ ਸਾਥੀ ਉਹ ਦਈ ਜਿਹਦੇ ਕੋਲ ਬੈਠ ਕੇ ਪਰਮਾਤਮਾ ਦੀ ਯਾਦ ਆਵੇ। ਤੁਸੀਂ ਉਸ ਭਗਤ ਨੂੰ ਯਾਦ ਪੈ ਕਰਦੇ ਹੋ ਜਿਹਨੇ ਖਲ ਬੰਨਦਿਆਂ ਰੱਬ ਨੂੰ ਪੁਕਾਰਿਆ। ਚੇਤੇ ਰੱਖਿਓ ਖੇਤ ਬੀਜ ਦਾ, ਬੀਜ ਦਾ ਆਪਣੇ ਤਨ ਨੂੰ ਖੇਤ ਬਣਾ ਕੇ ਬੀਜ ਗਿਆ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ, ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀਓ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

परम सम्मान योग जुगह जुग अटल सतगुरु धन धन साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर हफ्तावारी दीवान दी हाजरी भर रहे गुरमुख प्यारे सतसंगी जनों आप जी ने हुणे ही बड़े प्यार दे नाल साडे अति सत्कार योग भाई साहब भाई बख्शी सिंह जी होरां ने सतगुरु ने जो अज अमृत वेले हुक्म दी दात सिख संगत नूं बख्शिश कीती है उस दी विचार असानू सरवण कराई धन गुरु अमरदास सच्चे पातशाह महाराज जी दे सलोक और गुरु रामदास सच्चे पातशाह जी उन्हां दे पवित्र मुखारबिंद तो उचारण कीती हुई पौड़ी ते धन गुरु रामदास सच्चे पातशाह जी दी पौड़ी नाल इन्हां दो सलोकां विच गुरु अमरदास जी दे उस पवित्र बचन दी व्याख्या सरवण कराई जो सतगुरु जी ने अपने जीवन दे अंदर कमा के अपने अनुभव दे पवित्र बचन सानू बख्शिश कीते। साध संगत आओ जिवें गुरमुखा ने हुक्म कीता सी पिछले साल भी के श्री ननकाणा साहिब जी दा साका भावां ओ कई वारी सुना भी चुके हैं आप जी ने कैसे सराही भी सुनिया है पर जो आप जी का हुक्म धन गुरु नानक साहब जी का वह पवित्र अस्थान जिस थां ते दाते ने रहमतां दा मीह वरसाया उथे कुकर्मी मसंद ने महंत ने इखलाक तो डिग के कियो जिया कणौनियां कारवाइयां कीतियां ते दूसरे पासे उस घर नूं आजाद कराण दे लई सतगुरु दे सिख किन्ने चाओ दे नाल अपने सिर तली दे उत्ते रख के गए ते गुरु नानक साहिब जी दा घर अपने खून दे नाल उन्हां ने उस अस्थान नूं धो के कुकर्मी महंत तो आजाद कराया सी। करो कृपालता धन गुरु नानक साहिब जी दे पावन पवित्र चरण कमलां दी टेक लवो। धन गुरु ग्रंथ साहिब सच्चे पातशाह जी आप बख्शिश कृपा करके विच वरतो अंदर नूं एकाग्रता टिकाओ बख्श के दाता जी इस गुरु प्यारियां दे इतिहास नूं आप विच वरत के दातार जीओ विचार करा लवो। करो कृपा साध संगत असीस बख्शो गुरु बख्शी फतेह प्रवान करो जी। वाहेगुरु जी का खालसा वाहेगुरु जी की फतेह। सतगुरु गुरु ग्रंथ साहिब पावन पवित्र पातशाह जी दे अमृत बचन आपां पढ़ने हां कि जिस धरती ते सतगुरु दे चरण पै जान उस धरती दे भाग इन्ने कु चंगे ने कि उह सुक्की कोई धरती भी मानो पूजण योग हो गई। जिन्हां गुरमुखां ने उस धरती ते जा के दर्शन कीते उन्हां गुरमुखां दे अंदर नूं भी टिका आ गया जिथे सतगुरु के चरण पै। ते गुरु ग्रंथ साहिब कहिंदे ने धरती नूं भी धन कहो जिन्हां ने जा के उस धरती दी खाक अपने मस्तक ते लाई उन्हां नूं भी धन कहो। ते कहिंदे ने गुरु के सिखा उस कुल नूं धन कहीं जिस कुल विच गुरु आया उस पिता नूं धन कहीं जिस घर विच गुरु आया ते उस माता दे चरणां विच नमस्कार करी जिस ने गुरु नूं जणे। हजूर दे अमृत बचन आपां पढ़ने आं
ਸਾਤ ਧਰਤੀ ਭਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਖਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਫਿਰ ਕਿੰਨੇ ਧੰਨ ਧੰਨ ਪਿਤਾ, ਪਿਤਾ ਨੂੰ ਵੀ ਸਤਿਕਾਰ ਦੇ, ਧੰਨ ਧੰਨ ਕੁੱਲ ਉਸ ਕੁੱਲ ਦਾ ਵੀ ਅਦਬ ਕਰੀ, ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਕਹਿੰਦੇ ਨੇ ਜਿਸ ਨੇ ਗੁਰੂ ਨੂੰ ਜਨਮ ਦਿੱਤਾ ਉਸ ਮਾਤਾ ਨੂੰ ਵੀ ਨਮਸਕਾਰ ਕਰ। ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਥੋੜਾ ਜਿਹਾ ਆਰੰਭ ਅਰਜ਼ ਕਰਨੀ ਚਾਹੁੰਦਾ ਹਾਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਤ੍ਰਿਪਤਾ ਦੀ ਕੁੱਖ ਰਾਹੀਂ ਇਸ ਰਾਏ ਪੋਏ ਦੀ ਤਲਵੰਡੀ ਤੇ ਹਜ਼ੂਰ ਦੀ ਆਮਦ ਹੋਈ। ਕਵੀ ਸੰਤੋਖ ਸਿੰਘ ਨੇ ਬੜੇ ਕਮਾਲ ਦਾ ਬਚਨ ਕਿਹਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਾਲੇ ਪ੍ਰਸੰਗ ਕਵੀ ਜੀ ਲਿਖਦੇ ਨੇ ਤੇ ਕਹਿੰਦੇ ਨੇ ਕਿ ਰਾਏ ਭੋਏ ਦੀ ਤਲਵੰਡੀ ਉੱਥੇ ਮੀਂਹ ਪੈ ਕੇ ਇਸ ਤਰ੍ਹਾਂ ਗਲੀਆਂ ਸਾਫ਼ ਹੋ ਗਈਆਂ, ਚਾਰ ਚੁਫੇਰੇ ਖਰਿਆਵਲ ਹੋ ਗਈ, ਪਸ਼ੂ ਪੰਛੀ ਜੀਵ ਜੰਤੂ ਪ੍ਰਸੰਨ ਹੋਏ ਤੇ ਕਹਿੰਦਾ ਇਸ ਤਰ੍ਹਾਂ ਕਿ ਜਿਵੇਂ ਮਾਨੋ ਇੱਕ ਚੱਕਰਵਰਤੀ ਸਮਰਾਟ ਦੇ ਆਉਣ ਤੋਂ ਪਹਿਲਾਂ ਪੂਰੇ ਸ਼ਹਿਰ ਦੀ ਸਫਾਈ ਕਰ ਦਿੱਤੀ ਜਾਏ, ਮੇਰੇ ਗੁਰੂ ਨਾਨਕ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਉਸ ਕਾਦਰ ਨੇ ਕੁਦਰਤ ਰਾਹੀਂ ਇਸ ਸਾਰੇ ਪਿੰਡ ਨੂੰ ਸ਼ਿੰਗਾਰ ਦਿੱਤਾ, ਕਿਉਂਕਿ ਅੱਜ ਪਾਤਸ਼ਾਹ ਦੇ ਪਾਤਸ਼ਾਹ ਨੇ ਆਉਣਾ। ਉੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਆਗਮਨ ਤੋਂ ਪਹਿਲਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਘਰ ਵਿੱਚ ਜਿਸ ਕਮਰੇ ਵਿੱਚ ਵੀ ਬਹਿੰਦੇ ਸਨ ਉਸ ਕਮਰੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਸੀ, ਉਸ ਕਮਰੇ ਦੇ ਅੰਦਰ ਅਨੋਖੀ ਸੁਗੰਧੀ ਮਹਿਕ ਆਉਂਦੀ ਸੀ। ਕਹਿੰਦੇ ਨੇ ਮਾਤਾ ਜੀ ਨੇ ਆਪਣੇ ਤਨ ਦੇ ਪਾਏ ਹੋਏ ਗਹਿਣੇ ਉਤਾਰ ਦਿੱਤੇ, ਪਰ ਮਾਂ ਦਾ ਉਹ ਸਰੂਪ ਜਿੱਥੇ ਉਹਨਾਂ ਬਹਿਣਾ ਅੰਦਰ ਨੂੰ ਟਿਕਾ ਤੇ ਚਾਨਣ ਸੁਗੰਧੀ। ਤੇ ਕਵੀ ਜੀ ਕਹਿੰਦੇ ਨੇ ਜੇ ਕੋਈ ਇਹ ਗੱਲ ਕਹਿ ਵੀ ਇਹ ਕਿਵੇਂ ਹੋ ਸਕਦਾ ਕਿ ਮਾਤਾ ਤ੍ਰਿਪਤਾ ਜੀ ਜਿੱਥੇ ਬਹਿਣ ਉੱਥੇ ਸੁਗੰਧੀ ਤੇ ਪ੍ਰਕਾਸ਼। ਤੇ ਕਵੀ ਜੀ ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ ਗੱਲ ਕਰਨ ਤੋਂ ਪਹਿਲਾਂ ਸੋਚਿਓ, ਇਹ ਉਹ ਭਾਗਾਂ ਵਾਲੀ ਅੰਬੜੀ ਹੈ ਜਿਸ ਰਾਹੀਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇਸ ਧਰਤੀ ਤੇ ਆਉਂਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਲੂ ਤੀ ਵੈਸੇ ਜਿਸ ਅੰਦਰ, ਅਤ ਸ਼ੋਭਾ ਸੋ ਬਣੇ ਸੋ ਮੰਦਰ, ਜਦਪ ਭੂਖਨ ਸਕਲ ਉਤਾਰੇ। ਭਾਵੇਂ ਮਾਤਾ ਜੀ ਨੇ ਗਹਿਣੇ ਲਾ ਦਿੱਤੇ, ਤਦਕ ਤਦਕ ਸੁੰਦਰਤਾ ਅਧਕ ਉਜਾਰੇ। ਕਹਿਣ ਲੱਗੇ ਸੁਣ ਸੰਦੇਹ ਕਰੇ ਜੇ ਕੋ, ਜੇ ਸੁਣ ਕੇ ਕੋਈ ਸ਼ੱਕ ਕਰੇ। ਕਹਿਣ ਲੱਗੇ ਕੋਟ ਬ੍ਰਹਿਮੰਡ ਜਾਸ ਦਾ ਸੋ, ਤੇ ਨਿਵਾਸ ਕਿਨੂੰ ਜੇ ਥਾਈ, ਕਿਉਂ ਨਾ ਹੋਏ ਤੈ ਸ਼ੋਭ ਸਵਾਈ। ਜਿਸ ਥਾਂ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ ਉਹਦੀ ਸ਼ੋਭਾ ਪ੍ਰਫੁੱਲਤ ਕਿਉਂ ਨਹੀਂ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਰਾਏ ਭੋਏ ਦੀ ਤਲਵੰਡੀ ਤੇ ਹੋਈ। ਸਭ ਤੋਂ ਪਹਿਲੀ ਜਿਹਨੂੰ ਦਾਤ ਮਿਲੀ ਮੈਂ ਉਸ ਅਸਥਾਨ ਸੰਬੰਧੀ ਅਰਜ਼ ਕਰਨੀ। ਸਭ ਤੋਂ ਪਹਿਲਾਂ ਇੱਕ ਮੁਸਲਮਾਨ ਔਰਤ ਹੈ ਜਿਨੇ ਮੇਰੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੂੰ ਮਾਣੇ, ਆਗਮਨ ਵੇਲੇ ਜਿਹਦੇ ਤੇ ਰਹਿਮਤਾਂ ਦਾ ਮੀਂਹ ਵਰਸਿਆ ਤੇ ਸਿੱਖ ਤਵਾਰੀਖ ਨੇ ਉਸ ਦਾ ਨਾਮ ਦੱਸਿਆ ਸੀ ਦੌਲਤਾਂ। ਦੌਲਤਾਂ ਦਾਈ ਕਿਸੇ ਦੇ ਘਰ ਬੱਚੇ ਦਾ ਜਨਮ ਹੋਣਾ ਤੇ ਪਹਿਲਾਂ ਕਹਿੰਦੀ ਸੀ ਜਜਮਾਨ ਜੇ ਮਾਲਕ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਗਰੀਬਣੀ ਨੂੰ ਦਾਨ ਪੁੰਨ ਕਰਦਿਆਂ ਕਿਤੇ ਖੱਤ ਖਿੱਚ ਨਾ ਲਈ। ਕਹਿੰਦੇ ਨੇ ਸਿੱਖ ਵਿਦਵਾਨ ਕਿ ਮੇਰੇ ਸੱਚੀ ਸਰਕਾਰ ਦੀ ਜਦੋਂ ਆਮਦ ਹੋਣੀ ਸੀ ਤੇ ਬਾਬਾ ਕਲਿਆਣ ਦਾਸ ਜੀ ਨੂੰ ਇਸ ਦੌਲਤਾਂ ਦਾਈ ਨੇ ਕਿਹਾ ਸੀ। ਕਹਿਣ ਲੱਗੀ ਦੇਖ ਰੱਬ ਨੇ ਅੱਗੇ ਤੈਨੂੰ ਭਗਤੀ ਦਾ ਸਰੂਪ ਧੀ ਦਿੱਤੀ ਏ, ਤੇ ਜੇ ਖੁਦਾ ਤਰੁੱਟ ਕੇ ਤੈਨੂੰ ਇਸ ਵਾਰ ਪੁੱਤਰ ਦੀ ਦਾਤ ਦੇ ਤੇ ਮੈਨੂੰ ਗਰੀਬਣੀ ਨੂੰ ਚਾਰ ਮਣ ਦਾਣੇ ਦੇ ਦੇਈ ਕਿ ਸਿਆਲ ਵਿੱਚ ਪੇਟ ਭਰ ਕੇ ਬੱਚੇ ਰੋਟੀ ਖਾ ਸਕਣਗੇ, ਕਿਉਂਕਿ ਘਟਨਾ ਕੱਤਕ ਦੀ ਪੂਰਨਮਾਸ਼ੀ ਦੀ। ਕਹਿਣ ਲੱਗੇ ਜੇ ਵਾਹਿਗੁਰੂ ਜਾਂ ਖੁਦਾ ਪੁੱਤਰ ਦੀ ਦਾਤ ਦੇ ਤੇ ਕਿਰਪਾ ਕਰੀ ਤਨ ਢੱਕਣ ਨੂੰ ਵਸਤਰ ਦੇ ਦੇਈ, ਸਿਆਲ ਸੌਖਾ ਨਿਕਲ ਜਾਏਗਾ, ਕੁਝ ਟਕੇ ਦੇ ਦੇਈ। ਕਹਿੰਦੇ ਨੇ ਕਿ ਜਦੋਂ ਮੇਰੇ ਸਾਹਿਬ ਦੀ ਆਮਦ ਹੋਈ ਸਭ ਤੋਂ ਪਹਿਲਾਂ ਦੀਦਾਰ ਇਸ ਦੌਲਤਾਂ ਦਾਈ ਨੇ ਕੀਤੇ, ਤੇ ਜਦੋਂ ਬਾਹਰ ਆਈ ਤੇ ਬਾਬਾ ਕਾਲੂ ਜੀ ਨੂੰ ਸ਼ਬਦ ਕਹਿ ਸਨ। ਕਹਿਣ ਲੱਗੇ ਜਦੋਂ ਵਧਾਈ ਦਿੱਤੀ ਤੇ ਬਾਬਾ ਕਲਿਆਣ ਦਾਸ ਜੀ ਨੇ ਥਾਲੀ ਭਰੀ ਹੋਈ ਰੁਪਈਆਂ ਦੀ ਦੌਲਤਾਂ ਦੇ ਅੱਗੇ ਕੀਤੀ। ਜਨਮ ਸਾਖੀ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਹੱਥ ਲਾ ਕੇ ਥਾਲੀ ਨੂੰ
ਕਹਿਣ ਲੱਗੀ ਰਹਿਣ ਦੇਵੇ ਮੈਂ ਤਿਆਰ, ਮੈਂ ਤਾਂ ਬਹੁਤ ਰੱਜੀ। ਸ਼ਬਦ ਕੀ ਕਹੇ, ਰਹਿਣ ਦੇਵੇ ਮੈਂ ਤਿਆਰ, ਮੈਂ ਤਾਂ ਬਹੁਤ ਰੱਜੀ। ਜੇ ਪੁੱਛਿਆ ਬਾਬਾ ਜੀ ਨੇ ਕਿ ਕੀ ਕਾਰਨ ਦੌਲਤਾਂ, ਇਹ ਰੁਪਈਏ ਥੋੜੇ ਨੇ, ਤੂੰ ਦੋ ਚਾਰ ਦਿਨ ਅਟਕ, ਤੇਰੇ ਘਰ ਅਨਾਜ ਵੀ ਦਿਆਂਗਾ, ਤੇਰੇ ਘਰ ਬਸਤਰ ਵੀ ਭੇਜਾਂਗਾ। ਅੱਖਾਂ ਭਰ ਕੇ ਕਹਿੰਦੀ ਹੈ, ਨਹੀਂ ਹੁਣ ਮੈਨੂੰ ਦੌਲਤ ਦੀ, ਅਨਾਜ ਦੀ ਤੇ ਕੱਪੜਿਆਂ ਦੀ ਲੋੜ ਨਹੀਂ, ਮੈਨੂੰ ਸਭ ਕੁਝ ਮਿਲ ਗਿਆ। ਕਦੀ ਤੱਕੇ ਉਸ ਦੇ ਭਾਵਨਾ ਦੇ ਸ਼ਬਦ, ਬਾਬਾ ਜੀ ਨੇ ਕਿਹਾ, ਕੌਣ ਸੀ ਤੈਨੂੰ ਇਹ ਦੇਣ ਵਾਲਾ? ਕਹਿੰਦੀ ਹਕੀਕਤ ਨਾਮ ਦੀ ਦੌਲਤਾਂ ਸਾਂ, ਮਨ ਕਰਕੇ ਤੇ ਕਰਮਾਂ ਕਰਕੇ ਭੁੱਖੀ ਸਾਂ। ਪਤਾ ਨਹੀਂ ਅੱਜ ਤੇਰੇ ਪੁੱਤਰ ਨੇ ਪਹਿਲੀ ਵਾਰ ਜਦੋਂ ਮੁਸਕਰਾ ਕੇ ਤੱਕਿਆ, ਅੱਜ ਮੈਨੂੰ ਵਾਕਈ ਅੰਦਰੋਂ ਨੇ ਦੌਲਤਮੰਦ ਕਰ ਦਿੱਤਾ। ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਜਨਮਾਂ ਜਨਮਾਂ ਦੀ ਭੁੱਖ ਦੂਰ ਕਰ ਦਿੱਤੀ ਏ। ਹਾਂ ਹੁਣ ਝੋਲੀ ਅੱਡਾਂਗੀ ਜ਼ਰੂਰ, ਪਰ ਉਹਦੇ ਚਰਨਾਂ ਵਿੱਚ ਜਿਹਨੇ ਇੱਕ ਵਾਰੀ ਤੱਕਿਆ ਤੇ ਮੇਰੇ ਅੰਦਰ ਦੀ ਭੁੱਖ ਚਲੀ ਗਈ। ਪਿਆਰਿਓ, ਪਹਿਲੀ ਦਾਤ ਦੌਲਤਾਂ ਦਾਈ ਨੂੰ ਮਿਲੀ, ਉਸ ਤੋਂ ਅੱਗੇ ਤੁਰਿਓ। ਪਹਿਲੀ ਸਿੱਖੀ ਨੂੰ ਕਮਾਉਣ ਵਾਲੀ ਸਤਿਕਾਰਯੋਗ ਬੇਬੇ ਨਾਨਕੀ, ਮੈਂ ਸੰਖੇਪ ਵਿੱਚ ਅਰਜ਼ ਕਰਨੀ ਚਾਹੁੰਦਾ ਉਸ ਸਥਾਨ ਸੰਬੰਧੀ। ਉਸ ਘਰ ਵਿੱਚ ਬੇਬੇ ਨਾਨਕੀ ਦੇ ਨਾਲ ਮੇਰੇ ਸਾਹਿਬ ਖੇਡੇ ਨੇ, ਤੇ ਜਦੋਂ ਸੁਰਤ ਸੰਭਾਲੀ ਬੇਬੇ ਨੇ ਤੇ ਇੱਕ ਗੱਲ ਕਹਿੰਦੀ ਸੀ, ਹਜ਼ੂਰ ਜਦੋਂ ਸੁਲਤਾਨਪੁਰ ਕੋਲ ਗਏ ਨਾ ਤੇ ਕਹਿੰਦੇ ਨੇ, ਬੇਬੇ ਜੀ ਚਰਨਾਂ ਨੂੰ ਨਮਸਕਾਰ ਕਰਨ ਲੱਗੇ ਤੇ ਸਾਹਿਬ ਨੇ ਅੱਗੋਂ ਮੱਥਾ ਪਕੜ ਕੇ ਕਿਹਾ, ਬੇਬੇ ਤੂੰ ਵੱਡੀ ਥਾਂ ਤੇ ਵੇ, ਮੇਰਾ ਫਰਜ਼ ਬਣਦਾ ਝੁਕਣਾ। ਤੇ ਨੇਤਰਾਂ ਵਿੱਚ ਨੀਰ ਭਰ ਕੇ ਕਿਹਾ ਸੀ, ਮੈਂ ਕੱਲਾ ਤੈਨੂੰ ਵੀਰ ਨਹੀਂ, ਮੈਂ ਆਪਣਾ ਪੀਰ ਜਾਣ ਕੇ ਤੈਨੂੰ ਨਮਸਕਾਰ ਕਰਨੀ, ਤੂੰ ਮੁਰਸ਼ਦ ਹੈ ਮੇਰਾ। ਕਦੀ ਤੱਕਿਓ, ਇਹ ਖਿੰਨ ਵਿੱਚੋਂ ਨਿਕਲ ਕੇ ਬੇਬੇ ਨਾਨਕੀ ਨੇ ਸਾਰੀ ਜ਼ਿੰਦਗੀ ਗੁਰੂ ਕੇ ਭਾਣੇ, ਗੁਰੂ ਕੀ ਰਜ਼ਾ ਤੇ ਗੁਰੂ ਤੇ ਹੁਕਮ ਵਿੱਚ ਰਹੀ। ਜਦੋਂ ਹਜ਼ੂਰ ਵਹੀਂ ਵਿੱਚ ਗਏ ਨੇ, ਭਾਵਾਂ ਅੱਜ ਦੇ ਤਾਰਕਿਕ ਵਿਦਵਾਨ ਕਹਿੰਦੇ ਨੇ ਵਹੀਂ ਤੋਂ ਪਾਰ ਚਲੇ ਗਏ, ਨਹੀਂ ਪਿਆਰਿਓ, ਗੁਰੂ ਸਮਰੱਥ ਹੈ। ਜਲ ਇੱਕ ਜੀਵ ਹੈ ਤੇ ਜੇ ਜਪਣ ਵਾਲੇ ਦੀ 84 ਲੱਖ ਜੂਨ ਭਾਈ ਸਾਹਿਬ ਕਹਿੰਦੇ ਨੇ ਸੇਵਾ ਕਰਦੀ ਏ, ਮੇਰਾ ਦਾਤਾ ਤੇ ਸਭ ਕੁਝ ਸਿਰਜਣ ਵਾਲਾ ਹੈ। ਯਕੀਨ ਕਰਿਓ, ਸਾਹਿਬ ਸੱਚੇ ਪਾਤਸ਼ਾਹ ਬਾਰੇ ਲੋਕਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸੰਬੰਧੀ ਕੇ ਪਾਣੀ ਵਿੱਚ ਡੁੱਬ ਗਏ ਤੇ ਬੇਬੇ ਦਾ ਸ਼ਬਦ ਸੀ, ਨਹੀਂ ਭੋਲਿਓ, ਅੱਖਰ ਸੰਭਲ ਕੇ ਬੋਲੋ, ਜਿਹੜਾ ਡੁੱਬਦਿਆਂ ਨੂੰ ਕਿਨਾਰੇ ਲਾਉਣ ਆਇਆ ਉਹਨੂੰ ਵਹੀ ਡੋਬ ਨਹੀਂ ਸਕਦੀ। ਕਿਸੇ ਕਿਹਾ ਰੁੜ ਗਏ, ਕਹਿਣ ਲੱਗੇ ਨਹੀਂ, ਜਿਹੜਾ ਰੁੜਦਿਆਂ ਦੇ ਬੇੜੇ ਕਿਨਾਰੇ ਲਾਉਂਦਾ ਮਜਾਲ ਕੀ ਵਹੀ ਦੀ ਰੋੜ ਕੇ ਲੈ ਜਾਏ। ਸਾਰੀ ਜ਼ਿੰਦਗੀ ਘਰ ਸੰਤਾਨ ਨਹੀਂ ਬੇਬੇ ਨਾਨਕੀ ਦੇ, ਜਿਤਨਾ ਕੁਝ ਸੋਚਿਆ ਪੜਿਆ ਕਿਤੇ ਵੀ ਬੇਬੇ ਨਾਨਕੀ ਨੇ ਜ਼ਿਕਰ ਨਹੀਂ ਕੀਤਾ ਕਿ ਮਾਲਕ ਹਰ ਇੱਕ ਇਸਤਰੀ ਦੇ ਇੱਕ ਅੰਦਰ ਦੀ ਤਾਂਗ, ਕਿਤੇ ਨਹੀਂ ਕਿਹਾ ਮੇਰੇ ਘਰ ਸੰਤਾਨ ਨਹੀਂ। ਬਸ ਇੱਕ ਦਿਨ ਦਾਤ ਮੰਗੀ ਸੀ, ਉਹ ਉਦਨ ਮੰਗੀ ਸੀ ਜਿੱਦਨ ਸਰੀਰ ਤਿਆਗਣਾ ਸੀ। ਹਜ਼ੂਰ ਸੁਲਤਾਨਪੁਰ ਆਏ ਤੇ ਹੱਥ ਜੋੜ ਕੇ ਕਿਹਾ ਸੀ ਕਿ ਸਤਿਗੁਰੂ ਇੱਕ ਕਿਰਪਾ ਕਰਿਓ। ਪੁੱਛਿਆ ਦੱਸ ਬੇਬੇ, ਕਹਿਣ ਲੱਗੇ ਤੇਰੀ ਕਿਰਪਾ ਨਾਲ ਮੰਗਣ ਦਾ ਖੁਰਨੇ ਕਦੀ ਨਹੀਂ ਉੱਠਿਆ, ਜਦੋਂ ਤੇਰੀ ਯਾਦ ਤੇ ਤੁਸੀਂ ਆ ਗਏ ਸਭ ਕੁਝ ਆ ਗਿਆ, ਪਰ ਇੱਕ ਮੈਂ ਦਾਤ ਮੰਗਣ ਲੱਗੀ ਆ, ਮੈਂ ਕੱਲ ਨੂੰ ਸਰੀਰ ਤਿਆਗ ਜਾਣਾ, ਆਪਣੇ ਹੱਥੀ ਇਹਨੂੰ ਅੱਗ ਦਾ ਲਾਂਬੂ ਚਿਖਾ ਵਿੱਚ ਲਾ ਕੇ ਜਾਣਾ। ਸਿਰਫ ਇੱਕ ਦਾਤ ਮੰਗੀ, ਧੰਨ ਗੁਰੂ ਨਾਨਕ ਸਾਹਿਬ ਨੇ, ਉਸ ਘਰ ਪਹਿਲਾਂ ਦੌਲਤਾਂ ਦਾਈ ਨੂੰ ਰਹਿਮਤ ਮਿਲੀ, ਦੂਸਰੀ ਬੇਬੇ ਨਾਨਕੀ ਨੂੰ ਮਿਲੀ ਤੇ ਤੀਜੀ ਉੱਥੇ ਰਹਿਮਤ ਮਿਲੀ ਸੀ ਰਾਏ ਗੁਲਾਰ ਨੂੰ। ਜਨਮ ਸਾਖੀ ਕੱਲ ਪੁਰਾਤਨ ਮੈਂ ਪੜ੍ਹਾਂ ਤੇ ਉਹਦੇ ਵਿੱਚ ਇੱਕ ਬਚਨ ਆਇਆ, ਕਹਿੰਦੇ ਨੇ ਕਿ ਜਦੋਂ ਸਾਹਿਬ ਸੱਚਾ ਸੌਦਾ ਕਰਕੇ ਆਏ, ਸੱਤ ਦੀ ਛਾਂ ਰਾਏ ਨੇ ਤੱਕੀ, ਰੁੱਖ ਦੀ ਛਾਂ ਤੱਕੀ ਤੇ ਇੱਕ ਸ਼ਬਦ ਦੋ ਕੌਤਕ ਵੇਖ ਕੇ ਤੇ ਜਦੋਂ ਖੇਤੀ ਉਜੜੀ ਹਰੀ ਹੋਈ ਵੇਖ ਕੇ ਰਾਏ ਬੁਲਾਰ ਨੇ ਕਹਿ ਸਨ ਕੋਲ ਬੁਲਾ ਕੇ, ਬਾਬਾ ਕਾਲੂ ਸ਼ਬਦ ਵੇਖੋ ਕੈਸੇ ਵਰਤੇ। ਕਹਿਣ ਲੱਗੇ ਮਤਾ ਨਾਨਕ ਦੇ ਮੂੰਹ ਨੂੰ ਫਿਟਕਾਰ ਦਾ ਹੋਵੇ। ਕਹਿਣ ਲੱਗੇ ਇਹਨੂੰ ਕੁਛ ਕਹੀ ਨਾ, ਤੇ ਬਾਬਾ ਜੀ ਨੇ ਪੁੱਛਿਆ, ਬਾਬਾ ਕਲਿਆਣ ਦਾਸ ਨੇ ਕਿ ਰਾਏ ਜੀ ਤੁਸੀਂ ਕਿ ਦੇਖਿਆ, ਤੇ ਨੇਤਰ ਭਰ ਕੇ ਕਹਿੰਦੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵਸਦੀ ਪਈ, ਇਹਦੇ ਕਰਕੇ ਤਾਂ ਮੇਰਾ ਸ਼ਹਿਰ ਵਸਦਾ, ਇੱਥੇ ਜਦੋਂ ਸੱਚਾ ਸੌਦਾ ਕੀਤਾ। ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਜੀ ਕਹਿੰਦੇ ਨੇ ਕਿ ਮੇਰੇ ਸਾਹਿਬ ਸੱਚੇ ਪਾਤਸ਼ਾਹ ਤੇ ਜਦੋਂ ਪਿਤਾ ਜੀ ਨੇ ਹੱਥ ਚੁੱਕਿਆ ਤੇ ਰਾਏ ਬੁਲਾਰ ਨੇ ਚਿਹਰਾ ਦੇਖਿਆ, ਰਾਤ ਬੰਦੇ ਦੀਆਂ ਭੁੱਬਾਂ ਨਿਕਲ ਗਈਆਂ। ਸਤਿਗੁਰੂ ਨੂੰ ਘਰ ਲਿਆਂਦਾ,
ਉੱਚੇ ਸਥਾਨ ਤੇ ਬਿਠਾ ਕੇ ਆਪ ਜ਼ਮੀਨ ਤੇ ਬਹਿ ਗਿਆ ਤੇ ਬਾਬਾ ਕਲਿਆਣ ਦਾਸ ਨੂੰ ਬੁਲਾ ਕੇ ਕਹਿੰਦਾ ਕਿ ਤੇਰਾ ਹੱਕ ਹੈ, ਤੂੰ ਬਾਪ ਹੈ, ਪਰ ਮੈਂ ਇਹਦਾ ਮੁਰੀਦ ਹਾਂ, ਜੇ ਇਹਨੇ ਕੁਝ ਨੁਕਸਾਨ ਕੀਤਾ ਤੂੰ ਮੇਰੇ ਘਰੋਂ ਲੈ ਲੈ। ਤੇ ਬਾਬਾ ਜੀ ਕਹਿਣ ਲੱਗੇ ਪੈਸੇ ਇਹਨਾਂ ਖਰਚੇ ਕੀਤੇ ਤੇ ਲਾਂ ਤੁਹਾਡੇ ਘਰੋਂ। ਤੇ ਰਾਏ ਬੁਲਾਰ ਕਹਿੰਦਾ ਮੈਂ ਗੁਰੂ ਨਾਨਕ ਦੇਵ ਦਾ ਕਰਜਾਈ ਹਾਂ, ਮੈਂ ਇਹਨਾਂ ਦਾ ਕਰਜ਼ ਬੜਾ ਦੇਣਾ। ਤੇ ਬਾਬਾ ਕਲਿਆਣ ਦਾਸ ਕਹਿੰਦੇ ਨੇ ਅੱਜ ਤੀਕਰਾਂ ਤਾਂ ਟਕਾ ਕਦੀ ਘਰ ਨਹੀਂ ਆਉਂਦਾ, ਤੁਹਾਨੂੰ ਕਰਜ਼ਾ ਕਿੱਦਣ ਦੇ ਦਿੱਤਾ। ਉੱਥੇ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਬਾਬੇ ਕਲਿਆਣ ਦਾਸ ਦੀ ਬਾਂਹ ਪਕੜੀ ਤੇ ਅਸਤਬਲ ਵਿੱਚ ਲਿਜਾ ਕੇ ਕਹਿਣ ਲੱਗੇ ਜਿਹੜੇ ਕੀਮਤੀ ਘੋੜੇ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਿੱਤੀ ਦਾਤ ਹੈ। ਜਿਹੜੇ ਕੀਮਤੀ ਤੂੰ ਹੀਰੇ ਮੋਤੀ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਾਤ ਹੈ। ਪਰਿਵਾਰ ਨੂੰ ਇਕੱਠਿਆਂ ਕਰਕੇ ਕਹਿੰਦਾ ਜਿਹੜਾ ਖੇੜਾ ਪਰਿਵਾਰ ਦਾ ਮੇਰਾ ਨਹੀਂ, ਇਹ ਸਾਹਿਬ ਦੀ ਦਾਤ ਹੈ। ਅਖੀਰ ਤੇ ਬੁੱਢਾ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਦੇਖ ਕੇ ਕਹਿੰਦਾ ਬਾਬਾ ਕਲਿਆਣ ਦਾਸ ਆ ਬੁੱਢੜੇ ਦਾ ਸਰੀਰ ਦੇਖਣਾ ਇਹ ਵੀ ਗੁਰੂ ਨਾਨਕ ਦੀ ਦਾਤ ਹੈ। ਸ਼ਬਦ ਉੱਥੇ ਵਰਤੇ, ਕਹਿਣ ਲੱਗੇ ਸੁਣ ਕਾਲੂ ਤੁਝ ਕੋ ਸੁਧ ਨਾਹੀਂ, ਤੈਨੂੰ ਸ਼ਾਇਦ ਖਬਰ ਨਹੀਂ, ਤੈਨੂੰ ਸ਼ਾਇਦ ਪਤਾ ਨਹੀਂ, ਮਾਇਆ ਪਿਖੇ ਜਿੱਤੀ ਜਗ ਮਾਹੀ, ਜਿੰਨੀ ਦੁਨੀਆਂ ਦੀ ਤੂੰ ਮਾਇਆ ਵੇਖਣਾ ਸਭ ਵਰਤੈ ਨਾਨਕ ਅਨੁਸਾਰੀ, ਪਤ ਰਜ਼ਾਏ ਜੋ ਪਤ ਬ੍ਰਤ ਨਾਰੀ, ਔਰ ਜੇ ਮੁਝ ਘਰ ਵਡਿਆਈ ਕਮਲ ਨੈਣ ਕਰੁਣਾ ਤੇ ਪਾਈ, ਮੇਰੇ ਘਰ ਵੀ ਜੋ ਕੋਈ ਤੱਕਣਾ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ। ਜਿਹੜੀ ਅਰਜ਼ ਕਰਨੀ, ਇਸੇ ਤਲਵੰਡੀ ਵਿੱਚ ਰਾਗ ਦਾ ਜਨਮ ਹੋਇਆ, ਇਸੇ ਤਲਵੰਡੀ ਦੇ ਵਣਾਂ ਦੇ ਥੱਲੇ ਮੇਰੇ ਬਾਬੇ ਨੇ ਉਸ ਸਾਈਂ ਦੀ ਸਿਫਤ ਦੇ ਗੀਤ ਗਾਏ। ਇੱਥੇ ਭਾਈ ਮਰਦਾਨਾ ਜੀ ਮਿਲਦੇ ਪਏ ਨੇ, ਸਮਾਂ ਲੰਘਿਆ, ਅਰਜ਼ ਜਿਹੜੀ ਕਰਨੀ ਚਾਹਨਾ, ਸਿੱਖਾਂ ਨੇ ਅਸਥਾਨ ਬਣਾਇਆ, ਸਾਹਿਬ ਬਾਸ਼ੇ ਰਾਏ ਬੁਲਾਰ ਨੇ ਉਸ ਵੇਲੇ ਇਹ ਸਾਹਿਬ ਦੇ ਨਾਮ ਤੇ ਅਸਥਾਨ ਬਣਾ ਦਿੱਤਾ ਸੀ। ਪਹਿਲਾਂ ਸ਼ਬਦ ਧਰਮਸ਼ਾਲਾ ਵਰਤਦੇ ਰਹੇ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਆਉਂਦੇ ਨੇ, ਇੱਕ ਗੁਰੂ ਦੁਆਰਾ ਤੇ ਦੂਸਰਾ ਸ਼ਬਦ ਆਉਂਦਾ ਸੋ ਦਰ। ਅਸੀਂ ਸ਼ਬਦ ਵਰਤਨੇ ਆ ਗੁਰੂ ਘਰ ਤੇ ਸੋ ਦਰ। ਗੁਰਮੁਖੋ, ਜਿੰਨੇ ਸੋ ਦਰ ਤੇ ਪਹੁੰਚਣਾ, ਸੋ ਦਰ ਕਿਹੜਾ? ਜਿੱਥੇ ਬੈਠ ਕੇ ਮੇਰਾ ਮਾਲਕ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣਾ ਕਰਦਾ ਪਿਆ। ਸੋ ਦਰ ਤੇਰਾ ਕਿਹਾ, ਸੋ ਕਰਕੇ ਹਾਂ। ਜੇ ਸੋ ਦਰ ਤੱਕ ਪਹੁੰਚ ਕਰਨੀ ਚਾਹੁੰਦਾ ਤੇ ਗੁਰੂ ਘਰ ਵਿੱਚੋਂ ਨਿਕਲੀ। ਗੁਰੂ ਘਰ ਵਿੱਚੋਂ ਨਿਕਲਣ ਤੋਂ ਬਿਨਾਂ ਸੋ ਦਰ ਕਦੀ ਲੱਭਦਾ ਨਹੀਂ। ਸੋ ਦਰ ਮਿਲਦੀ ਉਹਨੂੰ ਮੈਂ ਜਿਹੜਾ ਗੁਰੂ ਦਰ ਤੇ ਆਉਂਦਾ। ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਚਟਸਾਲ ਸ਼ਬਦ ਵੀ ਵਰਤਿਆ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ, ਇਹ ਵੀ ਵਰਤਿਆ। ਧਰਮਸ਼ਾਲਾ ਵੀ ਸ਼ਬਦ ਆਏ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹਨਾਂ ਦੇ ਅਸਥਾਨ ਕਾਇਮ ਕੀਤਾ ਰਾਏ ਬੁਲਾਰ ਨੇ। ਗੁਰਦੁਆਰੇ ਦਾ ਮਤਲਬ ਕੀ? ਵੈਸੇ ਪੰਥਕ ਮਰਿਆਦਾ ਅਨੁਸਾਰ ਕਹਿੰਦੇ ਨੇ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ। ਸਭ ਤੋਂ ਪਹਿਲੀ ਗੱਲ, ਇਮਾਰਤ ਗੁਰਦੁਆਰਾ ਨਹੀਂ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ। ਐਵੇਂ ਨੀ ਕੋਈ ਇਕੱਲਾ ਸਥਾਨ ਬਣਾ ਕੇ ਇੱਕ ਮਨੁੱਖ ਰਹੇ ਤੇ ਕਹੀ ਜਾਏ ਵੀ ਗੁਰੂ ਘਰ, ਨਹੀਂ। ਉੱਥੇ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਦੂਸਰੀ ਨਿਸ਼ਾਨੀ ਉੱਥੇ ਗੁਰੂ ਕੀ ਸੰਗਤ ਆਉਂਦੀ ਹੋਵੇ, ਤੀਜੀ ਨਿਸ਼ਾਨੀ ਉੱਥੇ ਥੱਲੇ ਪੰਗਤ ਵੀ ਲੱਗਦੀ ਹੋਵੇ, ਚੌਥੀ ਨਿਸ਼ਾਨੀ ਉੱਥੇ ਕੇਸਰੀ ਨਿਸ਼ਾਨ ਚੱਲਦਾ ਹੋਵੇ ਤੇ ਪੰਜਵੀਂ ਨਿਸ਼ਾਨੀ ਉੱਥੇ ਸਵੇਰੇ ਸ਼ਾਮ ਨਗਾਰਾ ਵੀ ਵੱਜਦਾ ਹੋਵੇ। ਪੰਥਕ ਮਰਿਆਦਾ ਮੁਤਾਬਕ ਪੰਜ ਨਿਸ਼ਾਨੀਆਂ ਗੁਰੂ ਘਰ ਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਸਥਾਨ ਉਹਨਾਂ ਦਾ ਇਹ ਕਾਇਮ ਹੋਇਆ ਤੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਈ ਵਾਰੀ ਬੰਦਾ ਗੁਰੂ ਦੇ ਨੇੜੇ ਰਹਿ ਕੇ ਜੇ ਕਮਾਈ ਨਾ ਕਰੇ ਤੇ ਮਤ ਇੰਨੀ ਕੁ ਭ੍ਰਿਸ਼ਟ ਜਾਂਦੀ ਏ, ਜਿਹੜੇ ਕੁਕਰਮਾਂ ਤੋਂ ਲੋਕਾਂ ਨੂੰ ਵਰਗਦਾ ਕਈ ਵਾਰੀ ਬੰਦਾ ਉਹੋ ਜਿਹਾ ਕੁਕਰਮ ਆਪ ਕਰਨ ਲੱਗ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਪਿਆਰਿਓ, ਜੇ ਗੁਰੂ ਦਰ ਤੇ ਰਹਿ ਕੇ ਜੀਵਨ ਬੰਦੇ ਦਾ ਨਿਖੇਧ ਹੋ ਗਿਆ ਤੇ ਜੀਵਨ ਬਣਾਵਾਂਗੇ ਕਿੱਥੋਂ? ਤੇ ਇੱਕ ਵਾਰੀ ਅਰਜ਼ ਕੀਤੀ ਸੀ ਇੱਕ ਵਿਦਵਾਨ, ਕਹਿੰਦਾ ਸਾਡੇ ਦੋ ਮੂੰਹ ਨੇ। ਉਹ ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ, ਮਸਜਿਦ ਵਿੱਚ ਵੀ ਜਾਣਾ। ਤੇ ਇੱਕ ਨੇ ਥੋੜਾ ਜਿਹਾ ਵੇਰਵਾ ਪਾ ਕੇ ਸ਼ੇਅਰ ਕਿਹਾ, ਉਹ ਕਹਿੰਦਾ ਮਸਜਿਦ ਮੇ ਚੰਦਾ ਵੀ ਦੇਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ, ਖੁਦਾ ਵੀ ਰਾਜ਼ੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ। ਦੋਗਲੀ ਜੀ ਚਾਲ। ਸਾਹਿਬ ਕਹਿੰਦੇ ਨਹੀਂ, ਇੱਕ ਦਾ ਬਣ ਕੇ ਆਈ। ਭਾਈ ਗੁਰਦਾਸ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਦੋਂ ਕਿਤੇ ਅੱਗ ਲੱਗ ਜਾਏ ਤੇ ਬੰਦਾ ਕਹਿੰਦਾ ਵੀ ਅੱਗ ਨੂੰ ਬੁਝਾਉਣਾ ਤੇ ਪਾਣੀ ਲੱਭੋ,
ਕਹਿੰਦੇ ਨੇ ਬੇੜੀ ਵਿੱਚ ਅੱਗ ਲੱਗੀ।

ਹੋਰਾਂ ਨੂੰ ਪਤਾ ਉਸ ਘਰ ਦੀ ਮਰਿਆਦਾ ਹੀ ਆਪ ਜੀ ਦੇ ਗਿਆਤ ਲਈ ਕਿ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਹੋਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਮੁੱਖ ਗ੍ਰੰਥੀ ਦੀ ਸੇਵਾ ਵੀ ਨਿਭਾਈ ਹੈ। ਜਿੱਥੇ ਗੁਰਮੁਖੋ ਕਿਸੇ ਨੂੰ ਹੱਕ ਨਹੀਂ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਗ੍ਰੰਥੀ ਸਾਹਿਬ ਨੇ ਉਹਨਾਂ ਤੋਂ ਬਿਨਾਂ ਜਾਂ ਚੌਰ ਬਰਦਾਰ ਤੋਂ ਬਿਨਾਂ ਕੋਈ ਚੌਰ ਨਹੀਂ ਪਕੜ ਸਕਦਾ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਗਿਆ ਸੀ, ਚੌਰ ਨੂੰ ਹੱਥ ਲਾਉਣ ਦਾ ਯਤਨ ਕੀਤਾ ਤੇ ਗੁਰੂ ਕੇ ਗ੍ਰੰਥੀ ਸਿੰਘ ਨੇ ਰੋਕ ਦਿੱਤਾ। ਕਹਿਣ ਲੱਗੇ ਹੋਵੇਗਾ ਬਾਦਸ਼ਾਹ ਸਮਰਾਟ, ਰਾਜਾ ਆਪਣੇ ਘਰ ਭਰੇ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਘਰ ਵਿੱਚ ਤੈਨੂੰ ਹੱਕ ਨਹੀਂ ਚੋਰ ਨੂੰ ਹੱਥ ਲਾ ਸਕੇ। ਉਹ ਸੇਵਾ ਇੰਨੀ ਉੱਚੀ ਸੁੱਚੀ ਉਸ ਘਰ ਦੀ, ਗੁਰੂ ਕੇ ਗ੍ਰੰਥੀ ਨੇ ਪੁਜਾਰੀ ਨੇ ਕੀਤੀ ਅਰਦਾਸ ਕਿ ਧੰਨ ਗੁਰੂ ਰਾਮਦਾਸ ਜੀ ਕਿ ਇਹਨਾਂ ਦਾ ਅੱਜ ਅੰਮ੍ਰਿਤ ਛਕਣਾ ਤੇਰੇ ਘਰ ਵਿੱਚ ਪ੍ਰਵਾਨ ਹੈ, ਜੇ ਪ੍ਰਵਾਨ ਹੈ ਤੇ ਕੀ ਅਸੀਂ ਇਹਨਾਂ ਦੀ ਦੇਹ ਸਵਕਾਰ ਕਰੀਏ, ਤੁਸੀਂ ਹੁਕਮ ਦਿਓ ਕਿ ਇਹ ਨੀਵੀਂ ਜਾਤ ਦੇ ਸਿੱਖਾਂ ਵਿੱਚ ਰਲ ਸਕਦੇ ਨੇ। ਤੇ ਜਦੋਂ ਅਰਦਾਸ ਕਰਕੇ ਹੁਕਮਨਾਮਾ ਲਿਆ ਗੁਰੂ ਕੇ ਵਜ਼ੀਰ ਨੇ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਚਨ ਆਇਆ ਸੋਰਠ ਮਹਿਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਕਹਿਣ ਲੱਗੇ ਪਿਆਰਿਆ ਕਿ ਦੇਖੋ ਉਸ ਮਾਲਕ ਨੇ ਕਿਰਪਾ ਕੀਤੀ, ਹਰ ਜੀਓ ਆਪੇ ਬਖਸ਼ ਮਿਲਾਏ। ਤੇ ਅਗਲਾ ਬਚਨ ਸੀ ਗੁਣਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲਈ ਰਲਾਏ ਕਿ ਪੂਰੇ ਗੁਰੂ ਨੇ ਮਨਾ ਲਿਆ। ਉੱਥੇ ਪਹਿਲੀ ਵਾਰ ਹਰਿਮੰਦਰ ਸਾਹਿਬ ਜਕਾਰਾ ਛੱਡਿਆ ਗਿਆ ਸੀ, ਚੇਤੇ ਰੱਖਿਓ। ਕਹਿੰਦੇ ਨੇ ਕਿ ਉਦੋਂ ਦੇਗ ਪ੍ਰਵਾਨ ਹੋ ਗਈ ਤੇ ਉਸੇ ਵਕਤ ਪੁਜਾਰੀ ਹਰਿਮੰਦਰ ਸਾਹਿਬ ਛੱਡ ਕੇ ਚਲੇ ਗਏ। ਤੇ ਪਿਆਰਿਓ 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖ਼ਤ ਤੋਂ ਪੁਜਾਰੀ ਛੱਡ ਕੇ ਚਲੇ ਗਏ ਤੇ ਪੰਥ ਨੇ ਪਹਿਲਾ ਜਥੇਦਾਰ ਮਹੰਤਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਰਦਾਰ ਤੇਜਾ ਸਿੰਘ ਪੁੱਚਰ ਨੂੰ ਥਾਪਿਆ। ਜਦੋਂ ਇਧਰ ਇਹ ਘਟਨਾ ਵਾਪਰੀ ਪਿਆਰਿਓ, ਉੱਥੇ ਫਿਰ ਜਿਹੜੇ ਬਾਹਰ ਰਹਿੰਦੇ ਮਹੰਤ ਸਨ ਉਹਨਾਂ ਨੇ ਮਨ ਮਰਜ਼ੀਆਂ ਕੀਤੀਆਂ। ਸਿੰਘ ਸਭਾ ਲਹਿਰ, ਗੁਰੂ ਘਰ ਆਜ਼ਾਦ ਕਰਨ ਦੀ ਲਹਿਰ ਚੱਲੀ, ਗੁਰਦੁਆਰਾ ਮੂਵਮੈਂਟ। ਪਹਿਲੀ ਘਟਨਾ ਸ੍ਰੀ ਤਰਨ ਤਾਰਨ ਸਾਹਿਬ ਦੀ, ਜਿੱਥੋਂ ਆਰੰਭਤਾ ਸਾਰੀ ਇਸ ਸਾਕੇ ਦੀ ਹੁੰਦੀ। ਪਿਆਰਿਓ, ਇੱਥੋਂ ਦੇ ਮਹੰਤ ਇੰਨੇ ਕੁ ਵਿਸ਼ਈ ਤੇ ਨਿਸ਼ਈ ਸਨ, ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਨੇ ਵਰਜੀਆਂ ਨੇ ਨਾ, ਆ ਜਦੋਂ ਰਹਿਤ ਮਰਿਆਦਾ ਦੀ ਗੱਲ ਅਸੀਂ ਕਰਨੇ ਆ, ਕਈ ਵਾਰੀ ਕਈ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਆ, ਆ ਅੰਮ੍ਰਿਤ ਇਹ ਮਰਿਆਦਾ ਜ਼ਰੂਰੀ ਹੈ। ਉਹ ਭਾਈ ਸਿੱਖੋ, ਜਿਹੜੀ ਮਰਿਆਦਾ ਅਸੀਂ ਪੜ੍ਹਨੀ ਆ, ਇਹਦਾ ਆਧਾਰ ਇਹਦਾ ਬੇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਦੀ ਪੜ੍ਹਿਓ ਕਿ ਨਸ਼ੇ ਨੂੰ ਤਾਂ ਵਰਜਿਆ ਨੀ ਗੁਰੂ ਗ੍ਰੰਥ ਸਾਹਿਬ ਨੇ। ਹਜ਼ੂਰ ਤਾਂ ਕਹਿੰਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਕੀ ਦੱਸਾਂ। ਕਹਿੰਦੇ ਨੇ ਦੋ ਗੱਲਾਂ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਵਿੱਚ ਕਮਾ ਲਈਆਂ ਨਾ, ਤੇ ਰੱਬ ਉਹਦੇ ਅੰਗ ਸੰਗ ਰਹਿੰਦਾ। ਪੁੱਛਿਆ ਜੀ ਕਿਹੜੀਆਂ? ਕਹਿਣ ਲੱਗੇ ਪਰ ਧਨ, ਪਰ ਦਾਰਾ, ਪਰ ਹਰੀ, ਦੋ ਹੀ ਬਚਨ ਨੇ ਨਾ। ਕਹਿੰਦੇ ਨੇ ਇੱਕ ਪਰਾਈ ਦੌਲਤ ਤੇ ਦੂਸਰੀ ਪਰ ਦਾਰਾ ਪਰ ਇਸਤਰੀ। ਪਰ ਧਨ, ਪਰ ਦਾਰਾ, ਪਰ ਹਰੀ। ਕਹਿਣ ਲੱਗੇ ਤਾਂ ਕਹਿ ਨਿਕਟ ਬਸੈ ਨਰ ਹਰੀ, ਵਾਹਿਗੁਰੂ ਉਹਦੇ ਬਿਲਕੁਲ ਅੰਗ ਸੰਗ ਰਹਿੰਦਾ। ਤਰਨ ਤਾਰਨ ਦੇ ਮਹੰਤ ਕੀ ਕਰਦੇ ਸਨ? ਜਿੱਥੇ ਡਿਉੜੀ ਸੀ ਇੱਥੇ ਇਹਨਾਂ ਨੇ ਮੁਜਰੇ ਕਰਾਣੇ, ਜਿੱਥੇ ਕੀਰਤਨ ਦੀਆਂ ਧੁਨਾਂ ਹੁੰਦੀਆਂ ਹਨ ਇੱਥੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਨੱਚਣ ਵਾਲੀਆਂ ਨਾਚੀਆਂ ਨੇ ਨਾਚ ਕਰਨੇ। ਤੇ ਜਦੋਂ ਆ ਗਰਮੀ ਦਾ ਦਿਨ ਆਉਣਾ, ਜੇਠ ਦੇ ਮਹੀਨਾ ਆਉਣਾ, ਤੇ ਇਹਨਾਂ ਪਾਪੀਆਂ ਨੇ ਸ਼ਰਾਬ ਦੀਆਂ ਬੋਤਲਾਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਦੇ ਸਰੋਵਰ ਦੇ ਪਾਣੀ ਵਿੱਚ ਠੰਡੀਆਂ ਕਰਕੇ ਪੀੜੀਆਂ। ਜਦੋਂ ਧੀਆਂ ਭੈਣਾਂ ਨੇ ਸੰਗਤਾਂ ਨੇ ਪ੍ਰਕਰਮਾਂ ਵਿੱਚੋਂ ਲੰਘਣਾ ਤੇ ਇਹਨਾਂ ਦੁਸ਼ਟਾਂ ਨੇ ਗੰਨਿਆਂ ਦੀਆਂ ਗਲੇਰੀਆਂ ਆਪਣੇ ਵੱਲੋਂ ਰੋੜੇ ਤੇ ਕਈ ਵਾਰੀ ਕਬੋਲ ਬੋਲਣੇ, ਸਿੱਖਾਂ ਨੇ ਅੰਦਰ ਨੂੰ ਪੀ ਲੈਣਾ, ਕੁਝ ਕਹਿਣਾ ਕੁਛ ਨਾ। ਇੱਥੇ ਤਰਨ ਤਾਰਨ ਸਾਹਿਬ ਜਿੱਥੋਂ ਸਾਰਾ ਆਰੰਭ ਹੁੰਦਾ ਹੈ ਗੁਰਦੁਆਰਿਆਂ ਦੀ ਸੁਧਾਰ ਦਾ। ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਿੰਘ ਸਭਾ ਲਹਿਰ ਦੇ ਆਗੂ ਸਨ, ਪ੍ਰਚਾਰਕ ਸਨ ਉਹਨਾਂ ਦੇ। ਉਹਨੇ ਸਿਰਫ ਇੰਨੀ ਗੱਲ ਕਹੀ ਕਿ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਬਚਨ ਕਮਾਣੇ ਚਾਹੀਦੇ ਨੇ। ਤੇ ਸ਼ਾਮ ਦੇ ਵੇਲੇ ਭਾਈ ਸਾਹਿਬ ਦਾ ਬੱਚਾ ਤੇ ਉਹਨਾਂ ਦੀ ਬੱਚੀ ਦੋਨੋਂ ਭੈਣ ਭਰਾ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵੀ ਜਾਂਦੇ ਸਨ ਤੇ ਲਿਖਦੇ ਨੇ ਸਿੱਖ ਵਿਦਵਾਨ ਕਿ ਉਸ ਬੱਚੇ ਨੂੰ ਪੱਥਰ ਬਣ ਕੇ ਪੁਜਾਰੀਆਂ ਨੇ ਤਰਨ ਤਾਰਨ ਦੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਸੀ ਬੱਚੀ ਦੀ। ਪਤ ਉਹਨਾਂ ਨੇ ਬੇਨਤੀ ਕੀਤੀ, ਉਹਦੇ ਖਿੱਚ ਤੋਂ ਉੱਥੇ ਕੀਤੀ। ਤੇ ਇੱਧਰ ਇਹ ਘਟਨਾ 24 ਜਨਵਰੀ ਦੀ ਬਣਦੀ। ਕਹਿੰਦੇ ਨੇ ਉਸ ਵੇਲੇ ਸਾਰੇ ਆਗੂ ਸ੍ਰੀ ਅਕਾਲ ਤਖ਼ਤ ਤੇ ਸਨ ਤੇ ਇਸ ਭਾਈ ਸੰਤ ਸਿੰਘ ਦੀ ਧਰਮ ਪਤਨੀ ਜਿਹਦੇ ਪੁੱਤਰ ਦੀ ਮੌਤ ਹੋ ਗਈ, ਉਹਨੂੰ ਸ਼ਹੀਦ ਕੀਤਾ ਪਾਣੀ ਵਿੱਚ ਡੋਬ ਕੇ, ਬੱਚੀ ਦੀ ਪੱਤ ਲੁੱਟੀ
ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨੇ ਇੱਕ ਗੱਲ ਕਹੀ, ਕੱਲੇ ਇੱਥੇ ਬੈਠੇ ਤੁਸੀਂ ਪ੍ਰੋਗਰਾਮ ਨਾ ਉਲੀਕੀ ਜਾਓ, ਤੁਸੀਂ ਤੇ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਦੁਸ਼ਮਣਾਂ ਦੇ ਕੈਂਪ ਵਿੱਚ ਜਾ ਕੇ ਬਚਾਉਂਦੇ ਸੀ, ਪਰ ਤੱਕੋ ਖਾਂ ਤਰਨ ਤਾਰਨ ਦੀ ਧਰਤੀ ਧੰਨ ਗੁਰੂ ਅਰਜਨ ਦੇਵ ਦੇ ਘਰ ਅੰਦਰ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ, ਮੇਰੀ ਧੀ ਦੀ ਉਹਨਾਂ ਨੇ ਪਤ ਬੇਪਤੀ ਕੀਤੀ ਏ। ਜਦੋਂ ਇੰਨੇ ਸ਼ਬਦ ਸੁਣੇ ਉਸ ਵੇਲੇ ਸਿੱਖ ਜਿਹੜੇ ਨੇ ਭਾਈ ਤੇਜਾ ਸਿੰਘ ਪੁੱਤਰ ਕੁਝ ਤਿਆਰ ਹੋਏ, ਅੰਗਰੇਜ਼ ਦਾ ਕੰਟਰੋਲ ਸੀ ਉਹਨੇ ਰੋਕ ਦਿੱਤਾ। ਅਖੀਰ ਤੇ ਫਿਰ ਜਜ਼ਬਾ ਜਦੋਂ ਉੱਠਿਆ ਇਹ ਸਿੱਖ ਤਰਨ ਤਾਰਨ ਸਾਹਿਬ ਗਏ, ਇੱਕ ਪ੍ਰਣ ਕੀਤਾ ਕਿ ਧੰਨ ਗੁਰੂ ਅਰਜਨ ਦੇਵ, ਅਸੀਂ ਤੇਰੇ ਦਰ ਤੇ ਕਿਸੇ ਤੇ ਹੱਥ ਨਹੀਂ ਚੁੱਕਣਾ, ਨਿਮਰਤਾ ਨਾਲ ਜਾਵਾਂਗੇ, ਨਮਸਕਾਰ ਕਰਾਂਗੇ, ਮਹੰਤ ਨਾਲ ਗੱਲਬਾਤ ਹੋਵੇਗੀ। ਉਧਰੋਂ ਵਿੱਚ ਵੈਦ ਮੋਹਨ ਸਿੰਘ ਜੀ ਹੋਰੀ ਪੈ ਗਏ ਤਰਨ ਸਾਹਿਬ ਵਾਲੇ। ਮਹੰਤ ਨੇ ਇੱਕ ਇਹੋ ਜਿਹੀ ਚਾਲ ਖੇਡੀ, ਸਾਰੇ ਗੁੰਡੇ ਇਕੱਠੇ ਕਰ ਲਏ, ਕਹਿੰਦਾ ਸਾਰਾ ਦਿਨ ਗੱਲਬਾਤ ਵਿੱਚ ਕੱਢਾਂਗਾ ਤੇ ਸ਼ਾਮ ਨੂੰ ਗੁੰਡੇ ਆ ਕੇ ਕਈਆਂ ਕੁਹਾੜੀਆਂ ਟਕਵਿਆਂ ਨੇਜਿਆਂ ਤਲਵਾਰਾਂ ਨਾਲ ਵਾਰ ਕਰ ਦਿਓ, ਇਹੋ ਜਿਹੀ ਮਾਰ ਮਾਰੋ ਤੇ ਪਰਤ ਕੇ ਕਦੀ ਇਹ ਗੁਰਦੁਆਰਿਆਂ ਵੱਲ ਮੂੰਹ ਨਾ ਕਰ। ਕਹਿੰਦੇ ਜਦੋਂ ਸਿੱਖ ਆਗੂ ਗਏ, ਮਹੰਤ ਸਾਰਾ ਦਿਨ ਗੱਲਬਾਤ ਕਰਦਾ ਰਿਹਾ, ਹਾਂਜੀ ਇਸ ਤਰ੍ਹਾਂ ਕਰਾਂਗੇ, ਜੋ ਹੋਇਆ ਮਾੜਾ ਹੋਇਆ, ਜਿਵੇਂ ਪਖੰਡੀ ਦੰਭੀ ਕਪਟੀ ਆਗੂ ਕਰਦੇ, ਉਹ ਮਗਰਮੱਛ ਦੇ ਅਥਰੂ ਵੀ ਸੱਟੇ। ਜਦੋਂ ਸ਼ਾਮ ਦਾ ਵੇਲਾ ਹੋਇਆ ਉਹਦੇ ਗੁੰਡੇ ਅੰਦਰ ਪਹੁੰਚੇ, ਭਾਈ ਸਾਹਿਬ ਭਾਈ ਖਲਦਾਰਾ ਸਿੰਘ ਜੀ ਅਲਾਦੀਨਪੁਰ ਵਾਲੇ ਤੇ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ ਕੋਟ ਵਸਾਊ ਵਾਲੇ, ਦੋਨੇ ਸਿੱਖ ਅੰਦਰ ਨਮਸਕਾਰ ਕਰਨ ਗਏ ਤੇ ਉਹਨਾਂ ਨਿਹੱਥਿਆਂ ਦੇ ਉੱਤੇ ਇਹਨਾਂ ਮਹੰਤ ਦੇ ਗੁੰਡਿਆਂ ਨੇ ਵਾਰ ਕੀਤੇ। ਕਹਿੰਦੇ ਨੇ ਭਾਈ ਸਾਹਿਬ ਭਾਈ ਖਲਦਾਰਾ ਸਿੰਘ ਦਾ ਤਨ ਉਹਨਾਂ ਟੋਕੇ ਦੇ ਨਾਲ, ਉਹਨਾਂ ਤੇਜ਼ ਧਾਰ ਦੇ ਨਾਲ ਟੋਕੇ ਨਾਲ ਭਾਈ ਸਾਹਿਬ ਤੇ ਵਾਰ ਕੀਤੇ ਤੇ ਭਾਈ ਖਲਦਾਰਾ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਭਾਈ ਹੁਕਮ ਸਿੰਘ ਕੋਟ ਵਸਾਊ ਇਹ ਕੁਝ ਦਿਨ ਬਾਅਦ ਸ਼ਹਾਦਤ ਦਾ ਜਾਮ ਪੀਤਾ, ਦੋ ਸਿੱਖ ਸ਼ਹੀਦ ਹੋਏ ਤੇ ਤਰਨ ਤਾਰਨ ਦਾ ਮਹੰਤ ਜਿਹੜਾ ਹੈ ਉਹ ਕਬਜ਼ਾ ਛੱਡ ਕੇ ਚਲਾ ਗਿਆ। ਸਤਿਗੁਰੂ ਦੀ ਕਿਰਪਾ ਹੋਈ, ਪੰਥ ਦੇ ਹੱਥ ਤਰਨ ਤਾਰਨ ਸਾਹਿਬ ਦੀ ਸੇਵਾ ਆ ਗਈ। ਤਵੱਜੋ ਦਿਓ, ਭਾਈ ਖਜ਼ਾਰਾ ਸਿੰਘ ਜਦੋਂ ਸ਼ਹੀਦ ਹੋਏ, ਕਹਿੰਦੇ ਇਹਨਾਂ ਦਾ ਸੰਸਕਾਰ ਕਰਨ ਲਈ ਪਵਿੱਤਰ ਦੇ ਪਿੰਡ ਲਿਆਂਦੀ ਤੇ ਬਜ਼ੁਰਗ ਮਾਈ ਆਪਣੇ ਪੁੱਤਰ ਦੇ ਸਰੀਰ ਦੇ ਕੋਲ ਆਈ। ਅੱਜ ਵੀ ਅਸੀਂ ਉਹਨਾਂ ਮਾਵਾਂ ਦੀ ਕਮਾਈ ਦਾ ਧਿਆਨ ਧਰਨੇ ਆ ਜਿਨ੍ਹਾਂ ਦੇ ਪੁੱਤਰ ਕੁਰਬਾਨੀ ਕਰਨ ਤੇ ਮਾਂ ਦੇ ਮਨ ਵਿੱਚ ਇੱਕ ਚਾਉ ਦਾ ਜਜ਼ਬਾ ਹੋਵੇ। ਪੁੱਤਰ ਦੀ ਲਾਸ਼ ਆਈ ਤੇ ਕਹਿੰਦੇ ਨੇ ਉਸ ਵੇਲੇ ਕਈਆਂ ਸੋਚਿਆ ਬਜ਼ੁਰਗ ਮਾਈ ਏ, ਪਤਾ ਨੀ ਜਵਾਨ ਪੁੱਤਰ ਦਾ ਸਦਮਾ ਜਰੇ ਕੇ ਨਾ, ਕਈ ਰੋਕਣ ਲੱਗ ਪਏ। ਪਰ ਕਹਿੰਦੀ ਏ ਧੀਰਜ ਨਾਲ, ਥਰਮੇ ਨਾਲ ਕਹਿੰਦੀ ਏ, ਮੈਂ ਆਪਣੇ ਪੁੱਤਰ ਨੂੰ ਸ਼ੀਰ ਦੇ ਕੇ ਪਾਲਿਆ, ਘੱਟੋ ਘੱਟ ਸੰਸਕਾਰ ਕਰਨ ਤੋਂ ਪਹਿਲਾਂ ਮੈਨੂੰ ਚਿਹਰਾ ਤਾਂ ਦੇਖਣ ਦਿਓ, ਮੈਂ ਡੋਲੀ ਨਹੀਂ। ਜਦੋਂ ਦ੍ਰਿੜਤਾ ਨਾਲ ਕਿਹਾ ਤੇ ਭਾਈ ਖਲਦਾਰਾ ਸਿੰਘ ਦੇ ਸਰੀਰ ਦੇ ਕੋਲ ਗਈ, ਕਹਿੰਦੇ ਨੇ ਚਾਦਰ ਚੁੱਕ ਕੇ ਨਾ ਚਿਹਰਾ ਦੇਖ ਕੇ ਮਾਈ ਨੇ ਚਿਹਰਾ ਚੁੰਮਿਆ ਤੇ ਇੱਕ ਗੱਲ ਕਹਿੰਦੀ ਏ, ਗੁਰੂ ਅਰਜਨ ਸਾਹਿਬ ਅੱਜ ਮੇਰਾ ਪਿਆਇਆ ਹੋਇਆ ਦੁੱਧ ਸਫਲਾ ਹੋ ਗਿਆ। ਕਹਿਣ ਲੱਗੀ ਪੁੱਤਰ ਅੱਜ ਮੈਂ ਭਾਗਾਂ ਵਾਲੀ ਹੋ ਗਈ ਆ, ਤੇਰੇ ਖੂਨ ਦੇ ਕਤਰਿਆਂ ਨਾਲ ਜੇ ਗੁਰੂ ਅਰਜਨ ਸਾਹਿਬ ਦਾ ਘਰ ਆਜ਼ਾਦ ਹੋ ਗਿਆ, ਮੇਰੇ ਵਰਗਾ ਦੁਨੀਆਂ ਵਿੱਚ ਭਾਗਾਂ ਵਾਲਾ ਕੌਣ ਹੋਣ। ਮਾਤਾ ਨੇ ਸਾਹਮਣੇ ਤੱਕਿਆ, ਸੰਸਕਾਰ ਕੀਤਾ ਗਿਆ ਭਾਈ ਖਲਦਾਰਾ ਸਿੰਘ ਦਾ। ਧਿਆਨ ਦਿਓ ਫਿਰ ਇਹ ਤੱਕੋ, ਜਿਸ ਅਸਥਾਨ ਤੇ ਨਮਸਕਾਰ ਕਰਨ ਨਹੀਂ ਸੀ ਮਹੰਤ ਦਿੰਦਾ ਸਿੱਖਾਂ ਨੂੰ, ਉਸ ਅਸਥਾਨ ਤੇ ਭਾਈ ਸਾਹਿਬ ਭਾਈ ਖਲਦਾਰਾ ਸਿੰਘ ਦਾ ਭੋਗ ਪਾਇਆ ਗਿਆ। ਅੰਤਲੀ ਅਰਦਾਸ ਕੀਤੀ, ਜਦੋਂ ਅਰਦਾਸ ਹੋਈ ਤੇ ਲੈਕਚਰ ਕੀਤੇ ਸਾਰੇ ਆਗੂਆਂ ਨੇ, ਚੇਤੇ ਰੱਖਿਓ ਚੰਗਾ ਆਗੂ ਮਿਲ ਜਾਏ ਤੇ ਕੌਮ ਬਹੁਤ ਅੱਗੇ ਜਾ ਪੈਂਦੀ। ਸੰਤ ਮਹਾਰਾਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਵੇਂ ਜੋ ਮਰਜ਼ੀ ਕੋਈ ਸੰਸਾਰ ਕਹੇ, ਰਹਿੰਦੀ ਦੁਨੀਆਂ ਤੱਕ ਉਸ ਮਹਾਂਪੁਰਸ਼ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ, ਜਿਹੜੇ ਲੋਕ ਕਦੀ ਬਾਣੀ ਦੇ ਨੇੜੇ ਨਹੀਂ ਸਨ ਟੁੱਕਦੇ, ਅੱਜ ਇੱਕ ਨਹੀਂ ਹਜ਼ਾਰਾਂ ਨੌਜਵਾਨ ਮਿਲਣਗੇ ਜਿਹੜੇ ਓਤ ਪੋਤ ਗੁਰੂ ਕੀ ਬਾਣੀ ਵਿੱਚ ਹੋਏ ਮਿਲਣਗੇ। ਉਸ ਵਕਤ ਦੇ ਆਗੂ ਵੱਲ ਤੱਕੋ, ਸਾਰੇ ਆਏ ਤੇ ਜਿੱਥੇ ਨਨਕਾਣਾ ਸਾਹਿਬ ਦੀ ਹੁਣ ਘਟਨਾ ਆਰੰਭ ਹੋਣੀ, ਭਾਈ ਲਛਮਣ ਸਿੰਘ ਧਾਰੋਵਾਲ ਆਇਆ। ਜਦੋਂ ਇਸ ਗੁਰਮੁਖ ਨੂੰ ਸਮਾਂ ਮਿਲਿਆ, ਉੱਠ ਕੇ ਖੜਾ ਹੋਇਆ, ਇਹਨੇ ਇੱਕੋ ਗੱਲ ਕਹੀ, ਜ਼ਿਆਦਾ ਨਹੀਂ ਬੋਲਿਆ, ਕਹਿੰਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਗਦਰ ਦਾ ਕੂਕਰ ਹਾਂ ਤੇ ਤੇਰੇ ਚਰਨਾਂ ਵਿੱਚ ਮੈਂ ਇੱਕ ਬੇਨਤੀ ਕਰਨ ਆਇਆ, ਮੇਰੀ ਬੇਨਤੀ ਸਵੀਕਾਰ ਕਰੀ।
ਕਹਿਣ ਲੱਗਾ ਦਾਤਿਆ ਪਹਿਲਾਂ ਤੇਰੇ ਦਰ ਤੇ ਆਇਆ ਸਾਂ ਬੱਚੀਆਂ ਨੂੰ ਲੈ ਕੇ ਕੀਰਤਨ ਕਰਨ। ਪਹਿਲਾਂ ਤਰਨ ਤਰਨ ਆਏ, ਕੀਰਤਨ ਅਸੀਂ ਕਰਨ ਦਿੱਤਾ ਮੰਤਾ ਨੇ। ਕਹਿਣ ਲੱਗੇ ਮੈਨੂੰ ਕੀਰਤਨ ਨਾ ਕਰਨ ਦਿੱਤਾ, ਕਈ ਦੋਸ਼ ਲਾਏ। ਅੱਜ ਭਾਈ ਖਜ਼ਾਰਾ ਸਿੰਘ ਨੇ ਆਪਣੇ ਖੂਨ ਨਾਲ ਤੇਰੇ ਘਰ ਦਾ ਬੂਹਾ ਸਾਡੇ ਲਈ ਖੋਲ ਦਿੱਤਾ। ਮੈਂ ਕੁਝ ਨੀ ਤੇਰੇ ਚਰਨਾਂ ਚੋਂ ਮੰਗਦਾ, ਸਿਰਫ ਇੱਕ ਦਾਤ ਮੰਗਣ ਆਇਆ, ਕਿਰਪਾ ਕਰਕੇ ਮੈਨੂੰ ਸ਼ਹੀਦੀ ਦੀ ਦਾਤ ਦੇ। ਮੈਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਆਜ਼ਾਦ ਕਰਾ ਦਿਆਂ, ਜਿੱਥੇ ਨਰੈਣੂ ਮੰਤ ਦਿਨ ਰਾਤ ਕੁਕਰਮ ਪਿਆ ਕਰਦਾ। ਕਈ ਵਾਰੀ ਸੋਚਣਾ ਸਿੱਖਾਂ ਤੇਰੇ ਪਰਨ ਕੀ ਹੋ ਜਾਏ ਨੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਮੈਂ ਮਰ ਜਾਵਾਂਗਾ, ਆਹ ਕੰਮ ਕਰਾਂਗਾ। ਮੈਂ ਬੇਨਤੀ ਕੀਤੀ, ਬਾਬਾ ਦੀਪ ਸਿੰਘ ਜੀ ਤਰ ਤੁਰੇ ਨੇ ਦਮਦਮਾ ਸਾਹਿਬ ਤੋਂ, ਲੋਕ ਕਹਿੰਦੇ ਨੇ ਮੌਤ ਘੇਰਦੀ ਏ, ਤੇ ਦ੍ਰਿੜ ਇਰਾਦੇ ਵਾਲਾ ਪਰਨ ਕਰਕੇ ਤੁਰਿਆ ਹੈ ਕਿ ਖੇ ਦੁਨੀਆਂ ਦੇ ਲੋਕੋ, ਮੈਂ ਮੌਤ ਨੂੰ ਓਨੀ ਦੇਰ ਤੱਕ ਸਵੀਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਪਣਾ ਸੀਸ ਨਾ ਰੱਖ ਦਿਆਂ। ਕਿਹੋ ਜਿਹਾ ਅਨੋਖਾ ਪਰਨ ਕੀਤਾ, ਮੈਂ ਓਨੀ ਦੇਰ ਤੱਕ ਜਿੰਦਾ ਰਹਾਂਗਾ। ਤੇ ਕਿਸੇ ਵਿਦਵਾਨ ਨੇ ਸ਼ਬਦ ਵਰਤੇ ਨੇ, ਜਦੋਂ ਤਰਨ ਤਾਰਨ ਨੇੜੇ ਆ ਲਕੀਰ ਖਿੱਚੀ ਸੀ, ਸੰਘਰਾਣਾ ਸਾਹਿਬ ਉੱਤੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ। ਮੇਰੇ ਗੁਰੂ ਰਾਮਦਾਸ ਗੁਰੂ ਘਰ ਪ੍ਰਸ਼ਾਦ ਕੜਾ ਪ੍ਰਸ਼ਾਦ ਚੜਾਉਣ ਲੋਕੀ, ਇਹ ਪ੍ਰਸੀਸ ਪ੍ਰਸ਼ਾਦ ਚੜਾਵਾਂਗਾ, ਆਪਣਾ ਸੀਸ ਲੈ ਕੇ ਆਵਾਂਗਾ। ਖੈਰ ਭਾਈ ਲਛਮਣ ਸਿੰਘ ਨੇ ਇੱਕ ਅਰਦਾਸ ਕੀਤੀ, ਗੁਰੂ ਅਰਜੁਨ ਦੇਵ ਕਿਰਪਾ ਕਰੋ, ਮੈਂ ਤੇਰੇ ਦਰ ਨੂੰ ਆਜ਼ਾਦ ਕਰਾ ਸਕਾਂ, ਮੇਰੀ ਝੋਲੀ ਵਿੱਚ ਸ਼ਹਾਦਤ ਦੀ ਦਾਤ ਪਾ। ਇੰਨੀ ਗੱਲ ਕਹਿ ਕੇ ਚਲੇ ਗਏ। ਹੁਣ ਆਓ ਨਨਕਾਣਾ ਸਾਹਿਬ ਦੀ ਧਰਤੀ ਵੱਲ। ਨਰੈਣੂ ਮਹੰਤ ਤੋਂ ਪਹਿਲਾਂ ਜਿਹੜਾ ਮਹੰਤ ਸੀ ਉਹ ਕੁਕਰਮੀ ਸੀ, ਉਹ ਕਈ ਗੁਪਤ ਬਿਮਾਰੀਆਂ ਨਾਲ ਖੋ ਕੇ ਦੁਖੀ ਮਰਿਆ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਮਰਿਆ ਤੇ ਨਰੈਣੂ ਮਹੰਤ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਉਹ ਕੁਕਰਮ ਨਹੀਂ ਕਰਾਂਗਾ ਜੋ ਮੇਰੇ ਤੋਂ ਪਹਿਲੇ ਨੇ ਕੀਤੇ ਨੇ, ਜੋ ਪੰਥ ਕਹੇਗਾ ਮੈਂ ਉਸ ਗੱਲ ਨੂੰ ਸਵੀਕਾਰ ਕਰਾਂਗਾ। ਪਰ ਪਿਆਰਿਓ ਅੰਦਰੋਂ ਮਨ ਕਾਲਾ ਸੀ। ਤਿੰਨ ਘਟਨਾਵਾਂ ਨੇ ਸਿੱਖਾਂ ਨੂੰ ਹਲੂਣ ਦਿੱਤਾ, ਉਹ ਤਿੰਨ ਤਾਂ ਪ੍ਰਤੱਖ ਹੋਈਆਂ, ਉਂਝ ਪਤਾ ਨੀ ਕਿੰਨੇ ਕੁ ਕੁਕਰਮ ਇਹਨਾਂ ਕੀਤੇ ਹੋਣੇ ਨੇ। ਪਹਿਲੀ ਘਟਨਾ ਸੀ 1918 ਦੀ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਨੇੜੇ ਇਸ ਚੰਦਰੇ ਪਾਪੀ ਨੇ ਉਸ ਦਰਬਾਰ ਦੇ ਅੰਦਰ ਲਾਹੌਰ ਤੋਂ ਨੱਚਣ ਵਾਲੀਆਂ ਤੇ ਗਾਉਣ ਵਾਲੇ ਬੁਲਾਏ ਤੇ ਉੱਥੇ ਆ ਕੇ ਉਹਨਾਂ ਨੇ ਨਾਚ ਕੀਤਾ ਸੀ। ਕਦੀ ਤੱਕਿਓ, ਗੁਰਮਤ ਦਾ ਇਹ ਕੋਈ ਸਬਜੈਕਟ ਨੀ ਨੱਚਣਾ ਗਾਉਣਾ ਟੱਪਣਾ। ਆਪਾਂ ਕਈ ਵਾਰੀ ਦੇਖਦੇ ਹਾਂ ਗੁਰੂ ਘਰ ਵਿੱਚ ਰਹਿਣ ਵਾਲੇ ਗੁਰਮੁਖੋ ਸੁਚੇਤ ਰਹੇ ਹੋ ਕਿ ਗੁਰੂ ਕਾ ਸਿੱਖ ਇਕੱਠ ਕਰਦਾ ਜਿੱਥੇ ਗੁਰੂ ਚੇਤੇ ਆਵੇ, ਉਹ ਨੀ ਇਕੱਠ ਜਿੱਥੇ ਚੰਚਲਤਾਈ ਤੇ ਨਾਚ ਗਾਣਾ ਤੇ ਨਸ਼ਾ। ਜੇ ਨੱਚਣਾ ਹੀ ਹੈ ਤੇ ਸਾਹਿਬ ਕਹਿੰਦੇ ਨੇ ਨਾਚ ਰਹੇ ਮਨ ਗੁਰ ਕੇ ਆ ਗਏ, ਜੇ ਨੱਚਣੀ ਤੇ ਮਨ ਨੂੰ ਟਿਕਾ ਗੁਰੂ ਕੇ ਚਰਨਾਂ ਵਿੱਚ। ਇਹਨੇ ਨਾਚ ਕਰਾਇਆ, ਸ਼ਰਾਬ ਚੱਲਿਆ, ਸਿੱਖਾਂ ਦੇ ਹਿਰਦੇ ਬਲੁੰਦਰੇ, ਪਰ ਕੁਕਰਮੀ ਜਿਹੜਾ ਗੱਲਬਾਤ ਵਿੱਚ ਫਿਰ ਟਾਲ ਗਿਆ। ਦੂਜੀ ਘਟਨਾ ਵਾਪਰੀ ਜਿਹਨੇ ਸਿੱਖਾਂ ਦਾ ਅੰਦਰ ਚੰਗੀ ਤਰ੍ਹਾਂ ਧਰੂ ਦਿੱਤਾ। ਉਹ ਘਟਨਾ ਸੀ ਸਿੰਧੀ ਇੱਕ ਜੱਜ ਰਿਟਾਇਰ ਹੋਇਆ ਤੇ ਮਨ ਵਿੱਚ ਆਇਆ, ਮਣਾ ਸਾਰੀ ਜ਼ਿੰਦਗੀ ਤੋਂ ਕੀਤੀ ਇਹ ਨੌਕਰੀ ਪਰ ਬੇਦਾਗ ਰਹੇ, ਆਪਣੇ ਵੱਲੋਂ ਯਤਨ ਕੀਤਾ ਕੋਈ ਦਾਗ ਨਾ ਲੱਗੇ। ਤੇ ਗੁਰੂ ਨਾਨਕ ਸਾਹਿਬ ਨੂੰ ਸਿੰਧੀ ਬਹੁਤ ਬਹੁਤ ਜ਼ਿਆਦਾ ਸ਼ਰਧਾ ਰੱਖਦੇ। ਮਨ ਵਿੱਚ ਆਇਆ ਕਿ ਪਰਿਵਾਰ ਨੂੰ ਲੈ ਕੇ ਘਰ ਚੱਲਿਆ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੱਥਾ ਟੇਕ ਜਾਵਾਂ। ਸ਼ਾਮ ਦੇ ਵੇਲੇ ਪਰਿਵਾਰ ਆਇਆ, ਸਾਹਿਬ ਦੇ ਦਰਬਾਰ ਵਿੱਚ ਨਮਸਕਾਰ ਕੀਤੀ ਤੇ ਲਿਖਦੇ ਨੇ ਸੋਹਣ ਸਿੰਘ ਜੋਸ਼, ਸਾਰੇ ਵਿਦਵਾਨ ਇਹਦੇ ਨਾਲ ਸਹਿਮਤ ਨੇ, ਕਹਿੰਦੇ ਨੇ ਹਨੇਰਾ ਸੀ ਜਦੋਂ ਇਹ ਸਿੰਧੀ ਪਰਿਵਾਰ ਬੈਠਾ ਤੇ ਗੁੰਡੇ ਤੁਰੇ ਫਿਰਦੇ ਸਨ ਮਹੰਤ ਦੇ, ਤੇ ਇਹਨਾਂ ਕਿਹਾ ਵੀ ਸ਼ਾਮ ਦਾ ਵੇਲਾ ਕਮਰਾ ਦੇ ਦਿੱਤਾ, ਦੀਵਾ ਹੈ ਪਰ ਤੇਲ ਨਹੀਂ, ਤੂੰ ਸਾਨੂੰ ਦੀਵਾ ਕੋਈ ਤੇਲ ਵਾਲਾ ਦੇ ਦਿਓ। ਉਹ ਬੱਚੀ ਸੀ ਸਿੰਧੀ ਦੀ ਜਿਹਦੀ ਉਮਰ 13-14 ਸਾਲ ਦੀ, ਲਿਖਦੇ ਨੇ। ਕਹਿੰਦੇ ਨੇ ਮਹੰਤ ਨੇ ਕਿਹਾ ਬੱਚੀ ਨੂੰ ਭੇਜੋ, ਅਸੀਂ ਦੇਵਾ ਦੂਸਰਾ ਭੇਜ ਦਿੰਦੇ ਹਾਂ। ਵਿਸ਼ਵਾਸ ਸੀ ਬਾਬਾ ਤੇਰੇ ਘਰ ਵਿੱਚ ਆ ਕੇ ਤਾਂ ਪਾਪੀ ਵੀ ਪਸੀਜ ਜਾਂਦੇ ਨੇ। ਜਦੋਂ ਬੱਚੀ ਗਈ ਉਹਨਾਂ ਦਰਿੰਦਿਆਂ ਨੇ ਬੱਚੀ ਦੀ ਪੱਤ ਲੁੱਟੀ, ਰੋਂਦੀ ਕੁਰਲਾਂਦੀ ਆਈ ਤੇ ਉਸ ਵੇਲੇ ਜਦੋਂ ਸਿੰਧੀ ਬੋਲਣ ਲੱਗਾ ਤੇ ਨਰੈਣੂ ਮਹੰਤ ਨੇ ਕਿਹਾ ਖਬਰਦਾਰ ਜੇ ਬੋਲਿਆ ਤੇ ਸਮੇਤ ਬੱਚੀ ਦੇ ਸਾਰੇ ਕਤਲ ਕਰ ਦਿਆਂਗਾ, ਤੇਰਾ ਨਾਮੋ ਨਿਸ਼ਾਨ ਮਿਟ ਜਾਏਗਾ। ਬੱਚੀ ਸਾਰੀ ਰਾਤ ਵਾਪਸ ਲੈ ਗਿਆ ਮਹੰਤ, ਕਹਿੰਦਾ ਸਵੇਰੇ ਸਟੇਸ਼ਨ ਤੇ ਜਾ ਕੇ ਤੁਹਾਡੀ ਬੱਤੀ ਦਿੱਤੀ ਜਾਏਗੀ। ਸਾਰੀ ਰਾਤ ਉਹ ਪਰਿਵਾਰ ਨਨਕਾਣਾ ਸਾਹਿਬ ਬਹਿ ਕੇ ਕੀਰ ਨੇ ਪਾਉਂਦਾ ਰਿਹਾ। ਹੇ ਧੰਨ ਗੁਰੂ ਨਾਨਕ ਸਾਹਿਬ, ਕੀ ਲੈ ਕੇ ਆਏ ਸਾਂ ਤੇਰੇ ਦਰ ਤੇ ਵੀ ਸਾਡੇ ਕੋਈ ਦਾਗ ਨਹੀਂ।
ਅੱਜ ਕੀ ਸਾਡੇ ਨਾਲ ਵਾਪਰ ਗਿਆ? ਸਵੇਰੇ ਉਹ ਬੱਚੀ ਸਟੇਸ਼ਨ ਤੇ ਦਿੱਤੀ ਗਈ। ਮੈਂ ਤਿੰਨ ਕੁ ਘਟਨਾਵਾਂ ਜਿਹੜੀਆਂ ਖਾਸ ਨੇ। ਜਦੋਂ ਉਹ ਗਏ, ਉਸੇ ਸਾਲ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਤੇ ਸਿੰਧੀ ਜੱਜ ਫਿਰ ਉੱਥੇ ਗਿਆ। ਉਦੋਂ ਹੁੰਦੀ ਸੀ ਸਾਲ ਦੇ ਸਾਲ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਇਹ ਆਰੰਭ ਕੀਤੀ ਸੀ। ਜਦੋਂ ਗਿਆ ਸਿੰਧੀ, ਇਹਨੇ ਕਿਹਾ ਮੈਨੂੰ 2 ਮਿੰਟ ਬੋਲਣ ਦਾ ਸਮਾਂ ਦਿਓ। ਦਿੱਤਾ ਗਿਆ ਸਮਾਂ, ਫਿਰ ਉੱਥੇ ਰੋਣ ਹੀ ਲੱਗ ਪਿਆ। ਕਹਿੰਦਾ, ਗੁਰੂ ਕੇ ਸਿੱਖੋ, ਅਸੀਂ ਕਈ ਸਦੀਆਂ ਤੋਂ ਤੁਹਾਡੇ ਆਸਰੇ ਤੇ ਬੈਠੇ ਸਾਂ। ਦੁਸ਼ਮਣ ਆਉਂਦਾ ਸੀ 937 ਸਾਲ ਦੇ ਕਰੀਬ ਕਾਬਲ ਦੀ ਧਰਤੀ ਤੋਂ ਦੁਸ਼ਮਣ ਨੇ ਹਿੰਦੁਸਤਾਨ ਨੂੰ ਲੁੱਟਿਆ, ਤੇ ਜਿੱਦਣ ਕਲਗੀ ਵਾਲੇ ਦੇ ਦੂਲੇ ਸ਼ੇਰ ਅੱਗੇ ਖਲੋਤੇ, ਪਰਤ ਕੇ ਕਾਬਲ ਦਾ ਹੀਆ ਨਹੀਂ ਪਿਆ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਤੇ ਪੈਰ ਰੱਖੇ। ਸਿੱਖ ਤਾਂ ਗੱਲ ਕਹਿੰਦੇ ਸਨ ਕਿ ਬੰਦੇ ਨੇ ਪੰਜਾਬ ਗੁਰਾਂ ਦੀ ਧਰਤੀ ਏ ਤੇ ਗੁਰਾਂ ਦੇ ਨਾਂ ਤੇ ਰਹੇ। ਇਹ ਪ੍ਰਣ ਕੀਤੇ ਗਏ ਸਨ, ਧਿਆਨ ਦਿਆ ਜੇ। ਤੇ ਜਿੱਦਣ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋਇਆ, ਉਹਨੇ ਇੱਕ ਗੱਲ ਕਹੀ ਸੀ। ਕਹਿੰਦਾ, ਮੇਰਾ ਮੂੰਹ ਕਾਬਲ ਵਰ ਲੱਖਣਾ ਜਦ ਲਾਂਬੂ ਲਾਣਾ, ਮੈਂ ਨਹੀਂ ਵੈਰੀ ਤੋਂ ਸਿੱਖਿਆ ਕਦੀ ਮੂੰਹ ਘੁਆਣਾ, ਉਹ ਮੇਰਾ ਨਾਂ ਲੈ ਕੇ ਤੁਸਾਂ ਨੇ ਰਣਜੀਤ ਵਜਾਣਾ, ਮੈਂ ਨਾਲ ਤੁਸਾਂ ਦੇਖੋਵਾਂਗਾ, ਤੁਸੀਂ ਨਹੀਂ ਘਬਰਾਉਣਾ। ਜਦੋਂ ਚਮਰੌਦ ਵਿੱਚ ਸੰਸਕਾਰ ਕੀਤਾ, ਕਿਹਾ ਮੇਰਾ ਮੂੰਹ ਕਾਬਲ ਵਰ ਰੱਖਿਓ ਕਿ ਰਹਿੰਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਦਰਾ ਖੈਬਰ ਨੂੰ ਬੰਦ ਕਰਨ ਵਾਲਾ ਉਹ ਅਖੀਰਲੇ ਸਮੇਂ ਵੀ ਮੂੰਹ ਦੁਸ਼ਮਣ ਵੱਲ ਕਰਕੇ ਪਿਆ ਹੋਇਆ। ਖੈਰ, ਜਿਹੜੀ ਅਰਜ਼ ਮੈਂ ਕਰ ਰਿਹਾ, ਕਹਿੰਦੇ ਨੇ ਉਸ ਵੇਲੇ ਸਿੰਧੀ ਨੇ ਇੱਕ ਗੱਲ ਕਹੀ ਸੀ, ਤੁਸੀਂ ਜਾਂਦੀਆਂ ਹੋਈਆਂ ਧਾੜਾਂ ਬਚਾਉਂਦੇ ਰਹੇ, ਕਦੀ ਤੁਹਾਨੂੰ ਵੇਖ ਕੇ ਕਹਿੰਦੇ ਸਨ ਮੋੜੀ ਬਾਬਾ ਕੱਛ ਵਾਲਿਆ ਰਣ ਬਸਰੇ ਨੂੰ ਗਈ। ਇਹ ਅਖਾਣ ਸਨ। ਕਹਿਣ ਲੱਗੇ, ਤੁਸੀਂ ਘਰ ਬਚਾਉਂਦੇ ਰਹੇ, ਅੱਜ ਮੇਰੀ ਬੱਚੀ ਦੀ ਪੱਤ ਗੁਰੂ ਨਾਨਕ ਦੇ ਘਰ ਵਿੱਚ ਲੁੱਟੀ ਗਈ ਏ। ਹਰ ਇੱਕ ਸਿੱਖ ਦਾ ਹਿਰਦਾ ਵਰੁੰਦਰਿਆ ਗਿਆ। ਭਾਈ ਲਛਮਣ ਸਿੰਘ ਉਬਾਲਾ ਖਾਦਾ ਅੰਦਰ ਨੇ ਕਿ ਮਨਾ ਹੁਣ ਜੀ ਕੇ ਲੈਣੇ ਕੀ ਏ ਦੁਨੀਆਂ ਤੇ, ਕਾਹਦੇ ਲਈ ਸਿੱਖੀ ਕਮਾਉਣ ਵਾਸਤੇ ਤੁਰ ਤੁਰੇ, ਚੁੱਪ ਕਰ ਗਏ। ਤੀਸਰੀ ਘਟਨਾ, ਪੂਰਨਮਾਸ਼ੀ ਨੂੰ ਜੜਾਂ ਵਾਲੇ ਤੋਂ 6 ਬੀਬੀਆਂ ਆਈਆਂ ਇਸ਼ਨਾਨ ਕਰਨ। ਇਹਨਾਂ ਦਰਿੰਦਿਆਂ ਨੇ ਉਹਨਾਂ ਬੀਬੀਆਂ ਦੀ ਬੇਪਤੀ ਕੀਤੀ। 3 ਘਟਨਾਵਾਂ ਨੇ ਸਿੱਖ ਪੰਥ ਨੂੰ ਹਲੂਣ ਕੇ ਰੱਖ ਦਿੱਤਾ। ਅਖੀਰ ਤੇ ਫੈਸਲਾ ਕੀਤਾ ਗਿਆ ਮਹੰਤ ਨੂੰ ਕੱਢਿਆ ਜਾਏ। ਗੁਰਮੁਖੋ 3, ਵਾਹਿਗੁਰੂ 4, 5 ਤੇ 6 ਮਾਰਚ 1900, 3 ਵਾਹਿਗੁਰੂ 4, 5 ਤੇ 6 ਮਾਰਚ 1921 ਮਹੰਤ ਨੇ ਸਿੱਖਾਂ ਨੂੰ ਕਿਹਾ, ਤੁਸੀਂ ਆਓ ਮੇਰੇ ਨਾਲ ਗੱਲਬਾਤ ਕਰੋ। ਨਨਕਾਣਾ ਸਾਹਿਬ ਸਿੱਖ ਕਾਨਫਰੰਸ ਰੱਖੀ ਗਈ। ਮਹੰਤ ਨੇ ਦੂਸਰੇ ਪਾਸੇ ਤਿਆਰੀ ਸ਼ੁਰੂ ਕਰ ਦਿੱਤੀ ਕਿ ਜਿੱਦਣ ਇਹ ਸਾਰੇ ਆਗੂ ਇਕੱਠੇ ਹੋ ਕੇ ਆਉਣਗੇ, ਉਦਣ ਮੈਂ ਆਪਣੇ ਗੁੰਡਿਆਂ ਨੂੰ ਕਿਹਾ, ਤੁਸੀਂ ਸਟੇਜ ਤੇ ਇੱਕੋ ਧਮਾਲਾ ਕਰਿਓ, ਸਾਰੇ ਮਾਰ ਕੇ ਖਤਮ ਕਰ ਦਿਓ, ਪਰਤ ਕੇ ਨਨਕਾਣੇ ਵੱਲ ਮੂੰਹ ਕੋਈ ਨਾ ਕਰੇ। ਕਹਿੰਦੇ ਨੇ ਇੱਧਰ ਭਾਈ ਵਰਿਆਮ ਸਿੰਘ ਇੱਕ ਸੁਰੀਆ ਸੀ ਸਿੱਖਾਂ ਦਾ, ਕਰਤਾਰ ਸਿੰਘ ਝੱਬਰ ਦਾ, ਜਿਹੜਾ ਰਹਿੰਦਾ ਸੀ ਨਾਲ ਮਹੰਤ ਦੇ। ਉਹਨੇ ਜਾ ਕੇ ਦੱਸਿਆ, ਕਹਿੰਦਾ, ਉਹ ਗੁਰੂ ਕੇ ਸਿੱਖੋ, ਤੁਸੀਂ ਮਹੰਤ ਤੇ ਯਕੀਨ ਨਾ ਕਰਿਓ, 4-5-6 ਮਾਰਚ ਦੀ ਮੀਟਿੰਗ ਨੂੰ, ਕਾਨਫਰੰਸ ਨੂੰ ਇਹਨੇ ਤੁਹਾਡੇ ਸਾਰਿਆਂ ਦੇ ਮਾਰਨ ਦਾ ਬੰਦੋਬਸਤ ਕੀਤਾ। ਤੇਲ ਦੇ ਪੀਪੇ, ਟਕਵੇ, ਕੁਹਾੜੀਆਂ, ਬੰਦੂਕਾਂ, ਛਵੀਆਂ ਆਉਂਦੀਆਂ ਨੇ, ਇਹਨੇ ਤੁਹਾਡੇ ਟੁਕੜੇ ਕਰ ਦੇਣੇ ਜੇ। ਜਦੋਂ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ, ਉਸ ਵੇਲੇ ਗੁਰਮੁਖੋ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਲੈਲਪੁਰ, ਭਾਈ ਟਹਿਲ ਸਿੰਘ ਉਰੀ, ਇਹ 3-4 ਆਗੂ ਇਕੱਠੇ ਹੋਏ। ਕਹਿਣ ਲੱਗੇ ਕਿ ਇੰਨਾ ਵੱਡਾ ਕਾਰਾ ਵਾਪਰ ਜਾਣਾ ਹੈ, ਪੰਥ ਦਾ ਨੁਕਸਾਨ ਹੋਵੇਗਾ, ਆਪਾਂ ਮਹੰਤ ਤੇ ਪਹਿਲ ਕਿਉਂ ਨਾ ਕਰ ਦਈਏ। ਪਹਿਲ ਕਿਵੇਂ? ਉਹਨੇ ਕਿਹਾ ਸੀ 4-5-6 ਮਾਰਚ 1921 ਨੂੰ ਇਕੱਠ ਹੋਣਾ। 19 ਤੇ 20 ਫਰਵਰੀ ਨੂੰ ਮਹੰਤ ਨੇ ਇੱਕ ਮੀਟਿੰਗ ਰੱਖੀ ਸੀ ਲਾਹੌਰ ਸਿੱਖ ਸਨਾਤਨ ਧਰਮ ਦੀ। ਇਹਨਾਂ ਕਿਹਾ ਮਹੰਤ ਨੇ ਜਾਣਾ 19 ਨੂੰ ਲਾਹੌਰ ਤੇ ਆਪਾਂ ਕੰਮ ਕਰੀਏ, 19 ਰਾਤ ਨੂੰ ਜਥੇ ਬਣਾ ਕੇ ਤੁਰੀਏ ਤੇ 20 ਤਰੀਕ ਸਵੇਰੇ ਆਪਾਂ ਪ੍ਰਵੇਸ਼ ਕਰਾਂਗੇ, ਕੁਝ ਕਹਿੰਦੇ ਨੇ 21 ਤਰੀਕ ਨੂੰ। ਉਦਣ ਗੁਰੂ ਹਰਿ ਸਾਹਿਬ ਦਾ ਗੁਰਪੁਰਬ ਹੈ, ਨਾਲੇ ਜਾ ਕੇ ਨਮਸਕਾਰ ਕਰਾਂਗੇ, ਮੰਤ ਹੋਣਾ ਨਹੀਂ ਤੇ ਸ਼ਾਂਤਮਈ ਢੰਗ ਨਾਲ ਆਪਾਂ ਕਬਜ਼ਾ ਕਰ ਲਾਂਗੇ। ਤਿੰਨਾਂ ਨੇ ਆਪਸ ਵਿੱਚ ਸਲਾਹ ਕੀਤੀ। ਕਰਤਾਰ ਸਿੰਘ ਝੱਬਰ ਨੇ ਕਿਹਾ, ਮੈਂ ਆਵਾਂਗਾ ਜਥਾ ਲੈ ਕੇ ਚੰਦਰਕੋਟ ਦੀ ਚਾਲ ਤੇ। ਸਰਦਾਰ ਲਛਮਣ ਸਿੰਘ ਨੇ ਕਿਹਾ, ਮੈਂ ਤੁਹਾਨੂੰ ਅੰਮ੍ਰਿਤ ਵੇਲੇ ਜਥਾ ਲੈ ਕੇ ਉੱਥੇ ਮਿਲਾਂਗਾ, ਇੱਕ ਚਾਲ ਆਪ ਸ਼ਬਦ ਜਾਣਦੇ ਹੋ ਜਿੱਥੇ ਪਾਣੀ ਖਲੋ ਕੇ ਉੱਚਾ ਨੀਵਾਂ ਡਿੱਗਦਾ। ਕਹਿਣ ਲੱਗੇ ਕਰਤਾਰ ਸਿੰਘ ਝੱਬਰ ਤੇ ਲਛਮਣ ਸਿੰਘ ਦਾ ਜਥਾ ਮਿਲਣਗੇ ਚੰਦਰਕੋਟ ਚਾਲ ਤੇ। ਸਰਦਾਰ ਬੂਟਾ ਸਿੰਘ ਲੈਲਪੁਰ ਨੂੰ ਕਿਹਾ ਵੀ ਤੁਸੀਂ ਨਨਕਾਣਾ ਸਾਹਿਬ ਜੀ ਦੇ ਨੇੜੇ ਭੱਠਿਆਂ ਦੇ ਨੇੜੇ ਪਹੁੰਚਣਾ,
ਆਪਾਂ ਤਿੰਨੇ ਜਣੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਨਾਮ ਜਪਦੇ ਜਾਵਾਂਗੇ। ਕਹਿੰਦੇ ਨੇ ਉਸ ਵੇਲੇ ਨਾ ਇੱਕ ਨਵੀਂ ਕਿਤਾਬ ਹੁਣ ਲਿਖੀ ਕਿ ਸੱਜਣ ਨੇ ਲਿਖੀ, ਵੈਸੇ ਉਹ 1935 ਦੀ ਸੀ, ਹੁਣ ਛਾਪੀ ਹੈ ਸ਼੍ਰੋਮਣੀ ਕਮੇਟੀ ਨੇ, ਉਹਦਾ ਨਾਮ ਹੈ ਸ਼ਹੀਦੀ ਜੀਵਨ। ਉਹ 600 ਅੰਕ ਦੀ ਕਿਤਾਬ ਜਿਹੜੀ ਪਹਿਲੀ ਕਥਾ ਕੀਤੀ ਉਸ ਕਿਤਾਬ ਤੋਂ ਪਹਿਲਾਂ ਦੀ ਸੀ। ਸ਼ਮਸ਼ੇਰ ਸਿੰਘ ਝਬਾਲੀਆ ਹੋਇਆ, ਉਹਨਾਂ ਨੇ ਇੱਕ ਇੱਕ ਬੰਦੇ ਦਾ ਨਾਂ, ਉਹਦੇ ਮਾਂ ਬਾਪ ਦਾ ਨਾਂ, ਉਹਦਾ ਜੀਵਨ, ਉਹਦੀ ਸ਼ਹਾਦਤ ਤੋਂ ਬਾਅਦ ਕੀ ਕੁਝ ਪੰਥ ਨੇ ਕੀਤਾ, ਇੱਕ ਇੱਕ ਦਾ ਵੇਰਵਾ ਦਿੱਤਾ। ਉਹਦੇ ਵਿੱਚ ਉਹ ਕਹਿੰਦਾ ਲਛਮਣ ਸਿੰਘ ਜਦੋਂ ਇਹ ਫੈਸਲਾ ਹੋਇਆ ਤੇ ਚਾਹ ਚੜ ਗਿਆ, ਘਰ ਆਇਆ ਇਹਨੇ ਇਲਾਕੇ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਉਧਰ ਝੱਬਰ ਨੇ ਤਿਆਰੀ ਕੀਤੀ, ਕਹਿੰਦੇ ਨੇ ਸਰਦਾਰ ਬੂਟਾ ਸਿੰਘ ਲੈਲਪੁਰ ਤੋਂ ਤਿਆਰੀ ਕਰਨ ਲੱਗੇ ਤੇ ਗੱਲ ਇਹ ਪਕਾਈ ਵੀ ਆਪਾਂ ਸ਼੍ਰੋਮਣੀ ਕਮੇਟੀ ਨੂੰ ਦੱਸਣਾ ਨਹੀਂ, ਉਹਨਾਂ ਸਾਨੂੰ ਰੋਕ ਦੇਣਾ, ਸਾਡੇ ਤੋਂ ਬੇਅਦਬੀ ਜਾਰੀ ਨਹੀਂ ਜਾਂਦੀ। ਲਾਹੌਰ ਜਾਂਦਿਆਂ ਮਾਸਟਰ ਤਾਰਾ ਸਿੰਘ ਤੇਜਾ ਸਿੰਘ ਪੁੱਛਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਥੇ ਲੈ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਮਹੰਤ ਨੇ ਪਹਿਲੇ ਮਿੱਟੀ ਦਾ ਤੇਲ ਲਾਹੌਰ ਤੋਂ ਅੰਗਰੇਜ਼ ਦੇ ਕਹਿਣ ਤੇ ਸਪੈਸ਼ਲ ਅਸਲਾ ਦਿੱਤਾ ਗਿਆ ਸੀ ਮਹੰਤ ਨੂੰ। ਇਹਨੇ ਗੁੰਡੇ ਉਹ ਲੈ ਜਿਨ੍ਹਾਂ ਦੀ ਹਾਜ਼ਰੀ ਜੇਲ੍ਹ ਵਿਚ ਲੱਗਦੀ ਸੀ ਤੇ ਰਹਿੰਦੇ ਉਹ ਮਹੰਤ ਦੇ ਕੋਲ ਸਨ। ਇਹਨੇ ਫਿਰ ਫੈਸਲਾ ਕੀਤਾ ਮਹੰਤ ਨੇ ਵੀ ਆਪਾਂ ਮਾਰਚ ਦੇ ਪਹਿਲੇ ਜਿਹੜੀਆਂ ਡੇਟਾਂ ਨੇ ਇਹਦੇ ਵਿਚ ਖਤਮ ਕਰਨਾ। ਸ਼੍ਰੋਮਣੀ ਕਮੇਟੀ ਨੂੰ ਕਿਸੇ ਦੱਸਤਾ ਵੀ ਇਹ ਲਛਮਣ ਸਿੰਘ ਹੋਰੀ ਫੈਸਲਾ ਕਰ ਚੁੱਕੇ ਨੇ। ਕਹਿੰਦੇ ਨੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਜੀ ਨੇ, ਤੇਜਾ ਸਿੰਘ ਪੁੱਚਰ ਜੀ ਨੇ, ਇਹਨਾਂ ਨੇ ਇੱਕ ਚਿੱਠੀ ਸਰਦਾਰ ਸੁੱਚਾ ਸਿੰਘ ਜੀ ਜੈਦ ਚੱਕ ਹੋਏ ਨੇ ਉਹਨਾਂ ਨੂੰ ਭੇਜਿਆ ਕਰਤਾਰ ਸਿੰਘ ਝੱਬਰ ਕੋਲ। ਕਹਿਣ ਲੱਗੇ ਆਪਣੀ ਮਰਜ਼ੀ ਨਾਲ ਤੁਸੀਂ ਜਾਣਾ ਨਹੀਂ, ਮਹੰਤ ਨੇ ਇੰਨੀ ਜੇ ਤਿਆਰੀ ਕੀਤੀ ਹੈ ਤੇ ਖਤਮ ਕਰ ਦੇਗਾ, ਨੁਕਸਾਨ ਹੋਵੇਗਾ। ਕਰਤਾਰ ਸਿੰਘ ਝੱਬਰ ਦੇ ਕੋਲ ਆਏ ਸਰਦਾਰ ਦਲੀਪ ਸਿੰਘ ਜੀ ਸਾਹੋਵਾਲ, ਮੈਂ ਸਿਰਫ ਕੁਛ ਕੁ ਆਗੂਆਂ ਦੇ ਨਾਲ, ਦਲੀਪ ਸਿੰਘ ਸਾਹੋਵਾਲ ਬੜੇ ਗੁਰਮੁਖ ਸਨ। ਉਹਨਾਂ ਨੇ ਝੱਬਰ ਨੂੰ ਕਿਹਾ ਵੀ ਤੂੰ ਜਾਓ ਨਾ, ਬੂਟਾ ਸਿੰਘ ਨੂੰ ਝੱਬਰ ਨੂੰ ਰੋਕਿਆ ਤੇ ਝੱਬਰ ਕਹਿੰਦਾ ਵੀ ਆਪਾਂ ਲਛਮਣ ਸਿੰਘ ਨੂੰ ਕੌਣ ਰੋਕੇਗਾ, ਉਹ ਤੇ ਜਥਾ ਲੈ ਕੇ ਪਹੁੰਚ ਜਾਏਗਾ। ਤੇ ਦਲੀਪ ਸਿੰਘ ਨੇ ਉੱਥੇ ਕਿਹਾ ਮੈਂ ਤੁਹਾਨੂੰ ਵਾਅਦਾ ਕਰਨਾ, ਲਛਮਣ ਸਿੰਘ ਮੇਰਾ ਮਿੱਤਰ ਹੈ, ਉਹਨੂੰ ਮੈਂ ਰੋਕਾਂਗਾ। ਤੇ ਝੱਬਰ ਕਹਿੰਦਾ ਜੇ ਨੁਕਸਾਨ ਕੋਈ ਹੋਇਆ, ਕਹਿੰਦਾ ਉਹਦਾ ਜਵਾਬ ਦੇ ਮੈਂ ਹੋਵਾਂਗਾ, ਪੰਥ ਨੂੰ ਤੈਨੂੰ ਕੋਈ ਨੀ ਪੁੱਛੇਗਾ। ਤਵੱਜੋ ਦਿਆ ਜੇ, ਇੱਥੇ ਕੁਝ ਉਹਨੇ ਘਟਨਾਵਾਂ ਦਿੱਤੀਆਂ ਨੇ ਨਵੀਂ ਪੁਸਤਕ ਵਿੱਚ। ਉਹ ਕਹਿੰਦਾ ਇਹ ਜਥਾ ਤੇ ਗਿਆ ਰੁਕ ਤੇ ਲਛਮਣ ਸਿੰਘ ਹੋਣਾ ਕੀਤੀ ਤਿਆਰੀ। ਕਹਿੰਦੇ ਨੇ ਪਿੰਡਾਂ ਵਿੱਚੋਂ ਉਹ ਬੰਦੇ, ਇੱਕ ਸਰਦਾਰ ਮੰਗਲ ਸਿੰਘ ਜੀ ਕਿਰਪਾਨ ਬਹਾਦਰ ਹੋਏ ਨੇ ਇਸ ਜਥੇ ਵਿੱਚ। ਇਹ ਮੰਗਲ ਸਿੰਘ ਕਿਰਪਾਨ ਬਹਾਦਰ ਕਿਉਂ ਸੀ? ਕਹਿੰਦੇ ਨੇ ਜਿਵੇਂ ਆਮ ਤੌਰ ਤੇ ਪਹਿਲਾਂ ਬੜੀ ਛੂਤਛਾਤ ਸੀ ਕਿ ਇਹ ਭਾਈ ਸਾਹਿਬ ਭਾਈ ਮੰਗਲ ਸਿੰਘ ਮਜ਼ਬੀ ਪਰਿਵਾਰ ਵਿੱਚੋਂ ਸਨ। ਇੱਕ ਦਿਨ ਦੀਵਾਨ ਕਿਤੇ ਲੱਗਾ ਤੇ ਇਹਨੇ ਖਲੋ ਕੇ ਸ਼ਬਦ ਪੜਿਆ, ਗੁਰੂ ਅਰਜਨ ਸਾਹਿਬ ਦਾ ਦੀ ਉਮਰ ਸੀ 7 ਕੁ ਸਾਲ ਦੀ, ਬੜੀ ਮਿੱਠੀ ਆਵਾਜ਼ ਵਿੱਚ ਪੜਿਆ ਤੇ ਸਰਦਾਰ ਲਛਮਣ ਸਿੰਘ ਨੇ ਸੁਣਿਆ ਤੇ ਕੋਲ ਜਾ ਕੇ ਕਹਿੰਦੇ ਨੇ, ਦਰਦ ਸੀ ਨਾ ਛਾਤੀ ਨਾਲ ਲਾ ਕੇ, ਕਹਿੰਦੇ ਨੇ ਤੇਰੀ ਮਾਂ ਬਾਪ ਧੰਤਾ ਜੇਗ ਨੇ ਓਏ, ਇੰਨਾ ਮਿੱਠਾ ਸ਼ਬਦ ਪੜ੍ਹਨਾ ਤੂੰ? ਇੰਨੀ ਗੱਲ ਸੁਣ ਕੇ ਮੰਗਲ ਸਿੰਘ ਰੋ ਪਿਆ, ਬੱਚਾ ਸੀ। ਭਾਈ ਲਛਮਣ ਸਿੰਘ ਕਹਿੰਦੇ ਨੇ ਮੈਂ ਤੈਨੂੰ ਕੁਝ ਕਿਹਾ ਤੇ ਨੀ ਬੇਟਾ? ਕਹਿੰਦਾ ਕਿਹਾ ਕੁਝ ਨਹੀਂ, ਜਿਨ੍ਹਾਂ ਨੂੰ ਤੂੰ ਧਨ ਕਹਿੰਦਾ ਉਹ ਉਦੋਂ ਦੇ ਚਲਾਣਾ ਕਰ ਗਏ ਨੇ ਜਦੋਂ ਮੈਂ ਸੁਰਤ ਵੀ ਨਹੀਂ ਸੀ ਸਾਂਭੀ। ਮੈਂ ਯਤੀਮ ਹਾਂ, ਮੇਰੀ ਰੋਟੀ ਪਾਣੀ ਦਾ ਪ੍ਰਬੰਧ ਕੋਈ ਨਹੀਂ, ਸ਼ਬਦ ਕਿਤੇ ਸੁਨਾਨਾ ਪੈਸੇ ਹੁੰਦੇ ਨੇ ਕਦੀ ਕਿਤੇ ਕਦੀ ਕਿਤੇ। ਭਾਈ ਲਛਮਣ ਸਿੰਘ ਕਹਿੰਦੇ ਨੇ ਮੇਰੇ ਨਾਲ ਇੱਕ ਬਚਨ ਦੇ, ਭਾਈ ਸਾਹਿਬ ਦੇ ਘਰ ਸੰਤਾਨ ਨਹੀਂ ਸੀ ਭਾਈ ਲਛਮਣ ਸਿੰਘ ਦੇ, ਕਹਿੰਦੇ ਨੇ ਅੱਜ ਤੋਂ ਬਾਅਦ ਤੂੰ ਮੇਰੇ ਧਰਮ ਦਾ ਪੁੱਤਰ, ਮੈਂ ਤੇਰੇ ਧਰਮ ਦਾ ਬਾਪੂ, ਤੈਨੂੰ ਮਾਂ ਪਿਓ ਮਿਲ ਗਿਆ ਤੇ ਮੈਨੂੰ ਬੱਚਾ ਮਿਲ ਗਿਆ। ਭਾਈ ਸਾਹਿਬ ਦੀਵਾਨ ਵਿੱਚੋਂ ਉਹਨੂੰ ਘਰ ਲੈ ਆਏ, ਧਿਆਨ ਦਿਆ ਜੇ, ਲੋਕਾਂ ਵਿਰੋਧ ਕੀਤਾ, ਭਾਈ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਵਾਈ, ਮੰਗਲ ਸਿੰਘ ਨੂੰ ਪੜਾਇਆ ਤੇ ਕਹਿੰਦੇ ਨੇ ਭਾਈ ਮੰਗਲ ਸਿੰਘ ਦਾ ਆਪਣੇ ਹੱਥੀ ਆਨੰਦ ਕਾਰਜ ਕੀਤਾ ਤੇ ਜਦੋਂ ਆਨੰਦ ਕਾਰਜ ਹੋਇਆ, ਇਲਾਕਾ ਵੇਖਣ ਆਇਆ, ਅੰਮ੍ਰਿਤ ਵੇਲੇ ਆਨੰਦ ਕਾਰਜ ਹੋਇਆ, ਕੀਰਤਨ ਕੀਤਾ ਭਾਈ ਮੰਗਲ ਸਿੰਘ ਨੇ ਆਪ। ਕਿਰਪਾਨ ਬਹਾਦਰ ਕਿਉਂ ਕਹਿੰਦੇ ਨੇ? ਇਹ ਫੌਜ ਵਿੱਚ ਭਰਤੀ ਹੋਇਆ, ਕਿਰਪਾਨ ਥੱਲੇ ਪਾ ਕੇ ਰੱਖਣੀ, ਅੰਗਰੇਜ਼ ਨੂੰ ਪਤਾ ਲੱਗਾ, ਕੋਰਟ ਮਾਰਸ਼ਲ ਕੀਤਾ ਜਦੋਂ ਤੇ ਉੱਥੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਵੀ ਕੀ ਕਿਰਪਾਨ ਪਾਰੀ ਹਰ ਸਿੱਖ ਲਈ ਜਾਇਜ਼ ਹੈ? ਤੇ ਗ੍ਰੰਥੀ ਝੋਗਿਆ, ਕਹਿੰਦਾ ਨਹੀਂ, ਇਹ ਮੰਗਲ ਸਿੰਘ ਦੀ ਗਲਤੀ, ਇਹਨਾਂ ਨੂੰ ਜੀ ਸਜ਼ਾ ਹੋ ਗਈ। ਭਾਈ ਸਾਹਿਬ 1 ਸਾਲ ਦੀ ਸਜ਼ਾ ਲੱਗੀ, ਪਰ ਉਸ ਦਿਨ ਤੋਂ ਬਾਅਦ ਜਦੋਂ ਕੈਦ ਤੋਂ ਛੁੱਟ ਕੇ ਆਏ ਤੇ ਕਿਰਪਾਨ ਲੈ ਕੇ 3 ਫੁੱਟੀ ਬਾਜ਼ਾਰ ਵਿੱਚੋਂ ਲੰਘੇ ਤੇ ਸਿੱਖ ਸੰਗਤਾਂ ਨੇ ਬਹੁਤ ਅਦਬ ਕੀਤਾ, ਉਸ ਦਿਨ ਤੋਂ ਬਾਅਦ ਨਾਮ ਪੈ ਗਿਆ ਸਰਦਾਰ ਮੰਗਲ ਸਿੰਘ ਕਿਰਪਾਨ ਬਹਾਦਰ। ਗੁਰਮੁਖੋ ਤਵੱਜੋ ਦਿਆ ਜੇ, ਜਦੋਂ ਤਿਆਰੀ ਪਈ ਹੁੰਦੀ ਸਾਕੇ ਦੀ, ਇੱਧਰ ਉਹ ਲਿਖਦਾ ਕਿ ਪੁਰਾਣੇ ਸਮੇਂ ਵਿਆਹ ਹੋਣਾ ਤੇ ਮੁਕਲਾਵਾ ਕੁਝ ਮਹੀਨਿਆਂ ਤੋਂ ਬਾਅਦ ਆਉਣਾ,
ਭਾਈ ਮੰਗਲ ਸਿੰਘ ਦਾ ਵਿਆਹ ਹੱਥੀ ਕੀਤਾ ਤੇ ਕਿਰਪਾਨ ਵਾਲੀ ਘਟਨਾ ਕੋਈ ਸਾਲ ਪਹਿਲਾਂ ਦੀ ਸੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਜਦੋਂ ਆਇਆ ਤੇ ਇਧਰ ਤਿਆਰੀ ਵੀ ਹੁੰਦੀ ਸੀ ਜਥੇ ਦੀ, ਸਾਰੇ ਜਥੇ ਦੇ ਜਾਣ ਦੀ, ਤੇ ਭਾਈ ਸਾਹਿਬ ਭਾਈ ਮੰਗਲ ਸਿੰਘ ਇਹਦਾ ਸੱਸ ਤੇ ਸਹੁਰਾ ਵੀ ਕਿਤੇ ਸਬੱਬੀ ਆ ਗਏ। ਕਹਿੰਦੇ ਨੇ ਸਰਦਾਰ ਲਛਮਣ ਸਿੰਘ ਹੋਰਾਂ ਨੇ ਸ਼ਾਮ ਨੂੰ ਇਸ਼ਨਾਨ ਕੀਤਾ ਕੇ ਸੀ ਤੇ ਭਾਈ ਮੰਗਲ ਸਿੰਘ ਨੂੰ ਕਹਿੰਦੇ ਨੇ ਬੇਟਾ ਮੈਂ ਨਨਕਾਣਾ ਸਾਹਿਬ ਸ਼ਹਾਦਤ ਦਾ ਜਾਮ ਪੀਣ ਚੱਲਿਆ, ਇਹ ਹੀ ਸ਼ਬਦ ਕਹਿ, ਬਾਕੀ ਤੂੰ ਪਿੱਛੋਂ ਘਰ ਰਹੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਆਇਆ, ਕਹਿੰਦਾ ਬਾਪੂ ਜਿੰਨੇ ਰੁਲਦੇ ਨੂੰ ਸੀਨੇ ਨਾਲ ਲਾਇਆ, ਜਿੱਥੇ ਤੂੰ ਜਾਏਗਾ ਉੱਥੇ ਮੈਂ ਜਾਣਗਾ। ਸੱਸ ਸਹੁਰੇ ਨੇ ਰੋਕਿਆ ਤੇ ਅੱਗੋਂ ਹੱਸ ਕੇ ਕਿਹਾ, ਕਹਿੰਦਾ ਨਹੀਂ, ਜਿੰਨੇ ਮੇਰੇ ਵਰਗੇ ਯਤੀਮ ਨੂੰ ਗਲੇ ਨਾ ਲਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵੀ ਜੋੜਿਆ, ਜਿੱਥੇ ਇਹਦਾ ਖੂਨ ਡੁੱਲੇਗਾ ਉੱਥੇ ਪਹਿਲਾਂ ਮੈਂ ਸ਼ਹਾਦਤ ਦਾ ਜਾਮ ਪੀਆਂਗਾ। ਘਰ ਵਾਲੀ ਅਜੇ ਚੂੜਾ ਉਹਨੇ ਪਾਇਆ ਤੇ ਸ਼ਬਦ ਵਰਤੇ, ਕਹਿਣ ਲੱਗੀ ਸਵਾਮੀ ਜਿੱਥੇ ਤੂੰ ਜਾਏਗਾ। ਕਦੀ ਤੱਕਿਓ ਅੱਜ ਦਾ ਜਦੋਂ ਸਮਾਜ, ਕਈ ਵਾਰੀ ਦੇਖਣਾ ਨੌਜਵਾਨ ਮੁੰਡੇ, ਅਸੀਂ ਦੇਖਦੇ ਹਾਂ ਘਰਾਂ ਵਿੱਚ ਬਜ਼ੁਰਗਾਂ ਦਾ ਹਾਲ, ਅਸਾਂ ਲੋਕਾਂ ਨੇ ਕੀ ਕੀਤਾ। ਗੁਰਮੁਖੋ ਜਿੰਨੇ ਮਰਜ਼ੀ ਤੀਰਥ ਨਾਲੋ, ਜਿੰਨੇ ਮਰਜ਼ੀ ਪ੍ਰਸ਼ਾਦ ਚੜਾ ਦਿਓ, ਜਿਸ ਨੇ ਜਨਮ ਜਨਮ ਦੇਣ ਵਾਲੀ ਮਾਂ ਤੇ ਬਾਪ ਦੀ ਕਦਰ ਨਹੀਂ ਕੀਤੀ ਉਹਨੂੰ ਰੱਬ ਨੇ ਨਿਜ ਬਖਸ਼ਣਾ। ਕਦੀ ਭਾਈ ਗੁਰਦਾਸ ਦਾ ਬਚਨ ਪੜਿਓ, ਕਹਿੰਦੇ ਨੇ ਕਾਮਣ ਕਾਮਣੇ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ, ਇਹ ਮਾਇਆ ਟੂਣੇ ਕਰਨ ਵਾਲੀ ਹੈ, ਕੀ ਟੂਣਾ ਕੀਤੇ ਜੰਮੇ ਸਾਈ ਵਿਸਰਿਆ ਵਿਆਹਾਂ, ਮਾਂ ਪਿਓ ਵੀ ਸਾਰੇ ਉੱਥੇ ਤੱਕਿਓ। ਕਦੀ ਭਾਈ ਮੰਗਲ ਸਿੰਘ ਉਹਨਾਂ ਦੀ ਸੁਪਤਨੀ ਭਾਈ ਲਛਮਣ ਸਿੰਘ ਤਿਆਰ ਹੋਏ, ਇੱਕ ਪਿੰਡ ਜਰਗਦੇ ਹੋਏ ਨੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ, ਧਿਆਨ ਦਿਆ ਜੇ ਉਹਨਾਂ ਨਾਲ ਅੱਠ ਕੁ ਸਾਲ ਦਾ, ਕੋਈ 12 ਸਾਲ ਕਹਿੰਦੇ ਨੇ, ਕੋਈ 7 ਸਾਲ ਦਾ ਕਹਿੰਦੇ ਨੇ। ਉਹਨਾਂ ਦੇ ਬੱਚੇ ਦਾ ਨਾਮ ਸੀ ਭਾਈ ਦਰਬਾਰਾ ਸਿੰਘ ਨੇ, ਸਾਰਾ ਦਿਨ ਇਹਨੇ ਜਥੇ ਵਿੱਚ ਨਾਂ ਲਿਖਾਇਆ ਸੀ ਭਾਈ ਕੇਹਰ ਸਿੰਘ ਨੇ, ਤੇ ਕੇਹਰ ਸਿੰਘ ਫੌਜ ਵਿੱਚ ਭਰਤੀ ਸੀ। ਕਹਿੰਦੇ ਨੇ ਇੱਕ ਵਾਰੀ ਨਾ ਇਹਦੇ ਬਾਰੇ ਪ੍ਰਸਿੱਧ ਸੀ ਕਿ ਸ਼ੇਰ ਕਿਤੇ ਜੰਗਲ ਵਿੱਚ ਗਏ ਅੰਗਰੇਜ਼ ਨਾਲ ਤੇ ਸ਼ੇਰ ਕਿਤੇ ਪੈ ਗਿਆ, ਅੰਗਰੇਜ਼ ਡਰ ਕੇ ਦੌੜ ਕੇ ਉੱਤੇ ਚੜ ਗਿਆ ਰੁੱਖ ਦੇ ਤੇ ਭਾਈ ਕੇਹਰ ਸਿੰਘ ਥੱਲੇ ਖਲੋਤੇ। ਅੰਗਰੇਜ਼ ਕਹਿੰਦਾ ਵੈਲ ਕੇਹਰ ਸਿੰਘ ਪਿਛਾ ਆ ਜਾ, ਸ਼ੇਰ ਤੈਨੂੰ ਮਾਰ ਪੈਗਾ। ਤੇ ਭਾਈ ਸਾਹਿਬ ਹੱਸ ਕੇ ਕਹਿੰਦੇ ਨੇ ਜੇ ਉਹ ਸ਼ੇਰ ਹੈ ਤੇ ਮੈਂ ਕੇਹਰ ਹਾਂ, ਕੇਹਰ ਦਾ ਅਰਥ ਵੀ ਸ਼ੇਰ ਹੁੰਦਾ। ਕਹਿਣ ਲੱਗਾ ਸ਼ੇਰ ਦਾ ਸ਼ੇਰ ਨਾਲ ਮੁਕਾਬਲਾ ਹੈ, ਤੇ ਉਹ ਤਸਵੀਰ ਵੀ ਵਿੱਚ ਉਸ ਕਿਤਾਬ ਦੇ ਦਿੱਤੀ ਹੈ ਸ਼ਿਕਾਰ ਖੇਡਦੇ ਦੀ। ਕਹਿੰਦੇ ਨੇ ਜਦੋਂ ਸ਼ੇਰ ਨੇ ਮੂੰਹ ਖੋਲਿਆ ਤੇ ਭਾਈ ਕੇਹਰ ਸਿੰਘ ਨੇ ਉਹਦੇ ਮੂੰਹ ਵਿੱਚ ਬੰਦੂਕ ਪਾ ਕੇ ਗੋਲੀ ਚਲਾ ਕੇ ਸ਼ੇਰ ਨੂੰ ਢੇਰ ਕਰ ਦਿੱਤਾ। ਇੰਨਾ ਉਹਨਾਂ ਦਾ ਅਦਬ ਹੋਇਆ। ਭਾਈ ਸਾਹਿਬ ਭਾਈ ਕੇਹਰ ਸਿੰਘ ਤਿਆਰ ਹੋਏ ਤੇ ਇਹਨਾਂ ਦੇ ਘਰ ਹੋਇਆ ਬੱਚਾ। ਜਦੋਂ ਬੱਚਾ 22 ਦਿਨ ਦਾ ਸੀ ਭਾਈ ਦਰਬਾਰਾ ਸਿੰਘ ਕਹਿੰਦੇ ਨੇ ਉਹਦੀ ਮਾਂ ਚਲਾਣਾ ਕਰ ਗਈ, ਭਾਈ ਕੇਹਰ ਸਿੰਘ ਦੇ ਘਰੋਂ ਚਲਾਣਾ ਕਰ ਗਈ। ਤੇ ਭਾਈ ਕੇਹਰ ਸਿੰਘ ਦੀ ਮਾਂ ਨੇ, ਦਰਬਾਰਾ ਸਿੰਘ ਦੀ ਦਾਦੀ ਨੇ ਰੂਹ ਦੇ ਵਿੱਚ ਦੁੱਧ ਲਾ ਲਾ ਕੇ ਬੱਟੀਆਂ ਨਾਲ ਦੁੱਧ ਪਿਆ ਪਿਆ ਕੇ ਪੂਣੀਆਂ ਨਾਲ ਆਪਣੇ ਪੋਤੇ ਨੂੰ ਪਾਲਿਆ, ਸੀਨੇ ਨਾਲ ਲਾਇਆ। ਅੱਜ ਜਦੋਂ ਪਿਓ ਬਾਪੂ ਤੁਰ ਲੱਗਾ ਭਾਈ ਕੇਹਰ ਸਿੰਘ, ਤੇ ਬੱਚਾ ਆ ਕੇ ਪੁੱਛਦਾ ਬੇਬੇ, ਸ਼ਬਦ ਸਿੱਧੇ ਜੇ ਵਰਤੇ, ਬੇਬੇ ਅੱਜ ਬਾਪੂ ਕਿੱਥੇ ਚੱਲਿਆ। ਪੰਜਾਬੀ ਵਿੱਚ ਜੇ ਸ਼ਬਦ ਵਰਦੇ ਸਨ ਬਾਪੂ ਜਾਂ ਚਾਚਾ। ਕਹਿਣ ਲੱਗਾ ਬਾਪੂ ਕਿੱਥੇ ਚੱਲਿਆ, ਤੇ ਕਹਿਣ ਲੱਗੀ ਪੁੱਤਰ ਤੇਰਾ ਬਾਪੂ ਸ਼ਹੀਦ ਹੋਣ ਚੱਲਿਆ। ਹੱਸ ਕੇ ਕਿਹਾ ਸ਼ਹੀਦ ਹੋਣ ਚੱਲਿਆ? ਕਹਿੰਦਾ ਬੇਬੇ ਫਿਰ ਮੈਂ ਵੀ ਜਾਣਾ। ਉਹਨੇ ਹੱਸ ਕੇ ਕਿਹਾ ਕਿ ਨਹੀਂ ਪੁੱਤਰ, ਨਹੀਂ ਤੇਰੇ ਬਾਪੂ ਜਾਣਾ। ਦਹੀਂ ਰਾਤ ਮਾਂ ਨੇ ਜਮਾਇਆ ਸੀ, ਆਪ ਪਾਣੀ ਭਰ ਕੇ ਭਾਈ ਕੇਹਰ ਸਿੰਘ ਨੂੰ ਇਸ਼ਨਾਨ ਲਈ ਦਹੀਂ ਦਿੱਤਾ। ਕੇਸੀ ਇਸ਼ਨਾਨ ਕੀਤਾ, ਕੁਝ ਦਹੀਂ ਬਚ ਗਿਆ। ਤੇ ਜਦੋਂ ਭਾਈ ਕੇਹਰ ਸਿੰਘ ਵਸਤਰ ਪਿਆ ਪਾਉਂਦਾ ਤੇ ਛੋਟੇ ਜਿਹੇ ਬੱਚੇ ਦਰਬਾਰਾ ਸਿੰਘ ਨੇ ਕੱਪੜੇ ਲਾ ਕੇ ਨਾ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਹ ਦਹੀਂ ਆਪਣੇ ਕੇਸਾਂ ਵਿੱਚ ਪਾਇਆ। ਕਹਿੰਦਾ ਬੇਬੇ ਮੈਨੂੰ ਵੀ ਨਿਭਾ ਦੇ, ਮੈਂ ਬਾਪੂ ਨਾਲ ਜ਼ਰੂਰ ਜਾਣਾ। ਕਹਿੰਦੇ ਨੇ ਬਹਿਲਾ ਮਾਈ ਨੇ ਟਾਲਿਆ, ਅਖੀਰ ਤੇ ਇਸ਼ਨਾਨ ਕਰਾ ਦਿੱਤਾ, ਕੱਪੜੇ ਵੀ ਸੋਹਣੇ ਪਾ ਦਿੱਤੇ। ਤੇ ਜਦੋਂ ਭਾਈ ਸਾਹਿਬ ਭਾਈ ਕੇਹਰ ਸਿੰਘ ਤੁਰਨ ਲੱਗੇ ਨਾ ਤੇ ਮਾਈ ਨੂੰ ਕਹਿੰਦੇ ਨੇ ਮਾਂ ਅਸੀਸ ਦੇ, ਤੇਰਾ ਪੁੱਤਰ ਉਸ ਗੁਰੂ ਨਾਨਕ ਦੇ ਘਰ ਦੀ ਸੇਵਾ ਵਿੱਚ ਲੇਖੇ ਲੱਗ ਜਾਏ। ਕਹਿੰਦੇ ਨੇ ਮਾਈ ਪਿਆਰ ਦੇਣ ਲੱਗੀ, ਮਾਈ ਦਾ ਕੱਦ ਛੋਟਾ ਸੀ, ਭਾਈ ਕੇਹਰ ਸਿੰਘ ਉੱਚੇ ਸਨ, ਤੇ ਚੌਂਕੀ ਇੱਕ ਪੀੜੀ ਲਿਆਂਦੀ ਤੇ ਰੱਖ ਕੇ ਉਹ ਛੋਟਾ ਜਿਹਾ ਬੱਚਾ ਦਾਦੀ ਨੂੰ ਕਹਿੰਦਾ ਬੇਬੇ ਪੀੜੀ ਤੇ ਖਲੋ ਕੇ ਮੇਰੇ ਬਾਪੂ ਦੇ ਸਿਰ ਤੇ ਹੱਥ ਰੱਖ। ਜਦੋਂ ਹੱਥ ਰੱਖੇ ਤੇ ਪੀੜੀ ਖਸਕਾ ਕੇ ਕਿਹਨੂੰ ਮੇਰੇ ਸਿਰ ਤੇ ਵੀ ਪਿਆਰ ਦੇ। ਮਾਈ ਨੇ ਰੋਕਿਆ, ਕਹਿਣ ਲੱਗਾ ਨਹੀਂ ਮੈਂ ਸ਼ਹੀਦ ਹੋਣਾ। ਤੇ ਉਸ ਵਕਤ ਭਾਈ ਕੇਹਰ ਸਿੰਘ ਕਹਿੰਦੇ ਨੇ ਦਰਬਾਰਾ, ਬੇਟੇ ਸ਼ਬਦ ਵਰਤੇ, ਦਰਬਾਰਾ ਸਿੰਘ ਰਸਤਾ ਬੜਾ ਦੂਰ ਦਾ, ਮੈਂ ਤੈਨੂੰ ਚੁੱਕਣਾ ਨਹੀਂ। ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਆਸਰੇ ਜਾਵਾਂਗਾ, ਸਾਰੇ ਰਾਹ ਚ ਮੈਨੂੰ ਚੁੱਕੀ ਨਾ, ਪਰ ਮੈਨੂੰ ਆਪਣੀ ਉਂਗਲ ਪਕੜਾ ਕੇ ਨਾਲ ਲੈ ਜਾ। ਬੱਚੇ ਨੇ ਜਿੱਦ ਕੀਤੀ, ਕਹਿੰਦੇ ਨੇ ਛੋਟੀ ਜਿਹੀ ਦਸਤਾਰ ਬੰਨੀ
تلے والی کڈویں جتی دادی نے پوتے نو پائی چوڑی دار پجامہ کدی تکو مائی دے کر صرف ایک پتر تے پوتا سی دونوں نو بوئے تو باہر تو رہا کنی دیر تک مائی ویندی رہی اپنے پتر دی پیٹھ اپنے پوتے دی پیٹھ کہندے سارے راہ وچ بھائی صاحب بھائی کیر سنگھ دی انگل پکڑ کے گیا بچہ راہ وچ ہسدا کھیڈدا شبد سناندا گیا کتے بھی نہیں کیا باپو مینوں تنگاڑے چاڑ لے دھیان دیا جے ادھر بھائی لکشمن سنگھ سامنے اشنان کیتا تے کہندے نے بھائی منگل سنگھ نال ترے اپنی گھر والی اودا نام سی بی بی اندر کور او بھی نال آئی گھر گرو گرنتھ صاحب سچے پاتشاہ دا سوروپ سی دیگ بنا کے ارداس کیتی کہ تن گرو نانک دیو سچے پاتشاہ میں تیرے دربار ترن تارنی ارداس کر کے آیا میری کیتی ارداس نو پاگ لائی میں اپنے خون نال تیرے گھر وچ ہاتھ نہیں چکنا پر مہنت دی بےدبی دا جڑا کلنک او دھونا ہے تیرا گھر آزاد ہوئے جتھے مردانے دی رباب وجیے اوتھے بابا جی تیرے کیرتن دیاں تو نہ اٹھن تے ارداس کر کے جدو حکم نامہ لیا تے بچن آیا سوئی محلہ چوتھا کوئی آن ملاوے میرا پریتم پیارا ہوں تس پہ آپ بچائی دیکھو کدی گرو جی بول کے دس دے پے نے بھائی لکشمن سیاں جے تیری بھاونا کوئی آن ملاوے میرا پریتم پیارا ہوں تس پہ آپ بچائی درشن ہر دیکھن کے دائیں کرپا کرے تا ستگر ملے ہر ہر نام تے آئیں لکشمن سیاں اے پروانی کہ جے سکھ دے تا تجھے ارادی دکھ پی تجھے تیائی جے پک دے تا اتی راجا دکھ بھی سوکھ بنائی لکشمن سیاں کہ تن من کاٹ کاٹ سب ارپی وچ اگنی آپ جلائی اکھاں بھر کے کہندا مینوں اے وی سویکار ہے کہ تن من کاٹ کاٹ سب ارپی وچ اگنی آپ جلائی پکھا فیری پانی ٹھوواں جو دیوے سو کھائی اخیر تے کہندا بابا کری کرپا نانک غریب ٹہ پیا دوارے ہر میل لے ہو وڈیائی مینو غریب نو اپنے چرناں نال جوڑ لیں گرمخو اے پر مرجیوڑا شمع تو قربان خون والا پروانہ کرو تریا ہے جنوں تواریخ لیندی دنیا تک یاد کردی رہے گی آئے رات نو ترے رستے وچ ایک پنڈ تو ہور سنگھ رلنے سن او دا نام سی نجام پور دیوا سنگھ والا بھائی صاحب بھائی لکشمن سنگھ اس پنڈ وچ گردوارے جتھا گیا کسے دے گھر جتھے نو کہندے نے آؤ اج تسی نال نویں رلے ہو گرو گرنتھ صاحب دے چرناں وچ نمسکار کر کے پھر حکم لے لیے پیاریو ایتھے جدو نال ساتھی ہور رلے حکم نامہ لیا تے کیوں جا کرشمہ ہے گرو گرنتھ صاحب دی بانی پھر اوہی حکم آ گیا کہ پیاریو تن من کاٹ کاٹ سب ارتی وچ اگنی آپ جلائیں تر پیا جتھا ادھر اے پہنچ گئے تے دوجے پاسے جڑے جتھے روکے سن پائی دلیپ سنگھ او ننکانا صاحب دے نیڑے آ گئے چبر نو روک دتا سی بوٹا سنگھ نو روک دتا سی کہن لگے آ کے کہندے میں لکشمن سنگھ دا جتھا لب کے روکنا بھائی صاحب نے جتھے کیا سی بھی چندر کوٹ دی چال تے اسی جتھے دو ملان گے تے بھائی لکشمن سنگھ کہندے نے ادھر جاندیا سماں فاصلہ تھوڑا زیادہ دراڈا ہے آپاں ایتھے روکنے ہاں دو آدمیاں نو کیا تسی جتھے نو چندر کوٹ تو ایتھے لے آؤ جدو ادھر بھائی دلیپ سنگھ ساری رات لب دے رہے بھائی لکشمن سنگھ دا جتھا نہیں لبا گرمخو اس ویلے کیہو جا جذبہ سی گرمخاں وچ کہندے ایتھے ننکانا صاحب کارخانے دے مالک سن بھائی اتم سنگھ او بڑے پنت دردی سن بھائی دلیپ سنگھ لب دے رہے لبیا نہیں بھائی لکشمن سنگھ نو جتھا اودا جتھا تے بھائی لکشمن سنگھ دے آدمی لبن آئے جتھا ہوندا تے ملدا واپس جا کے کہندے بھائی لکشمن سنگھ جی جتھا لبا نہیں ادھر دلیپ سنگھ کارخانے وچ آ کے بھائی بریام سنگھ سن جڑے سوئیے سن اپنے سکھاں دے انہاں نوں کہندے نے بھی آ چٹھی پکڑ جے لکشمن سنگھ ہوری کتے مل جن تے چٹھی دکھا کے انہاں نوں روکی کہندا بل تاں روکے ہونے نے ادھر بھائی لکشمن سنگھ گرمخو ترے نے ننکانا صاحب ول تردیاں اخیر دی ارداس کیتی جدو پہنچے نیڑے تے بھائی صاحب بھائی ٹہل سنگھ جڑے سن انہاں دی جیب وچ 18 روپیے سن بھائی اندر سنگھ بھائی منگل سنگھ کرپان بہادر بھائی لکشمن سنگھ دی نو تے پانچ چھ بیبیاں ہور سن 18 روپیے کڈ کے بھائی ٹہل سنگھ نے دتے کہن لگا پینو ایک کام کریو شہید اسی ہو جانا گرو نانک صاحب دی ساڈے تے خوشی ہے آ 18 روپیاں نال اکھنڈ پاٹھ صاحب ضرور کرا دیا ہے جے وچوں 18 روپیے دتے بیبیاں تمبو صاحب ول چلیاں گئیاں بھائی لکشمن سنگھ جدو گرو گھر دے نیڑے گئے
ਤੇ ਇਸ ਤੋਂ ਪਹਿਲਾਂ ਜਿਹੜੀ ਰਾਤ ਲੰਘੀ ਏ ਮਹੰਤ ਨੂੰ ਨਹੀਂ ਸੀ ਪਤਾ ਵੀ ਜਥੇ ਆਉਣੇ ਨੇ। ਮਹੰਤ ਲਾਹੌਰ ਜਾਣ ਨੂੰ ਤਿਆਰ ਸੀ। ਇਸ ਚੰਦਰੇ ਨੇ 2-3 ਮਕਾਨ ਬਣਾਏ ਸਨ ਐਸ਼ੋ ਇਸ਼ਰਤ ਲਈ। ਕਹਿੰਦੇ ਨੇ ਜਦੋਂ ਮਹੰਤ ਗੱਡੀ ਵਿਚ ਬੈਠਾ ਹੈ ਤੇ ਇੱਕ ਮੁਸਲਮਾਨ ਮਰਾਸ਼ਨ ਨੇ ਸ਼ਬਦ ਵਰਤੇ ਸਨ, ਕਹਿੰਦੀ ਮੰਤਾ ਕਿੱਧਰ ਜਾਣਾ ਪਿਆ, ਆ ਨੀਲੀਆਂ ਪੱਗਾਂ ਵਾਲੇ ਆ ਗਏ ਨੀ ਕਬਜ਼ਾ ਕਰਨ ਵਾਸਤੇ। ਮਹੰਤ ਨੇ ਤੁਰਦੀ ਗੱਡੀ ਵਿਚੋਂ ਛਾਲ ਮਾਰੀ ਤੇ ਤੇਲ ਦੇ ਪੀਪੇ, ਸੁੱਕੀਆਂ ਲੱਕੜਾਂ, ਸ਼ਰਾਬ ਦੇ ਬੋਤਲਾਂ, ਡਰੰਮ ਤੇ ਅਸਲਾ ਸਾਰਾ ਲੈ ਆਂਦਾ ਤੇ ਆਪਣੇ ਸਾਥੀਆਂ ਨੂੰ ਕਿਹਾ, ਸੱਜਣੋ ਜਦੋਂ ਅੰਦਰ ਆਉਣ ਉਦੋਂ ਕੁਝ ਨਹੀਂ ਕਹਿਣਾ, ਅੰਦਰ ਵੜਨ ਮੱਥਾ ਟੇਕਣ ਪਹਿਲਾਂ ਤਾਂ ਲਛਮਣ ਸਿੰਘ ਨੂੰ ਲਿਆ ਜੇ ਜਿਹਨੇ ਅੱਤ ਚੁੱਕੀ ਹੋਈ ਹੈ। ਕਹਿੰਦਾ ਫਿਰ ਇੱਕੋ ਦਮ ਮਾਰਨਾ ਨਹੀਂ, ਗੋਲੀ ਮਾਰ ਕੇ ਕਰਿਆ ਜੇ ਫੱਟੜ, ਤੇ ਜਦੋਂ ਫੱਟੜ ਹੋ ਜਾਣ ਤੇ ਰੱਖ ਕੇ ਲੱਕੜ ਉੱਤੇ ਟੋਕਿਆਂ ਨੂੰ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਿਆ ਜੇ, ਤੇ ਹੋਇਆ ਇਹ ਕੁਛ ਹੀ। ਐਵੇਂ ਨਹੀਂ, ਕਹਿੰਦੇ ਨੇ ਇੱਧਰ ਭਾਈ ਲਛਮਣ ਸਿੰਘ ਹੋਰਾਂ ਤਿਆਰੀ ਕੀਤੀ, ਅੰਦਰ ਪ੍ਰਵੇਸ਼ ਕਰਨਾ ਸੀ। 5:44 ਤੇ ਦਸ਼ ਜਥਾ ਅੰਦਰ ਗਿਆ। ਉਸ ਤੋਂ ਪਹਿਲਾਂ ਚਿੱਠੀ ਮਿਲ ਗਈ ਪੰਥ ਦੀ। ਭਾਈ ਵਰਿਆਮ ਸਿੰਘ ਨੇ ਕਿਹਾ, ਰੋਕਿਆ ਵੀ ਆ ਚਿੱਠੀ ਦਿੱਤੀ ਹੈ ਦਲੀਪ ਸਿੰਘ ਨੇ, ਤੁਸੀਂ ਰੁਕ ਜਾਓ। ਭਾਈ ਲਛਮਣ ਸਿੰਘ ਥੋੜੇ ਜਿਹੇ ਵਿਚਾਰਨ ਲੱਗੇ ਤੇ ਭਾਈ ਤਹਿਲ ਸਿੰਘ ਕਹਿੰਦਾ, ਭਾਈ ਸਾਹਿਬ ਜੀ ਹੁਕਮਨਾਮਾ ਲੈ ਕੇ ਆਏ ਸਾਂ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਏ, ਆਪ ਜਲਾਈ, ਆਪ ਤੁਰ ਕੇ ਆਏ ਆ, ਹੁਣ ਕਿਉਂ ਸੋਚਣਾ ਹੋਇਆ। ਭਾਈ ਸਾਹਿਬ ਨੇ ਜਕਾਰਾ ਛੱਡਿਆ ਤੇ ਜਥਾ ਅੰਦਰ ਨੂੰ ਚੱਲ ਪਿਆ। ਜਦੋਂ 5:44 ਤੇ ਅੰਦਰ ਜਥਾ ਪ੍ਰਵੇਸ਼ ਕੀਤਾ, ਮਹੰਤ ਦੇ ਗੁੰਡੇ ਸ਼ਰਾਬ ਵਿਚ ਤੁੱਤ ਸਨ, ਬੰਦੂਕਾਂ ਉਹਨਾਂ ਦੇ ਹੱਥ ਵਿਚ, ਕਈਆਂ ਦੇ ਨਾਂ ਵੀ ਦਿੱਤੇ ਨੇ, 10 ਨੰਬਰੀਆਂ ਦੇ ਰਾਂਝਾ, ਰਿਆਣਾ, ਲੱਦੂ ਆਦਿਕ। ਕਹਿੰਦੇ ਨੇ ਬੰਦੂਕਾਂ ਇਹਨਾਂ ਭਰੀਆਂ, ਕੁਝ ਰਾਤ ਨੂੰ ਆ ਟੋਕੇ, ਕੁਹਾੜੀਆਂ, ਛਵੀਆਂ, ਬਰਸ਼ੇ, ਤਲਵਾਰਾਂ ਤਿੱਖੀਆਂ ਕਰਦੇ ਰਹੇ। ਸਭ ਤੋਂ ਪਹਿਲਾਂ ਕਹਿੰਦੇ ਨੇ ਆਪਾਂ ਵਾਰ ਨਹੀਂ ਕਰਨਾ, ਕਿਸੇ ਤੇ ਹੱਥ ਨਹੀਂ ਚੁੱਕਣਾ, ਆਪਣੇ ਗੁਰਸਿੱਖ ਜਥਾ ਕਹਿੰਦਾ। ਭਾਈ ਲਛਮਣ ਸਿੰਘ ਦੀ ਡਿਊਟੀ ਲੱਗੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੋਗੇ, ਆਸਾ ਦੀਵਾਰ ਦਾ ਪਾਠ ਕਰੋਗੇ। ਭਾਈ ਤਹਿਲ ਸਿੰਘ ਦੀ ਡਿਊਟੀ ਲੱਗੀ, ਤੁਸੀਂ ਬਾਹਰ ਦਰਵਾਜ਼ੇ ਵਿਚ ਖਲੋਵੋਗੇ। ਜਿਹੜੇ ਜਥੇ ਦੇ ਗਏ ਸਨ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਨੇਤਰ ਬੰਦ ਕਰਕੇ ਪਾਠ ਸਰਵਣ ਕਰੋਗੇ। ਪਹਿਲਾਂ ਨੇਮ ਨਿਭਾਵਾਂਗੇ, ਫਿਰ ਆਪਾਂ ਦੂਜੀ ਸਾਰੀ ਸੇਵਾ ਸੰਭਾਲਣੀ। ਜਥਾ ਅੰਦਰ ਗਿਆ, ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਨੇ ਕੀਤੀ ਨਮਸਕਾਰ, ਅੱਖਾਂ ਭਰ ਰਹੀਆਂ, ਸਤਿਗੁਰੂ ਕਈ ਸਾਲਾਂ ਤੋਂ ਬਾਅਦ ਅੱਜ ਮੱਥਾ ਟੇਕਣ ਆਇਆ ਹਾਂ, ਤੇਰਾ ਕੋਟਾਨ ਕੋਟ ਸ਼ੁਕਰ ਮੇਰੇ ਗੁਰੂ ਨਾਨਕ ਸਾਹਿਬ। ਮੱਥਾ ਟੇਕ ਕੇ ਬੈਠ ਗਏ ਤਾਬਿਆ। ਜਦੋਂ ਗੁਰੂ ਜੀ ਦੇ ਹਜ਼ੂਰੀ ਬੈਠੇ, ਭਾਈ ਤਹਿਲ ਸਿੰਘ ਬਾਹਰ ਖਲੋਤੇ, ਪਹਿਲੀ ਗੋਲੀ ਭਾਈ ਤਹਿਲ ਸਿੰਘ ਦੇ ਸੀਨੇ ਵਿਚ ਵੱਜੀ ਸੀ। ਮਹੰਤ ਆਪ ਘੋੜੇ ਤੇ ਸਵਾਰ ਹੋ ਕੇ ਆਇਆ, ਮੂੰਹ ਬੰਨਿਆ ਉਹਨੇ, ਪਹਿਲੀ ਗੋਲੀ ਵੱਜੀ ਭਾਈ ਤਹਿਲ ਸਿੰਘ ਨੂੰ ਛਾਤੀ ਵਿਚ ਗੋਲੀ ਵੱਜੀ ਤੇ ਜਦੋਂ ਡਿੱਗਾ ਤੇ ਇੰਨੀ ਦੇਰ ਨੂੰ ਤਿੱਖੇ ਟੋਕਿਆਂ ਛਵੀਆਂ ਵਾਲੇ ਦੌੜੇ, ਜਿਹੜੇ ਲੱਕੜਾਂ ਦੇ ਮੁੱਢ ਰੱਖੇ ਸਨ ਨਾ, ਭਾਈ ਸਾਹਿਬ ਦੇ ਅਜੇ ਅੰਦਰੋਂ ਸਵਾਸ ਨਹੀਂ ਪੂਰੇ ਹੋਏ। ਗੁਰਮਖੋ ਸਹਿਕ ਦੇ ਨੂੰ ਲੱਕੜ ਦੀ ਮੁੱਢ ਤੇ ਰੱਖ ਕੇ ਟੁਕੜਾ ਸ਼ੁਰੂ ਕਰ ਦਿੱਤਾ। ਕੋਈ ਹੱਥਾਂ ਨੂੰ ਟੁੱਕਣ ਲੱਗ ਪਿਆ, ਕੋਈ ਪੈਰਾਂ ਨੂੰ ਟੁੱਕਣ ਲੱਗ ਪਿਆ। ਜਿੰਨੀ ਕੁ ਦੇਰ ਤੱਕ ਸੁਰਤ ਸੀ, ਅੰਦਰੋਂ ਕੇਵਲ ਗੁਰੂ ਦੀ ਆਵਾਜ਼ ਆਉਂਦੀ ਰਹੀ, ਖਾਏ ਜਾਂ ਸੀ ਨਹੀਂ। ਭਾਈ ਸਾਹਿਬ ਭਾਈ ਤਹਿਲ ਸਿੰਘ ਦੇ ਟੁਕੜੇ ਕੀਤੇ, ਅਗਾਂਹ ਉੱਤਰ ਕੇ ਜਦੋਂ ਅੰਦਰ ਗਏ ਤੇ ਦੂਸਰੀ ਗੋਲੀਆਂ ਦੀ ਬਾਛੜ ਭਾਈ ਸਾਹਿਬ ਭਾਈ ਲਛਮਣ ਸਿੰਘ ਤੇ ਕੀਤੀ। ਜਦੋਂ ਗੋਲੀਆਂ ਚੱਲੀਆਂ ਤੇ ਕੁਝ ਸਵਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗੀਆਂ, ਭਾਈ ਲਛਮਣ ਸਿੰਘ ਨੇ ਕੁੱਟ ਕੇ ਉੱਤੋਂ ਜਫਾ ਜਿਵੇਂ ਪਾਈ ਦਾ ਆਪਣੇ ਸਰੀਰ ਨਾਲ ਗੁਰੂ ਦੇਵ ਜੀ ਦੇ ਪਵਿੱਤਰ ਸਵਰੂਪ ਨੂੰ ਢੱਕ ਲਿਆ। ਮੇਰੇ ਦਾਤਿਆ ਮੇਰਾ ਤਨ ਛਲਨੀ ਹੋ ਜਾਏ, ਜਿਵੇਂ ਸਾਹਿਬ ਕਹਿੰਦੇ ਨੇ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਜੈ। ਕਹਿੰਦੇ ਨੇ ਉਸੇ ਵਕਤ ਕਿਹਾ, ਦਾਤਾ ਮੇਰਾ ਤਨ ਛਲਨੀ ਹੋ ਜਾਏ ਪਰ ਤੈਨੂੰ ਗੋਲੀ ਨਾ ਲੱਗੇ। ਕਹਿੰਦੇ ਨੇ ਭਾਈ ਸਾਹਿਬ ਭਾਈ ਲਛਮਣ ਸਿੰਘ ਉਹਨਾਂ ਨੂੰ ਛਲਨੀ ਛਲਨੀ ਕੀਤਾ, ਇੱਕੋ ਦਮ ਫਿਰ ਉਹ ਧੁੱਤ ਹੋਏ ਸ਼ਰਾਬ ਵਿਚ ਆਏ, ਗੋਲੀਆਂ ਦੀ ਬਾਛੜ ਕਰਕੇ ਪਕੜ ਕੇ ਇੱਕ ਇੱਕ ਦੇ ਟੁਕੜੇ ਕਰਨ ਲੱਗੇ। ਤੇ ਜਿਹੜਾ ਬੱਚਾ ਸੀ ਨਾ, ਇਹਨੂੰ ਇੱਕ ਸਿਆੜੇ ਨੇ, ਅਲਮਾਰੀ ਬਣੀ ਸੀ ਚੌਖੰਡੀ ਵਿਚ, ਬਜ਼ੁਰਗਾਂ ਨੇ ਉਹ ਥਾਂ ਸਾਡਿਆਂ ਨੇ ਦੇਖੇ, ਆਹ ਵਿਚੋਂ ਵੀ ਕਈ ਬੈਠੇ ਹੋਣਗੇ ਜਿਨ੍ਹਾਂ ਦਰਸ਼ਨ ਕੀਤੇ ਨੇ। ਉਸ ਭਾਈ ਦਰਬਾਰਾ ਸਿੰਘ ਨੂੰ ਉਸ ਅਲਮਾਰੀ ਵਿਚ ਡੱਕ ਦਿੱਤਾ, ਵਿਚੋਂ ਜਾਲੀ ਸੀ ਰਾਹ ਨਿਕਲ ਸਵਾ ਅਸਵਾਸ ਆਉਂਦੇ ਸਨ। ਕਹਿੰਦੇ ਨੇ ਪਹਿਲਾਂ ਟੁਕੜੇ ਕੀਤੇ, ਫਿਰ ਸਹਿਕਦਿਆਂ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ, ਲੱਕੜਾਂ ਇਕੱਠੀਆਂ ਕੀਤੀਆਂ। ਜਦੋਂ ਅੱਗ ਲਾਈ ਉਸ ਵੇਲੇ ਦਿਨ ਦਾ ਚੜਾਅ ਬਹੁਤ ਹੋ ਗਿਆ। ਮਹੰਤ ਕਹਿੰਦਾ, ਹੁਣ ਇੱਕ ਕੰਮ ਕਰੋ, ਟੁਕੜੇ ਸਮੇਟੋ ਤੇ ਫਟਾਫਟ ਇਹਨਾਂ ਨੂੰ ਅੱਗ ਲਾ ਕੇ ਫੂਕ ਦਿਓ।
ਸਿੱਖਾਂ ਗੁਰੂ ਕੇ ਸਿੱਖਾਂ ਦੀਆਂ ਕਿਰਪਾਨਾਂ, ਗਾਤਰੇ, ਕੰਘੇ, ਕੇਸ ਚਾਰ ਚੁਫੇਰੇ ਜ਼ਮੀਨ ਤੇ ਡਿੱਗੇ ਪਏ। ਜਦੋਂ ਇਹ ਕਹਿੰਦੇ ਨੇ ਜਿਸ ਅਸਥਾਨ ਤੇ ਚਰਨ ਧੋ ਕੇ ਸੰਗਤ ਜਾਂਦੀ ਸੀ ਨਾ ਚੁਬੱਚੇ ਵਿੱਚ, ਉਹ ਭਾਈ ਨਰਾਇਣ ਸਿੰਘ ਨੇ ਲਿਖਿਆ ਜੀ ਗੁਰਮੁਖੋ, ਉਹ ਚੁਬੱਚਾ 16 ਇੰਚ ਡੂੰਘਾ ਸੀ ਤੇ 14 ਇੰਚ ਚੌੜਾ ਸੀ। ਉਹ ਚੁਬੱਚਾ ਜਿਹਦੇ ਵਿੱਚ ਚਰਨ ਧੋਂਦੇ ਸਨ, ਕਹਿੰਦੇ ਨੇ ਉਸ ਚੁਬੱਚੇ ਵਿੱਚੋਂ ਖੂਨ ਜਿਹੜਾ ਭਰ ਕੇ ਇਸ ਤਰ੍ਹਾਂ ਉੱਤੇ ਤਰ ਕੇ ਨਿਕਲਦਾ ਸੀ ਜਿਵੇਂ ਪਰਨਾਲਾ ਮੀਂਹ ਦਾ ਕਿਤੇ ਚੱਲਦਾ ਹੋਵੇ। ਇਹਦਾ ਹਿਸਾਬ ਲਾ ਲਓ ਕਿੰਨੇ ਕੁ ਸਿੱਖਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ। ਇੱਧਰ ਜਦੋਂ ਇਹਨੇ ਸਫਾਈ ਕਰਾਉਣੀ ਸ਼ੁਰੂ ਕੀਤੀ, ਟੁਕੜੇ ਟੁਕੜੇ ਕਰ ਦਿੱਤੇ, ਤੇ ਜਦੋਂ ਸਫਾਈ ਪੈ ਕਰਾਉਣ ਤੇ ਅਲਮਾਰੀ ਵਿੱਚੋਂ ਆਵਾਜ਼ ਆਈ ਕਿ ਬਾਪੂ, ਦਾਦੀ ਨੇ ਸਾਨੂੰ ਦੋਨਾਂ ਨੂੰ ਪਿਆਰ ਦੇ ਕੇ ਤੋਰਿਆ ਸੀ ਸ਼ਹੀਦ ਹੋਣ ਲਈ, ਮੈਂ ਵੀ ਸ਼ਹੀਦ ਹੋਣਾ। ਕਹਿੰਦੇ ਨੇ ਸਫਾਈ ਕਰਨ ਵਾਲੇ ਡਰ ਗਏ, ਇੱਕ ਕਹਿੰਦਾ ਉਹ ਬਲਾ ਜੀ ਅੰਦਰ ਕੋਈ, ਤੇ ਉਹ ਲੱਦੂ ਛੇ ਇੱਕ ਬਦਮਾਸ਼ ਉਹਨੇ ਬੁਬਲੀ ਮਾਰੀ, ਕਹਿੰਦਾ ਇੱਥੇ ਲਕਸ਼ਮਣ ਸਿੰਘ ਵਰਗੀਆਂ ਬਲਾਵਾਂ ਝਟਕਾ ਦਿੱਤੀਆਂ ਨੇ, ਇਹ ਕਿਹੜੀ ਬਲਾ ਹੈ। ਕਹਿੰਦੇ ਨੇ ਜਦੋਂ ਅਲਮਾਰੀ ਖੋਲੀ ਬੱਚਾ ਨਿਕਲਿਆ, ਇੱਕੋ ਦਮ ਕੱਕਿਆ ਕਿ ਉਹ ਬਦਮਾਸ਼ ਦੇ ਗਲੇ ਨੂੰ ਪੈ ਗਿਆ। ਕਹਿੰਦਾ ਮੈਨੂੰ ਇਸ ਤਰ੍ਹਾਂ ਨਾ ਮਾਰਿਓ, ਮੈਨੂੰ ਉਸ ਤਰ੍ਹਾਂ ਮਾਰਿਓ ਜਿਵੇਂ ਮੇਰੇ ਬਾਪੂ ਨੂੰ ਸ਼ਹੀਦ ਕੀਤਾ। ਸੱਚ ਅਸੀਂ ਇਕੱਠਾ ਇਸ਼ਨਾਨ ਕੀਤਾ, ਇਕੱਠੇ ਆਏ ਹਾਂ। ਕਹਿੰਦੇ ਨੇ ਉੱਧਰ ਚਿਖਾ ਬਲੇ ਪਈ, ਅੱਧ ਸੜੇ ਸਰੀਰ ਪਏ, ਉੱਧਰ ਇਸ ਬੱਚੇ ਨੂੰ ਦੋ ਟੁਕੜੇ ਕਰਕੇ ਇੱਕੋ ਦਮ ਸਹਿਕ ਦੇਖੋ, ਇਹਨੂੰ ਬਲ ਦੀ ਕੋਈ ਚਿਖਾ ਦੇ ਵਿੱਚ ਸੱਦ ਦਿੱਤਾ। ਭਾਈ ਸਾਹਿਬ ਭਾਈ ਕੇਰ ਸਿੰਘ ਦਾ ਪੁੱਤਰ ਦਰਬਾਰਾ ਸਿੰਘ, ਉਹ ਵੀ ਸ਼ਹੀਦ ਹੋ ਗਿਆ। ਇੱਧਰ ਗੋਲੀ ਚੱਲਦੀ ਪਈ ਸੀ ਤੇ ਜਿਹੜਾ ਸੱਜਣ ਭਾਈ ਵਰਿਆਮ ਸਿੰਘ ਚਿੱਠੀ ਲੈ ਕੇ ਆਇਆ ਸੀ, ਉਹਨੇ ਭਾਈ ਦਲੀਪ ਸਿੰਘ ਨੂੰ ਕਿਹਾ, ਉਹ ਸੱਜਣਾ ਤੂੰ ਪੰਥ ਨੂੰ ਕੀ ਮੂੰਹ ਦਿਖਾਏਗਾ, ਸਿੱਖ ਤਾਂ ਅੰਦਰ ਗਏ, ਉੱਥੇ ਤਾਂ ਗੋਲੀ ਚੱਲਦੀ ਪਈ। ਭਾਈ ਦਲੀਪ ਸਿੰਘ ਪਿਛਾਣੀ ਭੱਜਿਆ, ਵਾਹ ਮਰਜੀਵੜਿਆ, ਜੇ ਛਾਤੀ ਠੋਕ ਕੇ ਕਿਹਾ ਸੀ ਮੈਂ ਰੋਕਾਂਗਾ, ਮੈਂ ਪੰਥ ਨੂੰ ਜਵਾਬ ਦਿਆਂਗਾ, ਨੰਗੇ ਪੈਰੀ ਦੌੜਿਆ, ਮਹੰਤ ਨੂੰ ਵਾਸਤਾ ਪੈ ਕੇ ਕਿਹਾ, ਕਹਿਣ ਲੱਗੇ ਜ਼ੁਲਮ ਨਾ ਕਰ ਬਾਜ ਆ। ਮਹੰਤ ਨੇ ਗੋਲੀ ਮਾਰ ਕੇ ਭਾਈ ਦਲੀਪ ਸਿੰਘ ਦਾ ਸੀਨਾ ਬਿੰਨ ਦਿੱਤਾ, ਤੇ ਕੋਲ ਭੱਠੀ ਸੀ, ਅੱਗ ਬਲਦੀ ਸੀ, ਆਵਾ ਸੀ, ਤੇ ਭਾਈ ਸਾਹਿਬ ਸਹਿਕਦੇ ਨੂੰ ਜਿਉਂਦੇ ਭਾਈ ਦਲੀਪ ਸਿੰਘ ਸਾਹੋਵਾਲ ਨੂੰ ਉਸ ਭੱਠੀ ਵਿੱਚ ਸੱਦ ਦਿੱਤਾ। ਕੁਝ ਹੋਰ ਨਾਲ ਸਨ, ਉਹਨਾਂ ਨੂੰ ਭੱਠੀ ਵੀ ਸੱਟਿਆ। ਇੱਧਰ ਜਦੋਂ ਪਤਾ ਲੱਗਾ, ਭਾਈ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਤਾਰਾਂ ਪਾ ਦਿੱਤੀਆਂ, ਸਾਰਾ ਸਿੱਖ ਜਗਤ ਕੁਰਲਾ ਉੱਠਿਆ। ਕਰਤਾਰ ਸਿੰਘ ਝੱਬਰ ਨੂੰ ਖਬਰ ਗਈ, ਮਹੰਤ ਜਿਹੜਾ ਇੱਕੋ ਦਮ ਅੱਧ ਸੜੀਆਂ ਲਾਸ਼ਾਂ ਛੱਡ ਕੇ ਦੌੜਿਆ, ਜਿੰਨੇ ਕੁਛ ਮਾਸ ਦੇ ਟੁਕੜੇ ਸਨ ਉਹ ਸਾੜ ਦਿੱਤੇ। ਕਹਿੰਦੇ ਨੇ ਉਧਰ ਖਬਰ ਗਈ ਝੱਬਰ ਕਿ ਭਾਈ ਲਕਸ਼ਮਣ ਸਿੰਘ ਦਾ ਜਥਾ ਸ਼ਹੀਦ ਕਰ ਦਿੱਤਾ ਗਿਆ। ਕਰਤਾਰ ਸਿੰਘ ਝੱਬਰ ਨੇ ਪੂਰੇ ਇਲਾਕੇ ਵਿੱਚ ਪੱਲੂ ਫੇਰਿਆ, ਕਹਿੰਦਾ ਜਿਹਦੇ ਘਰ ਕੋਈ ਗੰਡਾਸਾ, ਕੋਈ ਕਿਰਪਾਨ, ਬੰਦੂਕ, ਨੇਜਾ, ਜੋ ਕੁਝ ਹੈ, ਜਿਹਦੇ ਅੰਦਰ ਗੁਰੂ ਨਾਨਕ ਦਾ ਖੂਨ ਹੈ ਨਾ, ਕਲਗੀ ਵਾਲੇ ਦਾ ਪੁੱਤਰ ਹੈ, ਘਰ ਛੇਤੀ ਜੀ ਆਓ। ਕਹਿੰਦੇ ਨੇ 2200 ਮਰਜੀਵੜਾ ਘਰ ਘਰ ਵਿੱਚੋਂ ਤਿਆਰ ਹੋ ਗਿਆ ਸੀ, ਨਨਕਾਣਾ ਸਾਹਿਬ ਪਹੁੰਚੇ। ਸਰਦਾਰ ਕਰਤਾਰ ਸਿੰਘ ਝੱਬਰ ਨੇ ਆਪ ਅੱਗੇ ਸਵਾਰ ਹੋ ਕੇ 2200 ਦੇ 200 ਦੇ 11 ਜਥੇ ਬਣਾਏ, ਆਪ ਅੱਗੇ ਤੁਰਿਆ। ਇੱਧਰ ਸਰਦਾਰ ਸਰਕਾਰੀ ਵਕੀਲ ਸਰਦਾਰ ਬਹਾਦਰ ਮਹਿਤਾਬ ਸਿੰਘ, ਭਾਈ ਜੋਧ ਸਿੰਘ ਤੇ ਦੂਸਰੇ ਪਾਸੇ ਮਿਸਟਰ ਕਿੰਗ, ਇਹ ਅੰਗਰੇਜ਼ ਸਾਰੇ ਪਹੁੰਚੇ। ਗੋਰਾ ਗੋਰਾ ਫੌਜ ਲਾ ਤੀ, ਮੰਤ ਕਰ ਦਿੱਤਾ ਇਹਨਾਂ ਨੇ। ਤੇ ਜਦੋਂ ਕਰਤਾਰ ਸਿੰਘ ਝੱਬਰ ਨੇੜੇ ਗਿਆ ਤੇ ਰੋਕ ਦਿੱਤਾ, ਤੇ ਕਹਿਣ ਲੱਗੇ ਸਰਦਾਰ ਬਹਾਦਰ ਮਹਿਤਾਬ ਸਿੰਘ ਵਕੀਲ ਅੱਖਾਂ ਭਰ ਕੇ ਕਹਿੰਦਾ ਕਿ ਝੱਬਰ ਸਾਹਿਬ ਰੁਕ ਜਾਓ, ਅੱਗੇ ਗੋਲੀਆਂ ਚੱਲਦੀਆਂ ਪਈਆਂ ਨੇ। ਝੱਬਰ ਨੇ ਕਿਹਾ, ਕਹਿਣ ਲੱਗਾ ਇਹ ਵਕਾਲਤ ਹੁਣ ਜਾ ਕੇ ਅੰਗਰੇਜ਼ਾਂ ਦੀ ਕਚਹਿਰੀ ਵਿੱਚ ਕਰੀ, ਹੁਣ ਤਾਂ ਬਸ ਇੱਕੋ ਧਾਰ ਕੇ ਆਇਆ, ਜਾਂ ਮਰਾਂਗੇ ਜਾਂ ਮਾਰਾਂਗੇ। ਇੰਨੀ ਗੱਲ ਕਹੀ ਅੱਗੇ ਤੁਰਿਆ ਅੰਗਰੇਜ਼ ਆਇਆ, ਕਹਿੰਦਾ ਝੱਬਰ ਬੰਦੂਕਾਂ ਦੇ ਮੂੰਹ ਤੇਰੇ ਵੱਲ ਨਹੀਂ। ਕਹਿੰਦਾ ਅਫਸੋਸ, ਜੇ ਇਨਸਾਫ ਕਰਦਾ ਤੇ ਬੰਦੂਕਾਂ ਦੇ ਮੂੰਹ ਮਹੰਤ ਵੱਲ ਹੁੰਦੇ, ਪਰ ਕਿਹੋ ਜਿਹਾ ਕਠੋਰ ਹੈ, ਸਾਡੀ ਮਰੇ ਤੇ ਸਾਡੇ ਵਾਲੀ ਬੰਦੂਕਾਂ ਦੇ ਮੂੰਹ। ਕਹਿਣ ਲੱਗਾ ਮੈਂ ਅੰਦਰ ਜਾਵਾਂਗਾ। ਕਹਿੰਦੇ ਉਸ ਵੇਲੇ ਨੇ ਕਿਹਾ, ਤੂੰ ਇੱਕ ਰਾਤ ਰੁਕ, ਇੱਕ ਸ਼ਬਦ ਕਹਿ, ਇੱਕ ਰਾਤ ਰੁਕ ਦੇ। ਸਰਕਾਰ ਦੀ ਨੀਤੀ ਸੀ ਵੀ ਸਭ ਕੁਝ ਸਮੇਟ ਦਿਆਂਗੇ, ਜਿਵੇਂ ਆ 84 ਵਿੱਚ ਹੋਇਆ, ਕੀ ਨਹੀਂ ਕੀਤਾ ਹਕੂਮਤ ਨੇ। ਅੱਜ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਏ, ਨੂੰ ਭੁੱਲ ਜਾਓ, ਇਹ ਵਿਸਰ ਜਾਏ, ਜਿੰਨੀ ਦੇਰ ਤੱਕ ਸਿੱਖ ਦਾ ਬੱਚਾ ਰਹੇਗਾ, 84 ਦਾ ਕਤਲੇਆਮ ਭੁੱਲੇਗਾ ਨਹੀਂ। ਚੇਤੇ ਰੱਖਿਓ, ਭੁੱਲ ਸਕਦੇ ਹੀ ਨਹੀਂ। ਤੇ ਜੇ ਚਾਹੀਏ ਕਿ 84 ਦਾ ਇਨਸਾਫ, ਸੁਰਜੀਤ ਪਾਤਰ ਨੇ ਇੱਕ ਕਵਿਤਾ ਲਿਖੀ ਸੀ, ਉਹ ਕਹਿੰਦਾ ਕਿ ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਆਸ ਕਰਨੇ ਉਸ ਤੋਂ, ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ, ਸੂਲੀ ਤੇ ਜੋ ਚੜੇ ਨੇ ਉਹ ਉਤਰਨੇ ਨਹੀਂ। ਕਹਿਣ ਲੱਗੇ ਰਾਜ ਪਲਟਣਗੇ, ਸੂਰਜ ਚੜਨ ਲੈਣਗੇ। ਉੱਥੇ ਉਹਨੇ ਇੱਕ ਗੱਲ ਕਹੀ, ਕਹਿੰਦਾ ਨਹੀਂ, ਇਹਨਾਂ ਨੂੰ ਕਹੋ
ਜਿਹੜੇ ਫੈਸਲੇ ਅਸੀਂ ਚਾਹੁੰਦੇ ਹਾਂ ਸਾਨੂੰ ਉੱਥੋਂ ਮਿਲੇਗਾ ਇਨਸਾਫ਼। ਕਹਿਣ ਲੱਗਾ ਨਹੀਂ, ਇਸ ਅਦਾਲਤ ਵਿੱਚ ਬੰਦੇ ਫੈਸਲੇ ਸੁਣਦਿਆਂ ਸੁਣਦਿਆਂ ਬਿਰਖ ਹੋ ਗਏ, ਇਹਨਾਂ ਨੂੰ ਆਖੋ ਉਜੜੇ ਘਰੀ ਜਾਵਣ, ਇਹ ਕਦੋਂ ਤੱਕ ਇੱਥੇ ਖਲੋਤੇ ਰਹਿਣਗੇ। ਕਹਿੰਦਾ ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਹਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚੋਂ ਵੀ ਦੀਵੇ ਬੁਝ ਰਹਿਣਗੇ। ਉਸ ਵੇਲੇ ਦੇ ਹਾਲਾਤ ਉਹਨੇ ਕਹੇ, ਕਦੀ ਤੱਕਿਓ ਸਿੱਖ ਕਦੀ ਭੁੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਵਕਤੀ ਤੌਰ ਤੇ ਜ਼ਬਾਨ ਨੂੰ ਤਾਲੇ ਲੱਗ ਸਕਦੇ ਨੇ, ਪਰ ਤਵਾਰੀਖ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤਾਂ ਸੀਸ ਚੁੱਕਣ ਦੀ ਪਾਬੰਦੀ ਸੀ, ਪਰ ਕਿੱਥੇ ਗਿਆ ਜੋ ਔਰੰਗਜ਼ੇਬ? ਚੇਤੇ ਰੱਖਿਓ ਜਿਹਦਾ ਸੀਸ ਲੱਥਾ ਸੀ ਉਹਦਾ ਨਿਸ਼ਾਨ ਝੁਲਦਾ ਪਿਆ, ਜਿਹੜਾ ਚੁੱਕਣ ਨਹੀਂ ਸੀ ਦਿੰਦਾ ਉਹਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਸੱਚ ਕਦੀ ਰੁਕਦਾ ਨਹੀਂ। ਕਰਤਾਰ ਸਿੰਘ ਝੱਬਰ ਨੂੰ ਕਹਿੰਦਾ ਇੱਕ ਰਾਤ ਰੁਕ, ਤੇ ਝੱਬਰ ਪੁੱਛਦਾ ਕਹਿੰਦਾ ਉਹ ਸਿੰਘੋ, ਇਹ ਕਹਿੰਦਾ ਇੱਕ ਰਾਤ? ਪਿੱਛੋਂ ਆਵਾਜ਼ ਆਈ, ਕਹਿਣ ਲੱਗੇ ਉਹ ਮਿਸਟਰ ਕਿੰਗ, ਚੇਤੇ ਰੱਖ ਜੇ ਤੇਰੇ ਪੁੱਤਰ ਦੀ ਲਾਸ਼ ਦੇ ਟੁਕੜੇ ਹੋਣ ਤੇ ਤੈਨੂੰ ਰੋਕ ਕੇ ਕਹੀਏ ਇੱਕ ਰਾਤ ਰੁਕ ਜਾ, ਰੁਕ ਜਾਏਗਾ? ਅੰਗਰੇਜ਼ ਦੀਆਂ ਅੱਖਾਂ ਭਰ ਰਹੀਆਂ। ਕਹਿੰਦੇ ਨੇ ਉਸੇ ਵੇਲੇ, ਕਹਿੰਦਾ ਚਾਹੁੰਦੇ ਕੀ ਹੋ? ਕਹਿਣ ਲੱਗੇ ਅਸੀਂ ਚਾਬੀ ਚਾਹੁੰਦੇ ਹਾਂ। ਨਨਕਾਣਾ ਸਾਹਿਬ ਦੀ ਚਾਬੀ ਦਿੱਤੀ, ਜਦੋਂ ਦਰਵਾਜ਼ਾ ਅੰਦਰ ਜਾ ਕੇ ਖੋਲਿਆ, ਵੱਡੇ ਵੱਡੇ ਰਾਸ ਜਿਹੜੇ ਸਨ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਅੰਦਰ ਥਾਂ ਥਾਂ ਤੇ ਟੁਕੜੇ ਮਾਸ ਦੇ, ਕੜੇ, ਕੰਘੇ, ਕੇਸ ਖਿਲਰੇ ਪਏ। ਦਰਵਾਜ਼ਾ ਬੰਦ ਕਰ ਦਿੱਤਾ ਤੇ ਜਿਹੜੇ ਜਿਹੜੇ ਪਰਿਵਾਰ ਵਿੱਚੋਂ ਜਥੇ ਦੇ ਸਿੱਖ ਆਏ ਸਨ ਉਹਨਾਂ ਨੂੰ ਸਨੇਹ ਭੇਜੇ, ਆ ਜਾਓ, ਖੋਪੜੀਆਂ ਨੇ, ਲੱਤਾਂ ਨੇ, ਬਾਹਾਂ ਨੇ, ਆਪਣੇ ਆਪਣਿਆਂ ਦੇ ਅੰਗ ਹੀ ਪਹਿਚਾਣ ਲਵੋ। ਗੁਰਮੁਖੋ, ਦੂਜੇ ਦਿਨ ਫਿਰ ਪੰਥ ਲਈ ਦਰਵਾਜ਼ਾ ਖੋਲਿਆ। ਇਹ 23 ਫਰਵਰੀ ਦੀ ਘਟਨਾ ਹੈ। ਜਦੋਂ ਦਰਵਾਜ਼ਾ ਖੋਲਿਆ, ਅੱਜ ਸਾਰਾ ਸਿੱਖ ਜਗਤ ਆਇਆ। ਜਦੋਂ ਦਰਵਾਜ਼ਾ ਖੁੱਲਿਆ, ਅੰਦਰ ਪ੍ਰਵੇਸ਼ ਕੀਤਾ, ਜਿਹੜੀ ਅਰਜ਼ ਕਰਨੀ ਥੋੜੀ ਜਿਹੀ ਇਕਾਗਰਤਾ ਦੇ ਆ ਜੇ। ਅੰਦਰ ਪ੍ਰਵੇਸ਼ ਕੀਤਾ, ਥਾਂ ਥਾਂ ਤੇ ਦੇਖਿਆ ਵੀ ਖੂਨ ਦੇ ਧੱਬੇ ਨੇ ਤੇ ਭਾਈ ਸਾਹਿਬ ਦਾ ਸਰੀਰ ਕੁਝ ਕਹਿੰਦੇ ਨੇ ਜੰਡ ਨਾਲ ਅੱਧ ਸੜਿਆ ਪਿਆ ਸੀ, ਪਛਾਣਿਆ ਨਹੀਂ ਗਿਆ ਉਹ ਲਾਸ਼ ਕਿਹੜੀ। ਅੰਦਰ ਲੰਘੇ ਤੇ ਉਹ ਮਾਈ ਵੀ ਆਈ ਜਿਹਦਾ ਪੁੱਤਰ ਤੇ ਪੋਤਰਾ ਸੀ। ਭਾਈ ਨਾਰਾਇਣ ਸਿੰਘ ਕਹਿੰਦੇ ਨੇ ਮੈਂ ਅੱਖਾਂ ਨਾਲ ਉਸ ਮਾਈ ਨੂੰ ਤੱਕਿਆ ਕਿ ਉਹ ਟੁਕੜੇ ਲੱਭੇ ਪਈ, ਮਾਸ ਦੇ ਟੁਕੜੇ ਪੋਲੇ ਤੇ ਉਹਦੇ ਵਿੱਚੋਂ ਇੱਕ ਲੱਤ ਲੱਭੀ ਜਿਹਦੀ ਸੱਜੀ ਲੱਤ ਤੇ ਫੁਲਵਹਿਰੀ ਸੀ। ਤੇ ਭਾਈ ਸਾਹਿਬ, ਭਾਈ ਕੇਹਰ ਸਿੰਘ ਜਦੋਂ ਫੌਜ ਵਿੱਚ ਭਰਤੀ ਸਨ ਨਾ ਤੇ ਇੱਕ ਰਾਤ ਲੱਤ ਸਨੋਹ ਵਿੱਚ ਰਹਿਣ ਕਰਕੇ ਫੁਲਹਿਰੀ ਹੋ ਗਈ ਸੀ। ਕਹਿੰਦੇ ਨੇ ਉਸੇ ਵਕਤ ਪਿੰਨੀ ਤੋਂ ਥੱਲੇ ਉਹ ਲਾਸ਼ ਉਹ ਲੱਤ ਚੁੱਕੀ ਤੇ ਬੁੱਢੀ ਸੀਨੇ ਨਾਲ ਲਾ ਕੇ ਕਹਿੰਦੀ ਲੋਕੋ ਆ ਵੇਖੋ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਪੁੱਤਰ ਦੀ ਲੱਤ। ਸਾਰਾ ਦਿਨ ਉਸ ਲੱਤ ਨੂੰ ਛਾਤੀ ਨਾਲ ਲਾ ਕੇ ਰੱਖਿਆ, ਪੋਤੇ ਨੂੰ ਲੱਭਦੀ ਰਹੀ, ਪਰ ਪੋਤਾ ਲੱਭਣਾ ਕਿਤੋਂ ਸੀ? ਪਿਆਰਿਓ, ਉਸ ਵੇਲੇ ਫਿਰ ਸਿੱਖ ਪੰਥ ਇਕੱਠੇ ਹੋਏ, ਵੱਡੇ ਵੱਡੇ ਰਾਸ ਉਹਨਾਂ ਦੇ ਅੰਦਰ ਵਹਿ ਤੁਰੇ। 4 ਲਾਸ਼ਾਂ ਅੱਧ ਸੜੀਆਂ ਮਿਲੀਆਂ ਜਿਹੜੀਆਂ ਪਛਾਣੀਆਂ ਨਹੀਂ ਗਈਆਂ। 119 ਖੋਪੜੀਆਂ ਸੜੀਆਂ ਹੋਈਆਂ ਮਿਲੀਆਂ ਮੇਰੇ ਗੁਰੂ ਨਾਨਕ ਦੇ ਘਰ ਵਿੱਚੋਂ ਤੇ 7 ਖੋਪੜੀਆਂ ਬਾਹਰ ਮਿਲੀਆਂ ਆਵੇ ਵਿੱਚੋਂ। 119 ਖੋਪੜੀਆਂ ਅੰਦਰੋਂ, 7 ਖੋਪੜੀਆਂ ਬਾਹਰੋਂ, 126 ਖੋਪੜੀਆਂ, 4 ਲਾਸ਼ਾਂ ਅੱਧ ਸੜੀਆਂ ਤੇ ਜਦੋਂ ਨਿੱਕੇ ਨਿੱਕੇ ਮਾਸ ਦੇ ਟੁਕੜੇ ਚੁਣ ਲੱਗੇ ਤੇ 3 ਵੱਡੇ ਟੋਕਰੇ ਨਿੱਕੇ ਨਿੱਕੇ ਮਾਸ ਦੇ ਹੋਏ ਸਨ, ਜਿਵੇਂ ਮਾਸ ਕਿਸੇ ਨੇ ਬੱਕਰੀ ਭੇਡ ਦਾ ਵੱਢਿਆ ਹੋਵੇ। 3 ਟੁਕੜੇ ਮਾਸ ਦੇ ਤੇ ਜਿਹੜੀਆਂ ਛੋਟੀਆਂ ਛੋਟੀਆਂ ਹੱਡੀਆਂ ਸਨ, 10 ਟੋਕਰੇ ਛੋਟੀਆਂ ਛੋਟੀਆਂ ਹੱਡੀਆਂ ਦੇ ਹੋਏ ਸਨ, ਛੋਟੇ ਛੋਟੇ ਅਸਤ। ਸ਼ਾਮ ਦੇ ਵੇਲੇ ਇੱਕੋ ਚਿਖਾ ਬਣਾਈ ਗਈ। ਭਾਈ ਹੀਰਾ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਗਏ, ਕੁਝ ਨਿਸ਼ਾਨ ਸਨ ਗੋਲੀਆਂ ਦੇ ਤੇ ਕਹਿੰਦੇ ਨੇ ਜਦੋਂ ਹੁਕਮਨਾਮਾ ਲਿਆ ਨਾ, ਰੁਮਾਲਾ ਚੋਕੇ ਰੁਮਾਲ ਤੇ ਸੂਹੀ ਰਾਗ ਵਿੱਚ ਆ ਗਿਆ ਕਿ ਤਪ ਤਪ ਲੋਏ ਲੋਏ ਹਾਥ ਮਰੋਰੂ, ਬਾਵਲ ਹੋਈ ਸੋ ਸੋ ਲੋਰੂ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ੈ ਨਾਹੀਂ ਦੋਸ਼। ਸਰੀਰ ਭੁੱਜ ਕੇ ਕਾਲੇ ਹੋ ਚੁੱਕੇ ਸਨ ਤੇ ਮੇਰਾ ਗੁਰੂ ਕਹਿ ਰਿਹਾ ਸੀ ਇਹ ਕਾਲਖ ਉਹ ਨਹੀਂ, ਕਾਲੀ ਕੋਇਲ ਤੂੰ ਕਿਤ ਕਿਉਂ ਕਾਲੀ, ਆਪਣੇ ਪ੍ਰੀਤਮ ਕੇ ਖੋ ਫਿਰ ਹੈ ਜਲ। ਭਾਈ ਸਾਹਿਬ ਨੇ ਹੁਕਮਨਾਮਾ ਲਿਆ, ਉੱਤੇ ਰੁਮਾਲ ਪਾ ਦਿੱਤਾ। ਸ਼ਾਮ ਦੇ ਵੇਲੇ ਪਿਆਰਿਓ, ਸੂਰਜ ਛਿਪਣ ਤੋਂ ਪਹਿਲਾਂ ਲੱਕੜਾਂ ਇਕੱਠੀਆਂ ਕਰਕੇ ਚਿਖਾ ਚੁਣੀ, ਪਹਿਲਾਂ ਪਿਆਰਿਓ 4 ਲਾਸ਼ਾਂ ਅੱਧ ਸੜੀਆਂ ਰੱਖੀਆਂ, ਫਿਰ 126 ਖੋਪੜੀਆਂ ਟਿਕਾਈਆਂ। ਕਿਹੋ ਜਿਹਾ ਖਿਰਦਾ ਹੋਵੇਗਾ, ਕਿਵੇਂ ਚੁੱਕਦੇ ਹੋਣਗੇ? ਕਹਿੰਦੇ ਨੇ ਥਾਂ ਥਾਂ ਵਿਰਾਗ ਤੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਪਈ ਆ। 126 ਲਾਸ਼ਾਂ ਵਾਹਿਗੁਰੂ, 4 ਲਾਸ਼ਾਂ, 126 ਖੋਪੜੀਆਂ, ਉੱਤੇ 3 ਟੋਕਰੇ ਮਾਸ ਦੇ, 10 ਟੋਕਰੇ ਹੱਡੀਆਂ ਦੇ। ਤੇ ਪ੍ਰੋਫੈਸਰ ਭਾਈ ਜੋਧ ਸਿੰਘ ਨੇ ਅਰਦਾਸ ਕੀਤੀ, ਅਰਦਾਸ ਤੋਂ ਪਹਿਲਾਂ ਛੋਟੀ ਜਿਹੀ ਤਕਰੀਰ ਕੀਤੀ।
ਉਦੋਂ ਆਰੀਆ ਸਮਾਜੀਆਂ ਬੜੀ ਚੁੱਕੀ ਸੀ ਆਟ। ਸਿੱਖ ਝੂਠ ਬੋਲਦੇ ਨੇ, ਜਿਹੜੀ ਅਰਦਾਸ ਵਿੱਚ ਕਹਿੰਦੇ ਨੇ ਬੰਦ ਬੰਦ ਕਟਾਏ, ਕੱਟੇ ਜਾਂਦੇ ਨੇ ਬੰਦ ਬੰਦ। ਤੇ ਭਾਈ ਸਾਹਿਬ ਪ੍ਰੋਫੈਸਰ ਜੋਤ ਸਿੰਘ ਕਹਿੰਦੇ ਨੇ, ਜਿਹਨੂੰ ਛੱਕ ਹੈ ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ ਹੈ। ਅਸੀਂ ਕੇਵਲ ਬੰਦ ਬੰਦ ਕੱਟਣ ਦੀ ਸਾਖ ਹੀ ਸੁਣਾਉਂਦੇ ਨੀ, ਅਸੀਂ ਕਟਾਉਂਦੇ ਵੀ ਹੁੰਦੇ ਹਾਂ। ਜਿਹਨੇ ਤੱਕਣਾ ਇਸ ਚਿਖਾ ਨੂੰ ਦੇਖ ਸਕਦਾ, ਸ਼ਾਮ ਦੇ ਵੇਲੇ ਲੱਕੜਾਂ ਰੱਖ, ਪਰਿਵਾਰ ਕਿਸੇ ਦਾ ਬੱਚਾ ਕਿਸੇ ਦਾ ਭਰਾ ਸੀ, ਇੱਥੋਂ ਤੱਕ ਕਿ ਕਈ ਅਜੇ ਵਿਆਹੇ ਹੋਏ ਸਨ ਕੁਝ ਦਿਨਾਂ ਦੇ, ਸਾਰੇ ਜੀ ਇਕੱਠੇ ਹੋਏ। ਜਦੋਂ ਲਾਂਬੂ ਲਾਇਆ ਉਸ ਵੇਲੇ ਕੁਝ ਮਤੇ ਪਾਸ ਕੀਤੇ, ਅੱਜ ਦਾ ਪ੍ਰਬੰਧਕ ਉਹਨੂੰ ਚੇਤੇ ਰੱਖੇ। ਉਸ ਵੇਲੇ ਮਤਾ ਸੀ ਸਭ ਤੋਂ ਪਹਿਲਾਂ ਕਿ ਬਾਬਾ ਕਰਤਾਰ ਸਿੰਘ ਬੇਦੀ ਨਾਲ ਪੰਥ ਵਿੱਚੋਂ ਉਹਨੂੰ ਛੇਕਿਆ ਜਾਏ, ਉਹਦੇ ਨਾਲ ਸਾਂਝ ਨਾ ਪਾਈ ਜਾਏ, ਉਹਨੇ ਮਹੰਤ ਦਾ ਸਾਥ ਦਿੱਤਾ ਸੀ, ਮਹੰਤ ਵਿਰੁੱਧ ਕਾਰਵਾਈ ਕੀਤੀ ਜਾਏ। ਤੀਜਾ ਮਤਾ ਸੀ ਕਿ ਸਾਰੀਆਂ ਥਾਵਾਂ ਤੇ ਕਾਲੀਆਂ ਦਸਤਾਰਾਂ ਬਣ ਕੇ ਸ਼ਹੀਦਾਂ ਦੇ ਭੋਗ ਪਾਏ ਜਾਣ। ਚੌਥਾ ਮਤਾ ਸੀ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਬਣਾਈ ਜਾਏ। ਤੇ ਪੰਜਵਾਂ ਮਤਾ ਸੀ ਅੱਜ ਤੋਂ ਬਾਅਦ ਪ੍ਰਣ ਕੀਤਾ ਜਾਏ ਕਿ ਗੁਰੂ ਨਾਨਕ ਦੇ ਘਰ ਦਾ ਪ੍ਰਬੰਧ ਸੁੱਚੇ ਸੱਚੇ ਅੰਮ੍ਰਿਤਧਾਰੀ ਸਿੱਖ ਕਰਿਆ ਕਰਕੇ। ਕਦੀ ਦੇਖਿਓ ਕਿਹੋ ਜੀ ਸੁੱਚੀ ਸੋਚ ਸੀ। ਉਹ ਜਦੋਂ ਸ਼ਹਾਦਤ ਹੋਈ ਫਿਰ ਉਸ ਸ਼ਾਮ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਕੇ ਜਦੋਂ ਹੁਕਮਨਾਮਾ ਲਿਆ ਤੇ ਭਾਈ ਸਾਹਿਬ ਭਾਈ ਹੀਰਾ ਸਿੰਘ ਨੇ ਕਿਹਾ, ਸਤਿਗੁਰੂ ਅਰਦਾਸ ਕੀਤੀ, ਤੇਰੇ ਦਰ ਤੇ ਕਬੂਲ ਹੋ ਗਏ ਨੇ। ਤੇ ਹੁਕਮਨਾਮਾ ਆਇਆ ਸੀ, ਵਡਹੰਸ ਮਹੱਲਾ ਪੰਜਵਾਂ, ਜੋ ਲੋੜੀਂਦੇ ਰਾਮ ਸੇਵਕ ਸੇਈ ਕਾਂਢਿਆ, ਨਾਨਕ ਜਾਣੈ ਸੰਤ, ਨਾਨਕ ਜਾਣੈ ਸਤ, ਸਾਈ ਸੰਤ ਨਾ ਬਾਹਰਾ। ਉਸ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਣਿਆ, ਇਹ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਪਿਆਰਿਓ ਆਓ ਆਪਣੇ ਸ਼ਹੀਦਾਂ ਨੂੰ ਕਦੀ ਭੁੱਲੀਏ ਨਾ। ਕਈ ਵਾਰੀ ਸੌੜੀ ਸੋਚ ਵਾਲੇ ਜਦੋਂ ਸ਼ਹੀਦੀ ਦੀ ਗੱਲ ਚੱਲਦੀ ਹੈ ਕਹਿੰਦੇ ਨੇ ਮਾਰਨ ਕੱਟਣ ਦੀ ਗੱਲ ਕਰ ਦਿੱਤੀ। ਨਹੀਂ, ਮਾਂ ਕੇਵਲ ਪੁੱਤਰ ਨੂੰ ਜਨਮ ਦਿੰਦੀ ਏ, ਕੌਮ ਸ਼ਹੀਦ ਨੂੰ ਜਨਮ ਦਿੰਦੀ ਏ। ਸ਼ਹੀਦ ਜਿਹੜੇ ਨੇ ਉਹ ਡਿੱਗਦੇ ਨੇ, ਪਰ ਡਿੱਗਦੇ ਖਤਮ ਹੋਣ ਲਈ ਨਹੀਂ, ਉਹ ਡਿੱਗਦੇ ਨੇ ਡਿੱਗੀ ਹੋਈ ਕੌਮ ਨੂੰ ਚੁੱਕਣ ਦੇ ਲਈ, ਉਹ ਖੂਨ ਰੋੜਦੇ ਨੇ। ਇਸ ਕਰਕੇ ਕਿ ਖੂਨ ਇਹ ਵਾੜੀ ਦਿੱਤੀ ਰਹੇ। ਸਿਰਫ ਕੁੰਦਨ ਜੀ ਦੀ ਇੱਕ ਕਵਿਤਾ ਉਹਨਾਂ ਨੇ ਬੜੀ ਸੋਹਣੀ ਕਹੀ, ਜਦੋਂ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਤੇ ਸਾਈ ਮੀਆਂ ਮੀਰ ਰੋਇਆ ਸੀ ਤੇ ਪੁੱਛਿਆ, ਦਾਤਾ ਇਹ ਕੀ ਮਾਜਰਾ? ਕਹਿਣ ਲੱਗੇ, ਅੱਜ ਤਾਂ ਖੇਡ ਸ਼ੁਰੂ ਹੋਈ ਹੈ। ਕਹਿੰਦੇ ਕਿਉਂ? ਕਹਿੰਦੇ ਨੇ ਅੱਜ ਮੈਂ ਸ਼ਹਾਦਤ ਦਾ ਬੀਜ ਪਾ ਕੇ ਚੱਲਿਆ, ਅਜੇ ਤੇ ਬਾਗ ਬਣ ਕੇ ਫੁੱਲ ਤੇ ਫਲ ਲੱਗਣੇ ਨੇ। ਤੇ ਸਾਈ ਜੀ ਕਹਿੰਦੇ ਨੇ ਕਿੰਨਾ ਕੁ ਚਿਰ ਬਾਗ? ਕਹਿਣ ਲੱਗੇ, ਰਹਿੰਦੀ ਦੁਨੀਆ ਤੱਕ ਪ੍ਰਫੁੱਲਤ ਰਹੇਗਾ। ਮੇਰੇ ਲਾਏ ਬੂਟੇ ਨੂੰ, ਮੇਰੀ ਸੰਤਾਨ ਦੇ ਸ਼ਹੀਦੀ ਦੇ ਬੂਟੇ ਨੂੰ ਪਾਣੀ ਦੀ ਲੋੜ ਨਹੀਂ, ਖੂਨ ਦੀ ਲੋੜ ਪਏਗੀ। ਜਦੋਂ ਕੁਮਲਾਂਦਾ ਦਿਸੇਗਾ ਸਿੱਖ ਖੂਨ ਪਾ ਕੇ ਫਿਰ ਹਰਿਆ ਕਰ ਲੈਣਗੇ। ਉੱਥੇ ਸ਼ਬਦ ਵਰਤੇ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ। ਕਹਿਣ ਲੱਗੇ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਦੂ ਸਾਰੀ, ਜਦੋਂ ਟੁੱਟੇ ਜੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਕਹਿ ਲੱਗੇ ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਸ਼ਹੀਦਾਂ ਦਾ ਖੂਨ ਉਹ ਹਮੇਸ਼ਾ ਕੌਮ ਨੂੰ ਜਾਗਦਾ ਰੱਖਦਾ ਤੇ ਰਹੇਗੀ। ਪਰ ਗੁਰੂ ਕਿਰਪਾ ਕਰੇ ਆਪਾਂ ਆਪਸ ਵਿੱਚ ਮਿਲ ਬੈਠ, ਸ਼ਬਦ ਗੁਰੂ ਦੀ ਰੋਸ਼ਨੀ ਲੈ ਕੇ ਜੀਵਨ ਜੀਏ। ਪਿਆਰਿਓ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਸਮਾਂ ਵੀ ਕੁਛ ਥੋੜਾ ਜਿਹਾ ਜ਼ਿਆਦਾ ਹੋਇਆ, ਕਿਰਪਾ ਕਰਕੇ ਬਖਸ਼ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਪਿਛਲੇ ਸਾਲ ਤੋਂ ਆਪ ਜੀ ਦੇ ਦਰਸ਼ਨ ਦੀਦਾਰੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਜੈਤ ਸ੍ਰੀ ਕੀ ਵਾਰ ਆਰੰਭ ਕੀਤੀ ਸੀ, 13 ਪੌੜੀਆਂ ਹੋਈਆਂ ਨੇ ਅੱਗੋਂ ਜਿਵੇਂ ਮੇਰੇ ਮਾਲਕ ਨੂੰ ਪਾਇਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਜ਼ੁਰਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਪਰਵਿੰਦਰ ਸਿੰਘ ਜੀ, ਭਾਈ ਅਰਨਾਮ ਸਿੰਘ ਜੀ, ਭਾਈ ਪ੍ਰਹਿਲਾਦ ਸਿੰਘ, ਜਿਨ੍ਹੇ ਵੀ ਸੇਵਾ ਕੀਤੀ, ਭਾਈ ਸੁਖਜਿੰਦਰ ਸਿੰਘ ਜੀ, ਸਭ ਦਾ ਧੰਨਵਾਦ। ਇੰਨੇ ਦਿਨ ਪਿਆਰ ਦਿੱਤਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ

ਭਗਤ ਰਵਿਦਾਸ ਜੀ ਕਹਿੰਦੇ ਆ ਸਭ ਕੁਛ ਉਹ ਮਾਲਕ ਕਰਨ ਦੇ ਸਮਰੱਥ ਹੈ, ਪਰਮਾਤਮਾ ਵਿੱਚ ਬੜੀ ਵੱਡੀ ਤਾਕਤ ਹੈ, ਉਹ ਸਭ ਕੁਝ ਕਰ ਰਿਹਾ ਹੈ। ਲੋੜ ਹੈ ਕੁਛ ਵੀ ਜੇ ਪ੍ਰਾਪਤ ਕਰਨਾ ਹੈ, ਉਸ ਕੁਦਰਤ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਕਰੀ ਗਈ ਹੈ। ਸਭ ਕੁਛ ਹੈ ਉਹਦੇ ਘਰ, ਘਾਟਾ ਹੋਇਆ, ਕੋਈ ਥੋੜੀ ਬਖਸ਼ਿਸ਼ ਪ੍ਰਾਪਤ ਕਰ ਰਿਹਾ, ਕੋਈ ਬਹੁਤੀ। ਸੋ ਬੜਾ ਸਮਰੱਥ ਹੈ ਉਹ ਮਾਲਕ। ਜਿਹੜੇ ਚਾਹੁੰਦੇ ਨੇ ਉੱਚੇ ਹੋਣਾ ਉਹਨਾਂ ਨੂੰ ਉੱਚਿਆਂ ਕਰ ਦਿੰਦਾ, ਜਿਨ੍ਹਾਂ ਦਾ ਸੋਚ ਦਾ ਪੱਧਰ ਉੱਚਾ ਹੋ ਜਾਂਦਾ, ਸੁਰਤ ਮੰਡਲ ਉੱਚਾ ਹੋ ਜਾਂਦਾ, ਇੱਦਾਂ ਕਹਿ ਲਓ ਵਿਚਾਰ ਮੰਡਲ ਜਿਨ੍ਹਾਂ ਦਾ ਬਹੁਤ ਉੱਚਾ ਹੋ ਜਾਂਦਾ, ਉਹਨਾਂ ਦੇ ਸਿਰ ਤੇ ਛਤਰ ਝੁੱਲਦਾ। ਉਹ ਬਾਹਰਲਾ ਛਤਰ ਨਹੀਂ, ਉਹ ਅੰਦਰਲਾ ਛਤਰ ਹੈ। ਵਿਕਾਰਾਂ ਤੋਂ ਉਹ ਬਚੇ ਰਹਿੰਦੇ ਹੈ, ਉਹਨਾਂ ਨੂੰ ਸੋਝੀ ਸਮਝ ਹੋ ਜਾਂਦੀ ਹੈ। ਸੋ ਕਰਨ ਵਾਲਾ ਉਹ ਪਰਮਾਤਮਾ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਓ ਸਾਰੇ ਰਲ ਕੇ ਪੜੀਏ।

ਪਿੱਛੇ ਸੰਗਤ ਦੇ ਬਹਿਣ ਨੂੰ ਜਗ੍ਹਾ ਘੱਟ ਜਾਏਗੀ। ਜਿਹੜੇ ਜ਼ਿਆਦਾ ਪਿੱਛੇ ਬਹਿਣਗੇ ਉਹਨਾਂ ਨੂੰ ਸਮਝ ਵੀ ਨਹੀਂ ਆਉਣੀ, ਜ਼ਿਆਦਾ ਪਿੱਛੇ ਚਲੇ ਜਾਣਗੇ। ਜਿਹੜੇ ਆ ਬੈਠੇ ਹੋ ਪਿੱਛੇ, ਥੋੜਾ ਥੋੜਾ ਜੇ ਅੱਗੇ ਨੂੰ ਹੋ ਜਾਓ, ਪਿੱਛੇ ਵਾਲਿਆਂ ਨੂੰ ਥੋੜਾ ਥਾਂ ਮਿਲ ਜਾਏ। ਜਿਨ੍ਹਾਂ ਦੇ ਵਿਚਾਲੇ ਜਗ੍ਹਾ ਹੈ ਉਹ ਥੋੜਾ ਗੈਪ

Bye.

0: ਕਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਰਾਹ ਵਿੱਚ ਹੀ ਬਹਾ ਲਈਏ ਸੰਗਤ, ਆ ਰਸਤੇ ਚ ਹੀ ਬਹਾ ਲਓ, ਬਸ ਜਿੱਥੇ ਜਿੱਥੇ ਕੋਈ ਖੜਾ ਇੱਥੇ ਹੀ ਬਿਠਾ ਦਿਓ, ਭੈਣਾਂ ਨੂੰ ਭੈਣਾਂ ਵਾਲੇ ਪਾਸੇ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ, ਪਿੱਛੇ ਪਿੱਛੇ ਨੂੰ ਹੋ ਕੇ ਭਾਈ ਖੁੱਲੇ ਖੁੱਲੇ ਬੈਠੋ। ਜਿੰਨੀ ਕੁ ਜਗ੍ਹਾ ਸੀ ਅਖੀਰ ਤੱਕ ਸੰਗਤ ਜਿਹੜੀ ਹੈ ਉਹ ਬੈਠੀ ਹੈ, ਤਾਂ ਕਰਕੇ ਜਿੱਥੇ ਇੱਕ ਜਗ੍ਹਾ ਮਿਲੇ ਬਸ ਹੁਣ ਬਹਿ ਜਾਈਏ, ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਇਕੱਠ ਜਦੋਂ ਜ਼ਿਆਦਾ ਹੁੰਦਾ ਨਾ ਫਿਰ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ। ਤੁਹਾਡੇ ਪ੍ਰੇਮ ਨੂੰ ਵੇਖ ਕੇ, ਸੁਣਨ ਦੇ ਉਤਸ਼ਾਹ ਨੂੰ ਵੇਖ ਕੇ ਅੰਦਰ ਚਾਅ ਚੜ੍ਹਦਾ ਹੈ ਕਿ ਅੱਜ ਕੱਲ੍ਹ ਇੰਟਰਨੈਟ ਦਾ ਸਾਧਨ ਹੈ, ਆਹੀ ਦੀਵਾਨ ਜਦੋਂ ਯੂਟਿਊਬ ਤੇ ਚੱਲਦਾ ਹੁੰਦਾ ਤੇ ਟੀਵੀ ਦੀ ਸਕਰੀਨ ਤੇ ਵੀ ਲਾ ਲੈਂਦੇ ਨੇ, ਕਈ ਫੋਨ ਤੇ ਵੀ ਲਾ ਲੈਂਦੇ, ਆਪਣੇ ਬੈੱਡ ਤੇ ਆਪਣੇ ਘਰ ਚ ਆਪਣੇ ਰਜਾਈ ਚ ਬਹਿ ਕੇ ਵੀ ਬੰਦਾ ਸੁਣ ਸਕਦਾ, ਪਰ ਫਿਰ ਵੀ ਆਪਣੇ ਅੰਦਰ ਉਤਸ਼ਾਹ ਪਿਆਰ ਲੈ ਕੇ ਆਉਣਾ ਤੇ ਫਿਰ ਬਹਿਣਾ, ਕਈ ਵਾਰੀ ਧੱਕੇ ਵੀ ਵੱਜਦੇ ਆ ਸੰਗਤ ਵਿੱਚ, ਕਈ ਵਾਰੀ ਫੋਨ ਵੀ ਕੱਢੇ ਜਾਂਦੇ ਆ, ਕੋਈ ਪਰਸ ਕੱਢ ਕੇ ਲੈ ਜਾਂਦਾ, ਜੁੱਤੀਆਂ ਹੀ ਨਹੀਂ ਲੱਭਦੀਆਂ, ਕਈ ਵਾਰੀ ਨਿਆਣੇ ਗਵਾਚ ਜਾਂਦੇ ਆ, ਏਦਾਂ ਵੀ ਹੋ ਜਾਂਦਾ, ਪਰ ਫਿਰ ਵੀ ਅੰਦਰ ਪਿਆਰ ਉਤਸ਼ਾਹ ਲੈ ਰੱਖਣਾ ਬੜੀ ਵੱਡੀ ਗੱਲ। ਔਰ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰੇ ਕਹਿੰਦੇ ਆ ਵੀ ਲੋਕੀ ਜੁੜਦੇ ਨਹੀਂ ਜੀ, ਲੋਕੀ ਇਸ ਪਾਸੇ ਤੁਰਦੇ ਨਹੀਂ ਜੀ, ਅੱਜ ਦੇ ਸਮੇਂ ਵਿੱਚ ਇੰਨੇ ਵੱਡੇ ਉਤਸ਼ਾਹ ਨਾਲ ਆਉਣਾ, ਔਰ ਬਈ ਸੇਵਾ ਸਿੰਘਾਂ ਨੂੰ ਬੇਨਤੀ ਬਸ ਕੋਈ ਨੀ ਹੁਣ ਨਾ ਬਿਠਾ ਦਿਓ, ਤੁਸੀਂ ਵੀ ਬਹਿ ਜਾਓ ਸੰਗਤ ਬਾਅਦ, ਹੁਣ ਨਹੀਂ ਬਿਠਾ, ਆਹ ਜਗ੍ਹਾ ਬਥੇਰੀ ਅੰਮ੍ਰਿਤ ਛੱਕ ਕੇ ਆਉਣਗੇ ਜਿਹੜੇ, ਇੰਨੀ ਜਗ੍ਹਾ ਹੀ ਵਾਧੂ, ਬਸ ਜਿਹੜੇ ਸਵੀਰ ਭਰਾ ਪਹਿਰੇਦਾਰ ਪਿੱਛੇ ਸਾਰੇ ਬਸ ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਈਏ ਹੁਣ ਆਪਾਂ, ਕਿਉਂਕਿ ਸਮਾਂ ਥੋੜਾ ਹੁੰਦਾ ਹੈ, ਇਤਿਹਾਸ ਦੀ ਗੱਲ ਵੀ ਕਰਨੀ ਹੁੰਦੀ ਹੈ, ਜੀ ਕਰਦਾ ਹੁੰਦਾ ਵਿੱਚ ਦੋ ਤਿੰਨ ਕਵਿਤਾ ਵੀ ਪੜ੍ਹੀ ਉਹ ਵੀ ਵਧੀਆ ਲੱਗਦੀਆਂ ਹੁੰਦੀਆਂ, ਫਿਰ ਕਈ ਕੁਝ ਰਹਿ ਜਾਂਦਾ, ਰਹਿ ਤੇ ਜਾਣਾ ਹੀ ਆ। ਮੈਂ ਪੱਖੋਵਾਲ ਦੇ ਅੱਜ ਜਦੋਂ ਦੀਵਾਨ ਚ ਆ ਰਿਹਾ ਸੀ ਤੇ ਮੈਂ ਕੱਲ ਵੀ ਗੱਲ ਕੀਤੀ, ਅੱਜ ਵੀ ਮੈਂ ਕਰਦਾ ਸੀ ਵੀ ਇੱਥੇ ਦੀਵਾਨ ਕਈ ਜਗ੍ਹਾ ਹੁੰਦਾ ਵੀ ਪੂਰੇ ਹੀ ਕਰੀਦੇ ਆ, ਪਰ ਕਈ ਜਗ੍ਹਾ ਚਾਹ ਨਾਲ ਜਾਈਦਾ, ਤੇ ਇੱਥੇ ਦੀਵਾਨ ਅੱਜ ਤੀਜਾ ਸਮਾਪਤੀ ਹੋ ਜਾਣੀ ਹੈ, ਪਰ ਇੱਥੇ ਇੱਦਾਂ ਲੱਗਦਾ ਵੀ ਪੰਜ ਸੱਤ ਦਿਨ ਚੱਲਣਾ ਚਾਹੀਦਾ ਪ੍ਰੋਗਰਾਮ। ਮਜਬੂਰੀ ਹੋ ਜਾਂਦੀ ਹੈ ਜੀ, ਕਈ ਵਾਰੀ ਮਜਬੂਰੀ ਹੋ ਜਾਂਦੀ ਸਾਡੀ, ਕੱਲ ਅਸੀਂ 12-13 ਘੰਟੇ ਸਫ਼ਰ ਕਰਕੇ MP ਵਿੱਚ ਜਾਣਾ, ਗਵਾਲੀਅਰ ਦੇ ਇਲਾਕੇ ਚ ਦੀਵਾਨ ਨੇ, ਮੈਨੂੰ ਤਾਂ ਕਰਕੇ ਮਜਬੂਰੀ ਹੁੰਦੀ ਹੈ, ਸਾਰੇ ਪਾਸੇ ਜਾਣਾ ਪੈਂਦਾ, ਪਰ ਜਿੱਦਾਂ ਮਨ ਲੱਗਿਆ ਹੁੰਦਾ ਰਾਹ ਪੈਰੀ ਲੱਗ ਜਾਂਦਾ, ਪੱਕਾ ਟਾਈਮ ਪਤਾ ਲੱਗ ਜਾਂਦਾ, ਇੰਨਾ ਟਾਈਮ ਜਾਣ ਤੇ ਲੱਗਦਾ, ਇੰਨਾ ਆਉਣ ਤੇ ਲੱਗਦਾ, ਜਦੋਂ ਕੁ ਤੱਕ ਉਹ ਆਨੰਦ ਜਿਹਾ ਬਣਦਾ ਉਹਨਾਂ ਨੂੰ ਦੀਵਾਨ ਮੁੱਕ ਜਾਂਦੇ ਆ, ਤੇ ਦਿਨ ਦੇ ਦੀਵਾਨ ਦੀ ਪ੍ਰੋਬਲਮ ਇਹ ਹੈ ਵੀ ਇਹਦੇ ਚ 2.5 ਘੰਟੇ ਤੋਂ ਵੱਧ ਨਹੀਂ ਲਾ ਸਕਦਾ, ਰਾਤ ਦੇ ਦੀਵਾਨਾਂ ਚ ਭਾਵੇਂ 3 ਵੀ ਹੋ ਜਾਣ, 3:30-4 ਤੱਕ ਵੀ ਚਲੇ ਜਾਈਦਾ, ਕੋਈ ਫਰਕ ਨਹੀਂ ਪੈਂਦਾ ਰਾਤ ਨੂੰ, ਫਿਰ ਇੱਥੇ ਦਿਨੇ ਕੰਮਾਂ ਕਾਰਾਂ ਵਾਲੇ ਹੁੰਦੇ ਆ, ਸਾਰੇ ਸਾਰਿਆਂ ਨੂੰ ਕਾਹਲ ਵੀ ਹੁੰਦੀ ਹੈ, ਤਾਂ ਕਰਕੇ ਥੋੜੀ ਜਿਹੀ ਮੁਸ਼ਕਲ ਆਉਂਦੀ। ਹਾਂਜੀ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਅੱਗੇ ਨੂੰ ਆਉਣ ਉੱਥੇ ਹੀ ਭਾਈ ਚੱਲੋ, ਪਹਿਰੇਦਾਰੋ ਸਿੰਘੋ ਜਰਾ ਕਾ ਭੈਣਾਂ ਨੂੰ ਉੱਥੇ ਪਿੱਛੇ ਹੀ ਭਾਈ ਚੱਲਿਆ ਕਰੋ, ਬਸ ਹੁਣ ਨਾ ਹਿਲ ਜੁਲ ਹੋਵੇ। ਹਾਂਜੀ, ਅੱਜ ਇੱਕ ਗੱਲ ਤੁਸੀਂ ਨੋਟ ਕਰਿਓ, ਆ ਵੀ ਉਤਸ਼ਾਹ ਇੱਕ ਹੋਰ ਵੀ ਮੈਂ ਦੋ, ਇੱਕ ਤੇ ਥੱਲੇ ਤੁਹਾਡੇ ਚੁੱਭਦੀ ਬੜੀ ਜਗ੍ਹਾ, ਉੱਚੀ ਨੀਵੀਂ ਜਗ੍ਹਾ ਹੈ, ਕਈ ਰੋੜੇ ਰਾੜੇ ਵੀ ਵਿੱਚ ਹੈ ਨੇ, ਕਿਉਂਕਿ ਮੈਂ ਤੁਰ ਕੇ ਉਹਨਾਂ, ਮੈਨੂੰ ਪਤਾ ਹੈ ਰੋੜੇ ਰਾੜੇ ਜੇ ਵੀ ਚੁੱਭਦੇ ਆ, ਇਹਦੀ ਵੀ ਮਾਫੀ ਮੰਗਦਾ ਮੈਂ ਵੀ ਅੱਗੇ ਤੋਂ, ਜੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਐਂ ਚੰਗੀ ਤਰ੍ਹਾਂ ਨਾਲ ਇਹਨੂੰ ਸੁਹਾਗਾ ਸੁਹੂਗਾ ਮਾਰ ਕੇ, ਇੱਦਾਂ ਨਾ ਹੋਵੇ ਉੱਚੀ ਨੀਵੀਂ ਨਾ ਹੋਵੇ, ਬਹਿਣ ਚ ਔਖਾ ਲੱਗਦਾ, ਇੱਕ ਤੇ ਇਸ ਗੱਲ ਦੀ ਮਾਫੀ ਮੰਗਦਾ, ਦੂਜੀ ਇਸ ਗੱਲ ਦੀ ਬਈ ਪ੍ਰਸ਼ਾਸਨ ਵੱਲੋਂ ਕਈ ਵਾਰੀ ਥੋੜੀ ਬਹੁਤ ਸਖਤਾਈ ਕੀਤੀ ਜਾਂਦੀ ਹੈ, ਉਹਦੇ ਵਿੱਚ ਸਾਡਾ ਹੱਥ ਨਹੀਂ ਭਾਈ ਹੁੰਦਾ ਕੋਈ, ਇੰਨਾ ਜ਼ਰੂਰ ਹੁੰਦਾ ਵੀ ਇੱਥੇ ਦੀਵਾਨ ਲੱਗਣੇ ਆ, ਪ੍ਰਬੰਧਕ ਵੀਰ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੰਦੇ ਆ ਵੀ ਕੋਈ ਰੌਲਾ ਨਾ ਪਵੇ, ਕੋਈ ਸ਼ਰਾਰਤੀ ਬੰਦੇ ਨਾ ਆ ਜਾਣ, ਇਹ ਫਿਰ ਆਪਣਾ ਪ੍ਰਬੰਧ ਜਿਹੜੇ ਨੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ। ਕਈ ਵਾਰੀ ਆਉਣ ਲੱਗਿਆਂ ਨੂੰ ਜਾਂ ਮੱਥਾ ਟੇਕਣ ਲੱਗਿਆਂ ਨੂੰ ਜਾਂ ਕਈ ਵਾਰੀ ਕਹਿੰਦੇ ਨੇ ਵੀ ਇਹਦੇ ਵਿੱਚੋਂ ਲੰਘੋ ਇਦਾਂ ਦਿੱਕਤ ਕਈ ਵਾਰੀ ਆ ਜਾਂਦੀ ਹੈ ਇਹਦੇ ਵਿੱਚ ਜੇ ਕਿਸੇ ਵੀਰ ਭਰਾ ਭੈਣਾਂ ਨੂੰ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਵੀ ਮੈਂ ਸ਼ੁਰੂ ਵਿੱਚ ਹੀ ਸਟੇਜ ਤੋਂ ਮਾਫੀ ਮੰਗਦਾ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋਵੇ ਇਹ ਤੇ ਕਦੇ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਦੀਵਾਨ ਵਿੱਚ ਮੈਂ ਪਹਿਲੀ ਵਾਰ ਜਦੋਂ ਆਇਆ ਸੀ ਤੁਹਾਡੇ ਪੱਖੋ ਵਾਲ ਮੇਰੇ ਨਾਲ ਇੱਕ ਰਾਈਫਲ ਵਾਲਾ ਬੰਦਾ ਸੀ ਕਿਤੇ 15 ਸਾਲ ਮੈਂ ਕਦੇ ਹਥਿਆਰ ਨਹੀਂ ਰੱਖਿਆ ਏਦਾਂ ਹੀ ਅਸੀਂ ਦੀਵਾਨ ਲਾਏ ਕਦੇ ਲੋੜ ਹੀ ਨਹੀਂ ਸੀ ਪੈਂਦੀ ਹੁਣ ਤੇ ਸਾਡੀ ਇਹ ਮਜਬੂਰੀ ਬਣ ਗਈ ਇਸ ਕਰਕੇ ਭਾਈ ਥੋੜਾ ਬਹੁਤ ਸਾਨੂੰ ਪ੍ਰਬੰਧ ਰੱਖਣਾ ਪੈਂਦਾ ਨਾਲੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਨਹੀਂ ਮੈਂ ਸ਼ਰਿਆਂ ਮੇ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਜਥੇਬੰਦੀ ਨਾਲ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਨੂੰ ਨਹੀਂ ਆਪਣਾ ਬਚਾਅ ਕਰਨ ਵਾਸਤੇ ਆ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਨੇ ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਤੇ ਕੋਈ ਕਿਤੇ 19-21 ਹੋ ਜਾਂਦੀ ਹੈ ਫਿਰ ਮੁੜ ਕੇ ਅਗਲਾ ਕਹਿੰਦਾ ਜੀ ਤੁਹਾਡੇ ਨਾਲ ਪੁੱਤ ਛੱਡਿਆ ਸੀ ਗਿਆ ਕਿੱਧਰ ਨੂੰ ਇਸ ਕਰਕੇ ਮਜਬੂਰੀ ਬਸ ਅਸੀਂ ਆਪਣੇ ਬਚਾਅ ਲਈ ਢਾਲ ਇੱਕ ਹੁੰਦਾ ਢਾਲ ਵਾਂਗੂ ਸਾਨੂੰ ਇਹ ਨਾਲ ਰੱਖਣਾ ਪੈਂਦਾ ਸੋ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਇਸ ਗੱਲ ਦੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਇਹਨੂੰ ਸਾਡੀ ਮਜਬੂਰੀ ਸਮਝਿਓ ਭਾਈ ਇਹ ਸਾਨੂੰ ਕੋਈ ਇਹਦਾ ਚਾਅ ਨਹੀਂ ਕਿ ਸਾਡੇ ਨਾਲ ਬੰਦੇ ਬੋਡੀਗਾਰਡ ਮੈਨੂੰ ਤੇ ਸ਼ਰਮ ਆਉਂਦੀ ਸੱਚ ਕਹਿੰਦਾ ਬਹੁਤ ਸ਼ਰਮ ਆਉਂਦੀ ਇਹੋ ਜਿਹਾ ਕੁਛ ਕਰਦੇ ਹਾਂ ਪਰ ਇਹ ਮੇਰੀ ਮਜਬੂਰੀ ਸੋ ਅਗਲੀ ਗੱਲ ਜਿਹੜੀ ਕਰਨੀ ਅੱਜ ਕੱਲ੍ਹ ਇੱਦਾਂ ਪੰਥ ਵਿੱਚ ਤੁਸੀਂ ਬਹੁਤ ਗੱਲਾਂ ਸੁਣਦੇ ਰਹਿੰਦੇ ਹੈ ਪੰਥ ਵਿੱਚ ਵਿਵਾਦ ਪੈਦਾ ਹੋ ਗਏ ਜੀ ਅੱਜ ਕੱਲ੍ਹ ਪ੍ਰਚਾਰਕਾਂ ਨੇ ਰੌਲੇ ਪਾ ਦਿੱਤੇ ਵਿਵਾਦ ਪੰਥ 'ਚ ਫੁੱਟ ਪੈ ਗਈ ਇੱਦਾਂ ਸੁਣਦੇ ਹੋ ਨਾ ਤੁਸੀਂ ਆਮ ਗੱਲਾਂ ਨੇ ਅੱਜ ਕੱਲ੍ਹ ਇਹ ਸੋਚੋ ਭਲਾ ਵੀ ਹੁਣ ਕਿਉਂ ਇੱਦਾਂ ਕਿਹਾ ਜਾ ਰਿਹਾ ਜਿੰਨੇ ਬੰਦੇ ਅੱਜ ਕੱਲ੍ਹ ਜਿਹੜਾ ਵੀ ਬੋਲਦਾ ਕੋਈ ਵਿਦਵਾਨ ਬੋਲਦਾ ਫਿਲੋਸਫਰ ਬੋਲਦਾ ਤਾਂ ਇਹੀ ਬੋਲੀ ਬੋਲਦਾ ਇੱਦਾਂ ਭਲਾ ਅੱਜ ਕੱਲ੍ਹ ਕਿਉਂ ਕਿਹਾ ਜਾ ਰਿਹਾ ਉਹਦਾ ਕਾਰਨ ਇੱਕ ਇਹ ਹੈ ਇੱਕ ਤੇ ਸੀ ਬਾਬਿਆਂ ਨੂੰ ਸੰਪਰਦਾਵਾਂ ਨੂੰ ਮੰਨਣ ਵਾਲੇ ਲੋਕ ਪਰੰਪਰਾਵਾਦੀ ਲੋਕ ਉਹਨਾਂ ਦੀ ਗਿਣਤੀ ਸੀ 95% ਤੇ ਗੁਰਬਾਣੀ ਤੇ ਗੁਰਮਤ ਦੇ ਸਹੀ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਸੀ 5% ਇੱਕ ਪਾਸੇ 5% ਦੂਜੇ ਪਾਸੇ ਕਿੰਨੇ ਸੀ 95 ਆਪੀ ਸ਼ਾਂਤੀ ਹੈ ਪੰਜਾਂ ਨੂੰ ਕਿਹੜਾ ਪੁੱਛਦਾ ਹੈ ਆਖੋ ਸਤਨਾਮ ਵਾਹਿਗੁਰੂ ਸ਼ਾਂਤੀ ਬਹੁਤ ਸੀ ਸਾਡੇ ਪੰਥ ਚ ਕੋਈ ਰੌਲਾ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਬਾਬਿਆਂ ਦੀਆਂ ਗੱਡੀਆਂ ਸੜਕਾਂ ਤੇ ਆਮ ਹੀ ਤੁਸੀਂ ਵੇਖਦੇ ਸੀ ਵੀ ਆਹ ਬਾਬਾ ਜੀ ਝੰਡੀ ਜੀ ਲਾਈ ਜਾਂਦੇ ਨੇ ਕੁਧਰੋਂ ਬਾਬਾ ਜੀ ਝੰਡੀ ਜੀ ਲਾਈ ਆਉਂਦੇ ਨੇ ਐ ਗੱਲ ਦੱਸਦਾ ਐ ਪੂਰਾ ਦਬਦਬਾ ਸੀ ਇਹਨਾਂ ਲੋਕਾਂ ਦਾ ਜਥੇਦਾਰਾਂ ਦਾ ਬੜਾ ਪ੍ਰਭਾਵ ਸੀ ਵੀ ਬੋਲਣਾ ਨੀ ਭਾਈ ਅੱਗੇ ਅੱਗੇ ਗੱਲ ਨੀ ਕਰਨੀ ਇਹਨਾਂ ਦੇ ਅੱਗੇ ਇਹਨਾਂ ਤੋਂ ਡਰ ਕੇ ਰਹੀਏ ਭਾਈ ਵੱਡੇ ਬੰਦੇ ਹੁੰਦੇ ਆ ਏਦਾਂ ਪਰੇ ਹਟ ਜੋ ਐਂ ਚੱਲਦਾ ਸੀ ਹੁਣ ਕੀ ਹੋਇਆ ਵੀ ਪਿਛਲੇ 3-4 ਸਾਲਾਂ ਤੋਂ ਮੀਡੀਏ ਸੋਸ਼ਲ ਮੀਡੀਆ ਆ ਗਿਆ ਸਾਡੇ ਹੱਥ ਅੱਗੇ ਚੈਨਲ ਵੀ ਇਹਨਾਂ ਦੀ ਜਿਹੜੀ ਸਰਕਾਰ ਚੈਨਲ ਵੀ ਉਸੇ ਦੀ ਬੋਲੀ ਬੋਲਦੇ ਨੇ ਸਿਸਟਮ ਇਦਾਂ ਦਾ ਮੀਡੀਏ ਵਿੱਚ ਵੀ ਇਦਾਂ ਦਾ ਕੁਝ ਹੋ ਜਾਂਦਾ ਪਰ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਆਉਣ ਕਰਕੇ ਲੋਕਾਂ ਦੇ ਦਿਮਾਗ ਚ ਆਈ ਵੀ ਜਾਰੇ ਬੰਦੇ ਤੇ ਲੁੱਟਦੇ ਆ ਗਲਤ ਹੈ ਹੁਣ ਕੀ ਹੋਇਆ ਵੀ ਗੁਰਬਾਣੀ ਨੂੰ ਸਮਝਣ ਵਾਲੇ ਜਿਹੜੇ ਆ ਥੋੜੇ ਜਿਹੇ ਉਹ ਵੀ ਵਧਣੇ ਸ਼ੁਰੂ ਹੋ ਗਏ ਪਹਿਲਾਂ ਸੀ 5% ਦੂਜੇ ਪਾਸੇ ਸੀ 95 ਹੁਣ ਇੱਧਰ ਵਾਲੇ 5 ਤੋਂ ਹੌਲੀ ਹੌਲੀ 10 ਹੋਏ ਉਧਰ ਵਾਲੇ ਥੋੜੇ ਥੋੜੇ ਤੜਫਣ ਲੱਗੇ ਵੀ 90 ਹੋ ਵੀ ਆਹ 5 ਫਿਰ 5 ਤੋਂ 10 ਹੋ ਗਏ 10 ਤੋਂ ਹੁਣ ਹੌਲੀ ਹੌਲੀ 15% ਫਿਰ 20 ਮੈਨੂੰ ਇੰਨਾ ਲੱਗਦਾ ਮੈਂ ਫੜ ਨਹੀਂ ਮਾਰ ਸਕਦਾ ਵੱਡੀ ਸਾਰੀ ਵੀ ਅਸੀਂ ਕਹੀਏ ਵੀ ਬੜਾ ਫਰਕ ਪੈ ਗਿਆ ਪਰ ਹੁਣ ਇੰਨਾ ਹੈ ਵੀ ਜਿਹੜੇ ਸਮਝਣ ਵਾਲੇ ਹੈ ਉਹ 30-35% ਹੋ ਚੱਲੇ ਹੈ ਤੇ ਜੇ ਐਂ ਚੱਲਦਾ ਰਿਹਾ ਤੇ 2-3-4 ਸਾਲਾਂ ਵਿੱਚ 50-50 ਹੋ ਜਾਣਗੇ ਤੇ ਦੂਜਾ ਜਿਹੜਾ ਗਰੁੱਪ ਹੈ ਪਿੱਟ ਸਿਆਪਾ ਉਹਨਾਂ ਨੇ ਪਾਇਆ ਹਾਏ ਵਿਵਾਦ ਛਿੜ ਗਏ ਕਿਉਂਕਿ ਅੱਗੇ ਕੋਈ ਰੌਲਾ ਹੀ ਨਹੀਂ ਸੀ ਆਖੋ ਸਤਨਾਮ ਵਾਹਿਗੁਰੂ ਸੁਣੋ ਨਾ ਇਹ ਏਦਾਂ ਹੈ ਭਾਈ ਇਹ ਵੀ ਇੱਕ ਹੀ ਸਰਪੰਚ ਸੀ ਹਰ ਵਾਰੀ ਖੜਦਾ ਸੀ ਜਿੱਤ ਜਾਂਦਾ ਸੀ 25 ਸਾਲਾਂ ਦਾ ਇੱਕੋ ਹੀ ਸੀ ਉਹ ਦੂਜਾ ਕੋਈ ਬਰਾਬਰ ਖੜਦਾ ਹੀ ਨਹੀਂ ਸੀ ਉਹਦੇ ਜਦੋਂ ਦੂਜੀ ਧਿਰ ਪਿੰਡ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸਿਆਪਾ ਉਦੋਂ ਪੈਣ ਲੱਗਦਾ ਵੀ ਆਹ ਕਿੱਥੋਂ ਆ ਗਿਆ ਆਹ ਕੀ ਹੋਣ ਲੱਗ ਪਿਆ ਜਦੋਂ ਹੁਣ ਨਾ ਪਹਿਲਾਂ ਐਦਾਂ ਹੀ ਚੱਲਦਾ ਸੀ ਜੀ ਪਿੰਡਾਂ ਦਾ। ਚਲੋ ਭਾਈ ਦੀਵਾਨ ਲਵਾ ਲਈਏ ਬਾਬਿਆਂ ਦੇ, ਕਹਿੰਦੇ ਹਾਂ ਚਲੋ ਦਾਨ ਪੁੰਨੀ ਹੋ ਜੂ ਭਾਈ, ਹੋਰ ਨੀ ਕੁਛ ਕਰੋ, ਸਿੱਧਾ ਸੁੱਧਾ ਪਿੰਡ 'ਚ ਇਕੱਠਾ ਕਰ ਲਓ, ਦੀਵਾਨ ਲਵਾ ਲਓ। ਮੁੜ ਕੇ ਐ ਨੀ ਸੀ ਹਿਸਾਬ ਲਾਉਂਦੇ ਵੀ 5-7 ਦਿਨ ਲੱਗੇ ਐ, ਕਿੰਨੇ ਲੋਕ ਬਦਲ ਗਏ, ਕਿੰਨਿਆਂ ਦੀ ਜ਼ਿੰਦਗੀ ਚੇਂਜ ਹੋ ਗਈ, ਫਰਕ ਕੀ ਪਿਆ, ਸੁਣਿਆ ਕੀ, ਮਾਇੰਡ ਡਿਵੈਲਪ ਹੋਇਆ ਕਿ ਨਹੀਂ, ਕੋਈ ਨੁਕਤਾ ਸਮਝ 'ਚ ਆਇਆ ਕਿ ਨਹੀਂ ਆਇਆ, ਇਹ ਕੋਈ ਨੀ ਸੀ ਸੋਚਦਾ। ਇੱਕ ਪਾਸੇ ਸੀ ਨਾ, ਇੱਕ ਪਾਰਟੀ ਦਾ ਬੜਾ ਜ਼ੋਰ ਹੈ, ਇੱਕ ਧਿਰ ਹੈ, ਇਹ ਕਾਬਜ਼ ਧਿਰ ਹੈ ਸਾਡੇ ਉੱਤੇ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ, ਜਥੇਦਾਰ, ਸਾਰੇ ਬਾਬੇ ਇਹ ਸਾਡੇ ਸਿਰ ਤੇ ਕਾਬਜ਼ ਧਿਰ ਹਨ। ਪਰ ਜਦੋਂ ਅੱਜ ਕੱਲ੍ਹ ਦੇ ਨਵੇਂ ਬੱਚੇ, ਮੈਂ ਆਪਣੀ ਗੱਲ ਨਹੀਂ ਕਰਦਾ, ਨਵੇਂ ਬੱਚੇ ਜਦੋਂ ਐ ਖੜ ਕੇ ਚੈਲੰਜ ਕਰਦੇ ਜਥੇਦਾਰਾ, ਵੀਡੀਓ ਬਣਾ ਕੇ ਅਗਲਾ ਪਾ ਦਿੰਦਾ ਘਰੇ ਹੀ ਬੈਠਾ, ਜਥੇਦਾਰਾ ਗਲਤ ਫੈਸਲੇ ਕਰਦਾ, ਸਿਰਸੇ ਵਾਲੇ ਨੂੰ ਮਾਫ਼ ਕਰਨਾ ਤੇਰਾ ਗਲਤ ਫੈਸਲਾ ਹੈ, ਜਥੇਦਾਰ ਠੱਗ ਨੇ, ਇਦਾਂ ਦੀਆਂ ਗੱਲਾਂ ਨਹੀਂ ਕਰਦੇ, ਲੁੱਟ ਕੇ ਖਾ ਕੇ ਐ ਕਹਿੰਦੇ ਨੇ ਜਦੋਂ ਨਿੱਕੇ ਨਿੱਕੇ ਬੱਚੇ, ਉਦੋਂ ਫਿਰ ਪਿੱਟ ਸਿਆਪਾ ਪੈਂਦਾ ਵੀ ਆਹ ਬੋਲਣ ਕਿਉਂ ਲੱਗ ਗਏ ਲੋਕ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ, ਆਹ ਅੱਗੇ ਤੇ ਕੋਈ ਬੋਲਦਾ ਹੀ ਨਹੀਂ ਸੀ, ਸਾਡਾ ਦਬਦਬਾ ਸੀ, ਤਾਂ ਕਰਕੇ ਫਿਰ ਇਹਨਾਂ ਨੇ ਹੁਣ ਇਹ ਪਿੱਟ ਸਿਆਪਾ ਜ਼ਿਆਦਾ ਪਾਇਆ ਹੋਇਆ ਹੈ ਵੀ ਵਿਵਾਦ ਪੈ ਗਏ ਜੀ, ਰੌਲਾ ਪੈ ਗਿਆ ਜੀ, ਪੰਥ 'ਚ ਫੁੱਟ ਪੈ ਗਈ ਜੀ, ਇਹਨਾਂ ਨੂੰ ਐਂ ਲੱਗਦਾ ਫੁੱਟ ਪੈ ਗਈ। ਪਰ ਜਿੱਦੇ ਗੁਰਮੁਖੋ ਐਂ ਹੋ ਗਿਆ ਨਾ ਕੰਮ ਵੀ ਜਿਹੜਾ ਹੁਣ 35 ਹੈ, ਦੂਜੇ 35 ਹੈ, ਦੂਜੇ ਪਾਸੇ 65 ਹੈ, ਹੌਲੀ ਹੌਲੀ 50 ਹੋ ਗਿਆ, ਹੋਰ ਪਊ, ਅਜੇ ਹੋਰ ਪਊ, 65-50 ਹੋ ਗਿਆ, ਫਿਰ ਜੇ ਇੱਧਰੋਂ ਵੱਧ ਕੇ 60 ਹੋ ਗਿਆ, ਘਟਣਾ ਸ਼ੁਰੂ ਹੋ ਜੂ, ਫਿਰ 65-70 ਜਿੱਦੇ 80 ਕੁ ਪਹੁੰਚ ਜਾਓਗੇ, ਸਾਰੇ ਚੁੱਪ ਕਰਕੇ ਬਹਿ ਜਾਣਗੇ ਵੀ ਹੁਣ ਨੀ ਸਾਡੀ ਚੱਲਦੀ ਆ, ਖੋ ਸਾਹਿਬ
1: ਮੇਰੀ ਵਾਹ,
0: ਉਹਦੇ ਗੱਲ ਐਂ ਚੱਲਦਾ ਰਿਹਾ ਜੀ, ਤਾਂ ਰੌਲਾ ਹੈ, ਹੋਰ ਕੋਈ ਰੌਲਾ ਨਹੀਂ ਪੰਥ ਵਿੱਚ ਪਾਈ, ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ, ਕੋਈ ਰੌਲਾ ਨਹੀਂ, ਹਰ ਗੱਲ ਕਲੀਅਰ ਹੋ ਜਾਂਦੀ ਹੈ ਜਿਹੜਾ ਬੰਦਾ ਪੂਰਾ ਦੀਵਾਨ ਟਿਕ ਕੇ ਬਹਿ ਕੇ ਸੁਣਦਾ, ਅੱਧਾ ਸੁਣਨਾ, ਮਾੜੀ ਮੋਟੀ ਕੱਟ ਕੱਟ ਕੇ ਗੱਲ ਸੁਣਨੀ, ਉਹਦੇ ਨਾਲ ਗੱਲ ਨਹੀਂ ਬਣਦੀ। ਸੋ ਪਹਿਲੀ ਗੱਲ ਤੇ ਇਹ ਕਰਨੀ ਸੀ ਜ਼ਰੂਰੀ ਵੀ ਕੋਈ ਵਿਵਾਦ ਨਹੀਂ ਭਾਈ, ਗੁਰਮਤ ਨੂੰ ਸਮਝਣ ਵਾਲਿਆਂ ਦੀ ਵੀ ਹੁਣ ਗਿਣਤੀ ਵੱਧ ਰਹੀ ਹੈ, ਬਸ ਕਈ ਬੰਦੇ ਗੁਰਬਾਣੀ ਨੂੰ ਸਮਝਣ ਲੱਗ ਪਏ ਆ, ਉਹ ਫਿਰ ਕਹਿੰਦੇ ਆ ਯਾਰ ਗੁਰਬਾਣੀ 'ਚ ਤੇ ਏਦਾਂ ਲਿਖਿਆ, ਗੁਰੂ ਸਾਹਿਬ ਤੇ ਐਂ ਕਹਿੰਦੇ ਆ, ਇਹ ਐਂ ਸੁਣਾਉਂਦੇ ਆ, ਗੁਰਬਾਣੀ ਨੂੰ ਆਪ ਪੜ੍ਹਨ ਵਾਲੇ ਸਮਝਣ ਵਾਲਿਆਂ ਦੀ ਗਿਣਤੀ ਹੌਲੀ ਹੌਲੀ ਵੱਧ ਰਹੀ। ਸੋ ਇਸੇ ਤਰ੍ਹਾਂ ਹੌਲੀ ਹੌਲੀ ਜੇ ਚੱਲਦਾ ਰਿਹਾ ਤੇ ਕਾਫੀ ਫਰਕ ਪੈ ਸਕਦਾ, ਚੇਂਜ ਹੋ ਸਕਦਾ, ਤੇ ਚਾਹੀਦਾ ਮੇਰੇ ਨੌਜਵਾਨ ਵੀਰਾਂ ਨੂੰ, ਭਰਾਵਾਂ ਨੂੰ, ਸਾਡੇ ਵਰਗਿਆਂ ਦੀਆਂ ਗੱਲਾਂ ਨਾ ਮੰਨੋ, ਵੇਖੋ ਵੀ ਉਹਦੇ ਵਿੱਚ ਦਲੀਲ ਹੈ ਜਾਂ ਨਹੀਂ, ਉਹਦੇ 'ਚ ਕੋਈ ਲੌਜਿਕ ਹੈ, ਗੱਲ ਬਣਦੀ ਹੈ ਕਿ ਨਹੀਂ ਬਣਦੀ, ਇਹ ਸਾਰਾ ਕੁਝ ਸੋਚ ਸਮਝ ਕੇ ਆਪਾਂ ਕਰੀ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ, ਇੱਕ ਕੱਲ ਮੈਂ ਤੁਹਾਨੂੰ ਪੁੱਛਿਆ ਸੀ ਵੀ ਸੱਚ ਬੋਲਣਾ ਚਾਹੀਦਾ ਕਿ ਝੂਠ, ਤੇ ਤੁਸੀਂ ਜਵਾਬ ਕੀ ਦਿੱਤਾ ਸੀ, ਬੋਲੋ ਜੀ, ਪਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ, ਜਦੋਂ ਉਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ, ਸੱਚ ਸੱਚ ਝੂਠ, ਇੱਕ ਗੱਲ ਦਿਮਾਗ 'ਚ ਪੱਕੀ ਰੱਖੋ, ਆਹ ਗੱਲ ਜੇ ਦਿਮਾਗ 'ਚ ਬੜੇ ਚੰਗੀ ਤਰ੍ਹਾਂ ਇਹਨੂੰ ਸਮਝਿਓ, ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ, ਅਸਲ ਹੁੰਦਾ ਟੀਚਾ, ਅਸਲ ਹੁੰਦਾ ਨਿਸ਼ਾਨਾ, ਪਰਖਿਆ ਜਾਂਦਾ ਨਿਸ਼ਾਨੇ ਦੇ ਹਿਸਾਬ ਨਾਲ ਗਲਤ ਠੀਕ, ਉਦਾਂ ਗਲਤ ਠੀਕ ਕੁਛ ਨਹੀਂ ਹੁੰਦਾ, ਨਿਸ਼ਾਨਾ ਨਿਸ਼ਾਨਾ ਕੀ ਹੈ, ਉੱਥੇ ਪਰਖਿਆ ਜਾਂਦਾ ਵੀ ਇਹ ਸੱਚ ਸੱਚ ਹੈ, ਇਹ ਝੂਠ ਝੂਠ ਹੈ, ਉੱਥੇ ਪਰਖਿਆ ਜਾਂਦਾ। ਸਾਡੀ ਪ੍ਰੋਬਲਮ ਇਹ ਹੈ ਅਸੀਂ ਇਰਾਦਾ ਨਹੀਂ ਵੇਖਦੇ, ਜਦੋਂ ਤੁਸੀਂ ਇਰਾਦੇ ਵੇਖਣ ਲੱਗੋਗੇ ਉਦੋਂ ਸਮਝ ਆਊਗਾ। ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ। ਨਜ਼ਰੀਆ ਹੁੰਦਾ ਵੀ ਕਿਸੇ ਵੀ ਘਟਨਾ ਨੂੰ ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ, ਉਹ ਹਾਲਾਤਾਂ ਨੂੰ ਵੇਖਣ ਵਾਲੀ ਅੱਖ, ਦ੍ਰਿਸ਼ਟੀ। ਜਿਹੜੇ ਸਤਪੁਰਖ ਹੁੰਦੇ ਹੈ ਉਹ ਦ੍ਰਿਸ਼ਟੀ ਦਿੰਦੇ ਹੈ, ਦ੍ਰਿਸ਼ਟੀ, ਇੱਕ ਤੇ ਅੰਨੇ ਬੰਦੇ ਨੂੰ ਤੁਸੀਂ ਨਾ ਐ ਕਹਿਣਾ ਹੈ, ਸੁਣਿਓ, ਅੰਨੇ ਬੰਦੇ ਨੂੰ ਐ ਕਹਿਣਾ ਹੈ ਇੱਧਰ ਨੂੰ ਹੋ ਜਾ, ਐ ਨੂੰ ਮੁੜ ਜਾ। ਅੰਨਾ ਬੰਦਾ ਹਰੇਕ ਵਾਰੀ ਪੁੱਛੂ ਵੀ ਹੁਣ ਕਿੱਧਰ ਨੂੰ ਜਾਵਾਂ, ਹੁਣ ਸੱਜੇ ਨੂੰ ਹੋ ਜਾ, ਹੁਣ ਕਿੱਧਰ ਨੂੰ ਜਾਵਾਂ, ਕਹਿੰਦੇ ਹੁਣ ਖੱਬੇ ਨੂੰ ਹੋ ਜਾ। ਇਹ ਤੇ ਨੇ ਇਹ ਹੋ ਗਿਆ ਉਹਨੂੰ ਦੱਸਣਾ। ਇੱਕ ਹੁੰਦਾ ਵੀ ਉਹਨੂੰ ਤੁਸੀਂ ਅੱਖਾਂ ਦਿਓ, ਦੱਸਣ ਦੀ ਲੋੜ ਹੀ ਨਾ ਪਵੇ, ਅਗਲਾ ਆਪ ਹੀ ਤੁਰੇ ਆਖੋ ਸਤਨਾਮ
1: ਵਾਹਿਗੁਰੂ।
0: ਇਹਨੂੰ ਸਮਝਿਓ, ਸਾਡੇ ਗੁਰੂ ਸਾਹਿਬ ਸਾਨੂੰ ਦਿੰਦੇ ਆ ਦ੍ਰਿਸ਼ਟੀ, ਸਾਨੂੰ ਦ੍ਰਿਸ਼ਟੀ ਦਿੰਦੇ ਆ ਵੀ ਤੈਂ ਟਾਈਮ ਤੇ ਫੈਸਲਾ ਕਰਨਾ। ਮੈਂ ਜੇ ਤੈਨੂੰ ਐਂ ਕਹਿਤਾ, ਅੱਛਾ ਜੇ ਗੁਰੂ ਸਾਹਿਬ ਨੇ ਦੇ ਦਿੱਤਾ ਸਿਧਾਂਤ ਵੀ ਸੱਚ ਬੋਲੀ, ਜੇ ਗੁਰੂ ਸਾਹਿਬ ਨੇ ਤੈਨੂੰ ਇਹ ਸਿਧਾਂਤ ਦੇ ਦਿੱਤਾ ਵੀ ਤੈਂ ਸੱਚ ਹੀ ਬੋਲਣਾ, ਫਿਰ ਤੇ ਬੜਾ ਪੰਗਾ ਪੈ ਜਾਣਾ ਪਿਆਰਿਓ। ਫਿਰ ਤੇ ਗੰਗੂ ਨੇ ਆ ਕੇ ਕਹਿ ਦੇਣਾ ਵੀ ਮੈਂ ਤੇ ਫਿਰ ਸੱਚ ਹੀ ਬੋਲਿਆ ਸੀ, ਗੁਰੂ ਨੇ ਕਿਹਾ ਸੀ ਸੱਚ ਬੋਲੋ, ਮੈਂ ਸੱਚ ਬੋਲਤਾ। ਸਿਧਾਂਤ ਇਸ ਨੁਕਤੇ ਨੂੰ ਸਮਝੋ, ਦ੍ਰਿਸ਼ਟੀ ਗੁਰੂ ਸਾਹਿਬ ਦਿੰਦੇ ਐ, ਨਜ਼ਰੀਆ ਦਿੰਦੇ ਐ ਤੁਹਾਨੂੰ। ਗੁਰੂ ਸਾਹਿਬ ਕਹਿੰਦੇ ਵੀ ਤੂੰ ਵੇਖ ਵੀ ਘਟਨਾ ਕਿੱਦਾਂ ਦੀ ਹੈ, ਤੂੰ ਵੇਖ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਗਲਤ ਹੈ ਜਾਂ ਠੀਕ ਹੈ, ਇਰਾਦਾ ਵੇਖਣਾ ਪੈਣਾ। ਮੈਂ ਫਿਰ ਪੁੱਛਦਾ ਤੁਹਾਨੂੰ, ਮੈਂ ਕੱਲ ਵਾਲੀ ਗੱਲ ਫਿਰ ਦੁਹਰਾਉਣਾ, ਕਈ ਨਵੇਂ ਸਰੋਤੇ ਹੋਣਗੇ। ਗੰਗੂ ਨੇ ਸੂਬੇ ਗੰਗੂ ਨੇ ਮਰਿੰਡੇ ਥਾਣੇ ਵਿੱਚ ਜਾ ਕੇ ਝੂਠ ਬੋਲਿਆ ਸੀ ਕਿ ਸੱਚ ਬੋਲੋ, ਕਾਹਦਾ ਸੱਚ ਹੈ ਫਿਰ ਹੁਣ ਅੱਗੇ ਦੱਸੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚਦੇ ਪੀਰ ਬਣੇ ਐ, ਉਦੋਂ ਕੀ ਕਿਹਾ ਸੀ ਵੀ ਆਹ ਕੌਣ ਜਾਂਦਾ ਹੈ, ਉੱਚਦਾ ਪੀਰ ਹੈ ਕੌਣ ਸੀ ਭਲਾ, ਇਹ ਝੂਠ ਹੈ ਕਿ ਸੱਚ ਹੈ ਪਿਆਰਿਓ? ਇਹ ਝੂਠ ਹੈ ਕਿ ਸੱਚ ਹੈ? ਉੱਚਦਾ ਪੀਰ ਸੀ ਗੁਰੂ ਗੋਬਿੰਦ ਸਿੰਘ, ਇਹ ਸੱਚ ਹੈ ਕਿ ਝੂਠ ਹੈ? ਝੂਠ ਹੈ, ਪਰ ਕਿੰਨਾ ਪਿਆਰਾ ਹੈ, ਆਖੋ ਸਤਨਾਮ
1: ਵਾਹ।
0: ਕਿਉਂ ਭਲਾ ਕਿਉਂ? ਕਿਉਂਕਿ ਸਿੰਘਾਂ ਦਾ ਇਰਾਦਾ ਚੰਗਾ ਹੈ, ਸਿੰਘਾਂ ਦਾ ਨਿਸ਼ਾਨਾ ਚੰਗਾ ਹੈ। ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਵੇਖਣੇ ਪੈਣੇ, ਤੁਹਾਨੂੰ ਇਰਾਦੇ ਵੇਖਣੇ ਪੈਣਗੇ। ਜੇ ਆ ਨੁਕਤਾ ਤੁਹਾਡੇ ਦਿਮਾਗ 'ਚ ਆ ਜੇ, ਅਸੀਂ ਤੇ ਕਿੱਡੀ ਲੁੱਟ 'ਚ ਫਸੇ ਪਏ ਹਾਂ। ਹੁਣ ਮੇਰੀ ਸੁਣਿਓ, ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ, 10,000 ਰੁਪਈਆ ਲਾਉਂਦਾ, ਇਹ ਠੀਕ ਹੈ ਕਿ ਗਲਤ ਹੈ? ਬੋਲੋ ਦੱਸੋ ਜੀ, ਠੀਕ ਹੈ। ਪਰ ਬਾਹਰੋਂ ਉਹ 1,00,000 ਰੁਪਈਆ ਮੰਗਾਉਂਦਾ, ਧੀ ਨੂੰ 10,000 ਹੀ ਦਿੰਦਾ, ਹੁਣ ਭਲਾ ਇਹ ਠੀਕ ਰਿਹਾ ਕਿ ਗਲਤ ਰਿਹਾ? 90 ਆਪ ਆ ਗਿਆ, ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ? ਗਲਤ ਹੋ ਗਿਆ। ਠੀਕ ਗਲਤ ਇਰਾਦੇ ਦੇ ਹਿਸਾਬ ਨਾਲ, ਬੰਦੇ ਦਾ ਇਰਾਦਾ 90,000 ਕਮਾਉਣ ਦਾ ਹੈ, ਫਿਰ ਤੈਂ ਠੀਕ ਕਿਵੇਂ ਕਹਿਤਾ? ਹੁਣ ਆਈ ਨਾ ਗੱਲ ਪਕੜ, ਏਦਾਂ ਬੇੜਾ ਬਹਿੰਦਾ ਸਾਡਾ, ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ। ਠੀਕ ਗਲਤ ਕਿਵੇਂ ਪਤਾ ਲੱਗੂ? ਹੁਣ ਤੁਸੀਂ ਮੈਨੂੰ ਸੁਣੋ, ਬੋਲਦੇ ਨੂੰ ਇਹ ਕਹੀ ਜਾਓ ਵੀ ਕਮਾਲ ਹੈ, ਵੀ ਸਾਰਾ ਕੁਝ ਹੀ ਠੀਕ ਹੈ, ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਹੈ? ਇਹ ਠੀਕ ਨਾ ਕਹੋ ਤੁਸੀਂ, ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਪੈਣਾ। ਮੇਰਾ ਨਿਸ਼ਾਨਾ ਕੀ ਹੈ, ਮੇਰਾ ਏਮ ਕੀ ਹੈ, ਮੇਰਾ ਟੀਚਾ ਕੀ ਹੈ, ਮੇਰੇ ਟੀਚੇ ਦੇ ਨਾਲ, ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਵੇਖੋਗੇ, ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ ਹੈ। ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ? ਸਮਝ ਆ ਗਈ ਗੱਲ? ਹੁਣ ਦੱਸੋ ਬਈ, ਗਰੀਬਾਂ ਦੇ ਨਾਂ ਤੇ ਤੁਸੀਂ, ਕੋੜੀਆਂ ਦੇ ਨਾਂ ਤੇ ਤੁਸੀਂ 50,000 ਰੁਪਈਆ ਮੰਗਾ ਲਓ ਤੇ 5,000, ਹੁਣ ਜਦੋਂ 5,000 ਦਿੰਦੇ ਵੇਖੋਗੇ ਉਦੋਂ ਕੀ ਹੈ ਭਲਾ? ਠੀਕ। ਤੇ ਜਦੋਂ ਉਹਨੂੰ 45,000 ਖਾਂਦਾ ਵੇਖੋਗੇ, ਇਰਾਦਾ ਉਹਦਾ ਮਾੜਾ, ਉਦੋਂ ਕੀ ਬਣ ਗਿਆ? ਗਲਤ। ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਨੁਕਤਾ ਲਾਇਆ ਕਰੋ, ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ। ਐ ਗਲਤ ਠੀਕ ਨਹੀਂ ਹੁੰਦਾ, ਸਿੱਧਾ ਹੀ ਵੀ ਆਹ ਗਲਤ ਹੈ ਆਹ ਠੀਕ ਹੈ। ਸਾਰੇ ਦੀ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੈਨੂੰ, ਸਾਰੀ ਪਿਕਚਰ। ਐ ਗਲਤ ਠੀਕ ਕਿਵੇਂ? ਹੁਣ ਐ ਵੇਖਿਓ ਵੀ ਉਹ ਮੁੰਡਾ ਫਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ, ਕਿੱਡੀ ਗਲਤ ਗੱਲ ਹੈ ਵੀ ਮਾਰੀਆਂ ਸੱਟਾਂ ਹੈ ਜੀ, ਇਹ ਗਲਤ ਹੈ ਕਿ ਠੀਕ ਹੈ? ਦੱਸਿਓ ਭਲਾ ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੀ ਪੁੱਟ ਰਿਹਾ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਹੈ ਅੱਜ ਤਾਂ ਕੁੱਟ ਖਾ ਰਿਹਾ ਹੈ ਹੁਣ ਤੁਹਾਨੂੰ ਕੀ ਲੱਗੂ ਫਿਰ ਠੀਕ ਹੈ ਐ ਸਾਫ ਲੱਗੂ ਐ ਆਊਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਓ ਗਲਤ ਠੀਕ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਲੱਗਦਾ ਵੇਖੋ ਨਾ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਬਚਨ ਕਰੇ ਤੇ ਖਿਸਕ ਜਾਏ ਅੱਗੇ ਉਹ ਵੀ ਕੱਚਾ ਹੈ ਭਾਈ ਇਹ ਤੇ ਬੰਦਾ ਬਚਨ ਕਰਕੇ ਮੁੱਕਰ ਗਿਆ ਪਰਸੋਂ ਵਿੱਚ ਉੱਥੇ ਇੱਕ ਵੀਰ ਦੀ ਪੋਸਟ ਪੜ੍ਹੀ ਸੀ ਮੈਂ ਆਹ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਗੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਹ ਸਿਧਾਂਤ ਪਰ ਜੇ ਜਿੱਥੇ ਨਾ ਲਾਣਾ ਹੋਇਆ ਉੱਥੇ ਲਾ ਦਿੱਤਾ ਤੁਸੀਂ ਫਿਰ ਤੇ ਪੰਗਾ ਪੈ ਜਾਓ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਹੈ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹਿ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜੇ ਵੀ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਇਹੋ ਜਿਹੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐਂ ਕਰਤਾ ਮੈਂ ਤੇ ਐਂ ਕਹਿਤਾ ਮੈਂ ਤੇ ਬਚਨ ਕਰਤਾ ਐ ਹੁੰਦੇ ਨਹੀਂ ਕਈ ਗਾਂ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫਿਰ ਇਦਾਂ ਦੀ ਬੋਲ ਦਿੰਦੇ ਹਾਂ ਆਪਾਂ ਵੀ ਬਚਨ ਕਰਿਆ ਐਂ ਕਰਿਆ ਆਹ ਕਰਿਆ ਇਦਾਂ ਗੱਲਾਂ ਕਰਦੇ ਹਾਂ ਨਾ ਲਓ ਹੁਣ ਸੁਣੋ ਵੀ ਜਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ ਫੇਰ ਕਰਦੇ ਹਾਂ ਪਹਿਲਾਂ ਆ ਸ਼ਬਦ ਵੇਖੋ ਇੱਕ ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰਤਾ ਰੱਚਾ ਹਾਂ ਨਾਲ ਮਾਇਆ ਰੱਚਾ ਪਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਮਾਇਆ ਵਿੱਚ ਰਚ ਗਿਆ ਮਾਇਆ ਮਤਲਬ ਮਟੀਰੀਅਲ ਪਦਾਰਥਵਾਦ ਆ ਪੰਚਮ ਪਾਤਸ਼ਾਹ ਦਾ ਬਚਨ ਛੋਟਾ ਜਿਹਾ ਸੁਣੋ ਧਿਆਨ

0: ਪਰਮਾਤਮਾ ਨੂੰ ਭੁੱਲ ਗਿਆ ਮਟੀਰੀਅਲ ਵਿੱਚ ਸੁਰਤ ਫਸ ਗਈ ਮਾਇਆ ਨੋਟਾਂ ਨੂੰ ਨਹੀਂ ਜੀ ਕਹਿੰਦੇ ਆ ਜਿਹੜੇ ਜੇਬਾਂ ਚ ਨੋਟ ਪਾਏ ਆ ਇਹਨਾਂ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ ਮਾਇਆ ਦੀ ਡੈਫੀਨੇਸ਼ਨ ਗੁਰੂ ਸਾਹਿਬ ਦੱਸਦੇ ਐ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ ਜਿਹੜੀ ਚੀਜ਼ ਸੱਚ ਤੋਂ ਦੂਰ ਕਰੇ ਉਹ ਮਾਇਆ ਜਿਵੇਂ ਹੁਣ ਮੰਨ ਲਓ ਤੁਸੀਂ ਕਿਸੇ ਨੂੰ ਕਤਲ ਕਰਦਾ ਵੇਖਿਆ ਸੁਣੋ ਕਤਲ ਕਰਦਾ ਤੁਸੀਂ ਵੇਖਿਆ ਤੁਹਾਨੂੰ ਪਤਾ ਹੈ ਤੁਸੀਂ ਸੱਚੇ ਗਵਾਹ ਬਣ ਸਕਦੇ ਹੋ ਨਾ ਪਰ ਘਰ ਵਾਲੀ ਪਤਾ ਕੀ ਕਹਿੰਦੀ ਹੈ ਛੱਡੋ ਜੀ ਪਰੇ ਨਿਆਣੇ ਨਿੱਕੇ ਨਿੱਕੇ ਨੇ ਕਾਹਨੂੰ ਪੰਗਾ ਲੈਣਾ ਤੂੰ ਚੁੱਪ ਕਰ ਗਿਆ ਸੱਚ ਭੁੱਲ ਗਿਆ ਸਮਝ ਲੈ ਘਰ ਵਾਲੀ ਇੱਥੇ ਬੱਚੇ ਕੀ ਬਣ ਗਏ ਫਿਰ ਸਾਡੇ ਲਈ ਮਾਇਆ ਇਹ ਹੈ ਮਾਇਆ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ ਸਾਡੇ ਇਲਾਕੇ ਵਿੱਚ ਇੱਕ ਬਾਬਾ ਆਉਂਦਾ ਹੁੰਦਾ ਸੀ ਢੱਡਰੀਆਂ ਦੇ ਨੇੜੇ ਨਾ ਲੌਂਗੋਵਾਲ ਦੇ ਏਰੀਏ ਦਾ ਸੀ ਉਹ ਤੇ ਉਹ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ ਤੇ ਮੇਰੇ ਪਿਤਾ ਨੇ ਕਹਿਣਾ ਹੋਰ ਕਿਸੇ ਬਾਬੇ ਨੂੰ ਗਰਾਹੀ ਦੇਣੀ ਦੇਣੀ ਨਹੀਂ ਦੇਣੀ ਉਹਨੂੰ ਜ਼ਰੂਰ ਮੈਂ 500 ਰੁਪਈਆ ਦਊਂਗਾ ਉਦੋਂ 500 ਦਾ ਨੋਟ ਨਵਾਂ ਨਵਾਂ ਆਇਆ ਸੀ ਤੇ ਉਹ 500 ਰੁਪਈਆ ਉਹਨੂੰ ਦਿਆ ਗਿਆ ਤੇ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਮੈਂ ਕਿਹਾ ਇਸ ਬਾਬੇ ਨੂੰ ਜ਼ਰੂਰ ਦਿੰਦੇ ਹੋ ਗਰਾਹੀ ਹੋਰ ਨਹੀਂ ਕਿਸੇ ਨੂੰ ਦਿੰਦੇ ਉਹ ਮੈਨੂੰ ਕਹਿੰਦੇ ਵੀ ਮੈਂ ਇਹਨੂੰ ਤਾਂ ਗਰਾਹੀ ਦਿੰਦਾ ਵੀ ਬਾਬਾ ਮਾਇਆ ਨੂੰ ਹੱਥ ਨਹੀਂ ਤੇ ਕਰਦਾ ਕੀ ਸੀ ਉਹ ਜੇਬ ਐ ਅੱਗੇ ਕਰ ਦਿੰਦਾ ਸੀ ਉਹਦੇ ਬਟਨ ਜਿਹਾ ਲੱਗਿਆ ਹੁੰਦਾ ਇੱਥੇ ਜੇਬ ਦੇ ਉੱਤੇ ਤੁੱਕੀ ਜੀ ਲੱਗੀ ਹੁੰਦੀ ਇੱਥੇ ਉਹ ਬਟਨ ਜਿਹਾ ਖੋਲ ਜਿਆ ਕਰੇ ਐ ਐ ਐ ਜੇਬ ਕਰ ਦਿਆ ਕਰੇ ਵਿੱਚ ਨੋਟ ਪਾ ਦੋ ਤੁਸੀਂ ਤੇ ਉਹਦੇ ਨਾਲ ਦੇ ਵਾਲੇ ਦੱਸਿਆ ਸੀ ਕਹਿੰਦੇ ਘਰੇ ਜਾ ਕੇ ਆਪ ਹੀ ਗਿਣਦਾ ਇੱਥੇ ਇਦਾਂ ਪਾਉਂਦਾ ਤੇ ਮੈਂ ਜਦੋਂ ਹੁਣ ਇਹ ਗੱਲਾਂ ਪੁਰਾਣੀਆਂ 95 ਦੀ ਗੱਲ ਹੋਊ ਸ਼ਾਇਦ 97 ਦੀ ਹੋਵੇ ਤੇ ਜਦੋਂ ਮੈਂ ਬਾਹਰ ਵਿਦੇਸ਼ਾਂ 'ਚ ਗਿਆ ਤੇ ਉੱਥੇ ਫਿਰ ਮੈਂ ਵੇਖਿਆ ਵੀ ਇੱਥੇ ਤੇ ਨੋਟ ਵੈਸੇ ਹੀ ਲੋਕ ਘੱਟ ਵਰਤਦੇ ਆ ਹਰ ਜਗ੍ਹਾ ਹੀ ਕਾਰਡ ਯੂਜ ਕਰਦੇ ਆ ਸ਼ਾਪਿੰਗ ਕਰਦੇ ਨੇ ਤਾਂ ਜੇ ਕਿਤੇ ਕੋਈ ਟੈਕਸ ਆਪਣਾ ਟੋਲ ਪਲਾਜ਼ੇ ਜਿਵੇਂ ਲੱਗੇ ਆ ਸਾਡੇ ਇੱਥੇ ਟੋਲ ਕਟਾਉਂਦੇ ਆ ਤਾਂ ਵੀ ਉਹੀ ਵਰਤਦੇ ਆ ਫਿਰ ਇਸ ਹਿਸਾਬ ਨਾਲ ਤੇ ਸਾਰੀ ਬ੍ਰਹਮ ਗਿਆਨੀ ਨੇ ਮਾਇਆ ਨੂੰ ਤੇ ਹੱਥ ਹੀ ਨਹੀਂ ਲਾਉਂਦਾ ਕੋਈ ਤੇ ਸਾਡੇ ਵੀ ਇੱਦਾਂ ਹੀ ਹੋ ਜਾਣਾ ਨਾ 5-7 ਸਾਲਾਂ 'ਚ ਐਂ ਹੋ ਜੂ ਭਾਈ ਮਸ਼ੀਨਾਂ ਹੀ ਹੋਣਗੀਆਂ ਹੋਰ ਕੀ ਹੋਊ ਨੋਟ ਨਾਟ ਕਿੰਨਾ ਕੁ ਚਿਰ ਚੱਲਣਗੇ ਬੰਦ ਹੋ ਜਾਣਗੇ ਜਿਹੜੇ ਹਿਸਾਬ ਨਾਲ ਬੈਂਕਿੰਗ ਦਾ ਸਿਸਟਮ ਚੱਲ ਰਿਹਾ ਹੈ ਸਾਰਾ ਕੁਝ ਬੈਂਕ ਦੇ ਥਰੂ ਹੋ ਰਿਹਾ ਹੈ ਆਉਣ ਵਾਲੇ ਸਮੇਂ 'ਚ ਕਿੰਨਾ ਚਿਰ ਨੋਟ ਚੱਲਣਗੇ ਇੱਥੇ ਵੀ ਮੈਨੂੰ ਲੱਗਦਾ ਮਸ਼ੀਨਾਂ ਜੀਆਂ ਰੱਖਣੀਆਂ ਪੈਣਗੀਆਂ ਵੀ ਨੋਟ ਨਾ ਰੱਖੋ ਆਪ ਤਾਂ ਦੱਸੋ ਵੀ 10 ਘਟਾਣੇ ਨੇ ਕਿ 5 ਘਟਾਣੇ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਐਂ ਹੋਵੇ ਪਿੱਛੇ ਜੇ ਨੋਟਬੰਦੀ ਹੋਈ ਸੀ ਨਾ ਜਦੋਂ ਕਿੰਨਾ ਮੁਸ਼ਕਲ ਜਿਹਾ ਸਮਾਂ ਆ ਗਿਆ ਸੀ ਤੇ ਉਦੋਂ ਸਾਡੇ ਉੱਥੇ ਇੱਕ ਬਾਬਾ ਆਇਆ ਮੇਰੇ ਕੋਲ ਰੋਣ ਹੀ ਲੱਗ ਪਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਨੋਟ ਕਿਤੇ ਮਿਲਦੇ ਨਹੀਂ ਲੋਕੀ ਲਾਈਨਾਂ 'ਚ ਲੱਗੇ ਆ ਕਹਿੰਦਾ ਮੈਂ ਭੋਗ ਤੇ ਕੀਰਤਨ ਕਰਨ ਗਿਆ ਮੈਨੂੰ ਵਾਹਵਾ ਰੱਖ ਤੇ ਕਿਸੇ ਨੇ 10-10 ਦੇ ਨੋਟ ਤੇ ਹੁਣ ਭੋਗ ਤੇ ਰੱਖ ਤੇ ਕਹਿੰਦਾ ਇੱਕ ਆਇਆ 500 ਦੇ 2 ਰੱਖ ਕੇ ਸਾਰੀ ਚੱਕ ਕੇ ਲੈ ਗਿਆ ਕਹਿੰਦਾ ਮੈਂ ਹੁਣ ਕਚੀਚੀਆਂ ਵੱਟਾਂ ਉੱਥੇ ਬੈਠਾ ਵੀ ਮੈਂ ਇਹਨਾਂ ਨੂੰ ਕਿੱਥੇ ਬਦਲੂ ਵੀ ਤੂੰ ਤੇ ਸਾਰੀ ਲੈ ਗਿਆ ਚੱਕ ਕੇ ਸੋ ਜਿਵੇਂ ਹੁਣ ਆ ਪਿੱਛੇ ਜੇ ਮਸਲਾ ਇਦਾਂ ਦਾ ਚੱਲਿਆ ਹੈ ਹੋ ਸਕਦਾ ਹੈ ਕਿ ਆਉਣ ਵਾਲੇ 5-7-10 ਸਾਲਾਂ ਵਿੱਚ ਜਿਹੜੀ ਨੋਟ ਵਗੈਰਾ ਖਤਮ ਹੋ ਜਾਣ ਇੱਥੇ ਹੁਣ ਉਹ ਹੈ ਪਖੰਡ ਹੈ ਮਾਇਆ ਨੂੰ ਹੱਥ ਨਹੀਂ ਲਾਉਂਦਾ ਮੇਰਾ ਪਿਓ ਕਹਿੰਦਾ ਵੀ ਆਪਾਂ ਇਹਨੂੰ ਪਿਤਾ ਕਹਿੰਦੇ ਵੀ ਇਹਨੂੰ ਪੈਸੇ ਦੇਣੇ ਆ ਪਰ ਬੰਦੇ ਦਾ ਇਰਾਦਾ ਨਹੀਂ ਵੇਖਿਆ ਐਂ ਵੇਖ ਲਿਆ ਵੀ ਆਹ ਨੋਟਾਂ ਨੂੰ ਹੱਥ ਨਹੀਂ ਲਾਉਂਦਾ ਇਰਾਦਾ ਉਹਦਾ ਉਹੀ ਹੈ ਇਰਾਦਾ ਤੇ ਦੂਜੇ ਬਾਬਿਆਂ ਵਾਲਾ ਹੀ ਹੈ ਕੰਮ ਤੇ ਸੇਮ ਹੀ ਕਰਦਾ ਬਸ ਅਗਲਾ ਘੁਮਾ ਕੇ ਗੱਲ ਫੜ ਲੈਂਦਾ ਫੜਦੇ ਫੜਨਾ ਦੇ ਗਲੇ ਨੇ ਗਾਲੀ ਹੁੰਦਾ ਨਾ ਸੋ ਮਾਇਆ ਦਾ ਅਰਥ ਹੈ ਮਟੀਰੀਅਲ ਜਿਹੜਾ ਬੰਦਾ ਮਟੀਰੀਅਲ ਦੇ ਪਿੱਛੇ ਲੱਗ ਕੇ ਪਦਾਰਥ ਦੇ ਪਿੱਛੇ ਲੱਗ ਕੇ ਪਰਿਵਾਰ ਦੇ ਪਿੱਛੇ ਲੱਗ ਕੇ ਸੱਚ ਛੱਡ ਦਵੇ ਵੀ ਛੱਡ ਪਰੇ ਯਾਰ ਮੈਂ ਇੰਨਾ ਵੀ ਸੱਚ ਨਾ ਬੋਲ ਅਗਲਾ ਕਹਿੰਦਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲੇ ਹੀ ਰਹਿ ਜੇ ਚਾਰ ਕੁ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ ਚਾਰ ਕੁ ਤਾਂ ਰੱਖ ਲੈ ਹਰੇਕ ਨਾਲ ਹੀ ਪੰਗਾ ਲੈ ਕੇ ਬਹਿ ਜਾਂਦਾ ਕਦੇ ਉਹਨੂੰ ਕਹਿ ਦਿੰਦਾ ਕਦੇ ਉਹਨੂੰ ਕਹਿ ਦਿੰਦਾ ਵੀ ਤੇਰੇ ਨਾਲ ਹਰ ਕਿਸੇ ਦੀ ਵੀ ਨਹੀਂ ਬਣਦੀ ਅਗਲਾ ਸੋਚ ਹੀ ਸਕਦਾ ਨਾ ਪਰ ਜਿਹੜੀ ਚੀਜ਼ ਤੁਹਾਨੂੰ ਸੱਚ ਬੋਲਣ ਤੋਂ ਰੋਕ ਦਵੇ ਜਿਹੜੀ ਚੀਜ਼ ਦਾ ਮੋਹ ਆਵੇ ਸਮਝ ਲਓ ਉਹ ਮਾਇਆ ਉਹ ਪੁੱਤ ਵੀ ਹੋ ਸਕਦਾ ਘਰ ਵਾਲੀ ਵੀ ਹੋ ਸਕਦੀ ਹੈ ਜਾਇਦਾਦ ਵੀ ਹੋ ਸਕਦੀ ਹੈ ਪੈਸਾ ਵੀ ਹੋ ਸਕਦਾ ਹੈ ਕੁਛ ਵੀ ਹੋ ਸਕਦਾ ਉਹਨੂੰ ਮਾਇਆ ਕਹਿੰਦੇ ਆ ਲੋ ਹੁਣ ਮਾਇਆ ਦੇ ਵਿੱਚ ਫਸਿਆ ਹੁਣ ਅਗਲੀ ਪੰਕਤੀ ਸੁਣ
1: ਆਵੇ ਜਾਏ ਪਵਾਈ ਐ ਬਹੁ ਜੂਨੀ ਨੱਚਾ
0: ਕਹਿੰਦੇ ਬਹੁਤ ਜੂਨੀਆਂ ਵਿੱਚ ਨੱਚਦਾ ਰਹਿੰਦਾ ਬੰਦਾ ਆਉਂਦਾ ਜਾਂਦਾ ਰਹਿੰਦਾ ਆਉਂਦਾ ਜਾਂਦਾ ਮਤਲਬ ਵੀ ਕਦੇ ਤੇ ਵਧੀਆ ਜਿਹੀਆਂ ਗੱਲਾਂ ਕਰਨ ਲੱਗ ਜਾਂਦਾ ਕਦੇ ਬਹੁਤ ਭੈੜਾ ਬਣ ਜਾਂਦਾ ਇੱਕ ਦਿਨ ਵਿੱਚ ਕਈ ਕਈ ਜੂਨਾਂ ਭੋਗਦਾ ਸਵੇਰੇ ਵਧੀਆ ਸੀ ਦੁਪਹਿਰੇ ਕੁਝ ਹੋਰ ਹੀ ਬਣਿਆ ਫਿਰਦਾ ਸ਼ਾਮ ਨੂੰ ਭਾਵ ਕਿ ਕਦੇ ਕੁੱਤਾ ਕਦੇ ਕਾਂ ਕਦੇ ਸੂਰ ਕਦੇ ਗਧਾ ਇੱਕ ਹੀ ਬੰਦਾ ਇਹਦੇ ਵਿੱਚ ਕਈ ਕੁਛ ਆਈ ਜਾਂਦਾ ਕਰਤੂਤ ਪਸ਼ੂ ਕੀ ਮਾਨਸ

ਇਹੋ ਜਿਹਾ ਜਿਹੜਾ ਬੰਦਾ ਮਾਇਆ ਵਿੱਚ ਫਸਿਆ ਹੋਇਆ ਕਹਿੰਦੇ ਬਚਨ ਕਰ ਕਰਕੇ ਮੁੱਕਰਦਾ ਹੈ ਖਿਸਕਦਾ ਹੀ ਰਹਿੰਦਾ ਉਹਨੂੰ ਕੋਈ ਨਹੀਂ ਹੁੰਦਾ ਵੀ ਮੈਂ ਫਲਾਣੇ ਨੂੰ ਹੁਣ ਵੇਖੋ ਘਰ ਵਾਲੀ ਦੇ ਨਾਲ ਸਾਥ ਨਿਭਾਉਂਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੀ ਕੀਤਾ ਭਲਾ ਉਹਨੇ ਬਚਨ ਪਰ ਹੁਣ ਬਾਹਰ ਧੱਕੇ ਖਾਂਦਾ ਖਿਸਕ ਗਿਆ ਫਸ ਗਿਆ ਨਾ ਕਿਸੇ ਹੋਰ ਪਾਸੇ ਭਾਵ ਕਹਿੰਦੇ ਬਚਨ ਤੋੜਤਾ ਏਦਾਂ ਇਹਨੂੰ ਕਹਿੰਦੇ ਬਚਨ ਕਰਕੇ ਮੁੱਕਰਨਾ ਇਹੋ ਜਿਹੇ ਬੰਦੇ ਝੂਠੇ ਬੰਦੇ ਜਿਹੜੇ ਹੁੰਦੇ ਹੈ ਮਟੀਰੀਅਲ ਵਿੱਚ ਫਸੇ ਹੋਏ ਜਿਹੜੇ ਬੰਦੇ ਹੈ ਇਹ ਬੰਦੇ ਬਚਨ ਕਰ ਕਰਕੇ ਮੁੱਕਰਦੇ ਹੁਣ ਸਾਨੂੰ ਆ ਪੰਗਤੀ ਐ ਸਮਝ ਬਚਨ ਕਰੇ ਸੋ ਕਿਸਕ ਜਾਏ ਵੀ ਵੇਖੋ ਜੀ ਬਚਨ ਕਰਕੇ ਜਿਹੜਾ ਮੁੱਕਰ ਜਾਂਦਾ ਹੈ ਪਰ ਦੱਸਿਓ ਪਿਆਰਿਓ ਟੀਚਾ ਵੇਖਣਾ ਪੈਣਾ ਬਚਨ ਨਹੀਂ ਤੁਹਾਨੂੰ ਟੀਚਾ ਕੀ ਹੈ ਤੁਹਾਡਾ ਹੁਣ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਵੇਖਿਓ ਤੁਸੀਂ ਬੱਚੀ ਦਾ ਰਿਸ਼ਤਾ ਕੀਤਾ ਸੀ ਤੁਸੀਂ ਕਿਹਾ ਸੀ 15 ਤਰੀਕ ਨੂੰ 15 ਜਨਵਰੀ ਨੂੰ ਬਰਾਤ ਲੈ ਕੇ ਆ ਜਿਓ ਕਾਰਡ ਵੀ ਛੱਪ ਗਏ ਵਾਅਦਾ ਹੋ ਗਿਆ ਵਿਚੋਲਾ ਵਿੱਚ ਪੈ ਗਿਆ ਬਚਨ ਕਰਤਾ ਧੀ ਦਾ ਵਿਆਹ ਕਰਾਂਗੇ ਤੇ ਉਦੋਂ ਬਾਅਦ ਤੁਹਾਨੂੰ ਲੱਗ ਗਿਆ ਪਤਾ ਵੀ ਮੁੰਡਾ ਤੇ ਨਸ਼ਾ ਕਰਦਾ ਹੈ ਸਾਡੇ ਨਾਲ ਤੇ ਧੋਖਾ ਬਹੁਤ ਵੱਡਾ ਕੀਤਾ ਹੈ ਇਹ ਕਹਿੰਦਾ ਸੀ ਬਾਹਰੋਂ ਆਇਆ ਹੈ ਇਹ ਤੇ ਪੱਕਾ ਹੀ ਆ ਗਿਆ ਤੇ ਡਿਪੋਰਟ ਕਰਕੇ ਭੇਜਿਆ ਡਿਪੋਰਟ ਕਰਕੇ ਭੇਜਿਆ ਇਹਨੂੰ ਤੇ ਤੁਸੀਂ ਫਿਰ ਵਿਆਹ ਤੋੜਤਾ ਤੇ ਅਗਲਾ ਕਹਿੰਦਾ ਲਓ ਜੀ ਬਚਨ ਕਰਕੇ ਮੁੱਕਰ ਗਏ ਇਹ ਕੀ ਗੱਲ ਹੋਈ ਫਿਰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਸਾਰੀ ਸਿੱਖ ਸੰਗਤ ਇਕੱਠੀ ਹੋਵੇ ਚਿੱਠੀਆਂ ਪਾਈਆਂ ਨਾ ਦੀਵਾਲੀ ਦੇ ਸੰਬੰਧ ਵਿੱਚ ਉਹਨਾਂ ਨੇ ਬਚਨ ਕੀਤਾ ਵੀ ਸਾਰੇ ਆਓ ਆਪਾਂ ਜੋੜ ਮੇਲਾ ਕਰਾਂਗੇ ਇਦਾਂ ਹੀ ਹੈ ਨਾ ਆਪਾਂ ਜੋੜ ਮੇਲਾ ਕਰਾਂਗੇ ਲੀਡਰ ਨੇ ਸਾਡੀ ਕੌਮ ਦੇ ਉਹ ਆਗੂ ਨੇ ਉਹਨਾਂ ਨੇ ਫੈਸਲਾ ਲਿਆ ਉਸ ਸਾਡੇ ਲੀਡਰ ਦਾ ਸਾਡੇ ਆਗੂ ਦਾ ਇਹ ਫੈਸਲਾ ਬਹੁਤ ਵਧੀਆ ਵੀ ਸਾਰੀ ਕੌਮ ਆਵੇ ਤੇ ਆਪਾਂ ਕੋਈ ਕੌਮ ਦੀ ਬਿਹਤਰੀ ਲਈ ਚੜ੍ਹਦੀ ਕਲਾ ਲਈ ਦੀਵਾਲੀ ਤੇ ਜੋੜ ਮੇਲਾ ਕਰਕੇ ਤੇ ਆਪਾਂ ਕੋਈ ਵਧੀਆ ਪ੍ਰੋਗਰਾਮ ਉਲੀਕੀਏ ਸਿੱਖਾਂ ਨੂੰ ਚਿੱਠੀਆਂ ਭੇਜਦੀਆਂ ਜੋੜ ਮੇਲਾ ਹੋਏਗਾ ਜਦੋਂ ਵੇਖਿਆ ਵੀ ਤੋਪਾਂ ਬੀੜਦੀਆਂ ਅਗਲਿਆਂ ਨੇ ਫੌਜਾਂ ਆ ਗਈਆਂ ਤੇ ਭਾਈ ਮਨੀ ਸਿੰਘ ਨੇ ਸੋਚਿਆ ਉਹ ਛੱਡ ਪਰਾਂ ਕਹਿ ਤੇ ਬੈਠਾ ਵੀ ਜੋੜ ਮੇਲਾ ਹੋਊਗਾ ਜੇ ਨੁਕਸਾਨ ਹੁੰਦਾ ਤੇ ਪਿੱਛੇ ਹਟਣ ਵਿੱਚ ਕੋਈ ਘਾਟਾ ਨਹੀਂ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਕਿਹਾ ਸੀ ਆਓ ਮੁੜ ਕੇ ਦੁਬਾਰਾ ਚਿੱਠੀਆਂ ਲਿਖਤੀਆਂ ਵੀ ਇਹਨਾਂ ਦੀ ਨੀਤ ਵਿਗੜ ਗਈ ਹੁਣ ਨਾ ਆਓ ਕਿਉਂ ਉਹਨਾਂ ਦਾ ਨਿਸ਼ਾਨਾ ਬਹੁਤ ਵਧੀਆ ਟੀਚਾ ਬਹੁਤ ਵਧੀਆ ਵੀ ਕੌਮ ਮਰਵਾਉਣੀ ਨਹੀਂ ਕੌਮ ਨੂੰ ਬਚਾਉਣਾ ਹੈ ਮੇਰੇ ਵਰਗੇ ਤੇ ਕਹਿੰਦੇ ਨੇ ਪੈਂਦੇ ਨੇ ਛਿੱਤਰ ਪੈਣ ਜੋ ਮੈਂ ਇੱਕ ਵਾਰੀ ਕਹਿਤਾ ਬਸ ਕਹਿਤਾ ਆਖੋ ਸਤਨਾਮ ਸਾਡੇ ਵਰਗੇ ਪਿੱਛੇ ਕਿੱਥੇ ਹਟਦੇ ਨੇ ਇੰਨੀ ਅਕਲ ਸਾਨੂੰ ਕਿੱਥੇ ਹੈ ਇੰਨਾ ਦਿਮਾਗ ਸਾਡਾ ਕੰਮ ਕਿੱਥੇ ਕਰਦਾ ਜਦੋਂ ਅਗਲਾ ਕਹਿੰਦਾ ਮੈਂ ਇੱਕ ਵਾਰੀ ਕਹਿਤਾ ਮੀਡੀਏ ਚ ਆ ਗਿਆ ਲੋਕੀ ਤੇ ਕਹਿਣਗੇ ਵੀ ਤੂੰ ਤੇ ਪਹਿਲਾਂ ਐ ਕਹਿੰਦਾ ਸੀ ਹੁਣ ਤੂੰ ਕਿਉਂ ਮੁੱਕਰ ਗਿਆ ਏਦਾਂ ਨਹੀਂ ਵੇਖੋ ਗਲਤ ਠੀਕ ਸੱਚ ਝੂਠ ਨਿਸ਼ਾਨਾ ਕੀ ਹੈ ਉੱਥੇ ਪਤਾ ਲੱਗਦਾ ਇਹ ਗੱਲ ਮੇਰੇ ਖਿਆਲ ਪਕੜ ਚ ਆ ਗਈ ਅੱਜ ਤੋਂ ਬਾਅਦ ਗਲਤ ਠੀਕ ਨਹੀਂ ਵੇਖਣਾ ਕੀ ਵੇਖਣਾ ਬਈ ਪਿਆਰਿਓ ਇਰਾਦਾ ਕੀ ਵੇਖਣਾ ਜੀ ਬੰਦੇ ਦਾ ਇਰਾਦਾ ਨਿਸ਼ਾਨਾ ਕੀ ਹੈ ਇਹਦਾ ਇਹ ਚਾਹੁੰਦਾ ਕੀ ਹੈ ਇਹ ਜਾਣਾ ਕਿੱਥੇ ਚਾਹੁੰਦਾ ਹੈ ਗਲਤ ਠੀਕ ਤਾਂ ਪਰਖਿਆ ਜਾਏਗਾ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਗਲਤ ਠੀਕ ਕੁਛ ਨਹੀਂ ਹੁੰਦਾ ਮੈਂ ਫੇਰ ਕਹਿ ਰਿਹਾ ਗੰਗੂ ਨੇ ਕਚਹਿਰੀ 'ਚ ਜਾ ਕੇ ਸੱਚ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦਿਆਂ ਨੇ ਝੂਠ ਬੋਲਿਆ ਵੀ ਇਹ ਪੁੱਛਦੇ ਪੀਰ ਨੇ ਪਰ ਉਹ ਸੱਚ ਨਹੀਂ ਸੀ ਚਾਹੀਦਾ ਇਹ ਜਿਹੜਾ ਝੂਠ ਹੈ ਇਹ ਚਾਹੀਦਾ ਸੀ ਸਾਰੀ ਦੀ ਸਾਰੀ ਘਟਨਾ ਨੂੰ ਵੇਖਣਾ ਪੈਣਾ ਸਰ ਤਾਂ ਕਰਕੇ ਗਲਤ ਠੀਕ ਸਾਰੇ ਸੰਦਰਭ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ ਗਲਤ ਠੀਕ ਸਾਰੀ ਪਿਕਚਰ ਤੁਹਾਨੂੰ ਵੇਖਣੀ ਸੋ ਝੂਠ ਨਾਲ ਜੁੜਿਆ ਹੋਇਆ ਬੰਦਾ ਉਹ ਤੇ ਫਿਰ ਧੱਕੇ ਖਾਂਦਾ ਬਹਾਨੇ ਬਾਜ਼ੀਆਂ ਕਰਦਾ ਰਹਿੰਦਾ ਅੱਗੇ ਸੁਣ ਲਓ ਸ਼ਬਦ ਥੋੜਾ ਜਿਹਾ ਹੈ ਹਾਂਜੀ

0: ਕਹਿ ਲੋ ਵੀ ਝੂਠ ਦੇ ਵਿੱਚ ਹੀ ਖੱਚਤ ਰਹਿੰਦਾ ਹੈ, ਉਹਦੇ ਕੰਮ ਨੇ ਜਿਹੜੇ ਕੰਮਾਂ 'ਚ ਖੱਚਤ ਹੈ ਬਸ ਝੂਠ ਹੀ ਝੂਠ, ਅੰਦਰੋਂ ਵੀ ਝੂਠਾ। ਜਾਂ ਇਹਨੂੰ ਐਂ ਕਹਿ ਲੋ, ਖੱਚਾ ਦਾ ਅਰਥ ਇੱਕ ਟੀਕਾਕਾਰ ਨੇ ਤੇ ਕੀਤਾ ਖੱਚਤ ਰਹਿੰਦਾ, ਦੂਜਾ ਕਹਿੰਦਾ ਵੀ ਕੰਮ ਵੀ ਉਹਦੇ ਇਦਾਂ ਦੇ ਹੁੰਦੇ ਨੇ ਤੇ ਮਾਰਦਾ ਵੀ ਖੱਚਾ ਹੀ ਰਹਿੰਦਾ। ਆਖੋ ਸਤਨਾਮ। ਖੱਚ ਮਤਲਬ ਗੱਪ, ਇਹੋ ਜਿਹਾ ਬੰਦਾ ਗੱਪ ਹੀ ਛੱਡਦਾ ਰਹਿੰਦਾ, ਖੱਚ ਮਾਰਦਾ ਰਹਿੰਦਾ, ਕਿਉਂਕਿ ਝੂਠ ਉਹਦੇ ਅੰਦਰ ਵਸਿਆ ਹੁੰਦਾ, ਉਹਦਾ ਟੀਚਾ ਗਲਤ ਹੁੰਦਾ, ਸਾਰੀ ਜ਼ਿੰਦਗੀ ਖੱਚਤ ਰਹਿੰਦਾ ਮਾੜੇ ਕੰਮਾਂ 'ਚ। ਹਾਂਜੀ।
1: ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ,
0: ਬਸ ਨਿਰਵੈਰਾਂ ਨਾਲ ਵੀ ਉਹ ਵੈਰ ਕਰਦਾ, ਜਿਹਦੇ ਨਾਲ ਵੈਰ ਨਹੀਂ ਵੀ ਕਰਨਾ ਚਾਹੀਦਾ ਸੀ ਨਾ, ਉਹਦੇ ਨਾਲ ਵੀ ਵੈਰ ਵਿੱਢ ਕੇ ਬਹਿ ਜਾਂਦਾ। ਹੁਣ ਸਾਹਿਬਜ਼ਾਦਿਆਂ ਨਾਲ ਕਾਹਦਾ ਵੈਰ ਹੈ ਵੇਖੋ, ਪਰ ਵੈਰ ਵਿੱਢ ਲਿਆ ਨਾ, ਨਿਰਵੈਰਾਂ ਨਾਲ ਵੀ ਵੈਰ ਕਰਦਾ ਬੰਦਾ ਲਾਲਚਾਂ ਵਿੱਚ ਫਸ ਕੇ। ਹਾਂਜੀ।

ਮੁੱਢ ਤੋਂ ਹੀ ਪੁੱਠੇ ਪਾਸੇ ਪਿਆ ਹੋਣ ਕਰਕੇ ਕਹਿੰਦੇ ਪਰਮਾਤਮਾ ਨਿਯਮ ਜਿਹੜੇ ਰੱਬ ਦੇ ਨਿਯਮ ਨੇ ਰੱਬ ਦੇ ਨਿਯਮਾਂ ਮੁਤਾਬਕ ਉਹਦੀ ਜ਼ਮੀਰ ਮਰੀ ਹੋਈ ਮਰਿਆ ਹੋਇਆ ਹੁੰਦਾ ਉਹ ਅੰਦਰੋਂ ਪਰਮਾਤਮਾ ਦੇ ਨਿਯਮ ਜਿਹੜੇ ਨੇ ਨਿਯਮਾਂ ਮੁਤਾਬਕ ਜਦੋਂ ਕੰਮ ਗਲਤ ਕਰਦਾ ਹੈ ਫਿਰ ਅੰਦਰੋਂ ਜ਼ਮੀਰ ਮਰੀ ਵਾਲਾ ਹੁੰਦਾ ਇਹੋ ਜਿਹਾ ਬੰਦਾ ਅੱਗੇ

0: ਕਹਿੰਦੇ ਐ ਕਦੇ ਕਾਮ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਇਹ ਜੰਮ ਉਹਨੂੰ ਚਿੰਬੜੇ ਰਹਿੰਦੇ ਐ ਬਸ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਫਸਿਆ ਰਹਿੰਦਾ ਹਾਂਜੀ
1: ਹੋਆ ਤ ਪਾਵਸ ਧਰਮ ਕਾ ਨਾਨਕ ਦਰ ਸੱਚਾ
0: ਬਸ ਪਰਮਾਤਮਾ ਦਾ ਜਿਹੜੀ ਖੇਡ ਹੈ ਨਾ ਪਰਮਾਤਮਾ ਦਾ ਜਿਹੜਾ ਨਿਯਮ ਹੈ ਉਹ ਬੜੇ ਕਮਾਲ ਦੇ ਨੇ ਉਹ ਫਿਰ ਇੱਕ ਨਾ ਇੱਕ ਦਿਨ ਫੈਸਲਾ ਕਰਦੇ ਨੇ ਬਾਹਰੋਂ ਬੰਦਾ ਭਾਵੇਂ ਜਿੰਨੇ ਮਰਜ਼ੀ ਨਜ਼ਾਰੇ ਲੈਂਦਾ ਫਿਰੇ ਅੰਦਰੋਂ ਉਸ ਬੰਦੇ ਦਾ ਬਹੁਤ ਬੁਰਾ ਹਾਲ ਹੁੰਦਾ ਜਿੰਨੇ ਬੰਦਾ ਗਲਤ ਕੰਮ ਕਰਦਾ ਜਾਏਗਾ ਉਹਨਾਂ ਆਪਣੇ ਆਪ ਤੋਂ ਦੂਰ ਹੁੰਦਾ ਜਾਂਦਾ ਹੈ ਉਹਨਾਂ ਹੀ ਦਾਗੀ ਹੋਈ ਜਾਂਦਾ ਹੈ ਉਹਨਾਂ ਹੀ ਫਿਰ ਦੁਖੀ ਹੋਣਾ ਪੈਂਦਾ ਅਰਦਾਸ ਕਰਦੇ ਰਹੀਏ ਸੱਚੇ ਪਾਤਸ਼ਾਹ ਗੰਗੂ ਵਰਗੇ ਜਿਨ੍ਹਾਂ ਨੇ ਬੇੜਾ ਗਰਕ ਕਰ ਲਿਆ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਸਭ ਕੁਝ ਖਤਮ ਕਰ ਲਿਆ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਨੂੰ ਬਚਾ ਕੇ ਰੱਖਿਓ ਅੱਜ ਸਾਰੇ ਆਪਾਂ ਬਹੁਤੇ ਸਾਡੇ ਚ ਉਹ ਹੈ ਜਿਹੜੇ ਗੰਗੂ ਦੇ ਨਕਸ਼ੇ ਕਦਮਾਂ ਤੇ ਤੁਰਨ ਵਾਲੇ ਹਾਂ ਉੱਤੋਂ ਉੱਤੋਂ ਨਾ ਐਂ ਕਰਦਾ ਬਦਾਦੀ ਜੀ ਮੈਂ ਤੁਹਾਡੇ ਨਾਲ ਹਾਂ ਜੀ ਮੈਂ ਤੁਹਾਡੇ ਨਾਲ ਹਾਂ ਆਪਾਂ ਵੀ ਐਂ ਕਰਦੇ ਹੱਥ ਐਂ ਜੋੜਦੇ ਹਾਂ ਵੱਡੇ ਵੱਡੇ ਉੱਤੇ ਕਰ ਕਰਕੇ ਬਾਹਾਂ ਮੁਖਾਉਂਦੇ ਹਾਂ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ ਗੁਰੂ ਨਾਲ ਪਰ ਸਾਡੇ ਵਿੱਚ ਵੀ ਕੋਈ ਕਦਰ ਨਹੀਂ ਬਿਰਲਾ ਹੈ ਜਿਹੜਾ ਦਿਲੋਂ ਕਰਨ ਵਾਲਾ ਹੈ ਦਿਖਾਵਾ ਗੰਗੂ ਨੇ ਕੀਤਾ ਸੀ ਅਸੀਂ ਵੀ ਬਹੁਤੇ ਦਿਖਾਵੇ ਵਾਲੇ ਬਹੁਤੇ ਅਸੀਂ ਦਿਖਾਵੇ ਹੀ ਕਰਦੇ ਹਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੰਗੂ ਘਰੇ ਲੈ ਗਿਆ ਗੰਗੂ ਨੇ ਕਦਰ ਨਹੀਂ ਕੀਤੀ ਅਸੀਂ ਕਿੰਨੀ ਕੁ ਕਦਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਘਰੇ ਲੈ ਕੇ ਗਏ ਹਾਂ ਸਵਾ ਕਦਰ ਕਰਦੇ ਹਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਆਏ ਹੁੰਦੇ ਹੈ ਸ਼ਾਮ ਨੂੰ ਸ਼ਰਾਬਾਂ ਚੱਲਦੀਆਂ ਹੁੰਦੀਆਂ ਸ਼ਾਮ ਨੂੰ ਉਸੇ ਘਰਾਂ ਦੇ ਵਿੱਚ ਤੁਸੀਂ ਵੇਖੋ ਕਿਵੇਂ ਨਾਚ ਚੱਲਦੇ ਆ ਕਿਵੇਂ ਡੀਜੇ ਚੱਲਦੇ ਆ ਸਭ ਕੁਝ ਭੁੱਲਿਆ ਹੋਇਆ ਹੁੰਦਾ ਗੰਗੂ ਨੂੰ ਅਸੀਂ ਕਹਿੰਦੇ ਹਾਂ ਵੀ ਗੰਗੂ ਅਸੀਂ ਬਹੁਤੇ ਗੰਗੂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਹਾਂ ਤੇ ਅਰਦਾਸ ਕਰਦੇ ਰਹੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਿਓ ਪੰਚ ਬਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਮੇਰੇ ਰੱਬ ਜੀ ਕਹਿੰਦੇ ਸ਼ਿਕਾਰੀ ਨੇ ਪੰਜ ਵਕਾਰ ਨੇ ਬਹੁਤੇ ਜਮ ਇਹ ਵਕਾਰ ਇਹ ਸ਼ਿਕਾਰੀ ਬਹੁਤੇ ਹੈ ਜਿੰਦ ਕੱਲੀ ਹੈ ਮੇਰੇ ਰੱਬ ਜੀ ਸਾਡੇ ਤੇ ਕਿਰਪਾ ਹੀ ਰੱਖਿਓ

ਤਿੰਨ ਵੱਜ ਗਏ ਆ ਆਪਾਂ ਹੁਣ ਸਾਹਿਬਜ਼ਾਦਿਆਂ ਨੂੰ ਯਾਦ ਕਰਾਂ ਆ ਪਹਿਲਾਂ ਵੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਇਤਿਹਾਸ ਬਹੁਤ ਸੁਣਿਆ ਸੁਣਾਇਆ ਹੈ ਕੈਸਟਾਂ ਚੋਂ ਸੁਣ ਲਓ ਜਿੱਥੇ ਮਰਜ਼ੀ ਪਰ ਆ ਨੁਕਤੇ ਕਹਿਣੇ ਮੈਂ ਜ਼ਰੂਰੀ ਸਮਝਦਾ ਕੱਲ ਤੱਕ ਆਪਾਂ ਸੁਣਿਆ ਸੀ ਜਿਹੜੀ ਰਾਤ ਲੰਘੀ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਸਫ਼ਰ ਕੀਤਾ ਆਪਾਂ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਥੋੜ੍ਹੀ ਜਿਹੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਚਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਜੋ ਅੱਜ ਦੀ ਜਿਹੜੀ ਰਾਤ ਲੰਘੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਠ ਪੋਹ ਦੀ ਰਾਤ ਗੁਰੂ ਸਾਹਿਬ ਨੇ ਸਾਰਾ ਦਿਨ ਜੰਗ ਕੀਤਾ ਅੱਠ ਪੋਹ ਦੀ ਰਾਤ ਨੂੰ ਕੱਚੀ ਗੜੀ ਜਿਹੜੀ ਸੀ ਚਮਕੌਰ ਦੀ ਉਹਨੂੰ ਛੱਡਿਆ ਤੇ ਸਾਰੀ ਰਾਤ ਗੁਰੂ ਸਾਹਿਬ ਨੇ ਪੈਦਲ ਸਫ਼ਰ ਕੀਤਾ ਨੰਗੇ ਚਰਨ ਨੇ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ ਚੱਲਦੇ ਚੱਲਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੱਥ ਵਿੱਚ ਇੱਕ ਸ੍ਰੀ ਸਾਹਿਬ ਮਿਆਨ ਤੋਂ ਬਿਨਾਂ ਇੱਕ ਤਲਵਾਰ ਮਿਆਨ ਤੋਂ ਬਿਨਾਂ ਤੇ ਕਲਗੀ ਜਿਹੜੀ ਸੀ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਰਾਤ ਆਪਣੇ ਉੱਤੋਂ ਲੰਘੀ ਹੈ ਨਾ ਇਹ ਰਾਤ ਸਾਰੀ ਰਾਤ ਜਾਗਦੇ ਰਹੇ ਪੈਦਲ ਸਫ਼ਰ ਕੀਤਾ ਗੁਰੂ ਜੀ ਪਹੁੰਚੇ ਬਹਿਲੌਲਪੁਰ ਪਿੰਡ ਵਿੱਚ ਇਹ ਬਹਿਲੌਲਪੁਰ ਪਿੰਡ ਵਿੱਚ ਗੁਰੂ ਸਾਹਿਬ ਦਾ ਇੱਕ ਸੇਵਾਦਾਰ ਰਹਿੰਦਾ ਪੂਰਨ ਮਸੰਦ ਉਹਦਾ ਨਾਮ ਹੈ ਪੂਰਨ ਮਸੰਦ ਇਹ ਅਗਰਾਈਆਂ ਕਰਕੇ ਪੈਸਾ ਇਕੱਠਾ ਕਰਕੇ ਸੰਗਤਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਰਹੇ ਪਰ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ ਨੇੜੇ ਟੁੱਕ ਟੁੱਕ ਬਹਿੰਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ ਪਤਾ ਤੇ ਪਰ ਲੱਗਦਾ ਹੀ ਫੇਰ ਹੈ ਤੇਰੇ ਬੋਲੋ ਏ ਸਿਵਲੀਆ ਜਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਮਨਸੂਰ ਦਾ ਯਾਰ ਸੀ ਸਿਵਲੀ ਉਹਨੂੰ ਸਜ਼ਾ ਮਿਲੀ ਵੱਟੇ ਮਾਰਨ ਲੋਕ ਪੱਥਰ ਮਾਰਨ ਇਹਨੂੰ ਪੱਥਰ ਮਾਰੋ ਵੱਟੇ ਮਾਰੋ ਤੇ ਉਹਦੇ ਯਾਰ ਨੇ ਸਿਵਲੀ ਨੇ ਸੋਚਿਆ ਵੀ ਜੇ ਨਾ ਮਾਰਿਆ ਤੇ ਸਰਕਾਰ ਸਜ਼ਾ ਦੇਗੀ ਉਹਨੇ ਕਿਹਾ ਲੋਕੀ ਫੁੱਲ ਮਾਰ ਲੋਕੀ ਪੱਥਰ ਮਾਰਦੇ ਆ ਮੈਂ ਭੀੜ ਵਿੱਚ ਚੱਲ ਜਾ ਕੇ ਫੁੱਲ ਮਾਰ ਦੇਣਾ ਪਤਾ ਕੀ ਲੱਗੂ ਵੀ ਕਿੰਨੇ ਵੱਟੇ ਮਾਰੇ ਕਿੰਨੇ ਫੁੱਲ ਮਾਰੇ ਬਾਂਹ ਤੇ ਐ ਕਰੂੰਗਾ ਹੀ ਮਨਸੂਰ ਦੀ ਨਜ਼ਰ ਸਿਵਲੀ ਵਿੱਚ ਸੀ ਵੀ ਕਰੂ ਕੀ ਹੁਣ ਇਹ ਉਹਦਾ ਤੇ ਧਿਆਨ ਹੀ ਆਪਣੇ ਦੋਸਤ ਵਿੱਚ ਸੀ ਵੀ ਆਹ ਖੜਾ ਇਹ ਵੇਖ ਲਿਆ ਕਿ ਬਾਕੀ ਤੇ ਪੱਥਰ ਮਾਰਦੇ ਹੀ ਹੈ ਜਦੋਂ ਬਾਕੀਆਂ ਨੇ ਪੱਥਰ ਮਾਰੇ ਜਦੋਂ ਇਹਨੇ ਫੁੱਲ ਮਾਰੇ ਨਾ ਉਹ ਚੀਕਾਂ ਲੱਗ ਪਿਆ ਮਾਰਨ ਕਹਿੰਦੇ ਕਿਉਂ ਰੋਣਾ ਹੈ ਕਹਿੰਦੇ ਇਸ ਕਰਕੇ ਰੋਣਾ ਵੀ ਇਹਨਾਂ ਨੂੰ ਤੇ ਸੱਚ ਦਾ ਪਤਾ ਨਹੀਂ ਤੈਨੂੰ ਤੇ ਪਤਾ ਹੈ ਇਹ ਤੇ ਪਿਆਰ ਨਹੀਂ ਸੀ ਕਰਦੇ ਮੈਨੂੰ ਤੂੰ ਤੇ ਦਾਵਾ ਕਰਦਾ ਸੀ ਪਿਆਰ ਦਾ ਵੀ ਤੇਰੇ ਨਾਲ ਪਿਆਰ ਬਹੁਤ ਹੈ ਮੇਰਾ ਇਹ ਕਿਹੜੇ ਕਦੇ ਕਹਿੰਦੇ ਸੀ ਵੀ ਮਨਸੂਰ ਤੇਰੇ ਨਾਲ ਨਿਭਾਵਾਂਗੇ ਤੈਂ ਤੇ ਕਿਹਾ ਸੀ ਮੈਨੂੰ ਇਹਨਾਂ ਦਾ ਦੁੱਖ ਨਹੀਂ ਲੱਗਿਆ ਦੁੱਖ ਮੈਨੂੰ ਤੇਰਾ ਲੱਗਿਆ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਜਦੋਂ ਤੂੰ ਮਾਰੇ ਨੇ ਨਾ ਫੁੱਲ ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜ਼ਰਾ ਨਾ ਹੋਈ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ ਰੂਹ ਜਿਹੜੀ ਹੈ ਇਹ ਅੰਦਰ ਤੱਕ ਰੋਂਦੀ ਹੈ ਫਿਰ ਜਦੋਂ ਤੁਹਾਡਾ ਆਪਣਾ ਤੁਹਾਡੇ ਨਾਲ ਧੋਖਾ ਕਰਦਾ ਤੁਹਾਡਾ ਆਪਣਾ ਤੁਹਾਡੇ ਨਾਲ ਦਗਾ ਕਰਦਾ ਉਹ ਆਪਣੇ ਕਹਿੰਦੇ ਸੀ ਮਹਾਰਾਜ ਆਇਓ ਜੀ ਕਦੇ ਸਾਡੇ ਘਰੇ ਚਰਨ ਪਾਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ ਵਿੱਚ ਗਏ ਗਏ ਨਹੀਂ ਕੁਦਰਤੀ ਪਹੁੰਚੇ ਆ ਕਿਉਂਕਿ ਧੁੰਦ ਪੈਂਦੀ ਸੀ ਪਤਾ ਹੀ ਨਹੀਂ ਕਿਹੜਾ ਪਿੰਡ ਆ ਗਿਆ ਹੁਣ ਧੁੰਦ ਪੈਂਦੀ ਵਿੱਚ ਸਵੇਰੇ ਸਵੇਰੇ ਨਾ ਉੱਥੇ ਇੱਕ ਪੰਡਿਤਾਂ ਦਾ ਪੰਡਿਤ ਬ੍ਰਾਹਮਣ ਸੀ ਕੋਈ ਉਹ ਸਵੇਰੇ ਸਵੇਰੇ ਟੋਭੇ ਤੇ ਨਹਾਉਣ ਆਇਆ ਜਦੋਂ ਇਸ਼ਨਾਨ ਕਰਨ ਆਇਆ ਰਾਮ ਰਾਮ ਰਾਮ ਰਾਮ ਕਰਦਾ ਹੱਥ ਚ ਲਾਲਟੈਨ ਫੜ ਕੇ ਨਹਾਉਣ ਜਦੋਂ ਆਇਆ ਤੇ ਗੁਰੂ ਸਾਹਿਬ ਨੂੰ ਵੇਖ ਲਿਆ ਗੁਰੂ ਸਾਹਿਬ ਕਹਿੰਦੇ ਭਾਈ ਆ ਗੱਲ ਸੁਣ ਭਾਈ ਰਾਮ ਦੇ ਆ ਭਗਤ ਆ ਗੱਲ ਸੁਣ ਉਹ ਨੇੜੇ ਆ ਗਿਆ ਹੁਣ ਧੁੰਦ ਦੇ ਵਿੱਚ ਲਾਲਟੈਨ ਦੇ ਨਾਲ ਉਹਨੇ ਐ ਨਾ ਗੁਰੂ ਸਾਹਿਬ ਨੂੰ ਉੱਤੋਂ ਤੋਂ ਲੈ ਕੇ ਇਹ ਲਾਲਟੈਨ ਨਾਲ ਥੱਲੇ ਤੱਕ ਵੇਖਿਆ
ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਕਈ ਥਾਵਾਂ ਤੋਂ ਝਾੜੀਆਂ ਨਾਲ ਅੜ ਅੜ ਕੇ ਏਡੇ ਏਡੇ ਕੰਡੇ ਵੱਜੇ ਪਏ ਹੈ। ਇਹੋ ਜਿਹੇ ਸਮੇਂ ਤੇ ਨਾ ਉਹ ਤਰਸ ਆ ਗਿਆ, ਉਹਨੂੰ ਵੇਖ ਤਰਸ ਆ ਗਿਆ। ਉਹ ਕਹਿੰਦਾ ਹਾਂਜੀ ਦੱਸੋ ਮਹਾਰਾਜ। ਕਹਿੰਦੇ ਕਿਹੜਾ ਪਿੰਡ ਹੈ? ਕਹਿੰਦੇ ਬਹਿਲੋਲਪੁਰ ਹੈ ਜੀ। ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਜਾਣਦਾ ਹੈ? ਕਹਿੰਦਾ ਹਾਂਜੀ, ਗੁਰੂ ਗੋਬਿੰਦ ਸਿੰਘ ਦਾ ਸਿੰਘ ਸੇਵਾਦਾਰ ਹੈ, ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ। ਮਹਾਰਾਜ ਕਹਿੰਦੇ ਹਾਂ, ਉਸੇ ਦੀ ਗੱਲ ਕਰਦਾ। ਕਹਿੰਦਾ ਮੈਂ ਜਾਣਦਾ ਜੀ, ਉਹਦਾ ਘਰ ਇੱਥੇ ਨੇੜੇ ਹੀ ਹੈ। ਮਹਾਰਾਜ ਕਹਿੰਦੇ ਲੈ ਚੱਲੇਗਾ ਉਹਦੇ ਘਰੇ? ਉਹਨੂੰ ਤਰਸ ਆ ਗਿਆ ਵੀ ਮੈਂ ਨਹਾ ਬਾਅਦ ਚਲੋ ਚਲੋ ਛੱਡ ਕੇ ਆਵਾਂ ਭੱਜ ਕੇ। ਅੱਗੇ ਅੱਗੇ ਤੁਰ ਪਿਆ ਲਾਲਟੈਨ ਲੈ ਕੇ। ਹਵੇਲੀ ਸੀ ਵੱਡੀ, ਪੁਰਾਣੇ ਵੱਡੇ ਦਰਵਾਜ਼ੇ ਲੱਗਦੇ ਸੀ ਜਿੱਦਾਂ, ਉਹ ਦਰਵਾਜ਼ਾ ਖੜਕਾਇਆ, ਥੱਲੇ ਪਸ਼ੂ ਰੱਖੇ ਹੋਏ ਸੀ। ਪਸ਼ੂਆਂ ਦੇ ਵਿੱਚ ਪੂਰਨ ਮਸੰਦ ਉੱਪਰ ਚਬਾਰਿਆਂ 'ਚ ਰਹਿੰਦਾ ਹੈ, ਥੱਲੇ ਜਿਉਣਾ ਇਹਦਾ ਨੌਕਰ ਸੀ। ਕਹਿੰਦੇ ਉਹਦੇ ਨੌਕਰ ਜਿਉਣੇ ਨੇ ਦਰਵਾਜ਼ਾ ਖੋਲਿਆ, ਪਸ਼ੂਆਂ ਦੇ ਵਿੱਚ ਮੰਜੀ ਡਾਹ ਕੇ ਉੱਥੇ ਹੀ ਸੁੱਤਾ ਰਹਿੰਦਾ ਸੀ। ਦਰਵਾਜ਼ਾ ਖੋਲ ਕੇ ਇਹਨੇ ਆਖਿਆ ਹਾਂਜੀ। ਪੰਡਿਤ ਕਹਿੰਦਾ ਤੁਹਾਡੇ ਘਰ ਤੁਹਾਨੂੰ ਕੋਈ ਮਿਲਣ ਆਇਆ, ਅੰਦਰ ਵਾੜੋ ਮੈਂ ਜਾਣਿਆ। ਗੁਰੂ ਸਾਹਿਬ ਨੂੰ ਅੰਦਰ ਵਾੜ ਕੇ ਆਪ ਉਹ ਬ੍ਰਾਹਮਣ ਚਲਿਆ ਗਿਆ। ਦਰਵਾਜ਼ਾ ਕਰ ਲਿਆ ਬੰਦ, ਜਿਉਣੇ ਨੇ ਮਹਾਰਾਜ ਨੂੰ ਆਪਣੇ ਵਾਲੀ ਮੰਜੀ ਤੇ ਬਾਤਾ, ਡੰਗਰਾਂ ਦੇ ਵਿੱਚ ਹੀ ਮੰਜੀ ਡਾਹੀ ਹੋਈ ਸੀ। ਇਹਨੂੰ ਪਤਾ ਨਹੀਂ, ਜਾਣਦਾ ਬਹੁਤ ਹੈ, ਗੱਲਾਂ ਬਹੁਤ ਸੁਣੀਆਂ ਨੇ, ਸਿਫਤਾਂ ਬਹੁਤ ਸੁਣੀਆਂ ਨੇ, ਦਰਸ਼ਨ ਨਹੀਂ ਸੀ ਕੀਤੇ। ਜਿਉਣੇ ਨੇ ਸਿਫਤਾਂ ਬਹੁਤ ਸੁਣੀਆਂ ਨੇ। ਅੱਜ ਵੇਖਦਾ ਵੀ ਸਾਦੀ ਜੀ ਦਸਤਾਰ ਹੈ, ਚਿਹਰਾ ਦਗ ਦਗ ਕਰਦਾ। ਚੇਤਾ ਰੱਖਿਓ ਪਿਆਰਿਓ, ਜਦੋਂ ਨਿਰਦੋਸ਼ ਚਿੱਤ ਹੋਵੇ, ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ। ਇਹ ਚੇਤਾ ਰੱਖਿਓ, ਨਿਰਦੋਸ਼ ਚਿੱਤ ਵਾਲੇ ਬੰਦੇ ਦਾ ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ। ਜਿਹਦਾ ਚਿੱਤ ਨਿਰਦੋਸ਼ ਹੋਵੇ, ਜਿਹੜਾ ਅੰਦਰੋਂ ਦੋਸ਼ੀ ਹੁੰਦਾ ਹੈ ਬੰਦਾ, ਉਹ ਗੋਰਾ ਵੀ ਸੋਹਣਾ ਨਹੀਂ ਲੱਗਦਾ। ਰੱਜ ਕੇ ਸੋਹਣਾ ਹੁੰਦਾ ਹੈ ਪਰ ਕਰੂਪ ਲੱਗਦਾ ਹੈ, ਉਹਦਾ ਮੋਹ ਨਹੀਂ ਆਉਂਦਾ। ਨਿਰਦੋਸ਼ ਚਿੱਤ ਬੰਦੇ ਤੁਸੀਂ ਵੇਖਿਓ, ਬੱਚਿਆਂ ਵਰਗੇ ਚਿਹਰੇ ਹੁੰਦੇ ਨੇ, ਪਿਆਰੇ ਲੱਗਦੇ ਨੇ। ਉਹ ਜਿਵੇਂ ਬੱਚਾ ਨਹੀਂ ਪਿਆਰਾ ਲੱਗਦਾ, ਬੱਚੇ ਦਾ ਚਿਹਰਾ ਤਾਂ ਪਿਆਰਾ ਲੱਗਦਾ ਕਿਉਂਕਿ ਨਿਰਦੋਸ਼ ਚਿੱਤ ਹੁੰਦਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਇੱਦਾਂ ਦਗ ਦਗ ਕਰਦਾ ਚਿਹਰਾ ਤੱਕ ਕੇ। ਇਹ ਕਹਿੰਦਾ ਹੈ ਬਈ ਸਿੱਖ ਤੇ ਬਹੁਤ ਵੇਖੇ ਹੈ ਪਰ ਐਂ ਨਹੀਂ ਵੇਖਿਆ ਵੀ ਸਾਦੀ ਜੀ ਦਸਤਾਰ ਐਂ ਜੇ ਢਿੱਲੀ ਜੀ ਬੰਨੀ ਹੋਈ ਹੈ ਤੇ ਪਜਾਮੀ ਪਾਟੀ ਸਾਰਾ ਵੇਖ ਕੇ ਵੀ ਤੇ ਚਿੱਕੜ ਨਾਲ ਪੈਰ ਲਿਪੜੇ, ਖੂਨ ਨਿਕਲਦਾ ਹੈ, ਇੰਨੇ ਕੰਡੇ ਵੱਜੇ ਹੈ ਵਿੱਚ, ਐਂ ਤੁਰੇ ਆਏ ਸੱਚੇ ਪਾਤਸ਼ਾਹ। ਇਹ ਕਹਿੰਦਾ ਜੀ ਦੱਸੋ ਜੀ ਹੁਕਮ ਕਰੋ ਕੌਣ ਹੋ? ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ। ਕਹਿੰਦੇ ਜੀ ਉੱਪਰ ਪਏ ਆ ਚਬਾਰੇ ਵਿੱਚ। ਗੁਰੂ ਸਾਹਿਬ ਕਹਿੰਦੇ ਸੱਦ ਫਿਰ। ਕਹਿੰਦੇ ਜੀ ਹੁਣੇ ਬੁਲਾ ਲੈਂਦਾ ਪਰ ਮੈਨੂੰ ਦੱਸਣਾ ਪਊ ਨਾ ਵੀ ਆਇਆ ਕੌਣ ਹੈ, ਤੁਹਾਨੂੰ ਆਪਣਾ ਨਾਮ ਦੱਸਣਾ ਪਊ, ਦੱਸੂ ਤੇ ਜਾ ਕੇ ਕੀ ਵੀ ਕੌਣ ਆਇਆ ਹੈ। ਗੁਰੂ ਸਾਹਿਬ ਨੇ ਫਿਰ ਇੱਥੇ ਦੱਸਿਆ, ਕਹਿੰਦੇ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ। ਜਦੋਂ ਸੁਣਿਆ ਗੋਬਿੰਦ ਸਿੰਘ, ਇਹਨੂੰ ਸ਼ੱਕ ਪਹਿਲਾਂ ਹੀ ਪੈਂਦੀ ਸੀ ਵੀ ਆਮ ਸਿੱਖ ਨਹੀਂ, ਮੈਂ ਇੱਦਾਂ ਦਾ ਵੀ ਇੱਦਾਂ ਜਿਹਾ ਨਹੀਂ ਵੇਖਿਆ, ਤੇ ਬਹੁਤ ਖਿੱਚ ਜਿਹਾ ਵੱਖਰਾ ਜਿਹਾ। ਇਹਨੇ ਲਿਬੜੇ ਪੈਰਾਂ ਦੇ ਉੱਤੇ ਮੱਥਾ ਟੇਕਿਆ, ਕਹਿੰਦਾ ਧੰਨ ਭਾਗ ਸੱਚੇ। ਗੁਰੂ ਸਾਹਿਬ ਨੇ ਫੜ ਲਿਆ, ਕਹਿੰਦੇ ਨਾ ਨਾ ਨਾ, ਕਾਹਦੇ ਲਈ ਐਵੇਂ ਡਿੱਗਦਾ ਪੈਰਾਂ ਤੇ? ਭੱਜ ਕੇ ਫਟਾਫਟ ਗੁਰੂ ਸਾਹਿਬ ਦੇ ਚਰਨ ਇਹਨੇ ਸਾਫ਼ ਕੀਤੇ, ਕੱਪੜਾ ਲਿਆਇਆ, ਕੰਡੇ ਕੱਢਦਾ ਹੈ, ਮਹਾਰਾਜ ਦੇ ਪੈਰਾਂ 'ਚ ਲੱਗੇ ਖੂਨ ਸਾਫ਼ ਕਰਦਾ ਹੈ। ਅੱਗ ਬਾਲਤੀ ਨੇੜੇ, ਰਾਤ ਬਲਦੀ ਅੱਗ ਸੀ ਜਿਹੜੀ ਉਹਦੀ, ਫਟਾਫਟ ਧੂਣੀ ਬਾਲਦੀ, ਹੋਰ ਬਾਲਣ ਪਾ ਕੇ ਸੇਕ ਲਓ ਮਹਾਰਾਜ ਹੱਥ ਸੇਕੋ ਪੈਰ ਸੇਕੋ। ਬਹਿਲੋਲਪੁਰ ਪਿੰਡ ਮਾਛੀਵਾੜੇ ਬਾਅਦ ਚ ਗਏ, ਫਟਾਫਟ ਇਹਨੇ ਅੱਗ ਬਾਲ ਕੇ ਮਹਾਰਾਜ ਨੂੰ ਬਿਠਾ ਕੇ ਫਿਰ ਚੜਿਆ ਚਵਾਲੇ, ਭੱਜ ਕੇ ਪੌੜੀਆਂ ਚੜਿਆ, ਲਓ ਹੁਣੀ ਲਿਆਇਆ ਮੈਂ। ਵਾਜਾ ਮਾਰਦਾ ਇੱਦਾਂ ਦਰਵਾਜ਼ਾ ਖੜਕਾਉਂਦਾ ਹੈ, ਪੂਰਨ ਮਨੋਸੰਦ ਨੂੰ ਵਾਜਾ ਦਰਵਾਜ਼ਾ, ਬੂਹਾ ਖੋਲੋ ਜੀ, ਦਰਵਾਜ਼ਾ ਖੋਲੋ ਛੇਤੀ। ਉਹ ਅੰਦਰੋਂ ਕੱਪੜੇ ਜੇ ਪਾਉਂਦਾ ਬਾਹਰ ਨਿਕਲਿਆ, ਹਾਂ ਬਈ ਕਾਹਦਾ ਰੌਲਾ ਪਾਇਆ? ਕਹਿੰਦੇ ਛੇਤੀ ਚੱਲੋ ਜੀ ਥੱਲੇ, ਥੱਲੇ ਗੁਰੂ ਗੋਬਿੰਦ ਸਿੰਘ ਆਏ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਮੇਰੇ ਘਰੇ? ਕਹਿੰਦੇ ਹਾਂ, ਚਲੋ ਥੱਲੇ। ਕਹਿੰਦੇ ਖੜਦੇ ਜਾ, ਕਾਲਾ ਨਾ ਪਏ, ਐਂ ਦੱਸ ਵੀ ਕਿੰਨੇ ਕੁ ਬੰਦੇ ਨੇ, ਕਿਵੇਂ
ਕਹਿੰਦੇ ਕੋਈ ਬੰਦਾ ਨਹੀਂ ਨਾਲ ਇਕੱਲੇ ਹੀ ਨਹੀਂ ਉਹਦੇ ਪਜਾਮੀ ਵੀ ਪਾਟੀ ਪਈ ਚੋਲਾ ਵੀ ਪਾਟਿਆ ਪਿਆ ਚਿੱਕੜ ਨਾਲ ਪੈਰ ਲਿਪੜੇ ਆ ਖੂਨ ਚੱਲਦਾ ਹੈ ਖੂਨ ਚੱਲਦਾ ਹੈ ਮੈਨੂੰ ਲੱਗਦਾ ਕਿਸੇ ਜੰਗ ਦੇ ਵਿੱਚੋਂ ਨਿਕਲ ਕੇ ਆਏ ਆ ਐਂ ਐਂ ਆ ਗਏ ਕਹਿੰਦੇ ਆਪਣੇ ਘਰੇ ਕੌਣ ਲੈ ਆਇਆ ਕਹਿੰਦੇ ਫਲਾਣਾ ਪੰਡਤ ਉਹਨੂੰ ਮਿਲ ਪਏ ਸੀ ਉਹ ਲੈ ਆਇਆ ਸਾਡੇ ਘਰੇ ਉਹ ਛੱਡ ਕੇ ਗਿਆ ਐਡਰੈਸ ਉਹਨੇ ਦਿੱਤਾ ਪਤਾ ਸਾਡੇ ਘਰ ਦਾ ਉਹਨੇ ਦਿੱਤਾ ਉਹ ਤੇ ਐਂ ਸੋਚਣ ਜੇ ਲੱਗ ਗਿਆ ਉਹ ਇਕੱਲੇ ਹੀ ਨਹੀਂ ਕਹਿੰਦੇ ਹਾਂ ਥੱਲੇ ਚੱਲੋ ਜੀ ਤੁਸੀਂ ਖੜੇ ਕੀ ਕਰਦੇ ਹੋ ਥੱਲੇ ਚੱਲੋ ਉਹ ਤੇ ਐਂ ਸੁੰਨ ਜਿਹਾ ਹੋ ਕੇ ਖੜ ਗਿਆ ਕਹਿੰਦਾ ਅੱਛਾ ਫਿਰ ਤੈਨੂੰ ਕੀ ਪੁੱਛਿਆ ਸੀ ਕਹਿੰਦੇ ਮੈਨੂੰ ਪੁੱਛਿਆ ਵੀ ਪੂਰਨ ਮਸੰਦ ਕਿੱਥੇ ਹੈ ਕਹਿੰਦੇ ਫਿਰ ਤੈਂ ਕੀ ਕਿਹਾ ਕਹਿੰਦੇ ਮੈਂ ਕਹਿਤਾ ਵੀ ਮੈਂ ਬੁਲਾ ਕੇ ਲਿਆਉਂਦਾ ਕਹਿੰਦੇ ਓਏ ਕਮਲਿਆ ਤੈਂ ਐਂ ਕਿਉਂ ਕਹਿਤਾ ਮੈਂ ਘਰੇ ਹੀ ਹਾਂ ਤੂੰ ਕਹਿ ਦੇਣਾ ਸੀ ਮੈਂ ਘਰੇ ਹੀ ਹਾਂ ਐਂ ਕਹਿ ਇਹ ਕਿਹੜੀ ਇਹ ਕਿਹੜਾ ਦਿਨ ਹੈ ਜੀ ਇਹ ਅੱਜ ਦੀ ਸਵੇਰ ਜਿਹੜੀ ਅੱਜ ਲੰਘ ਕੇ ਗਈ ਹੈ ਇਹ ਅੱਜ ਵਾਲੀ ਸਵੇਰ ਸੀ ਜਦੋਂ ਪੂਰਨ ਮਸੰਦ ਦੇ ਘਰੇ ਗਿਆ ਨੂੰ ਪੂਰਨ ਮਸੰਦ ਨੇ ਕਹਿਤਾ ਕਹਿੰਦੇ ਜਾ ਕੇ ਕਹਿ ਦੇ ਵੀ ਸਾਨੂੰ ਹੁਣ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਜੇ ਕਰਨੇ ਹੋਣਗੇ ਆਨੰਦਪੁਰ ਆ ਕੇ ਕਰ ਲਾਂਗੇ ਹੁਣੇ ਸਾਡੇ ਘਰੋਂ ਬਾਹਰ ਹੋ ਜਾਓ ਤੁਹਾਡੇ ਮਗਰ ਫੌਜਾਂ ਲੱਗੀਆਂ ਸਾਨੂੰ ਖਤਰਾ ਹੋ ਜਾਊ ਹੁਣੇ ਬਾਹਰ ਜਾਓ ਵੇਖੋ ਹੈ ਮਸੰਦ ਹੈ ਪਰ ਇਰਾਦੇ ਮਾੜੇ ਸੀ ਨਾ ਇਹਨਾਂ ਬੰਦਿਆਂ ਦੇ ਉੱਤੋਂ ਤੇ ਗਰਾਹੀਆਂ ਕਰਦੇ ਸੀ ਉੱਤੋਂ ਤੇ ਕਹਿੰਦੇ ਸੀ ਸੇਵਾਦਾਰ ਆ ਸੇਵਾਦਾਰੀ ਨਹੀਂ ਵੇਖੀ ਜਾਣੀ ਇਰਾਦੇ ਵੇਖੇ ਜਾਣਗੇ ਅੰਦਰ ਇਰਾਦਾ ਕੀ ਹੈ ਅੱਜ ਲੱਗ ਗਿਆ ਨਾ ਪਤਾ ਇਰਾਦਿਆਂ ਦਾ ਨਕਲੀਆਂ ਦਾ ਪਤਾ ਕਦੇ ਨਾ ਕਦੇ ਲੱਗ ਹੀ ਜਾਂਦਾ ਹੁੰਦਾ ਹੈ ਜਿਹਦੇ ਕੋਈ ਫਰਕ ਹੋਈ ਉਦੋਂ ਹੀ ਪਤਾ ਲੱਗ ਜੂ ਵੀ ਨਕਲੀ ਕੌਣ ਹੈ ਤੇ ਅਸਲੀ ਕੌਣ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਭਾਈ ਆਪਾਂ ਇਤਿਹਾਸ ਵੀ ਗੱਲ ਕਰਨੀ ਹੈ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਪੰਜ ਪਿਆਰਿਆਂ ਨੂੰ ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆ ਰਹੀ ਹੈ ਉਹਨਾਂ ਨੇ ਸਟੇਜ ਤੇ ਆਉਣਾ ਹੈ ਬਸ ਥੋੜਾ ਥੋੜਾ ਰਾਹ ਭਾਈ ਜ਼ਿਆਦਾ ਨਹੀਂ ਜਿੱਥੇ ਬੈਠੇ ਹੋ ਨਾ ਬੀਬੀ ਉਹ ਥੋੜਾ ਥੋੜਾ ਥਾਂ ਬਣਾਓ ਇੱਕ ਜਿਵੇਂ ਰਾਹ ਬਣਾ ਲਓ ਥੋੜਾ ਥੋੜਾ ਹੀ ਬਣਾ ਲਓ ਜ਼ਿਆਦਾ ਨਹੀਂ ਸਿੱਧੇ ਸਿੱਧੇ ਪੰਜ ਪਿਆਰੇ ਨਾਲ ਸੰਗਤ ਜਿਹੜੀ ਆਈ ਹੈ ਉਹ ਅੰਮ੍ਰਿਤ ਛੱਕ ਕੇ ਆ ਜਾਣਗੇ ਟਿਕਾ ਬਣਾ ਕੇ ਰੱਖਿਓ ਹਿਲ ਜੁਲ ਬਿਲਕੁਲ ਨਾ ਹੋਵੇ ਆਪਾਂ ਇੱਥੇ ਹੀ ਆਪਣਾ ਮਨ ਲੈ ਕੇ ਆਉਣਾ ਵਾਪਸ ਐ ਸਾਹਮਣੇ ਰਵੇ ਸਾਰਾ ਨਕਸ਼ਾ ਬਣਿਆ ਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਥੋੜੇ ਜਿਹੇ ਮਿੰਟ ਗੱਲ ਕਰ ਲਾਂਗੇ ਜੇ ਟਾਈਮ ਬਥੇਰਾ ਹੈ ਤੇ ਇਕਾਗਰਤਾ ਬਣਾ ਕੇ ਰੱਖਿਓ ਹਿਲ ਜੁਲ ਨਾ ਹੋਵੇ ਜੀ ਆਇਆਂ ਨੂੰ ਕਹੀਏ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ ਹੈ ਜਿਹੜੇ ਸੰਗ ਸਿੰਘ ਸਜੇ ਹੈ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ

ਆਓ ਜੀ ਬਹੁਤ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਮੇਹ ਰੱਖਣ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਸਿੰਘੋ ਇਹ ਨਾ ਹੋਵੇ ਵੀ ਅੱਜ ਤੋਂ ਬਾਅਦ ਨਾ ਆਕੜ ਬੰਦਾ ਵੈਸੇ ਹੀ ਨਾ ਕਈ ਤੇ ਮਾਫ਼ ਕਰਨਾ ਜੇ ਆਪਣੇ ਮਨ ਨੂੰ ਨਾ ਬਦਲਣ ਨਾ ਮਨ ਨੂੰ ਆਪਣੇ ਮਨ ਨੂੰ ਨਾ ਸਮਝਾਇਆ ਕੱਲ ਵਾਲੇ ਦੀਵਾਨ 'ਚ ਜਿਹੜੀ ਗੱਲ ਆਪਾਂ ਵਾਰ ਵਾਰ ਕਰਦੇ ਸੀ ਵੀ ਗਿਆਨ ਹੈ ਜਿਹੜਾ ਇਹ ਸਾਨੂੰ ਖੁਦ ਲੈਣਾ ਪੈਣਾ ਸਾਨੂੰ ਸਮਝਣਾ ਪੈਣਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਤੇ ਜੇ ਮਨ ਆਪਣੇ ਨੂੰ ਨਾ ਮਾਰਿਆ ਬਦਲਿਆ ਤੇ ਕਈ ਵਾਰੀ ਬੰਦਾ ਅੰਮ੍ਰਿਤ ਛੱਕ ਕੇ ਵੀ ਆਕੜ ਚ ਆ ਜਾਂਦਾ ਹੋਰ ਹਿਸਾਬ ਨਾਲ ਮਿੰਟ ਦੇ ਵਿੱਚ ਹੀ ਬਦਲ ਜਾਂਦਾ ਵੀ ਬਸ ਜੀ ਹੁਣ ਤੇ ਬਸ ਜੀ ਹੁਕਮ ਹੀ ਆ ਗਿਆ ਬਸ ਉੱਤੋਂ ਬਸ ਤੇ ਹੋ ਗਏ ਜੀ ਏਦਾਂ ਨੀ ਆਕੜਾਂ ਜੀਆਂ ਨੀ ਹੋਣੀਆਂ ਚਾਹੀਦੀਆਂ ਸਿੱਧੇ ਰਹਿਣਾ ਯਾਨੀ ਕਿ ਆਪਣੇ ਆਪ ਨੂੰ ਬਦਲਣਾ ਹੈ ਮਨ ਬਦਲਣਾ ਕੋਈ ਦਿਖਾਵਾ ਥੋੜਾ ਕਰਨਾ ਵੱਖਰੇ ਨਹੀਂ ਆਪਣੇ ਆਪ ਨੂੰ ਬਸ ਬਦਲਣਾ ਹੈ ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨੇ ਨੇ ਉਹ ਵੀ ਚੇਤਾ ਰੱਖਿਓ ਭਾਈ ਕੱਲ ਐਤਵਾਰ ਹੈ ਤੇ ਗੁਰਮਤਿ ਪ੍ਰਚਾਰ ਕੇਂਦਰ ਸੁਖਾਣਾ ਵੱਲੋਂ ਰਾਏਕੋਟ ਸਹਿਜ ਪਾਠ ਕਰਨ ਲਈ ਪੋਥੀਆਂ ਜਿਹੜੀਆਂ ਮਿਲਣਗੀਆਂ ਕੱਲ ਨੂੰ ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਜਿਹੜੇ ਗੁਰਦੁਆਰੇ ਅੱਜ ਅੰਮ੍ਰਿਤ ਸੰਚਾਰ ਹੋਇਆ ਪੱਖੋਵਾਲ ਪਿੰਡ 10 ਵਜੇ ਗੁਰਦੁਆਰਾ ਸਾਹਿਬ 'ਚ ਕੱਲ੍ਹ ਸਹਿਜ ਪਾਠ ਆਰੰਭ ਕਰਾਏ ਜਾਣਗੇ ਮੇਰੇ ਵੀਰ ਭਰਾ ਭੈਣਾਂ ਮਾਤਾਵਾਂ ਨਾਲੇ ਸਹਿਜ ਪਾਠ ਸ਼ੁਰੂ ਕਰੋ ਪੋਥੀਆਂ ਪ੍ਰਾਪਤ ਕਰੋ ਤੇ ਉਦੋਂ ਬਾਅਦ ਫਿਰ ਬਾਣੀ ਦਾ ਪਾਠ ਚੱਲਦਾ ਰਹੇ ਸਾਡੇ ਘਰ ਸਾਲ ਬਾਅਦ ਭੋਗ ਪਾਇਆ ਕਰੋ ਕੋਈ ਮਗਰ ਨਹੀਂ ਪਿਆ ਸਾਨੂੰ ਤੇ ਹੱਥ ਨਹੀਂ ਲਾਉਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਕਹਿੰਦੇ ਬਾਬਾ ਜੀ ਜਾ ਸਕਦੇ ਨੇ ਬਾਬਾ ਜੀ ਭੋਗ ਲਵਾਉਂਦੇ ਨੇ ਬਾਬਾ ਜੀ ਅੰਦਰ ਜਾਂਦੇ ਨੇ ਪਕਾ ਕੇ ਤੁਸੀਂ ਲਿਆਇਓ ਭੋਗ ਬਾਬਾ ਜੀ ਲਵਾਉਣਗੇ ਵੀ ਲੈ ਦੱਸ ਜਿਹੜਾ ਗੁਰੂ ਪੱਕਿਆ ਮੇਰੇ ਹੱਥ ਦਾ ਖਾ ਸਕਦਾ ਤੇ ਮੇਰੇ ਹੱਥੋਂ ਰੋਟੀ ਨਹੀਂ ਖਾ ਸਕਦਾ ਕਹਿੰਦੇ ਲਿਆਇਓ ਤੁਸੀਂ ਖਵਾਉਣਗੇ ਬਾਬਾ ਜੀ ਆਖੋ ਸਤਨਾਮ ਵੀ ਦੱਸ ਜਿਹਦੀ ਕਿਰਤ ਹੈ ਜਿਹਦੀ ਕਮਾਈ ਹੈ ਜਿਹਦੀ ਮਿਹਨਤ ਹੈ ਜਿਹੜਾ ਸਾਰਾ ਦਿਨ ਹਲ ਵਾਹੁੰਦਾ ਰਿਹਾ ਜਿਹੜੀ ਚੁੱਲ੍ਹੇ ਤੇ ਹੱਥ ਸੇਕਦੀ ਰਹੀ ਹੈ ਜਿਹੜੀ ਬੀਬੀ ਹੱਥ ਸਾੜਦੀ ਰਹੀ ਹੈ ਉਹਦੇ ਹੱਥੋਂ ਨਹੀਂ ਖਾਂਦਾ ਬਾਬੇ ਦੇ ਹੱਥੋਂ ਖਾਊ ਲੈ ਇਹਨਾਂ ਨੇ ਟਕਵੰਜ ਕਹਿ ਜਿਆ ਲੈ ਜੇ ਤੈਨੂੰ ਭੋਗ ਲਵਾਉਣ ਦਾ ਬਾਲਾ ਹੀ ਚਾਹ ਆਪ ਬਣਾ ਕੇ ਖਵਾ ਖਾ ਪੰਜ ਸੱਤ ਸਬਜ਼ੀਆਂ ਬਣਾ ਤੈਨੂੰ ਪਤਾ ਲੱਗੇ ਵੀ ਸਬਜ਼ੀ ਕੱਟੀ ਦੀ ਕਿਵੇਂ ਹੈ ਤੇ ਭਾਅ ਕਿਸ ਮਿਲਦੀ ਹੈ ਮੰਡੀ ਚੋਂ ਪਤਾ ਤੇ ਲੱਗੇ ਤੈਨੂੰ ਬਣਾ ਬਣਾ ਕੇ ਖਵਾ ਕੇ ਤਿਆਰ ਕਰਕੇ ਤੇ ਫੇਰ ਖਵਾ ਕਹਿੰਦੇ ਨਹੀਂ ਨਹੀਂ ਕਹਿੰਦੇ ਲਿਆਇਓ ਤੁਸੀਂ ਖਵਾਊ ਮੈਂ ਤੇ ਕਰਨਾ ਕੀ ਹੁੰਦਾ ਅੱਗੇ ਬਹਿ ਕੇ ਪੰਜ ਚਾਰ ਮਿੰਟ ਤੇ ਬਾਅਦ ਚ ਲਓ ਜੀ ਗੁਰੂ ਸਾਹਿਬ ਨੇ ਛਕ ਲਿਆ ਛਕਣਾ ਆਪ ਹੀ ਹੁੰਦਾ ਬਹਾਨਾ ਗੁਰੂ ਦਾ ਹੁੰਦਾ ਸਾਡੇ ਗੁਰੂ ਜੀ ਕਹਿੰਦੇ ਹੈ ਗੁਰਬਾਣੀ ਚ ਇਹ ਗੱਲ ਚਲੋ ਵਿਸ਼ਾ ਹੁਣ ਆਪਾਂ ਛੇੜ ਨਹੀਂ ਸਕਦੇ ਜੇ ਛਿੜ ਗਿਆ ਤੇ ਲੰਮਾ ਚੱਲੂ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਇਹ ਚੇਤਾ ਰੱਖਿਓ ਗੱਲ ਗੁਰਬਾਣੀ ਵਿੱਚ ਇਹ ਗੱਲ ਕਲੀਅਰ ਲਿਖੀ ਹੈ ਕਹਿੰਦੇ ਜਿਹੜਾ ਟਕਵੰਜ ਕਰਦਾ ਨਾ ਬੰਦਾ ਵੀ ਮੈਂ ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰੇ ਰੇ ਸਾਖਤ ਢੋਰ ਰੱਬ ਨੂੰ ਤੂੰ ਕੌਣ ਖਵਾ ਲਏਗਾ ਰੱਬ ਤੇ ਸਾਰਿਆਂ ਨੂੰ ਖਵਾਉਂਦਾ ਹੈ ਸਗਲ ਪ੍ਰਾਧ ਦੇਹ ਲੋ ਰੋਨੀ ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਜੋਨੀ ਮੂੰਹ ਸੜ ਜੇ ਜਿਹੜਾ ਰੱਬ ਨੂੰ ਜੂਨਾਂ ਵਿੱਚ ਪਾਵੇ ਜਿਹੜਾ ਰੱਬ ਨੂੰ ਜੂਨਾਂ ਵਿੱਚ ਪਾਵੇ ਕਹਿੰਦੇ ਤੁਹਾਡੀ ਸ਼ਰਧਾ ਨਹੀਂ ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਭਾਈ ਸਾਡੀ ਤੇ ਸ਼ਰਧਾ ਹੈ ਕਿ ਰੱਬ ਸਾਨੂੰ ਸਾਰਿਆਂ ਨੂੰ ਖਵਾ ਰਿਹਾ ਉਹਦੀਆਂ ਦਾਤਾਂ ਅਸੀਂ ਖਾਂਦੇ ਹਾਂ ਅਸੀਂ ਉਹਨੂੰ ਕਿਉਂ ਕੌਣ ਆ ਖਵਾਉਣ ਵਾਲੇ ਨਾਲੇ ਸਰੂਪ ਤੇਰੇ ਪਿੰਡ ਵਿੱਚ 15 ਨੇ ਗੁਰਦੁਆਰੇ ਜਾ ਕੇ ਚੈੱਕ ਕਰ ਲਈ ਸੱਚਖੰਡ ਵਿੱਚ ਵੀ 5-7 ਪਏ ਨੇ ਕਦੇ ਉੱਥੇ ਵੀ ਖਵਾ ਕੇ ਆਇਆ ਕਿ ਜਿਹੜਾ ਪ੍ਰਕਾਸ਼ ਕੀਤਾ ਇੱਕ ਹੀ ਖਾਂਦਾ ਹੈ ਅਗਲਾ ਕਹਿੰਦਾ ਇੱਕ ਨੂੰ ਖਵਾ ਲਿਆ ਬਾਕੀ ਸਾਰਿਆਂ ਨੇ ਆਪ ਹੀ ਖਾ ਲਿਆ ਫਿਰ ਤੇ ਸਾਰੀ ਦੁਨੀਆ 'ਚ ਇੱਕ ਥਾਂ ਦੇ ਭੋਗ ਲਵਾ ਦਿਆ ਕਰੋ ਬਾਕੀਆਂ ਨੂੰ ਤੇ ਆਪੇ ਹੀ ਲੱਗ ਜਾਂਦਾ ਫਿਰ ਪਤਾ ਨਹੀਂ ਇਹ ਕਿਹੜੇ ਹਿਸਾਬ ਨਾਲ ਇਦਾਂ ਦੀਆਂ ਗੱਲਾਂ ਬਣਾਈਆਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਜਿਹੜੀ ਹੈ ਨਵੀਂ ਜਨਰੇਸ਼ਨ ਧਰਮ ਤੋਂ ਮੁਨਕਰ ਹੋ ਜਾਏਗੀ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਰਹੇ ਅਸਲ ਗੱਲ ਕਰੋ ਕਿ ਸਾਨੂੰ ਸਾਰਿਆਂ ਨੂੰ ਦੇਣ ਵਾਲਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਉਹਦਾ ਦਿੱਤਾ ਅਸੀਂ ਖਾਂਦੇ ਹਾਂ ਆ ਜਦੋਂ ਸੰਗਤਾਂ ਛਕਦੀਆਂ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਸੰਗਤਾਂ ਦੇ ਵਿੱਚ ਕੌਣ ਖਾਂਦਾ ਹੈ ਜੀ ਪਰਮਾਤਮਾ ਖਾਂਦਾ ਕਿਸੇ ਲੋੜਵੰਦ ਨੂੰ ਜਦੋਂ ਘਿਓ ਦਿੰਦਾ ਉਹ ਸਮਝ ਲਓ ਪਰਮਾਤਮਾ ਦੀ ਜੋਤ ਚ ਪੈਂਦਾ ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਜ਼ਰੂਰੀ ਹੈ ਧਰਮ ਦੇ ਨਾਂ ਤੇ ਪਖੰਡ ਨਾ ਕਰੀਏ ਸੋ ਜਿਹਨੇ ਖਾਣਾ ਹੈ ਭਾਈ ਮੰਗ ਕੇ ਖਾਓ ਵੀ ਲਿਆਓ ਭਾਈ ਰੋਟੀ ਬਣਾ ਕੇ ਲਿਆਇਓ ਖੀਰ ਬਣਾ ਕੇ ਲਿਆਇਓ ਕੜਾਹ ਬਣਾ ਕੇ ਲਿਆਇਓ ਆਪਾਂ ਪ੍ਰਸ਼ਾਦਾ ਛਕਣਾ 15-20 ਬੰਦੇ ਆ 50-100 ਅਸੀਂ 1000 ਬੰਦਾ ਗੁਰਦੁਆਰੇ ਚ ਲੈਂਦੇ ਹਾਂ ਭਾਈ ਰੋਟੀਆਂ ਬਣਾ ਕੇ ਲਿਆਇਆ ਕਰੋ ਸਾਨੂੰ ਲੋੜ ਹੈ ਇਹ ਤੇ ਹੋ ਗਈ ਨਾ ਗੱਲ ਸਿੱਧੀ ਤੇ ਸਪਸ਼ਟ
ਇਹ ਨਾ ਕਿਹਾ ਕਰੋ ਵੀ ਗੁਰੂ ਨੂੰ ਖਵਾਵਾਂਗੇ ਬਹਾਨਾ ਗੁਰੂ ਦਾ, ਜਿਵੇਂ ਕਹਿੰਦੇ ਮਾਂ ਬੱਚੇ ਦਾ ਪੱਜ ਤੇ ਮਾਂ ਦਾ ਰੱਜ, ਇਹ ਕੰਮ ਬਾਬਿਓ ਨਾ ਕਰੋ, ਜੋ ਚਾਹੁੰਦੇ ਹੋ ਸਿੱਧਾ ਮੰਗੋ ਆਖੋ ਸਤਨਾਮ। ਐਵੇਂ ਗੁਰੂ ਦਾ ਬਹਾਨਾ ਨਾ ਬਣਾਓ ਵੀ ਗੁਰੂ ਦੇ ਨਾਂ ਤੇ ਵੀ ਗੁਰੂ ਖਾਂਦਾ ਗੁਰੂ ਖਾਂਦਾ, ਜੇ ਗੁਰੂ ਖਾਂਦਾ ਫਿਰ ਇੱਕ ਨੂੰ ਭੋਗ ਲਵਾਉਂਦੇ ਹੋ, ਬਾਣੀ ਤੇ ਕਹਿੰਦੇ ਪੈਂਤੀਆਂ ਦੀ ਹੈ, ਬਾਕੀ ਪੈਂਤੀ ਚੌਂਤੀਆਂ ਨੂੰ ਥਾਲਾ ਕੌਣ ਲਵਾਊ? ਫਿਰ ਤੁਸੀਂ ਕਹਿ ਦੋ ਵੀ ਇੱਕ ਨੇ ਖਾ ਲਿਆ, ਸਾਰਿਆਂ ਨੇ ਖਾ ਲਿਆ, ਬਸ ਫਿਰ ਐਂ ਕਹਿ ਦੇਣਗੇ ਕੋ। ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਸਮਝਣਾ ਪੈਣਾ ਪਿਆਰਿਓ, ਇਹ ਗੱਲਾਂ ਨੂੰ ਸਮਝਣਾ ਪੈਣਾ। ਕੜਾਹ ਪ੍ਰਸ਼ਾਦ, ਫਿਰ ਅਗਲਾ ਸਵਾਲ ਵੀ ਕੜਾਹ ਪ੍ਰਸ਼ਾਦ ਕਿਉਂ ਆ ਜਾਂਦਾ ਇੱਥੇ? ਇਹ ਦਰ ਪ੍ਰਮਾਣ ਕਹਿੰਦੇ ਨੇ ਗ੍ਰੰਥੀ, ਦੱਸਿਓ ਪਿਆਰਿਓ, ਸ੍ਰੀ ਹਰਿਮੰਦਰ ਸਾਹਿਬ ਕਦੇ ਭੋਗ ਲੱਗਦਾ ਵੇਖਿਆ ਥਾਲੇ? ਬੋਲੋ ਬਈ, ਨਹੀਂ ਲੱਗਦਾ। ਅਕਾਲ ਤਖਤ ਦੀ ਮਰਿਆਦਾ ਵਿੱਚ ਲਿਖਿਆ ਪ੍ਰਸ਼ਾਦੇ ਦਾ ਨਹੀਂ, ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ। ਦਰ ਪ੍ਰਵਾਨ ਦਾ ਮਤਲਬ ਹੈ ਜਿਵੇਂ ਆਪਾਂ ਕਹਿ ਦਈਏ ਮਾਇਆ ਪ੍ਰਵਾਨ ਕਰ ਲਿਓ ਮਹਾਰਾਜ, ਰਮਾਲਾ ਪ੍ਰਵਾਨ ਕਰ ਲਿਓ ਮਹਾਰਾਜ, ਪ੍ਰਸ਼ਾਦ ਪ੍ਰਵਾਨ ਕਰ ਲਿਓ, ਮਤਲਬ ਵੀ ਪ੍ਰਵਾਨ ਕਰ ਲਓ, ਛਕਣਾ ਇਹਨੂੰ ਸੰਗਤ ਨਹੀਂ ਹੈ। ਆਖੋ ਸਤਨਾਮ, ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿਓ, ਸੰਗਤ ਵਿੱਚ ਵਰਤਾਵਾਂਗੇ। ਸੰਗਤ ਵਿੱਚ ਤੁਸੀਂ ਉਹੀ ਛਕਦੇ ਹੋ, ਪਰਮਾਤਮਾ ਹੀ ਛਕਦਾ ਭਾਈ ਸੰਗਤ, ਇਹੀ ਗੱਲ ਹੈ। ਸੋ ਇਹ ਜਿਹੜੀ ਗੱਲ ਮੈਂ ਕੋਈ ਆਪਣੇ ਕੋਲੋਂ ਨਹੀਂ, ਅਕਾਲ ਤਖ਼ਤ ਜਾਇਓ ਕਦੇ, ਅਕਾਲ ਤਖ਼ਤ ਵਾਲੇ ਆਪ ਤੇ ਵੈਸੇ ਮੰਨਣ ਭਾਵੇਂ ਨਾ ਮੰਨਣ, ਪਰ ਅਕਾਲ ਤਖ਼ਤ ਨੂੰ ਜਾ ਕੇ ਪੁੱਛਿਓ, ਅਕਾਲ ਤਖ਼ਤ ਰਹਿਣ ਵਾਲੇ ਬੰਦਿਆਂ ਨੂੰ ਵੀ ਦੱਸਿਓ ਭਾਈ ਥਾਲਾ ਲਵਾਉਂਦੇ ਹੋ ਭੋਗ ਲਵਾਉਂਦੇ ਹੋ? ਕਹਿਣਗੇ ਨਹੀਂ ਲਵਾਉਂਦੇ। ਭੋਗ ਲਵਾਉਣਾ ਗੁਰਮਤ ਹੈ ਕਿ ਮਨਮਤ ਹੈ? ਕੀ ਕਹਿਣਗੇ ਦੱਸੋ? ਮਨਮਤ ਹੈ। ਇਹ ਕਹਿਣਗੇ ਲੋਕਾਂ ਦੀ ਮਰਜ਼ੀ ਹੈ, ਗੁਰੂ ਦੀ ਮਤ ਨਹੀਂ ਹੈ, ਗੁਰੂ ਨਹੀਂ ਇਹ ਕਹਿੰਦਾ। ਇਸ ਕਰਕੇ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖੀਏ। ਸੋ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਤਕੜੇ ਹੋ ਕੇ ਰਿਹੋ, ਭਾਈ ਸਹਿਜ ਪਾਠ ਆਪ ਕਰੋ, ਅੱਖਾਂ ਖੁੱਲਣ, ਸਾਨੂੰ ਪਤਾ ਲੱਗੇ ਬਾਣੀ 'ਚ ਲਿਖਿਆ ਕੀ ਹੈ, ਸਾਰੇ ਭੇਤ ਖੁੱਲ ਜਾਣਗੇ। ਜਦੋਂ ਆਪ ਪੜਾਂਗੇ ਫਿਰ ਸਾਰੇ ਝੂਠ ਫੜੇ ਜਾਣਗੇ, ਜਿਹੜੇ ਗੱਪ ਕਹਾਣੀਆਂ ਸੁਣਾਉਣ ਵਾਲੇ ਹੈ ਇਹਨਾਂ ਸਾਰਿਆਂ ਦਾ ਪਤਾ ਲੱਗ ਜੂ, ਆਪ ਬਾਣੀ ਪੜਿਆ ਕਰੋ। ਚਲੋ ਹੁਣ ਗੱਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇੱਦਾਂ ਕਹਿਤਾ, ਕਹਿੰਦੇ ਮੇਰੇ ਘਰੋਂ ਹੁਣੇ ਨਿਕਲ ਜਾਓ, ਜਿਉਣਾ ਤੇ ਖੜਾ ਹੀ ਰਹਿ ਗਿਆ। ਕਹਿੰਦਾ ਯਾਰ ਹੱਦ ਹੋ ਗਈ, ਉਦਾਂ ਬੰਦਾ ਗੁਰੂ ਦੇ ਨਾਂ ਤੇ ਇਹ ਸਾਰਾ ਰੋਟੀਆਂ ਖਾਂਦਾ ਹੈ, ਗੁਰੂ ਦੇ ਨਾਂ ਤੇ ਸਾਰਾ ਕੁਝ ਕਰਦਾ ਹੈ, ਤੇ ਅੱਜ ਇਹ ਵੇਖੋ ਕੀ ਕਹਿ ਰਿਹਾ। ਉਹ ਥੱਲੇ ਨੂੰ ਉਤਰਿਆ, ਉਹਨੇ ਤੇ ਗੁੰਡੀ ਲਾ ਲਈ, ਜਿਉਣਾ ਥੱਲੇ ਨੂੰ ਉਤਰੇ ਗੁਰੂ ਸਾਹਿਬ ਵੱਲ ਵੇਖਦਾ ਵੀ ਮੈਂ ਕਵਾਂ ਕਿਵੇਂ ਵੀ ਜਾਊ ਇੱਥੇ। ਪੂਰਨ ਮਸੰਦ ਤੇ ਕਹਿਤਾ ਗਾਂ ਲਾਤੀ ਮੇਰੀ ਡਿਊਟੀ ਵੀ ਤੂੰ ਕਹਿ ਦੇ ਵੀ ਮੈਂ ਕਿਵੇਂ ਕਵਾਂ। ਹੁਣ ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਐ ਕਹਿਣ ਦੀ ਵੀ ਘਰੋਂ ਚਲੇ ਜਾਓ। ਗੁਰੂ ਸਾਹਿਬ ਨੇ ਸੁਣ ਲਿਆ, ਕਹਿੰਦੇ ਜਿਉਣਿਆ ਆ ਜਾ ਮੈਂ ਸੁਣ ਲਿਆ ਸਾਰਾ ਕੁਝ, ਆ ਜਾ ਚੰਗਾ ਭਾਈ ਅਸੀਂ ਚੱਲਦੇ ਹਾਂ, ਅਸੀਂ ਕਿਹੜਾ ਧੱਕੇ ਨਾਲ ਆਉਣ ਲੱਗੇ ਸੀ, ਮੈਂ ਤੇ ਆਇਆ ਹੀ ਤਾਂ ਸੀ, ਮੈਨੂੰ ਇਹਨੇ ਕਈ ਵਾਰੀ ਕਿਹਾ ਸੀ ਮੇਰੇ ਘਰੇ ਚਰਨ ਪਾਇਓ, ਮੈਂ ਕਿਹਾ ਚੱਲਦੇ ਹਾਂ, ਮੈਨੂੰ ਕੀ ਪਤਾ ਸੀ ਵੀ ਅੱਜ ਇਹਨੇ ਐ ਕਰਨੀ, ਜੇ ਪਤਾ ਹੁੰਦਾ ਮੈਂ ਆਉਣਾ ਹੀ ਨਹੀਂ ਸੀ। ਇੰਨਾ ਕਹਿ ਕੇ ਗੁਰੂ ਸਾਹਿਬ ਨਿਕਲੇ ਉੱਥੋਂ। ਜਿਉਣੇ ਨੇ ਇੱਕ ਟਿੰਡ ਸੀ, ਖੂਹ ਲਾਉਣ ਵਾਸਤੇ ਟਿੰਡਾਂ ਰੱਖੀਆਂ ਸੀ ਘਰੇ, ਉਹ ਇੱਕ ਟਿੰਡ ਵਿੱਚ ਅੱਗ ਪਾਤੀ, ਇੱਕ ਰੱਸੀ ਫੜ ਕੇ ਕਹਿੰਦਾ ਮਹਾਰਾਜ ਜਿੱਥੇ ਤੱਕ ਅੱਗ ਜਾਊ ਲੈ ਜਾਓ, ਠੰਡ ਬਹੁਤ ਹੈ, ਜਿੱਥੇ ਕਿ ਤੱਕ ਜਾਊ ਲੈ ਜਾਓ। ਉਹ ਟਿੰਡ ਗੁਰੂ ਸਾਹਿਬ ਦੇ ਮਹਾਰਾਜ ਨੇ ਮਨਾ ਨਹੀਂ ਕੀਤਾ, ਉਹ ਐ ਰੱਸੀ ਦੀ ਲਮਕਾਤੀ, ਉੱਥੋਂ ਗੁਰੂ ਸਾਹਿਬ ਚੱਲਦੇ ਹੋਏ ਫਿਰ ਮਾਛੀਵੜ ਦੇ ਜੰਗਲ 'ਚ ਗਏ, ਕੰਡਿਆਂ ਦੀ ਸੇਜ ਤੇ ਪਏ, ਤੇ ਉੱਥੇ ਹੀ ਗੁਰੂ ਸਾਹਿਬ ਨੇ ਫਿਰ ਉਹੀ ਟਿੰਡ 'ਚੋਂ ਅੱਗ ਬੁੱਝ ਗਈ, ਜਦੋਂ ਉਹਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ। ਇਹ ਜਿਹੜਾ ਇਹ ਸਵੇਰ ਅੱਜ ਵਾਲੇ ਸਵੇਰ ਨੂੰ ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਪਹੁੰਚ ਗਏ ਸੀ। ਸੋ ਅੱਜ ਦੀ ਜਿਹੜੀ ਰਾਤ ਹੈ ਇਹ ਗੁਰੂ ਸਾਹਿਬ ਨੇ ਫਿਰ ਗੁਲਾਬੇ ਪੰਜਾਬੇ ਦੇ ਘਰ ਕੱਟੀ ਹੈ। ਇਹ ਹੈ ਗੱਲ, ਗੁਰੂ ਸਾਹਿਬ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ, ਤੇ ਅੱਜ ਦੀ ਜਿਹੜੀ ਰਾਤ ਹੈ ਸਾਹਿਬਜ਼ਾਦੇ ਛੋਟਿਆਂ ਨੇ, ਜਿਹੜੀ ਪਹਿਲੀ ਰਾਤ ਹੈ ਸਤਪੋਹ ਦੀ ਉਹ ਤੇ ਕੱਟੀ ਸੀ ਚੱਕ ਢੇਰਾ ਪਿੰਡ ਵਿੱਚ, ਜਿਹੜੀ ਰਾਤ ਲੰਘੀ ਹੈ ਇਹ ਕੱਟੀ ਸੀ ਕਾਈ ਨੌਰ ਪਿੰਡ ਵਿੱਚ, ਤੇ ਜਿਹੜੀ ਅੱਜ ਵਾਲੀ ਰਾਤ ਹੈ ਪੈਣੀ ਹੈ ਜਿਹੜੀ ਅੱਜ ਵਾਲੀ ਰਾਤ, ਅੱਜ ਵਾਲੀ ਰਾਤ ਫਿਰ ਗੰਗੂ ਦਾ ਜਦੋਂ ਦਾ ਨਹੀਂ ਸੀ ਲੱਗਿਆ, ਅੱਜ ਵਾਲੀ ਰਾਤ ਜਿਹੜੀ ਹੈ ਇਹ ਲੈ ਗਿਆ ਫਿਰ ਆਪਣੇ ਘਰ ਪਿੰਡ ਸਹੇੜੀ, ਗੰਗੂ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰ ਕੌਰ। ਇਹਦੀ ਮਾਂ ਪੁੱਛਦੀ ਹੈ ਇਹ ਕੌਣ ਨੇ, ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ। ਹੁਣ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ, ਕਹਿੰਦੇ ਇਹਨੇ ਜ਼ਹਿਰ ਵੀ ਲਿਆਂਦੀ ਵੀ ਇਹਨਾਂ ਨੂੰ ਖਵਾ ਦਿਓ, ਮਰ ਜਾਣਗੇ ਖਤਮ ਹੋ ਜਾਣਗੇ।
ਗੰਗੂ ਦੀ ਮਾਂ ਨਹੀਂ ਮੰਨੀ, ਕਹਿੰਦੀ ਇਹ ਪਾਪ ਨਹੀਂ ਕਰਨਾ। ਮਾਤਾ ਜੀ ਸਾਹਿਬਜ਼ਾਦੇ ਆਰਾਮ ਲੱਗੇ ਕਰਨ। ਰਾਤ ਨੂੰ ਇਹਨੇ ਫਿਰ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੱਕ ਲਈ। ਕਈ ਥੈਲੀ ਵੀ ਕਹਿੰਦੇ ਆ, ਪਰ ਖੁਰਜੀ ਜਿਹੜੀ ਖੱਚਰ ਦੇ ਉੱਤੇ ਰੱਖੀ ਸੀ ਉਹ ਚੱਕ ਲਈ ਇਹਨੇ। ਮਾਤਾ ਜੀ ਨੇ ਵੇਖ ਲਿਆ ਵੀ ਗੰਗੂ ਮਾਇਆ ਚੱਕ ਕੇ ਲੈ ਗਿਆ। ਸਵੇਰ ਹੋਈ ਜਿਹੜੀ ਕੱਲ ਦੀ ਸਵੇਰ ਆ ਰਹੀ ਹੈ, ਕੱਲ ਦੀ ਜਿਹੜੀ ਸਵੇਰ ਆਉਣੀ ਹੈ। ਮਾਤਾ ਜੀ ਨੇ ਵੈਸੇ ਹੀ ਪੁੱਛਿਆ, ਸੁਭਾਵਕ ਪੁੱਛਿਆ ਕਿ ਵੀ ਵੇ ਗੰਗੂ ਕਿਤੇ ਮਾਇਆ ਸਾਂਭ ਕੇ ਰੱਖ ਲਈ। ਕਹਿਣ ਲੱਗਾ ਕਿਹੜੀ ਮਾਇਆ? ਕਹਿੰਦੇ ਜਿਹੜੀ ਰਾਤ ਨੂੰ ਖੁਰਜੀ ਚੱਕ ਕੇ ਲਗਿਆ ਸੀ ਨਾ, ਰਾਤ ਮੈਂ ਤੈਨੂੰ ਵੇਖਿਆ ਸੀ ਚੱਕ ਕੇ ਲਜਾਂਦੇ ਨੂੰ, ਵੀ ਉੱਧਰ ਕਿਤੇ ਸਾਂਭ ਲਈ? ਮਾਤਾ ਜੀ ਐ ਪੁੱਛਦੇ, ਸੁਭਾਵਕ ਪੁੱਛਿਆ। ਉਹ ਕਹਿੰਦਾ ਇੱਕ ਤੇ ਤੁਹਾਨੂੰ ਘਰੇ ਰੱਖਿਆ, ਦੂਜਾ ਇਲਜ਼ਾਮ ਲਾਉਂਦੇ ਹੋ ਚੋਰ ਆ ਗਿਆ ਹੋਣਾ, ਕੋਈ ਚੋਰ ਚੋਰ ਲੱਗ ਪਿਆ ਕਰਨ, ਰੌਲਾ ਪਾ। ਉੱਚੀ ਉੱਚੀ ਬੋਲੇ। ਮਾਤਾ ਜੀ ਕਹਿੰਦੇ ਚੁੱਪ ਕਰ ਜਾ ਬੋਲ ਨਾ ਗੰਗੂ, ਹੁਣ ਐ ਨਾ ਕਰ, ਕੋਈ ਗੱਲ ਨੀ, ਤੇਰਾ ਸਾਡਾ ਕੀ ਵੰਡਿਆ, ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੁੰਦਾ, ਤੇਰੇ ਕੋਲ ਹੋਈ ਸਾਡੇ ਕੋਲ ਹੋਈ, ਕੋਈ ਗੱਲ ਹੁਣ ਨਹੀਂ, ਹੁਣ ਰੌਲਾ ਨਾ ਪਾ। ਗੰਗੂ ਦਾ ਮਨ ਲਾਲਚੀ ਹੋ ਗਿਆ, ਇਹਨੂੰ ਪਤਾ ਸੀ ਵੀ ਜੇ ਸਾਹਿਬਜ਼ਾਦਿਆਂ ਨੂੰ ਮੈਂ ਫੜਾ ਤਾ ਮੈਨੂੰ ਸਰਕਾਰ ਤੋਂ ਵੀ ਇਨਾਮ ਮਿਲੂ, ਇਹ ਤੇ ਮੈਨੂੰ ਥੈਲੀ ਮਿਲੂ ਹੀ ਮਿਲੂ, ਪਰ ਸਰਕਾਰ ਤੋਂ ਵੀ ਮੈਨੂੰ ਇਨਾਮ ਮਿਲੇ। ਉੱਥੇ ਫਿਰ ਗੰਗੂ ਨੇ ਜਿਹੜੀ ਖੁਰਜੀ ਸੀ ਇਹਨੇ, ਉੱਥੇ ਚੋ ਸੀ ਇੱਕ ਇੱਕ ਨਦੀ, ਉਹਦੇ ਵਿੱਚ ਦੱਬਤੀ ਸੀ ਜਾ ਕੇ, ਸੁੱਕੀ ਨਦੀ ਸੀ ਉਹਦੇ ਵਿੱਚ ਦੱਬ ਆਇਆ। ਮਾਇਆ ਇਹਦੇ ਮੁੜ ਕੇ ਹੱਥ ਨਹੀਂ ਲੱਗੀ ਕਿਉਂਕਿ ਨਦੀ ਦੇ ਵਿੱਚ ਪਾਣੀ ਆ ਗਿਆ, ਵਿੱਚ ਹੀ ਰੁੜ ਰੜ ਗਿਆ, ਇਹਦੇ ਮਾਇਆ ਮਿਲੀ ਨਹੀਂ ਸੀ ਉਹਨੂੰ, ਮਾਇਆ ਜਿਹੜੀ ਸੀ। ਇਹਨੇ ਫਿਰ ਮਰਿੰਡੇ ਜਾ ਕੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ, ਇਹ ਕੱਲ ਵਾਲਾ ਦਿਨ ਹੈ ਭਾਈ ਜਿੱਦਣ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਗੱਡਿਆਂ 'ਚ ਬਿਠਾ ਕੇ ਲੈ ਕੇ ਚਲੇ ਗਏ ਮਰਿੰਡੇ। ਜਿਹੜੀ ਕੱਲ ਰਾਤ ਆਏਗੀ ਇਹ ਰਾਤ ਸਾਹਿਬਜ਼ਾਦਿਆਂ ਨੇ ਮਰਿੰਡੇ ਥਾਣੇ ਵਿੱਚ ਕੱਟੀ ਹੈ, ਮਰਿੰਡੇ ਕੱਲ ਵਾਲੀ ਰਾਤ। ਫਿਰ ਉੱਥੇ ਇੱਕ ਰਾਤ ਰੱਖ ਕੇ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਫਿਰ ਸਰਹੰਦ ਲਜਾਇਆ ਗਿਆ। ਚੇਤਾ ਰੱਖਿਓ, ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਹੈ, ਸਮਕਾਲੀ ਲੇਖਕ ਹੈ ਗੁਰੂ ਸਾਹਿਬ ਦੇ ਵੇਲੇ। ਉਹਨੇ ਕਈ ਜਗ੍ਹਾ ਇਹ ਵੀ ਲਿਖਿਆ ਵੀ ਇਦਾਂ ਨਹੀਂ ਵੀ ਸਾਹਿਬਜ਼ਾਦਿਆਂ ਤੇ ਤਸ਼ੱਦਦ ਨਹੀਂ ਹੋਇਆ, ਉਹਨੇ ਕਿਹਾ ਵੀ ਕਈ ਜਗ੍ਹਾ ਕੋਰੜੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਮਾਰਦੇ ਰਹੇ, ਕੋਰੜੇ ਮਾਰਦੇ। ਇਦਾਂ ਵੀ ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੋਂ ਤੱਕ ਵੀ ਗੰਡਾ ਸਿੰਘ ਹੋਣਾ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਪੋਟਿਆਂ ਨੂੰ ਵੀ ਅੱਗ ਦੇ ਵਿੱਚ ਲੂਹਿਆ ਗਿਆ, ਅੱਗ ਦੇ ਵਿੱਚ ਇੱਦਾਂ ਅੱਗ ਬਲਦੀ ਦੇ ਨੇੜੇ ਹੱਥ ਕਰ ਕਰਕੇ ਵੀ ਪੋਟੇ ਵੀ ਸਾੜੇ ਗਏ ਗੰਡਾ ਸਿੰਘ ਹੋਣਾ ਨੇ, ਤੇ ਇੱਦਾਂ ਦੀ ਗੱਲ ਵੀ ਲਿਖੀ ਕਿਉਂਕਿ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ। ਪਰ ਦੂਨਾ ਸਿੰਘ ਹੰਡੂਰੀਏ ਨੇ ਜਿਹੜੀ ਗੱਲ ਆ ਚੇਤਾ ਰੱਖਿਓ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲੈ ਕੇ ਗਏ ਹੈ ਨਾ, ਕਈ ਲਿਖਾਰੀਆਂ ਨੇ ਕਿਹਾ ਰਥਾਂ 'ਚ ਭਾ ਕੇ ਲੈ ਕੇ ਗਏ, ਕਈ ਕਹਿੰਦੇ ਰੱਥ ਵਿੱਚ ਤੇ ਲਜਾਂਦੇ ਸੀ ਉਹਨਾਂ ਨੂੰ ਜਿਹੜੇ ਕੋਈ ਮਹਿਮਾਨ ਨੇ ਜਾਂ ਕੋਈ ਇੱਦਾਂ। ਕਹਿੰਦੇ ਸਾਹਿਬਜ਼ਾਦਿਆਂ ਨੂੰ ਇੱਕ ਖੱਚਰ ਦੇ ਉੱਤੇ ਖੁਰਜੀਆਂ ਵਿੱਚ ਪਾ ਕੇ, ਜਿਵੇਂ ਹੁਣ ਤੁਸੀਂ ਖੱਚਰਾਂ ਨੂੰ ਵੇਖਿਓ ਜਦੋਂ ਖੱਚਰਾਂ ਨੂੰ ਗਧਿਆਂ ਨੂੰ ਲੱਦਦੇ ਆ ਨਾ, ਲੱਦਦੇ ਆ ਉਹਦੇ ਆਲੇ ਦੁਆਲੇ ਕੱਪੜਾ ਜਿਹਾ ਬੰਨਿਆ ਹੁੰਦਾ ਨਾ, ਬੋਰੀ ਦਾ ਬਣਾਇਆ ਹੁੰਦਾ, ਉਹਦੇ ਵਿੱਚ ਤੁੰਨ ਕੇ ਸਮਾਨ ਲੋਕ ਲੈ ਕੇ ਜਾਂਦੇ, ਏਦਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਦੇ ਵਿੱਚ ਪਾ ਕੇ ਨਾ ਬੰਨ ਕੇ ਏਦਾਂ ਵਿੱਚ ਫੇਰ ਕਹਿੰਦੇ ਲੈ ਕੇ। ਮਾਤਾ ਗੁਜਰ ਕੌਰ ਨੂੰ ਜਿਵੇਂ ਫਾਂਸੀ ਦੇਣ ਵਾਲੇ ਮੂੰਹ ਦੇ ਉੱਤੇ ਕੱਪੜਾ ਨਹੀਂ ਪਾ ਦਿੰਦੇ ਹੁੰਦੇ, ਬੈਗ ਪੁੱਠਾ ਕਰਕੇ ਪਾ ਦਈਏ, ਤੋਪੜਾ ਕਹਿੰਦੇ ਮਰਚਾਂ ਵਾਲਾ, ਮਰਚਾਂ ਲੱਗੀਆਂ ਸੀ ਉਹਦੇ ਵਿੱਚ, ਸਾਹ ਨਹੀਂ ਸੀ ਆਉਂਦਾ। ਕਹਿੰਦੇ ਇਹਦੇ ਮੂੰਹ ਦੇ ਉੱਤੇ ਏਦਾਂ ਉੱਤੇ ਕਰਕੇ ਤੇ ਹੱਥਾਂ ਨੂੰ ਰੱਸਾ ਪਾ ਕੇ ਸਾਹਿਬਜ਼ਾਦਿਆਂ ਨੂੰ ਏਦਾਂ ਖੱਚਰ ਤੇ ਵਿੱਚ ਤੁੰਨ ਕੇ ਐ ਤੋੜ ਕੇ ਲੈ ਕੇ ਗਏ ਸੀ। ਕਿਤੇ ਕਿਤੇ ਸਪੀਡ ਕਰਦੇ ਤੇਜ਼ ਕਰ ਲੈਂਦੇ ਸੀ, ਮਾਤਾ ਨੂੰ ਭੱਜਣਾ ਪੈਂਦਾ ਸੀ, ਰੱਸਾ ਹੱਥ 'ਚ ਫੜਿਆ ਸੀ, ਐਂ ਭਜਾ ਭਜਾ ਕੇ ਲਿਜਾਂਦੇ, ਬਿਠਾ ਕੇ ਨਹੀਂ ਭਜਾ ਕੇ। 80 ਸਾਲ ਦੀ ਬਜ਼ੁਰਗ ਬੇਬੇ ਨੂੰ ਐ ਭਜਾ ਭਜਾ ਕੇ ਲੈ ਕੇ ਗਏ। ਇਹ ਹੈ
ਪਰਸੋਂ ਨੂੰ ਜਦੋਂ ਸਰਹੰਦ ਪਹੁੰਚਦੇ ਹੁਣ ਜਦੋਂ ਸਰਹੰਦ ਪਹੁੰਚੇ ਦੂਨਾ ਸਿੰਘ ਨੇ ਲਿਖੀ ਹੈ ਗੱਲ ਚੇਤਾ ਰੱਖਿਓ ਪਿੱਪਲ ਦੇ ਨਾਲ ਸਾਹਿਬਜ਼ਾਦਿਆਂ ਨੂੰ ਕਹਿੰਦੇ ਸਰਹੰਦ ਬੰਨਿਆ ਹੱਥ ਪਿੱਛੇ ਬੰਨੇ ਹੋਏ ਸੀ ਹੱਥ ਪਿੱਛੇ ਬੰਨੇ ਹੋਏ ਸੀ ਤੇ ਕਈ ਬੱਚੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਰਹੰਦ ਦੇ ਉਹ ਗੁਲੇਲੇ ਮਾਰਦੇ ਸੀ ਗੁਲੇਲ ਨਾਲ ਉਦੋਂ ਅੱਜ ਕੱਲ੍ਹ ਤੇ ਗੁਲੇਲਾਂ ਨਿਆਣੇ ਖੇਡਦੇ ਨਹੀਂ ਪਰ ਗੁਲੇਲਾਂ ਨਾਲ ਨਿਸ਼ਾਨੇ ਲਾਉਂਦੇ ਕਹਿੰਦੇ ਸਰਹੰਦ ਦੇ ਲੋਕ ਬਾਹਰ ਵੇਖਣ ਵਾਸਤੇ ਆਏ ਤੇ ਬਾਬਾ ਫਤਿਹ ਸਿੰਘ ਨੂੰ ਸੱਤਵਾਂ ਸਾਲ ਚੱਲਦਾ ਛੇ ਦੇ ਨੇ ਸੱਤਵਾਂ ਚੱਲਦਾ ਹੈ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ ਨੌਵਾਂ ਸਾਲ ਚੱਲਦਾ ਅੱਠ ਦੇ ਨੇ ਨੌਵਾਂ ਚੱਲਦਾ ਕਹਿੰਦੇ ਗੁਲੇਲੇ ਮਾਰਦੇ ਆ ਹੱਥ ਪਿੱਛੇ ਬੰਨੇ ਹੋਏ ਆ ਜਦੋਂ ਇਹ ਰੋੜੀਆਂ ਮਾਰਦੇ ਆ ਨਾ ਗੁਲੇਲੇ ਵਿੱਚ ਤੇ ਕਹਿੰਦੇ ਫਤਿਹ ਸਿੰਘ ਦੀ ਅੱਖ ਦੇ ਵਿੱਚ ਸੱਚੀ ਅੱਖ ਦੇ ਵਿੱਚ ਵੱਟੀ ਵੱਜੀ ਜ਼ੋਰ ਨਾਲ ਉਹ ਪੱਥਰ ਜਿਹੜਾ ਮਾਰਦੇ ਆ ਤੇ ਸੱਚੀ ਅੱਖ ਵਿੱਚ ਜ਼ੋਰ ਨਾਲ ਵੱਜਣ ਕਰਕੇ ਅੱਖ ਦੇ ਵਿੱਚੋਂ ਖੂਨ ਵਗਦਾ ਤੇ ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ 6 ਸਾਲ ਦੀ ਉਮਰ ਹੈ ਸੱਤਵਾਂ ਸਾਲ ਚੱਲਦਾ 6-7 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ ਕਿੰਨੇ ਪਿਆਰੇ ਚਿਹਰੇ ਹੈ ਕਈ ਦਿਨਾਂ ਦੇ ਭੁੱਖੇ ਹੈ ਨਾ ਪਿਤਾ ਦਾ ਪਤਾ ਹੈ ਵੱਡੇ ਭਰਾ ਸ਼ਹੀਦ ਹੋ ਚੁੱਕੇ ਹੈ ਆਨੰਦਪੁਰ ਸਾਹਿਬ ਛੱਡਿਆ ਹੋਇਆ ਮਾਂ ਛੋਟਿਆਂ ਹੁੰਦਿਆਂ ਦੀ ਚੜ੍ਹਾਈ ਕਰ ਗਈ ਸੀ ਦਾਦੀ ਨੇ ਪਾਲੇ ਸੀ ਕੋਈ ਸਿਪਾਹੀ ਪਹਿਰੇਦਾਰ ਕੋਈ ਨਹੀਂ ਠੰਡ ਦੇ ਝੰਬੇ ਪਏ ਆ ਠੰਡ ਅੱਤ ਦੀ ਸਰਦੀ ਹੈ ਕੱਪੜਾ ਕੋਲ ਕੋਈ ਮੋਟਾ ਨਹੀਂ ਹੱਥ ਇਹ ਪਿੱਛੇ ਬੰਨੇ ਹੋਏ ਹੈ ਤੇ ਜਦੋਂ ਉਹ ਰੋੜੀ ਵੱਜਦੀ ਹੈ ਅੱਖ ਜਾ ਕੇ ਤੇ ਸਾਡੇ ਅੱਖ ਦੇ ਵਿੱਚ ਹਿਸਾਬ ਲਾ ਕੇ ਵੇਖੋ ਵੀ ਮਾੜਾ ਜਿਹਾ ਕੋਈ ਵਾਲ ਵੀ ਆ ਜਾਂਦਾ ਨਾ ਤੇ ਬੰਦਾ ਪਹਿਲਾਂ ਹੱਥ ਜਿਹੜਾ ਅੱਖ ਤੇ ਜਾਂਦਾ ਤੇ ਹੱਥ ਬੰਨੇ ਹੈ ਉਹ ਹੱਥ ਫੜਿਆ ਵੀ ਨਹੀਂ ਜਾਂਦਾ ਵੀ ਹੱਥ ਤੇ ਹੱਥ ਹੀ ਰੱਖ ਲੈਣਾ ਫਿਰ ਉੱਥੋਂ ਖੋਲੇ ਜਦੋਂ ਹੱਥ ਫਿਰ ਫਤਿਹ ਸਿੰਘ ਕਹਿੰਦੇ ਐ ਹੱਥ ਇੱਕ ਹੱਥ ਅੱਖ ਦੇ ਉੱਤੇ ਹੀ ਰੱਖ ਕੇ ਏਦਾਂ ਹੀ ਤੁਰ ਗਏ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ 11-25 ਦਸੰਬਰ ਹੁਕਮ ਹੋਇਆ ਕਹਿੰਦੇ ਜੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਠੰਡਾ ਬੁਰਜ ਉੱਚਾ ਹੈ ਜਿਵੇਂ ਹੁਣ ਇੱਥੇ ਹਵਾ ਘੱਟ ਲੱਗਦੀ ਹੈ ਜੇ ਪਿੰਡ ਦੀ ਟੈਂਕੀ ਤੇ ਚੜ੍ਹ ਜਾਓ ਕਿੰਨੀ ਹਵਾ ਲੱਗੂ ਐ ਉੱਚਾ ਬਣਾਇਆ ਹੋਇਆ ਬਹੁਤ ਉੱਚਾ ਤੇ ਵਜੀਦਾ ਗਰਮੀਆਂ ਦੇ ਵਿੱਚ ਉੱਤੇ ਜਾ ਕੇ ਬੈਠਦਾ ਸੀ ਕੋਲੋਂ ਵਗਦੀ ਸੀ ਨਦੀ ਉਹ ਨਦੀ ਦਾ ਪਾਣੀ ਉੱਤੋਂ ਹਵਾ ਛੋਹ ਕੇ ਪਾਣੀ ਨੂੰ ਠੰਡੀ ਲੱਗਦੀ ਸੀ ਤਾਂ ਕਰਕੇ ਗਰਮੀਆਂ ਵਿੱਚ ਵਜੀਦਾ ਉੱਚੇ ਠੰਡੇ ਬੁਰਜ 'ਚ ਬੈਠਦਾ ਸੀ ਸਰਦੀਆਂ ਦੇ ਮੌਸਮ ਦੇ ਵਿੱਚ ਜਦੋਂ ਉੱਤੇ ਸਾਹਿਬਜ਼ਾਦੇ ਬੈਠੇ ਆ ਫਿਰ ਵੇਖੋ ਕਿੱਦਾਂ ਹਵਾ ਪੈਂਦੀ ਹੋਏਗੀ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਏਦਾਂ ਆਪਣੇ ਨੇੜੇ ਲਾ ਕੇ ਰੱਖੇ ਉੱਥੇ ਫਿਰ ਮੋਤੀ ਰਾਮ ਜਿਹਨੂੰ ਮੋਤੀ ਰਾਮ ਮਹਿਰਾ ਕਹਿੰਦੇ ਆ ਮੋਤੀ ਮਹਿਰਾ ਉਹਨੇ ਫਿਰ ਉਹ ਹਿੰਦੂ ਜਿਹੜੇ ਰਾਜੇ ਸੀ ਨਾ ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਸੀ ਹਿੰਦੂ ਰਾਜਿਆਂ ਨੂੰ ਹਿੰਦੂ ਕੈਦੀ ਮਾਫ ਕਰਨਾ ਜਿਹੜੇ ਹਿੰਦੂ ਕੈਦੀ ਸੀ ਉਹਨਾਂ ਨੂੰ ਉਹਨਾਂ ਦੀ ਸੇਵਾ ਰਸੋਈਆ ਸੀ ਉਹਨਾਂ ਦਾ ਇਹ ਫਿਰ ਘਰੋਂ ਦੁੱਧ ਬਣਾ ਕੇ ਮੋਤੀ ਰਾਮ ਜਿਹੜਾ ਹੈ ਇਹ ਲੈ ਕੇ ਆਇਆ ਪਹਿਰੇਦਾਰਾਂ ਨੂੰ ਘਰ ਵਾਲੀ ਦੇ ਗਹਿਣੇ ਦਿੱਤੇ ਤੇ ਪੌੜੀ ਚੜ੍ਹ ਕੇ ਇਹਨੇ ਜਾ ਕੇ ਮਾਤਾ ਜੀ ਨੂੰ ਫਰਿਆਦ ਕੀਤੀ ਮਾਤਾ ਜੀ ਮੈਂ ਦੁੱਧ ਲੈ ਕੇ ਆਇਆ ਹੈ ਤੇ ਗਰੀਬ ਹਾਂ ਕਰਨ ਜੋਗਾ ਕੁਛ ਨਹੀਂ ਪਾਵਰ ਮੇਰੀ ਕੋਈ ਨਹੀਂ ਕਰ ਨਹੀਂ ਕੁਝ ਸਕਦਾ ਪਰ ਇੰਨੀ ਕੁ ਹੈ ਕਿ ਮੈਂ ਤੁਹਾਡੇ ਵਾਸਤੇ ਤੇ ਸਾਹਿਬਜ਼ਾਦਿਆਂ ਲਈ ਦੁੱਧ ਲੈ ਕੇ ਆਇਆ ਨਾਲੇ ਆਪ ਛਕੋ ਤੇ ਨਾਲੇ ਆਪਣੇ ਲਾਲਾਂ ਨੂੰ ਦੁੱਧ ਛਕਾਓ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਅੱਗੇ ਆ ਕੇ ਇਹਨੇ ਫਰਿਆਦ ਕੀਤੀ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗਣਵਾਸ਼ ਹਾਜ਼ਰ ਹੈ ਖੁਦ ਛਕੋ ਛਕਾਓ ਕਵਿਤਾ ਥੋੜੀ ਜੀ ਆਪਾਂ ਇੱਦਾਂ ਕਰਦੇ ਹਾਂ ਜੇ ਸਾਰੀ ਨਾ ਸੁਣ ਸਕੇ ਕਿਉਂਕਿ ਮੇਰੇ ਮਨ 'ਚ ਇਹ ਹੈ ਵੀ ਆਪਾਂ ਤਿੰਨ ਕਵਿਤਾਵਾਂ ਗਾਉਣੀਆਂ ਉਹ ਨਾਲ ਨਾਲ ਸੁਣਨੀਆਂ ਨੇ ਪਰ ਚਲੋ ਥੋੜੀਆਂ
ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ। ਜਿਹੜਾ ਬੱਚਾ ਰੋਂਦਾ ਬੀਬੀ ਉਹ ਖਿਆਲ ਕਰਿਓ ਮਾੜਾ ਜਿਹਾ, ਕੋਈ ਵੀ ਬੱਚਾ ਰੋਵੇ ਆਪ ਹੀ ਧਿਆਨ ਰੱਖੋ। ਹੁਣ ਹਿਲਜੁਲ ਕਰੋ, ਆ ਜਿਹੜੇ 20-25 ਮਿੰਟ ਨੇ ਭਾਈ ਤੁਸੀਂ ਟਿਕਾ ਬਣਾ ਕੇ ਰੱਖਿਓ, ਹਾਜ਼ਰ ਹੋ ਕੇ, ਬਿਲਕੁਲ ਹਾਜ਼ਰ ਹੋ ਕੇ।

ਸਤਿਗੁਰ ਜੀ ਦੀ ਦਿੱਤੀ ਸਿੱਖਿਆ ਸਾਹਿਬਜ਼ਾਦਿਆਂ ਦੇ ਕੋਲ ਹੈ, ਮਨ ਨਹੀਂ ਡੋਲਿਆ। ਬਹੁਤ ਲਾਲਚ ਦਿੱਤੇ, ਕਹਿੰਦੇ ਮੋੜੋ ਅੱਜ ਕੱਲ ਗੱਲ ਕਰਾਂਗੇ ਫਿਰ ਕਚਹਿਰੀ। ਚੇਤਾ ਰੱਖਿਓ 11 ਪੋਹ ਨੂੰ ਵਾਪਸ ਸਾਹਿਬਜ਼ਾਦੇ ਆ ਜਾਂਦੇ, ਫਿਰ 12 ਪੋਹ ਨੂੰ ਕਚਹਿਰੀ ਲੱਗਦੀ। ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, 12 ਪੋਹ ਨੂੰ ਸਿਪਾਹੀ ਫਿਰ ਲੈਣ ਆਏ, ਕਹਿੰਦੇ ਅੱਜ ਮੇਨ ਦਰਵਾਜ਼ਾ ਬੰਦ ਕਰਕੇ ਮੋਰੀ ਖੋਲਤੀ।

ਆ ਦਿੰਦੇ ਆ ਜੀ, ਇਹਨਾਂ ਨੇ ਨਹੀਂ ਮੰਨਣਾ। ਜੇ ਛੱਡ ਦਈਏ ਬੱਚਿਓ ਤੁਹਾਨੂੰ ਫਿਰ ਕੀ ਕਰੋਗੇ? ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ, ਜੰਗਲਾਂ 'ਚ ਜਾਵਾਂਗੇ, ਫਿਰ ਤੁਹਾਡੇ ਨਾਲ ਲੜਾਂਗੇ, ਮੁਕਾਬਲਾ ਕਰਾਂਗੇ ਤੁਹਾਡਾ। ਕਹਿੰਦੇ ਵੇਖਿਆ ਇਹਨਾਂ ਨੂੰ ਛੱਡਿਓ ਨਾ। ਫਿਰ ਵਜੀਦੇ ਨੇ ਪੁੱਛਿਆ, ਦੱਸੋ ਸ਼ਰਾ ਕੀ ਕਹਿੰਦੀ ਹੈ, ਕਾਨੂੰਨ ਕੀ ਕਹਿੰਦਾ ਇਸਲਾਮ ਧਰਮ ਵਿੱਚ ਸ਼ਰਾ? ਤੇ ਕਹਿੰਦੇ ਸ਼ਰਾ ਕਹਿੰਦੀ ਹੈ ਵੀ ਬੱਚਿਆਂ ਦੇ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ। ਕਾਨੂੰਨ ਕਹਿੰਦਾ ਵੀ ਬੱਚਿਆਂ ਤੇ ਵਾਰ ਨਹੀਂ ਕੀਤਾ, ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ। ਵਜੀਦਾ ਥੋੜਾ ਠੰਡਾ ਪੈ ਗਿਆ ਵੀ ਜੇ ਸ਼ਰਾ ਇਹ ਕਹਿੰਦੀ ਹੈ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਤੇ ਮਾਰਾਂਗੇ ਕਿਵੇਂ? ਏਦਾਂ ਤੇ ਇਹਨਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ। ਤੇ ਵਜੀ ਫਿਰ ਸੁੱਚਾ ਨੰਦ ਨੇ ਸਲਾਹ ਦਿੱਤੀ, ਕਹਿੰਦਾ ਗੱਲ ਸੁਣ ਜਿਹੜਾ ਕਾਜੀ ਹੈ, ਕਹਿੰਦੇ ਕਾਜੀ ਇਹ ਦੱਸ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਸ਼ਰਾ ਕਹਿੰਦੀ ਹੈ? ਕਹਿੰਦੇ ਹਾਂ। ਕਹਿੰਦੇ ਸਪੋਲੀਆਂ ਨੂੰ ਜੇ ਸਪੋਲੀਆ ਡੰਗ ਮਾਰੇ ਸੱਪ, ਸੱਪ ਨੂੰ ਜਾਂ ਸੱਪ ਦੇ ਬੱਚੇ ਨੂੰ ਮਾਰਨਾ ਮਾੜਾ? ਉਹ ਕਹਿੰਦਾ ਇਹ ਤੇ ਨਹੀਂ ਮਾੜਾ। ਕਹਿੰਦੇ ਬਸ ਫਿਰ ਇੱਥੇ ਬੱਚੇ ਲਿਖੀ ਨਾ, ਬੱਚੇ ਨਾ ਲਿਖ, ਇੱਥੇ ਸਪੋਲੀਏ ਲਿਖ, ਵੀ ਸਪੋਲੀਆਂ ਦੀਆਂ ਸਿਰੀਆਂ ਫੇਤੀਆਂ ਇਹ ਲਿਖ, ਬੱਚੇ ਨਹੀਂ ਲਿਖਿਆ ਸਪੋਲੀਏ ਲਿਖ। ਫਿਰ ਕਹਿੰਦੇ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏਗਾ। ਅੱਜ ਭੇਜੇ ਗਏ ਵਾਪਸ, ਬਾਰਾਂ ਪੋਹ ਨੂੰ ਸਾਹਿਬਜ਼ਾਦੇ ਵਾਪਸ ਆਏ, ਤੇਰਾਂ ਪੋਹ ਹੋਇਆ ਫਿਰ ਸਵੇਰ ਹੋਈ। ਫਤਿਹ ਸਿੰਘ ਨੇ ਆ ਕੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਲੈਣ, ਇਹ ਕਿਹਾ ਉਹਨਾਂ ਨੇ ਨੀਹਾਂ 'ਚ ਚਿਣ ਦਿੱਤੇ ਜਾਣ। ਤੁਹਾਨੂੰ ਪਤਾ ਹੈ ਜਿਵੇਂ ਬੱਚਾ ਪਾਸ ਹੋ ਕੇ ਆਵੇ ਨਾ ਜਦੋਂ, ਤੇ ਸਭ ਤੋਂ ਪਹਿਲਾਂ ਉਹ ਮਾਂ ਲੱਭਦਾ ਆਪਦੀ, ਜਦੋਂ ਘਰੇ ਆਉਂਦਾ ਭੱਜੇ ਹੀ ਫਿਰਦਾ ਵੀ ਮਾਂ ਨੂੰ ਦੱਸਣਾ, ਪਹਿਲਾਂ ਭੱਜ ਕੇ ਜਾ ਕੇ ਮਾਂ ਨੂੰ ਦੱਸਦਾ ਵੀ ਪਾਸ ਹੋ ਗਿਆ ਮੈਂ, ਮੈਨੂੰ ਇੰਨੇ ਨੰਬਰ ਆਏ, ਮੈਨੂੰ ਇੱਦਾਂ ਹੋਇਆ, ਉਹ ਮਾਂ ਨੂੰ ਦੱਸਦਾ। ਕਹਿੰਦੇ ਫਤਿਹ ਸਿੰਘ ਪੌੜੀਆਂ ਵਿੱਚ ਜਦੋਂ ਆ ਗਿਆ ਭੱਜ ਕੇ ਮਾਂ ਨੂੰ, ਕਹਿੰਦਾ ਮਾਤਾ ਜੀ ਇੱਦਾਂ ਵੀ ਕਿਹਾ, ਸਾਨੂੰ ਫਿਰ ਇੱਦਾਂ ਕਹਿੰਦੇ ਸੀ, ਸਾਨੂੰ ਲਾਲਚ ਦਿੰਦੇ ਸੀ ਪਰ ਅਸੀਂ ਡਰੇ, ਸਾਨੂੰ ਕਹਿੰਦੇ ਸੀ ਤੁਹਾਨੂੰ ਬੜਾ ਕੁਝ ਸਾਡੇ ਲਈ, ਮਾਤਾ ਜੀ ਖਾਣ ਨੂੰ ਵੀ ਉਹਨਾਂ ਨੇ ਰੱਖਿਆ ਸੀ ਵੀ ਖਾ ਲਓ ਜੋ ਮਰਜ਼ੀ ਖਾ ਲਓ, ਅਸੀਂ ਮਾਤਾ ਜੀ ਇੰਨੇ ਦਿਨਾਂ ਦੇ ਭੁੱਖੇ ਹਾਂ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਉਹਨਾਂ ਨੇ ਖਾਣ ਨੂੰ ਵੀ ਕਈ ਕੁਝ ਰੱਖਿਆ, ਏਦਾਂ ਮਾਤਾ ਜੀ ਨੂੰ ਦੱਸਦੇ ਆ। ਫਤਿਹ ਸਿੰਘ ਨੇ ਮਾਤਾ ਜੀ ਨੂੰ ਗੁਲਵਕੜੀ ਪਾਈ, ਸਵੇਰ ਹੋਈ, ਤੇਰਾਂ ਪੋ, ਉੱਠੋ ਬੱਚਿਓ ਫਿਰ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਿਸਾਲ ਦੂਲਿਓ, ਮੇਰੇ ਬੱਚਿਓ ਉੱਠੋ ਫਿਰ ਆਓ ਅੱਜ ਮਿਸਾਲ ਕਾਇਮ ਕਰ ਦਿਓ, ਇੰਨੇ ਦਿਨਾਂ ਦੇ ਸਮਝਦੇ ਆ ਰਹੇ ਹੋ ਹੁਣ ਵੇਖਿਓ ਬੜੇ ਤਸੀਹੇ ਦਿੱਤੇ ਜਾ। ਮੈਂ ਦੱਸ ਚੁੱਕਿਆ ਵੀ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਵੀ ਵੱਟੀਆਂ ਮਾਰੀਆਂ ਕੋਰੜੇ ਤੱਕ ਮਾਰੇ ਗਏ, ਤਸੀਹੇ ਸ਼ੁਰੂ ਤੋਂ ਹੀ ਦਿੱਤੇ ਗਏ, ਅੱਜ ਹੀ ਨਹੀਂ ਪਹਿਲਾਂ ਵੀ ਨਹੀਂ ਡੋਲੇ, ਕਹਿੰਦੇ ਹੁਣ ਵੀ ਕਾਇਮ ਰਹੇ। ਬਸ ਤੁਰਨ ਲੱਗੇ ਸਿਪਾਹੀ ਲੈਣ ਆਏ, ਮਾਤਾ ਜੀ ਨੇ ਅੱਜ ਗੱਠੜੀ ਖੋਲੀ, ਵਿੱਚੋਂ ਨੀਲੇ ਚੋਲੇ ਕੱਢੇ, ਨੀਲੇ ਚੋਲੇ ਪਵਾ ਦਿੱਤੇ, ਕਮਰ ਕੱਸਾ, ਕਮਰ ਕੱਸੇ ਕਰ ਦਿੱਤੇ, ਦਸਤਾਰਾਂ ਸਜਾਈਆਂ, ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਲਾ ਦਿੱਤੀਆਂ। ਫਤਿਹ ਸਿੰਘ ਕਹਿੰਦਾ, ਮਾਤਾ ਜੀ ਆਹ ਚੋਲੇ ਤੁਸੀਂ ਕੱਢੇ ਪਹਿਲਾਂ ਤੇ ਪਾਏ ਨੀ, ਕਿਉਂਕਿ ਕੋਲ ਹੀ ਗੱਠੜੀ ਸੀ ਕੱਪੜਿਆਂ ਨੇ। ਮਾਤਾ ਜੀ ਕਹਿੰਦੇ ਵੀ ਇਹ ਚੋਲੇ ਜਿਹੜੇ ਆ ਨਾ ਮੈਂ ਤੁਹਾਨੂੰ ਉਦਣ ਦੇ ਨਹੀਂ ਪਵਾਏ, ਅੱਜ ਮੈਂ ਪਵਾਏ, ਮੈਂ ਅੱਜ ਵਾਲੇ ਦਿਨ ਦੀ ਉਡੀਕ ਕਰਦੀ ਸੀ, ਮੈਨੂੰ ਪਤਾ ਸੀ ਵੀ ਆਹ ਦਿਨ ਆ ਜਾਣਾ, ਜ਼ਾਲਮਾਂ ਨੇ ਆਹ ਦਿਨ ਲੈ ਆਉਣਾ, ਮੈਂ ਤਿਆਰੀ ਕਰਦੀ ਸੀ ਅੱਜ ਵਾਲੇ ਦਿਨ ਦੀ, ਮੈਂ ਅੱਜ ਹੀ ਤੁਹਾਨੂੰ ਪਵਾਉਣੇ ਸੀ, ਅੱਜ ਨਵੇਂ ਚੋਲੇ ਪਾਏ, ਨੀਲੇ ਰੰਗ ਦੇ ਚੋਲੇ ਪਵਾ ਕੇ ਦਸਤਾਰਾਂ ਸਜਾ ਕੇ ਜਿਵੇਂ ਬੱਚਿਆਂ ਨੂੰ ਸਕੂਲੇ ਭੇਜਦੇ ਹੋ ਤਿਆਰ ਕਰਨ ਲੱਗਿਆਂ, ਆਪ ਹੀ ਮਾਵਾਂ ਤਿਆਰ ਕਰਦੀਆਂ, ਫਿਰ ਆਪ ਹੀ ਕਹਿਣਗੀਆਂ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿਸੇ, ਐ ਹੱਥ ਮਾਤਾ ਗੁਜਰ ਕੌਰ ਚੇਤਾ ਕਰਦੀ ਹੈ, ਕਹਿੰਦੀ ਨੀ ਜੀਤਾਂ ਤੇਰੇ ਪੁੱਤ ਬਹੁਤ ਸੋਹਣੇ ਸੀ, ਮੈਂ ਪਾਲ ਸਕੀ ਜਿੰਨਾ ਚਿਰ ਮੇਰੇ ਤੱਕ ਮੇਰੀ ਵਾਹ ਚੱਲਦੀ ਸੀ, ਅੱਜ ਤੱਕ ਮੈਂ ਪਾਲੇ ਐ ਰੀਝ ਨਾਲ ਪਾਲੇ ਐ, ਪਰ ਹੁਣ ਵੱਸ ਦੀ ਗੱਲ ਨਹੀਂ, ਤੇ ਜੇ ਅੱਜ ਤੂੰ ਜਿਉਂਦੀ ਹੁੰਦੀ ਆ ਕੇ ਵੇਖਦੀ ਤੇਰੇ ਪੁੱਤ ਕਿੰਨੇ ਸੋਹਣੇ ਲੱਗਦੇ ਕਚਹਿਰੀ 'ਚ ਜਾਂਦੇ। ਮਾਤਾ ਗੁਜਰ ਕੌਰ ਨੇ ਆਪਣੇ ਪੋਤਿਆਂ ਨੂੰ ਹੱਥੀਂ ਤਿਆਰ ਕਰਕੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਜਦੋਂ ਤੋਰਨ ਲੱਗੀ, ਸਿਪਾਹੀ ਆਏ ਵੇ

ਭਾਈਓ ਮੈਨੂੰ ਲੈ ਜਾਓ, ਬੱਚਿਆਂ ਦਾ ਕੀ ਕਸੂਰ ਹੈ, ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ। ਕਹਿੰਦੇ ਬੇਬੇ ਅਸੀਂ ਤੇ ਆਪ ਹੁਕਮ ਦੇ ਵੱਧੇ ਹੋਏ ਤੁਰੇ ਫਿਰਦੇ ਹਾਂ, ਸਾਡੀ ਮਜਬੂਰੀ ਹੈ, ਤੂੰ ਰੋਕ ਨਾ। ਤੇ ਜੋਰਾਵਰ ਸਿੰਘ ਫਤਿਹ ਸਿੰਘ ਘੁੱਟ ਘੁੱਟ ਕੇ ਤੇ ਜਾਂਦਿਆਂ ਹੋਇਆ, ਮਾਤਾ ਅਸੀਂ ਹੁਣ ਨਹੀਂ ਆਉਣਾ, ਅੱਗੇ ਤੇ ਜਾਂਦੇ ਸੀ ਮੁੜੇ ਆਉਂਦੇ ਸੀ, ਅਸੀਂ ਹੁਣ ਨਹੀਂ ਆਉਣਾ। ਕਹਿੰਦੇ ਬੱਚੇ ਸਾਡੇ ਸਕੂਲ ਜਾਂਦੇ ਆ, ਸ਼ਾਮ ਨੂੰ ਘਰ ਮੁੜ ਆਉਂਦੇ ਆ, ਬੇਬੇ ਵੇਟ ਕਰਦੀ ਹੁੰਦੀ ਹੈ, 4 ਵਜੇ ਗੱਡੀ ਦੀ ਆ ਜਾਣੀ ਹੈ, 4 ਵਜੇ ਵੈਨ ਆ ਜਾਣੀ ਹੈ, ਬੱਚਿਆਂ ਨੇ ਪੜ੍ਹ ਕੇ ਆ ਜਾਣਾ। ਕਿੱਡਾ ਵੱਡਾ ਜਿਗਰਾ ਹੋਏਗਾ, ਪਤਾ ਹੋਵੇ ਵੀ ਹੁਣ ਦੇ ਗਿਆਂ ਨੇ ਮੁੜਨਾ ਨਹੀਂ, ਤੋਰਨੇ ਸੌਖੇ ਨਹੀਂ ਹੁੰਦੇ, ਪਰ ਟੀਚੇ ਬੜੇ ਵੱਡੇ ਆ ਉਹਨਾਂ ਦੇ, ਨਿਸ਼ਾਨੇ ਬੜੇ ਵੱਡੇ ਆ ਉਹਨਾਂ ਨੂੰ, ਪਤਾ ਵੀ ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਹਾਂ ਇਹ ਵਾਰਨੇ ਹੀ ਪੈਣਗੇ। ਧੰਨ ਮਾਤਾ ਗੁਜਰ ਕੌਰ ਤੇ ਬਾਬਾ ਫਤਿਹ ਸਿੰਘ ਜਾਣ ਲੱਗਾ, ਕਹਿ ਗਿਆ ਮਾਤਾ ਹੁਣ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ। ਆਪ ਸੁਣੋ ਇਹ ਦੁਆ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ।

ਹਰ ਬੱਚੇ ਵਾਲੇ ਨੂੰ ਔਖਾ ਹੁੰਦਾ ਭਾਈ, ਜਿੰਨੇ ਪੁੱਤਰਾਂ ਵਾਲੇ ਹੋ, ਜਿੰਨੇ ਧੀਆਂ ਵਾਲੇ ਹੋ, ਜਿਹੜੇ ਬੱਚੇ ਰੋਜ਼ ਤੋਰਦੇ ਹੋ ਨਾ ਸਕੂਲ, ਬੱਚਾ ਤੇ ਬਿਮਾਰ ਨਹੀਂ ਝੱਲਿਆ ਜਾਂਦਾ ਭਾਈ, ਸਦਾ ਲਈ ਤੋਰਨਾ ਕਿਹੜਾ ਸੌਖਾ। ਜੇ ਸੁਣਨ ਵਾਲੇ ਤੁਸੀਂ ਬੱਚਿਆਂ ਵਾਲੇ ਹੋ ਤੇ ਗਾਉਣ ਵਾਲੇ ਵੀ ਤੇ ਬੱਚਿਆਂ ਵਾਲੇ, ਇਹਨਾਂ ਦੇ ਵੀ ਨਿਆਣੇ ਆ, ਏਦਾਂ ਯਾਦ ਆਉਂਦੀ ਤਾਂ ਬੱਚੇ ਵੀ ਤੋਰਨੇ ਸੌਖੇ। ਧੰਨ ਸੀ ਮਾਤਾ ਤੇ ਜਦੋਂ ਤੋਰੇ ਹੋਣਗੇ ਕਿਹੜਾ ਸੌਖਾ। ਨਿੱਕੇ ਨਿੱਕੇ ਨਿਆਣੇ ਬਿਮਾਰ ਠਮਾਰ ਹੋ ਜਾਣ ਝੱਲੇ ਨਹੀਂ ਜਾਂਦੇ, ਸਵਾਓ ਤਕੜੇ ਦਿਲ ਕਰਕੇ। ਉਹ ਹਾਲਾਤ ਜਿਹੜੇ ਉਹ ਸਮਾਂ ਵੀ ਬੇਬੇ ਅੱਜ ਦੇ ਗਿਆ ਨੇ ਮੁੜ ਕੇ।

ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਤੇ ਧੰਨ ਉਹ ਮਾਂ ਹੋਣੀ ਹੈ ਜਿਹੜੀ ਕਹਿੰਦੀ ਭੁੱਲ ਜਾਗੀ, ਕੋਈ ਗੱਲ ਨੀ ਸੌਖਾ ਕਿ ਕੋਈ ਨੀ ਕਹਿ ਸਕਦਾ ਵੀ ਭੁੱਲ ਜਾ ਮੈਨੂੰ, ਕੋਈ ਨੀ ਕਹਿ ਸਕਦਾ। ਧੰਨ ਸੀ ਜਿਗਰਾ ਸਾਹਿਬਜ਼ਾਦਿਆਂ ਦਾ, ਕਹਿੰਦੇ ਕਚਹਿਰੀ ਵਿੱਚ ਪੇਸ਼ ਹੋਏ ਪਿਆਰਿਓ, ਚਾਰ ਵੱਜਣ ਚ ਜੇ ਦੋ ਤਿੰਨ ਮਿੰਟ ਰਹਿੰਦੇ ਆ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਪੰਜ ਸੱਤ ਦਸ ਮਿੰਟ ਅੱਜ ਚਾਰ ਦਸ ਤੇ ਆਪਾਂ ਸਮਾਪਤੀ ਕਰ ਦਿਆਂਗੇ, ਦਸ ਕੁ ਮਿੰਟ ਵੱਧ ਚਾਹੀਦੇ ਜ਼ਿਆਦਾ। ਹਿਲਜੁਲ ਨਾ ਹੋਵੇ, ਟਿਕਾ ਰੱਖਿਓ ਬਸ, ਜਿਵੇਂ ਹੁਣ ਤੱਕ ਟਿਕੇ ਰਹੇ ਹੋ ਆ ਇਦਾਂ ਹੀ ਰਹੇ, ਆਪਣੇ ਆਪ ਨੂੰ ਕਾਇਮ ਰੱਖਿਓ। ਲਓ ਜੀ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਆ, ਅੱਜ 13 ਪੂਹ ਹੈ, 27 ਦਸੰਬਰ, 21 ਦਸੰਬਰ ਤੋਂ ਲੈ ਕੇ ਅੱਜ 27 ਹੋ ਗਈ, ਪਹਿਲੀ ਰਾਤ 21 ਦੀ ਚੱਕ ਢੇਰਾ, ਦੂਜੀ ਰਾਤ ਕਾਈਨੌਰ ਪਿੰਡ ਵਿੱਚ, 22 ਦੀ 23 ਦੀ ਸਹੇੜੀ, 24 ਦੀ ਮਰਿੰਡੇ, 25 ਤੇ 26 ਸਰਹਰ, ਤੇ 27 ਦੀ ਸ਼ਹੀਦੀ। ਇਹ 7 ਦਿਨ ਇੰਨੇ ਨਿਕੰਮੇ ਆ ਅਸੀਂ, ਸਾਡੇ ਤੇ 7 ਦਿਨ ਠੇਕੇ ਨਹੀਂ ਬਣਦੇ, 7 ਦਿਨ ਤੇ ਛੱਡੋ 13 ਪੋਹ ਨੂੰ ਠੇਕੇ ਨਹੀਂ ਬਣਦੇ। ਸਰਹੰਦ ਦੇ ਆਲੇ ਦੁਆਲੇ ਜਾ ਕੇ ਵੇਖਿਓ, ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਕਈ ਸਭਾ ਤੇ ਜਾਣ ਵਾਲੇ ਬੰਦੇ ਇਦਾਂ ਦੇ ਬੰਦੇ ਹੋਣਗੇ, ਉਹ ਉੱਥੇ ਵੀ ਨਹੀਂ ਹਟਦੇ, ਇਦਾਂ ਦੇ ਬੰਦੇ ਨੇ। ਸ਼ਰਧਾ ਪਿਆਰ ਵਾਲਿਆਂ ਦੀ ਕਮੀ ਕੋਈ ਨਹੀਂ, ਪਰ ਇਦਾਂ ਦੇ ਬੰਦੇ ਵੀ ਹੈ। ਟਰਾਲੀ ਦੇ ਨੇੜੇ ਗੱਡੀ ਲਾ ਕੇ ਵੇਖੀ ਵਿੱਚ ਤਾਸ਼ ਖੇਡਦੇ ਜਾ, ਤਾਸ਼ ਚਲੋ ਚੱਲੀਏ, ਤੇ ਲੋਕੀ ਲੰਗਰ ਲਾ ਕੇ ਬੈਠੇ ਹੈ, ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰੀਏ, ਕਦੋਂ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ, ਕਿਵੇਂ ਪਕੌੜੇ ਖਵਾਈਏ, ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰੋ, ਤੇ ਰੱਬ ਰੱਬ ਆ ਰੱਬ ਆਇਆ ਜਿਹੜਾ ਤਾਸ਼ ਖੇਡਦਾ ਵਿੱਚ ਬੈਠਾ ਟਰਾਲੀ ਦੇ, ਇਹ ਟਰਾਲੀ 'ਚ ਰੱਬ ਬੈਠਾ ਹੈ, ਕਿੱਥੇ ਉਹ ਕਿੱਥੇ ਅਸੀਂ, ਥੱਲੇ ਆਉਂਦੇ ਆਉਂਦੇ ਆਉਂਦੇ ਜਮੇ ਹੀ ਗਿਰ ਗਏ। ਕੋਈ ਫਤਿਹਗੜ੍ਹ ਸਾਹਿਬ ਆ ਸਾਹਿਬਜ਼ਾਦਿਆਂ ਦੀ ਗੱਲ ਕੌਣ ਕਰਦਾ ਨਾ ਕਰਨ ਦਿੰਦਾ, ਕਿਹੜੇ ਉੱਥੇ ਤੁਸੀਂ ਦੇਖਦੇ ਹੀ ਜਾ ਕੇ ਬਹਿ ਕੇ ਇੱਦਾਂ ਤੁਸੀਂ ਸੁਣੋ 3-4 ਘੰਟੇ ਸਾਰੀ ਸਾਰੀ ਰਾਤ ਪੁਰਾਣੇ ਵੇਲਿਆਂ 'ਚ ਕਹਿੰਦੇ ਸਭਾ, ਵੀ ਉਹ ਸਭਾ ਦੇ 3 ਦਿਨ ਉਵੇਂ ਸਭਾ ਕਹਿੰਦੇ ਸੀ, ਜੋੜ ਮੇਲਾ ਨਹੀਂ ਕਹਿੰਦੇ ਸੀ, ਸਭਾ ਲੱਗਣੀ ਹੈ, 3 ਦਿਨ ਸਭਾ ਤੇ ਜਾਵਾਂਗੇ, ਕਿਉਂਕਿ ਉਹ ਸਭਾ ਲੱਗੀ ਸੀ ਨਾ 3 ਦਿਨ, 11, 12, 13 ਸਭਾ ਸੀ ਉਹਦੀ ਵਜੀਦੇ ਦੀ, ਤੇ ਲੋਕ ਇਹਦੇ ਗੱਡਿਆਂ ਤੇ ਜਾਂਦੇ ਸੀ, ਪੁਰਾਣੇ ਜੇ ਬਿਲਡਿੰਗਾਂ ਹੁੰਦੀਆਂ ਸੀ, ਪੁਰਾਣੇ ਗੁਰਦੁਆਰੇ, ਕੱਚੀ ਗੜੀ, ਕਹਿੰਦੇ ਸਾਰੀ ਰਾਤ ਲੋਕ ਬਹਿ ਕੇ ਇੱਦਾਂ ਹੀ ਰੋ ਕੇ ਸਾਰੀ ਰਾਤ, ਨਾ ਕੁਝ ਖਾਣਾ ਨਾ ਪੀਣਾ, ਭੁੰਜੇ ਹੀ ਬਹਿ ਕੇ ਸਾਰੀ ਰਾਤ, ਤੇ ਸਵੇਰੇ ਉੱਠ ਕੇ ਆ ਜਾਂਦੇ ਸੀ, ਪੁਰਾਣੇ ਲੋਕ ਇੱਦਾਂ ਜਾਂਦੇ ਸੀ। ਅੱਜ ਕੱਲ ਤੇ ਪਕੌੜੇ ਚੱਲਦੇ ਆ, ਜਲੇਬੀਆਂ ਚੱਲਦੇ, ਗਜਰੇਲੇ ਚੱਲਦੇ ਆ, ਕਾਹਦੀਆਂ ਖੁਸ਼ੀਆਂ ਮਨਾਉਂਦੇ ਆ ਅਸੀਂ, ਆ ਦੀਵਾਨ ਤੁਸੀਂ, ਅਸੀਂ ਐਤਕੀ ਫਤਿਹਗੜ੍ਹ ਸਾਹਿਬ ਨਾ ਮੈਂ 25, 26, 27 ਦਾ ਪ੍ਰੋਗਰਾਮ ਰੱਖਿਆ, ਮੈਂ ਕਿਹਾ 2 ਦੀਵਾਨ ਨਾ ਫਤਿਹਗੜ੍ਹ ਸਾਹਿਬ ਲਾਉਣੇ, ਜਗ੍ਹਾ ਅਸੀਂ ਠੇਕੇ ਤੇ ਲਈ, ਆ ਬਾਬਿਆਂ ਨੇ ਪਤਾ ਨਹੀਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੰਦੇ ਹੀ ਮੁਕਰਾ ਦਿੱਤੇ, ਜਿਨ੍ਹਾਂ ਨੇ ਜਗ੍ਹਾ 2 ਲੱਖ ਰੁਪਈਆ ਠੇਕਾ ਕਿਹਾ ਸੀ ਦੇਣਾ, 2 ਕਿੱਲੇ 3-5-6 ਕਿੱਲੇ ਜ਼ਮੀਨ ਸੀ, ਐ 2 ਦਿਨਾਂ ਦਾ 2 ਲੱਖ ਵੀ ਪ੍ਰੋਗਰਾਮ ਕਰਨਾ ਹੈ ਫਤਿਹਗੜ੍ਹ ਸਾਹਿਬ, ਉਹ ਬੰਦੇ ਹੀ ਮੁਕਰਾ ਦਿੱਤੇ ਵੀ ਸੁਣ ਨਾ ਲਵੇ ਕੋਈ ਅਗਲਾ, ਹੈ ਤੇ ਇਤਿਹਾਸ ਹੀ ਹੈ ਗੁਰੂ ਦਾ, ਨਾ ਸੁਣਾਉਣ ਦਿਓ ਸਾਨੂੰ, ਤੁਸੀਂ ਸੁਣਾਓ, ਸਾਡੇ ਵਰਗੇ ਤੇ ਬੋਲਦੀ ਨਹੀਂ, ਬੋਲੋ ਤੇ ਸਹੀ ਤੁਸੀਂ, ਅਸੀਂ ਤੇ ਅੱਜ ਬੰਦ ਕਰ ਦਿੰਦੇ ਹਾਂ ਪ੍ਰਚਾਰ ਕਰਨਾ ਸ਼ੁਰੂ ਕਰੋ, ਜੇ ਤੁਸੀਂ ਕੀਤਾ ਹੁੰਦਾ ਪੰਜਾਬ ਦਾ ਆਹ ਹਾਲ ਹੁੰਦਾ, ਗੱਲਾਂ ਮਾਰਦੇ ਹੋ ਗੁਰਮਤ ਦੀਆਂ, ਗੁਰਬਾਣੀ ਦੀਆਂ, ਪੰਜਾਬ ਇੱਦਾਂ ਨਸ਼ਿਆਂ 'ਚ ਬੇੜਾ ਰੁੜਦਾ, ਪੰਜਾਬ ਦਾ ਕਾਲਜਾਂ ਦੇ ਵਿੱਚ ਇੱਦਾਂ ਹੁੰਦਾ ਸਾਰਾ ਕੁਛ, ਜੇ ਕਿਤੇ ਸਹੀ ਪ੍ਰਚਾਰ ਕੀਤਾ ਹੁੰਦਾ ਅੱਜ ਨਕਸ਼ਾ ਬਦਲਿਆ ਹੋਣਾ ਸੀ। ਵੇਖੋ ਆਹ ਇੱਕ ਹਫ਼ਤਾ ਹੈ, ਆਹ ਹਫ਼ਤਾ ਅੱਜ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਵਿੱਚ ਜਦੋਂ 13 ਪੋਹ ਨੂੰ ਗਏ, ਮਾਤਾ ਨੂੰ ਜਾਂਦੀ ਵਾਰੀ ਫਤਿਹ ਬੁਲਾ ਗਏ, ਅੱਜ ਤੋਂ ਬਾਅਦ ਮੁੜ ਕੇ ਨਹੀਂ ਆਉਣਾ, ਕਚਹਿਰੀ 'ਚ ਜਾ ਕੇ ਜਦੋਂ ਖੜੇ ਤੇ ਵਜੀਦਾ ਕਹਿੰਦਾ ਬੱਚਿਓ ਖੜੇ ਆ ਕਾਰੀਗਰ ਤਿਆਰ, ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਏਗਾ, ਅੱਜ ਵੀ ਮੰਨ ਜਾਓ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਕਿਹਾ ਭੁੱਲ ਜਾ ਇਹ ਨਹੀਂ ਹੋ ਸਕਦਾ, ਕਹਿੰਦੇ ਇੱਥੇ ਮਰ ਜਾਓਗੇ, ਤੁਹਾਡੇ ਲਾਸ਼ਾਂ ਰੁੱਲਣਗੀਆਂ, ਇੱਥੇ
ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ, ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ, ਇੱਥੇ ਕੋਈ ਨਹੀਂ, ਇੱਥੇ ਤੁਹਾਡਾ ਪਿਓ ਖਤਮ ਕਰਤਾ ਅਸੀਂ। ਕਹਿੰਦੇ ਕਿਉਂ ਇੱਥੇ ਬਹਿ ਕੇ ਕਚਹਿਰੀ 'ਚ ਝੂਠ ਬੋਲਣਾ ਹੈ, ਤੇਰਾ ਕਿਹੜਾ ਬੰਦਾ ਜਿਹੜਾ ਸਾਡੇ ਪਿਤਾ ਦਾ ਸਿਰ ਵੱਢ ਕੇ ਲਿਆਇਆ ਹੈ, ਕਿਉਂ ਝੂਠ ਬੋਲਦਾ? ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਦੋਂ ਜਾਂਦੇ ਆ ਉਹਨਾਂ ਦੀਆਂ ਲੱਤਾਂ ਕੰਬਦੀਆਂ। ਵਜੀਦਿਆ ਕਚਹਿਰੀ ਤੇ ਬਹਿ ਕੇ ਇੱਥੇ ਝੂਠ ਨਾ ਬੋਲ, ਲੋਕੀ ਤੇਰੇ ਤੋਂ ਇਨਸਾਫ਼ ਦੀ ਆਸ ਰੱਖਦੇ ਆ। ਤੂੰ ਕਹੀ ਜਾਂਦਾ ਸਾਡੇ ਪਿਤਾ ਦਾ ਸਿਰ ਵੱਢ ਲਿਆ, ਝੂਠ ਬੋਲਦਾ ਤੂੰ, ਝੂਠ ਬੋਲਦਾ ਸਾਡੇ ਪਿਤਾ ਚੜ੍ਹਦੀ ਕਲਾ ਚ ਨੇ। ਬੱਚਿਓ ਤੁਹਾਨੂੰ ਰੋਣਾ ਦਫਨਾਉਣਾ ਕਿ ਤੁਹਾਡੀਆਂ ਅੰਦਰਾਂ ਰੁਣ ਲਗੀਆਂ, ਉਹ ਵੇਖੋ ਉੱਚੀਆਂ ਉੱਚੀਆਂ ਇੱਲਾਂ ਉੱਡਦੀਆਂ ਤੁਹਾਡੀਆਂ ਅੰਦਰਾਂ ਐ ਖਿਲਰ ਜਾਣੀਆਂ। ਆ ਸੋਹਣੇ ਸੋਹਣੇ ਕੋਮਲ ਸਰੀਰ ਨੇ, ਤਰਸ ਕਰ ਲਓ ਆਪਣੇ ਆਪ ਤੇ, ਆਪਣੇ ਆਪ ਵੱਲ ਵੇਖੋ। ਤੇ ਸਾਹਿਬਜ਼ਾਦੇ ਉਸ ਵੇਲੇ ਕਹਿਣ ਲੱਗੇ ਅਸੀਂ ਤੇ ਹੋਣਾ ਨਹੀਂ, ਤੂੰ ਹੋਏਗਾ, ਜੇ ਅਸੀਂ ਮਰ ਗਏ ਅਸੀਂ ਸ਼ਹੀਦ ਹੋ ਗਏ ਤੂੰ ਹੋਏਗਾ ਇੱਥੇ। ਇੱਲਾਂ ਆਉਣ ਬੋਟੀਆਂ ਚੁੱਕ ਚੁੱਕ ਕੇ ਆਂਦਰਾਂ ਚੁੱਕ ਚੁੱਕ ਕੇ ਲੈ ਜਾਣ, ਇੱਥੇ ਖੜ ਕੇ ਮਿਣਤੀ ਕਰੀ, ਜਿੰਨੀਆਂ ਉੱਚੀਆਂ ਇੱਲਾਂ ਜਾਣਗੀਆਂ ਆਂਦਰਾਂ ਸਾਡੀਆਂ ਲੈ ਕੇ, ਤੇਰਾ ਰਾਜ ਸਦਾ ਨਹੀਂ ਰਹਿਣਾ, ਇੰਨੇ ਇੰਨੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੱਲਣਗੇ। ਉਹ ਸਮਾਂ ਦੱਸ ਦਿੰਦਾ ਹੁੰਦਾ ਭਾਈ, ਝੂਠ ਦੀ ਦੁਕਾਨ ਸਦਾ ਚੱਲਦੀ ਨਹੀਂ ਰਹਿਣੀ, ਪਤਾ ਝੂਠੀਆਂ ਕਚਹਿਰੀਆਂ ਸਦਾ ਨਹੀਂ ਰਹਿਣੀਆਂ, ਝੂਠੇ ਬੰਦੇ ਸਦਾ ਨਹੀਂ ਰਹਿਣੇ। ਆ ਸਾਡੀ ਜੁਰਤ, ਸਾਡੀ ਬੜਕ, ਸਾਡੀ ਹਿੰਮਤ, ਸਾਡੀ ਦਲੇਰੀ ਇੱਕ ਦਿਨ ਪ੍ਰਗਟ ਹੋਏਗੀ, ਲੱਗ ਜਾਣਾ ਪਤਾ ਝੂਠ ਕਿੰਨਾ ਚਿਰ ਚੱਲੇਗਾ। ਕਹਿੰਦੇ ਇਹ ਨਹੀਂ ਮੰਨਦੇ, ਬਸ ਐ ਖੜਦੇ ਕਚਹਿਰੀ ਏਦਾਂ ਖੜੇ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿੰਨੀਆਂ ਸ਼ੁਰੂ ਕਰਤੀਆਂ, ਚੱਪਣੀਆਂ ਤੱਕ ਕੰਧ ਆਈ ਜਦੋਂ, ਤੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾਈਆਂ, ਇੱਟ ਨਹੀਂ ਬੰਨੀ, ਚੱਪਣੀਆਂ ਲਾਈਆਂ, ਛੋਟੇ ਛੋਟੇ ਬੱਚਿਆਂ ਦੀਆਂ ਜੇ ਚੱਪਣੀਆਂ ਲਾ ਦਿੱਤੀਆਂ ਜਾਣ, ਐ ਖੂਨ ਚੱਲਦਾ ਉੱਪਰ ਚਿਣਦੇ ਚਿਣਦੇ ਛਾਤੀਆਂ ਤੱਕ ਕੰਧ ਆਈ। ਕਹਿੰਦੇ ਕੰਧ ਡਿੱਗ ਪਈ, ਕਈ ਇਤਿਹਾਸਕਾਰਾਂ ਨੇ ਲਿਖਿਆ ਤਿੰਨ ਵਾਰੀ ਕੰਧ ਬਣਾਈ ਸੀ, ਕਹਿੰਦੇ ਤਿੰਨ ਵਾਰੀ ਡਿੱਗੀ, ਪਰ ਚਲੋ ਜੇ ਇੱਕ ਵਾਰੀ ਵੀ ਮੰਨੀਏ ਵੀ ਕੰਧ ਬਣੀ, ਜਦੋਂ ਡਿੱਗ ਪਈ ਇੱਟਾਂ ਵੱਜੀਆਂ, ਬੇਹੋਸ਼ ਹੋ ਗਏ ਸਾਹਿਬਜ਼ਾਦੇ, ਬੇਹੋਸ਼ ਹੋ ਗਏ, ਕਈ ਦਿਨਾਂ ਦੇ ਭੁੱਖੇ ਐ, ਛਕਿਆ ਕੁਛ ਨਹੀਂ। ਹੁਣ ਕਹਿੰਦਾ ਲੈ ਅੱਜ ਮੰਨਣਗੇ, ਅੱਜ ਇਹ ਜ਼ਰੂਰ ਮੰਨਣਗੇ। ਨੇੜੇ ਗਏ ਸਾਹਿਬਜ਼ਾਦਿਆਂ ਦੇ, ਐ ਨੇੜੇ ਪਹੁੰਚ ਗਏ, ਵਜੀਦਾ ਵੀ ਨੇੜੇ ਆਇਆ ਵੀ ਹੁਣ ਮੰਨਣਗੇ, ਕਿਉਂਕਿ ਸਾਹ ਘੁੱਟਿਆ ਪਿਆ, ਹੁਣ ਮੰਨਣਗੇ। ਇਹਨਾਂ ਨੂੰ ਹੋਸ਼ ਵਿੱਚ ਲਿਆਓ, ਐ ਤਲੀਆਂ ਮਲਦੇ ਆ, ਤਲੀਆਂ ਮਲਦੇ ਆ, ਪਾਣੀ ਦੇ ਛਿੱਟੇ ਦਿੰਦੇ ਨੇੜੇ, ਐ ਚਿਹਰੇ ਤੇ ਹੱਥ ਐ ਹਿਲਾਉਂਦੇ ਆ, ਹਲਾ ਹਲਾ ਕੇ ਏਦਾਂ, ਫਤਿਹ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਜ਼ੋਰਾਵਰ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਬੋਲਿਆ ਨਹੀਂ ਗਿਆ ਨਾ, ਤੇ ਅੱਖਾਂ ਪੱਟੀਆਂ ਮੁੜ ਕੇ, ਅੱਖਾਂ ਨਹੀਂ ਖੋਲੀਆਂ, ਅੱਖਾਂ ਨਹੀਂ ਖੋਲੀਆਂ, ਬੋਲਿਆ ਵੀ ਨਹੀਂ ਗਿਆ, ਬਸ ਸੇਰੀ ਹਾਲਾਤ ਤੇ ਵੀ ਸਿੱਖੀ ਨਹੀਂ ਛੱਡੀ, ਇਸਲਾਮ ਕਬੂਲ ਏਦਾਂ ਕਰਦਾ। ਕਹਿੰਦੇ ਇਹ ਨਹੀਂ ਮੰਨਦੇ, ਹੁਣ ਫਿਰ ਜਲਾਦ ਨੂੰ ਸੱਦਿਆ, ਸਮਾਣੇ ਦੇ ਜਲਾਦਾਂ ਨੇ ਛਾਤੀਆਂ ਤੇ ਬਹਿ ਕੇ, ਜੇ ਸ਼ਾਹ ਰੱਗ ਕੱਟ ਦਿੱਤੀ ਜਾਵੇ ਤੇ ਗਰਦਨ ਲਾਉਣ ਦੀ ਲੋੜ ਨਹੀਂ ਪੈਂਦੀ, ਜਾਨ ਨਿਕਲ ਜਾਂਦੀ। ਮੁਸਲਮਾਨ ਜਿਹੜੇ ਨੇ ਨਾ ਇਹ ਹਰ ਚੀਜ਼ ਨੂੰ ਜਿਵਾ ਕਰਦੇ ਨੇ, ਇਹ ਇਦਾਂ ਨਾ ਇੱਕਦਮ ਨਹੀਂ ਕੱਟਦੇ, ਇਹ ਕਲਮੇ ਪੜ ਪੜ ਕੇ ਇਦਾਂ ਹੌਲੀ ਹੌਲੀ ਕਰਕੇ ਨਾ ਇਦਾਂ ਇਦਾਂ ਕੱਟਦੇ, ਜੇ ਮੁਰਗੀ ਨੂੰ ਵੀ ਕੱਟਦੇ ਨੇ ਨਾ ਇਹ ਐ ਐ ਹੌਲੀ ਹੌਲੀ ਕਰਕੇ ਕੱਟਦੇ, ਇੱਕਦਮ ਨਹੀਂ ਕੱਟਦੇ, ਇਹਨਾਂ ਦਾ ਤਰੀਕਾ ਹੈ। ਫਿਰ ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਤੇ, ਸਮਾਣੇ ਦੇ ਜਲਾਦਾਂ ਨੇ ਕਿਹਾ ਸੀ ਸਾਡੇ ਕੇਸ ਮਾਫ਼ ਕਰ, ਇੱਦਾਂ ਕੰਮ ਤਾਂ ਕਰਾਂਗੇ, ਉਹ ਮੰਨਿਆ। ਫਿਰ ਐ ਬਹਿ ਕੇ ਫਿਰ ਹੌਲੀ ਹੌਲੀ ਉਹਨਾਂ ਦੀਆਂ ਸ਼ਾਰਗਾਂ ਕੱਟਦੀਆਂ, ਨਾਲ ਵਗਦੀ ਸੀ ਨਦੀ, ਨਦੀ ਦੇ ਕੰਢੇ ਲਾਸ਼ਾਂ ਸਿੱਟਦੀਆਂ ਸੀ। 27 ਪੋਹ ਨੂੰ ਸਾਰਾ ਦਿਨ ਸਵੇਰ ਦੇ 10 ਵਜੇ ਨੀਹਾਂ 'ਚ ਚਿਣ ਕੇ ਸ਼ਹੀਦ ਹੋਏ ਸੀ, ਸਾਰਾ ਦਿਨ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਨਦੀ ਕੰਢੇ ਸਿੱਟਦੀਆਂ ਸੀ, ਬਾਹਰਲੇ ਪਾਸੇ ਕੰਧ ਤੋਂ ਪਰਲੇ ਪਾਸੇ ਸਿੱਟਦੀਆਂ, ਵੀ ਏਦਾਂ ਹੀ ਰੁਲਣ ਇਹਨਾਂ ਦੀਆਂ ਲਾਸ਼ਾਂ ਬਾਹਰ ਪਈਆਂ ਲਈਆਂ।
ਮਾਤਾ ਗੁਜਰ ਕੌਰ ਨੂੰ ਦੱਸਿਆ ਇਹ ਜਾਂਦਾ ਹੈ ਇਹਨਾਂ ਨੇ ਰੌਲਾ ਪਾਤਾ ਮਾਂ ਮਾਤਾ ਨੇ ਛਾਲ ਮਾਰ ਲਈ ਮਾਂ ਸਦਮਾ ਨਹੀਂ ਝੱਲ ਸਕੀ ਬੱਚਿਆਂ ਦਾ ਹੋਇਆ ਇਦਾਂ ਨਹੀਂ ਜਦੋਂ ਇਹਨਾਂ ਨੇ ਸਾਹਿਬਜ਼ਾਦੇ ਨਾ ਮੰਨੇ ਫਿਰ ਭੱਜ ਕੇ ਬੰਦੇ ਭੇਜੇ ਵੀ ਜਾਓ ਬੀਬੀ ਨੂੰ ਮਨਾਓ ਜੇ ਮੰਨਦੀ ਹੈ ਜੇ ਨਹੀਂ ਮੰਨਦੀ ਧੱਕਾ ਦੇ ਦਿਓ ਬੁਰਜ ਤੇ ਖੜੀ ਨੂੰ ਉੱਤੋਂ ਥੱਲੇ ਸਿੱਟੋ ਆਪਣੇ ਆਪ ਨਹੀਂ ਮਾਤਾ ਚਲੇ ਗਏ ਕਹਿੰਦੇ ਬੁਰਜ ਦੇ ਉੱਤੇ ਚੜੇ ਉਹਨਾਂ ਨੇ ਜਾ ਕੇ ਆਖਿਆ ਬੇਬੇ ਤੇਰੇ ਪੋਤੇ ਸ਼ਹੀਦ ਹੋ ਗਏ ਉਹ ਨਹੀਂ ਮੰਨੇ ਤੂੰ ਦੱਸ ਇਸਲਾਮ ਕਬੂਲ ਹੈ ਉਹ ਕਹਿਣ ਲੱਗੀ ਜੇ ਨਿੱਕੇ ਨਿੱਕੇ ਬੱਚੇ ਨਹੀਂ ਮੰਨੇ ਮੇਰੇ ਤੋਂ ਕਿੱਥੋਂ ਇਹ ਆਸ ਰੱਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਆ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਮੇਰਾ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਜਿਹਨੂੰ ਲੋਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਮੇਰਾ ਪੁੱਤ ਹੈ ਮੈਂ ਆਪਣੀ ਕੁੱਖੋਂ ਜਨਮ ਦਿੱਤਾ ਉਹਨੂੰ ਜਿਹੜਾ ਉਹ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਆ ਜਿਨ੍ਹਾਂ ਨੂੰ ਸ਼ਹੀਦ ਕਰਕੇ ਆਏ ਉਹ ਮੇਰੇ ਪੋਤੇ ਲੱਗਦੇ ਆ ਜੋਰਾਵਰ ਸਿੰਘ ਫਤਿਹ ਸਿੰਘ ਤੇ ਮੈਨੂੰ ਪੁੱਛਣ ਆਏ ਹੋ ਤੁਸੀਂ ਵੀ ਡੋਲ ਜਾਏਗੀ ਤੂੰ ਮੈਂ ਆਪਣੇ ਪਤੀ ਦਾ ਸੀਸ ਵੇਖਿਆ ਐ ਲੈ ਕੇ ਆਏ ਸੀ ਥਾਲੀ ਚ ਧਰ ਕੇ ਕਿਸੇ ਵਾਸਤੇ ਮੇਰਾ ਪਤੀ ਪੌਣੇ 9 ਸਾਲ ਦਾ ਮੇਰਾ ਪੁੱਤ ਛੱਡ ਕੇ ਚਲਿਆ ਗਿਆ ਸੀ 6 ਸਾਲ ਤੱਕ ਮੇਰੇ ਪਤੀ ਨੇ ਆਪਣੇ ਪੁੱਤ ਦਾ ਮੂੰਹ ਨਹੀਂ ਸੀ ਵੇਖਿਆ 45 ਸਾਲ ਦੀ ਉਮਰ 'ਚ ਜਾ ਕੇ ਮੇਰੀ ਕੁੱਖ ਨੂੰ ਭਾਗ ਲੱਗੇ ਸੀ ਮੇਰੇ ਗੋਬਿੰਦ ਸਿੰਘ ਹੋਇਆ ਮੇਰਾ ਪਤੀ 5 ਸਾਲ ਤੋਂ ਬਾਅਦ ਜਾ ਕੇ ਪੁੱਤ ਨੂੰ ਮਿਲਿਆ ਸੀ ਸਾਡਾ ਤੇ ਟੱਬਰ ਹੀ ਇਦਾਂ ਦਾ ਹੈ ਅਸੀਂ ਤੇ ਸਾਰੇ ਹੀ ਇਦਾਂ ਦੇ ਆ ਜਿਹੇ ਜੇ ਪੋਤਿਆਂ ਦੇ ਜਵਾਬ ਨੇ ਉਹੋ ਜਿਹੀ ਦਾਦੀ ਦੇ ਜਵਾਬ ਹੋਣਗੇ ਜਿੰਨੇ ਜੋਗੀ ਹਾਂ ਮੈਂ ਮੇਰੀ ਤੇ ਨਾ ਜਿੰਨੇ ਜੋਗੀ ਹਾਂ ਕਹਿੰਦੀ ਭੁੱਲ ਜਾਓ ਫਿਰ ਕਹਿੰਦੇ ਬੁਰਜ ਤੇ ਬੈਠੀ ਨੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ ਉੱਤੋਂ ਥੱਲੇ ਸਿੱਟਿਆ ਤੇ ਥੱਲੇ ਆ ਕੇ ਇਹਨਾਂ ਨੇ ਕੀ ਕਿਹਾ ਕਹਿੰਦੇ ਬੇਬੇ ਛਾਲ ਮਾਰ ਗਈ ਮਾਤਾ ਨੇ ਬੁਰਜ ਤੋਂ ਛਾਲ ਮਾਰਤੀ ਛਾਲ ਮਾਰੀ ਨਹੀਂ ਧੱਕਾ ਦਿੱਤਾ ਥੱਲੇ ਜਦੋਂ ਮਾਤਾ ਡਿੱਗੀ ਸਿਰ ਵੱਜਣ ਕਰਕੇ ਫਿਰ ਮਾਤਾ ਗੁਜਰ ਕੌਰ ਦੀ ਲਾਸ਼ ਕਹਿੰਦੇ ਦਾਦੀ ਨੂੰ ਪੋਤਿਆਂ ਕੋਲ ਸਿੱਟੋ ਤੇ ਚੱਕ ਕੇ ਤੇ ਲਾਸ਼ ਜਿਹੜੀ ਸੀ ਪੋਤਿਆਂ ਕੋਲ ਸਿੱਟੀ ਤੇ ਤਿੰਨੇ ਲਾਸ਼ਾਂ ਪਈਆਂ ਸੀ ਸੇਠ ਟੋਡਰ ਮੱਲ ਫਿਰ ਉਦੋਂ ਉਹ ਆਇਆ ਤੇ ਉਹਨੇ ਫਿਰ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਦਾ ਸਰੀਰ ਦਾ ਸੰਸਕਾਰ ਕਰਨ ਦਾ ਫੈਸਲਾ ਲਿਆ ਉਹ ਕਹਿੰਦਾ ਮੈਂ ਅੰਤਮ ਸੰਸਕਾਰ ਕਰਨਾ ਹੈ ਉਹ ਕਹਿੰਦੇ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦੇਣੀ ਕਹਿੰਦੇ ਮੋਹਰਾਂ ਵਿਛਾ ਧਰਤੀ ਉੱਤੇ ਮੁੱਲ ਖਰੀਦ ਜਗ੍ਹਾ ਫਿਰ ਤੂੰ ਕਰ ਸਕਦਾ ਹੈ ਕਹਿੰਦੇ ਮੋਹਰਾਂ ਵਿਛਾ ਕੇ ਦੁਨੀਆ ਵਿੱਚ ਇੰਨੀ ਮਹਿੰਗੀ ਜਗ੍ਹਾ ਨਾ ਵਿਕੀ ਹੈ ਨਾ ਅੱਜ ਤੱਕ ਕਿਸੇ ਨੇ ਖਰੀਦੀ ਹੈ ਅੱਜ ਤੱਕ ਇਦਾਂ ਜਗ੍ਹਾ ਨਹੀਂ ਵਿਕੀ ਵੀ ਪੈਸਾ ਵਿਛਾ ਕੇ ਖਰੀਦੀ ਹੋਵੇ ਸੋਨੇ ਦੀਆਂ ਮੋਹਰਾਂ ਐ ਟੇਢੇ ਰੋਕ ਦੀਆਂ ਲਾ ਲਾ ਕੇ ਇਹਨੇ ਜਗ੍ਹਾ ਖਰੀਦੀ ਅੰਗੀਠੇ ਉੱਥੇ ਬਣਾਏ ਫਿਰ ਚਾਰ ਮਜ਼ਦੂਰ ਮਿਲੇ ਚਾਰ ਮਜ਼ਦੂਰ ਬੜਾ ਪੈਸਾ ਦੇ ਕੇ ਉਹਨਾਂ ਨੂੰ ਫਿਰ ਮਾਤਾ ਗੁਜਰ ਕੌਰ ਨੂੰ ਚੁੱਕਿਆ ਤੇ ਜੋਰਾਵਰ ਸਿੰਘ ਨੂੰ ਕੱਲੇ ਸੇਠ ਟੋਡਰ ਮੱਲ ਨੇ ਚੁੱਕਿਆ ਲੈ ਵੇ ਗੰਗੂ ਪਾਪੀਆ ਲਾਂਤਾਂ ਸੰਭਾਲ ਓਏ ਗੰਗੂ ਵਰਗਿਆਂ ਨੂੰ ਲਾਂਤਾਂ ਪੈਂਦੀਆਂ ਕਹਿੰਦੇ ਜੋਰਾਵਰ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਨੇ ਤੇ ਫਤਿਹ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਦੀ ਘਰ ਵਾਲੀ ਨੇ ਚਾਰ ਜਣਿਆਂ ਨੇ ਮੋਢਾ ਨਹੀਂ ਲਾਇਆ ਜਿਵੇਂ ਸੁੱਤਾ ਪਿਆ ਨਿਆਣਾ ਨਹੀਂ ਬੀਬੀ ਉਹ ਚੁੱਕ ਲੈਂਦੀ ਵੀ ਬੱਚਾ ਸੌਂ ਜੇ ਤੇ ਸੁੱਤੇ ਨੂੰ ਐ ਚੱਕ ਲਈਦਾ ਮੋਢੇ ਤੇ ਐ ਫਤਿਹ ਸਿੰਘ ਨੂੰ ਲਾਸ਼ ਐ ਚੁੱਕ ਕੇ ਸੇਠ ਟੋਡਰ ਮੱਲ ਦੇ ਘਰ ਵਾਲੀ ਲੈ ਗਏ ਤੇ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਆਪ ਚੱਕਿਆ ਮਾਤਾ ਗੁਜਰ ਕੌਰ ਨੂੰ ਚਾਰ ਮਜ਼ਦੂਰ ਲਾ ਕੇ ਕਈਆਂ ਨੇ ਲਿਖਿਆ ਕਿ ਮੋਤੀ ਰਾਮ ਤੇ ਉਹਦੇ ਘਰ ਵਾਲੀ ਵੀ ਨਾਲ ਲੱਗੇ ਸੀ ਪਰ ਕਹਿੰਦੇ ਇੱਦਾਂ ਚੱਕ ਕੇ ਉਦੋਂ ਇੱਕ ਬੰਦਾ ਮਗਰ ਨਹੀਂ ਸੀ ਤੁਰਿਆ ਉਦੋਂ ਇੱਕ ਨਹੀਂ ਸੀ ਤੁਰਿਆ ਅੱਜ ਜਾ ਕੇ ਵੇਖਿਓ 27 ਤਰੀਕ ਨੂੰ ਲੱਖਾਂ ਮਗਰ ਮਗਰ ਤੁਰਦੇ ਆ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਂਦੇ ਹੁੰਦੇ ਆ ਐ ਲੱਗਦਾ ਹੁੰਦਾ ਵੀ ਮਗਰ ਮਗਰ ਤੁਰਦੇ ਆ ਅਸੀਂ ਸਾਹਿਬਜ਼ਾਦਿਆਂ ਤੇ ਸਾਹਿਬਜ਼ਾਦਿਆਂ ਦੀ ਜੈ ਜੈਕਾਰ ਹੋਣੀ ਹੁੰਦੀ ਹੈ ਗੰਗੂ ਵਰਗੀਆਂ ਲਾਣਤੀਆਂ ਨੂੰ ਲਾਣਤਾਂ ਹੀ ਪੈਂਦੀਆਂ ਰਹਿਣਗੀਆਂ ਪੜਿਓ ਆ ਸੁਣੋ ਇੱਕ ਵਾਰ ਪਿਆਰਿਓ ਜਿੱਥੇ ਇੰਨਾ ਚਿਰ ਬੈਠੇ ਹੋ ਸਿਰਫ 2-3 ਮਿੰਟ ਬੈਠੋ ਫਿਰ ਆਪਾਂ ਸਮਾਪਤੀ ਕਰਦੇ ਹਾਂ ਇਕਾਗਰਤਾ ਬਣਾਇਓ ਬਣਾ ਕੇ ਰੱਖਿਓ 4:00
13 ਮਿੰਟ ਹੋ ਗਏ ਬਸ 15 ਕੁ ਮਿੰਟ ਤੇ ਆਪਾਂ ਮੈਂ ਤੁਹਾਨੂੰ ਕਿਹਾ ਸੀ ਸਵਾ 4 ਆਪਾਂ ਪੋਕ ਪਾ ਦੇ ਲੇਟ ਨਹੀਂ ਕਰਦੇ ਅੱਜ ਵੈਸੇ ਹੀ ਥੋੜੇ ਥੋੜੇ ਬੱਦਲ ਨੇ ਟਾਈਮ ਬਹੁਤਾ ਜ਼ਿਆਦਾ ਨਹੀਂ ਹੋਇਆ ਟਾਈਮ ਤੇ ਉਹਨਾਂ ਕੀ ਹੋਇਆ ਬਸ ਆਹ 2-3 ਮਿੰਟ ਤੁਸੀਂ ਤਿਆਰ ਵੇ ਗੰਗੂ ਤੇਰੇ ਵਰਗਿਆਂ ਨੂੰ ਲਾਂਤਾਂ ਹੀ ਪੈਣਗੀਆਂ ਸੰਭਾਲ ਲਈ ਬਸ ਆਹੀ ਰਹਿ ਗਿਆ ਤੇਰੇ

0: ਵਾਸਤਾ ਪਿਆਰਿਓ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਸਿੰਘ ਸਜੋ ਬਾਣੀ ਪੜੋ ਪਖੰਡਵਾਦ ਤੋਂ ਦੂਰ ਹੋਵੋ ਬਾਬੇ ਬਣਾਉਣਾ ਤੇ ਇਹਨਾਂ ਨੂੰ ਬਾਬੇ ਕਹੋ ਸਵਾਦ ਆਵੇ ਬਾਬੇ ਕਹਿਣ ਦਾ ਸਾਡਾ ਬਾਬਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਸਿੰਘੋ ਗੱਜ ਕੇ ਕਹੋ ਬਾਬਾ ਜੋਰਾਵਰ ਸਿੰਘ ਬਾਬਾ
1: ਫਤਿਹ
0: ਸਿੰਘ ਆਹ ਨੇ ਸਾਡੇ ਬਾਬੇ ਆ ਕੋਈ ਪਖੰਡੀ ਬਾਬੇ ਨੇ ਜਿਹੜੇ ਕਹਿੰਦੇ ਮੱਥੇ ਟੇਕੋ ਸਾਨੂੰ ਜਿਹੜੇ ਆਪਣੇ ਮਗਰ ਲਾਉਣ ਵਾਲੇ ਨੇ ਇਹਨਾਂ ਦਾ ਖਹਿੜਾ ਛੱਡੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਸੋ ਆਪਣੇ ਨੇੜੇ ਆ ਪਿੰਡ ਰਾਏ ਕਿਲ੍ਹਾ ਰਾਏਪੁਰ ਇੱਥੇ ਦੀਵਾਨ ਦਿੱਤੇ ਹੈ ਹਾਂ ਕੀਤੀ ਹੈ ਅਜੇ ਫਰਵਰੀ ਦੇ ਮਹੀਨੇ ਹੁਣ ਦਸੰਬਰ ਚੱਲਦਾ ਹੈ ਫਰਵਰੀ ਦੇ ਲਾਸਟ ਵੀਕ ਜਾਂ ਫਿਰ ਮਾਰਚ ਦੇ ਸ਼ੁਰੂ ਵਿੱਚ ਹੁਣ ਤੋਂ ਜਨਵਰੀ ਫਰਵਰੀ ਸਮਝ ਲਓ ਤਕਰੀਬਨ ਦੋ ਕੁ ਮਹੀਨਿਆਂ ਤੱਕ ਦੋ ਸਵਾ ਦੋ ਮਹੀਨਿਆਂ ਤੱਕ ਕਿਲ੍ਹਾ ਰਾਏਪੁਰ ਵਿੱਚ ਰਾਤ ਦੇ ਦੀਵਾਨ ਤਿੰਨ ਦਿਨ ਹੋਣਗੇ ਸੰਗਤਾਂ ਚੇਤਾ ਰੱਖਿਓ ਡੇਟਾਂ ਜਿਹੜੀਆਂ ਨੇ ਤੁਹਾਨੂੰ ਇਸ਼ਤਿਹਾਰਾਂ ਰਾਹੀਂ ਸਾਰਾ ਕੁਝ ਪਤਾ ਲੱਗ ਜਾਏਗਾ ਸੋ ਬਾਕੀ ਇਸ ਨਗਰ ਦੀ ਸੰਗਤ ਵੱਲੋਂ ਵੀ ਕਿਹਾ ਗਿਆ ਕਿ ਪ੍ਰੋਗਰਾਮ ਸਾਨੂੰ ਅਗਲੇ ਸਾਲ ਦੇ ਵੀ ਫਿਰ ਰੱਖੇ ਜਾਣ ਚਲੋ ਜਿਉਂਦੇ ਰਹੇ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਜ਼ਰੂਰ ਆ ਮੈਨੂੰ ਚੰਗਾ ਲੱਗਦਾ ਪੱਖੋਵਾਲ ਦੀਵਾਨ ਲਾਉਣਾ ਮੈਨੂੰ ਆਪ ਨੂੰ ਵੀ ਚੰਗਾ ਲੱਗਦਾ ਸੋ ਆਪਾਂ ਜਿਉਂਦੇ ਰਹੇ ਅਗਲੇ ਸਾਲ ਫਿਰ ਮਿਲਾਂਗੇ ਪਤਾ ਨਹੀਂ ਕਿੰਨੇ ਵਿੱਚ ਹੋਵਾਂਗੇ ਕਿੰਨੇ ਨਹੀਂ ਘੜੀ ਦਾ ਪਤਾ ਨਹੀਂ ਹੁੰਦਾ ਪਰ ਆਓ ਤਕੜੇ ਹੋ ਕੇ ਪਿਆਰਿਓ ਗੁਰਬਾਣੀ ਪੜੋ ਆਪਣੇ ਮਨ ਨੂੰ ਸਮਝਾਓ ਕੱਲੀ ਕੱਲੀ ਗੱਲ ਚੇਤਾ ਰੱਖਿਆ ਕਰੋ ਕੱਲ ਵਾਲਾ ਦੀਵਾਨ ਦੁਬਾਰਾ ਦੁਬਾਰਾ ਸੁਣੋ ਨੈੱਟ ਦੇ ਉੱਤੇ ਵੀ ਹੁੰਦਾ ਹੈ ਕਈ ਗੱਲਾਂ ਗਿਆਨ ਦੇਣ ਦਾ ਵਿਸ਼ਾ ਹੈ ਲੈਣ ਦਾ ਵਿਸ਼ਾ ਦੇਣ ਦਾ ਵਿਸ਼ਾ ਹੈ ਅੱਜ ਵੀ ਜਿਹੜੀ ਗੱਲ ਕਹੀ ਵੀ ਸੱਚ ਤੇ ਝੂਠ ਦਾ ਪਤਾ ਟੀਚੇ ਤੋਂ ਲੱਗਦਾ ਹੈ ਗਲਤ ਠੀਕ ਕੁਛ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਤਾਂ ਜਾ ਕੇ ਸਾਰਾ ਕੁਛ ਪਤਾ ਲੱਗਦਾ ਹੈ ਸੋ ਆਓ ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ ਭਾਈ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ ਦੂਰ ਤੱਕ ਕਈਆਂ ਨੇ ਗੱਡੀਆਂ ਪੱਖੋਵਾਲ ਦੇ ਕਈ ਪਾਸੇ ਦੂਰਾਂ ਦੂਰ ਦੂਰ ਤੱਕ ਟਰਾਲੀਆਂ ਗੱਡੀਆਂ ਖੜੀਆਂ ਹੈ ਜਿੱਥੇ ਜਿੱਥੇ ਤੱਕ ਆਰਾਮ ਨਾਲ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਚਾਲਾ ਪਾਇਓ ਬਿਲਕੁਲ ਕਾਲ ਨਾ ਕਰਿਓ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਬੱਚਿਆਂ ਨੂੰ ਨਾਲ ਸੰਭਾਲ ਕੇ ਰੱਖਿਓ ਗਹਿਣਿਆਂ ਦਾ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ ਪਰਮੇਸ਼ਰ ਦੁਆਰ ਜਿਹੜੇ ਹਰ ਮਹੀਨੇ ਦੀਵਾਨ ਤੇ ਹਾਜ਼ਰੀ ਭਰਦੇ ਹੈ 7 ਜਨਵਰੀ ਦਾ ਐਤਵਾਰ ਦਾ ਦੀਵਾਨ ਦੁਪਹਿਰ ਦਾ ਲੱਗੇਗਾ ਚੇਤਾ ਰੱਖਿਓ 7 ਜਨਵਰੀ ਐਤਵਾਰ ਦਾ ਦੁਪਹਿਰ ਦਾ ਪ੍ਰੋਗਰਾਮ ਹੋਏਗਾ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ ਆਓ ਸਾਰੀ ਸੰਗਤ ਗੱਜ ਕੇ ਆਨੰਦ ਸਿਫਤ ਬੋਲੋ ਸਤਿਗੁਰ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਸਮਾਂ ਦਿੱਤਾ ਜੋ ਸੁਣਿਆ ਪੱਲੇ ਬੰਨ੍ਹ ਕੇ ਰੱਖਿਓ ਪਿਆਰਿਓ ਝੋਲੀ ਪਵਾ ਕੇ ਲਜਾਇਓ ਏਦਾਂ ਹੀ ਨਾ ਹੋ ਜੇ ਝਾੜ ਕੇ ਤੁਰ ਜਾਓ ਕਿਤੇ ਜੋ ਸੁਣਿਆ ਇਹਨੂੰ ਦਿਮਾਗ ਚ ਰੱਖਿਓ ਛੱਡਿਓ ਨਾ ਆਓ ਗੱਜ ਕੇ ਰਾਮ

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਪਿਛਲਿਆਂ ਦਿਨਾਂ ਦੇ ਵਿੱਚ ਆਪ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਦੋ ਵੱਡੇ ਸਾਹਿਬਜ਼ਾਦਿਆਂ ਦਾ ਤੇ ਉਹਨਾਂ ਦੇ ਨਾਲ ਹੋਰ ਸ਼ਹੀਦ ਹੋਣ ਵਾਲੇ ਅਨੇਕ ਸਿੰਘਾਂ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਅੱਜ ਮੈਂ ਤੁਹਾਡੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਬਿਆਨ ਕਰਨੀ ਚਾਹੁੰਦਾ ਹਾਂ। ਇਕਾਗਰਤਾ ਦਾ ਦਾਨ ਝੋਲੀ ਦੇ ਅੰਦਰ ਬਖਸ਼ਦੇ ਹੋਏ ਬਹਿਣ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਆਪਣੇ ਧਿਆਨ ਨੂੰ ਇਕਾਗਰ ਕਰਕੇ ਲੈ ਚਲੀਏ ਉਥੇ ਸਰਸਾ ਨਦੀ ਦੇ ਕਿਨਾਰੇ, ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਹੈ। ਇਕ ਪਾਸੇ ਬਿਰਧ ਮਾਤਾ ਗੁਜਰੀ ਜੀ ਤੇ ਉਨ੍ਹਾਂ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਵਿਛੜ ਕੇ ਇਕ ਪਾਸੇ ਚਲੇ ਗਏ ਨੇ। ਦੂਸਰੇ ਪਾਸੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਉਨ੍ਹਾਂ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਜੀ, ਇਹ ਸਭ ਦਿੱਲੀ ਵੱਲ ਨੂੰ ਮੂੰਹ ਕਰਕੇ ਚੱਲ ਪੈਂਦੇ ਨੇ। ਤੀਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਤੇ ਉਨ੍ਹਾਂ ਦੇ ਨਾਲ ਕੁਝ ਗਿਣਤੀ ਦੇ 40 ਕੁ ਸਿੱਖ ਇਹ ਜਾ ਰਹੇ ਨੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਤੁਰੇ ਜਾ ਰਹੇ ਨੇ। ਅਚਾਨਕ ਇਨ੍ਹਾਂ ਨੂੰ ਆਪਣੇ ਆਨੰਦਪੁਰ ਸਾਹਿਬ ਦੇ ਅੰਦਰ ਆਉਣ ਜਾਣ ਵਾਲਾ, ਲੰਗਰ ਦੀ ਸੇਵਾ ਨਿਭਾਉਣ ਵਾਲਾ ਗੰਗੂ ਬ੍ਰਾਹਮਣ ਨਾਮ ਦਾ ਇੱਕ ਵਿਅਕਤੀ ਮਿਲ ਜਾਂਦਾ ਹੈ ਤੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਦੇ ਨਾਲ ਹੋ ਕੇ ਚੱਲ ਪੈਂਦਾ ਹੈ। ਉਸ ਵਕਤ ਤੱਕ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਸੀ। ਸਾਹਮਣੇ ਇੱਕ ਝੁੱਗੀ ਦੇ ਅੰਦਰ ਜਗਦਾ ਹੋਇਆ ਦੀਵਾ ਨਜ਼ਰ ਪੈਂਦਾ ਹੈ। ਉਸ ਝੁੱਗੀ ਦੇ ਅੰਦਰ ਚਲਦਾ ਚਲਦਾ ਗੰਗੂ ਬ੍ਰਾਹਮਣ ਪਹੁੰਚ ਜਾਂਦਾ ਹੈ। ਪੁੱਛਦਾ ਝੁੱਗੀ ਵਾਲੇ ਨੂੰ, ਸੱਜਣਾ ਤੂੰ ਕੌਣ ਹੈ? ਉਹ ਕਹਿੰਦਾ ਹੈ ਕਿ ਮੈਂ ਮਲਾਹ ਦਾ ਕੰਮ ਕਰਦਾ ਹਾਂ ਤੇ ਮੇਰਾ ਨਾਂ ਹੈ ਕਰਮਾ। ਚੀਵਰ ਜਾਤ ਦੇ ਨਾਲ ਮੈਂ ਸੰਬੰਧ ਰੱਖਦਾ। ਕਰਮੇ ਚੀਵਰ ਨੇ ਪੁੱਛਿਆ ਵੀ ਸੱਜਣਾ ਤੂੰ ਕੌਣ ਹੈ? ਇਹਨੇ ਥੋੜਾ ਜਿਹਾ ਠੰਬਰਦਿਆਂ ਹੋਇਆ ਝਿਜਕਦਿਆਂ ਉੱਤਰ ਦਿੱਤਾ। ਕਹਿਣ ਲੱਗਾ, ਮੈਂ ਇੱਕ ਮੁਸੀਬਤ ਦਾ ਮਾਰਿਆ ਹਾਂ, ਮੇਰੇ ਨਾਲ ਕੁਝ ਹੋਰ ਮੁਸਾਫਰ ਨੇ, ਅਸੀਂ ਸਾਰੇ ਮੁਸੀਬਤ ਦੇ ਸਤਾਏ ਹੋਏ ਹਾਂ। ਇਤਨੇ ਸਮੇਂ ਨੂੰ ਚਲਦੇ ਚਲਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕਰਮੂ ਝੀਵਰ ਦੀ ਝੁੱਗੀ ਦੇ ਕੋਲ ਪਹੁੰਚ ਜਾਂਦੇ ਨੇ। ਕਰਮੂ ਝੀਵਰ ਨੇ ਮਾਤਾ ਜੀ ਵੱਲ ਵੇਖਿਆ ਤੇ ਪ੍ਰਸ਼ਨ ਕੀਤਾ ਗੰਗੂ ਨੂੰ, ਪੁੱਛਿਆ ਇਹ ਕੌਣ ਨੇ? ਬਜ਼ੁਰਗ ਮਾਤਾ ਜੀ ਤੇਰੇ ਨਾਲ ਨੇ, ਕੌਣ ਨੇ? ਇਹਨੇ ਫਿਰ ਕੁਝ ਝਿਜਕਦਿਆਂ ਹੋਇਆ ਠਠੰਬਰਦਿਆਂ ਹੋਇਆ ਜਵਾਬ ਦਿੱਤਾ। ਕਹਿਣ ਲੱਗਾ, ਇਹ ਬਿਰਧ ਮਾਤਾ ਗੁਜਰੀ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ, ਔਰ ਇਹ ਉਨ੍ਹਾਂ ਦੇ ਦੋ ਛੋਟੇ ਪੁੱਤਰ, ਦੋ ਸਾਹਿਬਜ਼ਾਦੇ ਨੇ। ਛੱਜੂ ਚੀਵਰ ਅੱਗੇ ਵਧਿਆ, ਇਹਨੇ ਆਪਣਾ ਮੱਥਾ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਹੈ, ਔਰ ਉਸ ਤੋਂ ਬਾਅਦ ਇਹਨੇ ਆਪਣਾ ਸਿਰ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ ਵੀ ਚੁਕਾਇਆ ਹੈ। ਉਮਰ ਵੱਡੀ ਹੈ, ਬੱਚਿਆਂ ਦੇ ਚਰਨਾਂ ਨੂੰ ਚੁੰਮਦਾ ਨਜ਼ਰ ਪੈ ਰਿਹਾ ਹੈ, ਔਰ ਨਾਲ ਇਹਨੇ ਬਾਹਾਂ ਖੜੀਆਂ ਕਰਕੇ ਇੱਕ ਗੱਲ ਕਹੀ। ਕਹਿਣ ਲੱਗਾ, ਖੁਦਾ ਤੇਰਾ ਸ਼ੁਕਰ ਹੈ ਜੋ ਮੈਂ ਗਰੀਬ ਦੇ ਭਲੇ ਵਾਸਤੇ ਇਨ੍ਹਾਂ ਮਹਾਨ ਪੁਰਸ਼ਾਂ ਨੂੰ ਤੂੰ ਮੇਰੇ ਪਾਸ ਆ ਭੇਜ ਦਿੱਤਾ ਹੈ। ਮਾਤਾ ਜੀ ਪੁੱਛਦੇ ਨੇ, ਬੇਟਾ ਤੂੰ ਕੌਣ ਹੈ? ਇਹ ਕਹਿਣ ਲੱਗਾ, ਜੀ ਹਾਂ ਤੇ ਮੈਂ ਇੱਕ ਹਿੰਦੂ, ਪਰ ਮੁਸਲਮਾਨਾਂ ਦੇ ਜ਼ੋਰ ਜ਼ੁਲਮ ਤੇ ਵਧੀਕੀ ਦੇ ਕਾਰਨ ਮੈਂ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਹੈ, ਪਰ ਮੇਰਾ ਮਨ ਅੰਦਰੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੀਦਾਰ ਕਰਨ ਲਈ ਲੋਚਦਾ ਰਿਹਾ। ਮੇਰਾ ਕੋਈ ਸਬੱਬ ਬਣਿਆ ਹੀ ਨਾ ਜੋ ਮੈਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰ ਆਵਾਂ। ਤੁਸੀਂ ਮੁਸੀਬਤ ਦੇ ਮਾਰੇ ਨਹੀਂ ਮਾਤਾ ਜੀ, ਤੁਸੀਂ ਮੁਸੀਬਤ ਦੇ ਸਤਾਏ, ਮੁਸੀਬਤ ਦੇ ਮਾਰੇ ਨਹੀਂ ਹੋ। ਤੁਸੀਂ ਤੇ ਮੈਂ ਗਰੀਬ ਦਾ ਭਲਾ ਕਰਨ ਵਾਸਤੇ, ਮੈਨੂੰ ਪਵਜਲ ਵਿਚੋਂ ਪਾਰ ਕਰਨ ਵਾਸਤੇ ਇੱਕ ਸਬੱਬ ਬਣਾ ਬਹਾਨਾ ਬਣਾ ਕੇ ਮੇਰੀ ਇਸ ਝੁੱਗੀ ਦੇ ਅੰਦਰ ਪਧਾਰੇ ਹੋ। ਇਹ ਗੱਲਾਂ ਕਰਦਿਆਂ ਕਰਦਿਆਂ ਕਰਮੂ ਝੀਵਰ ਦੀਆਂ ਅੱਖਾਂ ਵਗਣੀਆਂ ਸ਼ੁਰੂ ਕਰਦੀਆਂ ਨੇ। ਇਹਦੇ ਦੋਵੇਂ ਨੇਤਰ ਤਰ ਨੇ, ਵੈਰਾਗ ਪਰ ਆਇਆ, ਇਹਦੇ ਗਲੇ ਦੇ ਅੰਦਰ ਗੱਚ ਆਇਆ। ਇਹ ਮਾਤਾ ਜੀ ਦੇ ਚਰਨਾਂ ਦੇ ਉੱਤੇ ਵਾਰ ਵਾਰ ਨਮਸਕਾਰ ਕਰਦਾ ਹੈ ਤੇ ਨਾਲ ਹੀ ਇੱਕ ਗੱਲ ਕਹਿੰਦਾ ਹੈ, ਕਹਿੰਦਾ ਮਾਤਾ ਜੀ ਮੈਂ ਜਾਣਦਾ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡਾ ਹਿੰਦੂ ਧਰਮ ਬਚਾਉਣ ਵਾਸਤੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਦਿੱਲੀ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਮੈਂ ਜਾਣਦਾ ਹਾਂ ਤੇ ਮੈਂ ਅਹਿਸਾਨ ਮੰਦ ਵੀ ਆ। ਪਤਾ ਨੀ ਮੇਰੇ ਵਰਗੇ ਕਿੰਨੇ ਲੋਕ ਹੋਰ ਮੁਸਲਮਾਨ ਬਣ ਜਾਣੇ ਸਨ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਨਾ ਦਿੰਦੇ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾ, ਕਿਸੇ ਦੀਆਂ ਨਾੜਾਂ ਵਾਲਾ ਜਨੇਊ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਕੱਟਿਆ ਗਿਆ ਹੈ ਤੇ ਪਿਆਰਿਓ ਤਾਂ ਹੀ ਕਿਸੇ ਦੇ ਤੇਰੇ ਧਾਗੇ ਦਾ ਜਨੇਊ ਗਲ ਵਿਚ ਪਾਉਣ ਵਾਲਾ ਬਚਿਆ ਹੈ, ਧਾਗੇ ਦਾ ਜਨੇਊ ਤਾਂ ਹੀ ਬਚਿਆ। ਕਿਸੇ ਦੇ ਲਾਲ ਰੰਗ ਦਾ ਖੂਨ ਦਿੱਲੀ ਚਾਂਦਨੀ ਚੌਕ ਦੇ ਅੰਦਰ ਡੁੱਲਾ ਹੈ ਤਾਂ ਹੀ ਇਹ ਮੱਥੇ ਦਾ ਲਾਲ ਤਿਲਕ ਬਚਿਆ, ਵਰਨਾ ਨਹੀਂ ਸੀ ਬਚਣਾ। ਪੂਰੇ ਹਿੰਦੁਸਤਾਨ ਦੇ ਅੰਦਰ ਅੱਲਾਹੁ ਅਕਬਰ ਦੇ ਨਾਰੇ ਗੂੰਜਣੇ ਸਨ। ਕਿਸੇ ਮੰਦਰ ਦੇ ਅੰਦਰ ਕੋਈ ਟੱਲ ਨਾ ਖੜਕਦਾ, ਕਿਸੇ ਮੰਦਰ ਦੇ ਅੰਦਰ ਕੋਈ ਗਰੜ ਪੁਰਾਣ ਦੀ ਕਥਾ ਨਾ ਹੁੰਦੀ, ਕੋਈ ਆਰਤੀ ਕੋਈ ਪੂਜਾ ਅਰਚਾ ਨਾ ਹੁੰਦੀ, ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਨਾ ਦਿੰਦੇ। ਅਗਰ ਮੰਦਰਾਂ ਦੇ ਅੰਦਰ ਅੱਜ ਤਸਵੀਰ ਬਣਾ ਕੇ ਕਿਸੇ ਦੀ ਪੂਜਾ ਕਰਨੀ ਚਾਹੀਦੀ ਹੈ ਤੇ ਮੈਂ ਇਹੀ ਕਵਾਂਗਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵਰਗੇ ਪੈਗੰਬਰ ਦੀ ਪੂਜਾ ਕਰੋ। ਸਿੱਖ ਧਰਮ ਮੂਰਤੀ ਦੇ ਅੰਦਰ ਵਿਸ਼ਵਾਸ ਨਹੀਂ ਰੱਖਦਾ, ਮੂਰਤੀ ਪੂਜਕ ਧਰਮ ਨਹੀਂ ਹੈ, ਪਰ ਤੁਸੀਂ ਮੰਦਰਾਂ ਦੇ ਅੰਦਰ ਮੂਰਤੀਆਂ ਬਣਾ ਕੇ, ਦੇਵੀਆਂ ਦੀਆਂ ਮੂਰਤੀਆਂ, ਦੇਵਤਿਆਂ ਦੀਆਂ ਮੂਰਤਾਂ ਮੂਰਤਾਂ ਬਣਾ ਕੇ ਉਨ੍ਹਾਂ ਨੂੰ ਪੂਜਦੇ ਹੋ ਤੇ ਮੈਂ ਇੱਕ ਬੇਨਤੀ ਕਰਾਂ, ਅਸੀਂ ਤੇ ਮੂਰਤੀ ਪੂਜਕ ਨਹੀਂ ਆ, ਤੁਸੀਂ ਮੂਰਤੀ ਪੂਜਕ ਹੋ। ਅਗਰ ਮੂਰਤੀ ਨੂੰ ਪੂਜਣਾ ਹੈ ਤੇ ਫਿਰ ਪੂਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਮੂਰਤ ਨੂੰ ਤੇ ਜਾਂ ਮਾਤਾ ਗੁਜਰੀ ਜੀ ਨੂੰ ਦੇਵੀ ਮੰਨ ਕੇ ਉਨ੍ਹਾਂ ਦੇ ਚਰਨਾਂ ਦੀ ਪੂਜਾ ਕਰੋ। ਇਹ ਗੱਲਾਂ ਕਹਿੰਦਾ ਕਹਿੰਦਾ ਛੱਜੂ ਚੀਵਰ ਫਿਰ ਵਾਹਿਗੁਰੂ ਕਰਮੂ ਚੀਵਰ ਫਿਰ ਵੈਰਾਗ ਦੇ ਅੰਦਰ ਆ ਜਾਂਦਾ ਹੈ। ਮਾਤਾ ਜੀ ਨੇ ਇਹਨੂੰ ਅਸੀਸਾਂ ਦਿੱਤੀਆਂ ਨੇ ਔਰ ਇਹ ਆਪਣੀ ਝੁੱਗੀ ਦੇ ਅੰਦਰ ਲੈ ਕੇ ਚਲਾ ਜਾਂਦਾ ਹੈ। ਇਹਦੇ ਮਨ ਦਾ ਵਿਚਾਰ ਬਣਿਆ, ਕਹਿਣ ਲੱਗਾ ਮਾਤਾ ਜੀ ਤੁਸੀਂ ਚੱਲਦੇ ਚੱਲਦੇ ਆਨੰਦਪੁਰ ਸਾਹਿਬ ਤੋਂ ਆ ਰਹੇ ਔਰ ਤੁਹਾਡੇ ਮਗਰ ਚਾਰ ਸਫੇਰੇ ਫੌਜਾਂ ਵੀ ਨੇ, ਮੈਂ ਇਹ ਵੀ ਸੁਵਾਂ ਸੁਣਦਾ ਆ ਰਿਹਾ ਕਿ ਤੁਸੀਂ ਲੜਦੇ ਆ ਰਹੇ ਹੋ। ਮਾਤਾ ਜੀ ਪੇਟ ਭੋਜਨ ਦੀ ਮੰਗ ਕਰਦਾ ਹੈ, ਪੇਟ ਕਰਕੇ ਭੁੱਖੇ ਹੋਵੋਗੇ ਤੁਸੀਂ ਵੀ ਔਰ ਤੁਹਾਡੇ ਇਹ ਦੋ ਪੋਤਰੇ ਵੀ। ਮਾਤਾ ਗੁਜਰੀ ਜੀ ਕਹਿਣ ਲੱਗੇ ਕਰਮੂ ਕੋਈ ਗੱਲ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਦੇ ਅੰਦਰ ਅਸੀਂ ਰਾਜ਼ੀ ਹਾਂ, ਜਿਵੇਂ ਉਹਦੀ ਮਰਜ਼ੀ ਉਹ ਭੁੱਖਾ ਰੱਖੇ ਰਾਜ਼ੀ ਰੱਖੇ, ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੈ। ਖੈਰ ਇਹਨੇ ਗੰਗੂ ਬ੍ਰਾਹਮਣ ਨੂੰ ਆਪਣੀ ਝੁੱਗੀ ਤੋਂ ਬਾਹਰ ਕੱਢ ਕੇ ਇੱਕ ਸੰਦੇਸ਼ ਦਿੱਤਾ ਹੈ, ਕਹਿਣ ਲੱਗਾ ਗੰਗੂ ਇਹਨਾਂ ਮਹਾਨ ਪੁਰਸ਼ਾਂ ਦੀ ਰਾਖੀ ਕਰ, ਝੁੱਗੀ ਦੇ ਬਾਹਰ ਖੜਾ ਹੋ ਕੇ ਤੇ ਮੈਂ ਆਪਣੇ ਪਿੰਡ ਜਾਂਦਾ ਹਾਂ, ਨੇੜੇ ਮੇਰਾ ਨਗਰ ਹੈ, ਮੈਂ ਹੁਣੇ ਭੋਜਨ ਲੈ ਕੇ ਉਥੋਂ ਵਾਪਸ ਪਰਤ ਆਉਂਦਾ ਹਾਂ। ਚੱਲਣ ਲੱਗਦਾ ਹੈ ਪਰ ਕਦਮ ਰੁਕ ਗਏ। ਮਾਤਾ ਗੁਜਰੀ ਜੀ ਪੁੱਛਦੇ ਨੇ ਬੇਟਾ ਕੀ ਖਿਆਲ ਤੇਰੇ ਮਨ ਦੇ ਅੰਦਰ ਚੱਲ ਰਹੇ ਨੇ, ਕੀ ਸੋਚ ਰਹੇ ਮਨ ਹੀ ਮਨ ਕਰਕੇ, ਇਹ ਬੋਲ ਪੈਂਦਾ ਹੈ। ਕਹਿਣ ਲੱਗਾ ਮਾਤਾ ਜੀ ਮੈਂ ਤੇ ਤੁਹਾਡੇ ਚਰਨਾਂ ਦਾ ਜ਼ਰੂਰ ਸ਼ਰਧਾਲੂ ਹਾਂ, ਮੈਂ ਤੇ ਤੁਹਾਡੇ ਦੀਦਾਰ ਕਰਕੇ ਮੋਇਆ ਗਿਆ, ਪਰ ਮੇਰੇ ਘਰ ਵਾਲੇ ਉਹਦੀਆਂ ਮੈਂ ਬਹੁਤ ਵਾਰ ਗੱਲਾਂ ਸੁਣਦਾ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵਿਰੋਧ ਵਿਚ ਗੱਲਾਂ ਕਰਦੀ ਹੈ, ਮੈਂ ਘਰ ਜਾਵਾਂਗਾ ਪ੍ਰਸ਼ਾਦਾ ਪਾਣੀ ਤਿਆਰ ਕਰਵਾਵਾਂਗਾ, ਕਿਧਰੇ ਇਸ ਤਰ੍ਹਾਂ ਨਾ ਹੋਵੇ ਕਿ ਮੇਰੇ ਘਰ ਵਾਲੀ ਤੁਹਾਡੇ ਆਉਣ ਦੀ ਖ਼ਬਰ ਕਿਧਰੇ ਅਹਿਲਕਾਰਾਂ ਨੂੰ ਕਰ ਦੇਵੇ ਜਾਂ ਮੁਗਲ ਹਕੂਮਤ ਤੱਕ ਖ਼ਬਰ ਪਹੁੰਚਾ ਦੇਵੇ ਤੇ ਤੁਸੀਂ ਮੇਰੀ ਝੁੱਗੀ ਵਿਚੋਂ ਪਕੜੇ ਜਾਓ। ਮਾਤਾ ਜੀ ਮੈਂ ਕਦੀ ਬਖਸ਼ਿਆ ਨਹੀਂ ਜਾਵਾਂਗਾ, ਮੈਂ ਇਹ ਵਿਚਾਰ ਰਿਹਾ ਕਿ ਘਰ ਪ੍ਰਸ਼ਾਦਾ ਬਣਾਉਣ ਜਾਵਾਂਗਾ, ਕਿਧਰੇ ਰਾਜ ਭੇਦ ਖੁੱਲ ਨਾ ਜਾਏ। ਨਾਲ ਹੀ ਮਨ ਦੇ ਅੰਦਰ ਦੂਸਰਾ ਵਿਚਾਰ ਬਣ ਜਾਂਦਾ ਹੈ, ਇਹ ਕਹਿਣ ਲੱਗਾ ਮਾਤਾ ਜੀ ਮੇਰੇ ਨਗਰ ਦੇ ਅੰਦਰ ਇੱਕ ਲਛਮੀ ਬਾਈ ਨਾਂ ਦੀ ਵਿਧਵਾ ਔਰਤ ਰਹਿੰਦੀ ਹੈ ਔਰ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਬੜੀ ਸ਼ਰਧਾਲੂ ਹੈ, ਮੈਂ ਅਕਸਰ ਉਹਨੂੰ ਗੱਲਾਂ ਬਾਤਾਂ ਕਰਦਿਆਂ ਸੁਣਿਆ ਤੇ ਉਹ ਲਛਮੀ ਬਾਈ ਦੋ ਚਾਰ ਵਾਰ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦੀਦਾਰ ਕਰਕੇ ਵੀ ਆਈ ਹੈ ਤੇ ਕਿਉਂ ਨਾ ਹੋਵੇ ਜੇ ਮੈਂ ਲਛਮੀ ਦੇ ਕੋਲ ਜਾ ਕੇ ਪ੍ਰਸ਼ਾਦਾ ਬਣਵਾ ਕੇ ਲੈ ਆਵਾਂ। ਮਾਤਾ ਗੁਜਰੀ ਜੀ ਨੇ ਆਗਿਆ ਦੇ ਦਿੱਤੀ ਹੈ, ਇਹ ਜਿੱਦ ਕਰਦਾ ਹੈ, ਮਾਤਾ ਜੀ ਨੇ ਆਗਿਆ ਦੇ ਦਿੱਤੀ ਹੈ। ਇਹ ਕਰਮੂ ਚੀਵਰ ਗੰਗੂ ਬ੍ਰਾਹਮਣ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਝੁੱਗੀ ਦੇ ਅੰਦਰ ਛੱਡ ਕੇ ਆਪ ਚਲਾ ਜਾਂਦਾ ਹੈ ਬਚਦਾ ਬਚਾਉਂਦਾ ਆਪਣੇ ਨਗਰ ਦੇ ਅੰਦਰ। ਇਹਨੇ ਜਾ ਦਰਵਾਜ਼ਾ ਖੜਕਾਇਆ ਹੈ ਲਛਮੀ ਬਾਈ ਦਾ ਤੇ ਲਛਮੀ ਬਾਈ ਨੇ ਵੇਖਿਆ ਕਿ ਮੇਰੇ ਦਵਾਰ ਦੇ ਸਾਹਮਣੇ ਅੱਧੀ ਰਾਤ ਦਾ ਸਮਾਂ ਤੇ ਖਲੋਤਾ ਹੈ ਮਲਾਹ ਦਾ ਕੰਮ ਕਰਨ ਵਾਲਾ ਕਰਮੂ ਚੀਵਰ। ਪੁੱਛਿਆ, ਕਰਮਿਆ ਇੰਨੀ ਰਾਤ ਬੀਤ ਗਈ ਤੂੰ ਮੇਰੇ ਦਰਵਾਜ਼ੇ ਦੇ ਸਾਹਮਣੇ ਕੀ ਕਰ ਰਿਹਾ? ਇਹਨੇ ਸਾਰੀ ਗੱਲ ਸੁਣਾਈ ਹੈ। ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਲਛਮੀ ਮੇਰੀ ਝੁੱਗੀ ਦੇ ਅੰਦਰ ਨੇ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਔਰ ਤੈਨੂੰ ਵੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਜੇ ਸੇਵਾ ਕਮਾਉਣੀ ਚਾਹੇ ਕਮਾ ਸਕਣੀ। ਲਛਮੀ ਪੁੱਛਦੀ, ਇਸ ਵਕਤ ਕੀ ਸੇਵਾ ਕਰ ਸਕਨੇ ਆ? ਇਹ ਕਹਿਣ ਲੱਗਾ, ਪ੍ਰਸ਼ਾਦਾ ਤਿਆਰ ਕਰ, ਉਹਨਾਂ ਦਾ ਪੇਟ ਭੁੱਖਾ ਹੈ, ਜਾ ਕੇ ਪਹਿਲਾਂ ਸਭ ਤੋਂ ਪ੍ਰਸ਼ਾਦੇ ਦੀ ਸੇਵਾ ਕਰੀਏ। ਲਛਮੀ ਕਦ ਕਦ ਹੋਈ ਮਾਤਾ ਗੁਜਰੀ ਜੀ ਦਾ ਨਾਂ ਸੁਣ ਕੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਨਾਂ ਸੁਣ ਕੇ। ਇਹਨੇ ਬੜੇ ਚਾਈ ਚਾਈ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੈ। ਘਰ ਦੇ ਅੰਦਰ ਬਾਜਰਾ ਸੀ, ਬਾਜਰੇ ਦਾ ਆਟਾ ਤਿਆਰ ਕੀਤਾ, ਗੁੰਨਿਆ ਤੇ ਬਾਜਰੇ ਦੀਆਂ ਰੋਟੀਆਂ ਬਣਾਈਆਂ। ਇਹਨੇ ਸਰੋਂ ਦਾ ਸਾਗ, ਜੋ ਰਾਤ ਦਾ ਪਹਿਲਾਂ ਬਣਿਆ ਪਿਆ ਸੀ, ਸਰੋਂ ਦੇ ਸਾਗ ਦੇ ਅੰਦਰ ਮੱਖਣ ਦਾ ਪੇੜਾ ਪਾ ਕੇ ਮੱਖਣ ਨੂੰ ਗਰਮ ਕੀਤਾ ਹੈ। ਸਰੋਂ ਦਾ ਸਾਗ, ਬਾਜਰੇ ਦੇ ਪ੍ਰਸ਼ਾਦੇ ਤੇ ਨਾਲ ਦੁੱਧ ਦਾ ਇੱਕ ਬਰਤਨ ਇਹਨੇ ਕਰਮੂ ਚੀਵਰ ਨੂੰ ਦੇ ਕੇ ਮਾਤਾ ਗੁਜਰੀ ਜੀ ਵੱਲ ਤੋਰ ਦਿੱਤਾ ਹੈ। ਇਹ ਕਰਮੂ ਚੀਵਰ ਲੈ ਕੇ ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਜਾਂਦਾ ਹੈ। ਪ੍ਰਸ਼ਾਦਾ ਪਾਣੀ ਛਕਿਆ, ਕਰਤਾਰ ਦਾ ਕੋਟ ਕੋਟ ਵਾਰ ਧੰਨਵਾਦ ਕੀਤਾ ਹੈ। ਮੈਂ ਹੈਰਾਨ ਹੁੰਦਾ, ਅਸੀਂ 36 ਤਰ੍ਹਾਂ ਦੇ ਭੋਜਨ ਖਾਂਦੇ ਹੋਏ, ਸੀਸ ਮਹਿਲਾਂ ਦੇ ਅੰਦਰ ਰਹਿੰਦੇ ਹੋਏ, ਮਖਮਲੀ ਸ਼ੇਜਾਂ ਦੇ ਉੱਤੇ ਸੌਂ ਕੇ ਦੇਣ ਵਾਲੇ ਖੁਦਾ ਦਾ ਸ਼ੁਕਰੀਆ ਅਦਾ ਨਹੀਂ ਕਰਦੇ। ਧੰਨ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਆਪਣੇ ਘਰ ਵਿਚ ਨਹੀਂ ਹੋ। ਹੇ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਦੁਨਿਆਵੀ ਨਜ਼ਰ ਦੇ ਨਾਲ ਵੇਖੀਏ ਮੁਸੀਬਤ ਦੇ ਘੇਰੇ ਵਿਚ ਘਿਰੇ ਹੋ, ਪਰ ਪ੍ਰਸ਼ਾਦਾ ਖਾਣ ਤੋਂ ਬਾਅਦ ਦੇਣ ਵਾਲੇ ਦਾ ਕੋਟ ਕੋਟ ਧੰਨਵਾਦ ਕਰ ਰਹੇ ਹੋ। ਨਿਰੰਕਾਰ, ਦਾਣਾ ਪਾਣੀ ਤੇਰਾ, ਟਹਿਲ ਪਾਣੀ ਤੇਰੇ ਸਿੱਖੇ ਸਿੱਖਾਂ ਸੇਵਕਾਂ ਦੀ ਲੇਖੇ ਵਿਚ ਲਾਉਣੀ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ, ਅਰਦਾਸ ਕੀਤੀ ਔਰ ਪੇਟ ਭਰ ਕੇ ਭੋਜਨ ਛਕਿਆ ਹੈ। ਔਰ ਇਸ ਲਛਮੀ ਨੇ ਕਰਮੂ ਚੀਵਰ ਦੇ ਹੱਥ ਇੱਕ ਕੱਪੜਾ ਵੀ ਭੇਜਿਆ ਸੀ ਉੱਪਰ ਲੈਣ ਵਾਸਤੇ, ਠੰਡ ਦਾ ਸਮਾਂ ਹੈ, ਇਹਨੇ ਉੱਪਰ ਲੈਣ ਵਾਲੇ ਕੱਪੜੇ ਭੇਜੇ ਸਨ। ਉਹਨਾਂ ਕੱਪੜਿਆਂ ਨੂੰ ਵਿਛਾ ਕੇ ਉੱਪਰ ਲੈ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਰਾਤ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਸਵੇਰ ਦੀ ਆਮਦ ਹੋਈ, ਅਗਲਾ ਦਿਨ ਚੜਿਆ। ਇਹ ਲਛਮੀ ਬਾਈ ਸਵੇਰ ਸਾਰ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਫਿਰ ਦੁਬਾਰਾ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਪਹੁੰਚ ਜਾਂਦੀ ਹੈ ਔਰ ਨਾਲ ਹੀ ਇਹ ਲਛਮੀ ਬਾਈ ਕੁਝ ਕੱਪੜੇ ਗਲ ਪਾਉਣ ਵਾਲੇ ਵੀ ਲਿਆਈ ਹੈ। ਇਸ ਲਛਮੀ ਨੇ ਆਣ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਨੂੰ ਦੁਬਾਰਾ ਪ੍ਰਸ਼ਾਦਾ ਪਾਣੀ ਛਕਾਇਆ, ਸਾਹਿਬਜ਼ਾਦਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਲਛਮੀ ਬਾਈ ਵੈਰਾਗ ਦੇ ਅੰਦਰ ਆ ਗਏ। ਹੱਥ ਜੋੜ ਕੇ ਕਹਿਣ ਲੱਗੀ, ਮਾਤਾ ਜੀ, ਆਹ ਜਗਤ ਤੇ ਮੇਰਾ ਅਧੂਰਾ ਜਾ ਰਿਹਾ ਹੈ, ਮੇਰੇ ਜੀਵਨ ਦਾ ਸਾਥ ਨਿਭਾਉਣ ਵਾਲਾ ਮੇਰਾ ਗੁਰਮੁਖ ਪਤੀ ਇਸ ਵਕਤ ਮੇਰੇ ਜੀਵਨ ਦੇ ਵਿਚ ਨਹੀਂ ਹੈ, ਉਹ ਸਰੀਰ ਕਰਕੇ ਚਲਾਣਾ ਕਰ ਗਏ ਨੇ, ਆਹ ਜੀਵਨ ਮੇਰਾ ਅਧੂਰਾ ਹੈ। ਮਾਤਾ ਜੀ, ਮੇਰੀ ਬੇਨਤੀ ਹੈ, ਆਪ ਮੇਰੀ ਅਰਦਾਸ ਪ੍ਰਵਾਨ ਕਰੋ ਤੇ ਮੇਰੇ ਜਨਮ ਤੇ ਮਰਨ ਦਾ ਰੋਗ ਕੱਟ ਦਿਓ। ਮਾਤਾ ਜੀ, ਮੇਰੀ ਤੁਹਾਡੇ ਚਰਨਾਂ ਦੇ ਨਾਲ ਬਣਾਵੇ, ਬਸ ਮੈਂ ਗਰੀਬਨੀ ਨਿਮਾਣੀ ਦੀ ਇੱਕੋ ਹੀ ਅਰਦਾਸ ਹੈ, ਮੈਂ ਗਰੀਬ ਹਾਂ, ਨਿਮਾਣੀ ਹਾਂ, ਪਰ ਤੁਹਾਡੇ ਚਰਨਾਂ ਦੀ ਸ਼ਰਧਾਲੂ ਹਾਂ। ਮਾਤਾ ਜੀ, ਮੇਰੇ ਵੱਲੋਂ ਲਿਆਂਦੀ ਹੋਈ ਤੁਛ ਭੇਟਾ ਲੰਗਰ ਦੀ ਪ੍ਰਵਾਨ ਕਰੋ। ਮਾਤਾ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ, ਗੱਲੀ ਬਾਤੀ ਪੈ ਗਏ ਨੇ ਲਛਮੀ ਦੇ ਨਾਲ, ਗੰਗੂ ਦੇ ਨਾਲ ਤੇ ਕਰਮੂ ਚੀਵਰ ਦੇ ਨਾਲ। ਇਤਨੇ ਸਮੇਂ ਨੂੰ ਗੰਗੂ ਉੱਠਦਾ ਹੈ, ਉਹ ਕਹਿਣ ਲੱਗਾ, ਮਾਤਾ ਜੀ, ਮੈਂ ਬਾਹਰ ਨਿਕਲਦਾ ਤੇ ਹਾਲਾਤ ਦਾ ਜਾਇਜ਼ਾ ਲੈ ਕੇ ਆਉਣਾ। ਹਾਲਾਤ ਦਾ ਜਾਇਜ਼ਾ ਇਹ ਲਿਆ ਕਿ ਨੇੜੇ ਨੇੜੇ ਤੇ ਕੋਈ ਨਹੀਂ ਹੈ, ਪਰ ਦੂਰੋਂ ਆਵਾਜ਼ਾਂ ਆ ਰਹੀਆਂ ਨੇ ਜਿਵੇਂ ਮੁਗਲ ਫੌਜਾਂ ਦੇ ਟੁਕੜੇ ਤੇ ਪਹਾੜੀ ਫੌਜਾਂ ਦੀਆਂ ਟੁਕੜੀਆਂ ਚਾਰ ਚੁਫੇਰੇ ਘੁੰਮਦੀਆਂ ਹੋਣ। ਇਹ ਲਛਮੀ ਕਹਿਣ ਲੱਗੀ, ਮਾਤਾ ਜੀ, ਕਿਉਂ ਨਾ ਹੋਵੇ, ਮੈਂ ਕੱਪੜੇ ਲਿਆਈ ਹਾਂ, ਤੁਸੀਂ ਮੇਰੇ ਵਾਲੇ ਕੱਪੜੇ ਪਾਓ, ਇਨ੍ਹਾਂ ਬੱਚਿਆਂ ਦਾ ਥੋੜਾ ਜਿਹਾ ਭੇਸ ਆਪਾਂ ਬਦਲੀਏ, ਆਪਾਂ ਸਾਰੇ ਮੇਰੇ ਘਰ ਵਿਚ ਚੱਲਦੇ ਆ। ਉਹ ਦਿਨ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੇ ਸਮੇਤ, ਗੰਗੂ ਬ੍ਰਾਹਮਣ ਦੇ ਸਮੇਤ ਲਛਮੀ ਦੀ ਘਰ ਦੇ ਅੰਦਰ ਜਾ ਕੇ ਬਤੀਤ ਕੀਤਾ ਹੈ। ਲਛਮੀ ਦੇ ਘਰ ਦੇ ਅੰਦਰ ਮਾਨੋ ਸਾਰਾ ਦਿਨ ਸਤ ਸੰਗ ਜਿਹਾ ਮਾਹੌਲ ਬਣਿਆ ਰਿਹਾ। ਬਾਹਰੋਂ ਦਰਵਾਜ਼ੇ ਬੰਦ ਨੇ, ਕੋਈ ਆਉਂਦਾ ਹੈ ਤੇ ਲਛਮੀ ਅੰਦਰ ਨਹੀਂ ਆਉਣ ਦਿੰਦੀ। ਕਿਸੇ ਨੂੰ ਸਮਝ ਹੀ ਨਹੀਂ ਪਈ ਕਿ ਅੰਦਰ ਕੌਣ ਨੇ। ਸਾਰਾ ਦਿਨ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਕਰਮੂ ਤੇ ਲਛਮੀ ਇਹ ਮਾਤਾ ਗੁਜਰੀ ਜੀ ਤੋਂ ਵਾਰ ਵਾਰ ਸਦਕੇ ਹੋ ਰਹੇ ਸਨ, ਦੀਦਾਰ ਕਰ ਰਹੇ ਸਨ। ਇਨ੍ਹਾਂ ਦੋ ਨੈਣਾਂ ਦੇ ਨਾਲ ਮਾਨੋ ਆਪਣੇ ਭੁੱਖੇ ਤੇ ਪਿਆਸੇ ਮਨ ਨੂੰ ਰਜਾਉਣ ਦਾ ਯਤਨ ਕਰ ਰਹੇ ਸਨ। ਲਛਮੀ ਨੇ ਖੂਬ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ। ਇਤਨੇ ਸਮੇਂ ਨੂੰ ਰਾਤ ਦਾ ਸਮਾਂ ਆਇਆ ਤੇ ਰਾਤ ਦੇ ਸਮੇਂ ਗੰਗੂ ਬ੍ਰਾਹਮਣ ਕਹਿਣ ਲੱਗਾ, ਮਾਤਾ ਜੀ ਮੇਰਾ ਨਗਰ ਸਹੇੜੀ, ਜਿਹਨੂੰ ਅੱਜ ਇਤਿਹਾਸ ਦੇ ਪੰਨਿਆਂ ਤੇ ਕਈ ਖੇੜੀ ਵੀ ਕਹਿੰਦੇ ਨੇ, ਮੇਰਾ ਖੇੜੀ ਨਗਰ ਨੇੜੇ ਹੀ ਹੈ ਤੇ ਮਾਤਾ ਜੀ ਕਿਉਂ ਨਾ ਹੋਵੇ, ਤੁਸੀਂ ਮੇਰੇ ਘਰ ਦੇ ਅੰਦਰ ਚੱਲੋ। ਲਛਮੀ ਵਿਚਾਰੀ ਗਰੀਬਨੀ ਹੈ, ਜਿੰਨੇ ਦਿਨ ਤੁਹਾਡਾ ਦਿਲ ਚਾਹੇ ਤੁਸੀਂ ਮੇਰੇ ਘਰ ਦੇ ਅੰਦਰ ਠਹਿਰੇ ਰਹਿਣਾ, ਮਾਹੌਲ ਸ਼ਾਂਤ ਹੋਏਗਾ, ਠੰਡ ਠੰਡੌਲ ਹੋਏਗੀ ਤੇ ਮਾਤਾ ਜੀ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਤੁਹਾਨੂੰ ਤੇ ਇਹਨਾਂ ਦੋ ਛੋਟੇ ਬੱਚਿਆਂ ਨੂੰ ਛੱਡ ਆਵਾਂਗਾ। ਮਾਤਾ ਗੁਜਰੀ ਜੀ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ। ਰਾਤ ਦਾ ਸਮਾਂ, ਰਾਤ ਦੇ ਸਮੇਂ ਕਰਮੂ ਝੀਵਰ ਤੇ ਲਛਮੀ ਮਾਤਾ ਜੀ ਨੂੰ ਵਿਦਾ ਕਰਨ ਵਾਸਤੇ ਗਏ ਨੇ। ਲਛਮੀ ਤੇ ਜਲਦੀ ਕਰਕੇ ਵਾਪਸ ਆ ਗਈ, ਪਰ ਕਰਮੂ ਝੀਵਰ ਬਹੁਤ ਦੂਰ ਤੱਕ ਜਾਂਦਾ ਹੈ। ਆਖਰ ਮਾਤਾ ਜੀ ਇਹਨੂੰ ਮੋੜ ਦਿੰਦੇ ਨੇ। ਇੱਕ ਬੇਨਤੀ ਵਾਹਿਗੁਰੂ ਕਹਿਣੀ ਮੈਂ ਭੁੱਲ ਗਿਆ ਸਾਂ, ਜਦ ਲਛਮੀ ਦੇ ਘਰੋਂ ਮਾਤਾ ਗੁਜਰੀ ਜੀ ਰੁਖਸਤ ਹੋਣ ਲੱਗੇ, ਜਾਣ ਲੱਗੇ ਤੇ ਕੁਝ ਮੋਹਰਾਂ ਕੱਢ ਕੇ ਮਾਤਾ ਗੁਜਰੀ ਜੀ ਨੇ ਲਛਮੀ ਨੂੰ ਦੇਣੀਆਂ ਚਾਹੀਆਂ। ਲਛਮੀ ਨੇ ਮੋਹਰਾਂ ਲੈਣ ਤੋਂ ਮਨਾ ਕਰ ਦਿੱਤਾ ਹੈ। ਆਖਿਆ, ਮਾਤਾ ਜੀ ਰਸਤੇ ਦੇ ਅੰਦਰ ਚਲਦਿਆਂ ਚਲਦਿਆਂ ਤੁਹਾਡੇ ਕਿਧਰੇ ਕੰਮ ਵਿਚ ਆਉਣਗੀਆਂ। ਮੈਂ ਨਿਮਾਣੀ ਜ਼ਰੂਰ ਹਾਂ, ਗਰੀਬ ਜ਼ਰੂਰ ਹਾਂ, ਕੋਈ ਸੇਵਾ ਨਹੀਂ ਕਰ ਸਕੀ, ਪਰ ਮਾਤਾ ਜੀ ਇੰਨੀ ਖੁਦ ਗਰਜ ਵੀ ਨਹੀਂ ਆ ਕਿ ਤੁਸੀਂ ਇਸ ਵਕਤ ਮੁਸੀਬਤ ਵਿਚ ਘਿਰੇ ਹੋਵੋ ਤੇ ਮੈਂ ਤੁਹਾਡੇ ਕੋਲੋਂ ਧਨ ਲੈ ਕੇ ਆਪਣੇ ਘਰ ਦੇ ਅੰਦਰ ਸੰਭਾਲ ਲਵਾਂ। ਇਹ ਤਮਾਮ ਗੱਲਾਂ ਗੰਗੂ ਸੁਣ ਤੇ ਰਿਹਾ ਸੀ, ਪਰ ਬਾਅਦ ਵਿਚ ਜਾ ਕੇ ਇਸ ਪਾਪੀ ਬੰਦੇ ਦੇ ਮਨ ਨੇ ਪਾਪ ਦੇ ਅੰਦਰ ਇਹਨੂੰ ਗ੍ਰਸ ਦਿੱਤਾ। ਲਛਮੀ ਮਾਤਾ ਗੁਜਰੀ ਜੀ ਕੋਲੋਂ ਅਸੀਸ ਲੈ ਕੇ ਵਾਪਸ ਮੁੜਦੀ। ਕਰਮੂ ਝੀਵਰ ਨੂੰ ਮਾਤਾ ਜੀ ਨੇ ਕਿਹਾ, ਬੇਟਾ ਤੂੰ ਵੀ ਹੁਣ ਵਾਪਸ ਚਲਾ ਜਾ। ਕਰਮੂ ਝੀਵਰ ਨੇ ਰੱਜ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਚਰਨ ਚੁੰਮੇ ਨੇ, ਗਰਮ ਪਾਣੀ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਭੇਟ ਕੀਤਾ, ਛੋਟੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਕੁਝ ਮੋਹਰਾਂ ਕਰਮੂ ਝੀਵਰ ਨੂੰ ਵੀ ਦੇਣੀਆਂ ਚਾਹੁੰਦੇ ਨੇ ਤੇ ਕਰਮੂ ਝੀਵਰ ਹੱਥ ਜੋੜ ਕੇ ਸਾਹਮਣੇ ਖੜਾ ਹੋਇਆ। ਕਹਿਣ ਲੱਗਾ, ਮਾਤਾ ਜੀ ਮੇਰਾ ਕੰਮ ਹੈ ਸਵਾਰੀਆਂ ਨੂੰ ਸਾਗਰ ਵਿਚੋਂ, ਦਰਿਆ ਵਿਚੋਂ ਆਰ ਪਾਰ ਕਰਨਾ। ਮੈਂ ਮਲਾਹ ਦਾ ਕੰਮ ਕਰਦਾ ਹਾਂ। ਇੱਕ ਮਲਾਹ ਦੂਸਰੇ ਮਲਾਹ ਕੋਲੋਂ ਮਲਾਈ ਲੈਂਦਾ ਸ਼ੋਭਦਾ ਨਹੀਂ ਹੈ। ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ, ਫਰਕ ਕੇਵਲ ਇੰਨਾ ਹੈ ਕਿ ਮੈਂ ਛੋਟੀ ਜਿਹੀ ਨਦੀ ਦਾ ਮਲਾਹ ਹਾਂ, ਤੁਸੀਂ ਪਵਜਲ ਦੇ ਮਲਾਹ ਹੋ। ਮਾਤਾ ਜੀ ਤੁਸੀਂ ਮੇਰੀ ਪਾਸ ਆਏ, ਮੈਂ ਤੁਹਾਡੀ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰ ਸਕਿਆ। ਮਾਤਾ ਜੀ ਮੇਰੀ ਇੱਕੋ ਹੀ ਬੇਨਤੀ ਹੈ, ਜਦ ਚਲਦਾ ਚਲਦਾ ਮੈਂ ਪਵਜਲ ਦੇ ਕਿਨਾਰੇ ਆਵਾਂ ਤੇ ਮੈਨੂੰ ਵੀ ਤੁਸੀਂ ਪਵਜਲ ਵਿਚੋਂ ਬਾਹ ਪਕੜ ਕੇ ਪਾਰ ਕਰ ਦੇਣਾ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ ਨੇ। ਮਾਤਾ ਗੁਜਰੀ ਜੀ ਦੀਆਂ ਅਸੀਸਾਂ ਪਾ ਕੇ ਕਰਮੂ ਝੀਵਰ ਨਿਹਾਲ ਹੋਇਆ, ਇਹ ਰਾਤ ਨੂੰ ਵਾਪਸ ਆ ਜਾਂਦਾ ਹੈ। ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਚਲਦੇ ਚਲਦੇ ਇਹਦੇ ਘਰ ਪਿੰਡ ਸਹੇੜੀ ਦੇ ਅੰਦਰ ਪਹੁੰਚ ਜਾਂਦੇ ਨੇ। ਰਾਤ ਪਹੁੰਚੇ ਨੇ, ਗੰਗੂ ਬ੍ਰਾਹਮਣ ਦੀ ਮਾਂ ਨੇ ਆਓ ਭਗਤ ਮਾਤਾ ਗੁਜਰੀ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਕੀਤੀ, ਨਮਸਕਾਰ ਕੀਤੀ, ਚਰਨ ਚੁੰਮੇ, ਗਰਮ ਪਾਣੀ ਦੇ ਨਾਲ ਚਰਨ ਧੁਆਏ ਨੇ, ਸਾਫ ਕੀਤੇ ਨੇ, ਬਿਸਤਰ ਵਿਛਾਏ ਨੇ ਔਰ ਬਿਸਤਰਿਆਂ ਦੇ ਅੰਦਰ ਆਰਾਮ ਕਰਨ ਵਾਸਤੇ ਵੀ ਬੇਨਤੀ ਕਰ ਦਿੱਤੀ ਹੈ, ਪ੍ਰਸ਼ਾਦਾ ਪਾਣੀ ਬਣਾ ਰਹੀ ਹੈ। ਅਚਾਨਕ ਗੰਗੂ ਦੇ ਮਨ ਦੇ ਅੰਦਰ ਬੇਈਮਾਨੀ ਦੀ ਲਹਿਰ ਦੌੜਨੀ ਸ਼ੁਰੂ ਹੋਈ, ਵਿਚਾਰ ਉਲਟਾ ਬਣਨਾ ਸ਼ੁਰੂ ਹੋਇਆ। ਆਪਣੀ ਮਾਂ ਦੇ ਕੋਲ ਜਾ ਕੇ ਕਹਿਣ ਲੱਗਾ, ਮਾਂ ਮਾਤਾ ਗੁਜਰੀ ਜੀ ਦੇ ਕੋਲ ਇੱਕ ਥੈਲਾ ਹੈ, ਇੱਕ ਖੁਰਜੀ ਹੈ,

0: ਲੈ ਕੇ ਜਾਣਗੇ, ਉਧਰ ਨੂੰ ਤੁਰੇ ਜਾਵਾਂਗੇ। ਠੰਡੀ ਬਰਫਾਨੀ ਬਹਾਰ ਹੈ, ਸੀਤ ਲਹਿਰਾਂ ਚੱਲਦੀਆਂ ਨੇ, ਉੱਪਰ ਆਕਾਸ਼ ਦੇ ਅੰਦਰ ਬੱਦਲ ਵੀ ਛਾਏ ਨੇ। ਤੁਰੇ ਜਾ ਰਹੇ ਨੇ ਸਾਹਿਬਜ਼ਾਦੇ ਗੰਗੂ ਦੇ ਨਾਲ। ਇਹ ਗੰਗੂ ਆਪਣੇ ਘਰ ਨੂੰ ਲੈ ਕੇ ਆ ਰਿਹਾ ਹੈ। ਨੁਕੀਲੀਆਂ ਝਾੜੀਆਂ ਦੇ ਨੁਕੀਲੇ ਕੰਢੇ ਕੱਪੜਿਆਂ ਨੂੰ ਲੀਰੋ ਲੀਰ ਕਰਦੇ ਨਜ਼ਰ ਪੈ ਰਹੇ ਨੇ ਔਰ ਕੋਮਲ ਜਿਸਮ ਨੂੰ ਲਹੂ ਲੁਹਾਣ ਵੀ ਕਰਦੇ ਨੇ। ਇੱਕ ਨੁਕੀਲਾ ਕੰਡਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਬਾਂਹ ਦੇ ਉੱਤੇ ਵੱਜਾ ਹੈ। ਬਿਜਲੀ ਚਮਕੀ ਏ ਤੇ ਮਾਤਾ ਜੀ ਨੇ ਵੇਖਿਆ ਬੇਟੇ ਦੀ ਬਾਂਹ ਵਿਚੋਂ ਖੂਨ ਵਗ ਰਿਹਾ ਹੈ। ਘੁੱਟ ਕੇ ਗਲਵਕੜੀ ਵਿਚ ਲਿਆ ਹੈ, ਮਸਤਕ ਚੁੰਮਿਆ, ਛਾਤੀ ਦਾ ਨਿੱਘ ਦਿੱਤਾ ਹੈ। ਅਡੋਲ ਤੁਰੇ ਜਾ ਰਹੇ ਨੇ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਇਹਨਾਂ ਨੇ ਦਾਦੀ ਦੇ ਨਾਲ ਦੋ ਪਿਆਰ ਦੀਆਂ ਗੱਲਾਂ ਕੀਤੀਆਂ। ਗੱਲੀ ਬਾਤੀ ਪੈ ਗਏ। ਕਹਿਣ ਲੱਗੇ, ਦਾਦੀ ਜੀ, ਸਾਡੇ ਪਿਤਾ ਜੀ ਵੀ ਨਜ਼ਰ ਨਹੀਂ ਆ ਰਹੇ, ਉਹ ਸਾਨੂੰ ਛੱਡ ਕੇ ਚਲੇ ਗਏ। ਸਾਡੀ ਮਾਤਾ ਚਲੀ ਗਈ, ਸਾਡਾ ਖਡਾਉਣ ਵਾਲਾ ਪਿਆਰਾ ਖਾਲਸਾ ਸਿੰਘ ਚਲੇ ਗਏ, ਸਾਡੇ ਦੋ ਵੱਡੇ ਵੀਰ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ, ਜੋ ਰੋਜ਼ ਰੋਜ਼ ਸਾਡੀ ਉਂਗਲੀ ਪਕੜ ਕੇ ਸਾਨੂੰ ਬਾਗ ਦੀ ਸੈਰ ਕਰਾਉਣ ਵਾਸਤੇ ਲੈ ਕੇ ਜਾਇਆ ਕਰਦੇ ਸਨ, ਜੋ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਭੇਟ ਕਰਿਆ ਕਰਦੇ ਸਨ, ਅੱਜ ਉਹ ਵੀ ਨਜ਼ਰ ਨਹੀਂ ਆ ਰਹੇ। ਅੱਲਾ ਯਾਰ ਖਾਂ ਜੋਗੀ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਬਾਤਾਂ ਨੂੰ ਕਲਮ ਬੰਦ ਕੀਤਾ ਹੈ। ਬੱਚੇ ਕਹਿੰਦੇ ਨੇ, ਦਾਦੀ ਸੇ ਬੋਲੇ ਪੋਤਰੇ ਸਿਪਾਹੀ ਕਿਧਰ ਗਏ, ਦਰਿਆ ਪੇ ਹਮੇ ਛੋੜ ਕੇ ਰਾਹੀ ਕਿਧਰ ਗਏ, ਅੱਬਾ ਵੀ ਹਮੇ ਛੋੜ ਗਏ ਜਾਨੇ ਜੰਗ ਮੇ, ਇਤਨਾ ਖਿਆਲ ਨਾ ਥਾ ਤੀਰੋ ਤੋ ਫੰਗ ਮੇ, ਰਣ ਜੀਤ ਕਰ ਰਣ ਮੇਨੇ ਮੈਦਾਨ, ਰਣ ਨੂੰ ਫਤਿਹ ਕਰਕੇ ਰਣ ਜੀਤ ਕਰ, ਜਿਸ ਗੜੀ ਅਜੀਤ ਆਏਗੇ, ਪਿਤਾ ਕੇ ਸਾਥ ਜਿਸ ਗੜੀ ਜੁਝਾਰ ਆਏਗੇ, ਕਰ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਕਭੀ ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ, ਇਕਰਾਰ ਲੇਂਗੇ ਉਨਸੇ ਫਿਰ ਨਾ ਜਾਣਾ ਕਭੀ, ਦਾਗੇ ਜਿਗਰ ਕੋ ਫਿਰ ਨਾ ਬੁਲਾਣਾ ਕਭੀ। ਜਿਸ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਲ ਰੁੱਸਣ ਦੀਆਂ ਗੱਲਾਂ ਕਰ ਰਹੇ ਹੋ, ਉਹ ਪਿਤਾ ਤੇ ਸੱਚਮੁੱਚ ਹੀ ਦੁਨਿਆਵੀ ਤੌਰ ਦੇ ਉੱਤੇ ਤੁਹਾਡੇ ਤੋਂ ਰੁੱਸ ਚੁੱਕੇ ਨੇ। ਜਿਸ ਪਿਤਾ ਨੂੰ ਨਾ ਮਿਲਣ ਦੀਆਂ ਗੱਲਾਂ ਬੱਚੇ ਕਰ ਰਹੇ ਸਨ, ਉਹ ਪਿਤਾ ਵਾਕਈ ਹੁਣ ਅਗਲੇ ਸਮੇਂ ਦੇ ਅੰਦਰ ਮਿਲਣਗੇ ਨੇ। ਜਿਸ ਅਜੀਤ ਸਿੰਘ ਜੁਝਾਰ ਸਿੰਘ ਦੇ ਨਾਲ ਰੁੱਸਣ ਦੀਆਂ ਗੱਲਾਂ ਇਹ ਦੋਵੇਂ ਛੋਟੇ ਵੀਰ ਕਰ ਰਹੇ ਨੇ, ਉਹ ਅਜੀਤ ਸਿੰਘ ਤੇ ਉਹ ਜੁਝਾਰ ਸਿੰਘ ਹੁਣ ਕਦੀ ਇਹਨਾਂ ਨੂੰ ਮਿਲਣਗੇ ਵੀ ਨਹੀਂ। ਨਾ ਮਾਂ, ਨਾ ਭਾਈ, ਨਾ ਪਿਤਾ ਨਹੀਂ ਮਿਲਣਗੇ। ਹੁਣ ਦਾਦੀ ਹੀ ਪਿਤਾ ਹੈ, ਦਾਦੀ ਹੀ ਮਾਂ ਏ, ਦਾਦੀ ਹੀ ਭਾਈ ਏ, ਦਾਦੀ ਹੀ ਸਭ ਕੁਝ ਏ। ਖੈਰ, ਗੰਗੂ ਬ੍ਰਾਹਮਣ ਆਪਣੀ ਕਮੀਨੀ ਹਰਕਤ ਤੋਂ ਮੁੜਿਆ ਨਹੀਂ। ਇਹਨੇ ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਖਬਰ ਕੀਤੀ, ਜਾਨੀ ਖਾਂ ਤੇ ਮਾਨੀ ਖਾਂ। ਮੋਰਿੰਡੇ ਦੇ ਥਾਣੇਦਾਰ ਆਪਣੇ ਅਹਿਲਕਾਰਾਂ ਸਿਪਾਹੀਆਂ ਦੇ ਸਮੇਤ ਚੜ ਕੇ ਆ ਜਾਂਦੇ ਨੇ। ਮਾਤਾ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੇ ਘਰ ਵਿਚੋਂ ਕੈਦ ਕਰ ਲਿਆ ਜਾਂਦਾ ਹੈ। ਇਹਨਾਂ ਨੂੰ ਮੋਰਿੰਡੇ ਲੈ ਕੇ ਚਲੇ ਜਾਂਦੇ ਨੇ, ਇਥੋਂ ਸੁਰਹੰਦ ਪਹੁੰਚਾਇਆ ਜਾਂਦਾ ਹੈ। ਅਗਲਾ ਇਤਿਹਾਸ ਦਾ ਪੰਨਾ, ਜੋ ਇਨ੍ਹਾਂ ਸਾਹਿਬਜ਼ਾਦਿਆਂ ਦੇ ਨਾਲ ਹੋਈ ਬੀਤੀ, ਕਿਵੇਂ ਜ਼ੁਲਮੀਆਂ ਨੇ ਜ਼ੁਲਮ ਕਮਾਇਆ, ਉਹ ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤ ਦੀ ਭੇਟ ਕਰਾਂਗਾ। ਸਤਿਕਾਰਯੋਗ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਤੇ ਦੂਰ ਨੇੜੇ ਬੈਠ ਕੇ ਸੁਣ ਰਹੇ ਸਭ ਸਤਸੰਗੀ ਜਨੋ, ਕੱਲ ਤੇ ਰੋਜ਼ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਪੰਨੇ ਮੈਂ ਆਪ ਸੰਗਤ ਦੇ ਸਨਮੁਖ ਭੇਟ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਸਾਂ ਔਰ ਕੱਲ ਆਪ ਸੰਗਤ ਨੇ ਸੁਣਿਆ ਸੀ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਸਮੇਤ ਇੱਕ ਰਾਤ ਕਰਮੂ ਝੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਉਸ ਤੋਂ ਬਾਅਦ ਅੱਗੇ ਲਛਮੀ ਬਾਈ ਦੇ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਿਆ, ਇੱਥੋਂ ਹੀ ਗੰਗੂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਸਹੇੜੀ ਚਲਾ ਗਿਆ। ਸਹੇੜੀ ਜਾ ਕੇ ਧਨ ਦੀ ਖੁਰਜੀ ਦੇ ਉੱਤੇ ਮਨ ਡੋਲਿਆ ਔਰ ਗੰਗੂ ਦੇ ਘਰ ਵਿਚੋਂ ਹੀ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗ੍ਰਿਫਤਾਰ ਹੋਏ। ਇਹ ਵਾਰਤਾ ਮੈਂ ਕੱਲ ਦੇ ਰੋਜ ਆਪ ਸੰਗਤ ਦੇ ਸਨਮੁਖ ਰੱਖ ਚੁੱਕਾ। ਜਾਨੀ ਖਾਂ ਮਾਨੀ ਖਾਂ ਮੁਰਿੰਡੇ ਦੇ ਹਾਕਮ ਮੁਰਿੰਡੇ ਦੇ ਥਾਣੇਦਾਰ ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਲੈ ਕੇ ਆਉਂਦਾ ਹੈ ਸਰਹੰਦ। ਅੱਠ ਪੋਹ ਵਾਲੇ ਦਿਨ ਚਮਕੌਰ ਸਾਹਿਬ ਦਾ ਜੰਗ ਸਮਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗੜੀ ਵਿਚੋਂ ਤਾੜੀ ਮਾਰ ਕੇ ਨਿਕਲ ਜਾਂਦੇ ਨੇ। ਨੌ ਪੋਹ ਨੂੰ ਵਜ਼ੀਰ ਖਾਂ ਸਰਹੰਦ ਵਾਪਸ ਆਉਂਦਾ ਹੈ। ਇਹਨੂੰ ਕੰਨਾਂ ਦੇ ਅੰਦਰ ਖਬਰ ਪਈ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਫੜੇ ਗਏ ਨੇ। ਮਨ ਹੀ ਮਨ ਦੇ ਅੰਦਰ ਬੜਾ ਖੁਸ਼ ਹੋਇਆ, ਹੁਣ ਮੈਂ ਮਾਣਾਈਆਂ ਕਰਾਂਗਾ, ਹੁਣ ਮੈਂ ਇਨ੍ਹਾਂ ਤੋਂ ਈਨ ਮਨਵਾਵਾਂਗਾ, ਇਹ ਮੁਸਲਮਾਨ ਬਣ ਜਾਣਗੇ। ਇਨ੍ਹਾਂ ਦੇ ਮਗਰ ਚਲਦੇ ਚਲਦੇ ਮੋਹ ਦੀ ਜੰਜੀਰ ਵਿਚ ਬੱਝੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਆਪਣੇ ਆਪ ਸਾਡੀ ਮੁੱਠੀ ਦਾ ਸ਼ਿੰਗਾਰ ਬਣ ਜਾਣਗੇ। ਨੌ ਪੋਹ ਵਾਲੇ ਦਿਨ ਵਜ਼ੀਰ ਖਾਂ ਨੇ ਆਰਾਮ ਫਰਮਾਇਆ। ਦਸ ਪੋਹ ਵਾਲੇ ਦਿਨ ਕਚਹਿਰੀ ਲਾਉਣ ਦੀ ਤਜਵੀਜ਼ ਵਿਉਂਤਬੰਦੀ ਘੜੀ ਗਈ। 11 ਪੋਹ ਵਾਲੇ ਦਿਨ ਪਹਿਲੀ ਪੇਸ਼ੀ ਹੁੰਦੀ ਹੈ। 11 ਪੋਹ ਵਾਲੇ ਦਿਨ ਇੱਕ ਬੇਨਤੀ ਮੈਂ ਰੋਕ ਕੇ ਹੋਰ ਕਰਦਾ ਚੱਲਾਂ। ਸਾਹਿਬਜ਼ਾਦਿਆਂ ਨੂੰ ਲਿਆ ਕੇ ਜਿੱਥੇ ਕੈਦ ਕੀਤਾ ਗਿਆ ਉਹਦਾ ਨਾਂ ਹੈ ਸੰਮਣ ਬੁਰਜ ਤੇ ਜਾਂ ਠੰਡਾ ਬੁਰਜ। ਉਹ ਠੰਡਾ ਬੁਰਜ ਉਹਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਮੁਗਲ ਸਲਤਨਤ ਦੇ ਵੇਲੇ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੇ ਬੁਰਜ ਬਣੇ ਹੁੰਦੇ ਸਨ। ਉਹਦੇ ਵਿਚਕਾਰ ਇੱਕ ਖੂਹ ਹੁੰਦਾ ਸੀ, ਖੂਹ ਦੇ ਚਾਰ ਚੁਫੇਰੇ ਭੋਰੇ ਹੁੰਦੇ ਸਨ, ਕਮਰੇ ਬਣੇ ਔਰ ਇਹਦੀ ਚਨਾਈ ਬਾਹਰੋਂ ਹੁੰਦੀ ਸੀ ਪੱਕੀਆਂ ਇੱਟਾਂ ਦੇ ਨਾਲ ਔਰ ਅੰਦਰਲੇ ਪਾਸੇ ਕੱਚੀ ਮਿੱਟੀ ਦੇ ਨਾਲ ਤਾਂ ਕਿ ਠੰਡਾ ਰਹਿ ਔਰ ਉਸ ਖੂਹ ਦੇ ਉੱਤੇ ਥੋੜੀ ਜਿਹੀ ਜਗ੍ਹਾ ਛੱਡ ਕੇ ਉੱਪਰ ਬਹਿਣ ਖਲੋਣ ਦੀ ਖਾਣ ਪੀਣ ਦੀ ਜਗ੍ਹਾ ਇਨ੍ਹਾਂ ਮੁਗਲ ਹਾਕਮਾਂ ਨੇ ਬਣਾਈ ਹੁੰਦੀ ਸੀ। ਉਹਦੇ ਚਾਰ ਚੁਫੇਰੇ ਦਰਵਾਜ਼ਾ ਕੋਈ ਨਹੀਂ ਸੀ ਹੁੰਦਾ, ਖੁੱਲੀਆਂ ਡਿਓੜੀਆਂ ਦੇ ਤਰ੍ਹਾਂ ਇਹ ਬਣਾਇਆ ਹੁੰਦਾ ਸੀ। ਇਹਨੂੰ ਤਾਂ ਕਰਕੇ ਕੋਈ ਕਹਿ ਦਿੰਦੇ ਨੇ ਸੰਮਣ ਬੁਰਜ ਤੇ ਕੋਈ ਕਹਿ ਦਿੰਦੇ ਨੇ ਇਹਨੂੰ ਠੰਡਾ ਬੁਰਜ। ਜਿੱਥੇ ਖੂਹ ਹੈ ਖੂਹ ਦੇ ਉੱਤੇ ਜਿਹੜੀ ਬਹਿਣ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਟਿਕਾਇਆ ਗਿਆ। ਚਾਰ ਚੁਫੇਰੇ ਕੜੀ ਨਿਗਰਾਨੀ ਕੜਾ ਪਹਿਰਾ। ਮੋਤੀ ਮਹਿਰਾ ਵਜ਼ੀਰ ਖਾਂ ਦੇ ਲੰਗਰਾਂ ਦੇ ਅੰਦਰ ਸੇਵਾ ਕਰਦਾ ਹੈ ਤੇ ਲੰਗਰ ਦੇ ਅੰਦਰ ਇਹ ਉਨ੍ਹਾਂ ਨੂੰ ਲੰਗਰ ਛਕਾਉਣ ਦਾ ਕੰਮ ਕਰਦਾ ਹੈ ਜਿਹੜੇ ਹਿੰਦੂ ਕੈਦੀ ਤੇ ਹਿੰਦੂ ਅਹਿਲਕਾਰ ਵਜ਼ੀਰ ਖਾਂ ਦੇ ਕੋਲ ਹੁੰਦੇ ਨੇ। ਉਨ੍ਹਾਂ ਨੂੰ ਲੰਗਰ ਛਕਾਉਣਾ ਬਣਾਉਣਾ ਇਹ ਮੋਤੀ ਮਹਿਰੇ ਦੀ ਜ਼ਿੰਮੇਵਾਰੀ ਹੈ। ਇੱਕ ਬੇਨਤੀ ਮੈਂ ਹੋਰ ਰੋਕ ਕੇ ਕਰਦਾ ਚੱਲਾ। ਕੁਝ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਸਿੱਖ ਪੰਥ ਦੇ ਅੰਦਰ ਹੋ ਗੁਜ਼ਰੀਆਂ ਨੇ ਜਿਨ੍ਹਾਂ ਦਾ ਇਤਿਹਾਸ ਖੋਜ ਦਾ ਮੁਥਾਜ ਹੈ, ਜਿਨ੍ਹਾਂ ਦੇ ਇਤਿਹਾਸ ਦੇ ਪੰਨੇ ਬਹੁਤ ਜ਼ਿਆਦਾ ਨਹੀਂ ਮਿਲਦੇ, ਕੇਵਲ ਵਣਗੀ ਮਾਤਰ ਚੰਦ ਕੁ ਗੱਲਾਂ ਮਿਲਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਮੋਤੀ ਮਹਿਰੇ ਦਾ ਨਾਂ, ਦੂਸਰਾ ਦੀਵਾਨ ਟੋਡਰ ਮੱਲ ਜੀ ਦਾ ਨਾਂ, ਤੀਸਰਾ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦਾ ਨਾਮ ਲਿਆ ਜਾ ਸਕਦਾ ਹੈ। ਫਿਰ ਵੀ ਭਾਈ ਜੈਤਾ ਜੀ ਦਾ ਕੁਝ ਜੀਵਨ ਚਰਿੱਤਰ ਮਿਲਦਾ ਹੈ ਪਰ ਟੋਡਰ ਮੱਲ ਦਾ ਬੜਾ ਥੋੜਾ ਮਿਲਦਾ ਹੈ ਤੇ ਮੋਤੀ ਮਹਿਰੇ ਦਾ ਵੀ ਬੜਾ ਥੋੜਾ ਮਿਲਦਾ ਹੈ। ਮੋਤੀ ਮਹਿਰਾ ਲੰਗਰ ਖਵਾਉਣ ਦਾ ਕੰਮ ਕਰਦਾ ਹੈ, ਲੰਗਰ ਬਣਾਉਣ ਦਾ ਕੰਮ ਕਰਦਾ ਹੈ ਪਰ ਹਿੰਦੂ ਅਹਿਲਕਾਰ ਤੇ ਹਿੰਦੂ ਕੈਦੀਆਂ ਵਾਸਤੇ। ਇਹ ਲੰਗਰ ਬਣਾ ਕੇ ਲੈ ਕੇ ਆਇਆ ਹਿੰਦੂ ਕੈਦੀਆਂ ਨੂੰ ਖਵਾਉਣ ਵਾਸਤੇ। ਦਰੋਗੇ ਨੇ ਆਵਾਜ਼ ਦਿੱਤੀ ਹੈ, ਭਾਈ ਤਿੰਨ ਕੈਦੀ ਨਵੇਂ ਆਏ ਨੇ, ਲੰਗਰ ਇਨ੍ਹਾਂ ਨੂੰ ਵੀ ਦਿੰਦਾ ਜਾ। ਇਹ ਪੁੱਛਦਾ ਹੈ ਕੌਣ ਨੇ, ਜਿਹੜੇ ਕੈਦੀ ਆਏ ਨੇ ਕੌਣ ਨੇ? ਅਜੇ ਤੱਕ ਮੋਤੀ ਮਹਿਰੇ ਨੂੰ ਪਤਾ ਨਹੀਂ ਹੈ। ਇਹ ਕਹਿਣ ਲੱਗਾ ਤੂੰ ਸੁਣਿਆ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਿਤਾ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਨੇ? ਆਖਿਆ ਉਹ ਕਿੱਥੇ ਨੇ? ਉੱਪਰ ਬੁਰਜ ਦੇ ਅੰਦਰ ਨੇ। ਇਹਦੇ ਮਨ ਦੇ ਅੰਦਰ ਵਿਸ਼ਵਾਸ ਭਾਵਨਾ ਤੇ ਸ਼ਰਧਾ ਇਹ ਪਹਿਲਾਂ ਤੋਂ ਸੀ। ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਇਹ ਮਿਲਦਾ ਜੁਲਦਾ ਰਹਿੰਦਾ ਸੀ ਔਰ ਮਨ ਦਾ ਵਿਚਾਰ ਸੀ ਕਦੀ ਸਬੱਬ ਬਣੇ ਤੇ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦਰਸ਼ਨ ਕਰਾਂ, ਪਰ ਇਸ ਤਰ੍ਹਾਂ ਦਾ ਮੌਕਾ ਇਸ ਤਰ੍ਹਾਂ ਦਾ ਸਬੱਬ ਕਦੀ ਬਣਿਆ ਨਾ। ਇਹ ਮਨ ਹੀ ਮਨ ਦੇ ਅੰਦਰ ਸ਼ਰਧਾ ਲੈ ਕੇ ਪੌੜੀਆਂ ਚੜ ਜਾਂਦਾ ਹੈ, ਮਾਤਾ ਜੀ ਦੇ ਕੋਲ ਜਾ ਕੇ ਨਮਸਕਾਰ ਕਰਦਾ ਹੈ, ਥਾਲ ਰੱਖਿਆ ਹੈ, ਮਾਤਾ ਜੀ ਮੈਂ ਇੱਥੋਂ ਦਾ ਹਿੰਦੂ ਕੈਦੀਆਂ ਨੂੰ ਲੰਗਰ ਬਣਾ ਕੇ ਖਵਾਉਣ ਵਾਲਾ ਅਹਿਲਕਾਰ ਹਾਂ, ਮੈਂ ਲੰਘ ਰਹੀ ਹਾਂ, ਤੁਹਾਡੇ ਵਾਸਤੇ ਲੰਗਰ ਲੈ ਕੇ ਆਇਆ। ਤੇ ਮਾਤਾ ਜੀ ਨੇ ਮਨਾ ਕਰ ਦਿੱਤਾ, ਮੋਤੀ ਬੇਟਾ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਖਾਣਾ ਪਸੰਦ ਨਹੀਂ ਕਰਦੇ, ਅਸੀਂ ਇਹ ਤੇਰਾ ਲਿਆਂਦਾ ਹੋਇਆ ਲੰਗਰ ਪ੍ਰਵਾਨ ਨਹੀਂ ਕਰਦੇ। ਇਹਨੇ ਮਸਤਕ ਝੁਕਾਇਆ ਮਾਤਾ ਜੀ ਤੋਂ ਅਸੀਸ ਲਈ। ਗੱਲ ਨੂੰ ਮੈਂ ਬਿਲਕੁਲ ਛੋਟੀ ਕਰਕੇ ਬਿਆਨ ਕਰ ਰਿਹਾ। ਇਹ ਵਾਪਸ ਚਲਾ ਜਾਂਦਾ ਹੈ। ਥਾਲ ਜਿਉਂਦਾ ਤਿਉਂ ਵੇਖ ਕੇ ਦਰੋਗਾ ਸਵਾਲ ਕਰਦਾ ਵੀ ਲੰਗਰ ਕੈਦੀਆਂ ਨੇ ਛਕਿਆ ਨਹੀਂ, ਖਾਧਾ ਨਹੀਂ। ਤੇ ਇਹਨੇ ਸਾਰੀ ਕਹਾਣੀ ਬਿਆਨ ਕੀਤੀ। ਉਹ ਕਹਿਣ ਲੱਗੇ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਨਹੀਂ ਖਾਣਾ। ਦਰੋਗੇ ਨੇ ਖਬਰ ਪਹੁੰਚਾਈ ਏ ਨਵਾਬ ਦੇ ਕੋਲ। ਨਵਾਬ ਦੇ ਕੋਲ ਬੈਠਾ ਏ ਸੁੱਚਾ ਆਨੰਦ, ਜਿਹਨੂੰ ਇਤਿਹਾਸ ਦੇ ਪੰਨੇ ਬਾਅਦ ਵਿਚ ਝੂਠਾ ਆਨੰਦ ਕਹਿ ਕੇ ਪੁਕਾਰਦੇ ਰਹਿ, ਲਿਖਦੇ ਰਹਿ। ਸੁੱਚਾ ਆਨੰਦ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਜੇ ਇਸ ਲੰਗਰ ਦਾ ਲੰਗਰ ਨਹੀਂ ਖਾਣਾ ਤੇ ਮੇਰੇ ਘਰ ਚਲਾ ਜਾ, ਮੇਰੇ ਘਰੋਂ ਲੰਗਰ ਲੈ ਕੇ ਆ। ਇਹਦੇ ਘਰੋਂ ਲੰਗਰ ਪਕਵਾ ਕੇ ਦੁਬਾਰਾ ਮਾਤਾ ਜੀ ਦੇ ਕੋਲ ਲਿਆਂਦਾ ਗਿਆ ਤੇ ਮਾਤਾ ਜੀ ਨੇ ਫਿਰ ਲੰਗਰ ਲੈਣ ਤੋਂ ਮਨਾ ਕਰ ਦਿੱਤਾ ਹੈ। ਮੁਖਸਰ ਬੇਨਤੀ ਕਰ ਰਿਹਾ, ਲੰਗਰ ਲੈਣ ਤੋਂ ਫਿਰ ਮਨਾ ਕੀਤਾ। ਇਹ ਦੁਬਾਰਾ ਆਇਆ, ਦਰੋਗੇ ਨੇ ਦੁਬਾਰਾ ਖਬਰ ਫਿਰ ਵਜ਼ੀਰ ਖਾਨ ਨੂੰ ਜਾ ਕੇ ਦਿੱਤੀ ਹੈ ਤੇ ਵਜ਼ੀਰ ਖਾਨ ਅੱਗ ਬਬੂਲਾ ਤੇ ਹੋਇਆ ਹੀ ਸੀ, ਕ੍ਰੋਧ ਦੇ ਅੰਦਰ ਤਿਲ ਮਿਲਾ ਤੇ ਰਿਹਾ ਹੀ ਸੀ। ਇਹਨੇ ਹੁਕਮ ਛੱਡ ਦਿੱਤਾ, ਕਹਿਣ ਲੱਗਾ ਇਹਨਾਂ ਨੂੰ ਭੁੱਖੇ ਹੀ ਰਹਿਣ ਦਿਓ, ਇਹਨਾਂ ਨੂੰ ਜੋ ਵੀ ਲੰਗਰ ਖਵਾਵੇ ਜਾਂ ਕੋਈ ਹੋਰ ਇਹਨਾਂ ਦੀ ਸੇਵਾ ਸੰਭਾਲ ਕਰੇ ਉਹਦੇ ਉੱਤੇ ਵੀ ਕਾਨੂੰਨ ਦੀ ਸਖਤੀ ਹੋਏਗੀ, ਇਹਨਾਂ ਨੂੰ ਭੁੱਖੇ ਰਹਿਣ ਦਿਓ। ਮੋਤੀ ਮਹਿਰਾ ਇਥੋਂ ਆਪਣੇ ਘਰ ਚਲਾ ਜਾਂਦਾ ਹੈ ਰਾਤ ਦੇ ਸਮੇਂ ਵਿਹਲਾ ਹੋ ਕੇ। ਤੇ ਮੋਤੀ ਮਹਿਰੇ ਦੇ ਮਨ ਦੇ ਅੰਦਰ ਉਹੀ ਵਿਚਾਰ ਮਾਲਾ ਬਣ ਕੇ ਲਗਾਤਾਰ ਚੱਲ ਰਹੇ ਨੇ। ਛੋਟੇ ਛੋਟੇ ਬੱਚੇ ਨੇ, ਬਿਰਧ ਮਾਤਾ ਨੇ, ਇਹ ਸਾਰੀ ਰਾਤ ਭੁੱਖ ਦੇ ਅੰਦਰ ਕਿਵੇਂ ਗੁਜ਼ਾਰਨਗੇ? ਇਹੀ ਵਿਚਾਰ ਮਨ ਦੇ ਅੰਦਰ ਚੱਲੀ ਜਾ ਰਿਹਾ। ਤੇ ਮੋਤੀ ਮਹਿਰੇ ਦਾ ਪਿਤਾ ਬਾਲਪਨ ਦੇ ਅੰਦਰ ਹੀ ਸਰੀਰ ਛੱਡ ਗਏ ਸਨ। ਮੋਤੀ ਮਹਿਰੇ ਦੇ ਘਰ ਦੇ ਅੰਦਰ ਇੱਕ ਛੋਟੀ ਉਮਰ ਦਾ ਬਾਲ ਹੈ, ਇੱਕ ਬੱਚਾ ਹੈ, ਬੇਟਾ ਹੈ, ਔਰ ਇੱਕ ਇਹਦੀ ਬਿਰਧ ਮਾਤਾ ਤੇ ਇੱਕ ਪਤਨੀ, ਬਸ ਇੰਨਾ ਹੀ ਪਰਿਵਾਰ ਹੈ। ਇਹਨੇ ਮਾਂ ਦੇ ਨਾਲ ਜਾ ਕੇ ਗੱਲ ਕੀਤੀ, ਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਤਾ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਕੈਦ ਵਿੱਚ ਨੇ, ਮੈਂ ਇਸ ਤਰ੍ਹਾਂ ਲੰਗਰ ਲੈ ਕੇ ਗਿਆ, ਉਹਨਾਂ ਨੇ ਛਕਿਆ ਨਹੀਂ, ਵਾਪਸ ਕੀਤਾ, ਮੇਰਾ ਮਨ ਕਰਦਾ ਹੈ ਮੈਂ ਕੋਈ ਉਹਨਾਂ ਦੀ ਸੇਵਾ ਕਰਾਂ। ਤੇ ਮਾਂ ਕਹਿਣ ਲੱਗੀ ਵੇਖੀ ਕਿਧਰੇ ਵਜ਼ੀਰ ਖਾਨ ਦਾ ਕਹਿਰ ਸਾਡੇ ਉੱਤੇ ਹੀ ਨਾਮ ਵਰਸਣਾ ਸ਼ੁਰੂ ਹੋ ਜਾਏ। ਇਹਨੇ ਆਪਣੇ ਘਰਵਾਲੀ ਨਾਲ ਗੱਲ ਕੀਤੀ, ਘਰਵਾਲੀ ਨੇ ਹਾਮੀ ਪ੍ਰਗਟਾਈ, ਸਹਿਮਤੀ ਦਿੱਤੀ। ਇਹਨੇ ਆਪਣੇ ਘਰੋਂ ਬਾਜਰੇ ਦੀਆਂ ਰੋਟੀਆਂ ਤਿਆਰ ਕਰਵਾਈਆਂ, ਬਾਜਰੇ ਦੀਆਂ, ਔਰ ਇਹਦੇ ਘਰ ਦੇ ਅੰਦਰ ਗਊ ਸੀ, ਗਊ ਨੂੰ ਚੋਕ ਕੇ ਇਹਨੇ ਦੁੱਧ ਗਰਮ ਕੀਤਾ, ਦੁੱਧ ਲਿਆ ਹੈ। ਇਹ ਰੋਟੀਆਂ ਤੇ ਦੁੱਧ ਲੈ ਕੇ ਮਾਤਾ ਜੀ ਦੇ ਕੋਲ ਜਾਣ ਦੀ ਤਿਆਰੀ ਕਰਦਾ ਹੈ, ਨਾਲ ਦੀ ਨਾਲ ਹੀ ਰੁਕ ਜਾਂਦਾ ਹੈ। ਮਾਂ ਪੁੱਛਦੀ ਹੈ ਮੋਤੀ ਬੇਟਾ ਹੁਣ ਕੀ ਹੋਇਆ? ਇਹ ਕਹਿਣ ਲੱਗਾ ਮਾਂ ਵਜ਼ੀਰ ਖਾਨ ਦਾ ਹੁਕਮ ਇਸ ਤਰ੍ਹਾਂ ਹੈ, ਇਹਨਾਂ ਦੀ ਸੇਵਾ ਜੋ ਕਰੇਗਾ ਉਹਦੇ ਉੱਤੇ ਕਾਨੂੰਨ ਲਾਗੂ ਹੋਏਗਾ, ਕਾਨੂੰਨ ਦੀ ਸਖਤੀ ਵਰਤੀ ਜਾਏਗੀ। ਮੈਂ ਚਾਹੁੰਦਾ ਕਿ ਦਰੋਗੇ ਨੂੰ ਕੋਈ ਰਿਸ਼ਵਤ ਦੇ ਕੇ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਜਾਏ। ਇਹਨੇ ਆਖਿਆ ਬੇਟਾ ਘਰ ਦੇ ਅੰਦਰ ਕੋਈ ਪੈਸਾ ਤੇ ਨਹੀਂ। ਇਹਨੇ ਆਪਣੀ ਮਾਂ ਦੇ ਵੀ ਗਹਿਣੇ ਲਏ ਤੇ ਘਰਵਾਲੀ ਦੇ ਵੀ ਗਹਿਣੇ ਲਏ, ਔਰ ਉਹ ਗਹਿਣੇ ਚਾਂਦੀ ਦੇ ਸਨ, ਸੋਨੇ ਦੇ ਗਹਿਣੇ ਨਹੀਂ। ਚਾਂਦੀ ਦੇ ਗਹਿਣੇ ਲੈ ਕੇ, ਦਰੋਗੇ ਨੂੰ ਰਿਸ਼ਵਤ ਦੇ ਕੇ, ਚੁੱਪ ਰਹਿਣ ਦਾ ਪਰਨ ਲੈ ਕੇ ਮਾਤਾ ਜੀ ਦੇ ਕੋਲ ਚਲਾ ਜਾਂਦਾ ਹੈ, ਔਰ ਇਹ ਦੁੱਧ ਪਿਆ ਕੇ ਆਉਂਦਾ ਹੈ। ਇਕੱਲਾ ਦੁੱਧ ਦਾ ਹੀ ਜ਼ਿਕਰ ਆਉਂਦਾ ਹੈ, ਪਰ ਇਤਿਹਾਸ ਦੇ ਪੁਰਾਣੇ ਪੰਨੇ ਨਾਲ ਬਾਜਰੇ ਦੀਆਂ ਰੋਟੀਆਂ ਦਾ ਵੀ ਜ਼ਿਕਰ ਕਰਦੇ ਨੇ। ਖੈਰ, ਸੇਵਾ ਕੀਤੀ ਭੋਜਨ ਦੇ ਨਾਲ, ਉਹ ਦੁੱਧ ਸੀ ਜਾਂ ਪ੍ਰਸ਼ਾਦੇ ਸੀ, ਇਹ ਪ੍ਰਸ਼ਾਦੇ ਜਾਂ ਦੁੱਧ ਪਚਾਉਣ ਦੇ ਅੰਦਰ ਕਾਮਯਾਬ ਹੋਇਆ। ਕੇਵਲ ਇੱਕ ਮਿੰਟ ਦੀ ਬੇਨਤੀ ਕਹਿ ਕੇ ਅੱਗੇ ਚੱਲਾਂ। ਇਹ ਮੋਤੀ ਮਹਿਰਾ ਬਾਅਦ ਵਿੱਚ ਜਦ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਕੁਝ ਦਿਨ ਬਾਅਦ ਮੋਤੀ ਮਹਿਰੇ ਨੂੰ ਇਹਦੀ ਘਰਵਾਲੀ, ਇਹਦੀ ਮਾਂ ਤੇ ਇਹਦੇ ਬੱਚੇ ਦੇ ਸਮੇਤ ਕੋਲੂ ਦੇ ਅੰਦਰ ਪਾ ਕੇ ਪੀੜਿਆ ਗਿਆ। ਕੇਵਲ ਰੋਟੀ ਖਵਾਉਣ ਦੀ, ਦੁੱਧ ਪਿਆਉਣ ਦੀ ਇੰਨੀ ਵੱਡੀ ਸਜ਼ਾ। ਵਜ਼ੀਰ ਖਾਨ ਕਹਿੰਦਾ ਲੋਕਾਂ ਨੂੰ ਪਤਾ ਲੱਗੇ ਕਿ ਮੇਰੇ ਹੁਕਮ ਨੂੰ ਤੋੜਨ ਦਾ ਇਹਨਾਂ ਨੂੰ ਨਤੀਜਾ ਕੀ ਭੁਗਤਣਾ ਪੈਂਦਾ। ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਵਾਸਤੇ ਕੋਲੂ ਦੇ ਅੰਦਰ ਸਾਰੇ ਪਰਿਵਾਰ ਨੂੰ ਪੀੜ ਦਿੱਤਾ ਗਿਆ। ਪੁੱਛਿਆ ਵੀ ਗਿਆ ਸੀ ਮੋਤੀ ਮਹਿਰੇ ਨੂੰ, ਤੂੰ ਇਹ ਕੰਮ ਕੀਤਾ? ਉਹਨੇ ਕਬੂਲ ਕੀਤਾ, ਹਾਂ ਮੈਂ ਕੀਤਾ ਹੈ, ਮੈਨੂੰ ਮੇਰੀ ਸੇਵਾ ਦੇ ਉੱਤੇ ਫਖਰ ਹੈ। ਵਜ਼ੀਰ ਖਾਨ ਵੈਸੇ ਵੀ ਦੁਖੀ ਸੀ, ਉਹਨਾਂ ਦਿਨਾਂ ਦੇ ਅੰਦਰ ਕੁਝ ਘਰੇਲੂ ਪਰੇਸ਼ਾਨੀ ਦੇ ਵਿਚੋਂ ਵੀ ਉਹਨੂੰ ਗੁਜ਼ਰਨਾ ਪੈ ਰਿਹਾ ਸੀ। ਬਿਲਾਸਪੁਰ ਦੇ ਰਾਜੇ ਦੀ ਗੋਲੀ ਦੀ ਧੀ ਜਿਹਦਾ ਨਾਂ ਸੀ ਜੈਨਾ, ਇਹ ਵਿਆਹੀ ਆ ਰਹੀ ਸੀ ਸਰਹੰਦ ਦੇ ਅੰਦਰ। ਸ਼ਿਕਾਰ ਖੇਡਣ ਵਾਸਤੇ ਨਿਕਲਿਆ ਹੈ ਵਜ਼ੀਰ ਖਾਂ, ਰਸਤੇ ਵਿਚ ਆ ਰਿਹਾ ਹੈ ਡੋਲਾ। ਇਹਨੇ ਵੇਖਿਆ ਡੋਲੇ ਦੇ ਅੰਦਰ ਕੌਣ ਹੈ, ਵਿਖਾਓ। ਜਦ ਵੇਖਿਆ ਤੇ ਉਸ ਰੂਪਵਤੀ ਦਾ ਰੂਪ ਵੇਖ ਕੇ ਵਜ਼ੀਰ ਖਾਂ ਦਾ ਮਨ ਮੋਹਿਆ ਗਿਆ। ਇਹਨੇ ਕਿਹਾ ਡੋਲਾ ਸਿੱਧਾ ਮੇਰੇ ਮਹਿਲਾਂ ਦੇ ਅੰਦਰ ਪਹੁੰਚਾਇਆ ਜਾਏ। ਡੋਲਾ ਮਹਿਲਾਂ ਵਿੱਚ ਆਇਆ, ਉਹ ਇਹਦੀ ਬੇਗਮ ਬਣ ਗਈ, ਜਿਹਦਾ ਨਾਂ ਹੈ ਜੈਨਾ ਬੇਗਮ। ਜੈਨਾ ਬੇਗਮ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਅੰਦਰ ਇਤਰਾਜ਼ ਪ੍ਰਗਟ ਕਰ ਰਹੀ ਸੀ। ਉਹ ਨਹੀਂ ਸੀ ਚਾਹੁੰਦੇ ਬੱਚਿਆਂ ਨੂੰ ਇਹ ਸਜ਼ਾ ਮਿਲੇ। ਜਦ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਇਹਨਾਂ ਦਾ ਪਤੀ ਪਤਨੀ ਦਾ ਤਕਰਾਰ ਵੱਧਦਾ ਹੈ, ਜੈਨਾ ਬੇਗਮ ਦਾ, ਵਜ਼ੀਰ ਖਾਂ ਦਾ, ਤੇ ਵੇਖਦੇ ਹੀ ਵੇਖਦਿਆਂ ਜੈਨਾ ਬੇਗਮ ਨੇ ਆਪਣੇ ਪੇਟ ਦੇ ਅੰਦਰ ਕਟਾਰ ਮਾਰ ਲਏ ਤੇ ਇਹਦੇ ਸਾਹਮਣੇ ਦਮ ਤੋੜ ਗਈ, ਮਰ ਗਈ। ਇਸ ਗੱਲੋਂ ਵੀ ਪਰੇਸ਼ਾਨ ਸੀ, ਇਸ ਗੱਲੋਂ ਵੀ ਪਰੇਸ਼ਾਨ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਜੇ ਤੱਕ ਸਾਡੀ ਮੁੱਠੀ ਵਿੱਚ ਆਏ ਨਹੀਂ, ਕਾਬੂ ਵਿੱਚ ਨਹੀਂ ਆਏ, ਨਿਕਲ ਗਏ ਨੇ। ਖੈਰ, ਪਹਿਲੀ ਪੇਸ਼ੀ ਹੋਈ ਸਾਹਿਬਜ਼ਾਦਿਆਂ ਦੀ 11 ਪੋਹ ਵਾਲੇ ਦਿਨ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ। ਪਹਿਲੀ ਪੇਸ਼ੀ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਕੁਝ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ, ਕੁਝ ਥੋੜਾ ਜਿਹਾ ਡਰਾਇਆ ਪਰ ਨਰਮ ਤਰੀਕੇ ਦੇ ਨਾਲ, ਤੇ ਨਾਲ ਲੱਗਦਾ ਕੁਝ ਲਾਲਚ ਵੀ ਦਿੱਤਾ। ਵਜ਼ੀਰ ਖਾਂ ਆਪ ਬੋਲ ਕੇ ਕਹਿਣ ਲੱਗਾ, ਬੱਚਿਓ, ਤੁਹਾਡੇ ਪਿਤਾ, ਤੁਹਾਨੂੰ ਪਤਾ ਹੈ, ਚਮਕੌਰ ਦੇ ਅੰਦਰ ਸ਼ਹੀਦ ਹੋ ਗਏ ਨੇ। ਉਹ ਤੁਹਾਡੇ ਕੋਲੋਂ ਚਲੇ ਗਏ ਨੇ। ਤੁਹਾਡਾ ਆਨੰਦਪੁਰ ਕਿਲਾ ਤੁਹਾਡਾ, ਤੁਹਾਨੂੰ ਛੱਡਣਾ ਪਿਆ। ਤੁਹਾਨੂੰ ਖੜਾਉਣ ਵਾਲੇ, ਤੁਹਾਡੇ ਨਾਲ ਰਹਿਣ ਵਾਲੇ, ਤੁਹਾਡਾ ਖਾਲਸਾ, ਉਹ ਕੁਝ ਮਾਰਿਆ ਗਿਆ ਹੈ ਤੇ ਕੁਝ ਖਿੰਡ ਪੁੰਡ ਗਿਆ ਹੈ। ਬੱਚਿਓ, ਤੁਸੀਂ ਸਾਡੀ ਗ੍ਰਿਫਤ ਵਿੱਚ ਹੋ, ਅਜੇ ਵੀ ਵਕਤ ਹੈ, ਤੁਸੀਂ ਦੀਨ ਕਬੂਲ ਕਰ ਲਓ। ਤੁਹਾਨੂੰ ਹੋਰਾਂ ਦੇ ਨਾਲ ਉਮਰ ਆਉਣ ਦੇ ਉੱਤੇ ਵਿਆਹ ਦਿੱਤਾ ਜਾਏਗਾ, ਜਗੀਰ ਦੇ ਦਿੱਤੀ ਜਾਏਗੀ, ਤੁਹਾਨੂੰ ਕਿਸੇ ਇਲਾਕੇ ਦਾ ਅਹਿਲਕਾਰ ਬਣਾ ਦਿੱਤਾ ਜਾਏਗਾ, ਤੁਹਾਨੂੰ ਸੂਬੇਦਾਰੇ ਦਿੱਤੀ ਜਾਏਗੀ। ਆਪ ਸਾਰੀ ਉਮਰ ਆਰਾਮ ਦੇ ਨਾਲ ਸੁੱਖ ਆਰਾਮ ਦੀ ਜ਼ਿੰਦਗੀ ਨੂੰ ਹੰਡਾ ਪਾਓਗੇ। ਪਰ ਸਾਹਿਬਜ਼ਾਦਿਆਂ ਨੇ ਕੜਕ ਆਵਾਜ਼ ਦੇ ਅੰਦਰ ਜਵਾਬ ਦਿੱਤਾ, ਵਜ਼ੀਰ ਖਾਂ, ਅਸੀਂ ਉਸ ਪਿਤਾ ਦੇ ਪੁੱਤਰ ਹਾਂ, ਜੇ ਉਹ ਸਾਡੇ ਪਿਤਾ ਲਾਲਚ ਕਰਦੇ ਤੇ ਔਰੰਗਜ਼ੇਬ ਕਹਿ ਹੀ ਰਿਹਾ ਸੀ ਕਿ ਤੁਸੀਂ ਆਰਾਮ ਦੇ ਨਾਲ ਆਨੰਦਪੁਰ ਵਿੱਚ ਵਸਦੇ ਰਹੋ, ਕਿਸੇ ਦੇ ਵਿੱਚ ਦਖਲ ਅੰਦਾਜ਼ ਨਾ ਦਿਓ, ਆਪਣੀ ਆਰਾਮ ਪੂਰਵਕ ਜ਼ਿੰਦਗੀ ਨੂੰ ਬਤੀਤ ਕਰੋ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਾਲਚੀ ਹਿਰਦੇ ਦੇ ਮਾਲਕ ਨਹੀਂ ਸਨ, ਜੇ ਉਹ ਲਾਲਚ ਕਰਦੇ ਤੇ ਇਹ ਦਸ਼ਾ ਸਾਡੀ ਬਣਨੀ ਨਹੀਂ ਸੀ। ਅਸੀਂ ਲਾਲਚ ਤੋਂ ਰਹਿਤ ਪਿਤਾ ਦੇ ਪੁੱਤਰ ਹਾਂ, ਲਾਲਚ ਤੋਂ ਰਹਿਤ ਦਾਦੇ ਦੇ ਪੋਤਰੇ ਹਾਂ, ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਇਹਦੇ ਦਿੱਤੇ ਹੋਏ ਲਾਲਚ ਦਾ ਬੱਚਿਆਂ ਦੇ ਉੱਤੇ ਕੋਈ ਬਹੁਤਾ ਅਸਰ ਨਾ ਹੋਇਆ। ਇਹਨੇ ਡਰਾਵੇ ਦਿੱਤੇ ਬੱਚਿਆਂ ਦੇ ਮਨ ਦੇ ਉੱਤੇ, ਡਰ ਦਾ ਅਸਰ ਨਾ ਹੋਇਆ। ਮੰਦ ਮੰਦ ਹੱਸਦੇ ਹੀ ਰਹਿ, ਮੁਸਕਰਾਉਂਦੇ ਹੀ ਰਹਿ, ਆਪਸ ਦੇ ਅੰਦਰ ਪਿਆਰ ਦੀਆਂ ਗੱਲਾਂ ਕਰਦੇ ਹੀ ਰਹਿ ਦੋਵੇਂ ਵੀਰ। ਔਰ ਦਿੱਤੇ ਹੋਏ ਡਰਾਵਿਆਂ ਦਾ ਵੀ ਅਸਰ ਨਾ ਹੋਇਆ। ਪਹਿਲਾ ਦਿਨ ਸੀ, 11 ਪੋਹ ਵਾਲੇ ਦਿਨ ਸਾਹਿਬਜ਼ਾਦੇ ਵਾਪਸ ਪਰਤ ਕੇ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ। ਮੈਂ ਗੱਲ ਨੂੰ ਕੱਟ ਕੱਟ ਕੇ ਬਿਆਨ ਕਰ ਰਿਹਾ ਤਾਂ ਕਿ ਸਮੇਂ ਦੇ ਅਨੁਸਾਰ ਕੁਝ ਤੁਹਾਡੀ ਸੇਵਾ ਦੇ ਅੰਦਰ ਦੋ ਬੋਲ ਕਹਿ ਪਾਵਾਂ। 11 ਪੋਹ ਵਾਲੇ ਦਿਨ ਠੰਡੇ ਬੁਰਜ ਦੇ ਅੰਦਰ ਆ ਜਾਂਦੇ ਨੇ ਸਾਹਿਬਜ਼ਾਦੇ ਵਾਪਸ ਮਾਤਾ ਜੀ ਦੇ ਕੋਲ। ਪੁੱਛਿਆ, ਬੇਟਾ, ਕੀ ਗੱਲਾਂ ਬਾਤਾਂ ਹੋਈਆਂ? ਆਖਿਆ, ਮਾਤਾ ਜੀ, ਸਭ ਤੋਂ ਪਹਿਲਾਂ ਅਸੀਂ ਫਤਿਹ ਬੁਲਾਈ, ਪਰ ਫਤਿਹ ਦਾ ਜਵਾਬ ਕਿੰਨੇ ਦੇਣਾ ਸੀ? ਕੋਈ ਸਿੱਖ ਸੰਗਤ ਥੋੜਾ ਸੀ, ਕਾਫਰਾਂ ਦਾ ਟੋਲਾ ਸੀ, ਤੇ ਕਾਫਰਾਂ ਦੇ ਟੋਲੇ ਵਿੱਚੋਂ ਫਤਿਹ ਦਾ ਜਵਾਬ ਕਿੱਥੋਂ ਆਉਣਾ ਸੀ? ਆਖਿਆ, ਮਾਤਾ ਜੀ, ਇਹ ਕੁਝ ਗੱਲਾਂ ਬਾਤਾਂ ਉਸ ਤੋਂ ਬਾਅਦ ਸਾਡੇ ਨਾਲ ਹੋਈਆਂ। ਸਾਨੂੰ ਲਾਲਚ ਦਿੱਤੇ ਗਏ, ਸਾਨੂੰ ਡਰਾਵੇ ਦਿੱਤੇ ਗਏ, ਸਾਨੂੰ ਪਾਤਸ਼ਾਹ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਾਈ ਗਈ, ਪਰ ਅਸੀਂ ਡੋਲੇ ਨਹੀਂ। ਮਾਤਾ ਜੀ, ਤੁਹਾਡੀ ਦਿੱਤੀ ਹੋਈ ਸਿੱਖਿਆ ਦੇ ਮੁਤਾਬਕ ਸਾਡੇ ਮਨ ਇੱਕ ਜਗ੍ਹਾ ਦੇ ਉੱਤੇ ਟਿਕੇ ਰਹੇ ਨੇ। 11 ਪੋਹ ਵਾਲੇ ਦਿਨ ਰਾਤ ਨੂੰ ਸੁੱਚਾ ਆਨੰਦ ਇੱਥੇ ਚੱਲ ਕੇ ਆਉਂਦਾ ਹੈ। ਜਿੰਨਾ ਧਰਮ ਦੀ ਦੁਨੀਆ ਦੇ ਅੰਦਰ ਮੁਤਸਬੀ ਲੋਕਾਂ ਕੋਲੋਂ ਨੁਕਸਾਨ ਹੋਇਆ ਹੈ ਨਾ, ਮੁਤਸਬੀ ਲੋਕਾਂ ਕੋਲੋਂ, ਇਨ੍ਹਾਂ ਆਮ ਲੋਕਾਂ ਕੋਲੋਂ ਨੁਕਸਾਨ ਨਹੀਂ ਹੋਇਆ। ਜਿਨ੍ਹੇ ਪਾਇਆ ਧਰਮ ਦਾ ਬਾਣਾ ਹੁੰਦਾ ਹੈ, ਭਾਵੇਂ ਉਹ ਕੋਈ ਧਰਮ ਹੋਵੇ, ਪਰ ਅੰਦਰ ਬਹੁਤ ਕੱਟੜਪਣ ਮੁਤਸਬ ਹੋਵੇ, ਉਨ੍ਹਾਂ ਲੋਕਾਂ ਕੋਲੋਂ ਕਦੀ ਮਨੁੱਖਤਾ ਦਾ ਭਲਾ ਨਹੀਂ, ਨੁਕਸਾਨ ਹੀ ਹੋਇਆ। ਕੱਟੜ ਹੋਣਾ ਚਾਹੀਦਾ ਹੈ ਆਪਣੇ ਅਸੂਲਾਂ ਦੇ ਉੱਤੇ। ਇਹ ਕਦੀ ਕੱਟੜਤਾ ਹੋਈ ਕਿ ਦੂਜਾ ਬੰਦਾ ਹੀ ਨਜ਼ਰ ਨਾ ਆਵੇ, ਦੂਜੀ ਕੌਮ ਬਰਦਾਸ਼ਤ, ਦੂਜੀ ਜਾਤ ਬਰਦਾਸ਼ਤ, ਦੂਜਾ ਧਰਮ ਬਰਦਾਸ਼ਤ ਨਾ ਹੋਵੇ। ਇਹ ਸੁੱਚਾ ਆਨੰਦ ਗੀਤਾ ਦਾ ਪਾਠ ਵੀ ਕਰਦਾ ਹੈ, ਸੁੱਚਾ ਆਨੰਦ ਗੰਗਾ ਜਲ ਦੇ ਨਾਲ ਇਸ਼ਨਾਨ ਵੀ ਕਰਦਾ ਹੈ। ਇਹਨੇ ਤੇਰੇ ਧਾਗੇ ਦਾ ਗਲੇ ਜਨੇਊ ਵੀ ਪਾਇਆ ਤੇ ਚਲਦਾ ਚਲਦਾ ਠੰਡੇ ਬੁਰਜ ਦੇ ਅੰਦਰ ਆਇਆ, ਪਰ ਇਹ ਰਾਜ ਨੀਤੀ ਦੇ ਤਹਿਤ ਆਇਆ। ਇਹਨੇ ਆਣ ਕੇ ਹੱਥ ਜੋੜੇ, ਬਣਾਵਟੀ ਤੌਰ ਤੇ ਨਮਸਕਾਰ ਕੀਤੀ, ਮੱਥਾ ਝੁਕਾਇਆ ਤੇ ਆਖਿਆ, ਮਾਤਾ ਜੀ, ਮੈਂ ਹਿੰਦੂ ਹਾਂ, ਮੈਂ ਇੱਥੇ ਵਜ਼ੀਰ ਖਾਂ ਦੇ ਦਰਬਾਰ ਦੇ ਅੰਦਰ ਇੱਕ ਉੱਘਾ ਅਹਿਲਕਾਰ ਹਾਂ, ਮੇਰਾ ਨਾਂ ਸੁੱਚਾ ਆਨੰਦ ਹੈ।
1: माता जी क्यों ना आपां इन्हां दी गल नूं प्रवान करके दीन कबूल कर लईए, आपां इन्हां दे अंदर वड़ के ते इन्हां कोलों राज लै लवांगे, इन्हां दे अंदर वड़ के राजनीति तो कम लईए, सामने लड़ना इस वक्त अपने विच हिम्मत नहीं, पर गुरीले तरीके दे नाल जंग करिए, इन्हां दे अंदर वड़ के इन्हां दीआं बेगमां दे नाल व्याह करा के इन्हां तों सहजे सहजे आपां राज लै लवांगे। माता गुजरी जी अंतरयामता दे मालक सन, ब्रह्म ज्ञानता दे मालक सन। माता गुजरी जी इहदी पद नीयत नूं जाणदे सन। आखिया, सुचिया, जिस गल कारण तू आया ओह गल तेरी सिरे चढ़नी नहीं। क्यों नहीं? क्योंकि जे ए काम करना हुंदा ते असीं आनंदपुर साहब दा किला खाली करके क्यों आंदे? साडा इन्ना खालसा गिनती दे अंदर शहीद होया, ओह शहीद क्यों आंदे? बहुत सारा परिवार खिंड पुंड गया, गुरु गोबिंद सिंह पातशाह विछड़ गए, असि वखरे हो गए, बड़े बेटे वखरे हो गए, ते अज तू सानू सलाह देने वास्ते आए। ए तेरी सलाह उदों किथे सी जदों गुरु अर्जन देव पातशाह शहीद होए, जदों गुरु तेग बहादुर पातशाह शहीद होए, ते उदों तो इन्हां दे नाल रल के राज लैण दी गल क्यों ना कीती, तो अज सलाह देने वास्ते आए। खैर, सुचा नंद 11 पो नू वापस चला जांदा है, 12 पो वाला सूरज चढ़दा है। एक मैं होर बेनती करदा चला, मोती मेहरा लगातार दुध पिउण दी सेवा करदा रहा है, ते जिस दरोगे नू रिश्वत दित्ती सी ना गहिणियां दी, ओह दरोगा भी अपने बुल बंद ही रखदा है, जुबान खोलदा नहीं, ते मोती मेहरे नू आउण जाण दे अंदर कोई रुकावट नहीं सी, क्योंकि एहलकार सी, उथों दा लांगरी सी, कोई शक ते इहदे ते करदा नहीं सी। इहते खबर बाद विच मिलदी है जद मोती दा पाज खुलदा है, ते मोती मेरे नूं फिर सजा मिलदी है। खैर, सुचा नंद वापस चला गया, 12 पो दा सूरज चढ़दा है, ते 12 पो नूं दूसरी पेशी होनी है। उस दूसरी पेशी नूं गौर पूर्वक सुनन ते समझन दी कृपालता जरूर करियो। 17 प्रतिष्ठित हस्तियां बह जांदियां ने वजीर खां दे 4 छुपेरे, उन्हां दी गिनती है 17। उन्हां दे अंदर वजीर खां आप है, उन्हां दे अंदर एक काजी है, एक उन्हां दे अंदर सुचा नंद है, एक मुहम्मद शेर खान नवाब मलेर कोटलिया है, ते बाकी होर उगे पंच सरपंच अमीर वजीर वजीर खान दे 4 छुफेरे बह जांदे ने, गिनती इन्हां दी 17। विचार विमर्श होए, आपस दे अंदर गल्लां बातां शुरू होईयां, इन्हां छोटे साहिबजादियां दे हक विच गल जा रही है जां विरोध विच जा रही है, इस तरह गल्लां बातां आरंभ होईयां। सारे एक पासे ने ओ कहन लगे, इन्हां साहिबजादियां नूं छोटे छोटे बच्चियां नूं कोई ना कोई फतवा दे के इन्हां नूं खत्म कर देना चाहीदा। खास करके सुचानंद बोलदा है, ओ कहन लगा, कदी तुम्मे तरबूज नहीं बनदे भावें लख वार प्योंदा लाईए। इन्हे दूजी उदाहरण दिती, कहन लगा, खारे खूह कदी मिठे नहीं हुंदे भावें 100-100 मन उन्हां विच खंड पाईए। और इस तरह इन्हे तीसरी उदाहरण दिती, कहन लगा, सप्पां दे पुत दुध पी के भी दुध दा जहर ही बना देंदे ने, ओह मित नहीं हुंदे, कदी भी किसे दे मददगार नहीं बनदे। इस पोलीए ने अज एक गुरु गोबिंद सिंह तुहाडे सिर दा दर्द है, ए दो कल नूं नाल होर खड़े हो जाणगे, संभालना औखा हो जाएगा। अज ही जमदियां तिखियां सूलां दे सिर कुचल देने चाहीदे ने। सुचा नंद इस तरह बोलदा है। दूसरा बोलदा है मुहम्मद शेर खान, बाकी कोई नहीं बोलिया, मुहम्मद शेर खान बोलिया। ते मुहम्मद शेर खान कहन लगा, मेरा मन ए कहिंदा है, ए बच्चे ने, सीर खोर ने, न्याणे ने, इन्हां नूं मुआफी मिल जानी चाहीदी। सुचा नंद फिर गल नूं क्रॉस करदा है, ओह कहन लगा, मुहम्मद शेर खान, तेरा वड्डा भरा जिहदा नां नार खां है, नार खां नूं गुरु गोबिंद सिंह पातशाह ने अपने तीर दा निशाना बना के मारिया है चमकौर दे जंग दे अंदर, अपना भरा मरवा के ते इन्हां बच्चियां दी मुआफी दी गल करदा, तैनूं शर्म नहीं आउंदी? ओह कहन लगा, मैनूं शर्म आउंदी है, पर साडी पाक ग्रंथ कुरान दा इह उपदेश है, कुरान कहिंदी है कि मासूम दी हत्या ना करो, औरत दे उत्ते जोर अजमैश ना करो। मैं ते गल धर्म दे नुक्ते निगाह तों कर रहा, इह बच्चे ने, इन्हां दे नाल साडा बदला लैण दा कोई वास्ता बनदा नहीं है। हां, अज भी मेरे सामने गुरु गोबिंद सिंह आउण, मैं गुरु गोबिंद सिंह नूं मारांगा या मरांगा, लड़ांगा, ਉਹਨਾਂ ਦੇ ਨਾਲ ਮੇਰੀ ਲੜਾਈ ਇਹਨਾਂ ਬੱਚਿਆਂ ਦੇ ਵਿੱਚ ਲੈਣਾ ਦੇਣਾ ਕੀ? ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਪਾਪ ਸੇ, ਮੁਹੰਮਦ ਸ਼ੇਰ ਖਾਂ ਇਸ ਤਰ੍ਹਾਂ ਕਹਿੰਦਾ ਹੈ। ਉਹ ਕਹਿੰਦਾ ਹੈ ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਪਾਪ ਸੇ, ਮਹਿਫੂਜ ਰੱਖੇ ਖੁਦਾ ਹਮੇ ਐਸੇ ਮਹਾਂ ਪਾਪ ਸੇ। ਉਹ ਕਹਿਣ ਲੱਗਾ ਮੈਨੂੰ ਤੇ ਖੁਦਾ ਬਚਾਈ ਰੱਖੇ ਐਸੇ ਮਹਾਂ ਪਾਪ ਤੋਂ, ਮੈਂ ਤੁਹਾਡੀ ਹਾਂ ਦੇ ਨਾਲ ਹਾਂ ਪ੍ਰਗਟਾਉਣ ਵਾਸਤੇ ਤਿਆਰ ਨਹੀਂ ਹਾਂ। ਪਰ ਸੁੱਚਾ ਆਨੰਦ ਕਹਿੰਦਾ ਹੈ ਇਹਨਾਂ ਨੂੰ ਸਜ਼ਾ ਮਿਲ ਜਾਣੀ ਚਾਹੀਦੀ। ਖੈਰ ਵਾਰ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ। ਮੁਹੰਮਦ ਸ਼ੇਰ ਖਾਂ ਨੂੰ ਮੁਖਾਤਬ ਹੋ ਕੇ ਵਜ਼ੀਰ ਖਾਂ ਬੋਲਦਾ ਹੈ, ਸੂਬਾ ਸਰਹੰਦ। ਉਹ ਕਹਿਣ ਲੱਗਾ ਤੇਰੀਆਂ ਗੱਲਾਂ ਬਾਤਾਂ ਸਾਨੂੰ ਪ੍ਰਵਾਨ ਨਹੀਂ ਹੈ। ਜਦ ਸਾਰੇ ਇੱਕ ਤਰਫਾ ਫੈਸਲਾ ਦੇ ਰਹੇ ਨੇ, ਤੂੰ ਵਿਰੋਧ ਵਿਚ ਕਿਉਂ ਦੇ ਰਿਹਾ? ਇਹਨਾਂ ਦਾ ਹਿੰਦੂ ਧਰਮ ਵਿਚੋਂ ਆਉਣ ਵਾਲਾ ਸੁੱਚਾ ਆਨੰਦ ਇਹ ਵੀ ਉਹਨਾਂ ਦੇ ਵਿਰੋਧ ਵਿਚ ਫੈਸਲਾ ਸੁਣਾ ਰਿਹਾ। ਧਰਮ ਦਾ ਉਪਦੇਸ਼ਕ ਮੌਲ ਵੀ ਉਹਨਾਂ ਦੇ ਵਿਰੋਧ ਵਿਚ ਗੱਲ ਕਹਿ ਰਿਹਾ। ਬਾਕੀ ਸਾਰਿਆਂ ਦੀ ਇੱਕ ਰਾਏ ਹੈ ਤੇ ਤੇਰੀ ਰਾਏ ਸਾਰਿਆਂ ਦੇ ਵਿਰੋਧ ਵਿਚ ਕਿਉਂ ਜਾ ਰਹੀ? ਇਹਦਾ ਮਤਲਬ ਤੂੰ ਅੰਦਰੋਂ ਉਹਨਾਂ ਦੇ ਨਾਲ ਮਿਲਿਆ। ਇਹਦੇ ਉੱਤੇ ਇੱਕ ਦੋਸ਼ ਆਇਦ ਕੀਤਾ ਗਿਆ, ਇਤਰਾਜ਼ ਲਾਗੂ ਕੀਤਾ ਗਿਆ। ਕਾਫੀ ਉੱਤਰ ਪ੍ਰਸ਼ਨ ਗਰਮ ਜੋਸ਼ੀ ਦੇ ਅੰਦਰ ਹੋਏ, ਸਵਾਲ ਜਵਾਬ ਹੋਏ। ਵਜ਼ੀਰ ਖਾਂ ਸੂਬਾ ਮਲੇਰ ਕੋਟਲਾ ਸ਼ੇਰ ਖਾਂ ਕੋਲੋਂ ਅਸਤੀਫਾ ਮੰਗਦਾ ਹੈ। ਉਹ ਕਹਿੰਦਾ ਮੈਨੂੰ ਤੇਰੇ ਵੱਲੋਂ ਰਿਜ਼ਾਇਨ ਚਾਹੀਦਾ ਹੈ, ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ। ਵਜ਼ੀਰ ਖਾਂ ਨੂੰ ਮੁਖਾਤਬ ਹੋ ਕੇ ਸ਼ੇਰ ਖਾਂ ਕਹਿੰਦਾ ਹੈ, ਮਲੇਰ ਕੋਟਲੀਆ ਨਵਾਬ, ਉਹ ਕਹਿਣ ਲੱਗਾ ਜੇ ਅਸਤੀਫਾ ਹੀ ਦੇਣਾ ਹੈ, ਰਿਜ਼ਾਇਨ ਕਰਨਾ ਹੀ ਹੈ, ਤੇ ਵਜ਼ੀਰ ਖਾਂ ਫਿਰ ਤੇਰੇ ਨਾਂ ਦੇ ਉੱਤੇ ਨਹੀਂ, ਮੈਂ ਰਿਜ਼ਾਇਨ ਕਰਾਂਗਾ ਸਿੱਧਾ ਔਰੰਗਜ਼ੇਬ ਦੇ ਨਾਂ ਦੇ ਉੱਤੇ, ਦਿੱਲੀ ਹੁਕਮਰਾਨ ਦੇ ਨਾਂ ਦੇ ਉੱਤੇ। ਉਹਦੇ ਅੰਦਰ ਤੇਰੀਆਂ ਤਮਾਮ ਵਧੀਕੀਆਂ ਲਿਖਾਂਗਾ ਤੇ ਲਿਖਣ ਤੋਂ ਬਾਅਦ ਅਸਤੀਫਾ ਸਿੱਧਾ ਔਰੰਗਜ਼ੇਬ ਦੇ ਨਾਂ ਤੇ ਕਰਾਂਗਾ, ਮੈਂ ਤੇਰੇ ਨਾਂ ਤੇ ਨਹੀਂ। ਇੱਕ ਹੋਰ ਬੇਨਤੀ ਕਰਾਂ, ਮੁਹੰਮਦ ਸ਼ੇਰ ਖਾਂ ਨੇ ਜੋ ਅਸਤੀਫਾ ਲਿਖਿਆ ਸੀ ਉਹ ਲਿਖਿਆ ਵੀ ਔਰੰਗਜ਼ੇਬ ਦੇ ਨਾਂ ਦੇ ਉੱਤੇ, ਔਰ ਉਹ ਲਿਖਿਆ ਹੋਇਆ ਅਸਤੀਫਾ 1960 ਤੱਕ ਦਿੱਲੀ ਦੀ ਲਾਇਬ੍ਰੇਰੀ ਦੇ ਅੰਦਰ ਪਿਆ ਰਿਹਾ ਤੇ 1960 ਤੋਂ ਬਾਅਦ ਦਿੱਲੀ ਦੀ ਲਾਇਬ੍ਰੇਰੀ ਵਿੱਚੋਂ ਉਹਨੂੰ ਗਾਇਬ ਕਰ ਦਿੱਤਾ ਗਿਆ ਇੱਕ ਸਾਜ਼ਿਸ਼ ਦੇ ਅਧੀਨ। ਇਹ ਗੱਲ ਮੈਨੂੰ ਕਿੱਥੋਂ ਮਿਲੀ? ਦਿੱਲੀ ਦੇ ਅੰਦਰ ਰਹਿਣ ਵਾਲੇ ਇੱਕ ਬਜ਼ੁਰਗ ਕਵੀ ਔਰ ਬਹੁਤ ਮੰਨੀ ਪ੍ਰਮੰਨੀ ਹਸਤੀ ਸਰਦਾਰ ਮਨੋਹਰ ਸਿੰਘ ਜੀ ਮਾਰਕੋ, ਅੱਜ ਤੋਂ 7-8 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਜਿਉਂਦੇ ਸਨ। ਹੁਣ ਮੈਂ ਕਹਿ ਨਹੀਂ ਸਕਦਾ ਕਿ ਸਰੀਰ ਕਰਕੇ ਮੌਜੂਦ ਨੇ ਜਾਂ ਸਰੀਰ ਛੱਡ ਗਏ ਨੇ, ਹੇਅਰ ਫਿਕਸਰ ਦਾ ਉਹਨਾਂ ਦਾ ਆਪਣਾ ਕੰਮ ਸੀ ਔਰ ਰਿਚ ਮੈਨ ਸਨ ਸਰਦਾਰ ਮਨੋਹਰ ਸਿੰਘ ਜੀ ਮਾਰਕੋ। ਇਹ ਮਨੋਹਰ ਸਿੰਘ ਜੀ ਮਾਰਕੋ ਉਹ ਮਹਾਨ ਸ਼ਖਸੀਅਤ ਨੇ, ਇਹਨਾਂ ਨੇ 1984 ਦੇ ਅਟੈਕ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਕੋਲੋਂ ਇਜਾਜ਼ਤ ਲੈ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅੱਖਰ ਅੱਖਰ ਮਾਈਕਰੋਫੇਸ ਤਿਆਰ ਕਰਕੇ ਇਹਨਾਂ ਨੇ ਆਪਣੇ ਕੋਲ ਰੱਖ ਲਿਆ ਸੀ ਤੇ ਜਦ ਅਟੈਕ ਤੋਂ ਬਾਅਦ ਬੁੱਧੀਜੀਵੀਆਂ ਦੇ ਵਿਚਾਰ ਅਖਬਾਰਾਂ ਦੇ ਅੰਦਰ ਪ੍ਰਗਟ ਹੋਣੇ ਸ਼ੁਰੂ ਹੋਏ, ਚਾਰ ਚਫੇਰਿਓਂ ਬਿਆਨਬਾਜ਼ੀ ਸ਼ੁਰੂ ਹੋਈ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਹੋਈ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇਤਿਹਾਸ ਸੜ ਕੇ ਰਾਖ ਬਣਿਆ, ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਇਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਵੱਲੋਂ ਬਿਆਨ ਆਇਆ, ਆਖਿਆ ਸਿੱਖ ਸੰਗਤ ਜੀ ਨੁਕਸਾਨ ਤੇ ਵਾਕਈ ਉਹ ਹੋਇਆ ਹੈ ਜੋ ਕਦੀ ਪੂਰਾ ਨਹੀਂ ਹੋਣਾ, ਪਰ ਜਿੱਥੋਂ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਵਾਲ ਹੈ ਉਹਦਾ ਮੈਂ ਇਤਿਹਾਸ ਦਾ ਅੱਖਰ ਅੱਖਰ ਤਿਆਰ ਕਰਕੇ ਆਪਣੇ ਕੋਲ ਰੱਖ ਲਿਆ। ਫਿਰ ਅੱਗੋਂ ਇੱਕ ਬਿਆਨ ਆਇਆ, ਆਖਿਆ ਸਰਦਾਰ ਮਨੋਹਰ ਸਿੰਘ ਜੀ ਤੁਸੀਂ ਦਿੱਲੀ ਦੇ ਅੰਦਰ ਰਹਿਣ ਵਾਲੇ ਹੋ ਤੇ ਦਿੱਲੀ ਸਰਕਾਰ ਜੇ ਅਕਾਲ ਤਖ਼ਤ ਨੂੰ ਪੰਜਾਬ ਦੇ ਅੰਦਰ ਜਾ ਕੇ ਮਲੀਆ ਮੇਟ ਕਰ ਸਕਦੀ ਹੈ, ਤੁਹਾਡਾ ਘਰ ਅਕਾਲ ਤਖ਼ਤ ਤੋਂ ਬਹੁਤ ਵੱਡਾ ਕਿਲਾ ਨਹੀਂ ਹੈ, ਤੁਹਾਨੂੰ ਇਹ ਬਿਆਨ ਪੇਪਰ ਦੇ ਅੰਦਰ ਨਹੀਂ ਸੀ ਦੇਣਾ ਚਾਹੀਦਾ। ਉਹਨਾਂ ਨੇ ਫਿਰ ਅੱਗੋਂ ਪਰਤਵਾਂ ਜਵਾਬ ਦਿੱਤਾ, ਉਹ ਕਹਿਣ ਲੱਗੇ ਮੈਂ 5 ਉਤਾਰੇ ਕੀਤੇ ਨੇ, 5 ਉਤਾਰੇ, 5 ਕਾਪੀਆਂ ਕੀਤੀਆਂ ਨੇ, 4 ਉਤਾਰੇ ਕਰਕੇ ਮੈਂ ਵਿਦੇਸ਼ਾਂ ਦੇ ਅੰਦਰ ਭੇਜ ਚੁੱਕਾ, ਜਿਨ੍ਹਾਂ ਵਿੱਚੋਂ 2 ਦੇ ਬਾਰੇ ਮੈਨੂੰ ਪਤਾ ਹੈ, ਇੱਕ UK ਦੀ ਲਾਇਬ੍ਰੇਰੀ ਦੇ ਅੰਦਰ ਔਰ ਇੱਕ ਫਰਾਂਸ ਦੀ ਲਾਇਬ੍ਰੇਰੀ ਦੇ ਅੰਦਰ, ਬਾਕੀ 2 ਕਿੱਥੇ ਨੇ ਮੈਂ ਇਹਦੇ ਬਾਰੇ ਗਿਆਨ ਨਹੀਂ ਰੱਖਦਾ। ਉਹਨਾਂ ਆਖਿਆ 5ਵਾਂ ਮੇਰੇ ਕੋਲ ਹੈ, ਜੇ ਇਹ ਸੜ ਵੀ ਜਾਏਗਾ ਤਬਾਹ ਹੋ ਵੀ ਜਾਏਗਾ ਤਾਂ ਵੀ ਕੋਈ ਗੱਲ ਨਹੀਂ। 1960 ਤੱਕ ਮੁਹੰਮਦ ਸ਼ੇਰ ਖਾਂ ਦਾ ਕੀਤਾ ਹੋਇਆ ਰਿਜ਼ਾਇਨ ਦਿੱਲੀ ਦੀ ਲਾਇਬ੍ਰੇਰੀ ਦੇ ਅੰਦਰ ਮੌਜੂਦ ਸੀ ਪਰ 60 ਤੋਂ ਬਾਅਦ ਗਾਇਬ ਹੋਇਆ। ਪਰ ਜੇ ਅੱਜ ਵੀ ਉਹਦਾ ਉਤਾਰਾ ਵੇਖਣਾ ਚਾਹੋ ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਉਹਨਾਂ ਦੀ ਜਿਹੜੀ ਨਿੱਜੀ ਘਰ ਦੀ ਲਾਇਬ੍ਰੇਰੀ ਹੈ ਉਹਦੇ ਅੰਦਰ ਅੱਜ ਵੀ ਤੁਹਾਨੂੰ ਮੁਹੰਮਦ ਸ਼ੇਰ ਖਾਨ ਦੇ ਕੀਤੇ ਹੋਏ ਰਿਜ਼ਾਇਨ ਦਾ ਉਤਾਰਾ ਮਿਲ ਜਾਏਗਾ। ਖੈਰ ਮੁਹੰਮਦ ਸ਼ੇਰ ਖਾਨ ਦੇ ਨਾਲ ਗਰਮ ਜੋਸ਼ੀ ਦੇ ਅੰਦਰ ਉੱਤਰ ਪ੍ਰਸ਼ਨ ਹੋਏ। ਵਾਰੀ ਆ ਗਈ ਸਾਹਿਬਜ਼ਾਦਿਆਂ ਦੀ। ਸਾਹਿਬਜ਼ਾਦਿਆਂ ਨੂੰ ਦੁਬਾਰਾ ਪਿਆਰ ਦੇ ਨਾਲ ਪਲੋਸ ਕੇ ਪੁੱਛਿਆ ਗਿਆ, ਬੱਚਿਓ ਅਜੇ ਵੀ ਸਮਾਂ ਹੈ, ਤੁਹਾਨੂੰ ਹੂਰਾਂ ਦੇ ਨਾਲ ਵਿਆਹ ਦਿੱਤਾ ਜਾਏਗਾ, ਤੁਹਾਨੂੰ ਜਗੀਰ ਦਿੱਤੀ ਜਾਏਗੀ, ਬਹੁਤ ਸਾਰਾ ਔਰੰਗਜ਼ੇਬ ਇਨਾਮ ਦੇਵੇਗਾ। ਬਸ ਗੱਲ ਤੇ ਇੰਨੀ ਹੈ, ਤੁਹਾਨੂੰ ਅਸੀਂ ਧਰਮ ਤੋਂ ਤੋੜਦੇ ਨਹੀਂ ਆ, ਧਰਮ ਬਦਲਣਾ ਹੀ ਹੈ, ਚੱਲਦੇ ਤੇ ਰਹੋ ਪਰ ਧਰਮ ਬਦਲ ਕੇ ਚੱਲਦੇ ਰਹੋ। ਉਨ੍ਹਾਂ ਵਿਚੋਂ ਸਾਹਿਬ ਜ਼ੋਰਾਵਰ ਸਾਹਿਬ ਜੀ ਬੋਲੇ ਨੇ, ਇਕ ਕਵੀ ਕਹਿੰਦਾ ਹੈ, ਜ਼ੋਰਾਵਰ ਜ਼ੋਰ ਸੇ ਬੋਲਾ, ਫਤਿਹ ਸਿੰਘ ਸ਼ੋਰ ਸੇ ਬੋਲਾ, ਨਹੀਂ ਹਮ ਝੁਕ ਨਹੀਂ ਸਕਤੇ, ਨਹੀਂ ਹਮ ਰੁਕ ਨਹੀਂ ਸਕਤੇ, ਹਮੇ ਯਹ ਬੇਸ ਪਿਆਰਾ ਹੈ, ਸ੍ਰੀ ਦਸ਼ਮੇਸ਼ ਪਿਆਰਾ ਹੈ, ਹਮੇ ਯਹ ਪੰਥ ਪਿਆਰਾ ਹੈ, ਸ੍ਰੀ ਗੁਰੂ ਗ੍ਰੰਥ ਪਿਆਰਾ ਹੈ। ਇਕ ਕਵੀ ਨੇ ਕਲਮਬੰਦ ਕੀਤਾ ਹੈ ਇਨ੍ਹਾਂ ਬੋਲਾਂ ਨੂੰ, ਜੋ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਬੋਲ ਕਹਿ। 12 ਉਹ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਦੇ ਅੰਦਰੋਂ ਆਖਰ ਵਾਪਸ ਆ ਜਾਂਦੇ ਨੇ ਤੇ ਹੱਸਦੇ ਹੱਸਦੇ ਮੁਸ਼ਕਰਾਉਂਦੇ ਹੋਏ ਦਾਦੀ ਮਾਂ ਦੇ ਗਲਵਕੜੀ ਵਿਚ ਆਉਂਦੇ ਨੇ ਔਰ ਬੋਲਦੇ ਨੇ, ਬਾਬਾ ਫਤਿਹ ਸਿੰਘ ਜੀ ਤੋਤਲੀ ਜ਼ੁਬਾਨ ਦੇ ਅੰਦਰ, ਮਾਤਾ ਜੀ ਅੱਜ ਫੈਸਲਾ ਸਾਡੇ ਹੱਕ ਵਿਚ ਹੋਇਆ। ਮਾਤਾ ਜੀ ਪੁੱਛਦੇ ਨੇ, ਬੇਟਾ ਗੱਲਾਂ ਬਾਤਾਂ ਕੀ ਹੋਈਆਂ, ਕੀ ਉਹਨਾਂ ਨੇ ਤੁਹਾਨੂੰ ਕਿਹਾ, ਤੁਸੀਂ ਕੀ ਕਿਹਾ, ਸਵਾਲ ਜਵਾਬ ਕਿਸ ਤਰ੍ਹਾਂ ਹੋਏ? ਤੇ ਇਹਨਾਂ ਨੇ ਦੋ ਹੀ ਗੱਲਾਂ ਕੀਤੀਆਂ ਮਾਤਾ ਜੀ, ਉਹਨਾਂ ਵੱਲੋਂ ਦੋ ਸਵਾਲ ਸਨ ਸਾਡੇ ਸਾਹਮਣੇ। ਉਹਨਾਂ ਨੇ ਅਖੀਰੀ ਇਹ ਗੱਲ ਕਹੀ ਸੀ, ਜਾਂ ਦੀਨ ਕਬੂਲ ਕਰੋ, ਇਲਾ ਇਲਾ ਅਲਿਲ ਇਲਾ ਮੁਹੰਮਦ ਰਸੂਲ ਇਲਾ ਕਲਮਾ ਪੜੋ, ਤੇ ਜਾਂ ਫਿਰ ਮੌਤ ਕਬੂਲ ਕਰੋ। ਅਸੀਂ ਦੋਵਾਂ ਵਿਚੋਂ ਮੌਤ ਨੂੰ ਚੁਣ ਲਿਆ ਤੇ ਫੈਸਲਾ ਸਾਡੇ ਹੱਕ ਵਿਚ ਹੋ ਗਿਆ, ਕੱਲ ਨੂੰ ਸਾਨੂੰ ਮੌਤ ਮਿਲ ਜਾਏਗੀ। ਉਹਨਾਂ ਵੱਲੋਂ ਆਪਸ਼ਨ ਸੀ, ਜਾਂ ਦੀਨ ਕਬੂਲ ਕਰੋ ਤੇ ਜਾਂ ਮੌਤ ਕਬੂਲ ਕਰੋ। ਤੇ ਮਾਤਾ ਜੀ ਅਸੀਂ ਮੌਤ ਨੂੰ ਗਲੇ ਲਾ ਕੇ ਆਏ ਹਾਂ, ਅਸੀਂ ਮੌਤ ਨੂੰ ਕਬੂਲ ਕਰ ਲਿਆ। 12 ਪੋ ਵਾਲੇ ਦਿਨ ਇਸ ਤਰ੍ਹਾਂ ਸਾਹਿਬਜ਼ਾਦੇ ਵਾਪਸ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ, ਉਸ ਠੰਡੇ ਬੁਰਜ ਦੇ ਅੰਦਰ। ਸੁੱਚਾ ਨੰਦ 12 ਪੋ ਵਾਲੇ ਦਿਨ ਰਾਤ ਨੂੰ ਫੇਰ ਹਾਜ਼ਰ ਹੋ ਜਾਂਦਾ ਹੈ। ਪਹਿਲੇ ਦਿਨ ਝਿੜਕਾਂ ਖਾ ਕੇ ਗਿਆ ਸੀ ਪਰ ਦੂਜੇ ਦਿਨ ਅੱਜ ਫੇਰ ਹਾਜ਼ਰ ਹੁੰਦਾ ਹੈ। ਇਹਨੇ ਆਣ ਕੇ ਦੁਬਾਰਾ ਪਿਆਰ ਦੇ ਨਾਲ ਚੀਕਣੀਆਂ ਚੋਪੜੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਸਮਝਾਉਣਾ ਸ਼ੁਰੂ ਕੀਤਾ, ਪਰ ਮਾਤਾ ਜੀ ਨੇ ਇਹਨੂੰ ਲਾਹਨਤ ਪਾਈ। ਕਹਿਣ ਲੱਗੇ, ਸੁੱਚਿਆ ਤੇਰੀ ਕਮੀਨੀ ਸੋਚ ਦੇ ਉੱਤੇ ਲਾਹਨਤ ਹੈ, ਤੇਰੇ ਵਾਸਤੇ, ਤੁਹਾਡੇ ਵਾਸਤੇ, ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਸੁੱਚਿਆ, ਮੇਰੇ ਪਤੀ ਸ੍ਰੀ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਇੱਕ ਬੇਨਤੀ ਮੈਂ ਕਰਦਾ ਚੱਲਾਂ, ਕਿਸੇ ਦਾ ਨਾੜਾਂ ਵਾਲਾ ਜਨੇਊ ਚਾਂਦਨੀ ਚੌਂਕ ਦੇ ਅੰਦਰ ਕੱਟਿਆ ਤੇ ਤਾਂ ਦੋਹਰੇ ਤੇਰੇ ਧਾਗੇ ਦਾ ਜਨੇਊ ਬਚਿਆ, ਵਰਨਾ ਨਹੀਂ ਸੀ ਬਚਣਾ। ਔਰੰਗਜ਼ੇਬ ਜਿਸ ਤਰ੍ਹਾਂ ਅਤਿਆਚਾਰ ਕਰਦਾ ਆ ਰਿਹਾ ਸੀ, ਜ਼ੋਰ ਜ਼ੁਲਮ ਕਰਦਾ ਆ ਰਿਹਾ ਸੀ, ਇਹਦੇ ਭਾਰੀ ਕਦਮਾਂ ਦੇ ਹੇਠ ਜਿਸ ਤਰ੍ਹਾਂ ਹਿੰਦੁਸਤਾਨ ਦੀ ਜਨਤਾ ਲਤਾੜੀ ਦੀ ਜਾ ਰਹੀ ਸੀ, ਬਚਣ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੋਣਾ। ਹਰ ਮੰਦਰ ਦੇ ਅੰਦਰ ਅੱਜ ਅਗਰ ਟੱਲ ਵੱਜ ਰਿਹਾ, ਅਗਰ ਕਿਧਰੇ ਗਰੜ ਪੁਰਾਣ ਦੀ ਕਥਾ ਹੈ, ਤੇ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਹੈ। ਇਮਾਨਦਾਰੀ ਤੇ ਦਿਆਨਤਦਾਰੀ ਦੇ ਨਾਲ ਇਤਿਹਾਸ ਦੇ ਪੰਨੇ ਵਾਚ ਕੇ ਵੇਖੋ, ਪਾਤਸ਼ਾਹ ਦੇ ਚਰਨਾਂ ਵਿਚ ਨਮਸਕਾਰ ਕਰਨ ਦੇ ਉੱਤੇ ਤੁਹਾਨੂੰ ਮਜਬੂਰ ਹੋਣਾ ਹੀ ਪਏਗਾ। ਖੈਰ ਆਖਿਆ, ਸੁੱਚਿਆ ਤੁਹਾਡੇ ਇਹ ਮੱਥੇ ਦੇ ਲਾਲ ਰੰਗ ਦਾ ਤਿਲਕ ਤਾਂ ਬਚਿਆ, ਮੇਰੇ ਪਤੀ ਤੇਗ ਬਹਾਦਰ ਸਾਹਿਬ ਜੀ ਦਾ ਲਾਲ ਰੰਗ ਦਾ ਖੂਨ ਚਾਂਦਨੀ ਚੌਂਕ ਦੇ ਅੰਦਰ ਡੁੱਲਾ। ਪਰ ਕਹਿੰਦੇ ਨੇ, ਜਦੋਂ ਬੰਦਾ ਢੀਠ ਹੁੰਦਾ ਹੈ ਤੇ ਹੁੰਦਾ ਹੁੰਦਾ ਹੱਦ ਬੱਦੀਆਂ ਨੂੰ ਟਾਪੀ ਜਾਂਦਾ ਹੈ, ਸੀਮਾਵਾਂ ਪਾਰ ਕਰ ਹੀ ਜਾਂਦਾ ਹੈ। ਸੁੱਚੇ ਦੇ ਉੱਤੇ ਇਨ੍ਹਾਂ ਗੱਲਾਂ ਦਾ ਲਾਹਨਤਾਂ ਦਾ ਕੋਈ ਅਸਰ ਨਾ ਹੋਇਆ, ਸੁੱਚਾ ਵਾਪਸ ਚਲਾ ਜਾਂਦਾ ਹੈ। ਕੇਵਲ ਮੁਖਸਰ ਬੇਨਤੀ ਕਹਿ ਕੇ ਮੈਂ ਖਿਮਾ ਮੰਗਾਂ, 13
0: ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਔਰ ਸ਼ਹੀਦ ਦਾ ਅਖਰੀ ਅਰਥ ਹੈ ਸ਼ਹਾਦਤ ਦੇਣਾ, ਮਤਲਬ ਗਵਾਹੀ ਦੇਣਾ। ਪਰ ਇੱਕ ਖਿਆਲ ਕਰਿਓ, ਗਵਾਹੀ ਝੂਠ ਦੀ ਤਰਫ ਖੜੇ ਹੋ ਕੇ ਵੀ ਦਿੱਤੀ ਜਾ ਸਕਦੀ ਹੈ ਤੇ ਗਵਾਹੀ ਸੱਚ ਦੀ ਤਰਫ ਖੜੇ ਹੋ ਕੇ ਵੀ ਭਰੀ ਜਾ ਸਕਦੀ ਹੈ।
1: ਹਰ ਗਵਾਹੀ ਦੇਣ ਵਾਲੇ ਨੂੰ ਕਹਿ ਦਿੰਦੇ ਨੇ ਸ਼ਹਾਦਤ ਦੇਣ ਵਾਲਾ, ਮਤਲਬ ਸ਼ਹੀਦੀ ਦੇਣ ਵਾਲਾ। ਸਹਿਜੇ ਸਹਿਜੇ ਇਹ ਸ਼ਹੀਦ ਲਫ਼ਜ਼ ਕੇਵਲ ਉਹਨਾਂ ਦੇ ਨਾਲ ਹੀ ਜੁੜਦਾ ਗਿਆ ਜਿਨ੍ਹਾਂ ਨੇ ਸੱਚ ਦੀ ਆਵਾਜ਼ ਬੁਲੰਦ ਕਰਨ ਤੋਂ ਬਾਅਦ ਆਪਣਾ ਆਪਾ ਨੁਸ਼ਾਵਰ ਕਰ ਦਿੱਤਾ ਹੈ। ਸਹਿਜੇ ਸਹਿਜੇ ਸ਼ਹੀਦ ਉਹਨਾਂ ਨੂੰ ਹੀ ਜਾਣਿਆ ਜਾਣ ਲੱਗਾ, ਪਰ ਸ਼ਹੀਦ ਦਾ ਅਖਰੀ ਅਰਥ ਹੈ ਵੈਸੇ ਗਵਾਹੀ ਭਰਨਾ। ਸ਼ਹੀਦ ਦਾ ਅਖਰੀ ਅਰਥ ਹੈ ਸੱਚ ਦੀ ਤਰਫ ਖੜੇ ਹੋ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਯਤਨ ਕਰਨਾ। ਜੇ ਹਕੀਕਤ ਦੇ ਅੰਦਰ ਪਿਛੋਕੜ ਵਿਚ ਧਿਆਨ ਮਾਰ ਕੇ ਵੇਖੋ, ਲੋਕ ਬਾਬਰ ਨੂੰ ਮਾਈ ਬਾਪ ਕਹਿਣ ਵਾਲੇ ਤੇ ਬੜੇ ਸਨ, ਜਾਂ ਪਨਾਹ ਕਹਿਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ, ਰੋਜੀ ਦਹਿੰਦ ਮਾਲਕ ਪਾਲਕ ਕਹਿਣ ਵਾਲਿਆਂ ਦੀ ਕੋਈ ਘਾਟ ਨਹੀਂ ਸੀ। ਪਰ ਜੇ ਬਾਬਰ ਦੇ ਮੂੰਹ ਦੇ ਸਾਹਮਣੇ ਖੜੇ ਹੋ ਕੇ ਕਿਸੇ ਨੇ ਜਾਬਰ ਕਿਹਾ ਹੈ ਤੇ ਉਹ ਕੇਵਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਹੈ। ਬਾਬਰ ਨੂੰ ਜਾਬਰ ਕਹਿਣ ਵਾਲੇ, ਸੱਚ ਦੀ ਆਵਾਜ਼ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਉਹ ਕੇਵਲ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਨੇ। ਖੈਰ, ਦਾਸਤਾਨ ਆਪ ਉਹਨਾਂ ਦੀ ਸਰਵਣ ਕਰ ਰਹੇ ਹੋ ਜਿਨ੍ਹਾਂ ਨੇ ਸੱਚ ਨੂੰ ਹੱਥੋਂ ਨਹੀਂ ਛੱਡਿਆ, ਸੱਚ ਨੂੰ ਆਪਣੇ ਮਨ ਵਿੱਚੋਂ ਕੱਢਿਆ ਨਹੀਂ ਤੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਦਿੰਦਿਆਂ ਆਪਣਾ ਆਪਾ ਕੁਰਬਾਨ ਕਰ ਗਏ, ਸਰੀਰ ਦਾ ਬਲੀਦਾਨ ਦੇ ਗਏ। ਆਪ ਉਹਨਾਂ ਦੀ ਲਗਾਤਾਰ ਲੜੀਵਾਰ ਦਾਸਤਾਨ ਸਰਵਣ ਕਰਦੇ ਆ ਰਹੇ ਹੋ। ਇੱਕ ਬੇਨਤੀ ਮੈਂ ਹੋਰ ਵੀ ਕਰਦਾ ਚੱਲਾਂ, ਅਗਰ ਸਿੱਖ ਕੌਮ ਦੇ ਅੰਦਰ ਸ਼ਹੀਦਾਂ ਦੀ ਕਤਾਰ ਵਿਚਾਰਨੀ ਆਰੰਭ ਕਰੀਏ ਕਿ ਕਦੋਂ ਤੋਂ ਸ਼ੁਰੂ ਹੋਈ, ਤੇ ਸਭ ਤੋਂ ਪਹਿਲੇ ਸ਼ਹੀਦ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਹੋਏ, ਜਿਨ੍ਹਾਂ ਦਾ ਨਾਮ ਭਾਈ ਤਾਰਾ ਜੀ ਕਰਕੇ ਆਉਂਦਾ ਹੈ, ਔਰ ਏਮਨਾਬਾਦ ਦੇ ਮੈਦਾਨ ਦੇ ਅੰਦਰ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪਾਇਆ ਹੈ। ਭਾਈ ਤਾਰਾ ਜੀ ਦਾ ਦੋਸ਼ ਕੇਵਲ ਇੰਨਾ ਹੈ ਕਿ ਏਮਨਾਬਾਦ ਬਾਬਰ ਦੇ ਹਮਲੇ ਤੋਂ ਬਾਅਦ ਭਾਈ ਤਾਰਾ ਜੀ ਦਾ ਮਨ ਬੜਾ ਪ੍ਰਭਾਵਿਤ ਹੋਇਆ ਤੇ ਭਾਈ ਤਾਰਾ ਜੀ ਚਲਦੇ ਚਲਦੇ ਆਪਣੀ ਮਾਂ ਦੇ ਕੋਲ ਘਰ ਪਹੁੰਚ ਗਏ। ਪਿਤਾ ਇਹਨਾਂ ਦਾ ਬਚਪਨ ਦੇ ਅੰਦਰ ਚਲਾਣਾ ਕਰ ਗਿਆ। ਮਾਂ, ਮੈਂ ਬਾਹਰ ਜੰਗ ਦਾ ਦ੍ਰਿਸ਼ ਵੇਖ ਕੇ ਆਇਆ, ਕਿਸੇ ਦੀ ਬਾਂਹ ਨਹੀਂ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਧੌਣ ਸਰੀਰ ਦੇ ਨਾਲ ਨਹੀਂ, ਕੋਈ ਅੱਧ ਮਰੇ ਨੇ, ਕੋਈ ਜਿਉਂਦੇ ਨੇ, ਕੋਈ ਤੜਫ ਰਹੇ ਨੇ, ਕੋਈ ਮੁਰਦੇ ਨੇ, ਇਸ ਤਰ੍ਹਾਂ ਦੇ ਮੈਂ ਲੱਗੇ ਹੋਏ ਢੇਰ ਮੈਦਾਨ ਦੇ ਅੰਦਰ ਵੇਖ ਕੇ ਆਇਆ ਤੇ ਮਾਂ ਨੇ ਅੱਗੋਂ ਜਵਾਬ ਦਿੱਤਾ, ਬੇਟਾ ਫਿਰ ਇਹ ਵਕਤ ਹੈ ਸੇਵਾ ਕਮਾਉਣ ਦਾ, ਸੇਵਾ ਹੀ ਕਰ। ਆਖਿਆ, ਮਾਂ ਮੈਂ ਸੇਵਾ ਕੀ ਕਰ ਸਕਦਾ? ਚਲੋ ਕੁਝ ਵੀ ਨਹੀਂ, ਤੇ ਪੁੱਤਰ ਆਪਣੇ ਦੋ ਚਾਰ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਮੁਰਦਿਆਂ ਦਾ ਸੰਸਕਾਰ ਹੀ ਕਰ, ਜਿਹੜੇ ਇਸਲਾਮੀ ਨੇ ਉਹਨਾਂ ਨੂੰ ਦਫਨਾਉਣ ਦਾ ਯਤਨ ਕਰ ਵਿਤਕਰੇ ਤੋਂ ਬਗੈਰ, ਤੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਸੰਸਕਾਰਨ ਦਾ ਯਤਨ ਕਰ। ਭਾਈ ਤਾਰਾ ਜੀ ਨੇ ਜੰਗਲ ਦੇ ਅੰਦਰੋਂ ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਆਪਣੇ ਤਿੰਨ ਸਾਥੀਆਂ ਨੂੰ ਨਾਲ ਲੈ ਕੇ। ਲੱਕੜਾਂ ਦੀ ਵੱਡੀ ਚਿਖਾ ਬਣਾਈ, ਮੁਰਦਿਆਂ ਨੂੰ ਚੁੱਕ ਚੁੱਕ ਕੇ ਉਹਦੇ ਉੱਤੇ ਰੱਖਣਾ ਸ਼ੁਰੂ ਕੀਤਾ ਹੈ। ਵੱਡੇ ਹੋਏ ਅੰਗ ਉਹਨਾਂ ਨੂੰ ਇਕੱਠੇ ਕਰ ਕਰਕੇ ਲੱਕੜੀਆਂ ਦੇ ਉੱਤੇ ਰੱਖਣ ਦਾ ਯਤਨ ਕਰ ਰਹੇ ਨੇ। ਚਿਖਾ ਨੂੰ ਅਗਨੀ ਭੇਟ ਕੀਤੀ, ਅਗਨੀ ਲਾਈ। ਇਤਨੇ ਸਮੇਂ ਨੂੰ ਚਲਦਾ ਚਲਦਾ ਮੁਗਲ ਹਕੂਮਤ ਦੀ ਫੌਜੀ ਟੁਕੜੀ ਦਾ ਇੱਕ ਦਸਤਾ ਉਧਰ ਨੂੰ ਨਿਕਲ ਆਉਂਦਾ ਹੈ। ਉਹਨਾਂ ਨੇ ਪੁੱਛਿਆ, ਤੁਸੀਂ ਕੌਣ ਹੋ? ਇਹਨਾਂ ਆਖਿਆ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ। ਔਰ ਕੀ ਕਰ ਰਹੇ ਹੋ? ਇਹਨਾਂ ਕਿਹਾ, ਇਹ ਪੁੱਛਣ ਵਾਲੀ ਗੱਲ ਨਹੀਂ, ਤੁਹਾਡੇ ਸਾਹਮਣੇ ਮੁਰਦਿਆਂ ਦਾ ਸੰਸਕਾਰ ਕਰ ਰਹੇ। ਇਹਨਾਂ ਕਿਹਾ, ਤੁਹਾਡੀ ਗਲਤੀ ਹੈ, ਬਾਬਰ ਦੇ ਹੁਕਮ ਦੇ ਨਾਲ ਇਹਨਾਂ ਨੂੰ ਵੱਡਿਆ ਕੱਟਿਆ ਜਾਏ। ਇਹਨਾਂ ਨੂੰ ਚਾਹੀਦਾ ਸੀ ਕਿ ਕੁੱਤਿਆਂ ਬਿੱਲਿਆਂ ਤੇ ਇੱਲਾਂ ਕਾਵਾਂ ਵਾਸਤੇ ਜਿੰਦਾ ਰਹਿਣ ਦਿੱਤਾ ਜਾਂਦਾ ਮੈਦਾਨੇ ਜੰਗ ਦੇ ਅੰਦਰ ਪੈ ਰਹਿੰਦੇ, ਇਹਨਾਂ ਦੀ ਕੋਈ ਸੰਭਾਲ ਨਾ ਲੈਂਦਾ, ਪਰ ਤੁਸੀਂ ਇਹਨਾਂ ਨੂੰ ਸੰਸਕਾਰ ਰਹੇ ਹੋ, ਇਹਦਾ ਮਤਲਬ ਤੁਸੀਂ ਮੁਗਲ ਹਕੂਮਤ ਦੇ ਬਾਗੀ ਹੋ, ਬਗਾਵਤ ਦਾ ਬਿਗਲ ਵਜਾਉਂਦੇ ਨਜ਼ਰ ਪੈ ਰਹੇ ਹੋ। ਇਹਨਾਂ ਆਖਿਆ, ਅਸੀਂ ਬਾਗੀ ਨਹੀਂ ਆ, ਪਰ ਸਾਡਾ ਫਰਜ਼ ਬਣਦਾ ਸੀ ਤੁਸੀਂ ਆਪਣੀ ਡਿਊਟੀ ਨਿਭਾ ਗਏ, ਅਸੀਂ ਆਪਣੇ ਫਰਜ਼ ਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ। ਖੈਰ, ਇਹਨਾਂ ਨਾਲ ਦੇ ਤਿੰਨਾਂ ਸਾਥੀਆਂ ਨੇ ਤੇ ਆਪਣੇ ਗੁਣਾ, ਭਾਵੇਂ ਗੁਣਾ ਨਹੀਂ ਸੀ, ਉਹ ਸੇਵਾ ਨੂੰ ਗੁਣਾ ਮੰਨ ਕੇ ਖਿਮਾ ਮੰਗ ਲਈ, ਉਹ ਤੇ ਬਰੀ ਹੋ ਗਏ। ਤੇ ਭਾਈ ਤਾਰਾ ਜੀ ਨੇ ਨਾ ਗੁਣਾ ਮੰਨਿਆ ਤੇ ਨਾ ਗੁਣਾ ਦੀ ਖਿਮਾ ਮੰਗੀ। ਭਾਈ ਤਾਰਾ ਜੀ ਨੂੰ ਜਿਉਂਦੇ ਨੂੰ ਬਲ ਦੀ ਚਿਖਾ ਦੇ ਅੰਦਰ ਸੁੱਟ ਦਿੱਤਾ ਗਿਆ। ਭਾਈ ਤਾਰਾ ਜੀ ਇਸ ਤਰ੍ਹਾਂ ਸ਼ਹੀਦ ਹੋਏ। ਬਾਅਦ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਉਸ ਤੋਂ ਬਾਅਦ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅਨੇਕ ਸਿੱਖ ਚਾਰ ਜੰਗਾਂ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਫਿਰ ਤੇ ਸ਼ਹੀਦਾਂ ਦੀਆਂ ਕਤਾਰਾਂ ਲੰਮੀਆਂ ਹੀ ਲੰਮੀਆਂ ਬਣਦੀਆਂ ਗਈਆਂ। ਖੈਰ ਜੋ ਮੈਂ ਬੇਨਤੀ ਕਰਨੀ ਸੀ ਮੁਖਸਰ, ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਤੇ ਸ਼ਹੀਦ ਦਾ ਅਖਰੀ ਅਰਥ ਹੈ ਗਵਾਹੀ ਦੇਣਾ। ਥੋੜਾ ਜਿਹਾ ਪਿਛੋਕੜ ਦੇ ਅੰਦਰ ਮੈਂ ਤੁਹਾਡੇ ਧਿਆਨ ਨੂੰ ਇਕੱਤਰ ਕਰਕੇ ਲੈ ਕੇ ਜਾਣਾ ਚਾਹਾਂਗਾ। ਦੁਨੀਆਂ ਦੇ ਅੰਦਰ ਸਭ ਤੋਂ ਵਿਸ਼ਾਲ ਮਤ ਗਿਣਤੀ ਕਰਕੇ ਫੈਲਿਆ ਹੋਇਆ ਮਤ ਹੈ ਈਸਾਈ ਮਤ। ਈਸਾਈ ਮਤ ਦੇ ਅੰਦਰ ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ ਗਿਆ ਤੇ ਸਾਰਾ ਈਸਾਈ ਜਗਤ ਅੱਜ ਵੀ ਆਪਣੀ ਆਪਣੀ ਭਾਵਨਾ ਤੇ ਸ਼ਰਧਾ ਲੈ ਕੇ ਹਜ਼ਰਤ ਈਸਾ ਜੀ ਦੇ ਚੁਗਿਰਦੇ ਆਪਣੀ ਭਾਵਨਾ ਦੇ ਨਾਲ ਪਰਿਕਰਮਾ ਕਰਦੇ ਹੋਏ ਮਿਲਦੇ ਨੇ। ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ, ਉਸ ਤੋਂ ਬਾਅਦ ਇਸਲਾਮੀ ਜਗਤ ਦੇ ਅੰਦਰ ਸਭ ਤੋਂ ਪਹਿਲੇ ਦੋ ਸ਼ਹੀਦ ਮੰਨੇ ਗਏ ਜਿਨ੍ਹਾਂ ਦੇ ਸਾਹਮਣੇ ਸਾਰਾ ਇਸਲਾਮੀ ਜਗਤ ਅੱਜ ਵੀ ਝੁਕਦਾ ਹੋਇਆ ਨਜ਼ਰ ਪੈਂਦਾ ਹੈ, ਨਮਸਕਾਰ ਕਰਦੇ ਨਜ਼ਰ ਪੈਂਦੇ ਨੇ। ਇਹ ਦੋਵੇਂ ਸਕੇ ਭਾਈ ਨੇ ਔਰ ਦੋਵਾਂ ਦਾ ਜਨਮ ਬੀਬੀ ਫਾਤਮਾ ਦੀ ਕੁੱਖ ਵਿੱਚ ਹੋਇਆ ਔਰ ਇਹ ਦੋਵੇਂ ਰਿਸ਼ਤੇ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਦੋਤਰੇ ਨੇ ਔਰ ਇਨ੍ਹਾਂ ਦੋਵਾਂ ਦਾ ਅੰਤ ਜੀਵਨ ਦਾ ਖਾਤਮਾ ਕਰਬਲਾ ਇਮਾਮ ਦੇ ਯੁੱਧ ਦੇ ਅੰਦਰ ਹੋਇਆ। ਹਸਨ ਹੁਸੈਨ ਤੇ ਇਮਾਮ ਹਸਨ ਇਨ੍ਹਾਂ ਦੋਵਾਂ ਨੂੰ ਇਸਲਾਮੀ ਜਗਤ ਸ਼ਹੀਦ ਮੰਨਦਾ ਹੈ ਔਰ ਆਪਣੀ ਭਾਵਨਾ ਤੇ ਸ਼ਰਧਾ ਦੇ ਨਾਲ ਇਨ੍ਹਾਂ ਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਇਸ ਤੋਂ ਬਾਅਦ ਮੈਂ ਕੇਵਲ ਇਸ਼ਾਰਤਨ ਬੇਨਤੀ ਕਰਦਾ ਹੋਇਆ ਤੁਹਾਡਾ ਧਿਆਨ ਲੜੀ ਵੱਲ ਲਿਆਵਾਂ। ਇਸ ਤੋਂ ਬਾਅਦ ਫਰਾਂਸ ਦੇ ਅੰਦਰ ਰਹਿਣ ਵਾਲੇ ਫਰਾਂਸੀਸੀ ਲੋਕ, ਇਹ ਇੱਕ ਅਨਪੜ ਪੇਂਡੂ ਭੇਡਾਂ ਚਾਰਨ ਵਾਲੀ ਲੜਕੀ ਨੂੰ ਸ਼ਹੀਦ ਮੰਨਦੇ ਨੇ। ਇਤਿਹਾਸ ਦੇ ਪੰਨਿਆਂ ਦੇ ਉੱਤੇ ਇਸ ਲੜਕੀ ਦਾ ਨਾਮ ਆਉਂਦਾ ਹੈ ਜੌਹਨ ਆਫ ਆਰਕ। ਸਨ 1412 ਦੇ ਅੰਦਰ ਇਸ ਲੜਕੀ ਨੇ ਬਗਾਵਤ ਦਾ ਬਿਗਲ ਵਜਾਇਆ। ਇਹਦੀ ਇੱਕ ਆਵਾਜ਼ ਦੇ ਨਾਲ ਅਨੇਕਾਂ ਆਵਾਜ਼ਾਂ ਆਣ ਕੇ ਮਿਲਦੀਆਂ ਗਈਆਂ, ਹਜ਼ਾਰਾਂ ਲੋਕ ਇਹਦੀ ਆਵਾਜ਼ ਦੇ ਨਾਲ ਸਹਿਮਤ ਹੋਏ, ਇਹਦੇ ਮਗਰ ਲੱਗ ਕੇ ਤੁਰਨਾ ਸ਼ੁਰੂ ਹੋਏ। ਇਸ ਲੜਕੀ ਨੂੰ ਪਕੜਿਆ ਗਿਆ, ਅਨੇਕ ਤਸ਼ੱਦਦ ਕਰਨ ਤੋਂ ਬਾਅਦ, ਤਸੀਹੇ ਦੇਣ ਤੋਂ ਬਾਅਦ ਇਸ ਲੜਕੀ ਨੂੰ ਜਿਉਂਦੀ ਨੂੰ ਸਾੜਿਆ ਗਿਆ। ਸਨ 1412 ਦੇ ਅੰਦਰ ਜੌਹਨ ਆਫ ਆਰਕ ਨੂੰ ਫਰਾਂਸ ਦੇ ਲੋਕ ਸ਼ਹੀਦ ਮੰਨਦੇ ਨੇ ਔਰ ਉਹਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਈਰਾਨ ਦੇ ਅੰਦਰ ਰਹਿਣ ਵਾਲੇ ਈਰਾਨੀ ਲੋਕ ਇੱਕ ਸੂਫੀ ਫਕੀਰ ਮਨਸੂਰ ਨੂੰ ਸ਼ਹੀਦ ਮੰਨਦੇ ਨੇ। ਯੂਨਾਨ ਦੇ ਅੰਦਰ ਰਹਿਣ ਵਾਲੇ ਯੂਨਾਨੀ ਲੋਕ ਇੱਕ ਸੂਫੀ ਸੰਤ ਸੁਕਰਾਤ ਨੂੰ ਸ਼ਹੀਦ ਮੰਨਦੇ ਨੇ, ਜਿਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਪੀਣ ਵਾਸਤੇ, ਉਹ ਗੱਟ ਗੱਟ ਕਰਕੇ ਪੀ ਗਿਆ ਤੇ ਉਹਦੇ ਦਿਲ ਦੀ ਧੜਕਣ ਰੁਕ ਗਈ, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ, ਉਹ ਖੂਨ ਵੀ ਜੰਮ ਗਿਆ। ਇਸ ਸੂਫੀ ਮਹਾਨ ਸੰਤ ਨੂੰ ਸੁਕਰਾਤ ਨੂੰ ਯੂਨਾਨ ਦੇ ਲੋਕ ਸ਼ਹੀਦ ਮੰਨਦੇ ਨੇ। ਸ਼ਹੀਦਾਂ ਦੀ ਦਾਸਤਾਨ ਆਪ ਸਿੱਖ ਧਰਮ ਦੇ ਅੰਦਰੋਂ ਲਗਾਤਾਰ ਸਰਵਣ ਕਰਦੇ ਆ ਰਹੇ ਹੋ। ਬੀਤੇ ਹੋਏ ਕੱਲ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੇ ਸਬੰਧ ਦੇ ਅੰਦਰ, ਦੋ ਪੇਸ਼ੀਆਂ ਦੇ ਸਬੰਧ ਵਿਚ ਖੁੱਲ੍ਹ ਕੇ ਜਾਣਕਾਰੀ ਨੂੰ ਪ੍ਰਾਪਤ ਕੀਤਾ। 13 ਪੋਹ ਦਾ ਦਿਨ ਆਇਆ, 13 ਪੋਹ ਵਾਲੇ ਦਿਨ ਮਾਤਾ ਗੁਜਰੀ ਜੀ ਨੂੰ ਇਹ ਸਮਝ ਆ ਗਈ ਕਿ ਅੱਜ ਬਾਲ ਜਾਣਗੇ ਤੇ ਲੱਗਦਾ ਹੈ ਖੁਦਾ ਦੀ ਨੇਤ ਦੇ ਨਾਲ ਵਾਪਸ ਨਹੀਂ ਆਉਣਗੇ। ਮਾਤਾ ਗੁਜਰੀ ਜੀ ਨੂੰ ਆਪਣੀ ਨੂੰਹ ਰਾਣੀ ਚੇਤੇ ਆਈ, ਇਨ੍ਹਾਂ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਜੰਨੀ ਯਾਦ ਆਈ, ਧੀਏ ਤੇਰੇ ਪੁੱਤਰ ਅੱਜ ਜਾ ਰਹੇ ਨੇ ਤੇ ਜਾ ਰਹੇ ਨੇ ਲਾੜੀ ਮੌਤ ਨੂੰ ਵਿਆਹਣ ਵਾਸਤੇ, ਤੂੰ ਆਪ ਹੁੰਦੀ ਆਪ ਤਿਆਰ ਕਰਕੇ ਨਾ ਬੱਚਿਆਂ ਨੂੰ ਸਜਾ ਕੇ ਤੋਰ ਦੇ, ਪਰ ਨਾ ਤੂੰ ਕੋਲ ਨਾ ਇਨ੍ਹਾਂ ਬੱਚਿਆਂ ਦੇ ਪਿਤਾ ਕੋਲ, ਇਹ ਬੋਝ ਤੁਸਾਂ ਮੇਰੇ ਕੰਧਿਆਂ ਤੇ ਪਾਇਆ, ਇਨ੍ਹਾਂ ਬੱਚਿਆਂ ਨੂੰ ਤਿਆਰ ਕਰਕੇ ਹੁਣ ਮੈਂ ਤੋਰਾਂਗੇ। ਮਾਤਾ ਗੁਜਰੀ ਜੀ ਇਨ੍ਹਾਂ ਬੱਚਿਆਂ ਨੂੰ ਸੁਭ ਸਿੱਖਿਆ ਸਾਰੀ ਰਾਤ ਕਲੇਜੇ ਦੇ ਨਾਲ ਲਾ ਕੇ ਦਿੰਦੇ ਰਹੇ। ਬੇਟਾ ਵੇਖਣਾ ਕਿਤੇ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਦਿੱਤੀ ਸਿੱਖਿਆ ਨੂੰ ਵਿਸਾਰ ਨਾ ਦੇਣਾ। ਮਾਤਾ ਜੀ ਨੇ ਦੋ ਬੋਲ ਕਹਿ ਆਖਿਆ, ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਬੇਟਾ ਇਨ੍ਹਾਂ ਦੁਸ਼ਟਾਂ ਨੇ ਤੁਹਾਨੂੰ ਆਰਾਮ ਦੀ ਮੌਤ ਨਹੀਂ ਮਾਰਨਾ, ਇਨ੍ਹਾਂ ਦੁਸ਼ਟਾਂ ਨੇ ਬੜੇ ਤਸ਼ੱਦਦ ਕਰਨੇ ਨੇ, ਇਨ੍ਹਾਂ ਨੇ ਬੜੇ ਜ਼ੁਲਮ ਕਰਨੇ ਨੇ, ਇਹਨਾਂ ਨੇ ਮਨ ਆਈਆਂ ਕਰਨੀਆਂ ਨੇ ਤੇ ਬੇਟਾ ਤੁਸੀਂ ਆਪਣੇ ਦਾਦਾ ਜੀ ਦੇ ਚਰਨਾਂ ਦੇ ਅੰਦਰ ਧਿਆਨ ਨੂੰ ਜੋੜ ਕੇ ਰੱਖਣਾ ਹੈ। ਦੁਸ਼ਟ ਤਸੀਏ ਦੇਣ ਕਨੇਰੇ ਬਚਨ ਸੁਮਰਨੇ ਦਾਦੇ ਕੇਰੇ ਤੇ ਨਾਲ ਲੱਗਦਾ ਇਹਨਾਂ ਬੱਚਿਆਂ ਨੇ ਅੱਗੋਂ ਜਵਾਬ ਦਿੱਤਾ। ਦੋਵਾਂ ਨੇ ਮੰਦ ਮੰਦ ਮੁਸਕਰਾਉਂਦਿਆਂ ਹੋਇਆਂ ਦਾਦੀ ਦੀ ਗਲਵਕੜੀ ਵਿਚ ਆ ਕੇ ਜਵਾਬ ਦਿੱਤਾ, ਤਨ ਚਿੰਤਾ ਕਛ ਨਾਹੇ ਹਮਾਰੇ ਪਾਛੇ ਤਬ ਚਿੰਤਾ ਉਰ ਭਾਰੀ। ਸਾਨੂੰ ਆਪਣੇ ਤਨ ਦੀ ਮਾਤਾ ਜੀ ਚਿੰਤਾ ਨਹੀਂ ਹੈ। ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਡੇ ਤਨ ਦੇ ਨਾਲ ਉਹਨਾਂ ਜਾਲਮਾਂ ਨੇ ਕੀ ਕਰਨਾ ਹੈ, ਇਸ ਗੱਲ ਦੀ ਮਾਤਾ ਜੀ ਸਾਨੂੰ ਕੋਈ ਪਰਵਾਹ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਵੱਧ ਤੋਂ ਵੱਧ ਮੌਤ ਤੇ ਮੌਤ ਨੂੰ ਅਸੀਂ ਖਿੜੇ ਮੱਥੇ ਕਬੂਲ ਕਰ ਲਿਆ ਤੇ ਜਦ ਕੋਈ ਮੌਤ ਨੂੰ ਕਬੂਲ ਕਰ ਲੈਂਦਾ ਹੈ ਤੇ ਮੌਤ ਦਾ ਵਜ਼ਨ ਤੇ ਮੌਤ ਦਾ ਦੁੱਖ ਘੱਟ ਜਾਂਦਾ ਹੈ। ਮੈਂ ਇੱਕ ਵਿਦਵਾਨ ਦੇ ਬੋਲ ਪੜ੍ਹੇ, ਉਹ ਕਹਿੰਦਾ ਮੈਦਾਨੇ ਜੰਗ ਦੇ ਅੰਦਰ ਉੱਚੀ ਉੱਚੀ ਜਿਹੜੇ ਜੈਕਾਰੇ ਸਿੱਖ ਧਰਮ ਦੇ ਮਰਜੀਵੜੇ ਛਪਾਈ ਲਾਉਂਦੇ ਰਹੇ, ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਰਹੇ, ਉਹ ਕਹਿੰਦਾ ਇਹ ਮਨੋ ਬਲ ਵਧਾਉਣ ਵਾਸਤੇ ਹੈ ਤੇ ਮੌਤ ਨੂੰ ਮਖੌਲ ਕਰਨ ਵਾਸਤੇ ਹੈ। ਜਿੰਨਾ ਕੋਈ ਮੌਤ ਨੂੰ ਮਜ਼ਾਕ ਕਰਦਾ ਮੌਤ ਉਹਨਾਂ ਆਪਣਾ ਵਜ਼ਨ ਘਟਾ ਕੇ ਪੇਸ਼ ਆਉਂਦੀ ਹੈ। ਇਹ ਦੋਵੇਂ ਛੋਟੇ ਵੀਰ ਜਵਾਬ ਦਿੰਦੇ ਨੇ, ਦਾਦੀ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਨੂੰ ਆਪਣੇ ਤਨ ਦੀ ਤੇ ਕੋਈ ਪਰਵਾਹ ਹੀ ਨਹੀਂ, ਤਨ ਨੂੰ ਵੱਧ ਤੋਂ ਵੱਧ ਕੱਟਣਗੇ ਤੇ ਇਸ ਗੱਲ ਦੀ ਸਾਨੂੰ ਪਰਵਾਹ ਨਹੀਂ। ਇੱਕ ਬੇਨਤੀ ਮੈਂ ਇੱਥੇ ਰੋਕ ਕੇ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਚੱਲਾਂ। ਇੱਕ ਵਕਤ ਸੀ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਇੱਕ ਸੇਵਾਦਾਰ ਆਇਆ, ਉਹਨਾਂ ਦਾ ਸੇਵਕ, ਔਰ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ 1173 ਦੇ ਅੰਦਰ। ਅੰਦਾਜ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਤਕਰੀਬਨ 200 ਸਾਲ ਪਹਿਲਾਂ ਕਹਿ ਲਓ। ਬਾਬਾ ਫਰੀਦ ਜੀ ਦੇ ਕੋਲ ਸੇਵਕ ਆਉਂਦਾ ਹੈ ਤੇ ਇੱਕ ਪ੍ਰਸ਼ਨ ਲੈ ਕੇ ਆਉਂਦਾ ਹੈ। ਆਖਿਆ ਭਗਤ ਜੀ ਮਨਸੂਰ ਸ਼ਹੀਦ ਹੋਇਆ, ਸੂਲੀ ਦੇ ਉੱਤੇ ਚੜ ਗਿਆ, ਪਰ ਉਹਨੇ ਚੜਦੇ ਵਕਤ ਕੋਈ ਪਰਵਾਹ ਨਾ ਕੀਤੀ। ਸੁਕਰਾਜ ਜ਼ਹਿਰ ਦਾ ਪਿਆਲਾ ਪੀ ਗਏ, ਪਰ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਅਫਸੋਸ ਦਾ ਚਿੰਨ ਜ਼ਹਿਰ ਪੀਂਦੇ ਵਕਤ ਪ੍ਰਗਟ ਨਾ ਹੋਇਆ। ਆਖਿਆ ਹੋਰ ਅਨੇਕ ਸ਼ਹਾਦਤ ਦਾ ਜਾਮ ਪੀ ਗਏ। ਜੇ ਕਦੀ ਗੁਰੂ ਅਰਜਨ ਦੇਵ ਪਾਤਸ਼ਾਹ ਉਦੋਂ ਸ਼ਹੀਦ ਹੋਏ ਹੁੰਦੇ ਤੇ ਉਹ ਸਵਾਲ ਕਰਨ ਵਾਲਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵਿੱਚ ਰੱਖਦਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਹੋਈ ਬਾਅਦ ਵਿੱਚ। ਆਖਿਆ ਭਗਤ ਫਰੀਦ ਜੀ ਕਾਰਨ ਕੀ ਹੈ, ਹੱਸਦੇ ਹੱਸਦਾ ਕੋਈ ਬੰਦ ਕਟਵਾ ਦਿੰਦਾ ਹੈ, ਕੋਈ ਕਿਸ ਤਰ੍ਹਾਂ ਸ਼ਹਾਦਤ ਦਾ ਜਾਮ ਪੀਂਦਾ ਹੈ, ਕੋਈ ਕਿਸ ਤਰ੍ਹਾਂ ਅਨੇਕ ਤਸ਼ੱਦਤ ਤਸੀਹੇ ਸਹਾਰਨ ਦਾ ਇਹਨਾਂ ਦਾ ਕਾਰਨ ਕੀ ਹੈ, ਇਹਨਾਂ ਨੂੰ ਦੁੱਖ ਨਹੀਂ ਮਿਲਦਾ। ਤੇ ਭਗਤ ਫਰੀਦ ਜੀ ਨੇ ਨਾ ਇੱਕ ਜੁਗਤ ਦੇ ਜ਼ਰੀਏ ਇਹਨਾਂ ਨੂੰ ਜਵਾਬ ਦਿੱਤਾ, ਜੁਗਤ ਦੇ ਜ਼ਰੀਏ। ਭਗਤ ਫਰੀਦ ਸਾਹਿਬ ਨੇ ਨਾ ਇੱਕ ਕੱਚਾ ਨਾਰੀਅਲ ਲਿਆ ਤੇ ਕੱਚਾ ਨਾਰੀਅਲ ਉਹ ਸੇਵਾਦਾਰ ਦੇ ਹਵਾਲੇ ਕੀਤਾ। ਆਖਿਆ ਸੱਜਣਾ ਇਹ ਨਾਰੀਅਲ ਹੈ ਤੇ ਨਾਰੀਅਲ ਦੇ ਅੰਦਰੋਂ ਗਿਰੀ ਬਚਾ ਕੇ ਲਿਆਉਣੀ ਏ ਤੇ ਇਹਦਾ ਖੋਲ ਸਾਰਾ ਲਾਹ ਕੇ ਲਿਆਉਣਾ, ਪਰ ਖਿਆਲ ਕਰੀ ਗਿਰੀ ਟੁੱਟੇ ਨਾ, ਜਿਹੜਾ ਅੰਦਰ ਦਾ ਕੱਚਾ ਖੋਪਾ ਹੈ ਉਹ ਨਾ ਟੁੱਟੇ ਤੇ ਨਾਰੀਅਲ ਕੱਚਾ। ਆਪ ਜਾਣਦੇ ਹੋ ਜਦ ਕੱਚੇ ਨਾਰੀਅਲ ਨੂੰ ਤੋੜੋਗੇ ਤੇ ਅੰਦਰ ਗਿਰੀ ਤੇ ਟੁੱਟੇਗੀ, ਲਾਜ਼ਮੀ ਟੁੱਟੇਗੀ, ਬਾਹਰੋਂ ਚੋਟ ਕਰੋਗੇ ਚੋਟ ਗਿਰੀ ਤੱਕ ਪਹੁੰਚੇਗੀ। ਇਹ ਸੇਵਾਦਾਰ ਨਾਰੀਅਲ ਦੇ ਖੋਪੇ ਨੂੰ ਬਚਾਉਣ ਦਾ ਯਤਨ ਕਰਦਾ ਹੈ, ਗਿਰੀ ਸਾਲਮ ਵੱਜੇ ਪਰ ਬਚਦੀ ਨਹੀਂ ਹੈ, ਚਕਨਾ ਚੂਰ ਹੋ ਗਈ, ਕਈ ਟੁਕੜਿਆਂ ਦੇ ਅੰਦਰ ਉਹ ਖੋਪਾ ਹੋਇਆ ਤੇ ਟੁੱਟਾ ਹੋਇਆ ਨਾਰੀਅਲ ਲੈ ਕੇ ਸੇਵਾਦਾਰ ਆ ਜਾਂਦਾ ਹੈ ਭਗਤ ਫਰੀਦ ਸਾਹਿਬ ਜੀ ਦੇ ਕੋਲ। ਭਗਤ ਜੀ ਮੈਂ ਤੁਹਾਡੇ ਤੇ ਕੀਤਾ ਸੀ ਇੱਕ ਪ੍ਰਸ਼ਨ ਕਿ ਇਹ ਮਹਾਨ ਚੰਗੇ ਮਹਾਨ ਗੁਰਮੁਖ ਸੰਤ ਪੁਰਸ਼ ਸ਼ਹਾਦਤ ਦਾ ਜਾਮ ਪੀਂਦੇ ਰਹੇ ਪਰ ਇਹਨਾਂ ਨੂੰ ਦੁੱਖ ਨਹੀਂ ਹੋਇਆ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਅੱਗੋਂ ਫੜ ਕੇ ਮੇਰੇ ਹੱਥ ਵਿੱਚ ਨਾਰੀਅਲ ਤੇ ਨਾਰੀਅਲ ਤੋੜ ਕੇ ਮੈਂ ਲਾਇਆ ਆ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਮੈਨੂੰ ਗਿਰੀ ਨੂੰ ਬਚਾ ਨਹੀਂ ਪਾਇਆ। ਭਗਤ ਜੀ ਨੇ ਹੁਣ ਪੱਕਾ ਨਾਰੀਅਲ ਫੜਿਆ ਤੇ ਪੱਕਾ ਨਾਰੀਅਲ ਪਕੜ ਕੇ ਉਹਦੇ ਹਵਾਲੇ ਕੀਤਾ। ਕਹਿਣ ਲੱਗੇ ਸੱਜਣਾ ਚਲੋ ਉਹ ਨਹੀਂ ਬਚਿਆ ਤੇ ਇਹਨੂੰ ਲੈ ਕੇ ਜਾ, ਇਹਨੂੰ ਵੇਖੀ ਇਹਦਾ ਖੋਲ ਵੱਖਰਾ ਤੇ ਗਿਰੀ ਵੱਖਰੀ ਕਰਕੇ ਲਿਆਉਣੀ, ਗਿਰੀ ਟੁੱਟੇ ਨਾ। ਇਹਦਾ ਖੋਲ ਜਦ ਤੋੜਿਆ ਤੇ ਬੜੇ ਆਰਾਮ ਦੇ ਨਾਲ ਟੁੱਟ ਗਿਆ ਤੇ ਖੋਪਾ ਅੰਦਰੋਂ ਸਾਬਤ ਬਚ ਗਿਆ। ਸਾਬਤ ਖੋਪਾ ਲੈ ਕੇ ਭਗਤ ਜੀ ਦੇ ਕੋਲ ਆਇਆ। ਭਗਤ ਜੀ ਮੇਰੇ ਸਵਾਲ ਦਾ ਜਵਾਬ, ਕਹਿਣ ਲੱਗੇ ਇਹੀ ਜਵਾਬ ਹੈ, ਜਿਨ੍ਹਾਂ ਦਾ ਮਨ ਤਨ ਦੇ ਨਾਲ ਜੁੜਿਆ ਹੁੰਦਾ ਹੈ ਤੇ ਜਦ ਤਨ ਨੂੰ ਚੋਟ ਹੁੰਦੀ ਹੈ ਉਹਨਾਂ ਦਾ ਮਨ ਵੀ ਅੰਦਰੋਂ ਟੁੱਟਦਾ, ਮਨ ਵੀ ਦੁਖੀ ਹੁੰਦਾ ਤੇ ਜਿਨ੍ਹਾਂ ਦਾ ਮਨ ਤਨ ਨਾਲੋਂ ਹਟ ਕੇ ਤੇ ਖੁਦਾ ਬੰਦ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਹੈ, ਉਹਨਾਂ ਦੇ ਤਨ ਨੂੰ ਬਾਹਰੋਂ ਕੱਟੋ ਤਾਂ ਪਰਵਾਹ ਨੇ, ਤਨ ਨੂੰ ਤੋੜੋ ਤਾਂ ਪਰਵਾਹ ਨੇ, ਤਨ ਨੂੰ ਸਾੜੋ ਤਾਂ ਪਰਵਾਹ ਨੇ, ਤਨ ਨੂੰ ਚਰਖੜੀ ਤੇ ਚਾੜੋ, ਤਨ ਨੂੰ ਆਰੇ ਦੇ ਨਾਲ ਕੱਟੋ, ਤਨ ਨੂੰ ਦੇਗ ਵਿਚ ਉਬਾਲੋ, ਤਨ ਦੇ ਨਾਲ ਜੋ ਮਰਜ਼ੀ ਕਰੋ, ਉਹਨਾਂ ਨੂੰ ਅੰਦਰ ਦੁੱਖ ਨਹੀਂ ਪਹੁੰਚਦਾ। ਕਿਉਂਕਿ ਜਿਹਨੂੰ ਦੁੱਖ ਪਹੁੰਚਣਾ ਹੈ ਉਹ ਤਨ ਦੇ ਨਾਲ ਹੈ ਹੀ ਨਹੀਂ ਹੈ, ਤਨ ਨੂੰ ਪਹਿਲਾਂ ਤੋਂ ਕੱਟ ਚੁੱਕਾ ਹੈ। ਕਿਸੇ ਨੇ ਕਿਹਾ ਸੀ ਕਿ ਜਿਹਨੂੰ ਤੂੰ ਕੱਟਣਾ ਚਾਹੁੰਦਾ ਹੈ ਉਹਨੂੰ ਮੈਂ ਬੜਾ ਸਮਾਂ ਪਹਿਲਾਂ ਤੋਂ ਕੱਟ ਚੁੱਕਾ ਔਰ ਉਹਨੂੰ ਕੱਟ ਕੇ ਸਰੀਰ ਨਾਲੋਂ ਜੋੜ ਚੁੱਕਾ ਪਰਮਾਤਮਾ ਦੇ ਨਾਲ। ਸਾਹਿਬਜ਼ਾਦੇ ਕਹਿੰਦੇ ਨੇ, ਮਾਤਾ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਪਾਛੇ ਤਵ ਚਿੰਤਾ ਉਰ ਭਾਰੀ। ਚਿੰਤਾ ਇਸ ਗੱਲ ਦੀ, ਸਾਡੇ ਜਾਣ ਤੋਂ ਬਾਅਦ ਇਹ ਜ਼ਾਲਮ ਤੁਹਾਡੇ ਸਰੀਰ ਦੇ ਨਾਲ ਕੀ ਕਰਨਗੇ। ਇਮ ਕਹਿ ਲਾਲ ਉੱਠੇ ਤੇ ਸਵੇਰੇ, ਇਸ ਤਰ੍ਹਾਂ ਦੋਵੇਂ ਬੱਚੇ ਉੱਠਦੇ ਨੇ ਔਰ ਉੱਠ ਕੇ ਫਿਰੇ ਮਾਤ ਕੇ ਚਾਰ ਛੁਫੇਰੇ, ਜਿਵੇਂ ਇੱਕ ਸਾਧਕ ਆਪਣੇ ਮੁਰਸ਼ਦ ਦੇ ਚਾਰ ਛੁਫੇਰੇ ਪਰਿਕਰਮਾ ਕਰਦਾ, ਇਹਨਾਂ ਦੋਵਾਂ ਛੋਟੇ ਬੱਚਿਆਂ ਨੇ ਮਾਤਾ ਗੁਜਰੀ ਜੀ ਦੀਆਂ ਪਰਿਕਰਮਾ ਕੀਤੀਆਂ ਨੇ। ਇਤਿਹਾਸ ਦੇ ਪੰਨੇ ਪੜ੍ਹੀਏ, ਪੜ੍ਹ ਕੇ ਖਬਰ ਮਿਲਦੀ ਏ। ਇਮ ਕਹਿ ਲਾਲ ਉੱਠੇ ਤੇ ਸਵੇਰੇ, ਫਿਰੇ ਮਾਤ ਕੇ ਚਾਰ ਛੁਫੇਰੇ, ਮਾਤਾ ਜੀ ਦੇ ਚਾਰ ਛੁਫੇਰੇ ਘੁੰਮੇ ਨੇ, ਪਰਿਕਰਮਾ ਕੀਤੀ ਏ, ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਇਹਨਾਂ ਨੂੰ ਘੁੱਟ ਕੇ ਗਲਵਕੜੀ ਦਾ ਪਿਆਰ ਦਿੰਦੇ ਨੇ, ਨਿੱਘ ਦਿੰਦੇ ਨੇ, ਇਹਨਾਂ ਦਾ ਮੂੰਹ ਮੱਥਾ ਚੁੰਮਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਲਿਖਦੇ ਨੇ, ਮਾਤਾ ਗੁਜਰੀ ਜੀ ਨੇ ਨਾ ਕਲੇਜੇ ਦੇ ਨਾਲ ਲਾ ਕੇ ਉਸ ਤੋਂ ਬਾਅਦ ਇੱਕ ਗੱਲ ਕਹੀ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਆਓ ਇੱਕ ਵਾਰਾ ਮੈਂ ਤੁਹਾਨੂੰ ਹੋਰ ਘੁੱਟ ਕੇ ਗਲਵਕੜੀ ਦਾ ਨਿੱਗ ਦੇ ਦਿਆਂ, ਆਓ ਇੱਕ ਵਾਰੀ ਮੈਂ ਘੁੱਟ ਕੇ ਆਪਣੇ ਸੀਨੇ ਦੇ ਨਾਲ ਤੁਹਾਨੂੰ ਲਾ ਲਵਾਂ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਮੈਂ ਕੰਘੀ ਮੂੰਹ ਧੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਦੁੱਲਾ ਬਣਾ ਤੋ ਲੂੰ। ਆਖਿਆ ਅੱਜ ਜਾ ਰਹੇ ਹੋ ਤੇ ਬੇਟਾ ਮੈਨੂੰ ਲੱਗਦਾ ਕਰਤਾਰ ਦਾ ਅੱਜ ਭਾਣਾ ਵਰਤ ਜਾਣਾ ਹੈ, ਅੱਜ ਸ਼ਾਮਾਂ ਦੇ ਵਕਤ ਤੁਸੀਂ ਮੁੜ ਕੇ ਮੇਰੇ ਕੋਲ ਨਹੀਂ ਆਓਗੇ, ਤੇ ਜੇ ਜਾ ਹੀ ਰਹੇ ਹੋ ਲਾੜੀ ਮੌਤ ਨੂੰ ਵਿਆਹਣ ਵਾਸਤੇ, ਤੇ ਆਓ ਅੱਜ ਮੈਂ ਤੁਹਾਨੂੰ ਸਜਾ ਕੇ ਸ਼ਿੰਗਾਰ ਕੇ ਦੁੱਲਾ ਬਣਾ ਕੇ ਆਪਣੇ ਕੋਲੋਂ ਤੋਰਾਂ, ਤੁਸੀਂ ਚਾਈ ਚਾਈ ਜਾਣਾ ਹੈ। ਔਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜਾਣਾ ਹੈ। ਸਾਹਿਬਜ਼ਾਦਿਆਂ ਨੂੰ ਛਪਾਈ ਲੈਣ ਵਾਸਤੇ ਆਉਂਦਾ ਹੈ। ਛਪਾਈ ਨੂੰ ਮਾਤਾ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੇਰੇ ਘਰ ਛੋਟੇ ਛੋਟੇ ਨਿਆਣੇ ਬੱਚੇ ਨਹੀਂ ਹੈ, ਤੂੰ ਲੈਣ ਵਾਸਤੇ ਆਇਆ ਹੈ, ਜ਼ੁਲਮ ਕਮਾਉਣ ਵਾਸਤੇ ਆਇਆ ਹੈ, ਤੇਰੇ ਘਰ ਦੇ ਅੰਦਰ ਸ਼ੀਰਖੋਰ ਬੱਚੇ ਨਹੀਂ ਹੈ। ਛਪਾਈ ਦਾ ਮਨ ਵੀ ਦਰਬ ਗਿਆ, ਹੱਥ ਜੋੜ ਕਹਿਣ ਲੱਗਾ, ਮਾਤਾ ਜੀ ਮੈਂ ਆ ਵਜ਼ੀਰ ਖਾਨ ਦਾ ਅਹਿਲਕਾਰ, ਮੈਂ ਉਹਦਾ ਦਿੱਤਾ ਹੋਇਆ ਨਮਕ ਖਾਨਾ ਮੇਰੇ ਵਸ ਤੋਂ ਕਹਾਣੀ ਬਾਹਰ ਹੈ, ਜੇ ਮੈਂ ਇਹਨਾਂ ਨੂੰ ਛੱਡ ਕੇ ਜਾਣਾ ਵੀ ਚਾਹਵਾਂ ਤੇ ਛੱਡ ਕੇ ਜਾਣਾ ਮੇਰੇ ਵਸ ਵਿੱਚ ਨਹੀਂ ਹੈ, ਮੈਂ ਚਲਾ ਵੀ ਜਾਵਾਂ ਮੇਰੀ ਜਗ੍ਹਾ ਤੇ ਕੋਈ ਦੂਸਰਾ ਆਣ ਕੇ ਇਹਨਾਂ ਨੂੰ ਲੈ ਜਾਏਗਾ। ਦੋਵੇਂ ਸਾਹਿਬਜ਼ਾਦੇ ਛਪਾਈਆਂ ਦੇ ਨਾਲ ਚੱਲਦੇ ਨੇ ਤੇ ਚੱਲਦੇ ਚੱਲਦੇ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਪਹੁੰਚ ਜਾਂਦੇ ਨੇ। ਵਜ਼ੀਰ ਖਾਂ ਹੈ, ਸੁੱਚਾ ਆਨੰਦ ਹੈ, ਧਰਮ ਦਾ ਉਪਦੇਸ਼ ਕਰਨ ਵਾਲਾ ਕਾਜ਼ੀ ਹੈ, ਹੋਰ ਅਮੀਰ ਵਜ਼ੀਰ ਨੇ, ਕਾਜ਼ੀ ਹੈ, ਕੋਤਵਾਲ ਹੈ, ਸਾਰੇ ਮੌਜੂਦ ਨੇ। ਕਚਹਿਰੀ ਦੇ ਅੰਦਰ ਜਾ ਕੇ ਇਹਨਾਂ ਨੇ ਫਤਿਹ ਦਾ ਨਾਰਾ ਬੁਲੰਦ ਕੀਤਾ, ਫਤਿਹ ਗਜਾਈ, ਪਰ ਫਤਿਹ ਦਾ ਜਵਾਬ ਕਿਧਰੋਂ ਆਉਣਾ ਸੀ। ਆਖਸਰ ਆਪਸ ਵਿਚ ਹੀ ਦੋਵਾਂ ਵੀਰਾਂ ਨੇ ਫਤਿਹ ਦੀ ਸਾਂਝ ਕੀਤੀ। ਕਾਜ਼ੀ ਨੂੰ ਹੁਕਮ ਹੋਇਆ ਵਜ਼ੀਰ ਖਾਨ ਦਾ, ਕਾਜ਼ੀ ਸਾਹਿਬ ਫਤਵਾ ਸੁਣਾਇਆ ਜਾਏ। ਕਾਜ਼ੀ ਫਤਵਾ ਪੜ ਕੇ ਸੁਣਾਉਂਦਾ ਹੈ। ਉਹ ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਇੱਕ ਵਾਰ ਪੁੱਛ ਲਿਆ ਜਾਏ, ਜੇ ਨਾ ਮੰਨਣ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਉਹਨਾਂ ਨੇ ਤੇ ਸ਼ਹੀਦ ਨਹੀਂ ਸੀ ਨਾ ਕਹਿਣਾ, ਇਹ ਤੇ ਸਤਿਕਾਰ ਵਜੋਂ ਆਪਾਂ ਹੀ ਕਹਿ ਰਹੇ ਨਾ ਕਿ ਸ਼ਹੀਦ ਕਰ ਦਿੱਤਾ ਜਾਏ, ਉਹਨਾਂ ਨੇ ਤੇ ਇਹ ਕਹਿਣਾ ਸੀ ਮਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ, ਤੇ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ। ਕਾਜ਼ੀ ਆਇਆ ਹੈ, ਰਾਜ ਮਿਸਤਰੀ ਆ ਗਏ ਜਿਨ੍ਹਾਂ ਨੇ ਚਿਣਾਈ ਕਰਨੀ ਸੀ, ਰਾਜ ਮਿਸਤਰੀ ਆ ਗਏ, ਕੋਤਵਾਲ ਆਇਆ, ਸੁੱਚਾ ਆਨੰਦ ਵੀ ਸਾਹਮਣੇ ਆਇਆ, ਇਹਨੇ ਮੱਥੇ ਦਾ ਤਿਲਕ ਲਾਇਆ ਹੈ, ਤੇੜ ਧੋਤੀ ਹੈ, ਤੇਰੇ ਧਾਗੇ ਦਾ ਜਨੇਊ ਵੀ ਗਲੇ ਪਾਇਆ, ਸਾਹਮਣੇ ਆਣ ਕੇ ਖਲੋ ਜਾਂਦਾ। ਵਜ਼ੀਰ ਖਾਂ ਆਉਂਦਾ, ਤਿਆਰੀ ਹੋਈ, ਕਾਜ਼ੀ ਨੇ ਪੜ ਕੇ ਫਤਵਾ ਸੁਣਾਇਆ, आखिर तैयारी आरंभ हुई। काजी एक बार फिर पुछदा है, कहिंदा बच्चियो तुहाडी कोई आखरी ख्वाहिश, मैं कल अर्ज गुजारी सी केवल इशारतन बेनती कर रहा, तुहाडी कोई आखरी ख्वाहिश? ते कहन लगे हां साडी आखरी ख्वाहिश है। पुछया कि? आख्या साडी आखरी ख्वाहिश ए है कि जिस तलवार दे नाल साडे सिर साडे धड़ तों जुदा

ਸਕਦੇ ਹੈ। ਦੋਵੇਂ ਬੱਚੇ ਨਿਡਰ ਹੋ ਕੇ ਕਹਿਣ ਲੱਗੇ, ਕੋਤਵਾਲ ਤੇ ਕਾਜ਼ੀ, ਇਹ ਤੁਹਾਨੂੰ ਹੱਕ ਹਕੂਕ ਦਿੱਤਾ ਕਿੰਨੇ ਕਿ ਤੁਸੀਂ ਸਾਰਿਆਂ ਧਰਮਾਂ ਦੇ ਦਰਵਾਜ਼ੇ ਕਰੋ ਬੰਦ ਤੇ ਇੱਕ ਹੀ ਧਰਮ ਦਾ ਦਰਵਾਜ਼ਾ ਖੁੱਲਾ ਰਹਿ, ਕੇਵਲ ਇਸਲਾਮ ਦਾ ਹੀ ਦਰਵਾਜ਼ਾ ਖੁੱਲਾ ਰਹਿ, ਇਹ ਹੱਕ ਤੁਹਾਡੀ ਝੋਲੀ ਕਿੰਨੇ ਪਾਇਆ। ਚਾਹੀਦਾ ਇਹ ਹੈ ਕਿ ਬੰਦਾ ਹਰ ਧਰਮ ਦੇ ਅੰਦਰ ਆਪਣੇ ਧਰਮ ਨੂੰ ਮੰਨ ਸਕੇ, ਧਰਮ ਦੀ ਪੂਜਾ ਕਰ ਸਕੇ। ਮੈਂ ਕੇਵਲ ਇੱਕ ਇਸ਼ਾਰੇ ਵਜੋਂ ਬੇਨਤੀ ਕਰਦਾ ਹੋਇਆ ਅੱਗੇ ਚੱਲਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਲਾਹੌਰ ਦੇ ਅੰਦਰ ਇੱਕ ਮੌਲਵੀ ਨਮਾਜ਼ ਅਦਾ ਕਰਨ ਦੇ ਸਮੇਂ ਮਸਜਿਦ ਦੇ ਅੰਦਰ ਆਵਾਜ਼ ਦਿੰਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਾਂਗ ਦਿੰਦਾ ਹੈ। ਨੇੜੇ ਸੀ ਕਿਧਰੇ ਸਿੱਖਾਂ ਦਾ ਘਰ ਤੇ ਸਿੱਖ ਸੀ ਤੰਗ ਸੋਚ ਵਾਲਾ, ਮੁਤਸਬੀ ਜਾਮੇ ਵਾਲਾ। ਉਹਨੇ ਮੌਲਵੀ ਨੂੰ ਵਾਰ ਵਾਰ ਜਾ ਕੇ ਕਹਿਣਾ, ਆਵਾਜ਼ ਨਾ ਦਿਆ ਕਰ, ਸਾਡਾ ਰਾਜਾ ਹੈ, ਸਿੱਖ ਰਾਜਾ ਸ਼ੇਰੇ ਪੰਜਾਬ, ਤੂੰ ਉੱਚੀ ਉੱਚੀ ਰੌਲਾ ਹੀ ਪਾਉਂਦਾ ਰਹਿੰਦਾ। ਮੌਲਵੀ ਨੇ ਆਵਾਜ਼ ਦੇਣੀ ਬੰਦ ਕੀਤੀ, ਪਰ ਚਲਾ ਜਾਂਦਾ ਸ਼ਿਕਾਇਤ ਲੈ ਕੇ ਸ਼ੇਰੇ ਪੰਜਾਬ ਦੇ ਦਰਬਾਰ ਦੇ ਅੰਦਰ। ਆਖਿਆ, ਮਹਾਰਾਜਾ ਸਾਹਿਬ, ਤੁਹਾਡੇ ਇੱਕ ਸਿੱਖ ਨੇ ਮੈਨੂੰ ਇਸ ਕਰਮ ਕਰਨ ਤੋਂ ਵਰਜਿਆ ਹੈ ਕਿ ਮਸਜਿਦ ਦੇ ਅੰਦਰ ਮੈਂ ਬਾਂਗ ਨਾ ਦੇਵਾਂ, ਆਵਾਜ਼ ਨਾ ਦੇਵਾਂ। ਸ਼ੇਰੇ ਪੰਜਾਬ ਨੇ ਸਿਪਾਹੀ ਭੇਜੇ, ਸਿੱਖ ਨੂੰ ਫੜਿਆ ਗਿਆ ਤੇ ਸਿੱਖ ਨੂੰ ਪਕੜ ਕੇ ਲਿਆਂਦਾ ਗਿਆ ਸ਼ੇਰੇ ਪੰਜਾਬ ਦੀ ਕਚਹਿਰੀ ਦੇ ਅੰਦਰ। ਸ਼ੇਰੇ ਪੰਜਾਬ ਨੇ ਫੈਸਲਾ ਸੁਣਾਇਆ, ਉਹ ਕਹਿਣ ਲੱਗਾ, ਸਿੱਖਾ, ਅੱਜ ਤੋਂ ਬਾਅਦ ਇਸ ਮੌਲਵੀ ਦੇ ਰੋਟੀ ਰੋਜੀ ਦਾ ਇੰਤਜ਼ਾਮ ਤੂੰ ਕਰੇਗਾ। ਉਹ ਕਹਿਣ ਲੱਗਾ, ਜੀ ਇਹ ਕੈਸੀ ਸਜ਼ਾ? ਉਹ ਕਹਿਣ ਲੱਗਾ, ਸਜ਼ਾ ਇਹੀ ਹੈ, ਜਦ ਤੂੰ ਉਹਦੇ ਧਰਮ ਦਾ ਲਾਲਣ ਪਾਲਣ ਕਰਨ ਤੋਂ ਰੋਕ ਰਿਹਾ, ਉਹਦੀ ਰੋਟੀ ਦਾ ਜ਼ਰੀਆ ਉਹਨੂੰ ਬਾਂਗ ਦੇਣ ਤੋਂ ਰੋਕ ਰਿਹਾ, ਉਹ ਬਾਂਗ ਨਹੀਂ ਦੇਗਾ, ਬਾਂਗ ਵੀ ਤੂੰ ਦੇਗਾ ਔਰ ਇਹਦੀ ਰੋਟੀ ਦਾ ਇੰਤਜ਼ਾਮ ਵੀ ਤੂੰ ਕਰੇਗਾ। ਧਰਮ ਦੇ ਜਿਹੜੇ ਮਨੁੱਖ ਹੁੰਦੇ ਨੇ, ਲੀਡਰ ਜਨ ਹੁੰਦੇ ਨੇ ਜਾਂ ਡਿਕਟੇਟਰ ਹੁਕਮਰਾਨ ਹੁੰਦੇ ਨੇ, ਉਹਨਾਂ ਨੂੰ ਇੰਨਾ ਖੁੱਲੀ ਸੋਚ ਦੇ ਮਾਲਕ ਬਣ ਕੇ ਚੱਲਣਾ ਚਾਹੀਦਾ ਹੈ ਕਿ ਸਾਰੇ ਧਰਮ ਉਹਨਾਂ ਨੂੰ ਪ੍ਰਵਾਨ ਹੋਣ। ਹਿੰਦੂ ਧਰਮ ਆਪਣੀ ਜਗ੍ਹਾ ਤੇ ਮੁਬਾਰਕ, ਮੁਸਲਮਾਨ ਆਪਣੀ ਜਗ੍ਹਾ ਤੇ ਮੁਬਾਰਕ, ਈਸਾਈ ਆਪਣੀ ਜਗ੍ਹਾ ਤੇ ਮੁਬਾਰਕ ਤੇ ਸਿੱਖ ਆਪਣੀ ਜਗ੍ਹਾ ਤੇ, ਸਾਰੇ ਧਰਮਾਂ ਦੇ ਦਰਵਾਜ਼ੇ ਖੁੱਲੇ ਰਹਿਣ। ਸਾਹਿਬਜ਼ਾਦੇ ਕਹਿਣ ਲੱਗੇ, ਹੱਕ ਹਕੂਕ ਤੁਹਾਨੂੰ ਕਿੰਨੇ ਦਿੱਤਾ ਹੈ ਕਿ ਬਾਕੀ ਧਰਮਾਂ ਦੇ ਦਰਵਾਜ਼ੇ ਰਹਿਣ ਬੰਦ ਤੇ ਕੇਵਲ ਇਸਲਾਮ ਦਾ ਦਰਵਾਜ਼ਾ ਖੁੱਲਾ ਰਹਿ? ਕੋਤਵਾਲ ਥੋੜਾ ਕੜਕਵੀਂ ਆਵਾਜ਼ ਦੇ ਅੰਦਰ ਬੋਲਦਾ ਹੈ। ਇਹ ਕਹਿਣ ਲੱਗਾ, ਦਵਾਰ ਦਿਸਦੀ? ਦਵਾਰ ਦੇ ਪਾਰ ਤੁਹਾਡੀ ਮੌਤ ਹੈ। ਇਹ ਕਹਿਣ ਲੱਗੇ, ਹਾਂ ਦਵਾਰ ਵੀ ਦਿਸ ਰਹੀ ਹੈ ਤੇ ਦਵਾਰ ਦੇ ਪਾਰ ਸਾਨੂੰ ਆਪਣੀ ਮੌਤ ਨਹੀਂ, ਦਵਾਰ ਦੇ ਪਾਰ ਸਾਨੂੰ ਆਪਣੇ ਦਾਦਾ ਜੀ ਦੀ ਗੋਦ ਦਿਸ ਰਹੀ ਹੈ। ਮਰ ਤੇ ਅਸੀਂ ਬੜਾ ਸਮਾਂ ਪਹਿਲਾਂ ਦੇ ਚੁੱਕੇ ਹਾਂ। ਅਸੀਂ ਆਪਣੇ ਮਨ ਨੂੰ ਖੁਦਾਵਨ ਦੇ ਚਰਨਾਂ ਦੇ ਨਾਲ ਜੋੜ ਕੇ ਸਰੀਰ ਦਾ ਮੋਹ ਤਿਆਗਿਆ ਹੈ। ਤੂੰ ਸਾਨੂੰ ਮਾਰਨਾ ਚਾਹੁੰਦਾ ਹੈ, ਅਸੀਂ ਤੇਰੇ ਤੋਂ ਮਰਨਾ ਨਹੀਂ। ਜਿਹਨੂੰ ਮਾਰ ਕੇ ਸਾਨੂੰ ਮਾਰਨਾ ਚਾਹੁੰਦਾ ਹੈ, ਉਹਦੇ ਮਾਰਿਆਂ ਅਸੀਂ ਮਰਨਾ ਨਹੀਂ। ਸਰੀਰ ਨੂੰ ਕੱਟ ਕੇ ਤੂੰ ਸਾਨੂੰ ਕੱਟਣਾ ਚਾਹੇਗਾ, ਅਸੀਂ ਕੱਟੇ ਨਹੀਂ ਜਾਣਾ। ਸਾਡੇ ਸਰੀਰ ਨੂੰ ਜਲਾ ਕੇ ਤੂੰ ਸੱਚ ਦੀ ਆਵਾਜ਼ ਨੂੰ ਰਾਖ ਬਣਾਉਣਾ ਚਾਹੁੰਦਾ ਹੈ, ਪਰ ਸੱਚ ਦੀ ਆਵਾਜ਼ ਹੋਰ ਕਈ ਗੁਣਾ ਉੱਚੀ ਹੋ ਕੇ ਭੜਕੇਗੀ। ਖੈਰ, ਮੈਨੂੰ ਇੱਕ ਅਦੀਬ ਦਾ ਲਿਖਿਆ ਬੋਲ ਚੇਤੇ ਆਉਂਦਾ ਹੈ। ਉਹ ਕਹਿੰਦਾ, ਸ਼ੌਕ ਹੈ ਜਿਸੇ ਸ਼ਹਾਦਤ ਕਾ, ਵੋ ਜੀਣਾ ਛੋੜ ਦੇਤੇ ਹੈ। ਜਿਸਮ ਆਪਣੇ ਕੋ ਖਲੌਣਾ ਸਮਝ ਕਰ ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤੋ ਤਾਜ ਨਾ ਹੂਰੋ ਕੀ ਹਸਰਤ, ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦੇਤੇ ਹੈ। ਇੱਕ ਕਵਿਤਰੀ ਨੇ ਦੋ ਬੋਲ ਲਿਖੇ ਨੇ। ਉਹ ਕਹਿੰਦੀ ਏ ਕਿ ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਖਿੜਦੇ ਨੇ, ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਝੜਦੇ ਨੇ, ਪਰ ਇੱਕ ਫੁੱਲ ਐਸਾ ਖਿੜਿਆ ਸੀ, ਐਸੀ ਉਸ ਖੁਸ਼ਬੋਈ, ਫੁੱਲ ਮੋਇਆ ਪਰ ਮਹਿਕ ਨਾ ਮੋਏ। ਜਿਹੜੇ ਸ਼ਹੀਦ ਹੋਣ ਵਾਲੇ ਮਹਾਨ ਪੁਰਸ਼ ਨੇ, ਉਹ ਸਰੀਰ ਕਰਕੇ ਚਲੇ ਜਾਂਦੇ ਨੇ, ਪਰ ਉਹਨਾਂ ਦੀ ਮਹਿਕ ਬਾਕੀ ਰਹਿੰਦੀ ਹੈ। ਉਹਨਾਂ ਦੀਆਂ ਕੀਤੀਆਂ ਕਥਾ ਕਹਾਣੀਆਂ ਦੂਜਿਆਂ ਵਾਸਤੇ ਅੰਮ੍ਰਿਤ ਦਾ ਕੰਮ ਕਰਦੀਆਂ ਨੇ, ਕੌਮ ਦੇ ਅੰਦਰ ਰੂਹ ਫੂਕਣ ਦਾ ਕੰਮ ਕਰਦੀਆਂ ਨੇ, ਜ਼ਿੰਦਗੀ ਦੇਣ ਦਾ ਕੰਮ ਕਰਦੀਆਂ ਨੇ। ਸਾਹਿਬਜ਼ਾਦਿਆਂ ਦੀ ਦੀਵਾਰ ਦੀ ਉਸਾਰੀ ਸ਼ੁਰੂ ਹੋਈ, ਦੀਵਾਰ ਉਸਰਦੀ ਜਾ ਰਹੀ ਹੈ। ਬਾਬਾ ਜ਼ੋਰਾਵਰ ਸਿੰਘ ਜੀ ਇਹ ਵੱਡੇ ਨੇ ਉਮਰ ਕਰਕੇ, ਤੇ ਸਹਿਬ ਬਾਬਾ ਫਤਿਹ ਸਿੰਘ ਜੀ ਉਮਰ ਕਰਕੇ ਵੀ ਛੋਟੇ ਤੇ ਕੱਦ ਕਰਕੇ ਵੀ ਛੋਟੇ। ਸਾਹਿਬ ਜ਼ੋਰਾਵਰ ਸਾਹਿਬ ਜੀ ਦੀ ਅੱਖ ਦੇ ਵਿੱਚੋਂ ਨਾ ਹੰਝੂ ਇੱਕ ਆਇਆ ਤੇ ਛੋਟਾ ਵੀਰ ਫਤਿਹ ਸਿੰਘ ਬੋਲੇ, ਕਹਿਣ ਲੱਗੇ, ਵੀਰ ਜ਼ੋਰਾਵਰ ਰੋ ਕਿਉਂ ਰਿਹਾ? ਤੇਰੀ ਅੱਖ ਦੇ ਅੰਦਰ

0: ਜੂ ਤੇਰੇ ਰੋਣ ਦਾ ਕਾਰਨ। ਤੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਫਤਿਹ ਸਿੰਘ ਮੈਂ ਤਾਂ ਰੋ ਰਿਹਾ, ਮੇਰਾ ਹੱਕ ਖੁੱਸ ਗਿਆ ਹੈ ਹੱਕ। ਫਤਿਹ ਸਿੰਘ ਕਹਿਣ ਲੱਗੇ, ਤੇਰਾ ਹੱਕ ਕਿੰਨੇ ਖੋਇਆ? ਜ਼ੋਰਾਵਰ ਸਿੰਘ ਕਹਿਣ ਲੱਗੇ, ਹੱਕ ਖੋਇਆ ਤੂੰ ਵੀਰ, ਤੇਰਾ ਹੱਕ ਮੈਂ ਕਿਵੇਂ ਖੋ ਸਕਦਾ? ਆਖਿਆ ਤੂੰ ਵੇ ਮੇਰੇ ਤੋਂ ਉਮਰ ਵਿਚ ਵੱਡਾ ਤੇ ਕੱਦ ਕਰਕੇ ਵੀ ਵੱਡਾ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਆ ਜਾਣੀ ਏ ਪਹਿਲਾਂ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਆਉਣੀ ਏ ਬਾਅਦ ਵਿਚ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਬਾਅਦ ਵਿਚ ਆਉਣੀ ਏ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਪਹਿਲਾਂ ਆਉਣੀ ਏ, ਕਿਉਂਕਿ ਤੂੰ ਸਰੀਰ ਕਰਕੇ ਛੋਟਾ ਏ, ਕੱਦ ਕਰਕੇ ਛੋਟਾ ਏ, ਤੂੰ ਪਿਤਾ ਦੀ ਗੋਦ ਵਿਚ ਦਾਦਾ ਜੀ ਦੀ ਗੋਦ ਵਿਚ ਜਾ ਬਰਾਜਣਾ ਏ ਪਹਿਲਾਂ, ਤੇ ਮੈਂ ਜਾਵਾਂਗਾ ਬਾਅਦ ਵਿਚ, ਵੱਡਾ ਸੀ ਮੈਂ, ਜਾਣਾ ਸੀ ਪਹਿਲਾਂ ਮੈਂ, ਪਰ ਤੂੰ ਪਹਿਲਾਂ ਚਲਾ ਜਾਣਾ, ਮੇਰਾ ਹੱਕ ਤੂੰ ਖੋਇਆ ਕਿ ਨਾ ਖੋਇਆ। ਗੱਲਾਂ ਬਾਤਾਂ ਚੱਲਦੀਆਂ ਗਈਆਂ ਪਰ ਦੀਵਾਰ ਉਸਰਦੀ ਗਈ, ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਉਸ ਦੀਵਾਰ ਦੇ ਅੰਦਰ ਖਿਲਾਰ ਕੇ ਅਖੀਰੀ ਤਲਵਾਰਾਂ ਦੇ ਨਾਲ ਇਨ੍ਹਾਂ ਦੇ ਸੀਸ ਮੁਬਾਰਕ ਸੀਸ ਧੜ ਦੇ ਨਾਲੋਂ ਜੁਦਾ ਕੀਤੇ ਗਏ। ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ ਤੇ ਬਾਬਾ ਫੂਲ ਜੀ ਦੇ ਦੋ ਪੁੱਤਰ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ, ਇਨ੍ਹਾਂ ਚਾਰਾਂ ਜਣਿਆਂ, ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ ਕੁਦਰਤੀ ਇਨ੍ਹਾਂ ਦਿਨਾਂ ਦੇ ਅੰਦਰ ਸਰਹੰਦ ਆਏ ਨੇ ਮਾਮਲਾ ਭਰਨ ਵਾਸਤੇ। ਇਹ ਦੋ ਗੁਰੂ ਕੇ ਪਿਆਰੇ, ਤੀਜੇ ਮੋਤੀ ਮਹਿਰਾ, ਚੌਥੇ ਦੀਵਾਨ ਟੋਡਰਮਲ, ਇਨ੍ਹਾਂ ਨੇ ਲਾਸ਼ਾਂ ਲਈਆਂ ਨੇ ਔਰ ਲਾਸ਼ਾਂ ਲੈ ਕੇ ਖੜੀਆਂ ਮੋਹਰਾਂ ਵਿਛਾ ਕੇ ਜ਼ਮੀਨ ਇਨ੍ਹਾਂ ਨੇ ਖਰੀਦ ਕੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਉਸ ਜਗ੍ਹਾ ਦੇ ਉੱਤੇ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਭਾਏ ਮਾਨ ਹੈ। ਦੁਨੀਆਂ ਦੇ ਅੰਦਰ ਜ਼ਮੀਨ ਬੜੀ ਬੜੀ ਮਹਿੰਗੀ ਹੈ, ਕਿਧਰੇ ਖਾਸ ਜਗ੍ਹਾ ਦੇ ਉੱਤੇ ਕੋਈ ਬਿਜ਼ਨਸ ਸੈਂਟਰ ਹੋਵੇ, ਜ਼ਮੀਨਾਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਇੰਚਾਂ ਦੇ ਪਾ ਦੇ ਉੱਤੇ, ਪਰ ਅੱਜ ਤੱਕ ਵੀ ਕਿਸੇ ਜ਼ਮੀਨ ਦੀ ਕੀਮਤ ਇੰਨੀ ਨਹੀਂ ਪਈ ਹੋਏਗੀ ਜਿੰਨੀ ਉਸ ਜ਼ਮੀਨ ਦੀ ਕੀਮਤ ਪਈ ਹੈ। ਸੋਨੇ ਦੀਆਂ ਮੋਹਰਾਂ ਤੇ ਮੋਹਰ ਹੁੰਦੀ ਕਿੰਨੀ ਛੋਟੀ ਜਿਹੀ, ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕਰਕੇ ਇਸ ਤਰ੍ਹਾਂ ਬਰਾਬਰ ਬਰਾਬਰ ਵਿਛਾ ਕੇ ਤਾਂ ਜ਼ਮੀਨ ਨੂੰ ਖਰੀਦਿਆ ਗਿਆ। ਜਿੰਨੀ ਉਹ ਜ਼ਮੀਨ ਮਹਿੰਗੀ ਖਰੀਦੀ ਗਈ, ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਇੰਨੀ ਮਹਿੰਗੀ ਜ਼ਮੀਨ ਨਾ ਉਦੋਂ ਸੀ ਤੇ ਨਾ ਅੱਜ ਹੈ। ਕਿਸੇ ਅਦੀਬ ਨੇ ਸੱਚ ਹੀ ਲਿਖਿਆ, ਉਹ ਕਹਿੰਦਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਕੋਈ ਲਿਖਣ ਵਾਲਾ ਮੁਸਲਮਾਨ ਹੀ ਅਦੀਬ ਹੈ, ਲਿਖਣ ਵਾਲਾ ਮੁਸਲਮਾਨ ਹੀ ਰਾਈਟਰ ਹੈ। ਇੱਕ ਪਾਸੇ ਉਹ ਰੱਖ ਕੇ ਤੁਲਨਾ ਕਰਦਾ ਕਾਬੇ ਦੇ ਮੰਦਰ ਦੀ, ਮੱਕੇ ਸ਼ਹਿਰ ਦੇ ਅੰਦਰ ਜਿਹੜਾ ਕਾਬੇ ਦਾ ਮੰਦਰ ਹੈ, ਦੂਸਰੇ ਪਾਸੇ ਉਹ ਰੱਖ ਰਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਜਗ੍ਹਾ ਨੂੰ। ਕਹਿੰਦਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਇਸ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਉਹ ਕਹਿਣ ਲੱਗਾ, ਸ਼ਹੀਦਾਂ ਦੀ ਖਾਕ ਦੇ ਉੱਤੇ ਤੇ ਮੈਨੂੰ ਲੱਗਦਾ ਹੈ ਖੁਦਾਵੰਦ ਕਰੀਮ ਆਪ ਵੀ ਕੁਰਬਾਨ ਹੁੰਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਨੇ ਇੱਕ ਬੜਾ ਸੁੰਦਰ ਬੋਲ ਕਿਹਾ, ਉਹ ਕਹਿੰਦਾ, ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਸ਼ਾਮ ਨਾ ਹੈ ਸ੍ਰੀ ਕ੍ਰਿਸ਼ਨ ਜੀ ਦਾ, ਲੜਾਇਆ ਸ਼ਾਮ ਨੇ ਸ਼ਿਸ਼ੋ ਕੋ, ਸ਼ਿਸ਼ ਮੈਨੇ ਸਿੱਖ ਅਰਜਨ ਨੂੰ 17 ਦਿਨ ਲਗਾਤਾਰ ਉਪਦੇਸ਼ ਦਿੰਦੇ ਰਹੇ ਸ੍ਰੀ ਕ੍ਰਿਸ਼ਨ ਜੀ ਸ਼ਸਤਰ ਚੁੱਕਣ ਵਾਸਤੇ। ਮਾਂ ਭਾਰਤ ਦੀ ਧਰਤੀ ਕੁਰੂਕਸ਼ੇਤਰਾ ਦੇ ਅੰਦਰ ਉੱਥੇ ਇੱਕ ਜਗ੍ਹਾ ਹੈ ਜਿਸ ਮੰਦਰ ਦਾ ਨਾਂ ਹੈ ਜੋਤੀ ਸਰੂਪ ਮੰਦਰ। ਉਸ ਮੰਦਰ ਦੇ ਅੰਦਰ ਲਗਾਤਾਰ 17 ਦਿਨ, ਉਦੋਂ ਮੰਦਰ ਨਹੀਂ ਸੀ ਬਾਅਦ ਵਿਚ ਬਣਿਆ, 17 ਦਿਨ ਸ਼ਸਤਰ ਚੁੱਕਣ ਦਾ ਉਪਦੇਸ਼ ਦਿੰਦੇ ਰਹੇ। ਜੋਗੀ ਸਾਹਿਬ ਲਿਖਦੇ ਨੇ, ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਮਗਰ ਗੋਬਿੰਦ ਨੇ ਰੂਹ ਫੂਕ ਦੀ ਔਲਾਦ ਕਟਾਕਰ। ਅਗਾ ਚਲਦੇ ਚਲਦੇ ਕਹਿੰਦੇ ਨੇ, ਬਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਉਹ ਕਹਿੰਦਾ, ਬਸ ਹਿੰਦੁਸਤਾਨ ਦਾ ਇੱਕ ਹੀ ਤੀਰਥ ਹੈ ਜਿਹਨੂੰ ਮੈਂ ਤੀਰਥ ਗਿਣਨਾ, ਬਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਇੱਕ ਹੀ ਤੀਰਥ ਹੈ, ਉਹ 68 ਤੀਰਥਾਂ ਨੂੰ ਤੀਰਥ ਗਿਣਦਾ ਹੀ ਨਹੀਂ। ਤੇ ਪੁੱਛਿਆ, ਕਿਹੜਾ ਤੀਰਥ ਹੈ? ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਜਿੱਥੇ ਕੌਮ ਨੂੰ ਜ਼ਿੰਦਗੀ ਦੇਣ ਵਾਸਤੇ ਖੁਦਾ ਦੇ ਪਿਆਰ ਹਿੱਤ ਵਾਰੀ ਵਾਰੀ ਕਰਕੇ ਪਿਤਾ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ ਹੈ। ਇੱਕ ਪੰਜਾਬੀ ਦਾ ਅਦੀਬ ਵੀ ਕਹਿੰਦਾ, ਜਿਹਨੂੰ ਅਕਲ ਹੋਵੇ, ਜਿਹਦੀ ਸੋਚ ਹੋਵੇ, ਜਿਹਦੀ ਅਕਲ ਹੋਵੇ, ਜਿਹਦੀ ਸੋਚ ਹੋਵੇ ਉਹਨੂੰ ਰੱਜ ਕੇ ਚਰਖੜੀ ਚਾੜਦੇ ਨੇ, ਲੋਕ ਬੇਕਦਰੀ ਦੀ ਭੱਠੀ ਵਿਚ ਚੁਣ ਚੁਣ ਕੇ ਹੀਰੇ ਸਾੜਦੇ ਨੇ। ਇਨ੍ਹਾਂ ਹੀਰਿਆਂ ਨੂੰ, ਦੋ ਹੀਰਿਆਂ ਨੂੰ ਤੀਸਰੇ ਮਾਤਾ ਗੁਜਰੀ ਜੀ, ਇਨ੍ਹਾਂ ਤਿੰਨਾਂ ਨੂੰ ਸੰਸਕਾਰਿਆ ਗਿਆ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ। ਸਾਹਿਬਜ਼ਾਦਿਆਂ ਦਾ ਇਹ ਦਿਹਾੜਾ ਮਨਾਉਣਾ ਤਾਂ ਹੀ ਮੁਬਾਰਕ ਹੈ ਔਰ ਤਾਂ ਹੀ ਸਫਲ ਹੈ ਜੇ ਉਨ੍ਹਾਂ ਦੇ ਚਿੰਨ ਕਦਮਾਂ ਦੇ ਉੱਤੇ ਚੱਲਣ ਦਾ ਆਪ ਯਤਨ ਕਰੋ। ਚਲੋ ਬਾਕੀ ਨਹੀਂ, ਗੁਰਬਾਣੀ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਪਵਿੱਤਰ ਕਰੋ। ਇਹ ਸੱਚੀ ਸ਼ਰਧਾਂਜਲੀ ਹੈ, ਇਹ ਸੱਚਾ ਮੱਥਾ ਝੁਕਾਉਣਾ ਹੈ ਉਨ੍ਹਾਂ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਅੰਦਰ। ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ, ਭਾਈ ਤਲੋਕਾ ਜੀ, ਭਾਈ ਰਾਮਾ ਜੀ, ਇਨ੍ਹਾਂ ਨੇ ਮਿਲ ਕੇ ਕੀਤਾ। ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਇਸ਼ਾਰਤਨ ਬੇਨਤੀ ਕਰਾਂ, ਚਮਕੌਰ ਦੀ ਗੜੀ ਤੋਂ ਨਿਕਲਦੇ ਹੋਏ ਚਲਦੇ ਚਲਦੇ ਪਹੁੰਚ ਜਾਂਦੇ ਨੇ ਨਾਦੇੜ। ਚਮਕੌਰ ਦੀ ਗੜੀ ਦਾ ਕੁਝ ਇਤਿਹਾਸ ਬਾਕੀ ਹੈ ਜੋ ਮੈਂ ਕੱਲ ਤੋਂ ਪ੍ਰਾਰੰਭ ਕਰਾਂਗਾ, ਪਰ ਜੋ ਅੱਜ ਮੈਂ ਅਰਜ਼ ਕਰਨੀ ਹੈ, ਪਾਤਸ਼ਾਹ ਪਹੁੰਚ ਜਾਂਦੇ ਨੇ ਨਾਦੇੜ। ਨਾਦੇੜ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਇੱਕ ਵੈਰਾਗੀਆਂ ਦੇ ਡੇਰੇ ਦੇ ਅੰਦਰ ਮਾਧੋ ਦਾਸ ਬੈਰਾਗੀ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੇਲ ਹੁੰਦਾ ਹੈ ਤੇ ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਬੜਾ ਮੁਤਾਸਰ ਹੋਇਆ, ਬੜਾ ਪ੍ਰਭਾਵਿਤ ਹੋਇਆ, ਬਚਨ ਸੁਣੇ ਤੇ ਬਚਨ ਸੁਣ ਕੇ ਇਸ ਮਾਧੋ ਦਾਸ ਬੈਰਾਗੀ ਦਾ ਮਨ ਹੋਰ ਕੀਲਿਆ ਗਿਆ। ਇਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆਪਣੀਆਂ ਤਾਕਤਾਂ ਕਰਾਮਾਤਾਂ ਦੀ ਅਜਮਾਇਸ਼ ਤੇ ਕਰਦਾ ਹੈ, ਪਰ ਦੀਨ ਦੁਨੀ ਦੇ ਮਾਲਕ ਦੇ ਸਾਹਮਣੇ ਪਾਣੀ ਚੜਦਾ ਹੋਇਆ ਨਜ਼ਰ ਨਹੀਂ ਪੈ ਰਿਹਾ। ਇਹਦੀ ਕੋਈ ਤਾਕਤ ਅਸਰ ਵਿਖਾਉਂਦੀ ਹੋਈ ਨਜ਼ਰ ਨਾ ਪਈ। ਚੁੱਕੇ ਪੈਰੀ ਪਿਆ, ਆਖਿਆ, ਪਾਤਸ਼ਾਹ ਮੈਂ ਤੇਰੇ ਘਰ ਦਾ ਬੰਦਾ, ਬੰਦੇ ਦਾ ਮਤਲਬ ਗੁਲਾਮ, ਮੈਂ ਤੇਰੇ ਦਰ ਦਾ ਗੋਲਾ, ਤੇਰੇ ਘਰ ਦਾ ਗੁਲਾਮ। ਮੈਂ ਇਸ਼ਾਰਤਨ ਬੇਨਤੀ ਕਰਾਂ, ਮਾਧੋ ਦਾਸ ਬੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਛਕਾ ਕੇ ਇਹਨੂੰ ਬਣਾ ਦਿੰਦੇ ਨੇ ਬੰਦਾ ਸਿੰਘ ਬਹਾਦਰ। ਬਹਾਦਰ ਨਾਮ ਬਾਅਦ ਵਿਚ ਜੁੜਦਾ ਹੈ, ਬੰਦਾ ਸਿੰਘ ਦਾ ਨਾਂ ਰੱਖਿਆ ਜਾਂਦਾ ਹੈ। ਇੱਕ ਤੁਹਾਡੇ ਗਿਆਤ ਲਈ ਮੈਂ ਹੋਰ ਬੇਨਤੀ ਕਰਾਂ, 1708 ਦੇ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਰੀਰ ਤਿਆਗ ਦਿੰਦੇ ਨੇ। 1708 ਦੇ ਪ੍ਰਾਰੰਭ ਦੇ ਅੰਦਰ ਨਾਦੇੜ ਦੀ ਧਰਤੀ ਦੇ ਉੱਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਉੱਥੇ ਮਾਧੋ ਦਾਸ ਬੈਰਾਗੀ ਨੇ ਵੀ ਅੰਮ੍ਰਿਤ ਪਾਨ ਕੀਤਾ ਹੈ ਤੇ ਮਹਾਰਾਜਾ ਪਟਿਆਲਾ ਦੇ ਪਿਛੋਕੜ ਦੇ ਅੰਦਰ ਜਿਨ੍ਹਾਂ ਬਜ਼ੁਰਗਾਂ ਦਾ ਨਾਮ ਹੈ ਬਾਬਾ ਆਲਾ ਸਿੰਘ ਜੀ, ਬਾਬਾ ਆਲਾ ਸਿੰਘ ਜੀ ਵੀ ਨਾਦੇੜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਅੰਮ੍ਰਿਤ ਛਕ ਕੇ ਆਉਂਦੇ ਨੇ। ਖੈਰ, ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸੰਦੇਸ਼ ਦੇ ਕੇ ਤੋਰ ਦਿੱਤਾ ਹੈ ਪੰਜਾਬ ਦੀ ਧਰਤੀ ਵੱਲ ਨੂੰ। ਹੁਕਮਨਾਮੇ ਲਿਖ ਕੇ ਭੇਜੇ ਗਏ ਸਿੱਖਾਂ ਦੇ ਹੱਥ ਦੇ ਕੇ, ਜਿਤਨੇ ਪੰਜਾਬ ਦੇ ਸਿੱਖ ਨੇ ਉਹ ਸਾਰੇ ਬੰਦਾ ਸਿੰਘ ਬਹਾਦਰ ਨੂੰ ਮਿਲੋ ਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਅੰਦਰ ਇਕੱਠੇ ਹੋਵੋ, ਗੁਰਮਤਾ ਪਕਾਵੋ, ਜੋ ਮਸ਼ਵਰਾ ਤਿਆਰ ਹੋਵੇ ਉਹਦੇ ਅਨੁਸਾਰ ਪੰਥ ਅਗਲੀ ਕਾਰਵਾਈ ਕਰਨੀ ਸ਼ੁਰੂ ਕਰੇ। ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਿਖੇ ਹੋਏ ਨਗਰਾਂ ਦੇ ਅੰਦਰ, ਪਿੰਡਾਂ ਸ਼ਹਿਰਾਂ ਦੇ ਅੰਦਰ ਪਹੁੰਚਣੇ ਸ਼ੁਰੂ ਹੋਏ। ਇਧਰ ਕੀਰਤਪੁਰ ਸਾਹਿਬ ਜੋ ਆਨੰਦਪੁਰ ਸਾਹਿਬ ਦੇ ਨੇੜੇ ਹੈ ਔਰ ਜੋ 1628 ਦੇ ਅੰਦਰ ਆਬਾਦ ਹੋਇਆ ਔਰ ਆਬਾਦ ਕਰਨ ਵਾਲੇ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਇੱਕ ਪਹਾੜੀ ਰਾਜੇ ਤਾਰਾ ਚੰਦ ਕੋਲੋਂ ਜ਼ਮੀਨ ਲੈ ਕੇ ਇਸ ਨਗਰ ਨੂੰ ਆਬਾਦ ਕੀਤਾ ਤੇ ਤਾਰਾ ਚੰਦ ਉਹ ਪਹਾੜੀ ਰਾਜਾ ਹੈ ਜਿਹਨੂੰ ਗਵਾਲੀਅਰ ਦੇ ਕਿਲੇ ਵਿਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆਜ਼ਾਦ ਕਰਵਾ ਕੇ ਲਿਆਏ ਸਨ। ਇਸ ਨਗਰ ਦੇ ਅੰਦਰ ਕੀਰਤਪੁਰ ਸਾਹਿਬ ਸਾਰੇ ਪੰਜਾਬ ਦੇ ਸਿੱਖ ਦੂਰ ਦੁਰਾਡਿਓਂ ਵੀ ਆਣ ਕੇ ਜੁੜਨੇ ਸ਼ੁਰੂ ਹੋਏ। ਕੀਰਤਪੁਰ ਸਾਹਿਬ ਦੇ ਅੰਦਰ ਗਿਣਤੀ ਸਿੱਖਾਂ ਦੀ ਕਾਫੀ ਵੱਧ ਗਈ। ਇਧਰੋਂ ਮਹਾਰਾਸ਼ਟਰ ਵਿਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਆ ਰਹੇ ਨੇ ਔਰ ਬੰਦਾ ਸਿੰਘ ਬਹਾਦਰ ਦੀਆਂ ਬਹਾਦਰੀ ਦੀਆਂ ਕਣਸੋਵਾਂ ਖਬਰਾਂ ਵਜ਼ੀਰ ਖਾਂ ਤੇ ਬਾਕੀ ਮੁਸਲਮਾਨਾਂ ਤੱਕ ਵੀ ਪਹੁੰਚਣੀਆਂ ਸ਼ੁਰੂ ਹੋਈਆਂ ਨੇ। ਗੱਲ ਨੂੰ ਮੈਂ ਹੋਰ ਨੇੜੇ ਕਰਾਂ, ਇਧਰੋਂ ਕੀਰਤਪੁਰ ਸਾਹਿਬ ਤੋਂ ਚਲਦਾ ਚਲਦਾ ਸਿੰਘਾਂ ਦਾ ਸਾਰਾ ਜਥਾ ਆ ਜਾਂਦਾ ਹੈ ਖਰੜ। ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਪਹੁੰਚ ਜਾਂਦੇ ਨੇ ਬਨੂੜ। ਬਨੂੜ ਤੇ ਖਰੜ ਦੇ ਵਿਚਕਾਰ ਇਨ੍ਹਾਂ ਦੋਵਾਂ ਜਥਿਆਂ ਦਾ ਆਪਸੀ ਤਾਲਮੇਲ ਹੁੰਦਾ ਹੈ। ਕੀਰਤਪੁਰ ਸਾਹਿਬ ਤੋਂ ਆਏ ਹੋਏ ਸਿੰਘ ਤੇ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਹੋਏ ਸਿੰਘ ਭਾਰੀ ਗਿਣਤੀ ਦੇ ਅੰਦਰ ਇੱਥੇ ਇਕੱਤਰ ਹੋਏ, ਜਕਾਰੇ ਛੱਡੇ ਗਏ। ਇਤਿਹਾਸ ਲਿਖਦਾ ਹੈ ਕੜਾਹ ਪ੍ਰਸ਼ਾਦ ਦੀ ਦੇਗ ਆਪਸੀ ਮਲਾਪ ਦੀ ਖੁਸ਼ੀ ਦੇ ਅੰਦਰ ਵੰਡੀ ਗਈ। ਇੱਥੇ ਬਹਿ ਕੇ ਗੁਰਮਤਾ ਪਕਾਇਆ ਗਿਆ। ਅਗਲਾ ਕਰਮ ਅਸੀਂ ਕੀ ਕਰਨਾ ਹੈ, ਅਗਲਾ ਕਦਮ ਕਿਸ ਤਰ੍ਹਾਂ ਚੁੱਕਣਾ ਹੈ, ਇਹ ਸਾਰੀਆਂ ਵਿਉਂਤ ਬੰਦੀਆਂ ਇੱਥੇ ਬਹਿ ਕੇ ਬਣਾਈਆਂ ਗਈਆਂ ਨੇ। ਸਿੱਖਾਂ ਦੀ ਇਸ ਵਧਦੀ ਹੋਈ ਤਾਕਤ ਨੂੰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਕੰਬਣੀ ਛਿੜਨੀ ਸ਼ੁਰੂ ਹੋਈ ਹੈ। ਜੋ ਮੈਂ ਅਰਜ਼ ਕਰਨੀ ਸੀ ਵਜ਼ੀਰ ਖਾਂ ਦੇ ਸਬੰਧ ਵਿਚ, ਜੋ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਲਾ ਹੈ, ਜਿਉਂਦਿਆਂ ਨੂੰ ਦੀਵਾਰਾਂ ਵਿਚ ਚਨਵਾ ਕੇ ਸ਼ਹੀਦ ਕਰਵਾਉਣ ਵਾਲਾ ਹੈ, ਗੱਲ ਤੇ ਮੈਂ ਇਹਦੀ ਕਰਨੀ ਸੀ। ਵਜ਼ੀਰ ਖਾਂ ਦੇ ਕੋਲ ਖਬਰਾਂ ਪਹੁੰਚੀਆਂ ਕਿ ਇਕ ਬੰਦਾ ਸਿੰਘ ਬਹਾਦਰ ਨਾਮ ਦਾ ਸਿੱਖ ਹੈ ਤੇ ਸਿੱਖਾਂ ਦੀ ਰਾਹ ਨੁਮਾਈ ਕਰਨ ਵਾਲਾ ਹੈ, ਆਗੂ ਬਣ ਕੇ ਆਇਆ ਹੈ, ਕਮਾਂਡਰ ਬਣ ਕੇ ਆਇਆ ਹੈ। ਇਹਦੀ ਬਹਾਦਰੀ ਦੀਆਂ ਖਬਰਾਂ ਸੁਣ ਸੁਣ ਕੇ ਵਜ਼ੀਰ ਖਾਂ ਕੰਬਣਾ ਸ਼ੁਰੂ ਹੋਇਆ। ਇਹਨੇ ਇਕ ਚਾਲ ਚੱਲੀ, ਇਹਨੂੰ ਇਹ ਤੇ ਸਮਝ ਮਿਲ ਗਈ ਕਿ ਹੁਣ ਇਹਨਾਂ ਇਕੱਤਰ ਹੋ ਕੇ ਸਾਰੇ ਖਾਲਸੇ ਦੇ ਦਲ ਨੇ ਮੇਰੇ ਉੱਤੇ ਹਮਲਾ ਕਰਨਾ ਹੈ ਤੇ ਕਿਧਰੇ ਇਸ ਤਰ੍ਹਾਂ ਨਾ ਹੋਵੇ ਮੈਂ ਇਹਨਾਂ ਕੋਲੋਂ ਹਾਰ ਖਾ ਜਾਵਾਂ। ਵੈਸੇ ਵੀ ਰਾਜਨੀਤੀ ਦੇ ਚਾਰ ਚਰਨ ਨੇ। ਨੰਬਰ ਇਕ ਦੇ ਉੱਤੇ ਸ਼ਾਮ, ਦਾਮ, ਦੰਡ, ਭੇਦ, ਰਾਜਨੀਤੀ ਦੇ ਚਾਰ ਪਹਿਲੂ ਨੇ। ਸ਼ਾਮ ਕਿਸੇ ਦੀ ਸ਼ਰਨ ਵਿਚ ਚਲੇ ਜਾਣਾ, ਦਾਮ ਦਾਮ ਦੇ ਕੇ ਪੈਸਾ ਦੇ ਕੇ ਖਰੀਦ ਲੈਣਾ, ਸ਼ਾਮ ਦਾਮ ਦੰਡ ਉਹਨੂੰ ਸਜ਼ਾ ਦੇ ਦੇਣੀ, ਭੇਦ ਉਹਨਾਂ ਦੇ ਵਿਚਕਾਰ ਵੜ ਕੇ ਉਹਨਾਂ ਦੇ ਘਰ ਨੂੰ ਪਾੜ ਦੇਣਾ, ਉਹਨਾਂ ਦੇ ਘਰ ਦੇ ਅੰਦਰ ਜਾ ਕੇ ਭੇਦ ਲੈ ਕੇ ਤੇ ਉਹਨਾਂ ਨੂੰ ਖੇਰੂ ਖੇਰੂ ਕਰ ਦੇਣਾ। ਜਿੱਥੋਂ ਇਸ ਕਹਾਵਤ ਦਾ ਜਨਮ ਹੀ ਹੋਇਆ ਕਿ ਘਰ ਕਾ ਭੇਦੀ ਲੰਕਾ ਢਾਏ, ਇਸ ਤਰ੍ਹਾਂ ਦੀਆਂ ਕਹਾਵਤਾਂ ਨੇ ਜਨਮ ਹੀ ਲਿਆ। ਵਜ਼ੀਰ ਖਾਂ ਨੇ ਇੱਕ ਚਾਲ ਚੱਲੀ ਔਰ ਰਾਜਨੀਤੀ ਤੋਂ ਕੰਮ ਲੈਂਦਿਆਂ ਹੋਇਆ ਜਿਹੜਾ ਸੁੱਚਾਨੰਦ ਹੈ, ਜਿਹੜਾ ਵਜ਼ੀਰ ਖਾਂ ਦੇ ਅਹਿਲਕਾਰਾਂ ਵਿੱਚੋਂ ਮੁੱਖ ਅਹਿਲਕਾਰ ਹੈ, ਜਿਹੜਾ ਸਾਹਿਬਜ਼ਾਦਿਆਂ ਨੂੰ ਵਾਰ ਵਾਰ ਪ੍ਰੇਰਦਾ ਰਿਹਾ ਕਿ ਤੁਸੀਂ ਦੀਨ ਕਬੂਲ ਕਰ ਲਓ, ਜਿਸ ਸੁੱਚਾਨੰਦ ਨੂੰ ਮਾਤਾ ਗੁਜਰੀ ਜੀ ਦੀਆਂ ਲਾਹਨਤਾਂ ਦਾ ਸਾਹਮਣਾ ਕਰਨਾ ਪਿਆ। ਮਾਤਾ ਜੀ ਨੇ ਕਿਹਾ ਸੀ, ਸੁੱਚਿਆ ਤੁਹਾਡੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਮੇਰੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਂਕ ਸ਼ਹੀਦ ਹੋ ਗਏ ਤੇ ਤੂੰ ਆਣ ਕੇ ਸਾਨੂੰ ਇਹ ਸਲਾਹ ਦੇ ਰਿਹਾ ਕਿ ਆਪਣਾ ਧਰਮ ਛੱਡ ਕੇ ਤੇ ਇਸਲਾਮ ਕਬੂਲ ਕਰ ਲੋ, ਤੈਨੂੰ ਇਹ ਕਹਿੰਦਿਆਂ ਸ਼ਰਮ ਸੰਕੋਚ ਨਹੀਂ ਆਈ? ਇਹ ਸੁੱਚਾਨੰਦ ਦਾ ਇੱਕ ਪੁੱਤਰ ਹੈ। ਵਜ਼ੀਰ ਖਾਂ ਸੁੱਚਾਨੰਦ ਦੇ ਪੁੱਤਰ ਨੂੰ ਕਮਾਂਡਰ ਬਣਾ ਕੇ ਹਜ਼ਾਰ ਮਨੁੱਖ, ਹਜ਼ਾਰ ਫੌਜੀ ਉਹਦੇ ਨਾਲ ਦੇ ਕੇ ਉਹਨਾਂ ਦੇ ਭੇਸ ਬਦਲ ਕੇ ਉਹਨਾਂ ਨੂੰ ਖਾਲਸੇ ਦੀ ਫੌਜ ਦੇ ਅੰਦਰ ਸ਼ਾਮਲ ਕਰਨ ਦਾ ਯਤਨ ਕਰਦਾ ਹੈ। ਚਾਲ ਇਹਨੇ ਚੱਲੀ, ਹਜ਼ਾਰ ਬੰਦਾ ਸਾਡਾ ਹੋਏਗਾ, ਹਜ਼ਾਰ ਬੰਦਾ ਕੋਈ ਥੋੜਾ ਨਹੀਂ ਹੈ, ਹਜ਼ਾਰ ਬੰਦਾ ਜਦ ਸਾਡਾ ਹੋਏਗਾ ਕੰਮ ਸਾਡਾ ਕਰਨਗੇ, ਵੇਸ਼ਭੂਸ਼ਾ ਪਹਿਰਾਵਾ ਉਹਨਾਂ ਵਾਲਾ ਰਹੇਗਾ, ਨੁਕਸਾਨ ਉਹਨਾਂ ਦਾ ਕਰਨਗੇ, ਚਾਲ ਸਾਡੀ ਕਾਮਯਾਬ ਹੋ ਜਾਏਗੀ। ਤੋ ਖੈਰ ਇਹਨਾਂ ਨੇ ਆਖਿਆ ਪਹਿਰਾਵੇ ਬਣਾਓ ਤੁਸੀਂ ਸਿੱਖਾਂ ਵਾਲੇ, ਬੋਲ ਬਾਣੀ ਰੱਖੋ ਸਿੱਖਾਂ ਵਾਲੀ, ਫਤਿਹ ਵੀ ਉਸ ਤਰ੍ਹਾਂ ਹੀ ਬੁਲਾਓ, ਜਕਾਰੇ ਵੀ ਉਸ ਤਰ੍ਹਾਂ ਹੀ ਛੱਡੋ, ਅੰਦਰੋਂ ਕਪਟ ਰੱਖੋ, ਬਾਹਰੋਂ ਉਸ ਤਰ੍ਹਾਂ ਦਾ ਵੇਸ਼ਭੂਸ਼ਾ ਲਿਬਾਸ ਤਿਆਰ ਕਰਕੇ ਇਨ੍ਹਾਂ ਹਜ਼ਾਰ ਫੌਜੀਆਂ ਨੂੰ ਪਵਾਇਆ ਗਿਆ। ਸੁੱਚਾਨੰਦ ਦਾ ਭਤੀਜਾ ਰੋਂਦਾ ਹੋਇਆ, ਕਲਪਦਾ ਹੋਇਆ ਪਹੁੰਚ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਰਨ ਦੇ ਅੰਦਰ ਔਰ ਜਾ ਕੇ ਇਹਨੇ ਨਮਸਕਾਰ ਕੀਤੇ, ਤਰਲੇ ਲੈ, ਮਿਣਤਾਂ ਕੀਤੀਆਂ, ਰੋਇਆ ਕਲਪਿਆ ਔਰ ਇਹਦਾ ਰੋਣਾ ਮਗਰਮੱਛ ਦੇ ਰੋਣ ਵਰਗਾ ਸੀ, ਇਸ ਤੋਂ ਵੱਧ ਕੁਝ ਵੀ ਨਹੀਂ ਸੀ, ਇਹਦਾ ਰੋਣਾ ਬਨਾਵਟੀ ਰੋਣਾ ਸੀ। ਇਹ ਕਹਿਣ ਲੱਗਾ, ਮੈਂ ਸੁੱਚਾਨੰਦ ਦਾ ਪੁੱਤਰ ਹਾਂ, ਮੈਨੂੰ ਮੇਰੇ ਪਿਤਾ ਨੇ ਤੇ ਵਜ਼ੀਰ ਖਾਂ ਨੇ ਬਾਗੀ ਇਕਰਾਰ ਦੇ ਕੇ ਮਰਵਾਉਣ ਦਾ ਯਤਨ ਕੀਤਾ ਹੈ ਤੇ ਮੈਂ ਇਨ੍ਹਾਂ ਹਜ਼ਾਰ ਬੰਦਿਆਂ ਨੂੰ ਨਾਲ ਲੈ ਕੇ ਬਗਾਵਤ ਕਰਕੇ ਦੌੜਦਾ ਦੌੜਦਾ ਸਿਰ ਛਪਾਉਣ ਵਾਸਤੇ ਤੁਹਾਡੇ ਪਾਸ ਆ ਪਹੁੰਚਾ। ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਕਰਾਮਾਤੀ ਤਾਕਤਾਂ ਦੇ ਮਾਲਕ ਨੇ ਉੱਥੇ ਦੂਰ ਅੰਦੇਸ਼ੀ ਵੀ ਰੱਖਣ ਵਾਲੇ ਨੇ। ਮਨ ਇੱਕ ਵਾਰ ਠਣਕਿਆ ਕਿਧਰੇ ਕੋਈ ਚਾਲ ਤੇ ਨਹੀਂ ਹੈ, ਫਿਰ ਵੀ ਸੋਚਿਆ ਹੋ ਸਕਦਾ ਦੁਖਿਆਰਾ ਹੋਵੇ, ਇਹਨੂੰ ਆਪਣੇ ਵਿੱਚ ਸ਼ਾਮਲ ਕਰੋ। ਪਰ ਨਾਲ ਲੱਗਦਾ ਭਾਈ ਬਾਜ ਸਿੰਘ ਤੇ ਭਾਈ ਫਤਿਹ ਸਿੰਘ। ਇਹਨਾਂ ਦੋ ਕਮਾਂਡਰਾਂ ਨੂੰ ਹੁਕਮ ਲਾਇਆ, ਆਖਿਆ ਇਹਨਾਂ ਦਾ ਧਿਆਨ ਰੱਖਿਆ ਜਾਏ, ਕਿਧਰੇ ਕੋਈ ਅੰਦਰੋਂ ਕੁਝ ਹੀ ਚਾਲ ਨਾ ਚੱਲਣ। ਖੈਰ ਇਹ ਹਜ਼ਾਰ ਬੰਦਾ ਸੁੱਚਾ ਨੰਦ ਦਾ ਭਤੀਜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਆਣ ਰਲਦਾ ਹੈ। ਇਨ੍ਹਾਂ ਦਾ ਮਕਸਦ ਸੀ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦਿਆਂਗੇ, ਬਾਬਾ ਬੰਦਾ ਸਿੰਘ ਜੀ ਨਾ ਰਹਿ ਤੇ ਬਾਕੀ ਖਾਲਸੇ ਨੂੰ ਅਸੀਂ ਖਿੰਡਾ ਪੁੰਡਾ ਦੇਣਾ ਹੈ, ਕੁਝ ਮਾਰ ਦੇਣਾ ਹੈ, ਕੁਝ ਦੌੜ ਜਾਣਗੇ। ਗੱਲ ਤੇ ਬੰਦਾ ਸਿੰਘ ਬਹਾਦਰ ਦੀ, ਉਹਨੂੰ ਇਹ ਸਾਡੇ ਬੰਦੇ ਮਾਰ ਦੇਣਗੇ। ਉਧਰ ਸਰਹੰਦ ਦੇ ਅੰਦਰ ਤਕਰੀਬਨ 20,000 ਫੌਜ ਦੀ ਗਿਣਤੀ ਇਕੱਠੀ ਹੋ ਜਾਂਦੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। ਵਜ਼ੀਰ ਖਾਨ ਦੇ ਕੋਲ ਤੋਪਾਂ ਨੇ, ਉਹਦੇ ਕੋਲ ਹਾਥੀ ਫੌਜ ਹੈ, ਘੋੜਿਆਂ ਦੇ ਉੱਤੇ ਚੱਲਣ ਵਾਲੀ ਫੌਜ ਹੈ ਤੇ ਪੈਦਲ ਅੱਗੇ ਲੱਗ ਕੇ ਚੱਲਣ ਵਾਲੀ ਫੌਜ ਵੀ ਮੌਜੂਦ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬਹੁਤ ਗਿਣਤੀ ਦੇ ਅੰਦਰ ਫੌਜ ਤੇ ਨਹੀਂ ਹੈ, ਤੋਪਖਾਨਾ ਵੀ ਨਹੀਂ ਹੈ, ਗੋਲੀ ਬਾਰੂਦ ਸਿੱਕਾ ਵੀ ਨਹੀਂ ਹੈ, ਪਰ ਜੋ ਬੰਦਾ ਸਿੰਘ ਬਹਾਦਰ ਦੇ ਕੋਲ ਹੈ ਉਹ ਵਜ਼ੀਰ ਖਾਨ ਦੇ ਕੋਲ ਨਹੀਂ ਹੈ। ਬੰਦਾ ਸਿੰਘ ਬਹਾਦਰ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਅਟਲ ਵਿਸ਼ਵਾਸ, ਪਾਤਸ਼ਾਹ ਦਾ ਕੰਡ ਦੇ ਉੱਤੇ ਦਿੱਤਾ ਹੋਇਆ ਰਹਿਮਤ ਦਾ ਥਾਪੜਾ ਹੈ। ਵਜ਼ੀਰ ਖਾਨ ਇਹਨਾਂ ਦੋਵਾਂ ਹੀ ਬਰਕਤਾਂ, ਦੋਵਾਂ ਹੀ ਦਾਤਾਂ ਤੋਂ ਖਾਲੀ ਹੈ। ਨਾ ਉਹਦੇ ਕੋਲ ਖੁਦਾਵੰਦ ਕਰੀਮ ਦਾ ਥਾਪੜਾ ਹੈ ਰਹਿਮਤ ਦਾ, ਤੇ ਨਾ ਹੀ ਉਹਨੂੰ ਖੁਦਾ ਦੇ ਉੱਤੇ ਅਟਲ ਭਰੋਸਾ ਹੈ, ਵਿਸ਼ਵਾਸ ਵੀ ਨਹੀਂ ਹੈ। ਬੰਦਾ ਸਿੰਘ ਬਹਾਦਰ ਦੇ ਕੋਲ ਇਹ ਦੋਵੇਂ ਚੀਜ਼ਾਂ ਨੇ। ਭਾਈ ਬਾਜ ਸਿੰਘ, ਫਤਿਹ ਸਿੰਘ, ਇਹਨਾਂ ਦੋਵਾਂ ਨੂੰ ਬਾਬਾ ਬੰਦਾ ਸਿੰਘ ਜੀ ਵੱਲੋਂ ਹੁਕਮ ਹੋਇਆ ਕਿ ਵਜ਼ੀਰ ਖਾਨ ਨੂੰ ਜਿਉਂਦਿਆਂ ਫੜਨਾ ਹੈ, ਬਾਕੀ ਫੌਜਾਂ ਨੂੰ ਮਾਰੋ ਮੁਕਾਵੋ, ਪਰ ਵਜ਼ੀਰ ਖਾਨ ਨੂੰ ਯਤਨ ਕਰਨਾ ਹੈ ਜਿਉਂਦਾ ਫੜਿਆ ਜਾਏ। ਔਰ ਨਾਲ ਲੱਗਦਾ ਇੱਕ ਹੁਕਮ ਹੋਰ ਸੁਣਾਇਆ ਗਿਆ, ਆਖਿਆ ਸਰਹੰਦ ਨੂੰ ਲੁੱਟਦੇ ਵਕਤ, ਸਰਹੰਦ ਨੂੰ ਰਾਖ ਕਰਦੇ ਵਕਤ ਜੇ ਕੋਈ ਆਪਣੀ ਬੋਧੀ ਵਿਖਾਏ, ਹਿੰਦੂ ਰੱਖਦੇ ਸਨ ਸਿਰ ਦੇ ਉੱਤੇ ਚੋਟੀ, ਜੇ ਕੋਈ ਆਪਣੀ ਚੋਟੀ ਵਿਖਾਏ ਜਾਂ ਮੁਸਲਮਾਨ ਬਿਲਕੁਲ ਨਿਮਾਣਾ ਹੋ ਕੇ ਸਾਡੀ ਈਨ ਨੂੰ ਮੰਨੇ ਉਹਨੂੰ ਰਹਿਣ ਦੇਣਾ ਹੈ ਤੇ ਬਾਕੀ ਕਿਸੇ ਨੂੰ ਬਖਸ਼ਣਾ ਨਹੀਂ। ਵਜ਼ੀਰ ਖਾਨ ਦੇ ਹਮਾਇਤੀ ਬਣ ਕੇ, ਹਤੈਸ਼ੀ ਬਣ ਕੇ ਜਿੰਨੇ ਆਉਣ ਉਹਨਾਂ ਨੂੰ ਬਖਸ਼ਣਾ ਨਹੀਂ, ਉਹਨਾਂ ਨੂੰ ਤਲਵਾਰ ਦੀ ਭੇਟ ਕਰ ਦੇਣਾ ਹੈ। ਕਮਾਂਡਰ ਵੀ ਦੋ ਬਣਾਏ ਭਾਈ ਬਾਜ ਸਿੰਘ ਨਾ ਵਾਹਿਗੁਰੂ ਕਮਾਂਡਰ ਬਣਾਏ ਬੰਦਾ ਸਿੰਘ ਬਹਾਦਰ ਨੇ ਪੰਜ। ਨੰਬਰ ਇੱਕ ਦੇ ਉੱਤੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਆਲੀ ਸਿੰਘ ਤੇ ਭਾਈ ਸ਼ਾਮ ਸਿੰਘ। ਖਾਲਸੇ ਦੀ ਫੌਜ ਦੇ ਇਹ ਕਮਾਂਡਰ ਨੇ ਜੋ ਅਗਵਾਈ ਕਰ ਰਹੇ ਨੇ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਮੁੱਠਭੇੜ ਹੋਈ। ਗੱਲ ਨੂੰ ਮੈਂ ਨੇੜੇ ਕਰਾਂ, ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਇਧਰੋਂ ਵਜ਼ੀਰ ਖਾਨ ਦੀ ਤਕਰੀਬਨ 20,000 ਫੌਜ, ਬੰਦਾ ਸਿੰਘ ਬਹਾਦਰ ਉਹਨਾਂ ਦੇ ਇਹ ਕੁਝ ਗਿਣਤੀ ਦੇ ਸਿੰਘ ਮੈਦਾਨ ਦੇ ਅੰਦਰ ਟਕਰਾ ਜਾਂਦੇ ਨੇ। ਸੁੱਚਾ ਨੰਦ ਦਾ ਭਤੀਜਾ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਮਾਰਨ ਵਾਸਤੇ ਆਇਆ ਸੀ, ਬਦ ਨੀਅਤ ਲੈ ਕੇ ਆਇਆ ਸੀ, ਉਹਨੇ ਵੇਖਿਆ ਖਾਲਸੇ ਦੀ ਅੰਦਰ ਸੋਚ ਨੂੰ, ਖਾਲਸੇ ਦੇ ਬੁਲੰਦ ਹੌਸਲੇ ਨੂੰ, ਤੇ ਉਹਦਾ ਅੰਦਰ ਵੀ ਹਿੱਲ ਗਿਆ, ਕੰਬ ਗਿਆ। ਉਹਨੇ ਸੋਚਿਆ ਮੇਰੀ ਪੇਸ਼ ਇੱਥੇ ਜਾਣੀ ਨਹੀਂ ਹੈ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਉਧਰੋਂ ਫੌਜਾਂ ਭਿੜਨੀਆਂ ਸ਼ੁਰੂ ਹੁੰਦੀਆਂ ਨੇ, ਉਧਰੋਂ ਸੁੱਚਾ ਨੰਦ ਦਾ ਭਤੀਜਾ ਆਪਣੇ ਹਜ਼ਾਰ ਬੰਦਿਆਂ ਦੇ ਸਮੇਤ ਦੌੜ ਜਾਂਦਾ ਹੈ। ਉਹ ਨਾ ਵਜ਼ੀਰ ਖਾਨ ਦਾ ਸਾਥ ਦਿੰਦਾ ਤੇ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੰਦਾ, ਇਹ ਦੌੜਦਾ ਨਜ਼ਰ ਪਿਆ। ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਭਾਲੀ ਉਸ ਵਕਤ ਜਦ ਮੁਗਲ ਫੌਜ ਸਿੱਖ ਫੌਜ ਦੇ ਉੱਤੇ ਭਾਰੂ ਹੁੰਦੀ ਨਜ਼ਰ ਪਈ ਤੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਪਿੱਛੇ ਸਨ, ਮੈਂ ਵੇਖਾਂਗਾ ਮੈਂ ਕਿੱਧਰ ਕਿਸੇ ਖਾਲਸੇ ਦੇ ਦਲ ਨੂੰ ਭੇਜਣਾ ਹੈ। ਕੁਝ ਦਸਤਾ ਉਹਨਾਂ ਦੇ ਨਾਲ ਸੀ, ਪਰ ਫਿਰ ਉਹਨਾਂ ਨੇ ਫੌਜਾਂ ਦੀ ਕਮਾਨ ਆਪ ਸੰਭਾਲੀ। ਜਦ ਬੰਦਾ ਸਿੰਘ ਬਹਾਦਰ ਨੇ ਕਮਾਨ ਸੰਭਾਲੀ, ਮੁਗਲ ਫੌਜਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਮੁਗਲ ਫੌਜਾਂ ਪਿੱਛੇ ਹਟਣੀਆਂ ਸ਼ੁਰੂ ਹੋਈਆਂ ਤੇ ਭੱਜਦੀਆਂ ਹੋਈਆਂ ਫੌਜਾਂ ਨੂੰ ਲਲਕਾਰਦਾ ਹੋਇਆ ਵਜ਼ੀਰ ਖਾਨ ਆਪ ਮੁਗਲ ਫੌਜਾਂ ਦੀ ਕਮਾਨ ਸੰਭਾਲ ਲੈਂਦਾ। ਇਧਰ ਵਜ਼ੀਰ ਖਾਨ, ਉਧਰ ਬਾਬਾ ਬੰਦਾ ਸਿੰਘ ਬਹਾਦਰ ਲੜਦੇ ਲੜਦੇ ਆਖਰ ਆਹਮੋ ਸਾਹਮਣੇ ਹੋਣ ਦਾ ਯਤਨ ਕਰ ਰਹੇ ਨੇ, ਪਰ ਵਜ਼ੀਰ ਖਾਨ ਦੀ ਟੱਕਰ ਹੁੰਦੀ ਏ ਭਾਈ ਬਾਜ ਸਿੰਘ ਦੇ ਨਾਲ। ਭਾਈ ਬਾਜ ਸਿੰਘ ਨੇ ਲਲਕਾਰਿਆ, ਬਾਜ ਸਿੰਘ ਬੜਾ ਬਹਾਦਰ ਹੈ, ਯੋਧਾ ਹੈ, तलवार नेजा घोड़ सवारी एदा बचपन दा शौक सी और घोड़ सवारी दे अंदर बड़ा माहिर है। तलवार चलाउणी बड़ी चंगी जानदा है ते नेजा चलाउणा भी बड़ा चंगा जानदा है। भाई बाज सिंह ने वजीर सिंह नूं ललकारिया और जिवें ललकारिया इन्नी फुर्ती दे नाल भाई बाज सिंह अगे वधिया कि उहदे कीते हुए नेजे दे वार तों बच के ते हथ पा के उहदा नेजा ही खोलिया। मगर आ रहे ने भाई फतेह सिंह ते भाई फतेह सिंह ने जोश दे अंदर आण के वजीर खां दे मोढे दे उत्ते वार कीता। मोढे नूं कटदी हुई तलवार हड्डियां नूं कटदी हुई इहदी कमर तक डूंघी तलवार चीर पा दिंदी है। वजीर खां घोड़े तों डिग पैंदा है। भाई फतेह सिंह ते भाई बाज सिंह इन्हां दोवां ने अपने क्रोध नूं ठंडिया करन वास्ते साहिबजादे शहीद कीते सन। ਇਹ ਗੱਲ ਤੇ ਸਾਰਿਆਂ ਸਿੱਖਾਂ ਦੀ ਛਾਤੀ ਦੇ ਅੰਦਰ ਸੀ ਨਾ, ਇਹ ਵਲਵਲਾ ਤੇ ਸਭ ਦੇ ਅੰਦਰ ਸੀ ਕਿ ਇਹ ਕਾਫਰ ਹੈ, ਇਹ ਜ਼ੁਲਮ ਕਰਨ ਵਾਲਾ ਹੈ ਜਿਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੈਦ ਵੀ ਰੱਖਿਆ ਤੇ ਸ਼ਹੀਦ ਵੀ ਕੀਤਾ। ਇਤਿਹਾਸ ਕਹਿੰਦਾ ਹੈ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਵਜ਼ੀਰ ਖਾਨ ਦੇ ਸਰੀਰ ਦੇ ਅਨੇਕ ਟੁਕੜੇ ਕੀਤੇ ਤੇ ਟੁਕੜੇ ਦੇ ਸਰੀਰ ਦੇ ਫਿਰ ਖਿਲਾਰ ਦਿੱਤੇ। ਕਾਵਾਂ ਕੁੱਤਿਆਂ ਤੇ ਗਿੱਧਾਂ ਦੇ ਖਾਣ ਵਾਸਤੇ ਇਹਦੇ ਸਰੀਰ ਦੇ ਟੁਕੜੇ ਖਿਲਾਰ ਦਿੱਤੇ। ਇਸ ਪਾਪੀ ਦਾ ਅੰਗ ਅੰਗ ਕਰਕੇ ਕੀਮਾ ਬਣਾ ਕੇ ਸਿੱਖਾਂ ਨੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਦਿੱਤੀ। 14 ਮਈ 1710 ਵਾਲੇ ਦਿਨ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਸਰਹੰਦ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਨੇ। ਸਰਹੰਦ ਨੂੰ ਉਜਾੜਿਆ, ਸਰਹੰਦ ਨੂੰ ਖੂਬ ਲੁੱਟਿਆ ਔਰ ਮਹਿਲ ਮਾੜੀਆਂ ਦਾ ਨੁਕਸਾਨ ਕੀਤਾ, ਇੱਟ ਨਾਲ ਇੱਟ ਖੜਕਾਈ। ਆਖਰ ਉਸ ਤੋਂ ਬਾਅਦ ਸਰਹੰਦ ਦਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਹੀ ਥਾਪ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਗਲੇ ਪਾਸੇ ਨਿਕਲ ਜਾਂਦੇ ਨੇ। ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ ਇਹ ਕਥਾ ਤੁਹਾਡੇ ਸਾਹਮਣੇ ਰੱਖਣੀ ਜ਼ਰੂਰੀ ਸੀ। ਇਹ ਤੇ ਸੁਣਦੇ ਆ ਰਹੇ ਹਾਂ ਕਿ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦਿਆਂ ਨੂੰ ਪਕੜਾਇਆ ਹੈ ਮੁਖਬਰੀ ਕਰਕੇ ਤੇ ਵਜ਼ੀਰ ਖਾਂ ਨੇ ਤੇ ਸੁੱਚਾ ਨੰਦ ਨੇ ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੇਣ ਦਾ ਯਤਨ ਕੀਤਾ ਹੈ ਔਰ ਸ਼ਹੀਦ ਕੀਤਾ ਹੈ। ਇਨ੍ਹਾਂ ਦੋਵਾਂ ਦਾ ਅੰਤ ਹੁੰਦਾ ਹੈ ਮੈਦਾਨੇ ਜੰਗ ਦੇ ਅੰਦਰ ਔਰ ਗੰਗੂ ਦਾ ਅੰਤ ਹੁੰਦਾ ਹੈ ਉਹਦੇ ਘਰ ਦੇ ਅੰਦਰ। ਉਹ ਮੈਂ ਅਰਜ਼ ਕਰ ਚੁੱਕਾ ਕਿ ਉਹ ਆਪਣੇ ਘਰ ਦੇ ਅੰਦਰ ਕਿਸ ਤਰ੍ਹਾਂ ਮਰਿਆ, ਕੇਵਲ ਇਸ਼ਾਰਤਨ ਬੇਨਤੀ। ਧਨ ਦੀ ਖੁਰਜੀ ਜਿਹੜੀ ਮਾਤਾ ਗੁਜਰੀ ਜੀ ਦੇ ਪਾਸ ਸੀ ਉਹ ਗੰਗੂ ਬ੍ਰਾਹਮਣ ਨੇ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਛਪਾ ਲਈ ਸੀ। ਵਜ਼ੀਰ ਖਾਂ ਕਹਿਣ ਲੱਗਾ ਗੰਗੂ ਦੇ ਕੋਲ ਤਨ ਹੈ, ਇਹਦਾ ਤਨ ਇਹਦੇ ਘਰੋਂ ਲੱਭ ਕੇ ਲਿਆਓ। ਗੰਗੂ ਦੀ ਛਿੱਤਰ ਪਰੇਡ ਹੋਈ, ਮਾਰ ਕੁਟਾਈ ਹੋਈ ਤੇ ਗੰਗੂ ਮੰਨ ਗਿਆ ਕਿ ਹਾਂ ਮੈਂ ਆਪਣੇ ਘਰ ਦੇ ਅੰਦਰ ਵਿਹੜੇ ਵਿੱਚ ਤਨ ਦੀ ਖੁਰਜੀ ਨੂੰ ਦੱਬਿਆ ਹੈ। ਪਰਮਾਤਮਾ ਦੀ ਨੇਤ ਉਹ ਤਨ ਉਥੋਂ ਕੋਈ ਦੂਸਰਾ ਪੁੱਟ ਕੇ ਲੈ ਜਾਂਦਾ ਜਾਂ ਕੀ ਕੌਤਕ ਵਰਤਿਆ। ਗੰਗੂ ਛਪਾਈਆਂ ਨੂੰ ਘਰ ਵਿੱਚ ਲੈ ਕੇ ਆਉਂਦਾ ਹੈ, ਜਗ੍ਹਾ ਬਿਆਨ ਕਰਦਾ ਇਸ ਜਗ੍ਹਾ ਨੂੰ ਪੁੱਟੋ, ਜਗ੍ਹਾ ਪੁੱਟੀ ਗਈ ਤਨ ਨਹੀਂ ਨਿਕਲਿਆ, ਦੂਜੀ ਜਗ੍ਹਾ ਪੁੱਟੋ ਤਨ ਨਹੀਂ ਨਿਕਲਿਆ, ਤੀਜੀ ਜਗ੍ਹਾ ਪੁੱਟੋ ਤਨ ਨਹੀਂ ਨਿਕਲਿਆ। ਸਾਰਾ ਹੀ ਵਿਹੜਾ ਪੁੱਟਿਆ ਪਰ ਤਨ ਕਿਧਰੋਂ ਮਿਲਿਆ ਨਹੀਂ। ਛਪਾਈ ਦੁਖੀ ਹੋ ਗਏ ਕਿ ਸਾਨੂੰ ਪਰੇਸ਼ਾਨ ਕਰ ਰਿਹਾ, ਮਿਹਨਤ ਕਰਵਾਈ ਜਾ ਰਿਹਾ, ਮਿੱਟੀ ਪੁਟਾਈ ਜਾ ਰਿਹਾ, ਤਨ ਮਿਲਦਾ ਨਹੀਂ ਤੇ ਕਰਦਾ ਹੈ ਸਭ ਕੁਝ ਜਾਣ ਕੇ। ਛਪਾਈਆਂ ਨੇ ਜ਼ੋਰ ਜ਼ੋਰ ਦੀ ਕੁੱਟਣਾ ਸ਼ੁਰੂ ਕੀਤਾ। ਇਹ ਪਾਪੀ ਕੁੱਟ ਖਾਂਦਾ ਖਾਂਦਾ ਆਪਣੇ ਹੀ ਘਰ ਦੇ ਅੰਦਰ ਮਰ ਜਾਂਦਾ ਹੈ। ਹੁਣ ਮੈਂ ਤੁਹਾਡੇ ਧਿਆਨ ਨੂੰ ਲੈ ਕੇ ਜਾਣਾ ਚਾਹਾਂਗਾ ਚਮਕੌਰ ਦੀ ਗੜੀ ਵੱਲ। ਪਿਛਲਿਆਂ ਦਿਨਾਂ ਦੇ ਅੰਦਰ ਆਪ ਚਮਕੌਰ ਦੀ ਗੜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਸੀ। ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੋਣ ਵਾਲੇ 40 ਸਿੰਘ, 2 ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਹਰ ਮਰਨ ਵਾਲਾ ਸ਼ਹੀਦ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ ਕਿ ਹਰ ਮਰਨ ਵਾਲੇ ਦੇ ਨਾਮ ਦੇ ਨਾਲ ਉਹਦੀ ਕੌਮ, ਉਹਦਾ ਦੇਸ਼ ਜਾਂ ਉਹਦਾ ਪਰਿਵਾਰ ਸ਼ਹੀਦ ਦਾ ਲਫ਼ਜ਼ ਜੋੜ ਦਿੰਦੇ ਨੇ। ਪਰ ਪਤਾ ਨਹੀਂ ਕਿੰਨੇ ਲੋਕ ਸਰੀਰ ਕਰਕੇ ਦੋ ਦੋ ਫਾੜ ਹੋ ਕੇ ਕੱਟੇ ਵੱਡੇ ਗਏ, ਡਿੱਗ ਗਏ, ਪਰ ਸਾਰੇ ਉਹ ਦੋ ਫਾੜ ਹੋਣ ਵਾਲੇ ਮਤੀ ਦਾਸ ਦੇ ਬਰਾਬਰ ਥੋੜਾ ਨੇ। ਉਹਨਾਂ ਨੂੰ ਮਤੀ ਦਾਸ ਦਾ ਦਰਜਾ ਦੇਣਾ ਚਾਹੀਏ, ਨਹੀਂ ਦੇ ਸਕਦੇ। ਪਤਾ ਨੀ ਕਿੰਨੇ ਲੋਕ ਅੱਗ ਦੇ ਅੰਦਰ ਸੜ ਕੇ ਮਰ ਗਏ, ਪਰ ਉਹਨਾਂ ਸਾਰਿਆਂ ਨੂੰ ਨਾ ਭਾਈ ਦਿਆਲਾ ਜੀ ਦਾ ਰੁਤਬਾ ਦੇ ਸਕਦੇ ਤੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਰਾਬਰ ਗਿਣਿਆ ਜਾ ਸਕਦਾ। ਪਤਾ ਨਹੀਂ ਮਸ਼ੀਨਰੀ ਦੇ ਅੰਦਰ, ਕਾਰਖਾਨਿਆਂ ਦੇ ਅੰਦਰ, ਸ਼ੂਗਰ ਮਿੱਲਾਂ ਦੇ ਅੰਦਰ ਕਿੰਨੇ ਲੋਕ ਪੀੜੇ ਗਏ, ਪਰ ਸਾਰੇ ਪੀੜੇ ਜਾਣ ਵਾਲੇ ਕੋਈ ਮੋਤੀ ਮਹਿਰੇ ਦੀ ਬਰਾਬਰੀ ਥੋੜਾ ਹੀ ਕਰਦੇ ਨੇ ਜਿਹੜਾ ਕੋਹਲੂ ਦੇ ਅੰਦਰ ਪੀੜਿਆ ਗਿਆ। ਪਤਾ ਨੀ ਕਿੰਨਿਆਂ ਦੇ ਸਰੀਰ ਕੀਮਾ ਕੀਮਾ ਹੋ ਗਏ, ਪਰ ਭਾਈ ਮਨੀ ਸਿੰਘ ਦੀ ਤੇ ਚਰਨ ਧੂੜ ਵਰਗੇ ਵੀ ਨਹੀਂ ਹੈ। ਹਰ ਮਰਨ ਵਾਲਾ ਮਨੁੱਖ ਸ਼ਹੀਦ ਨਹੀਂ ਹੁੰਦਾ। ਇਹ ਜਿਨ੍ਹਾਂ ਸ਼ਹੀਦਾਂ ਦੀ ਦਾਸਤਾਨ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ, ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਅਚਨਚੇਤ ਨਹੀਂ ਮਰੇ, ਜਿਨ੍ਹਾਂ ਨੇ ਮੌਤ ਨੂੰ ਆਵਾਜ਼ ਦੇ ਕੇ ਆਪਣੇ ਗਲ ਲਾਇਆ, ਆਪਣੀ ਛਾਤੀ ਲਾਇਆ। ਇਸ ਤਰ੍ਹਾਂ ਨਹੀਂ ਕਿ ਆਫ਼ਤ ਆ ਪਈ ਹੈ ਤੇ ਲੜਦਿਆਂ ਲੜਦਿਆਂ ਭੱਜਣ ਦਾ ਕੋਈ ਰਾਹ ਨਾ ਮਿਲਿਆ, ਦੌੜਨ ਦਾ ਰਸਤਾ ਨਾ ਮਿਲਿਆ, ਤੇ ਇਹਨਾਂ ਨੇ ਸੋਚਿਆ ਚਲੋ ਹੁਣ ਮਾਰੀ ਜਾਈਏ ਤੇ ਮਰਨ ਤੋਂ ਬਾਅਦ ਕੌਮ ਨੇ ਇਹਨਾਂ ਦੇ ਨਾਂ ਦੇ ਨਾਲ ਸ਼ਹੀਦ ਲਫ਼ਜ਼ ਜੋੜਿਆ ਹੋਵੇ। ਇਸ ਤਰ੍ਹਾਂ ਦੇ ਸ਼ਹੀਦ ਨਹੀਂ ਹੈ। ਇਹ ਉਹ ਸ਼ਹੀਦ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕਦੀ ਦੋ ਤਰਫੇ ਵਿਚਾਰ ਚੱਲਦੇ ਸਨ। ਹਰ ਸ਼ਹੀਦ ਦੇ ਮਨ ਦੇ ਅੰਦਰ ਵਿਚਾਰਾਂ ਦਾ ਉਥਲ ਪੁਥਲ, ਉੱਤਰ ਪ੍ਰਸ਼ਨ, ਸਵਾਲ ਜਵਾਬ ਇਸ ਤਰ੍ਹਾਂ ਦਾ ਚੱਲਦਾ ਹੈ। ਤੇ ਵਿਚਾਰ ਕੀ ਚੱਲਦੇ ਨੇ? ਇੱਕ ਪਾਸੇ ਪਰਿਵਾਰ, ਦੂਜੇ ਪਾਸੇ ਨਿਰੰਕਾਰ। ਇੱਕ ਪਾਸੇ ਪਦਾਰਥ, ਇੱਕ ਪਾਸੇ ਧਨ, ਦੂਸਰੇ ਪਾਸੇ ਧਰਮ, ਇਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਇੱਕ ਪਾਸੇ ਸ਼ਰਧਾ ਤੇ ਭਾਵਨਾ ਹੈ ਤੇ ਦੂਜੇ ਪਾਸੇ ਜ਼ਿੰਦਗੀ ਹੈ, ਸੰਸਾਰ ਹੈ। ਵਿਚਾਰ ਚੱਲਦੇ ਨੇ ਮੇਰੇ ਮਗਰ ਮੇਰੀ ਪਤਨੀ ਹੈ, ਬੱਚੇ ਨੇ, ਧੀਆਂ ਨੇ, ਪੁੱਤਰ ਨੇ, ਮਾਂ ਹੈ, ਪਿਤਾ ਹੈ, ਭੈਣ ਹੈ, ਭਾਈ ਹੈ। ਔਰ ਇਹ ਤੇ ਜਾਣਦੇ ਨੇ ਕਿ ਸ਼ਹੀਦ ਹੋਣ ਤੋਂ ਬਾਅਦ ਗੱਲ ਮੇਰੇ ਤੇ ਮੁੱਕਣੀ ਨਹੀਂ, ਮੇਰੇ ਪਰਿਵਾਰ ਦਾ ਪਤਾ ਨਹੀਂ ਕੀ ਅਸਰ ਹੋਣਾ ਹੈ। ਇੱਕ ਤਰਫਾ ਵਿਚਾਰ ਚੱਲਦੇ ਨੇ ਇਹ, ਤੇ ਦੂਸਰੇ ਪਾਸੇ ਵਿਚਾਰ ਚੱਲਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਵਾਰਿਆ ਹੈ, ਸਰਬੰਸ ਦਾਨ ਕੀਤਾ ਹੈ, ਤੇ ਕੀਤਾ ਹੈ ਇਸ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਵਾਸਤੇ। ਹੱਡੀਆਂ ਖਾਦ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਹੱਡੀਆਂ ਦਾ ਚੂਰਾ ਬਣਾ ਕੇ ਉਸ ਜਗ੍ਹਾ ਦੇ ਉੱਤੇ ਵਰਤੋਂ ਵਿੱਚ ਲਿਆਂਦੀਆਂ ਨੇ। ਉਹਨਾਂ ਨੇ ਪਾਣੀ ਦੀ ਜਗ੍ਹਾ ਦੇ ਉੱਤੇ ਖੂਨ ਦੇ ਨਾਲ ਇਸ ਸਿੱਖੀ ਦੇ ਬੂਟੇ ਨੂੰ ਸਿੰਜਿਆ ਹੈ, ਇਹਨੂੰ ਫਲੀ ਫੂਤ ਹੁੰਦਾ ਵੇਖਣ ਲਈ ਯੋਗਦਾਨ ਪਾਇਆ ਹੈ। ਇੱਕ ਪਾਸੇ ਪਾਤਸ਼ਾਹ, ਦੂਜੇ ਪਾਸੇ ਸੰਸਾਰ, ਦੋਵਾਂ ਵਿਚਾਰਾਂ ਵਿੱਚੋਂ ਜਿਹੜਾ ਵਿਚਾਰ ਅੰਦਰ ਭਾਰੂ ਹੋ ਜਾਂਦਾ, ਬੰਦਾ ਉਧਰ ਦਾ ਫੈਸਲਾ ਲੈ ਲੈਂਦਾ। ਕਈ ਦੌੜ ਜਾਂਦੇ ਨੇ ਨਹੀਂ ਪਰਿਵਾਰ ਚਾਹੀਦਾ, ਕਈ ਦੌੜ ਜਾਂਦੇ ਨੇ ਇਸ ਪਾਸੇ ਨਹੀਂ ਪਰਿਵਾਰ ਦੀ ਕੋਈ ਪਰਵਾਹ ਨਹੀਂ, ਗੁਰੂ ਕਾ ਪਿਆਰ ਚਾਹੀਦਾ, ਨਿਰੰਕਾਰ ਦੀ ਰਹਿਮਤ ਚਾਹੀਦੀ। ਇਹ ਮੈਂ ਉਹਨਾਂ ਸ਼ਹੀਦਾਂ ਦੀ ਦਾਸਤਾਨ ਬਿਆਨ ਕਰਦਾ ਆ ਰਿਹਾ। ਪਿਛਲਿਆਂ ਦਿਨਾਂ ਦੇ ਅੰਦਰ ਕੁਝ ਸਿੱਖਾਂ ਦਾ ਜ਼ਿਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜ਼ਿਕਰ ਆਪ ਸੰਗਤਾਂ ਨੇ ਸੁਣਿਆ ਹੈ। ਔਰ ਇੱਕ ਪਿਆਰਾ ਭਾਈ ਸਾਹਿਬ ਸਿੰਘ ਜੀ, ਉਹ ਵੀ ਮੈਂ ਅਰਜ਼ ਕਰ ਚੁੱਕਾ ਕਿ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਚਮਕੌਰ ਦੀ ਗੜੀ ਵਿੱਚ ਕਿਸ ਤਰ੍ਹਾਂ ਪਾਇਆ। ਹੁਣ ਵਾਰੀ ਆਉਂਦੀ ਏ ਭਾਈ ਮੋਹਕਮ ਸਿੰਘ, ਤੇ ਭਾਈ ਮੋਹਕਮ ਸਿੰਘ ਵੀ ਉਹ ਜਿਹੜੇ ਪੰਜਾਂ ਪਿਆਰਿਆਂ ਵਾਲੇ ਭਾਈ ਮੋਹਕਮ ਸਿੰਘ ਨੇ। ਮੋਹਕਮ ਸਿੰਘ ਨਾਮ ਆਮ ਸਿੱਖਾਂ ਦਾ ਵੀ ਹੁੰਦਾ ਹੈ, ਪਰ ਇਹ ਭਾਈ ਮੋਹਕਮ ਸਿੰਘ ਪਿਆਰਾ। ਭਾਈ ਮੋਹਕਮ ਸਿੰਘ ਦੇ ਪਿਤਾ ਦਾ ਨਾਂ ਹੈ ਭਾਈ ਤੀਰਥ ਚੰਦ ਜੀ, ਔਰ ਇਹ ਜਾਤ ਕਰਕੇ ਛਿੰਬਿਆਂ ਦੀ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ। ਭਾਈ ਮੋਹਕਮ ਸਿੰਘ ਜੀ ਦੇ ਪਿਤਾ ਟੇਲਰ ਮਾਸਟਰ ਦਾ ਕੰਮ ਕਰਦੇ ਨੇ, ਦਰਜੀ ਦਾ ਕੰਮ ਕਰਦੇ ਨੇ। ਔਰ ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਰਹਿਣ ਵਾਲੇ ਨੇ ਦਵਾਰਕਾ ਦੇ, ਮੈਂ ਇਸ਼ਾਰਤਨ ਬੇਨਤੀ ਕਰਦਾ ਚੱਲਾਂ, ਦਵਾਰਕਾ ਦੇ ਰਹਿਣ ਵਾਲੇ ਨੇ। ਦਵਾਰਕਾ ਨਗਰੀ ਬੜੌਦਾ ਰਾਜ ਦੇ ਅੰਦਰ ਸਮੁੰਦਰ ਦੇ ਕਿਨਾਰੇ ਦੇ ਉੱਤੇ ਵਸੀ ਹੋਈ ਇੱਕ ਨਗਰੀ ਦਾ ਨਾਂ ਹੈ ਦਵਾਰਕਾ ਨਗਰੀ। ਤੇ ਤੁਹਾਡੇ ਗਿਆਤ ਲਈ ਮੈਂ ਇੱਕ ਹੋਰ ਬੇਨਤੀ ਕਰਾਂ, ਹਿੰਦੂ ਧਰਮ ਦੇ ਅੰਦਰ ਸੱਤ ਪੁਰੀਆਂ ਪਵਿੱਤਰ ਮੰਨੀਆਂ ਗਈਆਂ ਨੇ, ਸੱਤ ਨਗਰ ਬੜੇ ਮਹਾਨ ਪਵਿੱਤਰ ਮੰਨੇ ਗਏ ਨੇ ਹਿੰਦੂਇਜ਼ਮ ਦੇ ਮੁਤਾਬਕ, ਹਿੰਦੂ ਧਰਮ ਦੇ ਮੁਤਾਬਕ, ਜਿਨ੍ਹਾਂ ਵਿੱਚੋਂ ਨੰਬਰ 1 ਦੇ ਉੱਤੇ ਅਯੁੱਧਿਆ, ਫਿਰ ਮਥੁਰਾ, ਫਿਰ ਹਰਿਦਵਾਰ, ਫਿਰ ਕਾਂਚੀ, ਫਿਰ ਉਜੈਨ, ਫਿਰ ਦਵਾਰਕਾ, ਤੇ ਇੱਕ ਨਗਰੀ ਦਾ ਨਾਂ ਹੈ ਕਾਂਚੀ। ਉਹਨਾਂ ਵਿੱਚੋਂ ਇੱਕ ਦਾ ਨਾਂ ਦਵਾਰਕਾ ਵੀ ਹੈ। ਦਵਾਰਕਾ ਦੇ ਵਸਨੀਕ ਨੇ ਭਾਈ ਤੀਰਥ ਚੰਦ ਜੀ, ਮੋਹਕਮ ਸਿੰਘ ਦੇ ਪਿਤਾ। ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਗੱਲਾਂ ਬਾਤਾਂ, ਕਥਾ ਕਹਾਣੀਆਂ ਗੁਰੂ ਕੇ ਸਿੱਖਾਂ ਨੇਮੀਆਂ ਪ੍ਰੇਮੀਆਂ ਕੋਲੋਂ ਸਰਵਣ ਕਰਦੇ ਰਹਿੰਦੇ ਨੇ। ਇਹਦੇ ਮਨ ਦੇ ਅੰਦਰ ਇੱਕ ਦਿਨ ਖਿਆਲ ਬਣਿਆ, ਭਾਈ ਤੀਰਥ ਚੰਦ ਜੀ ਦੇ, ਮੋਹਕਮ ਸਿੰਘ ਜੀ ਦੇ ਪਿਤਾ ਦੇ ਮਨ ਵਿੱਚ ਵਿਚਾਰ ਬਣਿਆ ਕਿ ਦਰਜੀ ਦਾ ਕੰਮ ਤੇ ਮੈਂ ਜਾਣਦਾ ਹੀ ਹਾਂ, ਕਿਉਂ ਨਾ ਹੋਵੇ कि सुंदर पोशाक तैयार की जाए, एक चोला तैयार किया जाए, पर हुण चोला तैयार करने वास्ते माप ते चाहिए है। जिदे वस्त्र तैयार करने ने उदे शरीर की पमैश ते चाहिदी, माप ते चाहिए है। पर गुरु गोविंद सिंह दे ते कदी अखां दे नाल नेत्रां दे नाल दीदार भी नहीं किते, अंदाजे दे नाल चलो चोला बना लैन, कदी दीदार भी नहीं किते। सुनिया है कि शरीर परमा है, सडौल ने, सुंदर ने, कद उच्चा लम्मा है। ए एक दिन अपने घर दे अंदर बह के किसे दे कपड़े तैयार कर रहे ने, ते उधर मन दा विचार फिर गुरु गोविंद सिंह पातशाह दे चरणा विच चला जांदा है। इतने समय नू पिंड दे चौधरी, और ओ चौधरी है परमार बरादरी दे नाल संबंधन रख संबंधित राजपूत घराने दे नाल संबंध रखण वाला, पिंड दा चौधरी राजपूत बरादरी विचों परमार जात दा, ए अपने कपड़े लेके भाई तीरथ चंद जी दे कोल आ जांदा है। इन्हें जिवें उस चौधरी नू वेख्या है, एकदम ध्यान पातशाह वल जांदा है, इधर चौधरी वल जांदा है। इहदा नां है हेमराज, राजपूत है, नां है हेमराज, इहदे वल ध्यान चला जांदा है। मन विच विचार बनिया कि गुरु गोबिंद सिंह दे शरीर दे संबंध विच सुनिया है उच्चे लम्मे ने, चौधरी भी उच्चा लम्मा है, सुनिया है परमे कद वाले शरीर वाले ने, चौधरी का भी इस तरह का जुस्सा, इस तरह का सडौल शरीर है। इन्हें चौधरी के सामने अपने मन का विचार रख दिता, कहन लगा हेमराज जी मेरा मन कहिंदा एक चोला सी के तैयार करके गुरु गोविंद सिंह पातशाह की चरण शरण विच लेके जावां पेट करन वास्ते, पर मेरे पास माप नहीं है। जो मैं सुनिया है सुनन दे मुताबक उन्हां दा शरीर तुहाडे शरीर दे नाल जरूर मेल खांदा होएगा। मैं चाहना कि माप तेरा लेके चोला गुरु गोबिंद सिंह पातशाह दा बनावा। चौधरी हेमराज भी शुद्ध बिरती दा मालक है, ये चौधरी हेमराज भी पवित्र मन वाला है और सतसंगी पुरश है, नेक सुभा दा मालक है, पर उपकारी है। चौधरी हेमराज दे शरीर दा माप लेके मुकम सिंह दे पिता भाई तीरथ चंद ने गुरु गोबिंद सिंह पातशाह दे चरणा दा ध्यान तरके चोला बनाउना आरंभ किया है। चोला तैयार होया है। चौधरी हेमराज, भाई मोकम सिंह दे पिता भाई मोकम सिंह, ये तिन्ने जिन्हां दा पुराना नाम मोकम चंद है, मैं लफज वरत रहा सिंह बाद विच बन गए सन, तिन्ने जने चलदे चलदे द्वारका नगरी बड़ौदा कोलों आनंदपुर पहुंच जांदे ने गुरु गोबिंद सिंह पातशाह दे कोल। उदों मोकम चंद दी उम्र कोई बहुत वड्डी नहीं है। पातशाह दे दीदार कीते, चोले वाली सारी कहानी कह सुनाई। हेमराज कहन लगा पातशाह इन्हां ने मेरे शरीर विचों तुहानू वेख्या, मेरा माप लेके चोला तुहाडा तैयार कीता है, ते सबब भी यही बने ने, यही मैनू तुहाडे चरणा विच लेके आए ने। हेमराज ने अमृत छकिया है, नां बन गया हेम सिंह। तीरथ चंद पिता ने अमृत छकिया है, नां बन गया तीरथ सिंह। ते भाई मोकम सिंह ने अमृत पान किया, नां बन गया मोकम सिंह। यह कथा ते बाद दी है, पर मैं इशारतन बेनती कर रहा, इन्हां ने बाद विच तिन्हां ने अमृत छकिया है और इन्हां दे नाम ही बदल जांदे ने। ए भाई मोकम सिंह गुरु गोविंद सिंह पातशाह महाराज जी दीआं फौजां दे मुखिए ने, और ए चमकौर दी कड़ी दे अंदर शहादत दा जाम पींदे ने। इस तों अगे नंबर आउंदा है भाई हिम्मत सिंह प्यारा, ए वी पंजां प्यारिआं विचों, दो प्यारे ते गुरु गोविंद सिंह नाल निकल जांदे ने। एक भाई दया सिंह जी पंजां प्यारिआं दे मुखिए और सब तों पहला सीस पेट करन वाले, ते नंबर दो दे उत्ते भाई धर्म सिंह, दोवें निकल जांदे ने पातशाह दे नाल चमकौर दी गड़ी विचों। पर तीन प्यारे शहादत दा जाम पींदे ने। नंबर तीन दे उत्ते वारी आउंदी है भाई हिम्मत सिंह दी। इशारतन बेनती करा, इन्हां दे पिता दा नां गुलजारी चंद है, ये चीवर जात दे नाल संबंध रखदे ने। 1661 विच इन्हां दा जन्म हुंदा है, ते जगन्नाथपुरी दे अंदर इन्हां दा जन्म हुंदा है। जगन्नाथपुरी समुंदर दे किनारे दुराडे ओ पुरी है, उड़ीसा स्टेट दे अंदर कटक जिले दे अंदर ए जगह पैंदी, जिथे सन 1509 नूं धन गुरु गोबिंद गुरु नानक देव पातशाह महाराज जी भी पधारे सन 1509 नूं। और आ जिहड़ा शब्द पढ़दे हो ना, गगन मै थाल रव चंद दीपक बने, तारिका मंडल जनक मोती, ਇਹ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਥੇ ਉਚਾਰਿਆ ਸੀ। ਉਨ੍ਹਾਂ ਦੀ ਆਰਤੀ ਨੂੰ ਸਾਹਮਣੇ ਰੱਖ ਕੇ ਖੰਡਨ ਕਰਦੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਦੀ ਆਰਤੀ ਕਿਵੇਂ ਕਰੀਦੀ, ਇਹ ਸ਼ਬਦ ਸਾਡੀ ਝੋਲੀ ਵਿਚ ਪਾਇਆ। ਇਹ ਗੱਲ ਵੱਖਰੀ ਏ ਕਿ ਆਰਤੀਆਂ ਅਸੀਂ ਅੱਜ ਵੀ ਉਸ ਤਰ੍ਹਾਂ ਹੀ ਕਰ ਰਹੇ ਹਾਂ ਜਿਵੇਂ ਉਹ ਹਿੰਦੂ ਉਦੋਂ ਕਰਦੇ ਸਨ ਜਿਸ ਕੰਮ ਕਰਨ ਤੋਂ ਪਾਤਸ਼ਾਹ ਨੇ ਵਰਜਿਆ ਸੀ, ਕੰਮ ਅੱਜ ਵੀ ਉਹੀ ਕਰ ਰਹੇ ਹਾਂ। ਅੱਜ ਵੀ ਉਸ ਤਰ੍ਹਾਂ ਹੀ ਫੁੱਲਾਂ ਦੀ ਵਰਖਾ ਏ ਆਰਤੀ ਕਰ ਰਹੇ ਹਾਂ ਜਦਕਿ ਪਾਤਸ਼ਾਹ ਨੇ ਵਰਜਿਆ ਸੀ ਨਹੀਂ। ਖੈਰ, ਉੜੀਸਾ ਦੇ ਅੰਦਰ 1661 ਦੇ ਅੰਦਰ ਇਨ੍ਹਾਂ ਦਾ ਜਨਮ ਹੁੰਦਾ ਹੈ। ਉੜੀਸਾ ਦੇ ਅੰਦਰ ਅੱਜ ਇਕ ਮੰਦਰ ਹੈ ਔਰ ਬਹੁਤ ਵੱਡਾ ਹੈ ਜਿੱਥੇ ਪਾਤਸ਼ਾਹ ਨੇ ਆਰਤੀ ਉਚਾਰੀ ਸੀ। ਇਸ ਮੰਦਰ ਦੀ ਲੰਬਾਈ ਤਕਰੀਬਨ 665 ਫੁੱਟ ਹੈ। ਇਸ ਮੰਦਰ ਦੀ ਚੌੜਾਈ 644 ਫੁੱਟ ਹੈ। ਇਹਦੀ ਬਾਹਰਲੀ ਦਵਾਰ ਦੀ ਉਚਾਈ 24 ਫੁੱਟ ਹੈ ਔਰ ਮੰਦਰ ਜ਼ਮੀਨ ਤੋਂ ਲੈ ਕੇ ਕਲਸ਼ ਤੱਕ ਉੱਪਰ ਤੱਕ 192 ਫੁੱਟ ਉੱਚਾ ਹੈ। ਇੱਥੇ ਇੱਕ ਕਲਯੁਗ ਨਾਮ ਦਾ ਪੰਡਿਤ ਰਹਿੰਦਾ ਸੀ ਜਿਹਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੋਸ਼ਟੀ ਹੋਈ। ਜਿਹੜਾ ਪੜ੍ਹਦੇ ਹੋ ਨਾ ਕਿ ਸਤਿਗੁਰੂ ਨੂੰ ਕਲਯੁਗ ਮਿਲਿਆ, ਕਲਯੁਗ ਉਹ ਨਹੀਂ ਜਿਹਦਾ ਨਾਂ ਸਮਾਂ ਹੈ, ਉਹ ਯੁੱਗ ਨਹੀਂ, ਉਹਨਾਂ ਯੁੱਗਾਂ ਨੂੰ ਗੁਰਬਾਣੀ ਮਹਾਨਤਾ ਵੀ ਨਹੀਂ ਦਿੰਦੀ। ਇਹ ਕਲਯੁਗ ਨਾਂ ਦਾ ਬ੍ਰਾਹਮਣ ਹੈ, ਪੰਡਿਤ ਹੈ ਔਰ ਜਗਨਨਾਥਪੁਰੀ ਦੇ ਅੰਦਰ ਇਹ ਪੁਜਾਰੀ ਹੈ ਮੰਦਰ ਦੇ ਅੰਦਰ। ਉਹ ਕਲਯੁਗ ਨਾਮ ਦਾ ਬ੍ਰਾਹਮਣ ਮਿਲਦਾ। ਇੱਥੇ ਵਿਸ਼ਨੂੰ ਦੀ ਬੜੀ ਵੱਡੀ ਇੱਕ ਤਸਵੀਰ ਤੇ ਤਸਵੀਰ ਬਿਨਾਂ ਕਿਸੇ ਸਹਾਰੇ ਤੋਂ ਇਨ੍ਹਾਂ ਨੇ ਖੜੀ ਕੀਤੀ ਸੀ। ਲੋਕਾਂ ਨੂੰ ਭਰਮ ਪਾਉਂਦੇ ਰਹੇ ਕਿ ਵਿਸ਼ਨੂੰ ਆਪਣੀ ਕਰਾਮਾਤ ਦੇ ਸਹਾਰੇ ਆਪ ਖੜੇ ਨੇ, ਪਰ ਸੀ ਕੀ ਦੀਵਾਰਾਂ ਦੇ ਨਾਲ ਚੁੰਬਕੀ ਸ਼ਕਤੀ ਚਾਰ ਚੁਫੇਰੇ ਇਸ ਲਹਿਜੇ ਦੇ ਨਾਲ ਫਿੱਟ ਕੀਤੀ ਸੀ। ਨਾ ਉਹ ਮੂਰਤੀ ਉੱਪਰ ਜਾ ਰਹੀ ਏ, ਨਾ ਉਹ ਥੱਲੇ ਆ ਰਹੀ ਏ, ਨਾ ਸੱਜੇ ਨਾ ਖੱਬੇ, ਇਸ ਤਰ੍ਹਾਂ ਖਲੋਤੀ ਸੀ ਜਿਵੇਂ ਹਵਾ ਦੇ ਅੰਦਰ ਖਲੋਤੀ ਹੁੰਦੀ, ਪਰ ਚੁੰਬਕੀ ਤਾਕਤ ਦੇ ਨਾਲ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਾਣੀ ਉਚਾਰੀ। ਖੈਰ, ਭਾਈ ਹਿੰਮਤ ਸਿੰਘ 17 ਸਾਲਾਂ ਦੀ ਉਮਰ ਦੇ ਅੰਦਰ ਅਨੰਦਪੁਰ ਸਾਹਿਬ ਆਉਂਦੇ ਨੇ, 44 ਸਾਲਾਂ ਦੀ ਉਮਰ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਨੇ, 31 ਸਾਲ ਇਹਨਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਈ ਤੇ ਜਦੋਂ ਭਾਈ ਹਿੰਮਤ ਸਿੰਘ ਸ਼ਹੀਦ ਹੁੰਦੇ ਨੇ ਉਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਤਕਰੀਬਨ 38 ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਤੇ ਗਿਣਤੀ ਦੇ 5 ਹੀ ਸਿੰਘ ਬਾਕੀ ਸਨ ਉਸ ਗੜੀ ਦੇ ਅੰਦਰ। ਉਹਨਾਂ ਦੀ ਦਾਸਤਾਨ ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤਾਂ ਦੇ ਰੂਬਰੂ ਪੇਸ਼ ਕਰਨ ਦਾ ਨਿਮਾਣਾ ਯਤਨ ਕਰਾਂਗਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ
1: ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸਚ

विशर नाहीं दातार अपना नाम देहो गुण गावा दिन रात नानक चाओ एहो गुण गावा दिन रात नानक चाहो एहो परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाई मान खोए बैठे गुरमुख प्यारे सतसंगी जनों आज आप जी शहीदां दे सिरताज पंचम गुरुदेव श्री गुरु अर्जन देव महाराज जी का शहादत वाला दिन मना रहे हो। आपने हजूर दे पावन पवित्र इलाही बचना दा कीर्तन सरवण कीता है। आओ सतगुरु गुरु अर्जन देव महाराज जी दे पावन पवित्र जीवन नूं और हजूर दी इलाही बाणी दी विचार करिए। विचार आरंभन तो पहला आप कृपा करके समूह माई भाई एकाग्रता बख्शो, हजूर दे चरणा विच अपनी हाजरी लवाइए ते गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जिमें पिछले दिने अर्ज की तीसी कि सतगुरु गुरु अर्जन देव महाराज उन्हां दी शहादत दे कारण की सन, सतगुरु गुरु अर्जन देव महाराज जी नूं जहांगीर दी मतस्वी नीति जेड़ा ये नहीं सी चाहुंदा कि गुरु नानक साहिब दे घर अंदर लोक इन्हां दा बादशाहां नालों वध अदब करन, नहीं सी चाहुंदा कि इन्हां कोल कोई केंद्री अस्थान होवे जिस दे अंदर दी ये बिरती सी मेरे प्रभाव अधीन आके जो इन्हां ने गुरु ग्रंथ साहिब जी दी रचना कीती है, सिरजना कीती है, उस गुरु ग्रंथ साहिब जी दे अंदर मेरी मर्जी दे मुताबिक शब्द पाए जाए। पर सतगुरु गुरु अर्जन देव महाराज जी ने असूल नाल समझौता नहीं कीता, असूल तो गिरन दी बात नहीं कीती ते सतगुरु गुरु अर्जन देव महाराज उन्हां नूं शहीद करन दा जहांगीर ने हुक्म दे दिता है ते लाहौर दी धरती ते मुर्तजा खाए जिस नूं ए फरमान जारी करके बादशाह ने कहा कि गुरु अर्जन देव जी दे परिवार नूं उन्हां दा घर घाट जब्त कर लिया जाए। सतगुरु गुरु अर्जन देव महाराज जी नू कोशिश करो मनान दी, जुर्माना भर दे जां ओ गुरु ग्रंथ साहिब दी बाणी विच साडे मुताबक कुछ बचन दर्ज कर दे। पर गुरु अर्जन देव महाराज जी उपर इस चीज दा कोई असर नहीं,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਗਏ ਨੇ। ਹਜ਼ੂਰ ਜਿੱਦਣ ਲਾਹੌਰ ਜਾਂਦੇ ਨੇ, ਸਿੱਖ ਵਿਦਵਾਨਾਂ ਨੇ ਇਹ ਸਾਰੀ ਘਟਨਾ ਨੂੰ ਆਪਣੇ ਆਪਣੇ ਢੰਗ ਨਾਲ ਬਿਆਨ ਕੀਤਾ। ਗੁਰੂ ਅਰਜਨ ਦੇਵ ਜੀ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸਤਿਕਾਰਯੋਗ ਮਹਿਲ, ਜਿਨ੍ਹਾਂ ਨੂੰ ਆਪਾਂ ਅਦਬ ਨਾਲ ਮਾਤਾ ਗੰਗਾ ਜੀ ਕਹਿੰਦੇ ਹਾਂ, ਤੁਰਨ ਤੋਂ ਪਹਿਲਾਂ ਗੁਰਦੇਵ ਨੇ ਉਹਨਾਂ ਨਾਲ ਬਚਨ ਕੀਤੇ ਨੇ ਕਿ ਸਾਡੇ ਜਾਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੋਗ ਨਹੀਂ ਮਨਾਉਣਾ। ਇਹਦਾ ਮਤਲਬ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਰੱਥ ਜਾਣਦੇ ਨੇ ਕਿ ਲਾਹੌਰ ਸ਼ਹਾਦਤ ਹੋਵੇਗੀ, ਪਰਤ ਕੇ ਅਸੀਂ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਸਾਡੇ ਜਾਣ ਤੋਂ ਬਾਅਦ ਸੋਗ ਨਹੀਂ ਮਨਾਉਣਾ, ਉਸ ਕਰਤਾਰ ਦੇ ਭਾਣੇ ਵਿੱਚ ਰਹਿਣਾ। ਇਹ ਸਰੀਰਾਂ ਦਾ ਸੰਬੰਧ ਬਣਿਆ, ਇੱਕ ਦੇ ਇਹਨਾਂ ਨੇ ਵਿਛੜਨਾ। ਸ਼ਬਦ ਨਾਲ ਪ੍ਰੀਤ ਕਰਿਓ, ਸਰੀਰ ਸ਼ਬਦ ਨਾਲ ਜੁੜੇ ਹੋਏ ਕਦੀ ਟੁੱਟਦੇ ਨਹੀਂ। ਤੇ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਕੇ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਨੂੰ ਬੁਲਾਇਆ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਗੁਰਦੇਵ ਜੀ ਗੁਰਤਾ ਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਤੁਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਪਿੱਛੇ ਰਹੇ ਨੇ। ਹਜ਼ੂਰ ਅੰਮ੍ਰਿਤਸਰ ਦਰਬਾਰ ਸਾਹਿਬ ਨਮਸਕਾਰ ਕੀਤੀ ਏ, ਪਰਿਕਰਮਾ ਕੀਤੀਆਂ ਹਰਿਮੰਦਰ ਸਾਹਿਬ ਦੀਆਂ, ਤੇ ਜਦੋਂ ਲਾਹੌਰ ਨੂੰ ਜਾਣ ਲੱਗੇ ਨੇ ਤੇ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਰੀ। ਕਈਆਂ ਦੇ ਹਿਰਦੇ ਬੈਰਾਗ ਨਾਲ ਭਰੇ ਪਏ ਸਨ ਤੇ ਕਈਆਂ ਗੁਰਮੁਖਾਂ ਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਹੁਣ ਗਏ, ਪਰਤ ਕੇ ਸਰੀਰ ਵਿੱਚ ਵਾਪਸ ਨਹੀਂ ਆਉਣਾ, ਤੇ ਤੁਰ ਲੱਗਿਆਂ ਸਾਰੀ ਸੰਗਤ ਨੂੰ ਵਾਪਸ ਮੋੜ ਦਿੱਤਾ, ਉਸ ਕਰਤਾਰ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਹਿਣ ਦਾ ਹੁਕਮ ਕੀਤਾ ਤੇ ਸਾਹਿਬ ਦੇ ਨਾਲ ਕੇਵਲ ਪੰਜ ਸਿੱਖ ਗਏ। ਮੈਂ ਅਰਜ਼ ਕਰਾਂ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਨੇ, ਭਾਈ ਲੰਗਾਹ ਏ, ਭਾਈ ਪੈੜਾ ਏ, ਭਾਈ ਜੇਠਾ ਜੀ ਨੇ ਤੇ ਪੰਜਵਾਂ ਸਿੱਖ ਏ ਭਾਈ ਪਿਰਾਣਾ। ਇਹ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ। ਲਾਹੌਰ ਜਦੋਂ ਸਤਿਗੁਰੂ ਪਹੁੰਚੇ ਨੇ, ਹਜ਼ੂਰ ਨੂੰ ਹਵੇਲੀ ਦੇ ਅੰਦਰ ਇਹਨਾਂ ਨੇ ਕੈਦ ਕੀਤਾ, ਪੰਜਾਂ ਸਿੱਖਾਂ ਨੂੰ ਵੱਖਰਿਆਂ ਕੈਦ ਕੀਤਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਮੁਰਤਜ਼ਾ ਖਾਨ ਦੇ ਸਾਹਮਣੇ ਲੈ ਕੇ ਗਏ। ਉਹਨੇ ਫਿਰ ਉਹ ਗੱਲਾਂ ਦੁਹਰਾਈਆਂ ਨੇ ਕਿ ਜਾਂ ਤਾਂ ਤੁਸੀਂ ਬਾਦਸ਼ਾਹ ਦੀ ਹੁਕਮ ਨੂੰ ਮੰਨ ਕੇ ਉਹਦੀ ਈਨ ਨੂੰ ਕਬੂਲ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਉਹਨਾਂ ਨੇ ਖੁਸਰੋ ਨੂੰ ਪਨਾਹ ਦੇਣ ਦੀ ਗੱਲ ਕੀਤੀ ਤੇ ਨਾਲ ਇੱਕ ਇਹ ਵੀ ਡਰਾਵਾ ਦੇ ਦਿੱਤਾ ਕਿ ਜੇਕਰ ਤੁਸੀਂ ਕੋਈ ਵੀ ਸਾਡੀ ਗੱਲ ਨਾ ਮੰਨੀ ਤੇ ਅਸੀਂ ਤੁਹਾਨੂੰ ਇੱਥੇ ਖਤਮ ਕਰ ਦੇਵਾਂਗੇ। ਤੇ ਗੁਰੂ ਅਰਜਨ ਦੇਵ ਮਹਾਰਾਜ ਭਾਣੇ ਵਿੱਚ ਵਿਚਰਨ ਵਾਲਿਆਂ ਨੇ ਇਹ ਹੀ ਗੱਲ ਕਹੀ ਸੀ। ਕਹਿਣ ਲੱਗੇ, ਸਜਣੋ, ਮੈਂ ਉਦਨ ਅਰਜ਼ ਕੀਤੀ ਸੀ, ਬਾਣੀ ਇਹ ਧੁਰ ਕੀ ਏ, ਬਚਨ ਇਹਦੇ ਵਿੱਚ ਉਹਨਾਂ ਦੇ ਨੇ ਜਿਹੜੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਨੇ, ਅਸੀਂ ਜੁਰਮਾਨਾ ਕਿਸੇ ਨੂੰ ਭਰਨਾ ਨਹੀਂ, ਤੇ ਜੇ ਕੋਈ ਗੁਰੂ ਘਰ ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਜਾਂਦਾ ਤੇ ਇਹਦੇ ਨਾਲ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਈ ਫਿਰ ਇਹਨਾਂ ਨੇ ਹੁਕਮ ਕਰ ਦਿੱਤਾ, ਯਾਸਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਸੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਹਕੂਮਤ ਸਮੇਂ ਬਣਾਇਆ ਸੀ। ਕਿਸੇ ਪੀਰ ਫਕੀਰ ਨੂੰ ਕਿਸੇ ਰੂਹਾਨੀਅਤ ਵਿੱਚ ਪੁੱਗੇ ਹੋਏ ਨੂੰ ਜਦੋਂ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਦੇ ਖੂਨ ਦੀ ਇੱਕ ਇੱਕ ਬੂੰਦ ਵਿੱਚੋਂ ਉਹਦੇ ਵਰਗੇ ਹੋਰ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਲਈ ਇਹਨਾਂ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ, ਜਾਸਾਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਪਦੀ ਰੇਤ ਤੇ ਬਿਠਾਇਆ ਜਾਣਾ, ਫਿਰ ਹਜ਼ੂਰ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਣਾ, ਫਿਰ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਣਾ। ਤੇ ਮੈਂ ਅਰਜ਼ ਕਰਾਂ, ਮੇਰੇ ਗੁਰੂ ਅਰਜਨ ਦੇਵ ਨੂੰ ਨਿਰੰਤਰ 5 ਦਿਨ ਤਸੀਹੇ ਦਿੱਤੇ ਨੇ, ਪਰ ਹਜ਼ੂਰ ਉਸ ਅਕਾਲ ਪੁਰਖ ਦੇ ਭਾਣੇ ਵਿੱਚ
ਉਸ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਰਹੇ। ਸਤਿਗੁਰੂ ਨੂੰ ਫਿਰ ਇਹ ਗੱਲ ਕਹੀ ਗਈ ਕਿ ਤੁਸੀਂ ਅਜੇ ਵੀ ਪ੍ਰਵਾਨ ਕਰ ਲਵੋ, ਪਰ ਗੁਰੂ ਅਰਜਨ ਦੇਵ ਜੀ ਨੇ ਸਮਝੌਤਾ ਨਹੀਂ ਕੀਤਾ ਤੇ ਕਿੰਨੇ ਪਹਿਲੇ ਦਿਨ ਇਹਨਾਂ ਨੇ ਕੀ ਕੀਤਾ, ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਗਿਆ, ਨਾ ਤਾਂ ਮਹਾਰਾਜ ਜੀ ਨੂੰ ਸ਼ਕਲ ਲਈ ਜਲ ਦਿੱਤਾ ਗਿਆ, ਜੇ ਪਿਆਸ ਲੱਗੇ ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਭੁੱਖ ਲੱਗੇ ਸ਼ਕਲ ਨੂੰ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ, ਨਾ ਪਾਣੀ ਨਾ ਪ੍ਰਸ਼ਾਦਾ। ਸਤਿਗੁਰੂ ਨੂੰ ਭੁੱਖੇ ਰੱਖ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੰਨ ਜਾਣ, ਪਰ ਇੰਨਾ ਪਤਾ ਨਹੀਂ ਜਿਹੜਾ ਸਤਿਗੁਰੂ ਆਪ ਬਾਣੀ ਦੇ ਅੰਦਰ ਬਚਨ ਕਰਦਾ ਹੋਵੇ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਉਹਨੂੰ ਪਾਣੀ ਦੀ ਪਿਆਸ ਨਾਲ ਤੇ ਪੇਟ ਦੀ ਭੁੱਖ ਦੇ ਨਾਲ ਉਹਦੇ ਅਸੂਲ ਤੋਂ ਕਦੀ ਡੇਗਿਆ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਭੁੱਖਿਆਂ ਤੇ ਪਿਆਸਿਆਂ ਰੱਖਿਆ, ਜਦੋਂ ਹਜ਼ੂਰ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਭਾਈ ਸੰਤੋਖ ਸਿੰਘ ਦੇ ਮੁਤਾਬਕ ਕਹਿੰਦੇ ਨੇ ਅੱਜ ਸੂਰਜ ਪੂਰੇ ਜੋਬਨ ਤੇ ਤਪਿਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਰੇਤਾ ਇਸ ਤਰ੍ਹਾਂ ਤਪਦਾ ਪਿਆ ਜਿਵੇਂ ਮਨ ਨੂੰ ਪੱਟ ਤਪਦਾ ਹੋਵੇ। ਜਦੋਂ ਪੂਰੇ ਜੋਬਨ ਤੇ ਸੂਰਜ ਸ਼ਿਖਰ ਤੇ ਤਪਦਾ ਪਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ, ਭੁੱਖੇ ਤੇ ਪਿਆਸੇ ਰੱਖਣ ਤੋਂ ਬਾਅਦ ਸਤਿਗੁਰੂ ਨੂੰ ਉਸ ਤਪੀ ਹੋਈ ਰੇਤ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਮੇਰਾ ਸਤਿਗੁਰੂ ਉਸ ਤਪਦੀ ਰੇਤ ਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਸ ਪਿਆਰੇ ਦੀ ਯਾਦ ਵੀ ਜੁੜੇ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਵਾਂ, ਵੈਸੇ ਅੱਗ ਦੇ ਨਾਲ ਪਹਿਲਾਂ ਵੀ ਕਈ ਭਗਤਾਂ ਦਾ ਰੱਬੀ ਇਸ਼ਕ ਵਾਲਿਆਂ ਦਾ ਵਾਹ ਪਿਆ, ਪਰ ਜੋ ਕੁਝ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤਾ ਸ਼ਾਇਦ ਇਹਦੀ ਮਿਸਾਲ ਕਿਤੇ ਦੁਨੀਆਂ ਵਿੱਚ ਮਿਲਦੀ ਹੋਵੇ। ਸਤਿਗੁਰੂ ਕੀ ਬਾਣੀ ਵਿੱਚੋਂ ਕੁਝ ਪ੍ਰਮਾਣ ਦੇ ਕੇ ਅਰਜ਼ ਕਰਨੀ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਗਰਮ ਰੇਤਾ ਪਾਇਆ ਤੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਤੋਂ ਪਹਿਲਾਂ ਦੋ ਘਟਨਾਵਾਂ ਹੋਰ ਵੀ ਨੇ। ਇੱਕ ਤਾਂ ਬੜੀ ਪੁਰਾਤਨ ਏ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਤੇ ਜਿਹੜੀ ਹਰਨਾਕਸ਼ ਤੇ ਪ੍ਰਹਿਲਾਦ ਨਾਲ ਸੰਬੰਧਿਤ ਏ, ਤੇ ਦੂਸਰੀ ਘਟਨਾ ਕਹਿੰਦੇ ਨੇ ਨਿਮਰੂਦ ਦੀ ਕਚਹਿਰੀ ਅੰਦਰ ਹਜ਼ਰਤ ਇਬਰਾਹਿਮ ਨਾਲ ਸੰਬੰਧਿਤ ਏ। ਦੋਨੋਂ ਰੱਬੀ ਇਸ਼ਕ ਵਿੱਚ ਭਿੱਜੇ ਨੇ, ਇਬਰਾਹਿਮ ਵੀ ਪਰਮੇਸ਼ਵਰ ਖੁਦਾ ਦੇ ਪ੍ਰੇਮ ਵਿੱਚ ਭਿੱਜੇ, ਪ੍ਰਹਿਲਾਦ ਵੀ ਪ੍ਰਭੂ ਦੀ ਯਾਦ ਵਿੱਚ ਜੁੜਿਆ, ਪਰ ਅੱਗ ਇਹਨਾਂ ਦੋਨਾਂ ਦੇ ਸਾਹਮਣੇ ਆਈ ਏ। ਪਰ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਸਾਬਤ ਤਾਂ ਨਿਕਲ ਗਏ ਨੇ, ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਤੱਕ ਲੋਕਾਂ ਦੇ ਮਨ ਵਿੱਚ ਇੱਕ ਸ਼ੰਕਾ ਬੈਠਾ ਰਿਹਾ, ਜਿਸ ਸ਼ੰਕੇ ਨੂੰ ਗੁਰੂ ਅਰਜਨ ਦੇਵ ਨੇ ਨਿਵਰਤ ਕਰ ਦਿੱਤਾ। ਮੈਂ ਅਰਜ਼ ਕਰਾਂ, ਹਜ਼ਰਤ ਇਬਰਾਹਿਮ ਨੇ ਖੁਦਾ ਦਾ ਜਦੋਂ ਨਾਰਾ ਮਾਰਿਆ ਤੇ ਨਮਰੂਦ ਨੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਨੇ। ਮੈਂ ਗੁਰੂ ਅਰਜਨ ਦੇਵ ਜੀ ਵੱਲ ਆਉਣਾ ਚਾਹੁੰਦਾ, ਸਿਰਫ ਦੋ ਤਿੰਨ ਉਦਾਹਰਣਾਂ ਦੇ ਕੇ। ਸ਼ਹੀਦਾਂ ਦਾ ਸਰਤਾਜ ਏ ਗੁਰੂ ਅਰਜਨ ਦੇਵ। ਕਹਿੰਦੇ ਨੇ ਨਮਰੂਦ ਨੇ ਇਬਰਾਹਿਮ ਨੂੰ ਕਿਹਾ ਸੀ, ਜੇ ਤੂੰ ਖੁਦਾ ਪ੍ਰਸਤ ਏ, ਜੇ ਤੂੰ ਹੱਕ ਦਾ ਨਾਰਾ ਮਾਰਨਾ ਤੇ ਆ ਬਲਦੇ ਹੋਏ ਅੰਗਿਆਰ ਨੇ, ਮੈਂ ਤਾਂ ਤੈਨੂੰ ਸਮਝਾਂਗਾ ਤੂੰ ਰੱਬੀ ਇਸ਼ਕ ਵਿੱਚ ਭਿੱਜੈ। ਜੇ ਤੂੰ ਤਪਦੇ ਹੋਏ ਅੱਗ ਦੇ ਅੰਗਿਆਰਿਆਂ ਤੇ ਨੰਗੇ ਪੈਰ ਤੁਰ ਕੇ ਦਿਖਾ ਦੇ, ਤੇ ਤਵਾਰੀਖ ਇਹ ਗੱਲ ਕਹਿੰਦੀ ਏ ਕਿ ਨਮਰੂਦ ਨੇ ਭੱਖਦੇ ਹੋਏ ਅੰਗਿਆਰੇ ਜ਼ਮੀਨ ਤੇ ਵਿਛਾ ਦਿੱਤੇ ਨੇ, ਅੱਗ ਦੀਆਂ ਲਪਟਾਂ ਉਹਨਾਂ ਅੰਗਿਆਰਿਆਂ ਵਿੱਚੋਂ ਨਿਕਲਦੀਆਂ ਨੇ, ਤੇ ਹਜ਼ਰਤ ਇਬਰਾਹਿਮ ਉਸ ਖੁਦਾ ਦੀ ਟੇਕ ਲੈ ਕੇ ਕਿ ਯਾ ਖੁਦਾ, ਦੇਖੀ ਇਹਨਾਂ ਅੰਗਿਆਰਿਆਂ ਦੇ ਉੱਪਰ ਮੈਂ ਸਾਬਤ ਰਹਿ ਜਾਵਾਂ। ਜਦੋਂ ਉਹਨੇ ਖੁਦਾ ਦੇ ਚਰਨਾਂ ਵਿੱਚ ਅਰਜ਼ ਕੀਤੀ, ਕਹਿੰਦੇ ਨੇ ਤਵਾਰੀਖ ਮੁਤਾਬਕ ਉਹ ਅੱਗ ਦੇ ਅੰਗਿਆਰੇ ਫੁੱਲ ਬਣ ਗਏ, ਤੇ ਇਸ ਤਰ੍ਹਾਂ ਅੱਗ ਦੇ ਅੰਗਿਆਰੇ ਫੁੱਲ ਬਣ ਗਏ ਕਿ ਹਜ਼ਰਤ ਇਬਰਾਹਿਮ ਨੂੰ ਤੁਰਦਿਆਂ ਬਿਲਕੁਲ ਵੀ ਮੁਸ਼ਕਲ ਨਾ ਆਈ। ਹਜ਼ਰਤ ਇਬਰਾਹਿਮ ਤਾਂ ਸਾਫ ਨਿਕਲ ਗਿਆ, ਅੱਗ ਦੇ ਅੰਗਿਆਰਿਆਂ ਨੂੰ ਫੁੱਲ ਬਣਾ ਕੇ ਉਹਨਾਂ ਨੂੰ ਲੰਘ ਗਿਆ ਉਪਰੋਂ। ਪਰ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਇੱਕ ਗੱਲ ਸ਼ੁਰੂ ਕਰ ਦਿੱਤੀ, ਠੀਕ ਹੈ ਇਬਰਾਹਿਮ ਜਿੱਤ ਕੇ ਗਿਆ ਹੈ, ਪਰ ਜੇ ਅੱਗ ਆਪਣਾ ਸੁਭਾਅ ਨਾ ਬਦਲਦੀ ਤੇ ਸ਼ਾਇਦ ਹਜ਼ਰਤ ਇਬਰਾਹਿਮ ਡੋਲ ਜਾਂਦਾ, ਜੇ ਅੱਗ ਦੇ ਅੰਗਿਆਰੇ ਫੁੱਲ ਨਾ ਬਲਦੇ। ਮੈਂ ਅਰਜ਼ ਕਰ ਰਿਹਾ, ਗੁਰੂ ਅਰਜਨ ਦੇਵ ਨੇ ਕੋਈ ਦੁਨੀਆਂ ਦਾ ਸ਼ੰਕਾ ਰਹਿਣ ਹੀ ਨਹੀਂ ਦਿੱਤਾ। ਲੋਕਾਂ ਨੇ ਕਿਹਾ ਦੇਖੋ ਕਰਾਮਾਤ ਸੀ, ਇਬਰਾਹਿਮ ਨੇ ਅੱਗ ਦੇ ਅੰਗਿਆਰੇ ਫੁੱਲ ਬਣਾ ਦਿੱਤੇ।
ਤਾਂ ਤਾਂ ਉਹ ਇਹਨਾਂ ਉੱਪਰ ਬੜੇ ਸੁਖੈਨ ਤਰੀਕੇ ਨਾਲ ਨਿਕਲ ਗਿਆ ਤੇ ਜੇ ਅੱਗ ਅੱਗ ਰਹਿੰਦੀ ਤੇ ਸ਼ਾਇਦ ਇਬਰਾਹਿਮ ਡੋਲ ਜਾਂਦਾ, ਅੱਗ ਦੇ ਅੰਗਿਆਰਿਆਂ ਤੇ ਨਾ ਤੁਰ ਸਕਦਾ। ਇਹਦਾ ਮਤਲਬ ਕਿ ਰੱਬੀ ਆਸ਼ਕ ਪ੍ਰਵਾਨ ਤਾਂ ਹੋ ਗਿਆ, ਪਰ ਉਹਦੇ ਜਾਣ ਤੋਂ ਬਾਅਦ ਉਹਦੀ ਕਰਨੀ ਤੇ ਲੋਕਾਂ ਨੇ ਸ਼ੱਕ ਕੀਤਾ ਕਿ ਇਹ ਤਾਂ ਅੱਗ ਸੁਭਾਅ ਬਦਲ ਗਈ ਸੀ, ਤੇ ਜੇ ਅੱਗ ਸੁਭਾਅ ਨਾ ਬਦਲਤੀ ਉਹਨੇ ਡੋਲ ਜਾਣਾ ਸੀ। ਦੂਜਾ ਬਾਣੀ ਵਿੱਚ ਪ੍ਰਮਾਣ ਹਜ਼ੂਰ ਨੇ ਦਿੱਤਾ, ਗੁਰੂ ਅਮਰਦਾਸ ਜੀ ਦੀ ਬਾਣੀ ਵੀ ਹੈ, ਭਗਤ ਨਾਮਦੇਵ ਜੀ ਦਾ ਵੀ ਬਚਨ ਹੈ, ਪ੍ਰਹਿਲਾਦ ਨੇ ਵੀ ਇੱਕ ਰੱਬ ਦਾ ਵਾਹਿਗੁਰੂ ਦੇ ਨਾਮ ਦਾ ਨਾਰਾ ਮਾਰਿਆ ਤੇ ਬਾਪ ਨੇ ਅੱਗ ਇਹਦੇ ਸਾਹਮਣੇ ਵੀ ਲਿਆਂਦੀ, ਖੋਲਕਾ ਨੂੰ ਆਪ ਚਿਖਾਂ ਵਿੱਚ ਬਿਠਾਇਆ। ਇਹ ਗੱਲ ਵੱਖਰੀ ਕਿ ਖੋਲਕਾ ਸੜ ਕੇ ਰਾਖ ਹੋ ਗਈ, ਪ੍ਰਹਿਲਾਦ ਬਚ ਗਿਆ। ਦੂਸਰੀ ਉਦਾਹਰਣ ਨੇ ਥੰਮ ਤਪਾਏ ਨੇ ਬਾਣੀ ਵਿੱਚੋਂ ਪ੍ਰਮਾਣੇ।

बनदो रामा प्रहलाद डोल जांदा। साहब ने बाणी विच प्रमाण दिता, कहन लगे दुष्ट सभा मिल मंत्र पकाया, कर सै औध कनेरी गिर तर जल ज्वाला पै राख्यो। ज्वाला दर से अग गिर तर जर जल ज्वाला पै राख्यो। राजा राम माया फेरी के उस परमेश्वर ने इन्हां दा सुभा ही चेंज कर दिता। गुरु ग्रंथ साहिब मुताबक कहन लगे अग दा सुभा ओ तपदी सी बिल्कुल शांत हो गई, पर लोग ता फिर भी कहन लग पे प्रहलाद तू परवान ता चढ़ गया है, पर जे किते अग अग रहिंदी ते शायद तू डोल जांदा, क्योंकि ओदे कोले फुल बन गए। एदा तपदा होया थम जेड़ा ओ ठंडा हो गया। बाणी विचो दो प्रमाण होर ने, तर्क नहीं पर लोकां दे शंके निवृत्त कर दिते। गुरु अर्जन देव ने भगत कबीर नूं गंगा दियां लहरां विच सटिया, बन के जंजीरां नूं सटिया, ते भगत कबीर जी दियां जंजीरां बाणी मुताबक पाणी ने तोड़ दित्तियां। ओह खुद कहिंदे ने गंगा की लहर मेरी टुट्टी जंजीर, पर एक मानवी सवाल सी कि जे ओ लहरां जंजीर नूं ना तोड़दियां ते भगत दा बचाव होणा सी। दूजा प्रमाण उहनां दी बाणी विच कि उहनां नूं हाथी दे अगे सटिया, ਉਹ ਕਹਿੰਦੇ ਨੇ ਹਾਥੀ ਨੇ ਮੇਰੇ ਸਰੀਰ ਨੂੰ ਤੱਕ ਕੇ ਨਮਸਕਾਰ ਕੀਤੀ, ਕੁੰਚਰ ਪੋਟ ਲੈ ਲੈ ਨਮਸਕਾਰੇ। ਇਹਦਾ ਮਤਲਬ ਹਾਥੀ ਨੇ ਸੁਭਾਅ ਚੇਂਜ ਕਰ ਲਿਆ। ਉਹ ਕਬੀਰ ਅੱਗੇ ਝੁਕਣ ਲੱਗਾ ਤੇ ਇੱਕ ਸਵਾਲ ਉੱਠਦਾ ਸੀ, ਜੇ ਹਾਥੀ ਆਪਣਾ ਸੁਭਾਅ ਚੇਂਜ ਨਾ ਕਰਦਾ ਫਿਰ ਕੀ ਬਣਦਾ। ਸਾਹਿਬ ਨੇ ਬਾਣੀ ਵਿੱਚ ਤੀਜਾ ਪ੍ਰਮਾਣ ਦਿੱਤਾ। ਭਗਤ ਨਾਮਦੇਵ ਉਹਦੇ ਸਾਹਮਣੇ ਵੀ ਆਇਆ, ਸਾਹਿਬ ਦੀ ਬਾਣੀ ਮੁਤਾਬਕ ਹਜ਼ੂਰ ਜੀ ਕਹਿੰਦੇ ਨੇ ਪਾਵੋ ਬੇੜੀ ਹਾਥੋਂ ਤਾਲ ਨਾਮਾ ਗਾਵੇ ਗੁਣ ਗੋਪਾਲ। ਪੈਰਾਂ ਵਿੱਚ ਬੇੜੀਆਂ ਨੇ, ਹੱਥਾਂ ਵਿੱਚ ਹੱਥ ਘੜੀਆਂ ਨੇ। ਨਾਮਦੇਵ ਵੀ ਉਸ ਵਕਤ ਗੀਤ ਗਾਉਂਦਾ, ਜਦੋਂ ਇਹਦੇ ਤੇ ਤਸ਼ੱਦਦ ਕੀਤਾ ਤੇ ਇੱਕ ਪੁਕਾਰ ਕੀਤੀ, ਸਾਤ ਘੜੀ ਜਬ ਬੀਤੀ ਸੁਣੀ ਅਜੂ ਨਾ ਆਇਓ ਤਰ ਭਵਨ ਧਣੀ। ਪਾਖੰਤਨ ਬਾਜ ਵਜਾਇਲਾ ਗਰੁੜ ਚੜੇ ਗੋਬਿੰਦ ਆਇਲਾ। ਤੇ ਇੱਥੇ ਇੱਕ ਗੱਲ ਪਰਮੇਸ਼ਵਰ ਨੇ ਕਈ ਬਾਣੀ ਵਿੱਚੋਂ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੁਈ ਗਊ ਦਿਉ ਜੀ ਆਏ, ਸਭ ਕੋਈ ਦੇਖੇ ਪਤਿਆਏ। ਇਹਦਾ ਮਤਲਬ ਇੱਕ ਭਗਤ ਦੀ ਖਿੱਚ ਲਈ, ਜਦੋਂ ਉਹ ਪੁਕਾਰ ਕਰਦਾ ਤੇ ਆਵਾਜ਼ ਆਉਂਦੀ ਹੈ, ਨਾਮਦੇਵ ਤੇਰੀ ਖਾਤਰ ਮੈਂ ਧਰਤੀ ਨੂੰ ਵੀ ਗਰ ਕਰ ਸਕਣਾ ਵਾ, ਮਰੀ ਗਾਂ ਜਿੰਦੀ ਕਰ ਦਿੱਤੀ। ਬਾਣੀ ਮੁਤਾਬਕ ਮੈਂ ਅਰਜ਼ ਕਰਾਂ, ਤਿੰਨ ਚਾਰ ਉਦਾਹਰਣਾਂ ਨੇ। ਲੋਕਾਂ ਦੇ ਮਨ ਵਿੱਚ ਇੱਕ ਤਰਕ ਸੀ ਕਿ ਜੇ ਅੰਗਿਆਰੇ ਫੁੱਲ ਨਾ ਬਣਦੇ ਇਬਰਾਹਿਮ ਡੋਲ ਗਿਆ ਸੀ, ਜੇ ਥੰਮ ਠਰਦਾ ਨਾ ਪ੍ਰਹਿਲਾਦ ਡੋਲ ਗਿਆ ਸੀ, ਜੇ ਗੰਗਾ ਦੀਆਂ ਲਹਿਰਾਂ ਜੰਜੀਰ ਨਾ ਕੱਟਦੀਆਂ, ਜੇ ਹਾਥੀ ਸੁਭਾਅ ਨਾ ਬਦਲਦਾ ਤੇ ਕਬੀਰ ਦਾ ਕੀ ਬਣਦਾ। ਤੇ ਕਹਿਣ ਲੱਗੇ ਜੇ ਨਾਮਦੇਵ ਤੇਰੀ ਖਾਤਰ ਉਹ ਭਗਵਾਨ ਇਹ ਸ਼ਬਦ ਨਾ ਵਰਤਦਾ ਤੇਰਾ ਕੀ ਬਣਦਾ। ਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ ਜੇ ਤਪਦੀ ਹੋਈ ਲੋਹ ਵੀ ਆਪਣਾ ਸੁਭਾਅ ਨਾ ਬਦਲੇ, ਜੇ ਬਲਦੇ ਹੋਏ ਅੱਗ ਦੇ ਭੱਠ ਵੀ ਸੁਭਾਅ ਨਾ ਬਦਲਣ, ਜੇ ਉਬਲਦੀ ਹੋਈ ਪਾਣੀ ਦੀ ਦੇਗ ਵੀ ਆਪਣਾ ਸੁਭਾਅ ਨਾ ਬਦਲੇ ਤੇ ਰੱਬ ਨੂੰ ਇਸ਼ਕ ਕਰਨ ਵਾਲਾ ਇਹਨਾਂ ਵਿੱਚੋਂ ਵੀ ਪ੍ਰਵਾਨ ਹੋ ਜਾਂਦਾ। ਗੁਰੂ ਅਰਜਨ ਦੇਵ ਸਾਹਮਣੇ ਪਹਿਲਾਂ ਉਹਨਾਂ ਨੇ ਤੱਤੀ ਰੇਤੇ ਤੇ ਬਿਠਾਇਆ, ਪਰਤ ਕੇ ਜਦੋਂ ਤੀਜਾ ਦਿਨ ਆਇਆ, ਸਿੱਖ ਵਿਦਵਾਨ ਕਹਿੰਦੇ ਨੇ ਅੱਜ ਪਾਣੀ ਦੀ ਦੇਗ ਉਬਾਲੀ ਗਈ ਹੈ, ਥੱਲੇ ਅੱਗ ਦੇ ਭਾਂਬੜ ਬਾਲ ਦਿੱਤੇ, ਉਧਰ ਸੂਰਜ ਅੱਗ ਪਿਆ ਸੜਦਾ, ਇਧਰ ਥੱਲੇ ਪਾਣੀ ਦੇ ਅੱਗ ਪਈ ਬਲਦੀ ਏ। ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ ਤੇ ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬੈਠਣ ਲਈ ਕਿਹਾ ਗਿਆ। ਕਦੀ ਤੱਕੋ ਖਾਂ, ਜਿਹੜਾ ਗੁਰੂ ਸਿੱਖਾਂ ਦੇ ਅੰਦਰ ਨੂੰ ਠੰਡ ਦਿੰਦਾ, ਜਿਹੜਾ ਦੀਨ ਦੁਨੀ ਦਾ ਪਾਤਸ਼ਾਹ ਮੇਰਾ ਸਤਿਗੁਰੂ ਸਿੱਖਾਂ ਨੂੰ ਰੂਹਾਨੀਅਤ ਦੇ ਸੋਮੇ ਨਾਲ ਜੋੜਦਾ ਪਿਆ, ਉਹ ਗੁਰੂ ਅਰਜਨ ਦੇਵ ਜੀ ਉਬਲਦੀ ਦੇਗ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਮੁਰਤਜਾ ਖਾਂ ਚੇਤੇ ਰੱਖੀ, ਰੰਗ ਦੋ ਤਰ੍ਹਾਂ ਦੇ ਨੇ, ਇੱਕ ਕੁਸੰਬੇ ਦਾ, ਦੂਸਰਾ ਰੰਗ ਮਜੀਤ ਦਾ। ਕੁਸੰਬੇ ਦਾ ਰੰਗ ਤਾਂ ਠੰਡੇ ਪਾਣੀ ਦੇ ਛੱਤੇ ਮਾਰਿਆਂ ਵੀ ਉਤਰ ਜਾਂਦਾ, ਪਰ ਮਜੀਤ ਦਾ ਰੰਗ ਇੰਨਾ ਕੁ ਪੱਕਾ, ਜੇ ਉਹਨੂੰ ਗਰਮ ਪਾਣੀ ਦੇ ਵਿੱਚ ਵੀ ਆਪਾਂ ਬਸਤਰ ਨੂੰ ਪਾ ਦਈਏ ਤੇ ਮਜੀਠੀ ਰੰਗ ਕਦੀ ਵੀ ਗਰਮ ਪਾਣੀ ਦੇ ਪ੍ਰਭਾਵ ਨਾਲ ਉਤਰਦਾ ਨਹੀਂ। ਗੁਰੂ ਅਰਜਨ ਦੇਵ ਉਹਨਾਂ ਨੇ ਕੇਵਲ ਬਾਣੀ ਵਿੱਚ ਕਿਹਾ ਨਹੀਂ, ਮੈਂ ਇੱਕ ਅਰਜ਼ ਹੋਰ ਕਰਨੀ ਹੈ। ਅੱਜ ਤੀਕਰਾਂ ਸਾਰੇ ਧਰਮ ਇਹ ਕਹਿੰਦੇ ਨੇ ਕਿ ਮਨੁੱਖ ਨੇ ਜੀਵਨ ਕਿਵੇਂ ਜੀਣਾ,

ਹਰ ਕੋਈ ਕਹਿੰਦਾ ਕਿ ਜ਼ਿੰਦਗੀ ਮਿਲੀ ਹੈ, ਮਨੁੱਖਾ ਜਨਮ ਮਿਲਿਆ, ਇਸ ਜੀਵਨ ਨੂੰ ਕਿਵੇਂ ਜੀਣਾ। ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ, ਕਹਿੰਦਾ ਸ਼ਾਇਦ ਇਹ ਪਹਿਲੀ ਉਦਾਹਰਨ ਮਿਲੇਗੀ ਦੁਨੀਆਂ ਅੰਦਰ। ਆਮ ਧਰਮ ਕਹਿੰਦੇ ਨੇ ਜਨਮ ਮਿਲਿਆ ਤੇ ਜੀਣਾ ਕਿਵੇਂ ਵੇ, ਉਹ ਕਹਿੰਦਾ ਪਰ ਗੁਰੂ ਅਰਜਨ ਦੇਵ ਕਹਿੰਦਾ ਜੇ ਜਨਮ ਮਿਲਿਆ ਤੇ ਜ਼ਿੰਦਗੀ ਬਤੀਤ ਕਿਵੇਂ ਕਰਨੀ ਏ, ਜੇ ਮੌਤ ਆਵੇ ਤੇ ਮਰਨਾ ਕਿਵੇਂ। ਸਾਹਿਬ ਨੇ ਜੀਵਨ ਦੇ ਜਾਤ ਨਾਲ ਮਰਨ ਦੀ ਜਾਤ ਵੀ ਦੱਸੀ ਏ। ਹਜ਼ੂਰ ਨੇ ਬਾਣੀ ਵਿਚ ਨਹੀਂ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਇਹੀ ਤਾਂ ਇੱਕ ਮਰਨ ਦੀ ਜਾਚ ਏ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਕੇਵਲ ਜੀਣ ਦੀ ਨਹੀਂ ਮਰਨ ਦੀ ਜਾਚ ਵੀ ਏ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਉਬਲਦੀ ਦੇਗ ਵਿਚ ਬਿਠਾਇਆ ਤੇ ਉਸ ਗੁਰੂ ਦਾ ਕਿਰਦਾਰ ਗਾ ਰਿਹਾ ਸੀ, ਸੱਜਣੋ ਮੇਰਾ ਅੰਦਰ ਤਾਂ ਨਾਮ ਵਿਚ ਰੰਗਿਆ। ਤੇ ਸਹਿਬ ਪੜ੍ਹਦੇ ਪਏ ਸਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿਹਦੇ ਅੰਦਰ ਨਾਮ ਦਾ ਰੰਗ ਏ, ਮਜੀਠ ਦਾ ਰੰਗ ਏ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵੱਖ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਤੁਸੀਂ ਉਹਦੇ ਅੰਦਰ ਨੂੰ ਕਿਵੇਂ ਦੁਲਾ ਸਕਦੇ ਹੋ ਜਿਹੜਾ ਆਪ ਕਹਿੰਦਾ ਹੋਵੇ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਗੁਰੂ ਅਰਜਨ ਦੇਵ ਜੀ ਨੂੰ ਉਬਲਦੀ ਦੇਗ ਵਿਚ ਉਬਾਲਿਆ ਗਿਆ। ਸਿੱਖ ਵਿਦਵਾਨ ਕਹਿੰਦੇ ਨੇ ਚਮੜੀ ਦੇ ਫਲੂਏ ਬਣ ਗਏ ਨੇ, ਚਮੜੀ ਜਿਹੜੀ ਏ ਇਹ ਸਾਰੀ ਝੁਲਸੀ ਪਈ ਏ। ਗੁਰੂ ਅਰਜਨ ਦੇਵ ਨੂੰ ਅੱਜ ਫਿਰ ਰਾਤ ਹਵੇਲੀ ਵਿਚ ਰੱਖਿਆ ਤੇ ਅਗਲਾ ਦਿਨ ਆਇਆ। ਉਹਨਾਂ ਦੇ ਬਚਨਾਂ ਮੁਤਾਬਕ ਅੱਜ ਵੀ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਤੇ ਲਾਲੀਏ, ਅੰਦਰ ਨਾਮ ਦੀ ਕਿਰਪਾ ਪਈ ਵਰਸਦੀ ਏ। ਤੇ ਮੇਰੇ ਦਾਤਾ ਜੀ ਅੱਜ ਸਾਰੀ ਰਾਤ ਪ੍ਰੀਤਮ ਦੀ ਯਾਦ ਵੀ ਜੁੜੇ ਰਹੇ ਨੇ। ਜਦੋਂ ਦੂਜਾ ਦਿਨ ਚੜਿਆ, ਅੱਜ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਅੱਗ ਬਾਲੀ ਤੇ ਉੱਤੇ ਗਰਮ ਲੋਹ ਤਪਾਉਣ ਵਾਸਤੇ ਲੋਹ ਰੱਖ ਦਿੱਤੀ ਏ, ਤੇ ਲੋਹ ਬਿਲਕੁਲ ਲਾਲ ਸੁਰਖ ਹੋ ਗਈ। ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਜੇ ਤੈਨੂੰ ਅਜੇ ਵੀ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਤੇ ਇਸ ਲਾਲ ਸੁਰਖ ਹੋਈ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾ। ਕਹਿੰਦੇ ਨੇ ਦੇਖੋ ਅੱਜ ਦੁਨੀਆਂ ਦੇ ਲੋਕੋ, ਉਹ ਸਤਿਗੁਰੂ ਜਿਹੜੇ ਹਰਿਮੰਦਰ ਵਿਚ ਕੀਰਤਨ ਕਰਦੇ ਨੇ, ਜਿਹੜੇ ਠੰਡ ਦੇ ਸੋਮੇ ਨੇ, ਲਾਲ ਸੁਰਖ ਹੋਈ ਤਵੀ ਏ, ਤੇ ਗੁਰੂ ਅਰਜਨ ਦੇਵ ਜੀ ਉਸ ਤਵੀ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਨੇ। ਤੇ ਆਇਆ ਪਠਿਆਰਾ, ਰੇਤ ਇੱਕ ਪਾਸੇ ਤਪਦੀ ਪਈ ਏ, ਅੱਜ ਨਾ ਤਾਂ ਤਵੀ ਨੇ ਸੁਭਾਅ ਬਦਲਿਆ, ਇਹ ਵੀ ਲਾਲ ਸੁਰਖ ਏ, ਨਾ ਅੱਜ ਅੱਗ ਨੇ ਸੁਭਾਅ ਬਦਲਿਆ, ਤੇ ਜਿਹੜੀ ਸ਼ੀਸ਼ ਵਿਚ ਰੇਤ ਪਾਉਣ ਲੱਗੇ ਨੇ ਇਹ ਵੀ ਉਹੀ ਤਪਦੀ ਪਈ ਏ, ਜਿਹੜੀ ਦਾਣੇ ਭੁੰਨਣ ਵਾਲੀ ਏ ਉਹੋ ਜੀ ਰੇਤ ਸ਼ੀਸ਼ ਵਿਚ ਪਾਈਏ। ਤੇ ਕਹਿੰਦੇ ਨੇ ਉਸ ਵਕਤ ਸਾਈ ਮੀਆਂ ਮੀਰ ਆਇਆ, ਆਖਰ ਮੇਰੇ ਗੁਰੂ ਦਾ ਚਰਨਾਂ ਦਾ ਸੇਵਕ ਸੀ। ਕਈ ਵਿਦਵਾਨਾਂ ਨੇ ਇਸ ਘਟਨਾ ਨੂੰ ਰੋਚਕ ਬਣਾਉਣ ਲਈ ਬਚਨ ਵੀ ਕੀਤੇ ਨੇ। ਮੈਂ ਰਾਤ ਵੀ ਸਨਖੋਜੇ ਅਰਜ ਕੀਤੀ, ਸਾਈ ਮੀਆਂ ਮੀਰ ਗੁਰੂ ਕਾ ਸਿੱਖ ਸੀ, ਇਹ ਆਪ ਗੁਰੂ ਕੀ ਬਾਣੀ ਪੜ੍ਹਦਾ ਸੀ, ਇਹਦੀ ਸੰਗਤ ਕਰਕੇ ਤਾਂ ਬੀਬੀ ਕੌਲਾਂ ਨੂੰ ਬਾਣੀ ਦਾ ਰੰਗ ਲੱਗਾ ਸੀ। ਕਹਿੰਦੇ ਨੇ ਸਾਈ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਤੇ ਜਿੱਦਣ ਨੀਂਹ ਰੱਖੀ ਸੀ ਨਾ, ਤੇ ਗੁਰੂ ਅਰਜਨ ਦੇਵ ਨੂੰ ਕਿਹਾ ਸੀ ਦਾਤਿਆ ਕਿ ਅੱਜ ਤੁਸੀਂ ਨੀਂਹ ਰੱਖੋ ਖਾਂ। ਸਾਹਿਬ ਨੇ ਕਿਹਾ, ਸਾਈ ਜੀ ਹਰਿਮੰਦਰ ਦੀ ਨੀਂਹ ਤੂੰ ਰੱਖ, ਇੱਕ ਦਿਨ ਸਮਾਂ ਆਉਣਾ ਨੀਂਹ ਮੈਂ ਵੀ ਰੱਖਾਂਗਾ। ਤੇ ਸਾਈ ਨੇ ਸੁਭਾਵਕ ਪੁੱਛ ਲਿਆ ਸੀ, ਗੁਰੂ ਅਰਜਨ ਦੇਵ ਜੀ ਜਿੱਦਣ ਤੁਸੀਂ ਨੀਂਹ ਰੱਖੋਗੇ ਮੈਂ ਕੋਲ ਹੋਵਾਂਗਾ। ਤੇ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਾਈ ਜੀ ਅੱਜ ਤੁਸੀਂ ਨੀਂਹ ਰੱਖਦੇ ਹੋ, ਦੇਖੋ ਖਾਂ ਮੇਰਾ ਸਿੱਖ ਬਾਬਾ ਬੁੱਢਾ ਖੁਸ਼ ਏ, ਭਾਈ ਗੁਰਦਾਸ ਖੁਸ਼ ਏ, ਅੱਜ ਸਾਡੇ ਰਬਾਬੀ ਕੀਰਤਨ ਪੈ ਕਰਦੇ ਨੇ, ਤੁਹਾਡੇ ਨੀਂਹ ਰੱਖਣ ਤੋਂ ਪਹਿਲਾਂ ਰਬਾਬ ਵੱਜਦੀ ਏ, ਮਿਰਦੰਗ ਵੱਜਦੇ ਨੇ, ਜੋੜੀਆਂ ਵੱਜਦੀਆਂ ਪਈਆਂ ਨੇ ਤੇ ਰਬਾਬਾਂ ਵੱਜਦੀਆਂ ਪਈਆਂ ਨੇ, ਚਾਰ ਚੁਫੇਰੇ ਗੁਰੂ ਕਾ ਲੰਗਰ ਚੱਲਦਾ ਪਿਆ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਏ, ਤੁਸੀਂ ਨੀਂਹ ਰੱਖਦੇ ਹੋ, ਮੈਂ ਖੁਸ਼ ਹਾਂ, ਮੇਰੇ ਸਿੱਖ ਖੁਸ਼ ਨੇ, ਤੇ ਮੇਰੇ ਘਰ ਅੰਦਰ ਸਾਜ ਵਜਾ ਕੇ ਕੀਰਤਨ ਕੀਤਾ ਜਾਂਦਾ ਹੈ ਤੇ ਗੁਰੂ ਕਾ ਲੰਗਰ ਚੱਲਦਾ ਹੈ, ਇੱਕ ਬਚਨ ਮੈਨੂੰ ਕਰ ਦੇ, ਤੂੰ ਨੀਂਹ ਰੱਖੀ ਮੈਂ ਪ੍ਰਸੰਨ, ਮੇਰਾ ਪਰਿਵਾਰ ਖੁਸ਼, ਤੇ ਜਿੱਦਣ ਮੈਂ ਨੀਂਹ ਰੱਖਾਂਗਾ ਖੋਵੇਂਗਾ ਤੂੰ ਵੀ ਮੇਰੇ ਕੋਲ, ਪਰ ਮੇਰੇ ਨਾਲ ਬਚਨ ਕਰ, ਤੇਰੀਆਂ ਅੱਖਾਂ ਵਿੱਚ ਪਾਣੀ ਨਹੀਂ, ਤੂੰ ਵੀ ਉਸ ਵਕਤ ਨੀਂਹ ਰੱਖਦਿਆਂ ਦੇਖ ਕੇ ਪ੍ਰਸੰਨ ਹੋਵੇਂਗਾ, ਨੀਂਹ ਮੈਂ ਵੀ ਰੱਖਣੀ ਹੈ। ਕੁਝ ਵਿਦਵਾਨਾਂ ਨੇ ਬਚਨ ਬੜੇ ਪਿਆਰੇ ਕਹੇ, ਮੈਂ ਅਰਜ਼ ਕਰਾਂ
کہ کئی کتناواں ایسیاں ہوندیاں نے ہر ایک ودوان دے اندر دی اڈاری بھی ہوندی ہے، کوشش وہ کردا ہے کہ اس ڈھنگ نال گھٹنا نو بیان کرے لکھے کہ سن والے دے اندر کچھ دھیرج تے ٹکا آوے۔ پہلی گھٹنا سائیں میاں امیر نے ایک ہور گل کہی سی، جدن حضور دی بانی پڑھدا پیا سی نا تے سامنے گرو کی بانی دی تک آ گئی کہ تن من کاٹ کاٹ سب ارپی وچ اگنی آپ جلائی، تے سائیں نے گردیو دے چرناں وچ ارج کیتی سی کہ داتا جی بانی میں تیری پڑھنا وا، پر سکھ دے من وچ جے شنکا پیدا ہوئے تے گرو شنکے نو نورت کردا ہے۔ آ جیڑی بانی دی تک پڑھی ہے کہ تن من کاٹ کاٹ سب ارپی وچ اگنی آپ جلائی، کی ستگرو یہ ایک اڈاری اندر خیالاں دی جاں ستگرو اے دے پیچھے اصلیت بھی ہے؟ کی کوئی اپنے تن من نو کٹن لئی تیار ہو سکتا ہے؟ کی تپ دی کوئی اگ دے وچ اپنے تن نو کوئی ساڑ سکتا ہے؟ تے گردیو نے ایک گل کہی سی، سائیں جی بانی وچ فوکیاں اڈاریاں نہیں، جو کچھ گرو کی بانی وچ کیا ہے وہ گرو بھی کر کے دکھائے گا تے سکھ بھی کر کے دکھان گے۔ تے میں عرض کرنا ہوں بانی دے ارتھ تے سکھ دا جیون کردا ہے گلاں نہیں۔ کدی دیکھو خان بانی وچ ایک بچن ہوندا ہے وی شوہے زنبور خوے نہ ونجن گاکھڑے، کہ داتیا جدو تیرے تو وچھڑ جاواں تے وچھوڑا آنجے جویں زنبوراں نال میرے ماس نوں کوئی نوچدا ہے، پر توں چیتے ہوویں تے زنبوراں نال وی کوئی نوچے مینوں زنبوراں دی پیڑ نہیں۔ تے جے کوئی پچھے اے دے ارتھ کسے نے کیتے نے، ہاں کیتے نے، بابا بندہ سنگھ بہادر نے کیتے نے۔ جے جمبوراں نال نوچیا پر جڑیا گرو کی بانی نال، جدو پڑھنے کروٹ بھلا نہ کروٹ تیری، لا گلے سن بینتی میری کی آرا سامنا ہوئے تے گرو دے سامنے آرا چلے تے منوخ نو پیڑ نہیں لگدی، اے دے ارتھ کیتے نے۔ بھائی صاحب بھائی متی سنگھ متی داس نے پڑھنے کہ صاحب جی بانی اندر جو تن چیرا انگ نہ موروں، پنڈ پرے تو پریت نہ توڑوں، جے میرے کوئی ٹکڑے ٹکڑے کر دے میں انگاں نوں پیچھے نہیں کھچاں گا، کی اے دے ارتھ کسے نے کیتے نے؟ ہاں کیتے نے بھائی صاحب بھائی منی سنگھ نے، تے لاہور دی دھرتی تے کیتے۔ میرے گرو دی بانی وچ کیول اڈاریاں نہیں اصلیت ہے۔ کہن لگے سائیں جی اے تاتے کہ تن من کاٹ کاٹ سب ارپی وچ اگنی آپ جلائیں۔ کہن لگا داتیا کیویں ہو سکدا ہے؟ حضور نے کیا سما آئے گا سائیں، میں اس پنکتی دے ارتھ بھی کر کے دساں گا۔ کئی واری ایسیاں پنکتیاں ہوندیاں نے جنہ دے ارتھ اس ویلے نہیں، اج گرو ارجن دیو جی تتی توی تے بیٹھے نے تے پرنسپل گنگا سنگھ لکھ دے نے، اس وقت سائیں میاں میر آیا ہے جدیاں پوباں نکل گیاں تے گرو ارجن دیو مسکرا کے ایک گل کہی، سائیں جی اپنے بچن نو چیتے کر، تو ہر مندر دی نی رکھی، میں شہیداں دے مندر دی پہلی نی رکھی، جدن تو نی رکھی میں پرسن ساں، تے اج میں نی رکھی تے تیرے چہرے تے اداسی کیوں؟ کہن لگے دوجی گل، میں اج اس پنکتی دے ارتھ پیا کرنا ہوں کہ تن من کاٹ کاٹ سب ارپی وچ اگنی آپ جلائیں۔ کہن لگا ستگرو اج میرے تو دیکھیا نہیں جاندا، ستگرو دے نیتر جڑے نے اینا دے اوپر فلوے ہو چکے سن، ساریاں جیڑے اے پوتر چرنے اے اگ نے بالکل چمڑی نو ساڑ دیتا ہے۔ کہن لگے ہڈیاں نظر پہ آدیاں نے جویں چونکڑا ماریا ہے، جیڑا تن اس لوہ دے نال لگا ہے او دا ماس لوہ نے کھچ لیا ہے، تے جتھے جتھے گرم ریت پہ پیندی ہے ستگرو دے تن وچو فلوے پہ نکل دے نے۔ سائیں کہندا ہے داتیا میرے تو چلیا نہیں جاندا، جے توں کہیں تا میں اس لاہور تے دلی نو تباہ کر سکنا۔ تے سکھ ودوان لکھدا ہے حضور نے اگو بڑے پیارے بچن کہے، کہن لگے سائیں جی میرے تن دے فلوے نہ تکو، تسی تپ دی ریت نو نہ تکو، تو پوچھنا اینی گرمی وچ؟ حضور کہن لگے اگ وی تپ دی پئی ہے، لو وی تپ دی پئی ہے، سورج وی تپدا پیا ہے، ریت وی تپ دی پئی ہے، جہانگیر بھی تپدا پیا ہی۔ جہانگیر شہیدی دا حکم دے کے کشمیر نو چلا گیا، بیٹھا ٹھنڈے علاقے وچے پر تپدا اوہی پیا ہی، دیکھ کا اگ تپ دیئے
ਰੇਤ ਤਪਦੀ ਏ, ਲੋਹ ਤਪਦੀ ਏ, ਇਹ ਸੂਰਜ ਤਪਦਾ, ਮੁਰਤਜਾ ਖਾਂ ਤਪਦਾ, ਚੰਦੂ ਤਪਦਾ, ਜਹਾਂਗੀਰ ਤਪਦਾ ਪਿਆ। ਇੰਨੇ ਤਪਦੇ ਹੋਏ ਮੈਨੂੰ ਤਪਾਉਣਾ ਚਾਹੁੰਦੇ ਨੇ, ਪਰ ਇੰਨੇ ਤਪਦਿਆਂ ਹੋਇਆਂ ਦੇ ਵਿੱਚ ਬੈਠਾ ਵੀ ਗੁਰੂ ਅਰਜਨ ਦੇਵ ਉਹਦੇ ਅੰਦਰ ਨੂੰ ਕੋਈ ਤਪਾ ਨਹੀਂ ਸਕਿਆ। ਤਨ ਤਪਦਾ ਪਰ ਅੰਦਰ ਖਾਂਡੇ। ਸਾਹਿਬ ਨੇ ਉੱਥੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਆਪਣੀਆਂ ਪੰਕਤੀਆਂ ਕਹੀਆਂ, ਉਹ ਕਹਿੰਦਾ ਚਾਰ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਖਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਕ ਪਿਆ ਚੀਕ ਤੇ ਢਾਹੀ ਮਾਰਦਾ, ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਗੁਆ ਤਨ ਜਲ ਰਾਹ ਹਮ ਸ਼ਾਂਤ ਹੈ ਹਰ ਨਾਮ ਸੇ। ਮੇਰੇ ਅੰਦਰ ਤਾਂ ਠੰਡ ਏ, ਅੰਦਰ ਦੀ ਠੰਡ ਨੂੰ ਕੋਈ ਖੋ ਸਕਦਾ? ਉੱਥੇ ਗੁਰਦੇਵ ਨੂੰ ਜਦੋਂ ਤੱਤੀ ਤਵੀ ਤੇ ਬਿਠਾਇਆ, ਖਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਾਈ ਮੀਆਂ ਮੀਰ ਇਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪਹੁੰਚਾ ਦੇਈ, ਅੱਜ ਇਹਨਾਂ ਦੀਆਂ ਉੱਚੀ ਹਵੇਲੀ ਦੀਆਂ ਦੀਵਾਰਾਂ ਨੇ ਮੇਰੇ ਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਏ, ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਏ, ਪਰ ਮੇਰੇ ਤੱਤੀ ਤਵੀ ਬਹਿਣ ਤੋਂ ਬਾਅਦ ਜਿਹੜੀ ਖਲਕਤ ਨੇ ਨਵੀਂ ਕਰਵਟ ਲੈਣੀ ਏ, ਉਹਦੇ ਸਾਹਮਣੇ ਜਹਾਂਗੀਰ ਦੀ ਸਲਤਨਤ ਨੇ ਟਿਕ ਨਹੀਂ ਸਕਣਾ। ਮੇਰੇ ਨਾਲ ਮੇਰੀ ਆਵਾਜ਼ ਨੂੰ ਤਾਂ ਇਹ ਦੇਗ ਵਿੱਚ ਉਬਾਲ ਕੇ ਬੰਦ ਕਰਨਾ ਚਾਹੁੰਦੇ ਨੇ, ਪਰ ਮੇਰੇ ਤੋਂ ਬਾਅਦ ਜਦੋਂ ਹਰਗੋਬਿੰਦ ਨੇ ਕਿਰਪਾਨ ਪਕੜੀ ਤੇ ਇਸ ਸਲਤਨਤ ਨੇ ਮੇਰੇ ਪੁੱਤਰ ਦੀ ਕਿਰਪਾਨ ਅੱਗੇ ਖਲੋ ਨਹੀਂ ਸਕਣਾ। ਇਹਦਾ ਮਤਲਬ ਸਾਹਿਬ ਦੇ ਅੰਦਰ ਦੀ ਇਹ ਭਾਵਨਾ ਨੂੰ ਉਸ ਅਦੀਬ ਨੇ ਪ੍ਰਗਟ ਕੀਤਾ। ਸਾਹਿਬ ਨੇ ਕਿਹਾ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਇਹ ਠੀਕ ਏ ਮੇਰੀ ਜੀਵ ਦੀ ਆਵਾਜ਼ ਤੁਰੰਤ ਬੰਦ ਕਰ ਦੇਗਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਭਾਵੇਂ ਅੱਗ ਦੀਆਂ ਲਪਟਾਂ ਉੱਚੀਆਂ ਨੇ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਕੋਲ ਤਾਕਤ ਹੈ ਉਹਦੀ ਤਲਵਾਰ ਸਾਹਮਣੇ ਖਲੋ ਜਾਏ। ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਉਣ ਤੋਂ ਬਾਅਦ ਕਹਿਣ ਲੱਗੇ ਹਵੇਲੀ ਵਿੱਚ ਲੈ ਕੇ ਗਏ ਨੇ। ਭਾਈ ਗੁਰਦਾਸ ਨੇ ਆਪਣੀ ਪੌੜੀ ਅੰਦਰ ਇੱਕ ਸ਼ਰਧਾ ਦੀ ਫੁੱਲ ਭੇਟ ਕੀਤੇ ਨੇ ਗੁਰੂ ਅਰਜਨ ਦੇਵ ਨੂੰ, ਭਾਵੇਂ ਉਹਨਾਂ ਨੇ ਰਮਜ਼ ਭਰੇ ਵਚਨ ਕਹੇ ਨੇ। ਕਹਿੰਦੇ ਨੇ ਸਾਧ ਸੰਗਤ ਆਓ ਉਸ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਈਏ, ਜਿਸ ਪਰਉਪਕਾਰੀ ਗੁਰੂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਗੁਰੂ ਦਿੱਤਾ, ਜਿਸ ਪਰਉਪਕਾਰੀ ਨੇ ਤੁਹਾਨੂੰ ਹਰਿਮੰਦਰ ਸਾਹਿਬ ਵਰਗਾ ਕੇਂਦਰੀ ਅਸਥਾਨ ਦਿੱਤਾ, ਜਿਸ ਪਰਉਪਕਾਰੀ ਨੇ ਤੁਹਾਡੀ ਝੋਲੀ ਦੇ ਅੰਦਰ ਕੀਰਤਨ ਦੀ ਦਾਤ ਪਾ ਦਿੱਤੀ। ਭਾਈ ਗੁਰਦਾਸ ਕਹਿੰਦਾ ਮੇਰੇ ਗੁਰੂ ਅਰਜਨ ਦੇਵ ਜੀ, ਅੱਜ ਮੈਂ ਤੱਕਣਾ ਵਾਂ ਜਦੋਂ ਤੇਰੇ ਜੀਵਨ ਨੂੰ ਤੇਰੀ ਪ੍ਰੀਤ ਤਾਂ ਨਿਭ ਗਈ। ਹਜ਼ੂਰ ਨੇ ਬਾਣੀ ਵਿੱਚ ਵੀ ਬਚਨ ਕੀਤਾ ਨਾ, ਕਹਿਣ ਲੱਗੇ ਸੇਵਕ ਕੀ ਓੜਕ ਨਿਭ ਗਈ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤਾ ਰਾਖਿਓ ਚੀਤ, ਜਿਉਂਦੇ ਵੀ ਚੇਤੇ ਕੀਤਾ ਤੁਰਦਿਆਂ ਵੀ ਪ੍ਰੀਤ ਨਿਭ ਗਈ, ਤੇ ਵਾਕੀ ਮੇਰੇ ਸਾਹਿਬ ਜੀ ਜਿਹੜੇ ਤੁਸੀਂ ਬਚਨ ਕਹਿ ਰੱਤੇ ਸਹੀ, ਜੇ ਮੁੱਖ ਨਾ ਮੁੜਨ ਜਿੰਨੀ ਸੁਝਾਤਾ ਸਾਈ, ਝੜਕੜ ਪਾਉਂਦੇ ਕੱਚੇ ਬਿਰਗੀ ਜਿੰਨਾ ਤਾਰ ਨਾ ਆਈ, ਜਿਹੜੇ ਬਚਨ ਤੁਸੀਂ ਕਹਿ ਅਗਾਂ ਤੂੰ ਤਰਾਂਗ ਪਿਛਾਂ ਫੇਰ ਨਾ ਮੋਢੜਾ, ਨਾਨਕ ਸਿੱਜ ਅਵੇਹਾ ਵਾਰ ਬੌੜ ਨਾ ਹੋਵੀ ਜਨਮੜਾ। ਜਿਹੜੇ ਤੁਸੀਂ ਬਾਣੀ ਵਿੱਚ ਇਹ ਬਚਨ ਕਹਿ ਕੇ ਗਏ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜਿਹੜੇ ਬਚਨ ਸਾਹਿਬ ਜੀ ਤੁਸੀਂ ਕਹੇ ਨੇ ਉਹਨਾਂ ਨੂੰ ਕਰ ਦਿਖਾਇਆ। ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਕਹੇ, ਕਹਿੰਦਾ ਗੁਰੂ ਅਰਜਨ ਦੇਵ ਦੀ ਪ੍ਰੀਤ ਇਸ ਤਰ੍ਹਾਂ ਨਿਭ ਗਈ ਜਿਵੇਂ ਮੱਛੀ ਪਾਣੀ ਵਿੱਚੋਂ ਪਕੜ ਵੀ ਲਈ ਜਾਏ ਤੇ ਉਹਨੂੰ ਅੱਗ ਤੇ ਰੱਖ ਕੇ ਕੋਈ ਭੁੰਨ ਵੀ ਦੇ, ਪਰ ਕਹਿਣ ਲੱਗੇ ਅੱਗ ਨਾਲ ਸੜੀ ਕੋਈ ਮੱਛੀ ਵੀ ਪਾਣੀ ਦੀ ਇੰਤਜ਼ਾਰ ਤੇ ਪਾਣੀ ਨੂੰ ਆਵਾਜ਼ਾਂ ਪਈ ਦਿੰਦੀ ਏ। ਮੇਰੇ ਦਾਤਿਆ ਤੇਰੀ ਓੜਕ ਪ੍ਰੀਤ ਇਸ ਤਰ੍ਹਾਂ ਨਿਭ ਗਈ ਜਿਵੇਂ ਮੱਛੀ ਦੀ ਪਾਣੀ ਨਾਲ ਨਿਭ ਗਈ ਏ। ਦੂਜਾ ਪ੍ਰਮਾਣ ਦਿੱਤਾ ਤੈਨੂੰ ਸ਼ਬਦ ਭੁੱਲਿਆ ਨਹੀਂ, ਜਿਵੇਂ ਘੰਡੇ ਖੇੜੇ ਦੀ ਆਵਾਜ਼ ਏ ਤੇ ਮਿਰਗ ਉਸ ਆਵਾਜ਼ ਦੇ ਸਾਹਮਣੇ ਜਾਂਦਾ ਹੈ, ਭਾਵੇਂ ਮਿਰਗ ਨੂੰ ਤੀਰ ਨਾਲ ਸ਼ਿਕਾਰੀ ਵਿੰਨ ਦਿੰਦਾ ਹੈ, ਉਹ ਮੌਤ ਨੂੰ ਕਬੂਲ ਕਰਦਾ ਪਰ ਸ਼ਬਦ ਨੂੰ ਕਦੀ ਛੱਡ। ਤੂੰ ਆਪਣੇ ਸਿਧਾਂਤ ਨੂੰ ਛੱਡਿਆ ਨਹੀਂ, ਤੂੰ ਇਹਦੇ ਤੀਰ ਨੂੰ ਬਰਦਾਸ਼ਤ ਕੀਤਾ। ਉਹਨਾਂ ਤੀਜਾ ਪ੍ਰਮਾਣ ਦਿੱਤਾ
दीवा बलदा है, पतंगा किन्नी दूर तो हुंदा है, अपने आप नूं अग विच लीन कर देंदा है। गुरु अर्जन देव जी तुसी पतंगे की तरह अपने आप नूं कुर्बान कर दिता, चौथा प्रमाण दिता। कहन लगे दातिया कि अज तकने पए हां, जेड़ी अंतली रात सी अखीरली बड़ी कष्टदायक सी। भाई वीर सिंह लिखदा है, आखदा कलम हिर दिल कंबदा पिया है, कलम थिड़कदी पई है। कहिंदा सच पुछो मैं इना कुछ लिख चलिया वा, पर गुरु अर्जन देव जी तेरे तसीए मेरी कलम जदो लिखन लगदी है ते थिड़क थिड़क के जमीन ते डिगदी। ओ कहिंदे जेड़ी अंतली रात सी इन्नी कष्ट भरी है। गुरु अर्जन देव महाराज उस प्यारे दे शुक्र भी जुड़े ने, कहिंदे ने सतगुरु तू इस तरह रात बतीत कीती जिवें भवरा कमल दे फुल विच बन्या पिया है, सारी रात ओ संपट डब्बे विच बजदा है। सतगुरु गुरु अर्जन देव जी तुसी भवरे दी तरह प्रीतम दी याद विच टिके रहे। जेड़े अखीर दे बचन कहे, सतगुरु मच्छी दी तरह, हिरन दी तरह, पतंगे दी तरह, भवरे दी तरह, अखीर दी गल कही बबीया जदो पुकारदा है, जिन्नी देर तक ओदी आवाज निकलदी है ओ पिया पिया दी रट लाई जांदा है। मेरे गुरु अर्जन देव जी तुसी अंतले समय तक जेड़े सिख तेरे नेड़े सन तू उन्हां नूं पपीया बन के शब्द दा उपदेश देंदा रहे। भाई साहब भाई गुरदास ने श्रद्धा पेट करदिआं इह वचन कहे, रहिंदे गुर दरियाओ विच मीन कुलीन खेत निरबाणी, कुलीन दर से कुल मच्छी दी कुल दी तरह तेरा प्यार निभ गया। रहिंदे गुर दरियाओ विच मीन कुलीन खेत निरबाणी, दर्शन देख पतंग ज्यों ज्योति अंदर ज्योत समाणी, शब्द सुरत लिव मिर्ग ज्यों भीड़ पई चित अवर न आनी। ते फिर नाल ओ कहिंदे ने, चरण कमल मिल भवर ज्यों सुख संपत विच रहन विहानी, गुर उपदेश ना विसरै बाबीए ज्यों आख वखाणी, गुरमुख सुख पल प्रेम रस सहज समाध साध संग जानी। ते भाई साहब कहिंदे ने गुर अर्जन विटो कुर्बान, मैं गुरु अर्जन देव तो कुर्बान जाना वा। संखेप विच अर्ज करा, सतगुरु दूसरे दिन जदों ए तत्ती तवी ते बैठे ने, रावी दे किनारे लियांदा गया। ज्ञानी ज्ञान सिंह लिखदा, विद्वान सिख लिखदे ने, सतगुरु ने भाई प्राण इंदी टेक लई, रावी दे किनारे ते आए ने ते साहब दे चरण धोते ने। भाई पुराणे ने गुरदेव दे जदों शरीर नूं तकदा ते पता नहीं भाई पुराणा पंजा सिखां दियां अखां नीर नाल भिज्जियां पईयां ने, ते जदों कुछ बोलन लगदे ने ते मेरा गुरु अर्जन देव कहिंदा जे बोलना है ते मेरे नाल बोलो, कि आपे हर इक रंग है आपे बहुरंगी, ज्योतिष भावै नानका साई गल चंगी। उलामा ना दियो इको गल कहो के जो तुद भावै साई भली कार, तू सदा सलामत निरंकार। जे बोलना चाहते हो ते बोलो, तेरा किया मीठा लागै खर नाम पदार्थ नानक मांगै। सतगुरु ने इथे फिर जपजी साहब दा पाठ कीता। सिख विद्वाना दे मुताबिक जपजी साहब दा पाठ करन तो बाद हजूर उस प्यारे दे चरणा विच लीन हो गए। सूरज किरण मिले जल का जल कुआ राम, ज्योति ज्योत रली संपूर्ण सिया राम, ज्यों जल में जल आए खटाना त्यों ज्योति संग ज्योत समाना। गुरु अर्जन देव महाराज उन्हां दी शहादत ने एक नवा रंग लैके आंदा। ते जदों भट्टां नूं पुछिए कि अज गुरु अर्जन देव दा शहीदी देने, तुसी तां गुरु दे कोल रहे हो, दसो खां गुरु की उपमा। पहली गल सत्ते बलवंड ने कही, कहन लगे साडी जिंदगी दा तजर्बा ही, असी एक वारी गुरु अर्जन देव तो विछड़ गए सां, सारी जिंदगी ठोकरा खांदे रहे, जिन्नी देर तक गुरु अर्जन देव ने अपने बना नहीं लिया। सूरज चढ़दे तो लैके लैंदे तक सारी धरती नूं घोख ली, गुरु अर्जन वर्गा कोई पातशाह नहीं हो, गुरु अर्जन देव दे दर नूं छड़ के जाई ना। क्या सी उगवणो तैं आत्मणो चौ चक्की कीन लोवा, जिनी गुरु ना सोवेओ मन मुखा पया मोवा, दुनी चौनी करा मात सच्चे का सच्चा ढोवा। सच्चे वैगुरु दा तोह पई गुरु अर्जन देव ते नूं जदों भट्टां नूं पुछया
کہ گرو ارجن دیو نو کیویں یاد کریے، انہاں نے تاں اندر دی پیڑا پرگٹ کر دتی، کہن لگے جب لو نی بھاگ للار ادے تب لو پرتے پھرتے بہتایو، کل کور سمندر میں بوڈت تھے کب ہوں مٹ ہے نہیں رے پچھتایو، تت بچار یہ متھرا، کہ لگے میں تت ہی گل کہنا پیا وا، تت بچار یہ متھرا، جگتارن کو اوتار بنایو، جپیو جن ارجن دیو گرو، پھر سنکٹ جون گرب نہ آیو۔ پٹ نے اگلا بچن کیا، کہ لگے جگ اور نہ یہ مہا تم میں اوتار اجاگر آن کیو، تن کے دو کوٹک دور گئے متھرا جن امرت نام پیو، کہن لگے اج جے گرو ارجن دیو دا شہیدی دے منان لگا نا، اے پدت تے مت چوکے رے من، اے دے ارتھ نے اس سدھانت تو کتے تھڑک نہ جائی، کیڑے تو، کہن لگے اے پدت تے مت چوکے رے من، بھید بپید نہ جان پیو، کتے گرو ارجن دیو تے رب وچ انتر نہ سمجھ لیں، اے پدت تے مت چوکے رے من، بھید بپید نہ جان پیو، پر تچ ہردے گرو ارجن کے ہر پورن برہم نواس لیو۔ آؤ پیارو، اس گرو ارجن دیو نے اپنے آپ نو قربان کر کے سکھی وچ ایک نوی روح پھوک دتی، پیارو نواں رنگ لیاندا، گرو ارجن دیو کرپا کرن سانو بھی اپنے چرن شرن اپنے چرنا وچ ٹکا بخشن، نہ دی دات بخش کے داتا نواز دے، انیاں کو بینتیاں جی پروان کرنیاں جی۔ واہ گرو جی کا خالصہ۔

साहिब जियो जब लो नहीं पाग लेलार उदय तब लो परम ते फिरते बहुत आयो कल कोर समुंदर में बूढ़त थे कब हूँ मित है नहीं रे पछतायो तत विचार यह मथुरा जग तारण को अवतार बनायो जपे हो जिन अर्जुन देव गुरु फिर संकट जोन गर्भ ना आयो जपे हो जिन अर्जुन देव गुरु फिर संकट जोन गर्भ ना आयो परम सम्मान योग जुगो जुग अटल चवर शतर तख दे मालिक साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाईमान खोए बैठे गुरु सवारे सत संगी जनो आप जी अज हफ्तावारी जो विशेष दीवान सजदे ने उस दीवान दी हाजरी पर रहे हो अमृत गुरबाणी दा कीर्तन और गुरमत विचारा आप जी ने सरवण कीतियां ने आओ अज आपा धन गुरु अर्जुन देव सचे पातशाह जी उन्हां दा पावन पवित्र शहादत वाला दिहाड़ा मना रहे हां भावे हर साल इस दिहाड़े नू सिख जगत भावना श्रद्धा दे नाल मनांदा है पर सतगुरु नित नवा है गुरु की साखी सिख दी जिंदगी नू नित नवी सेध दिंदी है आओ जितनी कुसूझ धन गुरु ग्रंथ साहिब जी कृपा करनगे शब्द दी गुरमत दी रोशनी विच हजूर दे अमृत बचन और उन्हां दे पवित्र जीवन दी सांझ आप जी नाल पा सकां करो कृपा साध संगत अपने ख्यालां नूं संकोच के साहिब धन गुरु अर्जुन देव महाराज जी दे चरणां विच बेनती करिए कि आप बख्शिश कृपालता करके विच वरतो साडे अंदर नूं टिका बख्श के अपने अमृत बचन पवित्र इतिहास दी विचार आप ही करा लवो गुरु बख्शी फतेह प्रवान करो जी वाहे गुरु जी का खालसा वाहे गुरु जी की फतेह सतगुरु गुरु अर्जुन देव सच्चे पातशाह जी महाराज जिन्हां नूं वख वख नामां नाल भी विद्वानां ने संबोधन कीता धन गुरु अर्जुन देव कृपालू जी उन्हां दी आमद धन गुरु रामदास सच्चे पातशाह जी दे घर अंदर जिन्हां नूं असीं प्यार नाल शब्द वरतने आ बीबी भानी जी
माता पानी जी दी कुख तो शायद धन गुरु अर्जुन देव महाराज जी दी आमद हुई है। ते पता नहीं जो गुरु अर्जुन देव जी दी सिफत विच सवैये उचारण किते ने, ते सब तो पहले सवैये विच उन्हां गुरु अर्जुन देव जी दे आउन ते उन्हां दे जीवन संबंधी ते गुरु रामदास जी दे घर अंदर किन्नी कु प्रसन्नता है उसनू पहले सवैये दे अंदर ही उन्हां बयान कीता है। पटां दे बचन असीं पढ़ने आ कि सिमरन सोई पुरख अचल अविनाशी जे सिमरत दुरमत मल नाशी सतगुर चरण कवल रिद तारंग गुर अर्जुन गुण सहज विचार। साहिब धन गुरु अर्जुन देव जी दे गुणा दी गल करदे आ। सतगुरु तां है गुणा, गुणा दा खजाना गुणी निदान है। तां ही भाई गुरदास जी होना ने जदो गुरु दी उपमा कीती ते उन्हां ने अपनी वार दी एक पौड़ी विच जिक्र कीता है कि सतगुर गुणी निदान है, गुण कर बख्शे अवगन आए। इतो तक किन्ने गुणा दे खजाने ने, किन्ने इन्ने गुणी निदान ने कि जे अवगणा नाल भरिया होया भी कोई शख्स गुरु की अधूरी भी चला जाए ते ओदे अवगणा नू मिटे के ओदे अवगणा नू खत्म करके ओदे अंदर भी गुण प्रगट कर देंदे। भाई साहब भाई गुरदास जी दे बचन असी पढ़ने आ, उन्हां ने शब्द वरते ने सौदा इकत हट है शाह सतगुर पूरा। सतगुर गुणी निदान है, सौदा इकत हट है शाह सतगुर पूरा। औगण लै गुण बिकने बचने दा सूरा, सतगुरु बचन दे सुरे सूरे ने बचन के बली ने ते नाल उन्हां ने शब्द कहे ने औगणा नू लै लैंदे ने ते जिज्ञासु दे सिर दे अंदर गुणा दा प्रकाश कर देंदे। धन गुरु अर्जुन देव जी दे संबंधी पट्टा ने सब तो पहला ए बचन शिव तो सलाह जदों कीती ते कहन लगे कि उस अकाल पुरख नू जो अचल है, जो अविनाशी है, ओदा ध्यान टिका के असी गुरु के भय विच रह के गुरु अर्जुन देव जी दे गुणा दी विचार सहज विच के करने। सिमरन सोई पुरख अचल अविनाशी जे सिमरत दुरमत मल नाशी सतगुर चरण कवल रिद तारंग गुर अर्जुन गुण सहज विचारंग। कहन लगे गुर रामदास घर कियो परगाशा के साहिब धन गुरु अर्जुन देव जी आप जी ने गुरु रामदास जी दे घर अंदर प्रगाश कीता, चानन कीता। गुर रामदास करकियो प्रगाशा सकल मनोरथ पूर्ण आसा तैं जन्मत गुरमत ब्रह्म पछाण्यो ते नाल बचन सी कल जोड़ कर सुजा सुबखाहे। हुण जदों ए बचन सी पढ़ने हैं शहादत वाले दिन फ्री मोट सवेरे ए अर्ज भी कीती सी ए तुक बड़ी जल्दी पढ़ देनी कि तैं जन्मत गुरमत ब्रह्म पछाण्यो के सतगुरु तुसी जन्म तो ही गुरमत दे परपेख विच ब्रह्म नू पहचानना कीता है, गुरमत दे नजरिए नाल ब्रह्म नू पहचानिया। हुण ब्रह्म पहचानन दा भाव केवल ब्रह्म दी व्याख्या करना नहीं, ब्रह्म पहचानन दी गल ते जिसने ब्रह्म नू माणिया पहचानिया ओदे संबंधी गुरु अर्जुन देव जी ने आप उदाहरणा दित्तियां। हे धन गुरु अर्जुन साहिब तुसी जन्म तो गुरमत राही ब्रह्म नू पहचानिया तै जन्मत गुरमत ब्रह्म पछाण्यो कल जोड़ कर सुजस बखाण्यो। कहन लगे पट कल जी हाथ जोड़ के तुहाडी सिफत करदे ने। धन गुरु ग्रंथ साहिब दी अमृत बाणी ते आधारित जिसने ब्रह्म नू पहचान लिया है उस नू कहा जांदा है ओ ब्रह्म ज्ञानी है। गुरु अर्जुन देव जी ने ब्रह्म नू पहचानिया ते अपनी जिंदगी दा अनुभव अपने अंदर दा जीवन ओ अमृत बाणी विच कह के गए कि ब्रह्म नू पहचानन वाले दा जीवन कैसा हुंदा है। भावां सानू उदाहरणा दुनियावी दित्तियां हजूर दे बचन सी पढ़ने हैं सुखमनी साहिब दी बाणी विचों आउना शहादत संबंधी अर्ज करनी है। कहन लगे ब्रह्म नू पहचानन वाला दो तरह दी जिंदगी नहीं दिंदा। किवें जी? कहन लगे ब्रह्म नू पहचानन वाला ए नहीं के ओ जबान तो कुछ कहे ते जबान तो जो कहे ओदे पिछे जीवन कुछ होर होवे। ब्रह्म नू पहचानन वाला जो कुछ अपने मुंह तो कहंदा है
ਉਹ ਕੁਛ ਉਹਦੇ ਮਨ ਵਿਚ ਹੈ, ਜੋ ਕੁਛ ਉਹਦੇ ਮਨ ਵਿਚ ਹੈ ਉਹ ਮੂੰਹ ਤੋਂ ਕਹਿੰਦਾ ਹੈ। ਪਰ ਇਹਦਾ ਭਾਵ ਇਹ ਨਹੀਂ ਕਿ ਇੱਕ ਬੰਦੇ ਦੇ ਮਨ ਵਿਚ ਝੂਠ ਹੋਵੇ ਤੇ ਜ਼ਬਾਨ ਤੋਂ ਵੀ ਝੂਠ ਪਈਏ ਬੋਲੇ ਤੇ ਇਹਦੇ ਅਰਥ ਕਰ ਦਈਏ ਵੀ ਇਹਦਾ ਮਨ ਤੇ ਮੁੱਖ ਇੱਕੋ ਵੇ ਵੀ ਬ੍ਰਹਮ ਗਿਆਨੀ ਹੈ। ਬੇਨਤੀ ਸਮਝਿਓ, ਇਹਦਾ ਭਾਵ ਇਹ ਨਹੀਂ ਕਿ ਜੋ ਅੰਦਰੋਂ ਕਹੇ ਉਹ ਬਾਹਰੋਂ ਹੋਵੇ, ਜੋ ਬਾਹਰੋਂ ਕਹੇ ਉਹ ਅੰਦਰੋਂ ਹੋਵੇ। ਹੋ ਸਕਦਾ ਇੱਕ ਬੰਦਾ ਅੰਦਰੋਂ ਝੂਠਾ ਹੋਵੇ ਤੇ ਬਾਹਰੋਂ ਵੀ ਝੂਠ ਬੋਲੇ, ਇਹਦਾ ਪਰਿਭਾਸ਼ਾ ਇਹ ਨਾ ਸਮਝਣੀ। ਅੰਦਰੋਂ ਬਾਹਰੋਂ ਦਾ ਭਾਵ ਹੈ ਕਿ ਜਿਸ ਦੇ ਮਨ ਵਿਚ ਵੀ ਸੱਚ ਹੈ ਤੇ ਜਿਨ੍ਹਾਂ ਦੀ ਜ਼ਬਾਨ ਵਿਚ ਵੀ ਸੱਚ ਹੈ। ਕੇਵਲ ਆਪਣੇ ਅੰਦਰ ਸੱਚ ਨੇ, ਜਿਹੜੇ ਹਰ ਥਾਂ ਤੇ ਸੱਚ ਨੂੰ ਪਰਿਪੂਰਨ ਤੱਕਦੇ ਨੇ, ਉਹਨਾਂ ਨੂੰ ਹਜ਼ੂਰ ਨੇ ਕਿਹਾ ਉਹ ਬ੍ਰਹਮ ਨੂੰ ਪਹਿਚਾਨਣ ਵਾਲੇ। ਅਸੀਂ ਹਜ਼ੂਰ ਦੇ ਸ਼ਬਦ ਪੜ੍ਹਨੇ ਆ ਸ਼ਲੋਕ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਹੈ ਇੱਕ ਬਿਨ ਕੋਈ। ਮਨ ਵਿਚ ਵੀ ਸੱਚ ਹੋਵੇ ਤੇ ਮੁੱਖ ਵਿਚ ਵੀ ਸੱਚ ਹੋਵੇ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਹਿੰਦੇ ਇਹ ਨੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ, ਇਹ ਨੇ ਬ੍ਰਹਮ ਗਿਆਨੀ ਦੇ ਲੱਛਣ। ਸਾਹਿਬ ਨੇ ਫਿਰ ਉਥੇ ਉਦਾਹਰਣ ਦਿੱਤੀ। ਵੈਸੇ ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੀਏ 30 ਰਾਗਾਂ ਵਿਚ। ਮੇਰੇ ਕਿਰਪਾਲੂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ, ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਵੀ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਤੁਹਾਡੇ ਵੀ ਦਰਮਿਆਨ ਅੱਜ ਵਿਦਵਾਨ ਸੱਜਣ ਆਏ ਬੈਠੇ ਨੇ, ਮੇਰੇ ਕਹਿਣ ਤੋਂ ਮੁਰਾਦ ਡਾਕਟਰ ਪੰਨੂ, ਡਾਕਟਰ ਹਰਪਾਲ ਸਿੰਘ ਜੀ ਪੰਨੂ। ਉਹ ਕਾਫੀ ਜੀ ਦਾਤੇ ਦੀ ਅਪਾਰ ਬਖਸ਼ਿਸ਼ ਹੈ। ਉਹਨਾਂ ਦੇ ਲੜਕੇ ਉਹਨਾਂ ਦੇ ਪੁਚੰਗੀ ਸਿੰਘ, ਉਹ ਵੀ ਕੀਰਤਨ ਦੀ ਬਹੁਤ ਮੁਹਾਰਤ ਰੱਖਦੇ ਨੇ, ਸਾਈਂ ਦੀ ਮਿਹਰ ਹੈ। ਮੈਂ ਸਿਰਫ ਗੁਰਬਾਣੀ ਦੇ ਪਰਿਪੇਖ ਵਿਚ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੋ ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵੀ 30 ਰਾਗਾਂ ਵਿਚ ਉਹਨਾਂ ਉਚਾਰਨ ਕੀਤੀ। ਦੇਖੋ ਤਵਾਰੀਖ ਦੇ ਪੰਨੇ ਪੜ੍ਹੀਏ ਤੇ ਕਿਤੇ ਵੀ ਸਾਨੂੰ ਸ਼ਾਇਦ ਇਹ ਉਦਾਹਰਨ ਮਿਲੇ ਕਿ ਗੁਰੂ ਰਾਮਦਾਸ ਜੀ ਨੇ ਵਿਦਿਆ ਤਾਲੀਮ ਕਿਹੜੀ ਥਾਂ ਤੋਂ ਲਈ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਜਦੋਂ ਸੱਤੇ ਬਲਵੰਡ ਨੇ ਇਹ ਸ਼ਬਦ ਕਹਿ ਕੇ ਕਹਿਣ ਲੱਗੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਕਿ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਕਿ ਆਪ ਜੀ ਦਾ ਜੀਵਨ ਐਸਾ ਹੈ, ਜੀਵਨ ਨੂੰ ਪੜ੍ਹ ਕੇ ਲੱਗਦਾ ਕਿ ਏਦੋ ਵੱਡੀ ਕਰਾਮਾਤ ਹੋਰ ਕੋਈ ਹੈ। ਉਹ ਪੂਰੀ ਹੋਈ ਕਰਾਮਾਤ ਕੀ ਹੈ? ਦੇਖੋ ਉਸ ਰੱਬ ਦੀ ਅਸਚਰਜ ਖੇਡ ਹੈ ਕਿ ਜਿਸ ਬੱਚੇ ਦੀ ਮਾਂ 2 ਸਾਲ ਦੀ ਉਮਰ ਹੋਵੇ, ਬੱਚੇ ਦੀ ਮਾਂ ਚਲਾਣਾ ਕਰ ਜਾਏ ਤੇ ਉਸ ਨੂੰ ਪੁੱਛੋ ਸਾਰੀ ਜ਼ਿੰਦਗੀ ਉਹਦੀ ਕਿਵੇਂ ਬਤੀਤ ਹੋਵੇਗੀ, ਤੇ ਜਿਸ ਬੱਚੇ ਦਾ 7 ਸਾਲ ਵਿਚ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ, 7 ਸਾਲ ਦੀ ਉਮਰ ਵਿਚ ਮਾਂ ਤੇ ਬਾਪ ਚਲੇ ਜਾਣ ਤੇ ਉਹਨਾਂ ਦੀ ਜ਼ਿੰਦਗੀ ਦੇ ਦਿਨ ਕਿਵੇਂ ਨਿਕਲੇ ਹੋਣਗੇ। ਜਿਸ ਉਮਰ ਵਿਚ ਲੋਕ ਆਪਣੇ ਬੱਚਿਆਂ ਦੇ ਲਾਡ ਪੂਰੇ ਕਰਦੇ ਨੇ, ਜਿਸ ਉਮਰ ਵਿਚ ਦੁਨੀਆਂ ਆਪਣੇ ਬੱਚਿਆਂ ਦਾ ਬੇਸ ਬਣਾਉਂਦੀ ਏ ਤਾਲੀਮ ਦੇ ਕੇ, ਮੈਂ ਕਹਿੰਦਾ ਉਸ ਉਮਰ ਵਿਚ ਮੇਰੇ ਧੰਨ ਗੁਰੂ ਰਾਮਦਾਸ ਜੀ ਪਹਿਲਾਂ ਲਾਹੌਰ ਦੀਆਂ ਗਲੀਆਂ ਵਿਚ ਪਰਤ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਘੁੰਗਣੀਆਂ ਵੇਚ ਕੇ ਆਪਣੇ ਪੇਟ ਦੀ ਭੁੱਖ ਨੂੰ ਦੂਰ ਪੈ ਕਰਦੇ ਨੇ, ਕਿਰਤ ਕਰਦੇ ਪਏ ਨੇ। ਤੇ ਕਿਰਤ ਵਿਚ ਕੋਈ ਉਲਾਮਾ ਨਹੀਂ, ਸਿੱਖ ਭਾਵੇਂ ਕੋਈ ਵੀ ਕਿਰਤ ਕਰੇ ਪਰ ਨਾਲ ਸ਼ਬਦ ਦੇ ਸੱਚੀ ਸੁੱਚੀ ਹੋਵੇ। ਹੁਣ ਉਹ ਬੱਚਾ ਜਿਹਦਾ ਵੇਲਾ ਅਜੇ ਤਾਲੀਮ ਹਾਸਲ ਕਰਨ ਦਾ, ਜਿਹਦਾ ਵੇਲਾ ਅਜੇ ਕੁਝ ਆਪਣੀ ਜ਼ਿੰਦਗੀ ਦਾ ਬੇਸ ਬਣਾਉਣ ਦਾ ਹੈ, ਉਸ ਉਮਰ ਵਿਚ ਉਹ ਸਿਰ ਤੇ ਟੋਕਰੀ ਚੁੱਕੇ ਘੁੰਗਣੀਆਂ ਦੇ ਖੋਕੇ ਪੈ ਦਿੰਦੇ ਨੇ। ਗੁਰੂ ਕੇ ਸਿੱਖੋ, ਜਿਸ ਬੱਚੇ ਨੇ ਕੋਈ ਰਾਜ ਵਿਦਿਆ ਨਹੀਂ ਸਿੱਖੀ, ਜਿਸ ਬੱਚੇ ਨੂੰ ਕਿਸੇ ਮਦਰਸੇ ਵਿਚ ਕਿਸੇ ਪਾਠਸ਼ਾਲਾ ਵਿਚ ਕਿਸੇ 4 ਸਾਲ ਵਿਚ ਬਿਠਾ ਕੇ ਕਿਸੇ ਤਾਲੀਮ ਨਹੀਂ ਦਿੱਤੀ, ਪਰ ਕੇਵਲ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਗੁਰੂ ਅਮਰਦਾਸ ਦੇ ਚਰਨਾਂ ਵਿਚ ਇੰਨੀ ਕੁ ਭਿੱਜ ਕੇ ਸੇਵਾ ਕੀਤੀ, ਹੁਕਮ ਮੰਨਣ ਦੀ ਪੜ੍ਹਾਈ ਉਹਨਾਂ ਕੀਤੀ ਏ, ਹੁਕਮ ਨੂੰ ਮੰਨਿਆ, ਸਾਰੀ ਜ਼ਿੰਦਗੀ ਖਿੜੇ ਮੱਥੇ ਪ੍ਰਵਾਨ ਕੀਤਾ। ਏਦੋ ਵੱਡੀ ਕਰਾਮਾਤ ਕੀ ਹੋਵੇਗੀ ਕਿ ਜਨਮ ਵਿਚ ਬਚਪਨ ਵਿਚ ਵਿਜਿਆ ਕੋਈ ਨਹੀਂ, ਪਰ ਜਿਸ ਦਿਨ ਸਤਿਗੁਰੂ ਪਦਵੀ ਤੇ ਪਹੁੰਚਦੇ ਨੇ ਤੇ ਉਸ ਦਿਨ 30 ਰਾਗਾਂ ਵਿਚ ਬਾਣੀ ਉਚਾਰਨ ਕਰਦੇ ਨੇ, ਉਹਨਾਂ ਦੀ ਬਾਣੀ ਰਾਗਾਂ ਵਿਚ ਉਚਾਰਨ ਦੀ ਗਾਉਣ ਦੀ ਗੱਲ ਤਾਂ ਦੂਰ, ਉਹਨਾਂ ਦੀ ਬਾਣੀ ਦੇ ਤਾਂ ਵਿਸ਼ਰਾਮ ਵੀ ਕਈ ਵਾਰੀ ਪਾਠੀਆਂ ਤੋਂ ਸਹੀ ਨਹੀਂ ਲੱਗਦੇ।
ਇਹਨੇ ਲਮੇਰੀਆਂ ਲਮੇਰੀਆਂ ਤੁਕਾਂ ਹੈ ਉਹ ਰਾਗ ਬਾਜੀ ਹਜ਼ੂਰ ਨੇ ਉੱਤੇ ਰਾਗ ਦੀ ਪਾਬੰਦੀ ਵੀ ਇਹ ਇਸ ਰਾਗ ਵਿਚ ਗਾਇਆ ਗਿਆ ਉਚਾਰਿਆ ਤੇ ਆਖਰ ਉਹ ਤਲੀਮ ਉਹ ਵਿਦਿਆ ਇਹ ਪੂਰੀ ਹੋਈ ਕਰਾਮਾਤ ਹੈ ਕਿ ਅਸਰਜ ਖੇਡ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਚਲਾਣੇ ਤੋਂ ਬਾਅਦ ਚੋਲਾ ਤਿਆਗਣ ਤੋਂ ਬਾਅਦ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਆਉਂਦੇ ਨੇ ਇਹ ਬਾਅਦ ਵਿਚ ਮੈਂ ਅਰਜ਼ ਕਰਨਾ ਦੇਖੋ ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ ਇਹ ਸਨ ਕਿ ਮਨ ਵਿਚ ਵੀ ਸਾਚੀ ਤੇ ਮੁੱਖ ਵਿਚ ਵੀ ਸਾਚੀ ਤੇ ਜਿਹਦੇ ਮਨ ਵਿਚ ਵੀ ਸੱਚ ਹੋਵੇ ਮੁੱਖ ਵਿਚ ਵੀ ਸੱਚ ਹੋਵੇ ਉਸ ਬ੍ਰਹਮ ਗਿਆਨੀ ਦਾ ਜੇ ਜੀਵਨ ਪੜਨਾ ਹੋਵੇ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਤੈਨੂੰ ਕੁਝ ਉਦਾਹਰਨਾਂ ਦੇਣਾ ਵਾ ਕਿ ਸ਼ਾਇਦ ਤੈਨੂੰ ਸਮਝ ਪੈਦਾ ਉਹ ਬ੍ਰਹਮ ਨੂੰ ਪਹਿਚਾਨਣ ਵਾਲਾ ਕੈਸਾ ਹੁੰਦਾ ਹੈ। ਪਹਿਲਾਂ ਉਹਨਾਂ ਬਚਨ ਕੀਤਾ ਕਿ ਬ੍ਰਹਮ ਗਿਆਨੀ ਰਹਿੰਦਾ ਸੰਸਾਰ ਵਿਚ ਹੈ ਪਰ ਸੰਸਾਰ ਤੋਂ ਨਫ਼ਰਤ ਨਹੀਂ ਕਰਦਾ। ਕਹਿਣ ਲੱਗੇ ਇਸ ਤਰ੍ਹਾਂ ਰਹਿੰਦਾ ਹੈ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ ਵਿਚ ਹੈ ਪਾਣੀ ਤੋਂ ਨਿਰਲੇਪ ਚਿੱਕੜ ਤੋਂ ਨਿਰਲੇਪ ਪਰ ਨਿਰਲੇਪ ਰਹਿ ਕੇ ਆਪਣੇ ਧਿਆਨ ਕਰਕੇ ਆਪਣੀ ਸੁਰਤ ਕਰਕੇ ਆਪਣੇ ਅੰਦਰ ਦੀ ਖਿੱਚ ਕਰਕੇ ਰਹਿੰਦਾ ਧਰਤੀ ਦੇਵੇ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ ਤੇ ਪ੍ਰੀਤ ਆਪਣੀ ਸੂਰਜ ਦੇ ਨਾਲ ਨਿਭਾਈ ਜਾਂਦਾ ਹੈ। ਸੂਰਜ ਇਤਨਾ ਦੂਰ ਅੰਦਰ ਦੀ ਖਿੱਚ ਉਹਨੂੰ ਸੂਰਜ ਨੂੰ ਦੇਖ ਕੇ ਉਹਦੇ ਅੰਦਰ ਖੇੜਾ ਹੁੰਦਾ ਹੈ। ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਕਹਿੰਦੇ ਨੇ ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਨਿਰਲੇਪ ਹੈ ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਸਾਰ ਵਿਚ ਰਹਿੰਦਿਆਂ ਵੀ ਨਿਰਲੇਪ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅਸੀਂ ਕਹਿੰਦੇ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ। ਡਾਕਟਰ ਤਾਰਨ ਸਿੰਘ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਸੀ ਉਹ ਕਹਿੰਦੇ ਨੇ ਕਿ ਤੱਤੀ ਤਵੀ ਤਾਂ ਅਖੀਰ ਵਾਲਾ ਹਥਿਆਰ ਸੀ ਅਸਲ ਵਿਚ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲੋਕਾਂ ਨੇ ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ ਹੈ ਪਰ ਮੇਰੇ ਗੁਰੂ ਅਰਜੁਨ ਦੇਵ ਨਾ ਪਹਿਲਾਂ ਤਪੇ ਨੇ ਅਖੀਰ ਤੇ ਯਤਨ ਕੀਤਾ ਤੇ ਇਹਨਾਂ ਨੂੰ ਸੱਚੀ ਮੁੱਚੀ ਅੱਗ ਤੇ ਬਿਠਾਇਆ ਜਾਏ। ਕਹਿਣ ਲੱਗੇ ਹਕੀਕਤ ਇਹ ਅਖੀਰਲੇ ਸਮੇਂ ਤਵੀ ਤੇ ਬੈਠ ਕੇ ਵੀ ਨਹੀਂ ਤਪੇ ਤਪਾਉਣ ਦਾ ਯਤਨ ਤਾਂ ਸਾਰੀ ਜ਼ਿੰਦਗੀ ਕੀਤਾ। ਉਹ ਕਹਿੰਦੇ ਨੇ ਜਦੋਂ ਜਨਮ ਅਜੇ ਹੋਇਆ ਹੈ ਤੇ ਦੇਖੋ ਪਹਿਲਾਂ ਵੱਡਾ ਭਰਾ ਬਾਬੇ ਤਿਰਥੀਏ ਨੇ ਅਕਾਰਨ ਵਿਰੋਧ ਕੀਤਾ ਕਿਸੇ ਦਾ ਵਿਰੋਧ ਕਰਨਾ ਗੱਲ ਗੱਲ ਤੇ ਉਹਦੀ ਖੇਤੀ ਕਰਨ ਦਾ ਯਤਨ ਕਰਨਾ ਇਹਦਾ ਭਾਵ ਹੁੰਦਾ ਕਿ ਉਹਦੇ ਅੰਦਰ ਦੇ ਸੰਤੁਲਨ ਨੂੰ ਉਹਦੇ ਅੰਦਰ ਦੀ ਇਕਾਗਰਤਾ ਨੂੰ ਉਹਦੇ ਅੰਦਰ ਦੇ ਟਿਕਾਓ ਨੂੰ ਖਤਮ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਬਾਣੀ ਵਿਚ ਕਿਹਾ ਕਿ ਕਈ ਲੋਕ ਐਸੇ ਨੇ ਜਿਨ੍ਹਾਂ ਦੇ ਆਪਣੇ ਅੰਦਰ ਸੁੱਕੇ ਤੇ ਖੁਸ਼ਕ ਨੇ ਜਦੋਂ ਜ਼ਬਾਨ ਤੋਂ ਬੋਲਦੇ ਨੇ ਕਈ ਵਾਰੀ ਉਹ ਭਿੱਜਿਆਂ ਦੇ ਅੰਦਰ ਨੂੰ ਵੀ ਖੁਸ਼ ਕਰਨ ਦਾ ਯਤਨ ਕਰਦੇ ਨੇ। ਸਾਹਿਬ ਧੰਨ ਗੁਰੂ ਅਰਜੁਨ ਦੇਵ ਸਭ ਤੋਂ ਪਹਿਲਾਂ ਵਿਰੋਧ ਉਹਨਾਂ ਦਾ ਸੱਕੇ ਭਰਾ ਬਾਬੇ ਤਿਰਥੀਏ ਨੇ ਕੀਤਾ ਹੈ। ਜਦੋਂ ਅਜੇ ਪਿਤਾ ਜੀ ਸਿਰ ਦੇ ਉੱਪਰ ਸਾਇਆ ਹੈ ਧੰਨ ਗੁਰੂ ਅਰਜੁਨ ਦੇਵ ਦੇ ਗੁਰੂ ਰਾਮਦਾਸ ਜੀ ਉਸ ਵੇਲੇ ਬਾਬਾ ਤਿਰਥੀਆ ਵਿਰੋਧ ਕਰਦਾ ਹੈ ਲਾਹੌਰ ਦੀ ਧਰਤੀ ਤੇ ਗਏ ਨੇ ਤੇ ਤਿਰਥੀਏ ਦੇ ਮਨ ਵਿਚ ਇੱਕੋ ਹੈ ਕਿ ਅੱਜ ਇਹ ਤਾਂ ਚਲਾ ਗਿਆ ਲਾਹੌਰ ਤੇ ਗੁਰਤਾ ਗੱਦੀ ਕੱਲ ਨੂੰ ਮੈਨੂੰ ਮਿਲੇਗੀ ਤੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਜੀ ਨੇ ਭਾਵੇਂ ਅਸੀਂ ਇਹ ਸ਼ਬਦ ਪੜ੍ਹਨੇ ਆ ਗੁਜਰੀ ਰਾਗ ਦਾ ਕੋਈ ਉਦਾਹਰਨ ਦਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਲਈ ਉਚਾਰਨ ਕੀਤਾ ਮੈਂ ਕਹਿੰਦਾ ਅਸਲ ਵਿਚ ਇਹ ਹਰ ਉਸ ਗੁਰਮੁਖ ਮਾਂ ਦਾ ਅੰਦਰ ਹੈ ਜਿਹੜੀ ਆਪਣੇ ਪੁੱਤਰ ਨੂੰ ਰੂਹਾਨੀਅਤ ਤੌਰ ਤੇ ਉੱਚੇ ਰੁਤਬੇ ਤੇ ਪਹੁੰਚਿਆ ਹੋਇਆ ਦੇਖਣਾ ਚਾਹੁੰਦੀ। ਜਦੋਂ ਅਸੀਂ ਗੁਜਰੀ ਰਾਗ ਦਾ ਇਹ ਸ਼ਬਦ ਪੜ੍ਹਨੇ ਹਾਂ ਬੀਬੀ ਭਾਨੀ ਦੇ ਮੁਖਾਰਬਿੰਦ ਤੋਂ ਜੇ ਗਏ ਹੋਣੇ ਬੋਲ ਹੈ ਇਹ ਸ਼ਬਦ ਗੁਰੂ ਅਰਜੁਨ ਦੇਵ ਦਾ ਮੈਂ ਕਹਿੰਦਾ ਮਾਂ ਤੇਰੀ ਅਸੀਸ ਕੈਸੀ ਹੈ। ਉਸ ਦਿਨ ਬੇਨਤੀ ਕੀਤੀ ਹਰ ਮਾਂ ਦੀ ਲੋਚਾ ਹੁੰਦੀ ਏ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਇੱਕ ਤਾਂ ਇਹਦੀ ਖੁਰਾਕ ਨਾ ਕਦੀ ਮਾੜੀ ਹੋਵੇ ਜੇ ਖੁਰਾਕ ਮਾੜੀ ਹੋਵੇਗੀ ਤੇ ਜ਼ਿੰਦਗੀ ਚੰਗੀ ਨਹੀਂ ਬਣੇਗੀ ਜੀਵਨ ਵਿਚ ਖੇੜਾ ਨਹੀਂ ਆਉਣਾ। ਦੂਸਰੀ ਗੱਲ ਹੁੰਦੀ ਏ ਮੇਰੇ ਬੱਚੇ ਦੀ ਪੋਸ਼ਾਕ ਮਾੜੀ ਨਾ ਹੋਵੇ ਮੇਰੇ ਬੱਚੇ ਦੇ ਬਸਤਰ ਵੀ ਚੰਗੇ ਹੋਣ ਤੇ ਤੀਜੀ ਹਰ ਮਾਂ ਦੀ ਲੋਚਾ ਹੈ ਭਾਵੇਂ ਉਹ ਕੱਖਾਂ ਦੀ ਕੁੱਲੀ ਵਿਚ ਬੈਠੀਏ ਚਾਹੁੰਦੀ ਏ ਮੇਰੇ ਪੁੱਤਰ ਦੀ ਸੋਸਾਇਟੀ ਮੇਰੇ ਪੁੱਤਰ ਦੀ ਸੰਗਤ ਚੰਗਿਆਂ ਬੰਦਿਆਂ ਦੀ ਹੋਵੇ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਗੁਰਮੁਖ ਮਾਂ ਨੇ ਆਪਣੀ ਅਸੀਸ ਵਿਚ ਇਹ ਤਿੰਨ ਹੀ ਗੱਲਾਂ ਕਹੀਆਂ। ਕਹਿਣ ਲੱਗੇ ਹੇ ਬੇਟਾ ਪਹਿਲੀ ਗੱਲ ਕਿ ਤੇਰੀ ਜ਼ਿੰਦਗੀ ਦੀ ਪੋਸ਼ਾਕ ਰੱਬ ਦੀ ਰਹਿਮਤ ਤੈਨੂੰ ਪੱਤ ਦਾ ਕੱਪੜਾ ਲੈ ਦੂਸਰੀ ਗੱਲ ਤੇਰੀ ਖੁਰਾਕ
परमात्मा दे नाम दा कीर्तन हो जाए ते सच जानो जिस मां दे बच्चे दी खुराक कीर्तन बन जाए वो बच्चा कभी भी ढोलदा नहीं, जिदा कीर्तन सहारा बन जाए वो लोक ते परलोक विच इज्जत पांदा है। कहन लगे पोशाक दिती पत दी, खुराक दिती कीर्तन दी, ते कहन लगे मालिक मेर करे कि तेरी संगत हो जाए उन्हां रंग रतड़े महापुरुषां दे नाल जिन्हां नूं अख चमकन जितना समा भी कभी साई नहीं भुलिया। साहिब कृपालू जी ने ए शब्द गुजरी राग भी जदों उचारे है ते असी पढ़ने आ पूता माता की आशीष, ते शब्द आरंभ हुंदा है कि जिस सिमरत सब किलबिक नासा पितरी होए उधारो, सो हर हर तुम सदगी जापो जाका अंत न पारो, पूता माता की आशीष निमख न बिसरो तुमको हर हर सदा भजो जग। दिन लगे अगला बचन के सतगुरु तुमको होए दयाला, संत संग तेरी प्रीत तेरे ते गुरु दयालु होवे, ते रब दी बंदगी करन वालिया नाल तेरा बहना उठना होवे। ते शायद यही कारण के मां दी आशीष नाल पाड़ लगे, ते गुरु अर्जुन दे फिर कहन लगे के हम संतन की रेल प्यारे, हम संतन की शरणा, संत हमारी ओट सतानी, संत हमारा गहना। उथे एक बचन कीता कहन लगे साडी ता लेवा देवी ही केवल संतां नाल है, सतगुर तुमको होए दयाला, संत संग तेरी प्रीत, कापड़ पत परमेश्वर राखी, तेनु पत दा कपड़ा मिले। ते पुछो किते गुरु ग्रंथ साहिब विचों वो पत दा कपड़ा की, पिछले दिन एक अर्ज कीती सी असी सरपाओ देने आ। वेखो सतगुरु गुरु ग्रंथ साहिब ने मेहर कीती है, कहिंदे ने जदों कोई रब दी बंदगी करन वाला ना अपने तन ते पए कोई एक पाटियां लीरां एक पाती कंबली ले गए, ओ पत ढकन वास्ते बस्तर दे, ओदे दित्ती हुई एक लीर ही लोक परलोक दी पत ढक देंदीए। ते जे तू रब तो टुटिया होया तेनू रेशमी सरपाओ भी दिंदा रहे, चेते रखी लोक ता कहणगे बड़े पतवंते बंदिया नू निवाजिया है, पर रब दी दरगाह विच ओदी कीमत एक ढेला भी नहीं पैनी। साहिब दे बचन असीं पढ़ने आ कहिंदे भगत जना का लूगरा, गुरु के सिखो जिन्हां नूं गुरु पत दा कपड़ा दे। ते अगे मैं बेनती करनी ओ पत दा कपड़ा केड़ा है, किदे नाल पत रहिंदी है? सतगुरु तुमको होए दयाला, संत संग तेरी प्रीत, कापड़ पत परमेश्वर राखी। ते साहिब ने कहा भगत जना का लूगरा ओढ़ नगन ना होई, साकत सिर पो रेशमी पैरत पत होई, ओ कपड़ा केड़ा है? ओनू गुरु अर्जुन देव जी ने फिर अपनी बाणी विच कहा, कहन लगे मेरे सतगुरु ने एक बस्तर दिता है, वो केड़ा दिता है? प्रेम पटोला तै शह दिता, ढक्कन को पत मेरी, मेरी पत नु ढक्कन वास्ते तुसी प्रेम दा कपड़ा दिता है, प्रेमा भगती दी दात दिती। हजूर ने कहा सतगुरु तुमको होए दयाला, संत संग तेरी प्रीत, कापड़ पत परमेश्वर राखी, भोजन कीर्तन नीत, अमृत पीवो सदा चिर जीवो, हर सिमरत आनंद अनंता, रंग तमाशा पूर्ण आशा, कभी ना व्यापै चिंता, ते रब इन्नी मेर करे के जदो दुनिया विच विचरो ते मेरा साईं तुहानू भवरे वाली सोजी दे, ना के एक डड्डू वाली अंदर दी बिरती दे दे। तको ते शब्द वरते ने के भवर तुम्हारा ए मन होवो, कि तेरा मन भवरे दी तरह रहे, कमल दा फुल चिक्कड़ भी चुकिया है पर बद किस्मत डड्डू सारी जिंदगी कमल दिया जड़ा विच रह के चिक्कड़ ते जाला ही खाई जांदा है, पर भवरे वर्गा गुण ग्राहक नहीं, भवरा ता दूरों आके महक मान के चला जांदा है। मेरा वाहिगुरु मेहर करे के तुहानू भवरे वर्गी जिंदगी गुणा दा ग्राहक बनाए, भवर तुम्हारा ए मन होवो, हर चरना हो कौला, नानक दास उन संग लपटायो जो बूंदा है। चातक मौला फिर अपने विषय वल तुरिए के ते जन्मत गुरमत ब्रह्म पछाणियो, तुसी अपने जन्म तो ब्रह्म नू पछाणियो, तुसी कमल फुल दी तरह निर्लेप हो। धन गुरु अर्जुन साहिब जी तुहाडी नजर विच कोई दवैश नहीं, कोई अपने बेगाने वाली बिरती नहीं, बैरी ते मित्र वाली मलीनता नहीं, तुहाडी दृष्टि कैसी समान है? कहन लगे ब्रह्म ज्ञानी कै दृष्ट समान, जैसे राज रंक को लागे तुल पवन। ए सम दृष्टि कह देना, स
سم ورتی تے سم درشتی برہم گیانی ہو سکتا ہے، عام بندے دے وس دا روگ نہیں۔ صاحب کہندے نے گرو ارجن دے پاویں بچن چار دے نے انہاں دی زندگی دا انبھو ہے، کہندے نے ایہو جا برہم گیانی سم درشتی والا ہوندا ہے کہ جویں ہوا چلدی ہووے، ہوا نے کدی وٹکڑا کر کے نہیں کہا کہ جتھے غریباں دیاں کلیاں نے میں اوتھے ٹھنڈ نہیں دینی، ہوا نے کدی نہیں کہا کہ میں امیراں دیاں اتاریاں نو کیول اپنا آپ انہاں نو ٹھنڈ دینی۔ جدو ہوا چل دیے او دی درشتی سمان ہے، او دے سامنے راجہ آ جائے، او دے سامنے تکھاری آ جائے، او دے سامنے بھگت آ جائے، او دے سامنے سنت آ جائے، اس سم درشتی رکھ کے ساریاں نو اکو جا سکون دے جانا ہے۔ برہم نو پہچانن والا نرلیک کمل فل دی طرح ہے، او سم درشتی ایک ہوا دی طرح ہے، تے رب میر کرے اونو تیرے دتا ہے ایک ترتی دی طرح۔ ترتی دا ورگا تیرج جے کسے نے پس دتا تے ترتی نے علامے نہیں دینے، تے جے کسے نے چندن دا لیپن کر دتا تے او دی خوشامد نہیں کرنی۔ اندر دا پورن طور تے ٹکا برہم گیانی کا تیرج ایک، جو بس دا کو کھوتا ہے کو چندن لیپ۔ تن گرو ارجن صاحب نے جنم تو برہم نو پہچانیا، تے دیکھو برہم پہچانن والے دا پھر جیون کی ہے۔ پاوے اسی یہ تک پڑھ لینے ہاں کہ تے جنمت گرمت برہم پچھانیو، تے اس دن عرض کیتی سی کہ تن گرو ارجن دیو سچے بادشاہ او رحمتاں دے سائیں نے جنہاں دی جدو آمد ہوئیے، اس ویلے انہاں دے نانا تن گرو امرداس جی گرو نے جدو انہاں نے گرمت وچ پڑھے نے، ادو انہاں دے پتا تن گرو رام داس جی گرو نے، تے پتا دے سامنے انہاں نے کیول گرمت دی کالنا کا لیے نہ کہ مودیاں تنداں نوں پیڈیاں کر کے جانیا کہ اے میرا پتا نے، میں انہاں دا چھوٹا پتر ہاں، خون دا رشتہ تا سی پر اندر دی بھاونا جیڑی سی اپنے آپ نوں سکھ بنا تے گرو رام داس جی نوں گرو جان کے انہاں نے کالنا کا لی ہے۔ تن گرو ارجن دیو سچے پاتشاہ برہم نوں پہچانیا، انہاں کول تیرے دھرتی ورگا ہے، سم درشتی پون ورگی ہے، نرلیپتا انہاں دے کول کمل فل دی طرح ہے، تے گرو کے سکھو انہاں دے اندر دا سبھا مانو ایک اگ دی طرح ہے۔ کوئی سبھیشن کول آ گیا اونوں بھی انہاں نے اپنے والوں رحمت دے دتی ہے۔ گرو ارجن دیو انہاں نے اپنی زندگی دی آرمبھتا اپنے نانا گرو دی شتر شاہ ہیٹ شروع کیتی۔ نانی گرو نے بچپن وچ دیکھ کے اے بچن کہے سن کہ دوہ تھا بانی کا دوہ تھا، جدو تن گرو رام داس جی گرو بنے نے، گرو ارجن دیو جی نے پتا جی دے سامنے گرمت دی کالنا کالی، تن گرو رام داس کرپالو جی انہاں دے جدو تینا پتراں نوں تکیا تے گرو ارجن دیو جی نے پتا گرو دے حکم نوں سچ کر کے ہر واری منیا، اج جدو گرو رام داس کرپالو جی گرتا گدی تن گرو ارجن دیو نو دین لگے نے، تے سب تو ود ورود بابے پرچیے نے کیتا ہے۔ دیکھو گرتا گدی کیول کالنا دی گل نہیں، اے تا ربی بخشش ہے، پتہ نہیں کدے اتے نظر ہو جانی، تے جیڑے رب دے گھروں رحمتاں لے کے آئے ہیں۔ تن گرو ارجن دیو سچے پاتشاہ جدو سیراسن ملے ہے، پتہ نہیں اسے ایک شبد کیا ہے، اسے پرچیے نے رولا بھی پایا ہے، کیونکہ گرو ارجن دیو جی نو گرگدی حضور نے گوئندوال صاحب دی ترتی تے دتی، تے گرتا گدی دین تو بعد ست گرو جی اپنے چولے نو سنکوچ گئے، تے اوتھے پٹاں دا اخیر والا سوئی ہے کہ دیو پوری میں گئو آپ پرمیشر پایو، ہر سنگھاسن دیو شری گرو تاہے بٹھایو، رہس کیو سر دیو توئے جس جے جے جمتا ہے، اسر گئے تے پاگ پاپ تین پیتر جمتا ہے، کاتے سو پاپ تین نروں کے گر رام داس جن پایو، شتر سنگھاسن پرتمی گر ارجن کو دے آئے۔ کہن لگے انہاں نوں سنگھاسن شتر ترتی دا راج دین دنی دی پدوی گرو ارجن دیو نوں دے آئے۔ ایسے پرتی نے آمدیاں رولا پا دیتا، کہن لگا اے کیویں ہو سکدا ہے، پتا گرو چنگے پلے امرتسر سدا سر دی ترتی تو آئے نے، اوندیاں سار گوئندوال چلانا کر گئے، میرا خیال ہے اوتھے انہیں اے بھی شبد کہے ہونے نے کہ گرو ارجن دیو جی نے کوئی ایک ہو جا ٹانگ طریقہ ورت کے
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਤੇ ਮਾਨੋ ਵਾਰ ਕੋਈ ਕਰਾ ਦਿੱਤਾ ਹੋਵੇ। ਭੱਟਾਂ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਉਹ ਜ਼ਬਾਨ ਸੜ ਕਿਉਂ ਨਾ ਜਾਏ ਜਿਹੜੀ ਕਹਿੰਦੀ ਏ ਕਿ ਗੁਰੂ ਦੀ ਮੌਤ ਹੋ ਗਈ। ਕਹਿੰਦੇ ਨੇ ਕੇਵਲ ਚੋਲਾ ਬਦਲਿਆ, ਗੁਰੂ ਰਾਮਦਾਸ ਦੀ ਥਾਂ ਤੇ ਹੁਣ ਧੰਨ ਗੁਰੂ ਅਰਜੁਨ ਦੇਵ ਜੀ ਵਿਰਾਜਮਾਨ। ਇਹ ਸ਼ਬਦ ਕਹਿਣੇ ਪਏ ਤੇ ਇਹ ਸਵਈਆ ਹੈ, ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਨੂੰ ਗਾਵੈ, ਅਜੇ ਚਵਰ ਸਿਰ ਧੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਕਹਿਣ ਲੱਗੇ ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ, ਅਖੀਰਲੀ ਤੁਕਸੀ ਹਰ ਬੰਸ਼ ਜਗਤ ਜਸ ਸੰਚਰੋ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਿੰਨੇ ਕਿਹਦੀ ਜ਼ਬਾਨ ਪਈ ਕਹਿੰਦੀ ਏ ਕਿ ਸ਼੍ਰੀ ਗੁਰੂ ਮੋਇਓ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਬਾਇ ਹਰ ਬੰਸ਼ ਜਗਤ ਜਸ ਸੰਚਰੋ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਧੰਨ ਗੁਰੂ ਅਰਜੁਨ ਦੇ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਅੰਦਰ ਤੱਕੋ, ਅੱਜ ਉਹ ਸਿੰਘਾਸਨ ਤੇ ਬਿਰਾਜਮਾਨ ਹੋਏ ਨੇ। ਸਭ ਤੋਂ ਪਹਿਲਾਂ ਵਿਰੋਧ ਮੈਂ ਅਰਜ਼ ਕੀਤੀ, ਸੱਕੇ ਭਰਾ ਨੇ ਕੀਤਾ, ਤੱਤੀ ਤਵੀ ਤਾਂ ਅਖੀਰ ਵਾਲਾ ਚਿੰਨ ਹੈ, ਅਖੀਰ ਵਾਲੀ ਹਕੀਕਤ ਹੈ ਕਿ ਭਰੀ ਬਰਾਦਰੀ ਦੇ ਅੰਦਰ, ਭਰੀ ਸੰਗਤ ਦੇ ਅੰਦਰ ਜਿਸ ਦਿਨ ਪਿਤਾ ਗੁਰੂ ਜੀ ਦੇ ਚਰਨਾਂ ਦੇ ਲਈ ਅਰਦਾਸ ਹੋਣ ਲੱਗੀ, ਬਾਬਾ ਬੁੱਢਾ ਸਾਹਿਬ ਦਸਤਾਰ ਬੰਨਣ ਲੱਗੇ ਨੇ ਤੇ ਵੱਡੇ ਭਰਾ ਨੇ ਉੱਠ ਕੇ ਉਹ ਪੱਗ ਵੀ ਖੋ ਲਈ ਹੈ, ਗੁਰੂ ਕੇ ਸਿੱਖੋ ਉਸ ਦਿਨ ਹੀ ਯਤਨ ਕੀਤਾ ਕਿ ਭਰੀ ਬਰਾਦਰੀ ਭਰੀ ਸੰਗਤ ਵਿਚ ਕਿਸੇ ਤਰੀਕੇ ਨਾਲ ਇਹਨਾਂ ਦੀ ਅੰਦਰ ਦੀ ਇਕਾਗਰਤਾ ਭੰਗ ਹੋ ਜਾਏ, ਪਰ ਪਤਾ ਨੀ ਜਿਹੜਾ ਠੰਡ ਦਾ ਪਹਾੜ ਹੋਵੇ ਤੇਰੀ ਵਰਗੀ ਚੰਗਿਆਰੀ ਅੰਦਰ ਦੀ ਉਹਦਾ ਕੁਝ ਵੀ ਨੀ ਵਿਗਾੜ ਸਕਦੀ। ਧੰਨ ਗੁਰੂ ਅਰਜੁਨ ਦੇਵ ਜੀ ਨੇ ਇੱਕੋ ਗੱਲ ਨਿਮਰਤਾ ਨਾਲ ਕਹੀ, ਕਿਉਂਕਿ ਉਹਨਾਂ ਦਾ ਸ਼ਸਤਰ ਹੀ ਨਿਮਰਤਾ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਕਹਿਣ ਲੱਗੇ ਉਹਨਾਂ ਦਾ ਖੰਡਾ ਸਭ ਦੇ ਚਰਨਾਂ ਦੀ ਧੂੜ ਬਣਨਾ, ਉਹਨਾਂ ਦੀ ਗੁਰ ਜਿਹੜੀ ਉਹ ਗਰੀਬੀ ਨਿਮਰਤਾ ਹੈ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਕੁਛ ਨੀ ਕਿਹਾ, ਨਿਮਰਤਾ ਵਿਚ ਟਿਕੇ ਰਹੇ ਨੇ। ਬਾਬਾ ਜੀ ਨੇ ਇੱਕ ਸ਼ਬਦ ਜ਼ਰੂਰ ਕਿਹਾ ਸੀ, ਫਿਰ ਧੀਏ ਨੂੰ ਇਹ ਤਾਂ ਸਾਈ ਦੀ ਰਹਿਮਤ ਹੈ, ਗੱਦੀ ਕੇਵਲ ਪੱਗਾਂ ਦੀ ਮੁਸਾਜ ਨਹੀਂ। ਜੇ ਕਿਸੇ ਨੂੰ ਕੋਈ ਪੱਗ ਦੇ ਕੇ ਕਹਿ ਦੇ ਕਿ ਮੈਂ ਇਹਨੂੰ ਗੱਦੀ ਦੇ ਦਿੱਤੀ ਜਿਵੇਂ ਚੱਲਦੀ ਗੱਲਬਾਤ, ਬਿਲਕੁਲ ਨਹੀਂ। ਗੱਦੀ ਤਾਂ ਸਾਈ ਦੀ ਰਹਿਮਤ ਜੋਤ ਹੈ, ਤੇ ਜੋਤ ਦਾ ਭਾਵ ਗੱਦੀ ਦਾ ਭਾਵ ਦੁਨੀਆਂ ਦਾ ਸੁੱਖ ਆਰਾਮ ਨਹੀਂ। ਗੱਦੀ ਤਾਂ ਉਹ ਜ਼ਿੰਮੇਵਾਰੀ ਹੈ ਕਿ ਇਸ ਭਵਜਲ ਵਿਚ ਡੁੱਬਦੇ ਹੋਏ ਜੀਵਾਂ ਨੂੰ ਭਵਜਲ ਤੋਂ ਪਾਰ ਕਰਨਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਉਸ ਵੇਲੇ ਯਤਨ ਕੀਤਾ ਇਹਨਾਂ ਦੇ ਅੰਦਰ ਖਿੰਡਾਓ ਆਵੇ, ਪਰ ਬਿਲਕੁਲ

ਭਾਅ ਨੇ ਇੱਕ ਨਵੀਂ ਚਾਲ ਚੱਲੀ ਹੈ। ਸਮਾਨ ਰਸ ਪਾਣੀ ਤਾਂ ਆਪਣੇ ਘਰ ਤੇ ਲੰਗਰ ਸ਼ਕਲ ਲਈ ਸੰਗਤਾਂ ਉਧਰ, ਗੁਰੂ ਕੇ ਲੰਗਰ ਮਸਤਾਨੇ ਕਰਾਮ ਤੇ ਤੁਰ ਪਿਆ ਪਿਰਥੀਆਂ ਨੂੰ। ਤੇ ਜਦੋਂ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਤੱਕਦੇ ਨੇ, ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਤੱਕਦੇ ਨੇ, ਤੇ ਗੁਰੂ ਅਰਜੁਨ ਦੇਵ ਦਾ ਅੰਦਰ ਖੂਨ ਵੀ ਨਹੀਂ ਜੇ ਤਪਿਆ। ਮੈਂ ਕਹਿੰਦਾ ਆਪਣਾ ਤਾਂ ਅੰਦਰ ਹੀ ਇੰਨਾ ਖੋੜਾ ਹੈ, ਇੱਕ ਖਿਨ ਵਿੱਚ ਛਿਲਕ ਛਲਕ ਪੈਂਦਾ ਹੈ। ਦੇਖੋ ਇਹ ਕਿੰਨੀ ਕੁ ਬ੍ਰਹਮ ਨੂੰ ਪਹਿਚਾਨਣਾ, ਹੁਣ ਤਾਂ ਜਣਾ ਖਣੇ ਆਪਾਂ ਵੀ ਕਹਿ ਦਿੰਦੇ ਹਾਂ ਨਾ ਕਿ ਫਲਾਣੇ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਨੇ। ਦੇਖੋ ਇੱਕ ਦਿਨ ਗੁਰਮੁਖਾਂ ਇੱਕ ਨੇ ਕਿਹਾ ਸੀ ਬਚਨ ਕਿ ਸਾਨੂੰ ਕੀ ਹੱਕ ਹੈ ਇੱਕ ਕਿਸੇ ਨੂੰ ਸ਼ਬਦ ਵਰਤੀਏ ਜੀ ਪੂਰਨ ਬ੍ਰਹਮ ਗਿਆਨੀ ਹੈ। ਮੈਂ ਕਹਿੰਦਾ ਕਿਸੇ ਬੰਦੇ ਨੇ PhD ਕੀਤੀ ਹੋਵੇ, ਪੜ੍ਹਾਈ ਕੀਤੀ ਹੋਵੇ, ਉਹ ਦੂਜੇ ਨੂੰ ਪਹਿਚਾਣ ਕੇ ਕਹਿ ਸਕਦਾ ਉਹਦੇ ਗੁਣਾਂ ਨੂੰ ਦੇਖ ਕੇ, ਲਿਆਕਤ ਨੂੰ ਦੇਖ ਕੇ ਵੀ ਇਹ ਵੀ ਇੰਨਾ ਪੜਿਆ। ਹੁਣ ਮੈਂ ਤਾਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਪੇਕੇ ਕੀਤਾ ਤੇ ਮੈਨੂੰ ਕਿਹਨੇ ਹੱਕ ਦੇ ਦਿੱਤਾ ਰੌਲਾ ਪਾਉਣ ਲੱਗ ਪਓ ਜੀ ਇਹ ਪੂਰਨ ਬ੍ਰਹਮ ਗਿਆਨੀ ਹੈ। ਕਿਉਂਕਿ ਬ੍ਰਹਮ ਗਿਆਨੀ ਦੇ ਅੰਦਰ ਨੂੰ ਜਾਣਿਆ ਜਾਂਦਾ, ਬ੍ਰਹਮ ਗਿਆਨੀ ਚੋਲਿਆਂ ਕਰਕੇ ਨਹੀਂ ਹੁੰਦੇ। ਮੇਰੀ ਬੇਨਤੀ ਸਰਵਣ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਅੰਦਰੋਂ ਤਾਂ ਅੱਤ ਦੇ ਪਲੀਤ ਨੇ ਤੇ ਬਾਹਰੋਂ ਦੁਨੀਆਂ ਵਿੱਚ ਉਹਨਾਂ ਨੇ ਇਹੋ ਜਿਹਾ ਸਾਚਾ ਬਾਗਾ ਬਣਾਇਆ, ਜਿੱਧਰ ਜਾਂਦੇ ਨੇ ਸਾਰੇ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਰੱਬ ਦਾ ਸੁਭਾਅ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਸੁਣੀ ਜਾਣੀ, ਉਹਦਾ ਸੁਭਾਅ ਹੈ ਉਹਨੇ ਫਰਿਆਦ ਸੁਣਨੀ। ਜੇ ਕਿਤੇ ਦੋ ਚਾਰ ਵਾਰੀ ਕਿਸੇ ਦੀ ਕੀਤੀ ਕੋਈ ਬੇਨਤੀ ਜਾਂ ਬਚਨ ਪੂਰਾ ਹੋ ਜਾਏ, ਬਸ ਸਾਡੇ ਮਨ ਚ ਗੱਲ ਗੱਠ ਵੱਜ ਜਾਂਦੀ ਹੈ, ਬਸ ਇਹ ਰਿਜਕ ਦਾਤਾ ਹੈ, ਇਹ ਹੀ ਸਭ ਕੁਛ ਕਰਨ ਵਾਲਾ ਹੈ। ਤੇ ਮੈਂ ਅੱਗੇ ਅਰਜ਼ ਕਰਨੀ ਹੈ, ਬ੍ਰਹਮ ਗਿਆਨੀ ਤਾਂ ਕਹਾਣਾ ਸੌਖਾ ਹੈ, ਮੱਥਾ ਟਿਕਾਣਾ ਸੌਖਾ ਹੈ, ਰੁਪਈਏ ਜੇ ਵਿੱਚ ਭਰਨੇ ਸੌਖੇ ਨੇ, ਪਰ ਸਵਾਦ ਤਾਂ ਹੈ ਕੋਈ ਉਸ ਵਰਗਾ ਬ੍ਰਹਮ ਗਿਆਨੀ ਅੱਜ ਵੀ ਤੱਤੀ ਤਵੀ ਤੇ ਬੈਠ ਕੇ ਦਿਖਾਏ। ਕੋਈ ਸ਼ੀਸ਼ ਵਿੱਚ ਰੇਤਾ ਮਾਈ ਕਾ ਲਾਲ ਪਵਾਏਗਾ? ਕੋਈ ਹੋਏ ਜਿਹੜਾ ਦੇਗ ਵਿੱਚ ਉਬਾਲੇ ਖਾਲਾ? ਕੋਈ ਹੈ ਜਿਹੜਾ ਸਿੱਖਾਂ ਨੂੰ ਕਹਿ ਕੇ ਬੇਟਾ ਤੁਸੀਂ ਅੱਜ ਕੇਵਲ ਤੱਕੋ ਮੇਰੀ ਸ਼ਹਾਦਤ ਨੂੰ, ਮੈਂ ਪੂਰਨੇ ਪਾਣ ਵਾਸਤੇ ਆਇਆ ਕਿ ਕੱਲ ਨੂੰ ਤੁਹਾਨੂੰ ਵੀ ਇਸ ਤਰ੍ਹਾਂ ਬਹਿਣਾ ਪੈਣਾ ਹੈ ਜਿਵੇਂ ਮੈਂ ਗੁਰੂ ਨਾਨਕ ਦੀ ਮਿਹਰ ਤੇ ਰੱਬ ਦੀ ਕਿਰਪਾ ਨਾਲ ਅਡੋਲਤਾ ਨਾਲ ਜੜ ਗਿਆ, ਕੱਲ ਨੂੰ ਤੁਸੀਂ ਵੀ ਅਡੋਲਤਾ ਨਾਲ ਜੜਿਆ ਜੇ। ਕਹਿਣਾ ਸੌਖਾ ਹੈ। ਤੇ ਜੇ ਆਪਾਂ ਕਹੀਏ ਵੀ ਉਦੋਂ ਲੋੜ ਸੀ ਤੱਤੀ ਤਵੀ ਦੀ, ਸੱਚ ਜਾਣੋ ਸੱਚ ਦਾ ਡੰਕਾ ਵਜਾਉਣ ਦੀ ਤਾਂ ਅੱਜ ਵੀ ਲੋੜ ਹੈ। ਕੀ ਅੱਜ ਰਾਜੇ ਕਸਾਈ ਨੇ? ਕੀ ਅੱਜ ਮੁਕੱਦਮ ਕੁੱਤੇ ਨੇ? ਕੀ ਅੱਜ ਉਸੇ ਤਰ੍ਹਾਂ ਕਾਜੀ ਰਿਸ਼ਵਤੀ ਨੇ? ਕੀ ਉਸੇ ਤਰ੍ਹਾਂ ਬ੍ਰਾਹਮਣ ਜਿਹੜਾ ਉਹ ਪਖੰਡ ਨਹੀਂ ਕਰਦਾ ਪਿਆ? ਇਹ ਗੱਲ ਵੱਖਰੀ ਕਿ ਉਹਦੇ ਜਾਮੇ ਚੇਂਜ ਹੁੰਦੇ ਪਏ ਨੇ, ਉਹਦੀ ਸ਼ਬਦਾਵਲੀ ਚੇਂਜ ਹੁੰਦੀ, ਪਰ ਅੰਦਰ ਦੀ ਮਲੀਨਤਾ ਤਾਂ ਉਹੀ ਹੈ ਨਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਮੇਰਾ ਦੇ ਦਾਤੇ, ਉਹਨਾਂ ਨੂੰ ਯਤਨ ਕੀਤਾ ਕਿ ਉਸ ਵੇਲੇ ਲੰਗਰ ਮਸਤਾਨੇ ਕਰਾ ਦਿੱਤੇ, ਬ੍ਰਹਮ ਗਿਆਨੀ ਦੀ ਅਵਸਥਾ ਤੇ ਬੇਨਤੀ ਕਰ ਰਿਹਾ ਸਾ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ, ਦੂਜਾ ਕੌਣ ਜਾਣ ਸਕਦਾ ਉਸ ਅਵਸਥਾ ਨੂੰ। ਗੁਰੂ ਅਰਜੁਨ ਦੇਵ ਜੀ ਦਾ ਲੰਗਰ ਮਸਤਾਨੇ ਕਰਾ ਦਿੱਤੇ, ਆਪ ਸੁੱਕਾ ਪ੍ਰਸ਼ਾਦਾ ਸਕਣੈ। ਜੇ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰੂ ਇਹ ਮਾਜਰਾ ਕੀ ਹੈ, ਅਸੀਂ ਪਿਰਸੀਏ ਨੂੰ ਰੋਕੀਏ, ਤੇ ਇੱਕੋ ਸ਼ਬਦ ਕਿਹਾ ਸੀ ਨਹੀਂ ਲੰਗਰ ਨਾ ਮਿਲਣਾ ਅਸਲ ਵਿੱਚ ਢੈਂਦੀ ਕਲਾ ਨਹੀਂ। ਕਹਿਣ ਲੱਗੇ ਜ਼ਮੀਨ ਤੇ ਸੌਣਾ ਢੈਂਦੀ ਕਲਾ ਨਹੀਂ, ਕਿਸੇ ਵੱਲੋਂ ਸ਼ਬਦ ਆਪ ਬੋਲਣੇ ਢੈਂਦੀ ਕਲਾ ਨਹੀਂ। ਢੈਂਦੀ ਕਲਾ ਤਾਂ ਉਦਣ ਏ ਕਿ ਜਿੱਦਣ ਅੰਦਰ ਦੀ ਇਕਾਗਰਤਾ ਖਿੰਡ ਜਾਏ ਤੇ ਰੱਬ ਦੇ ਨਾਂ ਦੀ ਥਾਂ ਤੇ ਦਵੈਸ਼ ਪਲਣੀ ਸ਼ੁਰੂ ਹੋ ਜਾਏ, ਉਸ ਦਿਨ ਦੇਖੋ ਜੀਵਨ ਨਗਾਰ ਵੱਲ ਜਾਂਦਾ ਹੈ। ਸਾਹਿਬ ਨੇ ਉੱਥੇ ਸ਼ਬਦ ਕਹਿ ਰੁੱਖੋ ਭੋਜਨ ਭੂਮ ਸਹਿਣ, ਰੁੱਖੀ ਰੋਟੀ ਮਿਲ ਜਾਏ। ਕਿਉਂਕਿ ਜਿਸ ਬਾਬੇ ਨੇ ਆਪ ਇਹ ਬਚਨ ਕਹੇ ਨੇ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਸ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਕ ਤਨ ਰੂਪ ਹੀਨ ਕਿਛ ਸਾਕ ਨਾ ਛਿੰਨਾ, ਪਰ ਪਿਆਰਿਓ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਕਹਿਣ ਲੱਗੇ ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰੈ ਸੰਗ ਸੋਖ ਬਿਖਾਸ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕੇਵਲ ਲੰਗਰਾਂ ਤਾਂ ਗੱਲ ਨਾ ਸੀਮਿਤ ਰਹੀ, ਜਦੋਂ ਰੱਬ ਨੇ ਰਹਿਮਤਾਂ ਕੀਤੀਆਂ ਤੇ ਸੱਚੇ ਭਰਾ ਨੇ ਅਗਾ ਤਪਾਣ ਦਾ ਯਤਨ ਕੀ ਕੀਤਾ, ਉਹ ਸੁਲੀ ਖਾਂ ਨੂੰ ਚਾੜ ਕੇ ਲਿਆਇਆ ਹੈ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਰੱਬ ਦੀ ਟੇਕ ਲਈ, ਕਿਤੇ ਨੀ ਕਿਹਾ ਕਿ ਪਿਰਸੀਆ ਤੂੰ ਮਾੜਾ ਕਰਨ ਲੱਗੇ। ਜੇ ਸਿੱਖਾਂ ਪੁੱਛਿਆ ਦਾਤਾ ਕਿ ਸੁਲੀ ਚੜ

ਕਹਿੰਦਾ ਹੈ ਤੇ ਸਾਹਿਬ ਨੇ ਇੱਕੋ ਗੱਲ ਕਹੀ ਪਿਆਰਿਓ, ਇੱਧਰ ਨਾ ਤੱਕੋ ਇਹ ਚੜ ਕੇ ਆਇਆ ਹੈ, ਇੱਧਰ ਤੱਕੋ ਜਿਹੜਾ ਚੜ ਕੇ ਆਇਆ ਹੋਇਆ ਨੂੰ ਵੀ ਉਤਾਰਨ ਦੀ ਤਾਕਤ ਰੱਖਦਾ ਹੈ। ਮਹਾਰਾਜ ਉਹ ਕੌਣ? ਉੱਥੇ ਕਿਹਾ ਸੀ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਏ ਮਾਨਕ ਪਹੁੰਚਾਵੂ। ਮੈਂ ਕਹਿੰਦਾ ਅੱਜ ਵੀ ਸਿੱਖਾਂ ਤੇਰਾ ਕੋਈ ਵਿਰੋਧ ਕਰੇ, ਤੇਰੇ ਤੇ ਚੜ ਕੇ ਆਵੇ, ਤੈਨੂੰ ਗਾਲੀ ਗਲੋਚ ਕਰੇ, ਮੈਂ ਬੇਨਤੀ ਕਰਾਂ ਤੂੰ ਗੁਰੂ ਕੇ ਸ਼ਬਦ ਦੀ ਟੇਕ ਲੈ ਲਈ, ਮੇਰਾ ਮਾਲਕ ਇੰਨੀ ਰਹਿਮਤ ਕਰੇਗਾ ਸ਼ਬਦ ਢਾਲ ਬਣਾ ਕੇ ਇੱਕ ਦਿਨ ਵਿਰੋਧ ਕਰਨ ਵਾਲੇ ਨੂੰ ਵੀ ਤੇਰੇ ਸਾਹਮਣੇ ਝੁਕਣਾ ਪੈ ਜਾਏਗਾ। ਸ਼ਬਦ ਦੀ ਤਾਕਤ ਇੰਨੀ। ਕਹਿਣ ਲੱਗੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋ ਮਾਨਕ ਪਹੁੰਚਾਵੂ, ਤ੍ਰਿਤੀਏ ਮਤਾ ਕਿਛ ਕਰੂ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਅੱਜ ਉਹ ਚੜ ਕੇ ਆਇਆ ਤੇ ਜਦੋਂ ਜਿਉਂਦੇ ਜੀ ਨਪਾਕ ਹੋ ਕੇ ਸੜ ਕੇ ਮਰਿਆ ਤੇ ਮੇਰੇ ਸਾਹਿਬ ਨੇ ਉੱਥੇ ਇਹ ਸ਼ਬਦ ਕਹਿ ਸਨ ਕਿ ਸੁਲਹੀ ਤੇ ਨਾਰਾਇਣ ਰਾਖ। ਹੁਣ ਇਹਨਾਂ ਸ਼ਬਦਾਂ ਨੂੰ ਅਸੀਂ ਇਤਿਹਾਸ ਦੀ ਤਾਰੀਖ ਦੀ ਨਜ਼ਰ ਨਾਲ ਤੱਕੀਏ ਤੇ ਅਸੀਂ ਇਸ ਸਾਖੀ ਨੂੰ ਖੰਡਨ ਨਹੀਂ ਕਰ ਸਕਾਂਗੇ। ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਈ ਨਾ ਪਹੁੰਚਿਆ, ਸੁਲੀ ਹੋਏ ਮੁਵਾਸ ਨਾ ਪਾਕ, ਕਾਟ ਕੁਠਾਰ ਕਸਮ ਸਿਰ ਕਾ ਪਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਛੂ ਨਾ ਰਹੋਸ, ਛੋੜ ਗਿਆ ਸਭ ਭਾਈ ਸਾਕ, ਕਹੁ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ। ਪੂਰਨ ਵਾਕ ਸੁਲੀ ਚੜ ਕੇ ਆਉਂਦਾ ਤੇ ਗੁਰੂ ਅਰਜੁਨ ਦੇ ਬਿਲਕੁਲ ਤਪੇ ਨਹੀਂ। ਮੈਂ ਕੱਲ ਵੀ ਇਹ ਕਰਜ਼ ਕੀਤੀ ਏ, ਸਾਡਾ ਕਹਿ ਜ਼ਰੂਰ ਦਿੰਦੇ ਆ ਅਸੀਂ ਸਿੱਖ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੰਨਣ ਵਾਲਿਓ, ਗੁਰੂ ਤੋਂ ਉੱਤਾ ਕੋਈ ਪਾਤਸ਼ਾਹ ਨਹੀਂ ਜੇ ਤੇ ਗੁਰੂ ਤੋਂ ਉੱਚਾ ਸਿੱਖ ਲਈ ਕੋਈ ਸ਼ਾਹਿਨਸ਼ਾਹ ਨਹੀਂ ਜੇ। ਅਸੀਂ ਤਾਂ ਕੋਹ ਖਾਂ, ਜੇ ਸੁਲੀ ਚੜ ਕੇ ਆਉਂਦਾ ਉਹਨੇ ਚੜ ਕੇ ਕੀ ਆਉਣਾ ਸੀ? ਜੇ ਕੋਈ ਪਖੰਡੀ ਹੁੰਦਾ ਉਹਨੇ ਤਾਂ ਸੁਲੀ ਨਾਲ ਹੱਥ ਮਿਲਾਏ ਹੋਣੇ ਸਰ। ਉਹਨੇ ਤਾਂ ਜੇ ਤਿਰਤੀ ਹੈ, ਤਿਰਤੀਆ ਖੁਦ ਮਿਲਦਾ ਤੇ ਰੁਪਈਏ ਦੇ ਕੇ ਚੜਾ ਕੇ ਲਿਆਉਂਦਾ। ਪਰ ਰੱਬ ਦੀ ਟੇਖ ਰੱਖਣ ਵਾਲਾ ਕਹਿੰਦਾ ਨਹੀਂ ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਿਵਾਜਾ। ਸਿੱਖ ਕਿਸੇ ਦਾ ਮੁਥਾਜ ਨਹੀਂ, ਸਿੱਖ ਨੂੰ ਤਾਂ ਰੋਜ਼ ਗੁਰੂ ਸੁਦਾ ਸਵਈਆਂ ਵਿੱਚ ਕਹਿੰਦਾ ਹੈ ਕਿ ਦੇ ਜੀਤ ਫਿਰੈ ਸਭ ਦੇਸ਼ ਨਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਕੁੰਜਤ ਗੂੜ ਗਜਾਨ ਕੇ ਸੁੰਦਰ ਖਿਲਸਤਾ ਹੈ ਰਾਜ ਹਜ਼ਾਰੇ, ਪੂਤ ਕੋ ਇੱਕ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ। ਪਰ ਇਹਨਾਂ ਦੀ ਟੇਕ ਨਾ ਲਈ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸੁਧਾਰੇ ਤਾਂ ਜਮਾਂ ਦੇ ਘਰ ਨੂੰ ਚੱਲੇ ਨੇ, ਤੂੰ ਇਹਨਾਂ ਦਾ ਆਸਰਾ ਕੀ ਲਈ ਬੈਠਾ? ਗੁਰੂ ਗ੍ਰੰਥ ਸਾਹਿਬ ਤਾਂ ਬੋਲ ਕੇ ਕਹਿੰਦੇ ਨੇ ਪਾਸ ਦਮਾਮੇ, ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਦੇ ਸਿਰ ਦੇ ਅੱਗੇ ਜਿਨ੍ਹਾਂ ਦੇ ਅੱਗੇ ਨਗਾਰੇ ਵੱਜਦੇ ਸਨ, ਅੱਜ ਨਗਾਰੇ ਪਏ ਨੇ, ਉਹ ਕੂਚ ਕਰ ਗਏ ਨੇ ਦੁਨੀਆਂ ਤੋਂ। ਮੈਂ ਬੇਨਤੀ ਕਰਾਂ, ਬਾਦਸ਼ਾਹ ਦੇ ਨਗਾਰੇ, ਜਹਾਂਗੀਰ ਦੇ ਨਗਾਰੇ ਚਲੇ ਗਏ, ਔਰੰਗਜ਼ੇਬ ਦੇ ਨਗਾਰੇ ਚਲੇ ਗਏ, ਸ਼ਾਹਜਹਾਂ ਦੇ ਨਗਾਰੇ ਚਲੇ ਗਏ, ਜਿਹੜੇ ਹੁਣ ਵੀ ਚੜ ਕੇ ਆਏ ਗੁਰੂ ਅਰਜੁਨ ਦੇਵ ਦੇ ਪੁਰਬ ਤੇ, ਉਹਨਾਂ ਦੀਆਂ ਬੋਲਦੀਆਂ ਤੂਤੀਆਂ ਚਲੀਆਂ ਗਈਆਂ, ਪਰ ਮੇਰੇ ਗੁਰੂ ਨਾਨਕ ਦੇ ਘਰ ਦਾ ਨਗਾਰਾ ਕਦੀ ਵੀ ਬੰਦ ਨਹੀਂ ਜੇ ਹੋਣਾ। ਦੇਖੋ ਇਹ ਸਤਿਗੁਰੂ ਦੀ ਸੱਚਾਈ ਤਾਂ ਹੈ, ਇਹ ਖੇਡ ਐਸੀ ਹੈ ਕਿ ਔੜਕ ਸੱਚ ਨੇ ਰਹਿਣਾ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਸਾਈਂ ਦੇ ਸ਼ੁਕਰ ਵੀ ਜੁੜੇ। ਫਿਰ ਸੀਏ ਨੇ ਫਿਰ ਤੀਜਾ ਯਤਨ ਕੀਤਾ ਤਪਾਨ ਦੇ ਲਈ, ਸੁਲਭੀ ਨੂੰ ਲਿਆਉਣ ਦਾ ਯਤਨ ਕੀਤਾ, ਉਹ ਰਸਤੇ ਵਿਚ ਮਾਰਿਆ ਗਿਆ। ਅੱਜ ਮੇਰੇ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਧੰਨ ਗੁਰੂ ਅਰਜੁਨ ਦੇਵ ਜੀ ਨੂੰ, ਤੇ ਫਿਰ ਕੀਏ ਨੇ ਕੀਤਾ ਕਿ ਸੱਚੇ ਭਰਾ ਨੇ ਗੁਰੂ ਦੇ ਪੁੱਤਰ ਤੇ ਆਪਣੇ ਸੱਚੇ ਭਰਾ ਦੇ ਪੁੱਤਰ ਤੇ ਭਤੀਜੇ ਤੇ ਤਿੰਨ ਖੂਨੀ ਵਾਰ ਕੀਤੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੂਲ ਵਾਲਾ ਸ਼ਬਦ ਵੀ ਹੈ ਕਿ ਬ੍ਰਾਹਮਣ ਦੁਸ਼ਟ ਨੂੰ ਸੂਲ ਹੋਇਆ ਤੇ ਸੂਲ ਉੱਠ ਕੇ ਮੜਿਆ। ਦੇਖੋ ਭਾਵੇਂ ਦਾਈ ਰੇ ਯਤਨ ਕੀਤਾ, ਭਾਵੇਂ ਖਡਾਵੇ ਰੇ ਯਤਨ ਕੀਤਾ, ਭਾਵੇਂ ਸਤੇਰੇ ਰੇ ਯਤਨ ਕੀਤਾ, ਭਾਵੇਂ ਕਿਸੇ ਹੋਰ ਤਰੀਕੇ ਨਾਲ ਯਤਨ ਕੀਤਾ, ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪੁੱਤਰ ਤੇ ਹੁੰਦੇ ਹਮਲੇ ਤੱਕ ਕੇ ਵੀ ਕਦੀ ਤਿਰਸੀਏ ਨੂੰ ਕੌੜੀ ਜ਼ਬਾਨ ਨਾਲ ਕੋਈ ਸ਼ਬਦ ਨਹੀਂ ਕਹਿ, ਕਿਉਂਕਿ ਲੋਕ ਚਾਹੁੰਦੇ ਸਨ ਇਹਨਾਂ ਦਾ ਜੀਵਨ ਤੱਤੀ ਤਵੀ ਬਣਾ ਦਿੱਤਾ ਜਾਏ। ਹਜ਼ੂਰ ਫਿਰ ਵੀ ਠੰਡੇ ਨੇ, ਇਹ ਤਪੇ ਨਹੀਂ। ਜਦੋਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਹਜ਼ੂਰ ਦਰਜ ਪੈ ਕਰਾਣ ਲੱਗੇ ਨੇ, ਸੰਪਾਦਨਾ ਕਰਾਣ ਲੱਗੇ ਨੇ, ਦੇਖੋ ਕਿੰਨੀ ਕੁ ਰਹਿਮਤ ਕੀਤੀ। ਪਿਛਲੇ ਦਿਨੀ ਅਰਜ਼ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਪਣੇ ਪਰਿਵਾਰਾਂ ਦੇ ਕੁਰਸੀ ਨਾਮੇ ਨੇ ਕਿ ਮੇਰਾ ਪੁੱਤਰ, ਇਹ ਮੇਰਾ ਪੋਤਰਾ, ਇਹ ਮੇਰਾ ਪੜਪੋਤਰਾ, ਇਹ ਸਾਡਾ ਬਾਪੂ, ਇਹ ਸਾਡਾ ਦਾਦਾ, ਇਹ ਬਿਲਕੁਲ ਨਹੀਂ। ਇਹਦੇ ਵਿਚ ਇੱਕੋ ਗੱਲ ਹੈ ਕਿ ਚਾਰ

0: ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੀਆਂ ਨੇ। ਹੈ ਤਾਂ ਗੁਣਾਂ ਦੇ ਖਜ਼ਾਨੇ ਪਰ ਸਮਝਣ ਲਈ ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਸੱਚ ਦੀ ਵਿਆਖਿਆ ਹੈ, ਸੱਚ ਦੀ ਗੱਲ ਕੀਤੀ ਏ। ਦੂਜੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਪਾਣ ਦੀ ਜੁਗਤੀ ਦਰਜ ਕੀਤੀ ਹੈ। ਤੀਜੀ ਗੱਲ ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ ਕੀਤੀ ਹੈ। ਤੇ ਚੌਥੇ ਜਿਹੜੇ ਲੋਕ ਮਨੁੱਖਾ ਦੇਹ ਤਾਂ ਲੈ ਗਏ ਪਰ ਸੱਚ ਤੋਂ ਵਿਰਵੇ ਰਹਿ ਗਏ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ। ਜਿਨ੍ਹਾਂ ਨੂੰ ਸੱਚ ਮਿਲਿਆ ਨਹੀਂ, ਸੱਚ ਦੀ ਵਿਆਖਿਆ, ਸੱਚ ਨੂੰ ਪਾਣ ਦੇ ਵਸੀਲੇ, ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ, ਜਿਹੜੇ ਸੱਚ ਤੋਂ ਖਾਲੀ ਰਹਿ ਗਏ ਉਹਨਾਂ ਦੀ ਸਰਕਾਰ ਯੋਗ ਜ਼ਿੰਦਗੀ ਕਿਵੇਂ, ਉਹਨੂੰ ਵੀ ਹਜ਼ੂਰ ਨੇ ਕਿਹਾ। ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕਰਾਈ। ਆਪ ਹਜ਼ੂਰ ਨੇ ਭਾਵੇਂ ਇਹਨਾਂ ਸੰਬੰਧੀ ਵੱਖ ਵੱਖ ਵਿਦਵਾਨਾਂ ਦੀ ਰਾਏ ਦੇ ਪੋਥੀਆਂ ਦੇ ਸੰਬੰਧੀ, ਇਹ ਕਾਫੀ ਵਿਸਤਾਰ ਵਾਲੀ ਇੱਕ ਵੱਖਰੀ ਜੀ ਖੇਡ ਹੈ, ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ। ਪਰ ਮੈਂ ਕਹਿੰਦਾ ਆਪਾਂ ਤਾਂ ਪੁਰਾਤਨ ਜਨਮ ਸਾਖੀ ਦੇ ਹਵਾਲੇ ਉਹਨਾਂ ਨੂੰ ਸਾਹਮਣੇ ਰੱਖੀਏ ਕਿ ਸ਼ਬਦ ਦੇ ਤਿਲਕ ਦਿੱਤੇ ਨੇ, ਪੋਥੀਆਂ ਦਿੱਤੀਆਂ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਕੋਲ ਪਿਤਾ ਦਾ ਖਜ਼ਾਨਾ ਆਇਆ। ਅਸੀਂ ਵੀ ਖਜ਼ਾਨੇ ਇਕੱਠੇ ਕਰਨੇ ਹੈ ਪਰ ਇਹ ਖਜ਼ਾਨੇ ਅਗੰਮੀ ਨੇ। ਅੱਜ ਉਸ ਖਜ਼ਾਨੇ ਨੂੰ ਤੱਕਿਆ ਤੇ ਜਿਹਦਾ ਅਸੀਂ ਪੁਰਮ ਨਾਣ ਜਾਣਾ ਨਾ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦਾ ਅਸੀਂ 400 ਸਾਲਾਂ ਪ੍ਰਕਾਸ਼ ਉਤਸਵ ਮਨਾਉਣ ਚੱਲੇ ਹਾਂ। ਤੇ ਮੈਂ ਕੱਲ ਵੀ ਅਰਜ਼ ਕੀਤੀ ਏ ਕਿ ਇਹ ਸਾਲ ਗੁਰਬਾਣੀ ਦਾ ਤੇ ਕੁਰਬਾਨੀ ਦਾ ਹੈ। ਦੇਖੋ ਇਸ ਸਾਲ ਵਿੱਚ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਗੁਰਬਾਣੀ ਦੀ ਗੱਲ ਹੋਵੇਗੀ ਤੇ ਜਦੋਂ ਗੁਰੂ ਕੇ ਲਾਲਾਂ ਦੇ 300 ਸਾਲਾਂ ਸ਼ਹੀਦੀ ਦੀ ਗੱਲ ਕਰਾਂਗੇ ਉਦੋਂ ਕੁਰਬਾਨੀ ਦੀ ਗੱਲ ਹੋਵੇਗੀ। ਗੁਰਬਾਣੀ ਸਿੱਖ ਦੀ ਬੁਨਿਆਦ ਹੈ ਤੇ ਕੁਰਬਾਨੀ ਸਿੱਖੀ ਦੇ ਕਲਸ ਨੇ। ਗੁਰਬਾਣੀ ਸਿੱਖ ਦੀ ਨੀਂਹ ਹੈ ਤੇ ਸ਼ਹਾਦਤ ਇਹਨੂੰ ਫਲ ਹਨ। ਗੁਰੂ ਅਰਜੁਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਈ ਏ, ਆਪ ਤਰਤੀਬ ਮੇਰੇ ਕਿਰਪਾਲੂ ਜੀ ਨੇ ਦਿੱਤੀ ਏ। ਉਸ ਵੇਲੇ 4 ਸੱਜਣ ਆਏ ਵੀ ਨੇ, ਯਤਨ ਵੀ ਕੀਤੇ ਕਿ ਸਾਡੀ ਰਚਨਾ ਅੰਕਿਤ ਕਰੋ, ਕਿਸੇ ਦੇ ਕਹਿਣ ਤੇ ਨਹੀਂ, ਕਿਸੇ ਦੇ ਦਬਾਅ ਥੱਲੇ ਨਹੀਂ, ਕਿਸੇ ਦੀ ਫੋਕੀ ਸਿਫਤ ਨੂੰ ਸੁਣ ਕੇ ਨਹੀਂ, ਚਾਰਾਂ ਨੂੰ ਇਨਕਾਰ ਕਰ ਦਿੱਤਾ। ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਸਾਧਿਆ ਗਿਆ ਹੈ। ਧੰਨ ਗੁਰੂ ਅਰਜੁਨ ਦੇਵ, ਉਹਨਾਂ ਦੇ ਵਿਰੋਧ ਪਹਿਲਾਂ ਫਿਰਕੀਏ ਵੱਲੋਂ ਕੀਤਾ ਗਿਆ, ਹੁਣ ਸ਼ਹਾਦਤ ਦਾ ਕਾਰਨ। ਮੁੱਦਤਾਂ ਪਹਿਲਾਂ ਤਾਂ ਇਹ ਹੀ ਕਹਿੰਦੇ ਰਹੇ ਕਿ ਚੰਦੂ ਸੀ ਜੀ ਇੱਕ ਰਿਸ਼ਤਾ ਕਾਰਨ ਬਣ ਗਿਆ, ਚੰਦੂ ਕਰਕੇ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ। ਚੰਦੂ ਇੱਕ ਕਾਰਨ ਬਣ ਸਕਦਾ ਹੈ ਪਰ ਇਹ ਕਦੀ ਵੀ ਭੁੱਲੀਏ ਨਾ ਕਿ ਸ਼ਹਾਦਤ ਦਾ ਕਾਰਨ ਕੇਵਲ ਚੰਦੂ ਨਹੀਂ, ਸ਼ਹਾਦਤ ਦਾ ਕਾਰਨ ਸੀ ਬਾਬੇ ਨਾਨਕ ਦੇ ਘਰ ਵਿੱਚੋਂ ਨਿਕਲਦੀ ਹੋਈ ਸੱਚ ਦੀ ਆਵਾਜ਼। ਉਹਦਾ ਵਿਰੋਧ ਬ੍ਰਾਹਮਣ ਨੇ ਵੀ ਕੀਤਾ, ਉਹਦਾ ਵਿਰੋਧ ਕਾਜ਼ੀ ਨੇ ਵੀ ਕੀਤਾ ਤੇ ਉਹਦਾ ਵਿਰੋਧ ਸਰਕਾਰ ਨੇ ਵੀ ਕੀਤਾ ਤੇ ਕਾਰਨ ਤਾਂ ਕਈ ਨੇ, ਜਿਵੇਂ ਹਵਾਲੇ ਦਿੱਤੇ ਜਾਂਦੇ ਨੇ ਕਿ ਜਹਾਂਗੀਰ ਦੀ ਆਪਣੀ ਲਿਖਤ ਦੇ ਉਹਨੇ ਤਾਂ ਸਤਿਗੁਰੂ ਦੇ ਘਰ ਨੂੰ ਝੂਠ ਦੀ ਦੁਕਾਨ ਸ਼ਬਦ ਵਰਤੇ ਨੇ ਤੇ ਉਹਦੇ ਅੰਦਰ ਦਾ ਮਨਸਾ ਇਹ ਵੀ ਪ੍ਰਗਟ ਹੁੰਦਾ ਹੈ ਕਿ ਮੁੱਦਤਾਂ ਤੋਂ ਮੇਰੇ ਅੰਦਰ ਦੀ ਇੱਛਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਏ ਪਰ ਨਹੀਂ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਦੇ ਦੋਸ਼ ਕੀ ਮੜੇ ਨੇ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ, ਇਹ ਕਿਹਾ ਤੁਸੀਂ ਉਹਨੂੰ ਰਾਜ ਤਿਲਕ ਦਿੱਤਾ ਹੈ। ਵੈਸੇ ਇਹ ਵੀ ਇੱਕ ਵਿਚਾਰ ਵਾਲਾ ਵਿਸ਼ਾ ਹੈ ਕਿ ਖੁਸਰੋ ਮਿਲਿਆ ਵੀ ਏ ਕਿ ਨਹੀਂ। ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਦੀ ਧਰਤੀ ਨੂੰ ਗਏ ਨੇ, 5 ਸਿੱਖ ਮੇਰੇ ਕਿਰਪਾਲੂ ਦੇ ਨਾਲ ਗਏ ਨੇ। ਦੇਖੋ 5 ਸਿੱਖਾਂ ਦੇ ਨਾਲ ਹਜ਼ੂਰ ਤੁਰੇ ਨੇ ਲਾਹੌਰ ਦੀ ਧਰਤੀ ਤੇ ਜਾ ਕੇ 3 ਤਰੀਕੇ ਨਾਲ ਤਸੀਹੇ ਦਿੱਤੇ ਨੇ, 33 ਤਵੀ ਹੈ, 33 ਰੇਤ ਹੈ ਤੇ ਉਬਲਦੀ ਦੇਗ ਹੈ। ਕਹਿਣਾ ਬਹੁਤ ਸੌਖਾ ਹੈ, ਸੁਣਨਾ ਵੀ ਬੜਾ ਸੌਖਾ ਹੈ। ਦੇਖੋ ਉਹ ਮਹਾਂਪੁਰਸ਼ ਜਿਨ੍ਹੇ ਰੱਬ ਦੇ ਗੀਤ ਗਾਏ, ਜਿਨ੍ਹੇ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਗਾਈ, ਜਿਹੜੇ ਸਾਰੀ ਜ਼ਿੰਦਗੀ ਠੰਡ ਵਿੱਚ ਰਹੇ, ਉਹਨਾਂ ਨੂੰ ਯਤਨ ਕੀਤਾ ਗਿਆ ਤਪਾਣ ਦਾ ਪਰ ਕਦੀ ਵੀ ਤਪੇ ਨਹੀਂ, ਅੱਜ ਉਹਨਾਂ ਦਾ ਸਬਰ ਦਾ ਘੁੱਟ, ਸਬਰ ਦਾ ਮੁਕਾਬਲਾ ਜ਼ਬਰ ਨਾਲ ਹੋਣ ਲੱਗਾ। 33 ਤਵੀ ਤੇ ਬਿਠਾਉਂਦੇ ਨੇ ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਤਾਂ ਵੀ ਅੰਦਰੋਂ ਤਪੇ ਨਹੀਂ, ਸੀਸ ਵਿੱਚ ਰੇਤਾ ਪਿਆ ਉਹ ਤਾਂ ਵੀ ਤਪੇ ਨਹੀਂ, ਉਬਲਦੀ ਦੇਗ ਵਿੱਚ ਬਿਠਾਇਆ ਤੇ ਉਹ ਤਾਂ ਵੀ ਤਪੇ ਨਹੀਂ। ਤਾਂ ਹੀ ਤਾਂ ਭਾਈ ਗੁਰਦਾਸ ਹੋਣਾ ਨੇ ਭਾਵੇਂ ਆਪਣੀ ਪੌੜੀ ਵਿਚ ਇਹ ਭਾਵ ਪੂਰਤ ਸ਼ਬਦ ਰਮਜ ਭਰਪੂਰ ਸ਼ਬਦ ਕਹੇ ਨੇ, ਪਰ ਅਸਲ ਵਿਚ ਉਹ ਗੁਰੂ ਅਰਜੁਨ ਦੇਵ ਜੀ ਦਾ ਅੰਦਰ ਹੈ। ਕਹਿੰਦੇ ਨੇ ਗੁਰੂ ਕੇ ਸਿੱਖੋ, ਜਿਵੇਂ ਮੱਛੀ ਪਾਣੀ ਦੇ ਵਿਚ ਰਹਿੰਦੀ ਏ ਤੇ ਉਹ ਅਸ ਦੀ ਪ੍ਰਸੰਨ ਹੈ, ਤਨ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦਾ ਪ੍ਰੇਮ, ਅੰਦਰ ਦੀ ਪ੍ਰਸੰਨਤਾ, ਅੰਦਰ ਦਾ ਨਿਹੋ ਇਸ ਤਰ੍ਹਾਂ ਹੈ ਜਿਵੇਂ ਮੱਛੀ ਪਾਣੀ ਵਿਚ ਹੈ। ਕਹਿੰਦੇ ਨੇ ਸ਼ਬਦ ਦੇ ਅਭਿਆਸੀ ਇਸ ਤਰ੍ਹਾਂ ਨੇ ਕਿ ਆਪਣੇ ਅੰਦਰੋਂ ਸ਼ਬਦ ਦੀ ਆਵਾਜ਼ ਨੂੰ ਟੁੱਟਣ ਨਹੀਂ ਦਿੰਦੇ, ਕਿ ਜਿਵੇਂ ਕੰਡਾ ਖੇੜਾ ਇਹਦੀ ਆਵਾਜ਼ ਸੁਣ ਕੇ ਮਿਰਗ ਜਿਹੜਾ ਉਸ ਪਾਸੇ ਨੂੰ ਦੌੜਦਾ ਹੈ। ਕਹਿਣ ਲੱਗੇ ਤੱਕੋ, ਉਹਨਾਂ ਦਾ ਜਾਪ ਇਸ ਤਰ੍ਹਾਂ ਹੈ ਕਿ ਜਿਵੇਂ ਬਬੀਆ ਉੱਚੀ ਉੱਚੀ ਬੋਲਦਾ ਹੋਵੇ, ਉਹਨਾਂ ਦੇ ਅੰਦਰ ਦੀ ਜਿਹੜੀ ਪਕੜ ਹੈ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਇੱਕ ਭਵਰਾ ਕਮਲ ਫੁੱਲ ਵਿੱਚ ਬੈਠਾ ਹੋਵੇ। ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਅਰਜੁਨ ਦੇਵ ਤੋਂ ਕੇਵਲ ਕੁਰਬਾਨ ਜਾ ਸ਼ਬਦ ਵਰਤੇ ਨੇ, ਰਹਿੰਦੇ ਗੁਰ ਦਰਿਆਓ ਵਿਚ ਮੀਨ ਕੁਲੇਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਮਿਰਗ ਜੋ ਭੀੜ ਪਈ ਚਿਤ ਅਵਰ ਨਾ ਜਾਣੀ। ਕਹਿਣ ਲੱਗੇ ਚਰਨ ਕਮਲ ਚਿਤ ਭਵਰ ਕਰ, ਸੁਖ ਸੰਪਤ ਵਿਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਬੀਤਰੈ ਵਾ ਬੀਏ ਕਿਉ ਆਖ ਵਖਾਣੀ, ਗੁਰਮੁਖ ਸੁਖ ਫਲ ਤਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਜਿਨ੍ਹਾਂ ਕੋਲ ਇੰਨੀ ਰਹਿਮਤ ਅੱਜ ਕਹਿ ਦੇ ਗੁਰ ਅਰਜੁਨ ਵਿਟੋ ਕੁਰਬਾਨ। ਉਸ ਧੰਨ ਗੁਰੂ ਅਰਜੁਨ ਦੇਵ ਤੋਂ ਕੁਰਬਾਨ ਜਾਣੇ ਹਨ ਤੇ ਅਰਜ਼ ਕੀਤੀ ਸੀ, ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤਪੇ ਨਹੀਂ, ਤੇ ਅੱਜ ਉਹਨਾਂ ਤੇ ਪੂਰਾ ਇਹ ਸ਼ਬਦ ਆਪਣਾ ਉਚਾਰਨ ਕੀਤਾ। ਉਹਨਾਂ ਨੇ ਕਮਾ ਕੇ ਦੱਸ ਦਿੱਤਾ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨੀ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਹਰ ਸੋਗ ਦੀ ਗੱਲ ਕੀਤੀ ਉਹਨਾਂ ਨੇ, ਦੁੱਖ ਸੁਖ ਦੀ ਗੱਲ ਕੀਤੀ, ਭੁੱਖ ਤ੍ਰਿਆ ਦੀ ਗੱਲ ਕੀਤੀ, ਪਰ ਅੰਦਰ ਦੀ ਜਿਹੜੀ ਅਡੋਲਤਾ ਹੈ, ਅੰਦਰ ਨੂੰ ਬ੍ਰਹਮ ਪਹਿਚਾਣ ਕੇ ਜਿਹੜੀ ਰਹਿਮਤ ਮਿਲੀ ਏ, ਧੰਨ ਗੁਰੂ ਅਰਜੁਨ ਸਾਹਿਬ ਦਾ ਅੰਦਰ ਖੰਡਾਓ ਵਿਚ ਨਹੀਂ ਆਇਆ। ਸਾਹਿਬ ਗੁਰੂ ਦੇਵ ਤੱਤੀ ਤਵੀ ਤੇ ਸ਼ਹਾਦਤ ਦਾ ਜਾਮ ਪੀਤਾ, ਇਸੇ ਕੋਈ ਸ਼ਬਦ ਭਾਵ ਪੂਰਤ ਸੱਜਣਾ ਨੇ ਕਹੇ ਨੇ। ਭਾਵੇਂ ਸਾਈ ਮੀਆਂ ਮੀਰ ਦੇ ਮੇਲ ਦਾ ਜ਼ਿਕਰ ਵੀ ਕਰਦੇ ਨੇ, ਅਸਲ ਵਿਚ ਇਹ ਪਹਿਲੀ ਸ਼ਹਾਦਤ ਸੀ ਧੰਨ ਗੁਰੂ ਅਰਜੁਨ ਦੇਵ ਜੀ ਦੀ, ਜਿਹਨੂੰ ਸਿੱਖਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ। ਤੇ ਮੈਂ ਪਿਛਲੀ ਵਾਰ ਸ਼ਾਇਦ ਅਰਜ਼ ਕੀਤੀ ਸੀ ਕਿ ਗੁਰੂ ਅਰਜੁਨ ਦੇਵ ਨਾਲ ਪੰਜ ਸਿੱਖ ਗਏ ਨੇ, ਸ਼ਹੀਦ ਕੋਈ ਨਹੀਂ ਹੋਇਆ। ਗੁਰੂ ਤੇਗ ਬਹਾਦਰ ਜੀ ਨਾਲ ਪੰਜ ਗਏ ਨੇ, ਪੰਜਾਂ ਵਿੱਚੋਂ ਤਿੰਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਦੋ ਦੀ ਜ਼ਿੰਮੇਵਾਰੀ ਭਾਵੇਂ ਵੱਖਰੀ ਹੈ, ਕੀ ਕਾਰਨ ਕਿ ਪੰਜਵੇਂ ਜਾਮੇ ਵਿੱਚ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ, ਨੌਵੇਂ ਜਾਮੇ ਵਿਚ ਗੁਰੂ ਸ਼ਹੀਦ ਹੁੰਦੇ ਨੇ ਬਾਅਦ ਵਿਚ ਹੁੰਦੇ ਨੇ, ਸਿੱਖ ਸ਼ਹੀਦ ਹੁੰਦੇ ਨੇ ਤੇ ਗੁਰੂ ਦੇਖਦੇ ਪਏ, ਉਦੋਂ ਪੰਜ ਸਿੱਖ ਦੇਖਦੇ ਨੇ ਗੁਰੂ ਸ਼ਹੀਦ ਹੈ। ਅਸਲ ਵਿਚ ਸੋਚਣਾ ਕਿ ਮੇਰੇ ਸਤਿਗੁਰੂ ਜੀ, ਤੁਸੀਂ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਲੋਕਾਂ ਨੂੰ ਸੱਚ ਦੇ ਮਾਰਗ ਤੇ ਆਪਣੇ ਤਨ ਦੀ ਕੁਰਬਾਨੀ ਦੇਣ ਤੋਂ ਪਹਿਲਾਂ ਆਪ ਤੱਤੀ ਤਵੀ ਤੇ ਬਿਠਾਇਆ ਤੇ ਪੰਜਾਂ ਨੂੰ ਸਾਹਮਣੇ ਖਿਲਾਰ ਕੇ ਕਹਿ ਦਿੱਤਾ, ਬੇਟਾ ਆਉਣ ਵਾਲੇ ਸਮੇਂ ਵਿਚ ਆਹ ਕੁਝ ਵਾਪਰੇਗਾ, ਜਿਵੇਂ ਅਧਰ ਨੂੰ ਜਰ ਗਿਆ ਇਸੇ ਤਰ੍ਹਾਂ ਭਾਣਾ ਮੰਨ ਲਿਆ ਜੇ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਵਿਚ ਤੱਕਦੇ ਆ ਕਿ ਸਿੱਖ ਸ਼ਹੀਦ ਹੁੰਦੇ ਨੇ, ਅੱਖਾਂ ਨਾਲ ਦੇਖਦੇ ਨੇ, ਤੇ ਭਾਈ ਦਿਆਲਾ ਦੇ ਉਹ ਸ਼ਬਦ ਮਾਨੋ ਇਸ ਗੱਲ ਦੀ ਗਵਾਹੀ ਪੈ ਦਿੰਦੇ ਨੇ ਕਿ ਜਿਹੜਾ ਸਬਕ ਤੁਸੀਂ ਪੰਜਵੇਂ ਜਾਮੇ ਵਿਚ ਦ੍ਰਿੜ ਕਰਾਇਆ ਸੀ, ਅੱਜ ਦਾਦਾ ਸੀ ਉਹਨੂੰ ਤੇਰੇ ਨੌਵੇਂ ਜਾਮੇ ਵਿਚ ਪੱਕਿਆ ਪਕਾ ਲਿਆ ਹੈ। ਉਹ ਸ਼ਬਦ ਕੀ ਸਨ ਕਿ ਹੇ ਗੁਰੂ ਤੇਗ ਬਹਾਦਰ ਜੀ, ਕਿ ਤੁਸੀਂ ਪੰਜਵੇਂ ਜਾਮੇ ਵਿਚ ਗੁਰੂ ਅਰਜੁਨ ਦੇਵ ਜੀ ਦੇ ਰੂਪ ਅੰਦਰ ਆਪ ਤੱਤੀ ਤਵੀ ਤੇ ਬੈਠੇ, ਸੀਸ ਵਿਚ ਰੇਤਾ ਪਵਾਇਆ, ਉਦੋਂ ਉਬਲਦੀ ਦੇਗ ਲਾਹੌਰ ਦੀ ਜਹਾਂਗੀਰ ਦੀ ਸਹਾਰ ਲਈ, ਹੁਣ ਮੇਰ ਕਰਿਓ ਸਿੱਖ ਵਿਚ ਵਰਤਿਓ, ਤੇਰੇ ਤੋਂ ਬਾਅਦ ਅੱਜ ਦੂਸਰੀ ਵਾਰ ਸਿੱਖ ਨੂੰ ਉਬਲਦੀ ਦੇਗ ਮਿਲੀ ਏ, ਜਿਵੇਂ ਉਥੇ ਉਬਾਲੇ ਸਹਾਰ ਗਏ ਅੱਜ ਇਥੇ ਵੀ ਉਬਾਲੇ ਸਹਾਰ ਜਾਇਆ। ਦੇਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲਿਆਂਦਾ। ਇਸ ਉਰਦੂ ਦੇ ਅਦੀਬ ਦੇ ਸ਼ਬਦ ਨੇ ਕਿ ਗੁਰੂ ਸਾਹਿਬ ਦੇ ਮੁਖ ਤੋਂ ਉਹਨੇ ਵਚਨ ਕਰਾਏ। ਦੇਖੋ ਹਰ ਇੱਕ ਵਿਦਵਾਨ ਦਾ ਆਪਣਾ ਤਰੀਕਾ ਹੁੰਦਾ ਕਿ ਉਸ ਘਟਨਾ ਨੂੰ ਸ਼ਿੰਗਾਰ ਕੇ ਪੇਸ਼ ਕਰਨਾ। ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਨੇ, ਅੱਗ ਦੀਆਂ ਲਪਟਾਂ ਪਈਆਂ ਨਿਕਲਦੀਆਂ ਨੇ, ਤੇ ਕੇਵਲ ਇਹ ਮਿਥਿਓਲੋਜੀ ਜਾਂ ਮਿਥ ਕਹਾਣੀਆਂ ਨਹੀਂ। ਸਾਹਿਬ ਗੁਰੂ ਅਰਜੁਨ ਦੇਵ ਦੇ ਮੁਖ ਤੋਂ ਨੇ ਸ਼ਬਦ ਕਹਾਏ ਨੇ, ਕਹਿਣ ਲੱਗੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਕਿਵੇਂ ਤੁਸੀਂ ਰੋਕ ਲਓਗੇ ਅੱਗ ਨਾਲ ਸੱਚ ਦੀ ਆਵਾਜ਼ ਨੂੰ? ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੇ ਆਤਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਉਹਦੀ ਤਲਵਾਰ ਨੂੰ, ਮੀਰੀ ਪੀਰੀ ਦੀ ਕਿਰਪਾ ਨੂੰ ਕਿੰਨੇ ਰੋਕਣਾ। ਤੇ ਇੱਕ ਅਦੀਬ ਨੇ ਤਾਂ ਇਥੋਂ ਤੱਕ ਹਜ਼ੂਰ ਨੇ ਕਿਹਾ, ਅਸਲ ਵਿਚ ਇਹ ਤੱਤੀ ਤਵੀ ਤੇ ਗੱਲ ਖੇਡ ਖਤਮ ਨਹੀਂ ਹੋਈ, ਅੱਜ ਤਾਂ ਕੰਮ ਸ਼ੁਰੂ ਹੋਇਆ ਹੈ, ਅੱਜ ਬੀਜ ਪਾਇਆ ਹੈ। ਤੇ ਉਸ ਕਵੀ ਦੇ ਸੱਜਣ ਸਨ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿਚ ਹੀ ਫੁੱਲ ਇਸ ਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਕੁੱਥੋਂ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਜ ਖਿੜੇ ਜੀ ਤੋੜ ਕੇ ਟਾਣੀਆਂ ਤੋਂ, ਕਿਨ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਦੇ, ਲਾਗੇ ਖਿਜ਼ਾਂ ਨੇ ਇਸ ਦੇ ਝੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੇ ਉਹ ਸ਼ਹਾਦਤ ਦਾ ਇੱਕ ਬੀਜ ਬੀਜ ਦਿੱਤਾ। ਅੱਗੇ ਸਿੱਖ ਕੇਵਲ ਗੁਰਬਾਣੀ ਪੜ੍ਹਦਾ ਹੈ, ਭਾਵਾਂ ਕਿ ਕੁਰਬਾਨੀ ਦਾ ਸ਼ਬਦ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋ ਗਿਆ। ਜਿਹੜਾ ਹੁਕਮ ਮੰਨਣਾ ਆ ਗਿਆ ਨਾ, ਸੱਚ ਜਾਣੋ ਉਹਦੇ ਅੰਦਰ ਕੁਰਬਾਨੀ ਦਾ ਬੀਜ ਬੀਜਿਆ ਜਾ ਚੁੱਕਾ ਹੈ। ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠ ਗਏ, ਪਰ ਅੰਦਰ ਦੀ ਠੰਡ, ਅੰਦਰ ਦਾ ਸਬਰ, ਅੰਦਰ ਦੀ ਇਕਾਗਰਤਾ, ਅੰਦਰ ਦਾ ਟਿਕਾ ਉਹਨਾਂ ਦਾ ਖਤਮ ਨਹੀਂ ਹੋਇਆ। ਮੈਂ ਕੱਲ ਵੀ ਇਹ ਕਰਜ਼ ਕੀਤੀ ਸੀ, ਸ਼ਾਇਦ ਪਰਸੋਂ, ਤੇ ਸਰਬੱਤ ਦੇ ਭਲੇ ਦੀ ਗੱਲ ਜ਼ਰੂਰ ਕਰਨੇ ਆ, ਪਰ ਮਨ ਮੰਗਦਾ ਨਹੀਂ ਜੇ ਸਰਬੱਤ ਦਾ ਭਲਾ। ਜੇ ਕਿਸੇ ਨੇ ਦਵੈਸ਼ ਤੋਂ ਰਹਿ ਤੋ ਕੇ ਜ਼ਿੰਦਗੀ ਤੱਕਣੀ ਏ, ਤੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਤੱਕੀਏ। ਮੈਂ ਸਿਰਫ ਇੱਕ ਦੋ ਉਦਾਹਰਨ ਦੇ ਕੇ ਸਮਾਪਤੀ ਕਰਨੀ ਏ। ਉਹਨਾਂ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਬ੍ਰਹਮ ਗਿਆਨੀ ਪੁਰਸ਼ ਤਾਂ ਇੱਕ ਰੁੱਖ ਦੀ ਤਰ੍ਹਾਂ। ਇਹ ਸਿਰਫ ਐਗਜ਼ਾਮਪਲ ਦੇ ਕੇ ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ। ਕਹਿੰਦੇ ਨੇ ਤਿੱਖੇ ਸ਼ਸਤਰ ਦੇ ਨਾਲ ਰੁੱਖ ਨੂੰ ਕੱਟ ਦਿੱਤਾ ਹੈ। ਬਾਬਾ ਫਰੀਦ ਸਾਹਿਬ ਨੇ ਜਿੱਦਣ ਦਰਵੇਸ਼ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੇ ਦਰਵੇਸ਼ ਦੀ ਜ਼ਿੰਦਗੀ ਪੜ੍ਹਨੀ ਚਾਹੁੰਦਾ ਤੇ ਰੁੱਖ ਨੂੰ ਪੜ੍ਹਨਾ ਸ਼ੁਰੂ ਕਰ ਦੇ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ। ਹੁਣ ਰੁੱਖ ਦੀ ਜਿਰਾਂਦ ਕੀ ਏ? ਦਰਵੇਸ਼ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਸ਼ਸਤਰ ਤਿੱਖੇ ਨਾਲ ਰੁੱਖ ਨੂੰ ਕੁੱਟਿਆ ਤੇ ਤੱਕਿਓ, ਰੁੱਖ ਨੇ ਕਦੀ ਵੀ ਅੱਗੇ ਉਹਨੂੰ ਪੁਕਾਰ ਕੇ ਤਰਲੇ ਨਹੀਂ ਲਏ। ਸ਼ਸਤਰ ਨਾਲ ਮਨੁੱਖ ਰੁੱਖ ਨੂੰ ਕੱਟਦਾ ਹੈ, ਤੇ ਜਦੋਂ ਇਹਨੂੰ ਸਰਦੀ ਲੱਗਦੀ ਏ, ਉਸੇ ਰੁੱਖ ਦੇ ਫੱਟੇ ਚੀਰ ਕੇ ਉਸ ਰੁੱਖ ਦੇ ਨਾਲ ਉਹ ਸੋਹਣੇ ਘਰ ਬਣਾਉਂਦਾ ਤੇ ਉਹਦੀ ਲੱਕੜ ਇਹਨੂੰ ਸਰਦੀ ਤੇ ਗਰਮੀ ਤੋਂ ਬਚਾਉਂਦੀ। ਬੰਦੇ ਨੇ ਲੱਕੜ ਨੂੰ ਕੱਟਿਆ, ਪਰ ਲੱਕੜ ਨੇ ਇਹਨੂੰ ਸਰਦੀ ਗਰਮੀ ਤੋਂ ਬਚਾਇਆ। ਇਸੀ ਬਸ ਨਹੀਂ, ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਜਿਸ ਦਿਨ ਇਹ ਬੰਦਾ ਪਾਣੀ ਦੇ ਦਰਿਆ ਵੱਲ ਚੱਲਿਆ ਤੇ ਦਰਿਆ ਵਿੱਚ ਪਾਣੀ ਉਛਾਲੇ ਪਿਆ ਮਾਰਦਾ, ਆਪਣੀ ਤਾਕਤ ਨਾਲ ਮਨੁੱਖ ਡੁੱਬਣ ਲੱਗਾ, ਤੇ ਉਸੇ ਰੁੱਖ ਦੀ ਲੱਕੜ ਦੀ ਬਣੀ ਹੋਈ ਬੇੜੀ ਸੀ, ਉਹਨੇ ਕਿਹਾ ਤੂੰ ਤਾਂ ਭਾਵੇਂ ਮੈਨੂੰ ਚੀਰਿਆ ਹੈ, ਆ ਮੈਂ ਤੈਨੂੰ ਆਪਣੇ ਵਿੱਚ ਬਿਠਾ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਾ ਦੇਣੀ। ਰੁੱਖ ਵਰਗੀ ਸਹਿਨਸ਼ੀਲਤਾ, ਬ੍ਰਹਮ ਗਿਆਨੀ ਤਾਂ ਹੈ ਹੀ ਰੁੱਖ, ਦਰਵੇਸ਼ ਦੀ ਜਿਰਾਂਦ ਰੁੱਖ ਵਰਗੀ ਏ। ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਕਿ ਸ਼ਸਤਰ ਤੀਖਣ ਕਾ ਡਾਰਿਓ ਮਨ ਨਾ ਕੀਨੋ ਰੋਸ, ਕਾਜੂਆਂ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ਼। ਅਗਲੀ ਤੋਖੇ ਕਹਿਣ ਲੱਗੇ ਚਰਨ ਤਲੇ ਉਗਾਹੇ ਬੈਸਿਓ, ਸ਼ਰਮ ਨਾ ਰਿਓ ਸਰੀਰ, ਮਾਂ ਸਾਗਰ ਨੈ ਵਿਆਪੈ ਖਿਨੈ ਉਤਾਰਿਓ ਤੀਰ। ਇਸ ਖਿਨ ਵਿਚ ਉਸ ਬੰਦੇ ਨੂੰ ਦਰਿਆ ਤੋਂ ਪਾਰ ਕਰ ਦਿੱਤਾ, ਪਰ ਧਰਤੀ ਦੇ ਲੋਕੋ ਪਤਾ ਨੀ ਰੁੱਖ ਸੁੱਖ ਦਿੰਦਾ ਤੇ ਰੁੱਖ ਧਰਤੀ ਦੇ ਲੋਕਾਂ ਨੂੰ ਚੰਗਾ ਲੱਗਦਾ ਹੀ ਨਹੀਂ ਪਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜੁਨ ਦੇਵ ਨੇ ਕਿਹਾ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਬਾਬਾ ਫਰੀਦ ਜੀ ਕਹਿੰਦੇ ਨੇ ਰੁੱਖ ਵਰਗੀ ਜਿਰਾਂਦ ਹੈ, ਤੇ ਭਾਈ ਗੁਰਦਾਸ ਹੋਣਾ ਨੇ ਭਾਣੇ ਦੀ ਵਿਆਖਿਆ ਕਰਦਿਆਂ ਕਿਹਾ ਜੇ ਭਾਣਾ ਮੰਨਣਾ ਸਿੱਖਣਾ ਤੇ ਰੁੱਖ ਤੋਂ ਸਿੱਖੇ। ਉਹਨਾਂ ਦੇ ਇੱਕ ਪੌੜੀ ਆਉਂਦੀ ਏ, ਕਹਿਣ ਲੱਗੇ ਸਿਰ ਤਲਵਾਵਾ ਹੈ ਰੁੱਖ ਦਾ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਆਪ ਸਹੰਦੇ ਦੁੱਖ ਜਗ ਵਰਸਾਇਆ। ਦੇਖੋ ਅਖੀਰ ਤੇ ਸ਼ਬਦ ਭਾਣਾ ਕਿਉਂਕਿ ਗੁਰੂ ਸਾਹਿਬ ਨੇ ਭਾਣਾ ਮੰਨੇ ਅੰਦਰ ਦੀ ਇਕਾਗਰਤਾ ਹੈ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਆਪ ਸਹੰਦੇ ਦੁੱਖ ਜਗ ਵਰਸਾਇਆ ਫਲ ਦੇ ਲਾਇਨ ਭੁੱਖ ਵੱਟ ਵਧਾਇਆ। ਕਹਿਣ ਲੱਗੇ ਲੋਕ ਵੱਟੇ ਮਾਰਦੇ ਨੇ ਤੇ ਵੱਟੇ ਮਾਰਨ ਵਾਲਿਆਂ ਨੂੰ ਵੀ ਕਹਿੰਦੇ ਨੇ ਤੂੰ ਵੱਟਾ ਬੇਸ਼ਕ ਮਾਰ ਲੈ ਤੇਰੇ ਵੱਟੇ ਨਾਲ ਜਿਹੜਾ ਫਲ ਡਿੱਗੇਗਾ ਉਹਨੇ ਖਾਈ ਉਹਦੇ ਖਾਣ ਨਾਲ ਮੈਂ ਤੈਨੂੰ ਅੰਦਰ ਦਾ ਸੁੱਖ ਦਿਆਂਗਾ। ਤੱਕੋ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਆਪ ਸਹੰਦੇ ਦੁੱਖ ਜਗ ਵਰਸਾਇਆ ਫਲ ਦੇ ਲਾਇਨ ਭੁੱਖ ਵੱਟ ਵਧਾਇਆ ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ। ਕਹਿਣ ਲੱਗੇ ਵਿਰਲੇ ਹੀ ਸਨਮੁੱਖ ਭਾਣਾ ਪਾਇਆ। ਕੋਈ ਵਿਰਲੇ ਵਿਰਲੇ ਨੇ ਜਿਨ੍ਹਾਂ ਨੂੰ ਰੁੱਖ ਦੀ ਤਰ੍ਹਾਂ ਭਾਣਾ ਪਾਉਂਦਾ ਹੈ। ਇਸੇ ਕਰਕੇ ਭਾਈ ਸਾਹਿਬ ਉਹਨਾਂ ਨੇ ਇੱਕ ਗੱਲ ਕਹੀ ਭਾਈ ਵੀਰ ਸਿੰਘ ਉਹਨਾਂ ਨੇ ਉਹ ਕਹਿਣ ਲੱਗੇ ਰੁੱਖ ਨੇ ਪੁਕਾਰ ਕੇ ਕਿਹਾ ਹੇ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਅਸਾਡੇ ਲੜਦੇ। ਰੁੱਖ ਦੀ ਜਰਾਂਦ ਬੜੀ ਹੈ ਪਰ ਬੰਦੇ ਦਾ ਵੈਰ ਵੀ ਬੜਾ ਜੇ ਰੁੱਖ ਨੂੰ ਕੱਟਦਾ ਵੀ ਭੱਜ ਭੱਜ ਕੇ ਵੇ। ਪਰ ਇਹ ਗੱਲ ਕਦੀ ਨਾ ਭੁੱਲੀ ਜਿਹੜਾ ਇਹਨਾਂ ਸਭ ਕੁਝ ਸਹੀ ਬੈਠਾ ਹੈ ਆਪਣੇ ਤਨ ਤੇ ਉਹ ਸਰਦੀ ਗਰਮੀ ਸਭ ਕੁਝ ਸਹਿੰਦਾ ਪਿਆ ਤੱਕੀ ਜਿੱਦਣ ਤੂੰ ਇਹਨੂੰ ਕੱਟਣ ਲੱਗ ਪਿਓ ਨਾ ਸੱਚ ਜਾਣੀ ਕਿ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਵਾਤਾਵਰਨ ਦੀ ਗੱਲ ਨਹੀਂ। ਭਾਵੇਂ ਅੱਜ ਅਸੀਂ ਕਹਿੰਦੇ ਹਾਂ ਹਿੰਦੁਸਤਾਨ ਵਿਚ ਤਾਂ ਬੰਦੇ ਦਾ ਪਹਿਲਾ ਸਭ ਤੋਂ ਵੈਰ ਹੀ ਇਹ ਵੇ ਕਿ ਜਿੱਥੇ ਪੈਰੀ ਲਓ ਜਿੱਥੇ ਘਰ ਬਣਾਓ ਪਹਿਲਾਂ ਰੁੱਖ ਨੂੰ ਸਾਰੀ ਦੇ। ਉਹ ਕਹਿੰਦੇ ਇੱਕ ਗੱਲ ਚੇਤੇ ਰੱਖੀ ਰੁੱਖ ਨਾਲ ਤੇਰਾ ਵੈਰ ਏ ਰੁੱਖ ਦੀ ਜਰਾਂਦ ਬੜੀ ਆ ਇਹ ਸਰਦੀ ਗਰਦੀ ਗਰਮੀ ਸਭ ਕੁਝ ਸਹਿ ਕੇ ਤੈਨੂੰ ਛਾਂ ਤੇ ਮਿੱਠੇ ਫਲ ਦਿੰਦਾ ਇਹ ਕਦੀ ਭੁੱਲੀ ਨਾ ਜਿੱਦਣ ਇਹਨੂੰ ਕੱਟ ਦਿੱਤਾ ਕੜਕ ਦੀ ਧੁੱਪ ਵਿਚ ਤੈਨੂੰ ਕਿਸੇ ਨੇ ਛਾਂ ਨਹੀਂ ਦੇਣੀ ਜਿੱਦਣ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੈਨੂੰ ਮਿੱਠੇ ਫਲ ਨਹੀਂ ਦੇਣੇ। ਜਿਹੜੀ ਮੈਂ ਅਰਜ਼ ਕਰਨੀ ਚਾਹਨਾ ਜਿੱਦਣ ਤੂੰ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੇਰੇ ਅੰਦਰ ਬਿਮਾਰੀਆਂ ਦਾ ਜਨਮ ਹੋਣਾ ਤੈਨੂੰ ਸਾਹ ਲੈਣ ਵਾਲੀ ਹਵਾ ਵੀ ਸਾਫ਼ ਏ ਪਿਆ ਕਰਦਾ। ਰੁੱਖ ਨੂੰ ਕੱਟੀ ਨਾ ਤੱਕ ਪਰ ਇੱਕ ਬੇਨਤੀ ਕਰਾਂ ਰੁੱਖ ਨੂੰ ਕੱਟ ਦਈਏ ਉਹਦੀ ਛਾਂ ਚਲੀ ਜਾਂਦੀ ਏ ਰੁੱਖ ਨੂੰ ਕੱਟ ਦਈਏ ਉਹਦੇ ਫਲ ਚਲੇ ਜਾਂਦੇ ਨੇ ਰੁੱਖ ਨੂੰ ਕੱਟ ਦਈਏ ਤਾਂ ਉਹ ਹਵਾ ਨੂੰ ਸਾਫ਼ ਕਰਨ ਵਾਲੀ ਤਾਕਤ ਚਲੀ ਜਾਂਦੀ ਏ। ਪਰ ਗੁਰੂ ਅਰਜਨ ਦੇਵ ਰੁੱਖ ਦੀ ਤਰ੍ਹਾਂ ਨੇ ਜਿਨ੍ਹਾਂ ਨੂੰ ਕੱਟਣ ਦਾ ਯਤਨ ਕੀਤਾ ਤੇ ਕੱਟਿਆ ਪਰ ਚੇਤੇ ਰੱਖੀਏ ਦੀ ਬਾਣੀ ਦੀ ਠੰਡ ਨਹੀਂ ਜਾਣੀ ਅੱਜ ਵੀ ਕੋਲ ਆਈ ਤਪਦਿਆਂ ਤੈਨੂੰ ਸੁਖਮਨੀ ਸਾਹਿਬ ਅੰਦਰ ਦੀ ਠੰਡ ਦੇ ਤੈਨੂੰ ਬਿਲਾਵਲ ਅੰਦਰ ਦਾ ਰਸ ਦੇਗਾ ਤੈਨੂੰ ਸੁਰਜ ਦੇ ਸ਼ਬਦ ਅੰਦਰ ਦਾ ਟਿਕਾ ਦੇਣਗੇ। ਇਹ ਗੱਲ ਵੱਖਰੀ ਕਿ ਜਰਾਂਦ ਰੁੱਖ ਦੀ ਤਰ੍ਹਾਂ ਰੁੱਖ ਤਾਂ ਕੱਟਣ ਤੋਂ ਬਾਅਦ ਛਾਂ ਫਲ ਠੰਡ ਕਿਸੇ ਨੂੰ ਨਹੀਂ ਦੇ ਸਕਦਾ ਪਰ ਗੁਰੂ ਅਰਜਨ ਦੇਵ ਸ਼ਹੀਦ ਹੋਣ ਤੋਂ ਬਾਅਦ ਸਦੀਆਂ ਲੰਘ ਗਈਆਂ ਨੇ ਉਹਨਾਂ ਦੀ ਬਾਣੀ ਪੜ੍ਹਨੇ ਆ ਅੱਜ ਵੀ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਪੈ ਦਿੰਦੇ। ਪਰ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਉਹ ਕਹਿੰਦੇ ਉਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਸਾਡੇ ਲੜਦੇ ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜ੍ਹਦੇ। ਰੁੱਖ ਨੇ ਕਿੰਨੀ ਪੁੱਛਾ ਮਲਣੀ ਐ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜ੍ਹਦੇ ਘੇਰੇ ਅਤੇ ਫੈਲਾਓ ਅਸਾਡੇ ਵਿੱਚ ਅਸਮਾਨਾ ਹੋਸਣ ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ। ਦੇਖੋ ਸਾਡੀ ਕਿੰਨੀ ਕੁ ਥਾਂ ਚ ਮੱਲੀ ਬੈਠੇ ਆ ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੋ। ਉਸ ਗੁਰੂ ਅਰਜਨ ਦੇਵ ਜੀ ਨੇ ਰੁੱਖ ਦੀ ਤਰ੍ਹਾਂ ਜਰਾਂ ਤਾਂ ਹੈ ਪਰ ਮੈਂ ਬੇਨਤੀ ਕਰਾਂ ਰੁੱਖ ਤੋਂ ਉੱਪਰ ਨੇ ਰੁੱਖ ਕੱਟਿਆ ਜਾਏ ਛਾਂ ਤੇ ਫਲ ਚਲੇ ਜਾਂਦੇ ਨੇ ਪਰ ਇਹ ਤੱਤੀ ਤਵੀ ਤੇ ਬੈਠ ਗਏ। ਸੁਖਮਨੀ ਦੀ ਠੰਡ ਹੈ ਸੁਰਸ ਦੀ ਠੰਡ ਹੈ ਬਿਲਾਵਲ ਦੀ ਠੰਡ ਹੈ ਗੌੜੀ ਵਿੱਚ ਠੰਡ ਹੈ ਸਾਨੂੰ ਅੰਦਰ ਦਾ ਸਕੂਨ ਦਿੱਤਾ ਤੇ ਸਭ ਤੋਂ ਵੱਡੀ ਰਹਿਮਤ ਕੀਤੀ ਉਹਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸਾਨੂੰ ਦੇ ਗਏ। ਸਿੱਖੋ ਕਦੀ ਉਹਨਾਂ ਦਾ ਪਰਉਪਕਾਰ ਨਾ ਭੁੱਲੀਏ। ਕਹਿੰਦੇ ਨੇ ਬੇਟਾ ਮੈਂ ਖਜ਼ਾਨਾ ਦੇ ਚੱਲਿਆ ਹੁਣ ਇਸ ਖਜ਼ਾਨੇ ਨੂੰ ਤੂੰ ਖਾ ਲਈ ਇਹਨੂੰ ਖਰਚ ਲਈ। ਸ਼ਬਦ ਨੇ ਕਿ ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਤਾਂ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਂ ਮੈਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਇੱਕ ਕਿਰਪਾ ਉਹਨਾਂ ਹੋਰ ਕੀਤੀ ਭਾਵੇਂ ਅੱਜ ਇੱਕ ਨਵੀਂ ਗੱਲ ਚੱਲ ਪਈ ਏ ਕਿ ਭਗਤਾਂ ਨੂੰ ਵੱਖ ਵੱਖ ਕੀਤਾ ਜਾਂਦਾ ਮੈਂ ਕਹਿ ਕੇ ਸਮਾਪਤੀ ਕਰਨਾ ਕਿ ਇਹਨਾਂ ਨੂੰ ਜੀ ਗੁਰੂ ਸ਼ਬਦ ਕਹੋ। ਸ਼ਬਦ ਗੁਰੂ ਹੈ ਧੰਨ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਮੱਥੇ ਟੇਕਨੇ ਆ ਕਦੀ ਗੁਰੂ ਜਿਹੜਾ ਸਤਿਗੁਰੂ ਦੀ ਲਹਿਰ ਹੈ ਨਾ, ਹਿੰਦੁਸਤਾਨ ਵਿਚ ਇਹੋ ਜਿਹੀ ਲਹਿਰ ਸ਼ਾਇਦ ਕਿਤੇ ਕੋਈ ਮਿਲੇ। ਸ਼ਾਇਦ ਗੁਰੂ ਅਰਜੁਨ ਦੇਵ ਜੀ ਨੇ ਇੰਨੀ ਮਿਹਰ ਕੀਤੀ ਏ, ਮੈਂ ਕਹਿੰਦਾ ਦਾਤਾ ਤੇਰਾ ਪਰਉਪਕਾਰ ਹਿੰਦੁਸਤਾਨ ਦੀ ਘੱਟ ਗਿਣਤੀ ਤੇ ਤੇਰੇ ਪਰਉਪਕਾਰ ਜਿਨ੍ਹਾਂ ਨੂੰ ਜਾਤ ਕਰਕੇ ਨਫ਼ਰਤ ਕੀਤੀ ਜਾਂਦੀ ਏ ਉਹਨਾਂ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਉਹ ਕਿਵੇਂ ਕਿ ਜਿਸ ਮਹਾਂਪੁਰਸ਼ ਨੂੰ ਮੰਦਿਰ ਵਿਚੋਂ ਧੱਕੇ ਪਏ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਚਿੰਨੜੀ ਜਾਤ ਮੇਰੀ ਜਾਦਮ ਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ। ਉਹਨਾਂ ਫਿਰ ਦੂਜੀ ਵਾਰੀ ਕਿਹਾ ਇਹ ਪੰਡਿਆ ਮੋਕੋ ਢੇਡ ਕਹਿਤ ਹੈ ਤੇਰੀ ਪੈਜ ਪਛਾਉਂਦੀ ਕੋਇਲਾ। ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਨਹੀਂ, ਭਾਵੇਂ ਵਕਤੀ ਤੌਰ ਤੇ ਤੁਹਾਨੂੰ ਮੰਦਰ ਵਿਚੋਂ ਧੱਕੇ ਮਾਰੇ ਪਰ ਤੁਹਾਡੇ ਹਿਰਦੇ ਦੀ ਆਵਾਜ਼ ਨੂੰ ਹਰਿਮੰਦਰ ਵਿਚ ਚੁਕਾ ਕੇ ਜਾਵਾਂਗਾ। ਜਿਨ੍ਹਾਂ ਨੂੰ ਲੋਕ ਮੰਦਰ ਵਿਚ ਰੇਸ਼ਨ ਬਹਿਣ ਦਿੰਦੇ ਮੇਰੇ ਗੁਰੂ ਅਰਜਨ ਦੇਵ ਸਦਾ ਲਈ ਹਰਿਮੰਦਰ ਵਿਚ ਚੁਕਾ ਗਏ। ਕਿ ਇਹ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਨੇ। ਆਓ ਉਸ ਦਾਤੇ ਦੇ ਚਰਨਾਂ ਨਾਲ ਆਪਾਂ ਜੁੜੀਏ, ਜੇ ਸ਼ਹਾਦਤ ਵਾਲਾ ਦਿਨ ਮਨਾਉਂਦੇ ਆ ਤੇ ਯਤਨ ਕਰੀਏ ਦਾਤਾ ਅਗਲੇ ਸਾਲ ਤੱਕ ਸਾਨੂੰ ਵੀ ਜਰਾਂਦ ਦੇ ਦੇ, ਸਾਨੂੰ ਭਾਣਾ ਮੰਨਣ ਦੀ ਜਾਚ ਆ ਜਾਏ। ਤੱਤੀ ਤਵੀ ਤੇ ਤਾਂ ਕੀ ਬਹਿਣਾ, ਅਸੀਂ ਤਾਂ ਬੈਡ ਉੱਤੇ ਬੈਠਿਆ ਏਸੀ ਵਿਚ ਬੈਠਿਆ ਤੱਤੀ ਜਾਂਦੇ ਆ, ਤੱਤੀ ਤਵੀ ਤੇ ਕਿੰਨੇ ਜਾ ਕੇ ਬਹਿਣਾ। ਤੱਕਿਓ ਖਾਂ ਅਸੀਂ ਤਾਂ ਠੰਡ ਵਿਚ ਇੱਥੇ ਕਲਪਨੇ ਪਏ ਆ ਤੇ ਉਹ ਕੈਸਾ ਹਿਰਦਾ ਜਿਹੜਾ ਅੱਗ ਵਿਚ ਬੈਠਾ ਵੀ ਠੰਡਾ ਹੈ। ਏਸੀ ਅੰਦਰ ਦੀ ਅਵਸਥਾ, ਏਸੀ ਬ੍ਰਹਮ ਗਿਆਨੀ, ਇਹਨੂੰ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਅੱਜ ਥੋੜਾ ਜਿਹਾ ਮੈਂ ਸੰਕੋਚ ਕੇ ਤਾਂ ਚੱਲਿਆ ਕਿਉਂਕਿ ਕੱਲ ਕਾਫੀ ਥਕਾਵਟ ਹੋ ਗਈ, ਸਰੀਰ ਹੀ ਹੈ ਨਾ, ਤੇ ਆਰਾਮ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਕਰਕੇ ਅੱਜ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸਮੂਹ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੇ ਵਜ਼ੀਰ ਬਾਜਵਾ ਸਾਹਿਬ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ।
1: ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ। ਕਲਯੁਗ ਪੀੜੀ ਸੋਡੀਆਂ, ਅਵਚਲ ਨੀਵ ਉਸਾਰ ਖਲਾਰੀ। ਕਲਯੁਗ ਪੀੜੀ ਸੋਡੀਆਂ, ਅਵਚਲ ਨੀਵ ਉਸਾਰ ਖਲਾਰੀ। ਜੁਗ ਜੁਗ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪਨੇ ਸਤਿਗੁਰਾਂ ਦੇ ਇਲਾਹੀ ਬਚਨ ਕੀਰਤਨ ਰਾਹੀਂ ਸਰਵਣ ਕੀਤੇ ਨੇ, ਜਿੱਥੇ ਆਪਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਰੋਜ਼ਾਨਾ ਕਰਦੇ ਆ ਰਹੇ ਹਾਂ। ਉੱਥੇ ਅੱਜ ਛੱਠਮ ਪੀਰ ਮੀਰੀ ਪੀਰੀ ਦੇ ਦਾਤਾ ਅਕਾਲ ਤਖਤ ਸਾਹਿਬ ਦੇ ਸਿਰਜਣਹਾਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਹੈ। ਉਹ ਸਤਿਗੁਰੂ ਜਿਸ ਨੇ ਜਦੋਂ ਜ਼ਾਲਮ ਪਿਆਰ ਨਾਲ ਨਾ ਸਮਝੇ, ਕੁਰਬਾਨੀ ਦੇਣ ਤੋਂ ਬਾਅਦ ਵੀ ਨਾ ਸਮਝੇ ਤੇ ਉਸ ਨੂੰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖ ਕੇ ਉਹਨੂੰ ਸਮਝਾਉਣ ਦਾ ਇੱਕ ਤਰੀਕਾ ਸਾਨੂੰ ਦਿੱਤਾ। ਉਸ ਸਤਿਗੁਰੂ ਦਾ ਅੱਜ ਆਗਮਨ ਪੁਰਬ। ਆਓ, ਗੁਰੂ ਰਾਮਦਾਸ ਦੇ ਬਚਨ ਨੇ ਤੇ ਇਸ ਪਰਿਵਾਰ ਅੰਦਰ ਗੁਰਤਾ ਗੱਦੀ ਗੁਰੂ ਰਾਮਦਾਸ ਦੇ ਵੇਲੇ ਤੋਂ ਹੀ ਆਈ। ਤਾਂ ਹੀ ਤਾਂ ਭਾਈ ਗੁਰਦਾਸ ਨੇ ਕਿਹਾ ਸੀ, ਜਾਣ ਨਾ ਦੇਸ਼ਾਂ ਸੋਢੀਆਂ, ਹੋਰਸ ਆਜਾਰ ਨਾ ਜਰੇ ਅਜਾਵੇ। ਆਓ, ਸਤਿਗੁਰੂ ਦੇ ਪਵਿੱਤਰ ਬਚਨ ਔਰ ਗੁਰੂ ਇਤਿਹਾਸ ਦੀ ਵਿਚਾਰ ਆਪਾਂ ਨੇ ਕਰਨੀ। ਸਮਾਂ ਥੋੜਾ ਬਹੁਤ ਜ਼ਿਆਦਾ ਹੋ ਸਕਦਾ, ਕਿਰਪਾ ਕਰਦੇ ਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾਲਤਾ ਗੁਰਮੁਖੋ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਸੋਂ ਆਪਾਂ ਨੇ ਬਚਨ ਉਚਾਰੇ ਸਨ, ਵਿਚਾਰ ਕੀਤੀ ਸੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਧੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਥੋੜੀ ਜਿਹੀ ਤਵੱਜੋ ਦੇਣੀ ਅੱਜ ਦੇ ਸੰਤ ਨੂੰ, ਅੱਜ ਦੇ ਬਚਨ ਦੀ ਵਿਆਖਿਆ ਕਰ ਲਈ ਸਾਨੂੰ ਪਿੱਛੇ ਝਾਤ ਜ਼ਰੂਰ ਮਾਰਨੀ ਪਏਗੀ। ਤੇ ਅਰਥ ਉਦਣ ਸਪਸ਼ਟ ਕੀਤੇ ਸਨ ਕਿ ਜਿਹੜਾ ਬੰਦਾ ਅੰਦਰ ਕਪਟ ਰੱਖਦਾ, ਅੰਦਰ ਉਹਦਾ ਅੱਤ ਦਾ ਮੈਲ ਹੈ, ਤੇ ਬਾਹਰੋਂ ਭਾਵੇਂ ਉਹ ਰਾਗਾਂ ਵਿੱਚ ਗਾ ਕੇ ਲੋਕਾਂ ਨੂੰ ਸੁਣਾਏ, ਉਹ ਕਈ ਤਰ੍ਹਾਂ ਦੇ ਨਾਦ ਵਜਾ ਕੇ ਸੰਖ ਵਜਾ ਕੇ ਕਹਿ ਮੈਂ ਪ੍ਰਭੂ ਦਾ ਭਗਤ ਹਾਂ, ਭਾਵਾਂ ਉਹ ਅਨੇਕਾਂ ਗ੍ਰੰਥ ਪੜ੍ਹ ਕੇ ਕਹਿ ਕਿ ਮੈਂ ਆਤਮਾ ਦੀ ਪਰਮਾਤਮਾ ਦੀ ਮਨ ਦੀ, ਮੈਂ ਇਸ ਵਿਸ਼ਿਆਂ ਤੇ ਗੰਭੀਰ ਵਿਸ਼ਿਆਂ ਤੇ ਬੋਲ ਸਕਣਾ, ਪਰ ਮੇਰੇ ਗੁਰੂ ਰਾਮਦਾਸ ਕਹਿਣ ਲੱਗੇ ਜੇ ਅੰਦਰ ਕਪਟ ਛਲ ਨਾਲ ਭਰਿਆ ਪਿਆ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇਰੇ ਸੁਣਾਉਣ ਗਾਉਣ ਦਾ ਕੋਈ ਲਾਭ ਨਹੀਂ। ਇਹਦਾ ਮਤਲਬ ਜੇ ਅੰਦਰ ਮਨ ਵਿੱਚ ਮੈਲ ਏ ਤੇ ਬਾਹਰ ਗਾਵਿਆ ਹੋਇਆ ਕਹਿਆ ਹੋਇਆ ਥਾਂ ਹੀ ਨਹੀਂ ਪੈਣਾ। ਤੇ ਅੱਜ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਕਹਿਣ ਲੱਗੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਅੱਗੇ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਪਾਣੀ। ਇਹਦਾ ਮਤਲਬ ਅਗਲਾ ਬਚਨ ਸੀ, ਪਿਛਲਾ ਸੀ, ਜੇ ਅੰਦਰ ਕਪਟੇ ਤੇ ਬਾਹਰੋਂ ਸ਼ਬਦ ਜਿਤਨੇ ਮਰਜ਼ੀ ਮਿੱਠੇ ਬੋਲ ਲਏ
तेरे शब्दा ने कोई असर नहीं रखना, ते आज कहन लगे जे अंदर तेरे प्यारे बारो शब्द जे किते कड़तन भरे भी बोल देने रब ने तैनू तां भी प्रवान कर लेना। देखो कैसा विशा गुरुदेव ने बना दिता। पहला कहन लगे जिना अंतर कपट विकार है तिना रोए क्या की जाए, ते आज कहन लगे जे बारों भुल चुक बोल दे पी खरे हर पाने, जे बारों ओ भुल चुक बोल दे ने पर मालक नू पा जांदे ने। धन गुरु ग्रंथ साहब दी बाणी ने इस संबंधी भी प्रमाण दिते, हजूर तो कुर्बान जाइए कोई भी गल गुरु ग्रंथ साहब दी पढ़िए ते सतगुरु ओनू सिद्ध कर ली उदाहरणा एहो जिया देंदे ने कि बंदे दा अंदर संतुष्ट हो जांदा। जे सोची दा महाराज तैनू ओ बंदा परवान नहीं, जड़ा अंदरों कुछ होवे ते बाहरों कुछ होर होवे ओनू परवान नहीं कर दे। पर इथे जदो भगत दा जीवन पढ़ने पए अज इहदा मतलब ए भी अंदरों कुछ हो रहे ते बाहरों कुछ हो रहे, फर्क सिर्फ इन्ना ओ अंदरों ते बाहरों वाला परवान नहीं। जिदे अंदर खोट ते बाहरों मिठा है परवान ओवे जिदे अंदर मिठास भरी पई है ते बाहरों भावे भुलेखा पांदा है मालक ने ओनू कबूल कर लिया। पर अज आपां तकने आ तुसी अपने इस कौम वाली झाती मारीए, सानू ओ लोग ज्यादा मिलगे जड़े अंदरों कपट विकारी होणगे बाहरों संत होणगे। सतगुरु ने शायद इसे करके बाणी विच कहा, कहन लगे बग्गा बग्गे कपड़े, कहन लगे तन दे बस्त्र भी बिल्कुल सफेद चिट्टे ने, कहन लगे बग्गा बग्गे कपड़े तीर्थ मंज विखन रहिंदे भी तीर्थ दे किनारे ते ने, उन्हां दे खंभ भी अत दे चिट्टे ने। पर साहब कहन लगे किवें ओनू तू चिट्टा कह देंगा, घुट घुट जीवां जीआं खावणे बग्गे ना कहिण। जिहड़े जीवां नू घुट घुट के जीव घात करदे ने इहनू भगत कह देंगा। खैर मैं अज दे विषय वल तुरां। गुरु रामदास कह रहे ने जे तेरे हिरदे विच प्रीत है ते बाहरों जे भुल चुक भी बोल देना है ना ते मेरा मालक तैनू प्रवान कर लेगा। इहदा मतलब भगत दी बाहर दी किरिया कुछ होर हो सकदी है पर अंदरों ओ जुड़े है। सतगुरु की बाणी विच इक पवित्र बचन आउंदा है आपां रोज पढ़ने हां। गुरु नानक साहिब कहिंदे जिन पट अंदर बाहर गुदड़। पट दा अर्थ रेशम, गुदड़ दा अर्थ है पाटे हो कपड़े। कहिंदे ने प्यारिया रब दी बंदगी करन वाले नू पहचानन वाली अख चाहीदी है। आपां केवल भेख देख के कह देने हां कि ए बंदा बड़ा पहुंचया है, ते इस गल चेते रखियो पहुंचे दी भी समझ ओनू लगदी है जिहड़ा आप पहुंचया होवे। शब्द आपां वर देने हां बड़ा पहुंचया, सतगुरु ने ते बाणी विच कह दिता। कहन लगे जिन्ने वड्डे दी सिफत कीती ना, असीं बाणी विच पढ़ने हां वड्डे कीआं वड्याईआं, वाहिगुरु नूं वड्डा कहा, जां पढ़ने हां वड्डा तेरा दरबार सच्चा तुद तख्त, जां साहिब दे बचन पढ़ने हां वड्डी हूं वड्डा अपार तेरा मर्तबा। जे पुछिए भी जेड़े वड्डे दीआं तुसां गल्लां कीतीआं ने सतगुरु तुसीं इहनूं किवें बयान कीता, साहिब कहन लगे प्यारिआ इहदा कारण इह ही कि उह साहिब उच्चा है। पर जे वड्डे नूं जानना होवे ते वड्डे दी गल केवल उहने कीती जिन्हें आप उन्ना वड्डा हो के उन्हू टक ले। साहब कहिंदे वड्डा साहिब उच्चा थाऊ उच्चे ऊपर उच्चा नाऊ, पर जिदन वड्डे दी गल कीती एवड उच्चा होवै कोए तिस उच्चे को जाने कोए। आपां कहिंदे बड़ा पहुंचया है, इहदा मतलब जे कोई पहुंचया है उह तां पहचान के कह सकदा है वाकई बड़ा ए पहुंचया है। इत्थे साहब कहिण लगे नहीं, जिन पट अंदर जिन्हां दे अंदर नाम दा रेशम है बाहर गुदड़, उन्हां दे बाहर दे बस्त्र मलीन ने, ओ कोई ज्यादा पखंड दंभ नहीं करदे असीं भगतां। जिन पट अंदर बाहर गुदड़ ते भले संसार, तिन न्यो लगा रब चेती, देखना विचार रंग हसै रंग रोवै चुप पी कर जाहे, परवाह ना ही किसै केरी बाज सचे ना। एक मालक तो बिना उन्हां नूं किसे दी परवाह नहीं। बाबे फरीद ने सूफी संत ने भी यही बचन कह कहन लगे जेड़े खुदा दे नजदीक ने ना कई वारी उन्हां नूं साडी अख पहचान नहीं सकदी। सह बाबा फरीद दा बचन है कि साबर अंदर साबरी तन एवें जलेन, खोण नजदीक खुदाए दे भेद ना
ਕਿਸੇ ਦੇਣ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖੜੇ ਹਰ ਭਾਣੇ ਭੇਦ ਨਾ ਕਿਸੇ ਦੇਣ ਅੰਦਰੋਂ ਜੁੜੇ ਨੇ ਬਾਹਰ ਦੀ ਕਿਰਿਆ ਦੇਖ ਕੇ ਕਹਿ ਦਿੰਦੇ ਹਾਂ ਵੀ ਇਹ ਮਨੁੱਖ ਕਿਹੋ ਜਿਹਾ ਕਿ ਜਿਹੜਾ ਬਾਹਰੋਂ ਇਹੋ ਜਿਹੇ ਸ਼ਬਦ ਬੋਲਦਾ ਤੇ ਉਂਝ ਇਹ ਕਹਿੰਦੇ ਨੇ ਰੱਬ ਦਾ ਭਗਤ ਗੁਰਮੁਖ ਪਿਆਰੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਬਚਨ ਕੀਤਾ ਪਿਆਰਾ ਇਹਨੂੰ ਸਪਸ਼ਟ ਕਰਨ ਦੇ ਲਈ। ਆਮ ਤੌਰ ਤੇ ਜਦੋਂ ਭਗਤੀ ਸਿਮਰਨ ਵਿੱਚ ਕੋਈ ਜੁੜਦਾ ਹੈ ਨਾ ਤੇ ਲੋਕ ਵੀ ਉਹਨੂੰ ਟਿਕਣ ਨਹੀਂ ਦੇ ਦਿੰਦੇ। ਇਹਦਾ ਕਾਰਨ ਦੁਨੀਆਂ ਦੀ ਮੰਗ ਕੇਵਲ ਇਸ ਦਿੱਤ ਦੀ ਦੁਨੀਆਂ ਤਾਂ ਖਲੋਤੀ ਏ ਪਰ ਭਗਤੀ ਕਰਨ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਉਹਦੀ ਮੰਜ਼ਿਲ ਕੁਝ ਹੋਰ ਏ। ਕਈ ਵਾਰੀ ਉਹਦੇ ਨੇੜੇ ਹਜ਼ੂਮ ਵੀ ਇਹੋ ਜਿਹਾ ਇਕੱਠਾ ਹੋ ਜਾਂਦਾ ਲੋਕ ਉਹਨੂੰ ਥਿੜਕਾ ਵੀ ਦਿੰਦੇ ਨੇ ਪਰ ਜਿਨ੍ਹਾਂ ਨੇ ਮੰਜ਼ਿਲ ਆਪਣੀ ਪ੍ਰੀਤਮ ਨੂੰ ਮਿਸ ਲਿਆ ਉਹ ਕਈ ਵਾਰੀ ਸ਼ਬਦ ਇਹੋ ਜਿਹੇ ਬੋਲਣਗੇ ਪਰ ਉਹਨਾਂ ਦਾ ਮਕਸਦ ਇਹ ਨਹੀਂ ਕਿ ਲੋਕਾਂ ਨੂੰ ਉਹ ਬੁਰਾ ਕਹਿਣਾ ਚਾਹੁੰਦੇ ਨੇ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਮੈਂ ਅਰਜ਼ ਕਰਾਂਗਾ ਉਹ ਇਸ ਕਰਕੇ ਕਿ ਦੁਨੀਆਂ ਉੱਪਰ ਦੇ ਸਾਡੇ ਜੀਵਨ ਨੂੰ ਤੱਕ ਕੇ ਦੂਰ ਚਲੀ ਜਾਏ ਪਰ ਅੰਦਰੋਂ ਅੰਦਰ ਅਸੀਂ ਮਾਲਕ ਨਾਲ ਸਾਂਝ ਬਣਾ ਕੇ ਰੱਖੀ। ਭਾਈ ਵੀਰ ਸਿੰਘ ਨੇ ਇੱਕ ਉਦਾਹਰਣ ਦਿੱਤੀ ਕਹਿਣ ਲੱਗੇ ਗੁਲਾਬ ਦਾ ਫੁੱਲ ਖਿੜੇ ਤੇ ਜਦੋਂ ਕਹਿੰਦੇ ਨੇ ਮੈਂ ਉਸ ਫੁੱਲ ਨੂੰ ਤੱਕਿਆ ਤੇ ਉਹਦੀ ਮਹਿਕ ਨੇ ਮੈਨੂੰ ਮਾਨੋ ਚੁੱਪ ਵਿੱਚ ਆਵਾਜ਼ ਦੇ ਕੇ ਰੋਕ ਲਿਆ। ਕੋਈ ਵੀ ਨੇੜਿਓ ਲੰਘੇ ਤੇ ਗੁਲਾਬ ਦੇ ਫੁੱਲ ਦੀ ਮਹਿਕ ਉਹਨੂੰ ਰੋਕ ਲਈਏ। ਭਾਈ ਵੀਰ ਸਿੰਘ ਲਿਖਦੇ ਨੇ ਮੈਂ ਉਸ ਫੁੱਲ ਨੂੰ ਤੱਕ ਕੇ ਨਾ ਉਹਨੂੰ ਹੱਥਾਂ ਵਿੱਚ ਲੈ ਲਿਆ ਤੇ ਜਦੋਂ ਹੱਥ ਪਾਇਆ ਤੇ ਅਚਨਚੇਤ ਉਸੇ ਫੁੱਲ ਦੀ ਟਾਹਣੀ ਦੇ ਨਾਲ ਇੱਕ ਤਿੱਖਾ ਕੰਡਾ ਲੱਗਾ। ਉਸ ਕੰਡੇ ਨੇ ਮੇਰੇ ਉਂਗਲ ਦੇ ਅੰਦਰ ਚੁੱਭ ਕੇ ਖੂਨ ਜਿਹੜਾ ਉਂਗਲ ਵਿੱਚੋਂ ਬਾਹਰ ਕੱਢਿਆ ਤੇ ਭਾਈ ਸਾਹਿਬ ਵਿਦਵਾਨ ਨੇ ਉਹ ਹਰ ਗੱਲ ਰਮਜ਼ ਵਿੱਚ ਕਰਦੇ ਪਏ ਨੇ। ਕਹਿੰਦੇ ਨੇ ਮੈਂ ਪੁੱਛ ਲਿਆ ਇਹ ਗੁਲਾਬ ਦੇ ਫੁੱਲ ਮੈਂ ਤਾਂ ਬੜੀ ਤੇਰੇ ਕੋਲ ਆਸ ਕਰਕੇ ਆਇਆ ਸਾਂ ਕਿ ਤੇਰੇ ਅੰਦਰ ਮਹਿਕ ਬੜੀ ਏ ਜਦੋਂ ਤੇਰੇ ਕੋਲੋਂ ਲੰਘੀਦਾ ਤੇ ਅੰਦਰ ਨੂੰ ਠੰਡ ਪੈਂਦੀ ਏ ਤੇਰੀ ਮਹਿਕ ਤੇਰੀ ਆਕਰਸ਼ਣ ਸ਼ਕਤੀ ਆਪਣੇ ਵੱਲ ਖਿੱਚਦੀ ਏ ਪਰ ਇੰਨਾ ਸੋਹਣਾ ਹੋ ਕੇ ਇੰਨਾ ਕੋਮਲ ਹੋ ਕੇ ਹਰ ਇੱਕ ਨੂੰ ਮਹਿਕ ਦੇ ਕੇ ਵੀ ਪਰ ਆ ਕੰਡਿਆਂ ਨੇ ਤੈਨੂੰ ਬੱਜ ਲਾ ਦਿੱਤੀ ਜਿੱਥੇ ਤੈਨੂੰ ਰੱਬ ਨੇ ਮਹਿਕ ਦਿੱਤੀ ਉੱਥੇ ਤੇਰੇ ਨਾਲ ਕੰਡੇ ਕਿਉਂ ਪੈਦਾ ਕਰ ਦਿੱਤੇ। ਅੱਗੋ ਫੁੱਲ ਨੇ ਬੜਾ ਸੋਹਣਾ ਉੱਤਰ ਦਿੱਤਾ ਕਹਿਣ ਲੱਗਾ ਗੁਰਮੁਖਾ ਇਹਦਾ ਕਾਰਨ ਇਹੀ ਰੱਬ ਨੇ ਕੰਡੇ ਮੈਨੂੰ ਤਾਂ ਲਾਏ ਨੇ ਲੋਕ ਦੇਖ ਕੇ ਮੈਨੂੰ ਜਦੋਂ ਕੋਲ ਰੁਕਦੇ ਨੇ ਤੇ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹਨੇ ਨਾਲ ਕੰਡੇ ਪੈਦਾ ਕਰਕੇ ਗੱਲ ਕਹਿ ਦਿੱਤੀ ਇਹਦੀ ਮਹਿਕ ਨੂੰ ਖਲੋ ਕੇ ਤਾਂ ਮਾਨ ਲੈ ਪਰ ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ। ਰਹਿਣ ਦੇ ਮੇਰੇ ਕੰਡੇ ਬਾਹਰ ਮੁਖੀ ਬਿਰਤੀ ਨੇ ਅੰਦਰ ਮੇਰੇ ਮਹਿਕੇ ਪਰ ਕੰਡਿਆਂ ਨੂੰ ਦੇਖ ਕੇ ਮੇਰੇ ਅੰਦਰ ਨੂੰ ਮਾੜਾ ਨਾ ਕਹੀ ਕੰਡੇ ਤਾਂ ਇਸ ਕਰਕੇ ਨੇ ਕਿ ਮੈਨੂੰ ਕੋਈ ਟਾਹਣੀ ਨਾਲੋਂ ਤੋੜ ਕੇ ਨਾ ਲੈ ਜਾਏ। ਭਾਈ ਸਾਹਿਬ ਕਹਿਣ ਲੱਗੇ ਸਿੱਖ ਦਾ ਜੀਵਨ ਵੀ ਕਈ ਵਾਰੀ ਆਪਾਂ ਤੱਕਦੇ ਹਾਂ ਇਹੋ ਜਿਹੇ ਸਿੱਖ ਮਿਲਣਗੇ ਜਿਨ੍ਹਾਂ ਦੇ ਕੋਲ ਜੇ ਰੱਬ ਦੀ ਗੱਲ ਕਰੀਏ ਅੰਦਰ ਨੂੰ ਠੰਡ ਪੈਗੀ ਜੇ ਕਿਤੇ ਬਾਣੀ ਪੜਨਗੇ ਤਾਂ ਅੰਦਰ ਨੂੰ ਧੂਪ ਆਣਗੇ ਜੇ ਕਿਤੇ ਗੁਰੂ ਦੀ ਗੱਲ ਕਰਨਗੇ ਤਾਂ ਭਿੱਜ ਜਾਣਗੇ। ਜਦੋਂ ਆਮ ਵਰਤੋਂ ਵਿੱਚ ਤੱਕਦੇ ਹਾਂ ਤੇ ਅੰਜ ਭਾਸੇਗਾ ਬੰਦਾ ਤੇ ਵਾਕਈ ਬੜਾ ਚੰਗਾ ਹੈ ਭਗਤੀ ਬੰਦਗੀ ਬੜੀ ਕਰਦਾ ਪਰ ਰੁੱਖਾ ਜੇ। ਭਾਈ ਵੀਰ ਸਿੰਘ ਕਹਿੰਦੇ ਨੇ ਨਹੀਂ ਹੈ ਉਹ ਫੁੱਲ ਪਰ ਕੰਡੇ ਇਸ ਕਰਕੇ ਨੇ ਦੁਨੀਆਂ ਦੇ ਲੋਕੋ ਕਿਤੇ ਪਿਆਰ ਨਾਲ ਤੁਸੀਂ ਇਹਨੂੰ ਗੁਰੂ ਤੋਂ ਤੋੜ ਨਾ ਜਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬਚਨ ਕੀਤੇ ਕਹਿਣ ਲੱਗੇ ਕਿਸੇ ਨੇ ਗੁਲਾਬ ਫੁੱਲ ਤੋਂ ਪੁੱਛਿਆ ਗੁਲਾਬ ਫੁੱਲ ਤੋਂ ਪੁੱਛਣ ਲੱਗਾ ਤੇ ਪੁੱਛਦਿਆਂ ਉਹਨੇ ਅੱਗੋਂ ਉੱਤਰ ਬੜਾ ਸੋਹਣਾ ਦਿੱਤਾ ਕਹਿਣ ਲੱਗੇ ਗੁਲਾਬ ਫੁੱਲ ਤੋਂ ਕਿਸੇ ਨੇ ਪੁੱਛਿਆ ਐਵੇਂ ਸੁੰਦਰਤਾ ਦੇ ਸਾਈਂ ਖੇ ਸੁਹੱਪਣ ਦੇ ਮਾਲਕ ਗੁਲਾਬ ਫੁੱਲ ਤੋਂ ਕਿਸੇ ਪੁੱਛਿਆ ਐਵੇਂ ਸੁੰਦਰਤਾ ਦੇ ਸਾਈਂ ਇਸ ਸੁਹੱਪਣ ਇਸ ਸੋਲ ਸੋਝ ਨੂੰ ਹੈ ਕਿਉਂ ਕੰਡਿਆਂ ਬੱਜ ਲਾਈ ਇਹ ਕੰਡੇ ਕਿਉਂ ਪੈਦਾ ਹੋ ਗਏ। ਅੱਗੋਂ ਕਹਿੰਦੇ ਨੇ ਮਸਤ ਅਲਮਸਤੀ ਸੁਰ ਵਿੱਚ ਸੋਹਣੇ ਹੱਥ ਕਿਆ ਖਬਰ ਨਹੀਂ ਮੈਨੂੰ ਫੁੱਲ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਕਿਉਂ ਕੰਡੇ ਲੱਗੇ ਨੇ ਬਸ ਮੈਨੂੰ ਤਾਂ ਇੰਨੀ ਕੁ ਸਮਝ ਪਈ ਏ ਕਹਿਣ ਲੱਗੇ ਮਸਤ ਅਲਮਸਤ ਸੁਰ ਵਿੱਚ ਸੋਹਣੇ ਹੱਥ ਕਿਆ ਖਬਰ ਨਹੀਂ ਮੈਨੂੰ ਤੋੜਨ ਨਾ ਦੀ ਫੱਟੀ ਮੇਰੇ ਮੌਲਾ ਨੇ ਲਿਖ ਲਾਈ। ਮੇਰੇ ਰੱਬ ਨੇ ਇੱਕੋ ਗੱਲ ਕਹੀ ਏ ਕੰਡੇ ਵੇਖ ਕੇ ਮੈਨੂੰ ਤੋੜੀ ਨਾ। ਮੈਂ ਅਰਜ਼ ਕਰ ਰਿਹਾ ਸਤਿਗੁਰੂ ਨੇ ਬਾਣੀ ਵਿੱਚ ਵੀ ਇਹ ਬਚਨ ਕੀਤਾ ਆਸਾ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ ਮਹਾਰਾਜ ਦੀ ਰਹਾਓ ਦੀ ਤੋਕੇ ਬਾਹਰ ਸੂਤ ਸਗਲ ਸਿਉ ਮੌਲਾ
साहब कहते ने भगत भी कई बार अंदर नू लुकांदा है। ए शब्द आरंभ हुंदा है आसा महला पंजवां साच नाम मेरा मन लागा लोगन च्यों मेरा ठाठा बागा। कहते ने मेरा अंदर जेड़ा है वह सच्चे नाम भी जुड़े है पर बार जदों मैं लोगों नाल गलबात करना ठाठा बागा का मतलब केवल समाज विच विचरन लई मैं चित उन्हां विच नहीं जोड़िया। साच नाम मेरा मन लागा लोगन च्यों मेरा ठाठा बागा बार सूत सगल च्यों मौला बार इंज लगदा मैं दुनिया के कामां विच रुझिया वा पर कहिंदे ने मेरे अंदर नू देखो पर मैं अंदर फुल की तरह निर्लेप रखे है बार सूत सगल च्यों मौला अलिप्त रहू जैसे जल मैं कौला दीस आवत है बहुत पिहाला। मेरी शकल नू देख के साहब कहिंदे ने लोग सोचते ने मैं किन्ना पुरख ता पर कह लगे सगल चरण की ए मन राला पर मेरे मन नू देखो मेरा मन ता तुहाडे चरणा दी धूड़ है। इहदा मतलब कि जे बाहरों भुल चुक बोल दे धी खरे हर भाणे सतगुरु गुरु ग्रंथ साहब ने कुछ प्रमाण दिते ने। कई बारी सज्जन कहणगे कि बाहर दा जीवन कुछ होर होवे बाहर मनुख दी गल्लां बातां विच बिरती कुछ होर होवे ते की ओ अंदरों जुड़िया हो सकदा है। हां सतगुरु ने बाणी विच प्रमाण दिते ते कबीर साहब ने दो शलोक अपने शलोकां विच अंकित किते ने। ਉਹ ਕਹਿੰਦੇ ਨੇ ਨਾਮਦੇਵ ਤੇ ਤਰਲੋਚਨ ਦੀ ਗੱਲ ਕਰਦੇ ਆ। ਤਰਲੋਚਨ ਨੇ ਇੱਕ ਦਿਨ ਪੁੱਛ ਹੀ ਲਿਆ ਸੀ ਨਾ ਕਹਿੰਦਾ ਨਾਮਦੇਵ ਜਿੱਥੇ ਤੂੰ ਬਹਿਨਾ ਗੱਲ ਕਈ ਵਾਰੀ ਤੂੰ ਨਾਮ ਦੀ ਕਰਨਾ ਚਾਰ ਬੰਦੇ ਇਕੱਠੇ ਹੋਣ ਤੂੰ ਗੱਲ ਗੁਰੂ ਦੀ ਕਰ ਜਾਂਦਾ ਪਰ ਜਦੋਂ ਤੇਰੇ ਬਾਹਰ ਦੇ ਮੈਂ ਲਿਬਾਸ ਨੂੰ ਤੱਕਣਾ ਵਾ ਜਿਉਂ ਜਿਹੇ ਕੱਪੜੇ ਆਏ ਉਹੋ ਜਿਹਾ ਪਾ ਕੇ ਤੁਰ ਪੈਣਾ ਵੇਖਾਂ ਬਨਾਰਸ ਦੀ ਧਰਤੀ ਤੇ ਕਈ ਐਸੇ ਵੈਸ਼ਨਵ ਭਗਤ ਨੇ ਕਈ ਐਸੇ ਸਾਧੂ ਨੇ ਜਿਨ੍ਹਾਂ ਦੇ ਵਸਤਰ ਬੜੇ ਕੀਮਤੀ ਨੇ ਉਹਨਾਂ ਦੇ ਚੇਲੇ ਬੜੇ ਪਿੱਛੇ ਨੇ ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਨਾ ਤੇਰੇ ਪਿੱਛੇ ਕੋਈ ਚੇਲੇ ਤੁਰਦੇ ਨੇ ਕੱਪੜੇ ਤੇਰੇ ਸਿੱਧੇ ਸਾਦੇ ਨੇ ਬੋਲੀ ਜਦੋਂ ਤੂੰ ਬੋਲਣਾ ਉਹ ਵੀ ਸਿੱਧੀ ਬੋਲਣਾ ਤੇ ਸਾਰਾ ਦਿਨ ਕੱਪੜੇ ਰੰਗਣ ਦਾ ਕੰਮ ਕਰਨਾ ਪਰ ਮੈਨੂੰ ਇੱਕ ਗੱਲ ਦੱਸ ਦੇ ਕੇਵਲ ਲੋਕਾਂ ਨੂੰ ਤੂੰ ਨਾਮ ਦੀ ਗੱਲ ਸੁਣਾਉਣਾ ਸਾਰਾ ਦਿਨ ਤੂੰ ਮਾਇਆ ਵਿੱਚ ਖਚਤੇ ਤੇਰਾ ਅੰਦਰ ਤਾਂ ਰੱਬ ਨਾਲ ਆਪ ਨਹੀਂ ਜੁੜਿਆ। ਅੱਗੋ ਨਾਮਦੇਵ ਨੇ ਉੱਤਰ ਬੜਾ ਸੋਹਣਾ ਦਿੱਤਾ ਕਈ ਵਾਰੀ ਬਾਹਰ ਦੇ ਜੀਵਨ ਨੂੰ ਤਾਕੇ ਭਰਮੋ ਨਾ ਜਿਨ੍ਹਾਂ ਨੇ ਅਭਿਆਸ ਕੀਤਾ ਉਹ ਪਿਆਰੇ ਦੇ ਚਰਨਾਂ ਵਿੱਚ ਅੰਦਰੋਂ ਅੰਦਰ ਜੁੜ ਚੁੱਕੇ ਪਰ ਅਭਿਆਸੀ ਪੁਰਸ਼ ਹਰ ਕੋਈ ਨਹੀਂ। ਹੁਣ ਆਪਣੇ ਸੱਜਣ ਵੀ ਪ੍ਰਮਾਣ ਇਹ ਦੇ ਦਿੰਦੇ ਨੇ ਸ਼ਬਦ ਆਰੰਭ ਹੁੰਦਾ ਨਾਮਾ ਮਾਇਆ ਮੋਹਿਆ ਕਬੀਰ ਸਾਹਿਬ ਦੇ ਸ਼ਲੋਕ ਨੇ ਨਾਮਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ ਕਹਿ ਤਲੋਚਨ ਮੀਤ ਕਾਹ ਥੀਪੋ ਛੈ ਲੈ ਰਾਮ ਨਾ ਲਾਵੋ ਚੀਤ ਤੇਰਾ ਚਿੱਤ ਰਾਮ ਵਿੱਚ ਨਹੀਂ ਜੁੜਿਆ ਸਾਰਾ ਦਿਨ ਕੱਪੜੇ ਰੰਗਣ ਤੇ ਰਹਿਣਾ ਤੇ ਅੱਗੋ ਉਹਨੇ ਉੱਤਰ ਬੜਾ ਸੋਹਣਾ ਦਿੱਤਾ ਕਹਿਣ ਲੱਗਾ ਨਹੀਂ ਹੋਏ ਨਾਮਾ ਕਹਿ ਤਰਲੋਚਨਾ ਮੁੱਖ ਤੇ ਰਾਮ ਸੰਭਾਲ ਉਹ ਤਰਲੋਚਨ ਤੂੰ ਆਪਣੇ ਮੁੱਖ ਤੋਂ ਜੀ ਰਾਮ ਰਾਮ ਜਪਿਆ ਕਰ ਹੱਥ ਪਾਉ ਕਰ ਕਾਮ ਸਭ ਮੈਂ ਹੱਥਾਂ ਪੈਰਾਂ ਨਾਲ ਕੰਮ ਕਰਨਾ ਵਾ ਪਰ ਕੀਰਤ ਨਿਰੰਜਨ ਨਾਲ ਮੇਰਾ ਜਿਹੜਾ ਚਿੱਤ ਹੈ ਨਾ ਉਹ ਕਦੀ ਵਾਹਿਗੁਰੂ ਤੋਂ ਇੱਕ ਖਿਣ ਵੀ ਦੂਰ ਨਹੀਂ ਗਿਆ। ਉਹਨੇ ਸਵਾਲ ਕਰ ਦਿੱਤਾ ਇਹ ਕਿਵੇਂ ਹੋ ਸਕਦਾ। ਆਪਣੇ ਸੱਜਣ ਵੀ ਇਹ ਕਹਿ ਦਿੰਦੇ ਨੇ ਨਾ ਕਿ ਹੱਥ ਪਾਉ ਕਰ ਕਾਮ ਸਭ ਕੀਰਤ ਨਿਰੰਜਨ ਨਾਲ ਅਸੀਂ ਤਾਂ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ ਪਰ ਮੈਂ ਅਰਜ਼ ਕਰਾਂ ਪਿਆਰਿਓ ਇਹ ਇੱਕ ਅਵਸਥਾ ਹੈ ਕਦੀ ਧੱਕੋ ਖਾਂ ਆਪਣੇ ਅੰਦਰ ਨੂੰ ਟਿਕਾਣਾ ਕਿੰਨਾ ਕੁ ਮੁਸ਼ਕਲ ਹੈ। ਆਮ ਤੌਰ ਤੇ ਜਦੋਂ ਨਾਮ ਦੀ ਗੱਲ ਚੱਲੇ ਕਿੰਨੀ ਇਕਾਗਰਤਾ ਚਾਹੀਦੀ ਏ। ਜਿੱਦਣ ਫੌਜ ਵਿੱਚ ਕੋਈ ਮਨੁੱਖ ਭਰਤੀ ਹੁੰਦਾ ਹੈ ਨਾ ਤੇ ਉਹਨੂੰ ਗੋਲੀ ਚਲਾਉਣ ਦੀ ਜਾਇਜ਼ ਦੱਸਦੇ ਨੇ ਤੇ ਜਦੋਂ ਉਹ ਗੋਲੀ ਚਲਾਉਣ ਦੀ ਜਾਇਜ਼ ਸਿੱਖਦਾ ਤੇ ਉਹਨੂੰ ਇੱਕ ਗੱਲ ਕਹਿੰਦੇ ਨੇ ਕਿ ਆਪਣੇ ਇੱਕ ਨੇਤਰ ਨੂੰ ਬੰਦ ਕਰ ਲਈ ਪਰ ਜਦੋਂ ਤੂੰ ਗੋਲੀ ਚਲਾਉਣ ਲੱਗਣਾ ਉਦੋਂ ਕੋਸ਼ਿਸ਼ ਕਰੀ ਕਿ ਆਪਣੇ ਸਾਹ ਨੂੰ ਰੋਕ ਲਈ ਤੇ ਜੇ ਉਹ ਕਹਿ ਵੀ ਕਿਉਂ ਸਰੀਰ ਮੇਰਾ ਤਾਂ ਸਾਰਾ ਪਿਆ ਆਪਣੇ ਸਾਹ ਨੂੰ ਕਿਉਂ ਰੋਕਾਂ ਉਹ ਕਹਿੰਦੇ ਨੇ ਹੋ ਸਕਦਾ ਕਿ ਤੇਰੇ ਥੋੜੇ ਜਿਹੇ ਸਾਹ ਲੈਣ ਦੇ ਨਾਲ ਇਹ ਬੰਦੂਕ ਜਿਹੜੀ ਤੇਰੀ ਛਾਤੀ ਨਾਲ ਲੱਗੀ ਏ ਕਿਤੇ ਇਹ ਹਵਾ ਦੇ ਇੱਕ ਇਸ਼ਾਰੇ ਨਾਲ ਥੋੜੀ ਜਿਹੀ ਹਿੱਲ ਗਈ ਤੇ ਨਿਸ਼ਾਨਾ ਟਿਕਾਣੇ ਤੇ ਲੱਗਣਾ ਨਹੀਂ। ਇੱਕ ਫੌਜੀ ਨਿਸ਼ਾਨਾ ਸਿੱਖਣ ਲੱਗਿਆ ਉਹਨੂੰ ਇੰਨੀ ਇਕਾਗਰਤਾ ਚਾਹੀਦੀ ਏ। ਆ ਮਾਈਆਂ ਸੂਈ ਵਿੱਚ ਧਾਗਾ ਪਾਉਂਦੀਆਂ ਨੇ ਤੇ ਚੇਤੇ ਰੱਖੋ ਹਰ ਕੋਈ ਪਾਉਂਦਾ ਜਦੋਂ ਧਾਗਾ
ਧਾਗਾ ਪਾਉਣ ਲੱਗਿਆਂ ਆਪਣੇ ਸਾਹ ਨੂੰ ਵੀ ਰੋਕ ਲਈਦਾ ਕਿ ਕਈ ਵਾਰੀ ਸਾਹ ਦੇ ਨਾਲ ਵੀ ਉਂਗਲ ਥੋੜੀ ਜਿਹੀ ਹਿੱਲ ਜਾਏ ਤੇ ਉਸ ਸੁਰਾਖ ਦੇ ਅੰਦਰ ਧਾਗਾ ਪੈਂਦਾ ਨਹੀਂ। ਇਹਦਾ ਮਤਲਬ ਇੰਨੀ ਇਕਾਗਰਤਾ ਇਹਨਾਂ ਕੰਮਾਂ ਲਈ ਚਾਹੀਦੀ ਏ ਤੇ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਉਹਦੇ ਲਈ ਕਿੰਨੀ ਕੁ ਇਕਾਗਰਤਾ ਚਾਹੀਦੀ। ਪਹਿਲਾਂ ਇਕਾਗਰਤਾ ਨਾਲ ਟਿਕਣਾ ਪਏਗਾ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਪੜ੍ਹਾਈ ਆਰੰਭ ਵਿੱਚ ਕਰੀਏ ਤੇ ਤਰੀਕੇ ਹੋਰ ਨੇ ਤੇ ਜਿੱਦਣ ਬੰਦਾ ਪੁੱਗ ਜਾਂਦਾ ਉਦਣ ਉਹਦੇ ਪੜ੍ਹਨ ਦਾ ਤੇ ਕਹਿਣ ਦਾ ਤਰੀਕਾ ਕੁਝ ਹੋਰ ਹੋ ਜਾਂਦਾ। ਭਗਤ ਸਾਹਿਬ ਨੂੰ ਪੁੱਛਿਆ ਇਹ ਕਿਵੇਂ ਹੋ ਸਕਦਾ ਕਿ ਬਾਹਰੋਂ ਤੂੰ ਗੱਲਾਂ ਵੀ ਕਰੇ ਹਾਥ ਪਾਓ ਕਰ ਕਾਬ ਸਭ ਕੀਰਤ ਨਿਰੰਜਨ ਨਾਲ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਮਕਲੀ ਰਾਗ ਤੇ ਜੋਗੀਆਂ ਦਾ ਬੜਾ ਪਿਆਰਾ ਰਾਗ ਏ ਰਾਮਕਲੀ। ਇਹੀ ਕਾਰਨ ਸਿੱਧ ਗੋਸ਼ਟ ਵੀ ਰਾਮਕਲੀ ਰਾਗ ਵਿੱਚ। ਸਾਹਿਬ ਨੇ ਭਗਤ ਨਾਮਦੇਵ ਨੇ ਇੱਕ ਸ਼ਬਦ ਵਿੱਚ ਪੰਜ ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਇਹ ਹੋ ਸਕਦਾ ਸੰਭਵ ਏ, ਅਸੰਭਵ ਨਹੀਂ, ਇਹ ਹੋ ਸਕਦਾ ਕਿ ਬੰਦਾ ਕਿਰਤਕਾਰ ਕਰਦਿਆਂ ਹੋਇਆਂ ਵੀ ਮਾਲਕ ਨਾਲ ਜੁੜਿਆ ਰਹੇ ਤੇ ਜਿਹੜਾ ਬੰਦਾ ਜੁੜਿਆ ਨਹੀਂ ਉਹ ਉਦਾਹਰਣ ਤੋਂ ਬਿਨਾਂ ਸਮਝਦਾ ਨਹੀਂ। ਉਹ ਕਹਿੰਦਾ ਕੋਈ ਪ੍ਰਮਾਣ ਦੇ ਤੇ ਭਗਤ ਨੇ ਪੰਜ ਪ੍ਰਮਾਣ ਦਿੱਤੇ। ਕਹਿਣ ਲੱਗੇ ਸੁਣ ਉਹ ਤਰਲੋਚਨ, ਛੋਟੇ ਛੋਟੇ ਬੱਚੇ ਪਤੰਗ ਉਡਾਉਂਦੇ ਨੇ ਤੇ ਇੱਕ ਬੱਚੇ ਦੇ ਹੱਥ ਵਿੱਚ ਡੋਰ ਏ, ਨਾਲ ਦੇ ਸਾਥੀ ਵੀ ਮਕਾਨ ਦੀ ਛੱਤ ਤੇ ਨੇ, ਉਹ ਗੱਲਾਂ ਵੀ ਕਰਦਾ ਤੇ ਜੇ ਪੁੱਛ ਲਈਏ ਬੇਟਾ ਪਤੰਗ ਵੀ ਉਡਾਨਾ ਪਿਆ, ਛੋਟੇ ਛੋਟੇ ਬੱਚਿਆਂ ਨਾਲ ਸਾਥੀਆਂ ਨਾਲ ਗੱਲਾਂ ਵੀ ਕਰਨਾ, ਪਰ ਤੇਰਾ ਧਿਆਨ ਕਿੱਧਰ ਏ? ਤੇ ਅੱਗੋਂ ਉਹ ਬੱਚਾ ਕਹੇਗਾ ਬਾਬਾ ਮੈਂ ਭਾਵੇਂ ਆਪਣੇ ਸਾਥੀਆਂ ਨਾਲ ਗੱਲਾਂ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਪਤੰਗ ਦੀ ਡੋਰ ਦੇ ਵਿੱਚ ਹੀ। ਕਹਿੰਦੇ ਨੇ ਜੇ ਇੱਕ ਬੱਚਾ ਗੱਲਾਂ ਕਰਦਿਆਂ ਵੀ ਡੋਰ ਨਾਲ ਜੁੜਿਆ ਤੇ ਕੀ ਭਗਤੀ ਕਰਨ ਵਾਲਾ ਕੰਮ ਕਾਰ ਕਰਦਿਆਂ ਅੰਦਰੋਂ ਜੁੜ ਨਹੀਂ ਸਕਦਾ? ਉਹਨਾਂ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਪੁਰਾਤਨ ਸਮੇਂ ਬੀਬੀਆਂ ਭੈਣਾਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ, ਸਿਰ ਤੇ ਗਾਗਰ ਏ, ਪਰ ਜਦੋਂ ਰਸਤੇ ਵਿੱਚ ਆਉਂਦੀਆਂ ਨੇ ਹੱਸਦੀਆਂ ਨੇ ਗੱਲਾਂ ਕਰਦੀਆਂ ਨੇ। ਜੇ ਪੁੱਛੀਏ ਭੈਣਾਂ ਕਿ ਸਿਰ ਤੇ ਘੜਾ ਚੁੱਕਿਆ ਤੇ ਆਪਸ ਵਿੱਚ ਗੱਲਾਂ ਕਰਦੀਆਂ ਜੇ ਤੁਹਾਡਾ ਖਿਆਲ ਕਿੱਧਰ ਏ? ਅੱਗੋਂ ਕਹਿਣਗੀਆਂ ਵੀਰਨਾ ਭਾਵੇਂ ਅਸੀਂ ਆਪਸ ਵਿੱਚ ਗੱਲਾਂ ਕਰਦੀਆਂ ਹੱਸਦੀਆਂ ਵਾ ਪਰ ਅਸਲੀਅਤ ਇਹੀ ਸਾਡਾ ਅੰਦਰ ਵਾਲਾ ਚਿੱਤ ਜਿਹੜਾ ਉਹ ਸਿਰ ਤੇ ਚੁੱਕੇ ਹੋਏ ਘੜੇ ਦੇ ਵਿੱਚ ਜੁੜਿਆ ਹੋਇਆ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਤੂੰ ਸੋਨੇ ਦਾ ਕੰਮ ਕਰਨ ਵਾਲੇ ਕੁਲ ਜਾ, ਉਹ ਸੋਨੇ ਨੂੰ ਘੜਦਾ ਪਿਆ ਪਰ ਗਾਹਕਾਂ ਨਾਲ ਵੀ ਗੱਲਾਂ ਕਰਦਾ। ਜੇ ਪੁੱਛੀਏ ਪਿਆਰਿਆ ਇਹ ਕਿਵੇਂ? ਗੱਲਾਂ ਵੀ ਕਰਨਾ ਤੇ ਤੂੰ ਸੋਨਾ ਵੀ ਕਰਨਾ, ਤੇਰਾ ਧਿਆਨ ਕਿੱਧਰ ਏ? ਉਹ ਕਹਿੰਦਾ ਗਾਹਕਾਂ ਨਾਲ ਗੱਲਾਂ ਕਰਨਾ ਪਰ ਚਿੱਤ ਮੇਰਾ ਸੋਨੇ ਤੇ ਵੀ ਜੁੜਿਆ ਹੋਇਆ। ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ। ਕਹਿਣ ਲੱਗੇ ਇੱਕ ਪਸ਼ੂ ਵੱਲ ਦੇਖ ਲੈ, ਗਾਂ ਭਾਵੇਂ 10 ਕੋਹ ਤੇ ਜਾ ਕੇ ਚੁਗਦੀ ਹੋਵੇ, ਜੇ ਘਰ ਉਹਦਾ ਵੱਛਾ ਵੱਜਾ ਨਾ ਉਹ 10 ਕੋਹ ਤੇ ਚੁਗਦੀ ਹੋਈ ਵੀ ਬੱਚੇ ਦਾ ਧਿਆਨ ਰੱਖਦੀ ਏ, ਘਰ ਵਿੱਚ ਮਾਂ ਕੰਮ ਕਰਦੀ ਏ, ਬੱਚਾ ਪੰਘੂੜੇ ਵਿੱਚ ਪਿਆ, ਕਦੀ ਭਾਂਡੇ ਮਾਂਜੇ, ਕਦੀ ਪ੍ਰਸ਼ਾਦਾ ਤਿਆਰ ਕਰੇ, ਘਰ ਵਿੱਚ ਝਾੜੂ ਲਾਏ, ਪਰ ਕੰਮ ਕਰਦਿਆਂ ਹੋਇਆਂ ਵੀ ਉਹਦਾ ਚਿੱਤ ਜਿਹੜਾ ਪੰਘੂੜੇ ਵਿੱਚ ਪਏ ਹੋਏ ਬੱਚੇ ਦੇ ਵਿੱਚ ਹੀ। ਪੰਜ ਉਦਾਹਰਣਾਂ ਦੇਖ ਕੇ ਕਹਿਣ ਲੱਗੇ ਤਰਲੋਚਨ ਸਮਝ, ਬਾਹਰ ਦੀ ਕਿਰਿਆ ਨੂੰ ਦੇਖ ਕੇ ਮਤ ਕਹਿ ਦਈ ਕਿ ਭਗਤ ਨਹੀਂ, ਜਿਹੜਾ ਜੁੜਿਆ ਹੀ ਉਹ ਬਾਹਰ ਦੇ ਕੰਮ ਕਰਦਿਆਂ ਹੋਇਆਂ ਵੀ ਪ੍ਰੀਤਮ ਤੋਂ ਕਦੀ ਦੂਰ ਨਹੀਂ ਹੁੰਦਾ। ਰਾਮਕਲੀ ਰਾਗ ਦਾ ਇਹ ਸ਼ਬਦ ਕਹਿੰਦੇ ਨੇ ਆਨੀ ਲੇ ਕਾਗਦ ਕਾਟੀ ਲੇ ਗੂਡੀ ਆਕਾਸ਼ ਮਧੇ ਭਰਮੀ ਅਲੇ ਪੰਚ ਜਨਾ ਸਿਉ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਨੇ ਮਰ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜਕੁਮਾਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ। ਮੰਦਰ ਏਕ ਦੁਆਰ ਦਸ ਜਾਂ ਕਹਿ ਗਊ ਚਰਾਵਨ ਛਾਡੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ। ਅਖੀਰ ਤੇ ਕਹਿਣ ਲੱਗੇ ਕੈਸ ਨਾਮ ਦਿਓ ਸੁਣੋ ਤਰਲੋਚਨ ਬਾਲਕ ਪਾਲਨ ਪੋਡੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਅਲੇ। ਉਹਦਾ ਚਿੱਤ ਬੱਚੇ ਵੀ ਜੁੜਿਆ। ਸਿੱਖ ਇਤਿਹਾਸ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਨੂੰ ਗੁਰੂ ਅਰਜਨ ਸਾਹਿਬ ਦੇ ਜੀਵਨ ਵੀ ਜੋੜਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਦੇ ਜੀਵਨ ਨਾਲ ਇਹਨੂੰ ਸੰਬੰਧਿਤ ਉਹਦੇ ਨਾਲ ਜੋੜਿਆ।
ਡਾਕਟਰ ਭਾਈ ਵੀਰ ਚੰਗੂਰਾ ਨੇ ਇਸ ਜੀਵਨ ਨੂੰ ਗੁਰੂ ਅਮਰਦਾਸ ਦੇ ਵੇਲੇ ਬਿਆਨ ਕੀਤਾ। ਚੇਤੇ ਰੱਖਣਾ, ਗੁਰੂ ਕੋਲ ਬੈਠਿਆਂ ਵੀ ਜਿਹੜਾ ਪੁੱਗ ਚੁੱਕਾ ਹੈ, ਬਾਹਰੋਂ ਉਹਦਾ ਕੰਮ ਹੋਰ ਨਜ਼ਰ ਆਉਂਦਾ ਹੈ, ਪਰ ਅੰਦਰੋਂ ਟਿਕਿਆ ਹੋਇਆ ਉਹ ਕਿਸੇ ਹੋਰ ਥਾਂ ਤੇ ਵੀ ਜੁੜਿਆ ਹੋਇਆ, ਦੋ ਕੰਮ ਵੀ ਕਰ ਸਕਦਾ। ਆ ਗੁਰੂ ਅਮਰਦਾਸ ਦੇ ਵੇਲੇ ਜਦੋਂ ਬੌੜੀ ਦੀ ਸੇਵਾ ਵੀ ਹੁੰਦੀ ਹੈ ਨਾ, ਇੱਕ ਵੀ ਬੀਬੀ ਨੇ ਸਿਰ ਤੇ ਟੋਕਰੀ ਚੁੱਕੀ ਤੇ ਟੋਕਰੀ ਸੱਟ ਕੇ ਆਉਣਾ ਤੇ ਅਚਨਚੇਤ ਆਪਣਾ ਸੱਜਾ ਹੱਥ ਜਿਹੜਾ ਹਵਾ ਵਿੱਚ ਮਾਰ ਦੇਣਾ ਤੇ ਇੰਜ ਲੱਗਣਾ ਜਿਵੇਂ ਕਿਸੇ ਪੀਂਗ ਨੂੰ ਹੁਲਾਰਾ ਦੇਣੀ ਏ। ਲੰਘਦੀ ਆਉਂਦੀ ਨੇ ਉਹ ਹੱਥ ਮਾਰਨਾ ਤੇ ਸਿੱਖਾਂ ਨੇ ਕਿਹਾ, ਮਹਾਰਾਜ ਆ ਮਾਈ ਤਾਂ ਝੱਲੀ ਏ। ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ।

ਨਹੀਂ ਪਰ ਜੇ ਤੁਸੀਂ ਕਹਿੰਦੇ ਹੋ ਦੱਸਾਂ ਕਹਿਣ ਲੱਗੇ ਮੈਂ ਆਈ ਕਾਬਲ ਤੋਂ ਹਾਂ ਮੇਰਾ ਬੱਚਾ ਅਜੇ ਨਿਆਣਾ ਹੈ ਮੇਰੇ ਤੋਂ ਬਿਨਾਂ ਰਹਿ ਤਾਂ ਜਾਂਦਾ ਹੈ ਰੋਟਾ ਰੋਟੀ ਪ੍ਰਸ਼ਾਦਾ ਪਾਣੀ ਸੱਕ ਲੈਂਦਾ ਹੈ ਪਰ ਜਦੋਂ ਪੰਘੂੜੇ ਵਿੱਚ ਬੈਠਾ ਹੈ ਨਾ ਤੇ ਤੇਰੀ ਕਿਰਪਾ ਨਾਲ ਮੈਨੂੰ ਇੰਨੀ ਇੱਥੋਂ ਸਮਝ ਪੈ ਗਈ ਏ ਜਦੋਂ ਬੱਚਾ ਥੋੜਾ ਜਿਹਾ ਰੋਣ ਕਿਤੇ ਲੱਗਦਾ ਤੇ ਮੈਂ ਆਪਣੇ ਹੱਥ ਦੇ ਹਨਾ ਹਲਾਰੇ ਨਾਲ ਉਹਦੇ ਪੰਘੂੜੇ ਨੂੰ ਝੂਟਾ ਦੇਣੀ ਪਈ ਦਾਤਾ ਮੈਂ ਪੋਹਾਂ ਤੇ ਬੈਠੀ ਕੇਵਲ ਉਹਨੂੰ ਝੂਟਾ ਦੇਣੀ ਆ ਜੇ ਕੋਈ ਪੁੱਛੇ ਵੀ ਇਹ ਹੋ ਸਕਦਾ ਪਿਆਰਿਓ ਇਹ ਖੇਡ ਹੋ ਸਕਦੀ ਏ ਤੇ ਪੁੱਛਿਆ ਗੁਰੂ ਅਮਰਦਾਸ ਨੇ ਬੀਬੀ ਇਹ ਕਿੱਥੋਂ ਤੈਨੂੰ ਮਿਲ ਗਿਆ ਉਹਨੇ ਇੱਕ ਗੱਲ ਕਹੀ ਕਹਿੰਦੀ ਦਾਤਾ ਮੇਰਾ ਭਰਤਾ ਕਰਦਾ ਬੰਦਗੀ ਉਹ ਜੁੜਿਆ ਪ੍ਰੀਤਮ ਦੇ ਚਰਨਾਂ ਵਿੱਚ ਕਹਿੰਦੀ ਮੈਂ ਕੁਝ ਭਗਤੀ ਨਹੀਂ ਕੀਤੀ ਮੈਂ ਸਿਰਫ ਉਹਨੂੰ ਸਵਾਮੀ ਨੂੰ ਤੇਰਾ ਸਿੱਖ ਜਾਣ ਕੇ ਸੇਵਾ ਕੀਤੀ ਉਹਨੇ ਇੱਕੋ ਗੱਲ ਕਹੀ ਕਿ ਤੂੰ ਮੇਰੀ ਨਾ ਸੇਵਾ ਕਰ ਗੁਰੂ ਅਮਰਦਾਸ ਦੇ ਘਰ ਵਿੱਚ ਜਾ ਸੇਵਾ ਕਰ ਜੇ ਕਹਿੰਦੇ ਨੇ ਮੈਂ ਪੁੱਛਿਆ ਪਿੱਛੋਂ ਬੱਚਾ ਰੋਵੇਗਾ ਉਹਨੇ ਇੰਨਾ ਬਚਨ ਕਿਹਾ ਸੀ ਭਲੀਏ ਗੁਰੂ ਘਰ ਵਿੱਚ ਬੜੀਆਂ ਰਹਿਮਤਾਂ ਨੀ ਤੂੰ ਉੱਥੇ ਬੈਠੀ ਵੀ ਬੱਚੇ ਨੂੰ ਚੁੱਪ ਕਰਾਈ ਜਾਏਗੀ ਕਹਿੰਦੀ ਤੇਰੀ ਟੋਕਰੀ ਚੁੱਕੀ ਪਤਾ ਨੀ ਤੇਰੀ ਟੋਕਰੀ ਨੇ ਕੀ ਕਿਰਪਾ ਕੀਤੀ ਆ ਮੇਰੇ ਅੰਦਰ ਦੇ ਕਪਾਟ ਖੁੱਲ ਗਏ ਨੇ ਸਾਧ ਸੰਗਤ ਇਹੀ ਕਾਰਨ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਕਈ ਵਾਰੀ ਮੈਂ ਅਰਜ਼ ਕੀਤੀ ਏ ਉਹ ਕਹਿੰਦੇ ਨੇ ਜਿੰਨਾ ਉੱਚਿਆਈਆਂ ਉੱਤੇ ਬੁੱਧੀ ਖੰਭ ਛਾੜ ਢੱਠੀ ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉੱਥੇ ਪਿਆਲਾ ਦਿਸਦਾ ਨਹੀਂ ਪਰ ਰਸ ਚੁੱਕਦਾ ਪਿਆ ਸਿੱਖ ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉੱਥੇ ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ ਕਹਿੰਦੇ ਨੇ ਜਦੋਂ ਕੋਈ ਬੰਦਗੀ ਵਾਲੇ ਦੀ ਗੱਲ ਕਰਦਾ ਲੋਕ ਕਹਿੰਦੇ ਨੇ ਝੂਠ ਏ ਭਾਈ ਸਾਹਿਬ ਕਹਿੰਦੇ ਨੇ ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ ਮਾਰੇ ਗਏ ਨੇ ਉਹ ਜਿੰਨਾ ਲਾਈਆਂ ਬੁੱਧੋਂ ਪਾਰ ਤਾਰੀਆਂ ਇਹ ਬੁੱਧੀ ਦੀ ਗੱਲ ਨਹੀਂ ਭਾਈ ਸਾਹਿਬ ਕਹਿੰਦੇ ਨੇ ਬੈਸ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ ਕਹਿੰਦੇ ਨੇ ਮੈਂ ਤਾਂ ਕਿਸੇ ਹੋਰ ਦੇਸ਼ ਦੀ ਗੱਲ ਕਰਨਾ ਇਹੀ ਬਚਨ ਭਾਈ ਗੁਰਦਾਸ ਨੇ ਆਪਣੀ ਵਾਰ ਨੰਬਰ 4 ਵਿੱਚ ਕੀਤਾ ਕਹਿੰਦੇ ਨੇ ਗੁਰਸਿੱਖੀ ਗੁਰਸਿੱਖ ਸਣ ਅੰਦਰੋਂ ਸਿਆਣਾ ਬਾਹਰ ਭੋਲਾ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ ਅੰਦਰ ਸਿਆਣਾ ਬਾਹਰ ਭੋਲਾ ਕਹਿਣ ਲੱਗੇ ਫਿਰ ਉਹਦਾ ਕਿੰਨਾ ਕੁ ਅੰਦਰ ਟਿਕਿਆ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ ਉਹ ਅੰਦਰੇ ਅੰਦਰ ਨਾਮ ਦੇ ਪਿਆਲੇ ਨੂੰ ਛਕਦਾ ਪਿਆ ਇਹ ਰਹਿਮਤਾਂ ਸਾਹਿਬ ਦੇ ਦਰ ਤੇ ਨੇ ਹਜ਼ੂਰ ਅੱਜ ਕਰਨ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਗੁਰੂ ਰਾਮਦਾਸ ਕਹਿੰਦੇ ਨੇ ਜੇ ਤੇਰੇ ਅੰਦਰ ਪ੍ਰੀਤ ਹੈ ਤੂੰ ਸਭ ਤੋਂ ਸਿਆਣੇ ਤੂੰ ਸਭ ਤੋਂ ਜ਼ਿਆਦਾ ਸੋਝੀਵਾਨ ਏ ਤੇ ਪੁੱਛਿਆ ਮਹਾਰਾਜ ਸਿਆਣੇ ਤਾਂ ਦੁਨੀਆਂ ਵਿੱਚ ਬੜੇ ਨੇ ਕਹਿੰਦੇ ਨੇ ਮੈਂ ਉਸ ਸਿਆਣਪ ਨੂੰ ਪ੍ਰਵਾਨ ਨਹੀਂ ਕਰਦਾ ਜੇ ਬਾਹਰੋਂ ਸਿਆਣਾ ਅੰਦਰ ਪ੍ਰੀਤ ਨਹੀਂ ਸ਼ਾਇਦ ਇਹੀ ਕਾਰਨ ਸਾਹਿਬ ਨੇ ਬਾਣੀ ਵਿੱਚ ਸਿਆਣਿਆਂ ਦੀ ਗਿਣਤੀ ਕੀਤੀ ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਜੇ ਪ੍ਰੀਤ ਨਹੀਂ ਕਾਹਦਾ ਸਿਆਣਾ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪਰ ਇੱਥੇ ਕਹਿੰਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਸਿਆਣਪ ਨਾਲ ਨਹੀਂ ਸਾਹਿਬ ਰੋਜ਼ ਹੋਕਾ ਦੇ ਕੇ ਇੱਕ ਬਚਨ ਕਹਿੰਦੇ ਨੇ ਗੁਰ ਕੀ ਮੱਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਸਾਹਿਬ ਕਹਿੰਦੇ ਨੇ ਸਹਿਤ ਸਿਆਣਪਾ ਲੱਕ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਨਾ ਤੂੰ ਆਵੇ ਵਸ ਬਹੁਤ ਸਿਆਣਪ ਹੈ ਕਿਸੇ ਸਿਆਣਪ ਨਾਲ ਵਸ ਆਉਣੇ ਸਾਹਿਬ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉਂ ਲਾਈਏ ਚਤੁਰਾਈ ਨਾ ਚਤੁਰ ਬੁਝ ਪਾਈਏ ਉਹ ਸਿਆਣਪ ਨਾਲ ਨਹੀਂ ਸਿਆਣਾ ਉਹ ਵੇ ਜਿਹੜਾ ਨਾਮ ਵੀ ਜੁੜਿਆ ਸਿਆਣਾ ਉਹ ਜਿਹਦੇ ਹਿਰਦੇ ਵਿੱਚ ਗੁਰੂ ਲਈ ਪ੍ਰੀਤ ਏ ਸਾਹਿਬ ਕਹਿੰਦੇ ਨੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਜੇ ਬਾਹਰੋਂ ਉਹ ਕਿਤੇ ਸ਼ਬਦ ਭੁੱਲ ਕੇ ਕੁਝ ਹੋਰ ਬੋਲ ਦਿੰਦੇ ਨੇ ਮਤ ਕਹੀ ਇਹ ਮਾੜਾ ਪੈਣ ਲੱਗੇ ਨਹੀਂ ਧੀ ਖਰੇ ਹਰ ਭਾਣੇ ਪਰ ਮੇਰੇ ਵਾਹਿਗੁਰੂ ਨੂੰ ਭਾਣੇ ਦਰ ਤੇ ਚੰਗੇ ਲੱਗਦੇ ਬਾਹਰ ਦੇ ਸ਼ਬਦ ਦੇਖ ਬਾਹਰ ਦੇ ਜੀਵਨ ਦੇਖ ਕੇ ਨਾ ਭਰਮੀ ਉਹ ਅੰਦਰੇ ਅੰਦਰ ਟਿਕੇ ਨੇ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ ਹਰ ਸੰਤਾਂ ਨੂੰ ਹੋਰ ਥਾਂ ਨਹੀਂ ਰੱਬ ਦੇ ਸੰਤਾਂ ਨੂੰ ਰੱਬ ਤੋਂ ਬਿਨਾ ਕੋਈ ਥਾਂ ਨਹੀਂ ਹਜ਼ੂਰ ਕਹਿਣ ਲੱਗੇ ਹਰ ਮਾਣ ਨਿਮਾਣੇ ਉਹਨਾਂ ਨਿਮਾਣਿਆਂ ਦਾ ਮਾਣ ਤਾਂ ਕੇਵਲ ਵਾਹਿਗੁਰੂ ਕਿਸੇ ਹੋਰ ਵੱਲ ਨਹੀਂ ਤੱਕਦੇ ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਕਹਿੰਦਾ ਬਾਹਰ

0: ਭੇਖ ਨੂੰ ਦੇ ਕੇ ਕਿਤੇ ਉਹਦੇ ਬਸਤਰ ਪਰ ਅੱਜ ਆਪਾਂ ਤੱਕਦੇ ਹਾਂ। ਮੈਂ ਅਰਜ਼ ਕੀਤੀ ਚੋਲਾ ਸੋਹਣਾ ਲਿਸ਼ਕਣਾ ਹੋਵੇ, ਪੱਗ ਹੈ ਚੰਗੀ ਗੋਲ ਗੱਡੀ ਹੋਵੇ ਤੇ ਚਿਮਟਿਆਂ ਦੀ ਪਿੱਛੇ ਐ ਛਣਕਾਰ ਪੈਂਦੀ ਹੋ। ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ, ਅਸੀਂ ਬਾਹਰ ਦੇ ਭੇਖ ਨੂੰ ਦੇਖ ਕੇ ਬੜੀ ਜਲਦੀ ਅਸਰ ਕਬੂਲਨੇ ਆ, ਪਰ ਸਾਹਿਬ ਕਹਿੰਦੇ ਨੇ ਨਹੀਂ, ਸੰਤ ਕਈ ਵਾਰੀ ਮਲੀਨ ਬਸਤਰਾਂ ਵਿੱਚ ਵੀ ਮਿਲ ਸਕਦੇ, ਸੰਤ ਕਈ ਵਾਰੀ ਪਾਟੇ ਕੱਪੜਿਆਂ ਵਿੱਚ ਵੀ ਮਿਲ ਸਕਦੇ, ਤੇ ਚੇਤੇ ਰੱਖੀ ਸੰਤ ਕਈ ਵਾਰੀ ਪੈਂਟ ਕਮੀਜ਼ ਵਿੱਚ ਵੀ ਮਿਲ ਸਕਦਾ। ਕੋਈ ਭੇਖ ਦੀ ਪਾਬੰਦੀ ਨਹੀਂ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ ਬੇਅੰਤ ਐਸੇ ਹਜ਼ੂਰ ਨੇ, ਸਤਿਗੁਰੂ ਨੇ ਕਿਰਪਾ ਕੀਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਉਹ ਕਹਿੰਦਾ ਇੱਕ ਵਾਰੀ ਕੋਈ ਮਨੁੱਖ ਕਿਸੇ ਦੇ ਘਰ ਥੱਲਿਓ ਨਿਕਲੇ, ਗੱਲ ਸਿਰਫ ਇਸ ਨੂੰ ਸਮਝਾਉਣ ਲਈ ਕਿ ਸੰਤ ਨੂੰ ਟੇਕ ਕੇਵਲ ਇੱਕ ਰੱਬ ਦੀ। ਕਹਿੰਦਾ ਉੱਚੇ ਮਹੱਲ ਵਿੱਚ ਖਲੋਤੀ ਔਰਤ ਪਾਨ ਚਬਾਉਂਦੀ ਪਈ ਸੀ, ਤੇ ਅਚਨਚੇਤ ਉਹਨੇ ਪਾਨ ਦੀ ਥੋਕੋ ਸਾਧੂ ਦੇ ਸਿਰ ਤੇ ਸੱਟੀ। ਉਹਨੇ ਕਿਹਾ ਕੁਛ ਨਹੀਂ, ਸਿਰਫ ਅੱਖਾਂ ਭਰ ਕੇ ਉਸ ਔਰਤ ਵੱਲ ਦੇਖ ਕੇ ਅੱਗੇ ਚਲਾ ਗਿਆ। ਉਸ ਔਰਤ ਨੇ ਆਪਣੇ ਮਾਲਕ ਨੂੰ ਕਿਹਾ ਸੀ, ਲੰਘਣ ਵਾਲਾ ਦਰ ਦਰ ਤੇ ਮੰਗਣ ਵਾਲਾ ਭਿਖਾਰੀ, ਇਹਦੀ ਕੀ ਮਜਾਲ ਕਿ ਮੇਰੇ ਵੱਲ ਉੱਪਰ ਤੱਕਿਆ, ਭਾਵਾਂ ਮੈਂ ਥੁੱਕਿਆ ਪਰ ਇਹਦਾ ਕੰਮ ਸੀ ਇਹ ਨੀਵੀਂ ਪਾ ਕੇ ਚਲਾ ਜਾਂਦਾ। ਉਹ ਦੌੜਿਆ ਆਇਆ, ਉੱਤਰ ਕੇ ਮਕਾਨ ਦੀ ਛੱਤੋਂ ਥੱਲੇ ਉਹਨੇ ਸਾਧੂ ਦੇ ਸਿਰ ਵਿੱਚ ਛੋਟਾ ਮਾਰਿਆ। ਸਾਧੂ ਚੁੱਪ ਕਰ ਗਿਆ। ਜਦੋਂ ਇਹ ਮਾਰ ਕੇ ਵਾਪਸ ਪਿਆ ਜਾਂਦਾ, ਉਰਦੂ ਦਾ ਉਹ ਅਦੀਬ ਲਿਖਦਾ, ਅਚਨਚੇਤ ਉੱਚੇ ਜਾਂਦਿਆਂ ਪੈਰ ਫਿਸਲਿਆ, ਜ਼ਮੀਨ ਤੇ ਡਿੱਗਦਿਆਂ ਡਿੱਗਦਿਆਂ ਸਾਰ ਇਹਦਾ ਸਿਰ ਪਾਟਾ ਤੇ ਨਾਲ ਹੀ ਮੌਤ ਹੋ ਗਈ। ਜਿਹੜੀ ਮਾਨ ਵਿੱਚ ਮੱਤੀ ਔਰਤ ਸੀ ਥੱਲੇ ਉਤਰੀ, ਕੋਲ ਆ ਕੇ ਸਾਧੂ ਨੂੰ ਕਹਿੰਦੀ, ਬਾਬਾ ਮੈਨੂੰ ਬਖਸ਼ ਦੇ, ਮੈਂ ਸਮਝੀ ਨੀ ਤੂੰ ਕਿੰਨਾ ਕੁ ਉੱਚਾ ਹੈ, ਮੈਂ ਤਾਂ ਤੇਰੇ ਕੇਵਲ ਬਸਤਰ ਦੇਖੇ ਤੇ ਜਿਹੜਾ ਅਜੇ ਤੱਕ ਚੁੱਪ ਸੀ। ਕਹਿਣ ਲੱਗਾ, ਭੈਣੇ ਮੇਰਾ ਕੋਈ ਦੋਸ਼? ਕਹਿਣ ਲੱਗੀ, ਮੇਰੇ ਮਾਲਕ ਨੇ ਤੈਨੂੰ ਛੋਟਾ ਮਾਰਿਆ ਤੇ ਵਾਪਸ ਜਾਂਦਿਆਂ ਜ਼ਮੀਨ ਤੇ ਡਿੱਗਿਆ ਮਕਾਨ ਤੋਂ ਤੇ ਉਹਦੀ ਮੌਤ ਹੋ ਗਈ, ਉਹਨੂੰ ਜ਼ਿੰਦਗੀ ਬਖਸ਼ ਦੇ। ਫਕੀਰ ਦੀਆਂ ਅੱਖਾਂ ਭਰੀਆਂ। ਕਹਿਣ ਲੱਗਾ, ਭੈਣੇ ਤੂੰ ਮੇਰੇ ਕੇਵਲ ਲਿਬਾਸ ਨੂੰ ਤੱਕਿਆ, ਪਰ ਇਹ ਗੱਲ ਚੇਤੇ ਰੱਖੀ ਮੇਰਾ ਕੋਈ ਕਸੂਰ ਨਹੀਂ, ਬਸ ਮੈਂ ਇੱਕ ਗੱਲ ਤੈਨੂੰ ਦੱਸਦਿਆਂ, ਤੇਰਾ ਵੀ ਮਾਲਕ ਹੈ ਤੇ ਮੇਰਾ ਵੀ ਕੋਈ ਮਾਲਕ ਸੀ, ਮੈਂ ਢੰਡੋਰਾ ਨਹੀਂ ਦਿੰਦਾ, ਮਾਲਕ ਮੇਰਾ ਵੀ ਹੈ। ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ, ਉਹ ਕੇਵਲ ਸਿਰ ਨੂੰ ਪਾੜ ਸਕਦਾ, ਪਰ ਜਿਹਦੇ ਚਰਨਾਂ ਵਿੱਚ ਮੈਂ ਜੁੜਿਆ ਨਾ, ਉਸ ਮਾਲਕ ਕੋਲ ਇੰਨੀ ਤਾਕਤ ਹੈ ਉਹ ਛੋਟਾ ਮਾਰਨ ਵਾਲੇ ਨੂੰ ਧਰਤੀ ਤੋਂ ਚੁੱਕ ਕੇ ਲਿਜਾ ਸਕਦਾ। ਮੇਰੇ ਲਿਬਾਸ ਨੂੰ ਨਾ ਦੇਖ। ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿੰਦਾ ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਵੋ ਸੱਤ ਪਟਾ ਗਿਆ, ਕਹਿੰਦਾ ਫਿਰ ਮੇਰਾ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ, ਤੇਰਾ ਮਾਲਕ ਆਇਆ ਵੋ ਮੇਰੇ ਸਿਰ ਤੇ ਡੰਡਾ ਲਗਾ ਗਿਆ, ਕਹਿੰਦਾ ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ। ਝਗੜਾ ਤਾਂ ਮਾਲਕਾਂ ਦਾ। ਸਾਹਿਬ ਕਹਿੰਦੇ ਨੇ ਸੰਤ ਨੂੰ ਟੇਕ ਕੇਵਲ ਇੱਕ ਦਈਏ, ਹਰ ਸੰਤਾਂ ਨੂੰ ਹੋਰ ਥਾਂ ਨਾਹੀਂ, ਹਰ ਮਾਣ ਨੀ ਮਾਣੇ, ਉਹ ਟੇਕ ਇੱਕ ਦੀ ਲੈਂਦੇ ਨੇ। ਜਨ ਨਾਨਕ ਨਾਮ ਦੀ ਬਾਣ ਹੈ, ਹਰ ਤਾਣ ਚਿਤਾਣੇ, ਉਹਨਾਂ ਵਾਸਤੇ ਤਾਕਤ ਵੀ ਨਾਮ ਏ, ਉਹਨਾਂ ਵਾਸਤੇ ਆਸਰਾ ਵੀ ਨਾਮ ਏ, ਨਾਮ ਤੋਂ ਬਿਨਾਂ ਕਿਸੇ ਦੀ ਟੇਕ ਲੈਂਦੇ ਨਹੀਂ। ਪਿਆਰਿਓ, ਅੱਜ ਜਿਸ ਗੁਰੂ ਦਾ ਪੁਰਬ ਆਪਾਂ ਮਨਾ ਰਹੇ ਹਾਂ ਨਾ, ਉਹਨੇ ਵੀ ਬੇਅੰਤ ਜੀਵਾਂ ਨੂੰ ਜੀ ਦਾਨ ਦਿੱਤਾ, ਨਾਮ ਨਾਲ ਜੋੜਿਆ। ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਇੱਕ ਸਾਧ ਬਚਨ ਅਟਲਾਦਾ ਤੋਂ ਆਰੰਭ ਹੁੰਦਾ। ਬਾਣੀ ਵਿੱਚ ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ, ਸਾਹਿਬ ਨੇ ਕਿਹਾ ਜਿਹੜਾ ਦ੍ਰਿਸ਼ਮਾਨ ਸੰਸਾਰ ਆਪਾਂ ਦੇਖਦੇ ਹਾਂ, ਅੱਜ ਪਹਾੜ ਨੇ ਅਸੀਂ ਕਹਿੰਦੇ ਹਾਂ ਇਹ ਅਟਲ ਨੇ, ਲੋਕ ਹਿਮਾਲਿਆ ਨੂੰ ਕਹਿੰਦੇ ਨੇ ਇਹ ਅਟਲ ਏ, ਪਹਾੜ ਅਡੋਲ ਏ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਟਲ ਨਹੀਂ। ਸ਼ਬਦ ਵਰਤ ਲੈਂਦਾ ਪਰ ਇੱਕ ਦਿਨ ਇਹਨਾਂ ਨੇ ਵੀ ਬਿਣਸਣਾ। ਕਿਸੇ ਨੇ ਕਹਿ ਦਿੱਤਾ ਸੂਰਜ ਜਿਹੜਾ ਇਹ ਸਦਾ ਰਹਿਣ ਵਾਲਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਸਮੇਂ ਦੀ ਗੱਲ, ਇੱਕ ਦਿਨ ਇਹ ਵੀ ਬਿਣਸੇਗਾ। ਆ ਦੇਖਦੇ ਸਿਤਾਰੇ ਵੀ ਬਿਣਸਣਗੇ, ਚੰਦਰਮਾ ਵੀ ਬਿਣਸੇਗਾ। ਤੇ ਇੱਕ ਗੱਲ ਚੇਤੇ ਰੱਖੀ, ਜਿਸ ਧਰਤੀ ਤੇ ਤੂੰ ਵਸੇਬਾ ਕਰੀ ਬੈਠਾ, ਇਸ ਧਰਤੀ ਨੇ ਵੀ ਬਿਣਸਣਾ ਹੀ। ਪਰ ਇੱਕ ਗੱਲ ਨਾਲ ਕਹਿ ਦਿੱਤੀ ਸੱਜਣਾ, ਇੱਕ ਰੱਬ ਦੀ ਭਗਤੀ ਕਰਨ ਵਾਲਾ ਐਸੇ ਹੀ, ਜਿੱਦਣ ਉਹ ਆਪਣੀ ਜ਼ਬਾਨ ਤੋਂ ਬੋਲਦਾ ਉਹਦੇ ਬਚਨ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਸਾਹਿਬ ਨੇ ਬਾਣੀ ਵਿੱਚ ਕਿਹਾ ਗਿਰ ਬਸਦਾ ਜਲ ਪਵਣ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗਿਰ ਆ ਪਹਾੜ ਬਸਦਾ ਧਰਤੀ ਪਵਨ ਹਵਾ ਸਭ ਚਲੇ ਜਾਣਗੇ ਪਰ ਇੱਕ ਸਾਧ ਬਚਨ ਅਟਲਾਦਾ ਤੇ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜਿਆ ਤੇ ਚਿੱਤ ਵਿੱਚ ਆਇਆ ਸਤਿਗੁਰੂ ਤੇਰਾ ਜੀਵਨ ਵੀ ਆਰੰਭ ਇੱਕ ਸਾਧੂ ਦੇ ਬਚਨ ਤੋਂ ਹੁੰਦਾ ਉਹ ਬਚਨ ਜਿਹੜਾ ਅਟਲ ਏ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਨੇ ਸਭ ਨੂੰ ਪਤਾ ਵੱਡਾ ਬਾਬਾ ਪਿਰਥੀ ਹੈ ਛੋਟੇ ਧੰਨ ਗੁਰੂ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਨੇ ਬਾਬਾ ਮਹਾਂਦੇਵ ਤੋਂ ਵੀ ਛੋਟੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਟਿਕੇ ਨੇ ਸਿੱਖ ਵਿਦਵਾਨਾਂ ਨੇ ਜਿਹੜੀ ਗੱਲ ਕਹੀ ਕਹਿੰਦੇ ਨੇ ਮਾਤਾ ਗੰਗਾ ਜੀ ਪ੍ਰੇਮਾ ਭਗਤੀ ਵੀ ਦਿਲ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਪਰ ਘਰ ਸੰਤਾਨ ਨਹੀਂ ਪਿਰਥੀਆ ਜਿਹੜਾ ਦੇਖਦਾ ਰੋਜ਼ ਗੁਰੂ ਅਰਜਨ ਦੇਵ ਨੂੰ ਲੋਕ ਨਮਸਕਾਰਾਂ ਕਰਦੇ ਨੇ ਘਰ ਦੇ ਅੰਦਰ ਭੇਟਾ ਲੈ ਕੇ ਆਉਂਦੇ ਨੇ ਤੇ ਇੱਕ ਦਿਨ ਬੈਠਿਆਂ ਉਹਦੀ ਘਰ ਵਾਲੀ ਦਾ ਨਾਮ ਸੀ ਕਰਮੋ ਉਹਨੇ ਇੰਨੇ ਸ਼ਬਦ ਕਹਿਣ ਲੱਗੀ ਤੂੰ ਹੈ ਤਾਂ ਮੇਰੇ ਸਿਰ ਦਾ ਸਾਈ ਪਰ ਜੇ ਤੂੰ ਕਿਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਦਾ ਪਿਤਾ ਨੂੰ ਸ਼ਰਧਾ ਭਾਵਨਾ ਨਾਲ ਤੱਕਦਾ ਅੱਜ ਗੱਦੀ ਸਾਡੇ ਕੋਲ ਹੁੰਦੀ ਸਿੱਖ ਮੈਨੂੰ ਵੀ ਜਗਤ ਮਾਂ ਕਹਿੰਦੇ ਅੱਜ ਦੇਖ ਉਹਨਾਂ ਦੇ ਘਰ ਵਿੱਚ ਲੋਕ ਝੁਕ ਝੁਕ ਕੇ ਨਮਸਕਾਰਾਂ ਕਰਦੇ ਨੇ ਸਾਨੂੰ ਕੋਈ ਪੁੱਛਦਾ ਨਹੀਂ ਤੇ ਅੱਗੋਂ ਫਿਰ ਧੀਏ ਨੇ ਇੱਕ ਸ਼ਬਦ ਕਿਹਾ ਸੀ ਬਾਕੀ ਸੱਚਾਈ ਪਰੇ ਸ਼ਬਦ ਨੇ ਉਹਦੇ ਅਗਲੀਆਂ ਜਿਹੜੀਆਂ ਹਰਕਤਾਂ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਦੀਆਂ ਨੇ ਕਹਿਣ ਲੱਗਾ ਸੁਣ ਭਾਗਵਾਨੇ ਜੋ ਕੁਝ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ ਰੱਬ ਨੇ ਸਾਨੂੰ ਪੁੱਤਰ ਮਿਹਰਬਾਨ ਦਿੱਤਾ ਸਿੱਖ ਵਿਦਵਾਨ ਕਹਿੰਦੇ ਨੇ ਸਤਿਗੁਰੂ ਨੇ ਗੁਰੂ ਅਰਜਨ ਦੇਵ ਨੇ ਮਿਹਰਬਾਨ ਨੂੰ ਆਪਣੀ ਨਿਗਰਾਨੀ ਵਿੱਚ ਵਿਦਿਆ ਵੀ ਪੜਾਈ ਸਤਿਗੁਰੂ ਦੇ ਮਨ ਵਿੱਚ ਦਵੈਸ਼ ਨਹੀਂ ਪਰ ਉਹਨਾਂ ਦੀ ਸੋਚ ਕੀ ਕਹਿੰਦਾ ਦੇਖ ਅਰਜਨ ਦੇ ਆਨੰਦ ਕਾਰਜ ਨੂੰ ਕਿਤਨਾ ਸਮਾਂ ਹੋ ਗਿਆ ਘਰ ਕੋਈ ਪੁੱਤਰ ਨਹੀਂ ਚਲੀਏ ਇਹਨਾਂ ਤਾਂ ਦੁਨੀਆਂ ਤੋਂ ਜਿਵੇਂ ਆਏ ਉਸੇ ਤਰ੍ਹਾਂ ਚਲੇ ਜਾਣਾ ਇਹਨਾਂ ਦਾ ਨਾਮ ਕਿਸਨੇ ਲੈਣੇ ਹੀ ਬਸ ਕੁਝ ਦਿਨਾਂ ਦੀ ਖੇਡ ਏ ਜਿੱਦਣ ਇਹਨੇ ਪ੍ਰਾਣ ਤਿਆਗ ਦਿੱਤੇ ਗੁਦਗੱਦੀ ਤਾਂ ਤੇਰੇ ਪੁੱਤਰ ਮਿਹਰਬਾਨ ਨੂੰ ਮਿਲਣੀ ਉਹਨਾਂ ਘਰ ਕੋਈ ਪੁੱਤਰ ਹੈ ਇੱਕ ਦਾਸੀ ਜਿਹੜੀ ਪ੍ਰੇਮ ਨਾਲ ਭਿੱਜੀ ਏ ਜਦੋਂ ਉਹਨੇ ਸੁਣਿਆ ਤੇ ਉਹ ਗੁਰੂ ਅਰਜਨ ਦੇਵ ਦੇ ਘਰ ਆਈ ਮਾਤਾ ਗੰਗਾ ਦੇ ਚਰਨਾਂ ਵਿੱਚ ਝੁੱਕ ਕੇ ਕਹਿਣ ਲੱਗੀ ਮਾਂ ਮੈਨੂੰ ਦੱਸਦਿਆਂ ਖੇਦ ਹੁੰਦਾ ਅੱਜ ਮੇਰੇ ਕੰਨਾਂ ਨੇ ਸ਼ਬਦ ਸੁਣੇ ਨੇ ਬਾਬੇ ਪਿਰਥੀਏ ਨੇ ਕਿਹਾ ਕਿ ਉਹਨਾਂ ਦੇ ਘਰ ਵਿੱਚ ਸੰਤਾਨ ਕਿੱਥੇ ਗੱਦੀ ਤਾਂ ਕੱਲ ਨੂੰ ਸਾਡੇ ਕੋਲ ਹੀ ਆਉਣੀ ਹੈ ਜਦੋਂ ਮਾਤਾ ਗੰਗਾ ਜੀ ਨੂੰ ਇੰਨੇ ਸ਼ਬਦ ਕਹੇ ਆਖਰ ਇੱਕ ਇਸਤਰੀ ਦਾ ਕਿਰਦਾ ਹੈ ਗੁਰੂ ਅਰਜਨ ਦੇਵ ਜੀ ਘਰ ਆਏ ਤੇ ਨੀਰ ਭਰ ਕੇ ਕਿਹਾ ਸਤਿਗੁਰੂ ਤੂੰ ਤਾਂ ਲੋਕਾਂ ਦੀ ਝੋਲੀ ਵਿੱਚ ਦਾਤ ਪਾਨੇ ਦੁੱਧ ਪੁੱਤਰ ਦੀ ਦਾਤ ਦਿੰਦੇ ਨਾਮ ਵਿੱਚ ਰੰਗਨੇ ਪਰ ਮੈਂ ਇੱਕ ਅਰਦਾਸ ਕਰਨੀ ਆ ਹੁਣ ਤਾਂ ਲੋਕ ਵੀ ਕਹਿੰਦੇ ਨੇ ਕਿ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਣਾ ਇੱਕ ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਬਖਸ਼ ਦੇ ਗੁਰੂ ਅਰਜਨ ਦੇਵ ਨੇ ਉੱਥੇ ਬਚਨ ਕਹਿ ਕਹਿਣ ਲੱਗੇ ਗੰਗਾ ਪੁੱਤਰ ਦੀ ਦਾਤ ਲੈਣੀ ਆ ਕਹਿਣ ਲੱਗੇ ਹਾਂ ਹੁਣ ਦੇਖੋ ਸਤਿਗੁਰੂ ਦੇ ਘਰ ਦੀ ਵਡਿਆਈ ਅੱਜ ਕੁਝ ਲੋਕ ਕਹਿਣ ਵੀ ਲੱਗ ਪਏ ਨੇ ਨਹੀਂ ਜੀ ਬਾਬੇ ਬੁੱਢੇ ਕੋਲ ਕਿੱਥੇ ਅਰਦਾਸ ਕਰਾਉਣ ਗਏ ਇੱਕ ਗੱਲ ਨੂੰ ਸਮਝਿਓ ਜੇ ਅੱਜ ਇਹ ਕਹਿੰਦੇ ਆ ਕਿ ਬਾਬੇ ਬੁੱਢੇ ਕੋਲੋਂ ਅਰਦਾਸ ਨਹੀਂ ਕਰਾਈ ਗੁਰੂ ਸਮਰੱਥੇ ਫਿਰ ਸਮਰੱਥ ਗੁਰੂ ਗੱਦੀ ਵੀ ਇੱਕ ਦੂਜੇ ਨੂੰ ਇੱਕ ਤੋਂ ਦੂਜੇ ਨੂੰ ਦੇ ਸਕਦਾ ਪਰ ਨਹੀਂ ਜਿੱਦਣ ਗੁਰੂ ਨਾਨਕ ਗੱਦੀ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜੋਤ ਪ੍ਰਵੇਸ਼ ਕਰਦੀ ਏ ਤੇ ਵਿੱਚ ਖਲੋਤਾ ਬਾਬਾ ਬੁੱਢਾ ਹੀ ਹੁੰਦਾ ਸਭ ਤੋਂ ਪਹਿਲੀ ਨਮਸਕਾਰ ਬਾਬਾ ਬੁੱਢਾ ਕਰਦਾ ਕਹਿਣ ਲੱਗੇ ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਆ ਤੇ ਬਾਬੇ ਬੁੱਢੇ ਦੇ ਕੋਲ ਜਾ ਇੰਦਰੀ ਜਿੱਤ ਸਿੱਖੇ ਸ਼ਬਦ ਉਹਦੇ ਲਈ ਵਰਤੇ ਸਨ ਇੰਦਰੀ ਜਿੱਤੀ ਉਹਦੇ ਸ਼ਬਦ ਕਦੀ ਝੂਠੇ ਨਹੀਂ ਤੇ ਆ ਬੀੜ ਸਾਹਿਬ ਜਿੱਥੇ ਆਪਾਂ ਜਾਂਦੇ ਹਾਂ ਇਹ ਭਾਈ ਲੰਗਾ ਚੌਧਰੀ ਸੀ ਉਸ ਇਲਾਕੇ ਦਾ 3 ਲੱਖ ਦੀ ਜਗੀਰ ਸੀ ਇਹਦੀ ਸਲਾਨਾ ਬੜਾ ਤਕੜਾ ਸੀ ਇਹਨੇ ਇਹ ਕੁਝ ਕੁ ਖੀਸਾ ਗੁਰੂ ਅਰਜਨ ਦੇਵ ਗੁਰੂ ਨਾਨਕ ਦੇ ਘਰ ਨੂੰ ਦਿੱਤਾ ਸੀ ਇੱਥੇ ਸਤਿਗੁਰੂ ਦੀਆਂ ਮੱਝਾਂ ਸਨ ਤੇ ਬਾਬੇ ਬੁੱਢੇ ਨੇ ਜਦੋਂ ਬਜ਼ੁਰਗ ਹੋ ਗਏ ਉਦੋਂ ਵੀ ਇੱਥੇ ਟਿਕੇ ਰਹੇ ਅਕਸਰ ਉਹ ਪਸ਼ੂਆਂ ਦੀ ਸੰਭਾਲ ਕਰਨੀ ਇੱਥੇ ਖੇਤੀ ਕਰਾਉਣੀ ਕੈਸੀ ਨਿਰਮਾਣਤਾ ਉਹ ਸਿੱਖ ਦੇ ਅੰਦਰ ਕਹਿਣ ਲੱਗੇ ਉਹਦੇ ਕੋਲ ਅਰਦਾਸ ਕਰਾ ਮੇਰਾ ਮਾਲਕ ਭਾਗ ਜ਼ਰੂਰ ਲਾਏਗਾ ਕਹਿੰਦੇ ਨੇ ਮਾਤਾ ਗੰਗਾ ਜੀ ਗਏ ਆ ਠੀਕ ਸ਼ਬਦ ਰੱਥ ਵਾਲਾ ਵੀ ਵਰਤਦੇ ਨੇ ਭਾਜੜ ਪੈ ਗਈ ਪਰ ਮੈਂ ਜਿਹੜੀ ਅਰਜ਼ ਮੈਂ ਕਰਨੀ ਹੈ ਮਾਤਾ ਗੰਗਾ ਜੀ ਗਏ ਨੇ ਉਹਨਾਂ ਨੇ ਆਪਣੇ ਹੱਥ ਨਾਲ ਪ੍ਰਸ਼ਾਦਾ ਤਿਆਰ ਕੀਤਾ ਇਹਦਾ ਮਤਲਬ ਕਿ ਇੱਕ ਸਿੱਖੀ ਦਾ ਨਮੂਨਾ ਕਹਿਣ ਪੈ ਕਰਦੇ ਨੇ ਕਿ ਜੋ ਕੁਝ ਤੂੰ ਲੋਚਨੇ ਜੇ ਪੂਰੇ ਸਿੱਖ ਕੋਲ ਵੀ ਅਰਦਾਸ ਕਰਾ ਲਏ ਤੇ ਮੇਰਾ ਗੁਰੂ ਕਦੀ ਮੋੜਦਾ ਨਹੀਂ। ਦੂਜੀ ਗੱਲ, ਨੌਕਰ ਬੜੇ ਸਨ ਲੰਗਰ ਪਕਾਉਣ ਵਾਲੇ, ਸਿੱਖ ਬੜੇ ਨੇ, ਪਰ ਮਾਤਾ ਲੰਗਰ ਇਸ ਕਰਕੇ ਪਕਾਉਂਦੀ ਏ ਕਿ ਜੇ ਕੁਝ ਲੈਣੇ ਤੇ ਆਪਣੇ ਹੱਥੀ ਸੇਵਾ ਕਰਨ ਦੀ ਵੀ ਜਾਚ ਸਿੱਖ ਲੈ। ਆ ਬਾਬਾ ਫੂਲਾ ਸਿੰਘ ਨੇ ਰਣਜੀਤ ਸਿੰਘ ਇੱਕ ਵਾਰੀ ਪ੍ਰਸ਼ਾਦ ਛਕਾਇਆ ਘਰ ਨੌਕਰਾਂ ਚਾਕਰਾਂ ਨੇ, ਤੇ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਕਿ ਦਾਣਾ ਪਾਣੀ ਗੁਰੂ ਦਾ, ਟਹਿਲ ਪਾਣੀ ਤੇਰੇ ਸੇਵਕਾਂ ਦੀ। ਤੇ ਪਿੱਛੋਂ ਰਣਜੀਤ ਸਿੰਘ ਕਹਿੰਦਾ ਬਾਬਾ ਜੀ ਚੁੱਪ ਕਰਕੇ ਇਕਾਂਤ ਵਿੱਚ। ਬਾਬਾ ਜੀ ਕਹਿਣ ਲੱਗੇ ਸਾਹਮਣੇ ਗੱਲ ਕਰ, ਬੇਖੌਫ ਉਹ ਸਾਧੂ ਕਹਿਣ ਲੱਗੇ ਵੀ ਲੰਗਰ ਛਕਾਇਆ ਤੇ ਅਰਦਾਸ ਵਿੱਚ ਮੇਰਾ ਨਾਮ ਨੀ ਲਿਆ। ਅਸਾਂ ਲੰਗਰ ਛਕਾਇਆ। ਕਹਿੰਦਾ ਤੂੰ ਜਿੱਦਣ ਜੰਮਿਆ ਤੇ ਆਪਣੇ ਨਾਲ ਅਨਾਜ ਨੀ ਲੈ ਕੇ ਆਇਆ, ਰੱਬ ਨੇ ਵੀ ਤੇਰੇ ਮੱਥੇ ਦਾ ਲਿਖਿਆ ਤੈਨੂੰ ਦਿੱਤਾ ਹੈ, ਆਪਣੇ ਹੱਥਾਂ ਨਾਲ ਤੂੰ ਲੰਗਰ ਵਰਤਾਇਆ ਨੀ, ਤਿਆਰ ਨੀ ਕੀਤਾ, ਜਿਨ੍ਹਾਂ ਨੇ ਸੇਵਾ ਕੀਤੀ ਅਰਦਾਸ ਵੀ ਉਹਦੀ ਹੋਵੇਗੀ ਜੇ ਤੂੰ ਅਰਦਾਸ ਕਰ, ਮੈਂ ਕੱਲ ਨੂੰ ਤੂੰ ਆਪਣੇ ਹੱਥਾਂ ਨਾਲ ਤਿਆਰ ਕਰ। ਕਹਿੰਦੇ ਨੇ ਰਾਣੀਆਂ ਨੇ ਆਪ ਲੰਗਰ ਤਿਆਰ ਕੀਤਾ, ਆਪਣੇ ਹੱਥੀ ਚਕਾਇਆ, ਮਾਤਾ ਗੰਗਾ ਜੀ ਨੇ ਆਪ ਲੰਗਰ ਤਿਆਰ ਕੀਤਾ। ਸਿੱਖ ਤਵਾਰੀਖ ਦੇ ਮੁਤਾਬਕ ਆਪਣੇ ਸਿਰ ਤੇ ਲੱਸੀ ਦਾ ਕੁੱਜਾ ਚਾਚੀ ਰੱਖ ਕੇ, ਮਿੱਠੇ ਪ੍ਰਸ਼ਾਦੇ ਰੱਖ ਕੇ, ਨਾਲ ਇੱਕ ਗੰਢਾ ਪਿਆਜ ਲੈ ਕੇ, ਅਚਾਰ ਲੈ ਕੇ ਜਦੋਂ ਗਏ ਨੇ ਤੇ ਵਿਦਵਾਨ ਲਿਖਦੇ ਨੇ, ਮੈਕਾਲਪ ਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿੰਦਾ ਜਦੋਂ ਸਤਿਗੁਰੂ ਦੇ ਇਹ ਮਹਿਲ ਮਾਤਾ ਗੰਗਾ ਜੀ ਬੀੜ ਸਾਹਿਬ ਦੇ ਨੇੜੇ ਪਹੁੰਚੇ ਨੇ ਨਾ, ਤੇ ਬਾਬੇ ਬੁੱਢੇ ਦੇ ਹੱਥ ਦੇ ਵਿੱਚ ਦਾਤਰੀ ਸੀ। ਆ ਸੌਣੀ ਦਾ ਮਹੀਨਾ ਚੱਲਦਾ ਪਿਆ ਸੀ, ਕਮਾਦ ਦੇ ਛੋਟੇ ਛੋਟੇ ਅਜੇ ਫਸਲ ਜਿਹੜੀ ਪੁੰਗਰਦੀ ਪਈ ਏ, ਛੋਟਾ ਛੋਟਾ ਕੈਮਾ ਕਮਾਦ ਲਹਿਰਾਂਦਾ ਪਏ, ਅੱਥੋਂ ਦਾ ਮਹੀਨਾ ਜ਼ਿਕਰ ਕੀਤਾ ਸਿੱਖ ਵਿਦਵਾਨਾਂ ਨੇ। ਕਹਿਣ ਲੱਗੇ ਚਾਰ ਚੁਫੇਰੇ ਹਰਿਆਵਲ ਹੀ ਹਰਿਆਵਲ ਏ, ਕਿਉਂਕਿ ਮੀਂਹ ਪੈ ਕੇ ਅਜੇ ਹੱਟਦੇ ਨੇ। ਤੇ ਗੁਰੂ ਅਰਜਨ ਦੇਵ ਦੇ ਮਹਿਲ ਗਏ ਤੇ ਬਾਬਾ ਬੁੱਢਾ ਜੀ ਨਾ ਹੱਥ ਵਿੱਚ ਦਾਤਰੀ ਲੈ ਕੇ ਖੇਤ ਦੇ ਕਿਨਾਰੇ ਘਾਹ ਪੈ ਕੱਢਦੇ ਨੇ, ਇੱਕ ਸੇਵਕ ਨਾਲ ਨੇ। ਸਾਹਮਣੇ ਉਹ ਮਾਤਾ ਗੰਗਾ ਜੀ ਤੁਰੇ ਆਉਂਦੇ ਭੇਜਿਆ। ਉਸ ਵਕਤ ਕਹਿਣ ਲੱਗੇ ਬਾਬਾ ਬੁੱਢਾ ਜੀ, ਮਾਂ ਦੇਖ ਅੱਜ ਤੇਰੇ ਪੁੱਤਰ ਨੇ ਸਵੇਰ ਦਾ ਕੁਝ ਨੀ ਸਕਿਆ, ਭੁੱਖ ਨਾਲ ਅੰਦਰ ਵਿਲਕਦਾ ਪਿਆ ਸੀ। ਇਹਨੂੰ ਕਹਿੰਦੇ ਨੇ ਮਾਂ, ਜਿਹੜੀ ਮਾਂ ਪੁੱਤਰ ਦੀ ਭੁੱਖ ਨੂੰ ਸਮਝ ਕੇ ਉਹਦੇ ਲਈ ਭੋਜਨ ਲੈ ਆਵੇ, ਉਹੀ ਤਾਂ ਅਸਲੀ ਮਾਂ। ਸਵੇਰ ਦੀ ਭੁੱਖ ਲੱਗੀ ਸੀ, ਲਿਆ ਕੇ ਮੇਰੇ ਲਈ ਕੁਝ ਤਿਆਰ ਕਰਕੇ ਲਿਆਈਏ। ਸਾਥਾਂ ਨਾਲ ਉਹ ਲੱਸੀ ਵਾਲਾ ਭਾਂਡਾ ਲਾਇਆ, ਪ੍ਰਸ਼ਾਦੇ ਲਏ। ਉਸ ਵਕਤ ਮੈਕਾਲਪ ਲਿਖਦਾ ਮਾਤਾ ਗੰਗਾ ਜੀ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ ਸਾਈਂ ਵਾਲਿਓ, ਤੁਹਾਡੀ ਪਹੁੰਚ ਸਾਈਂ ਤਾਕੇ। ਅਸਲੀਅਤ ਸਾਹਿਬ ਨੇ ਬਾਣੀ ਵਿੱਚ ਮੰਨਿਆ ਕਿ ਜਾਂਕਾ ਮੀਤ ਸਾਜਨ ਹੈ ਸਜ ਸਮੀਆਂ, ਤਿਸ ਜਨ ਕੋ ਕਹੋ ਕਾਂਕੀ ਕਮੀਆਂ, ਜਾਂਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮਤਾਂ ਕਾ ਭਾਗੀ। ਤੇ ਜਿਹੜੇ ਸਾਈਂ ਵਾਲੇ ਨੇ ਨਾ, ਜਾਂਕਾ ਕਹਿਆ ਦਰਗਾ ਚੱਲੇ, ਉਹਦੀ ਗੱਲ ਨੂੰ ਕਿੰਨੇ ਝੂਠਿਆ ਕਰਨਾ, ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ। ਸਾਹਿਬ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁੱਖ ਤੇ ਜੋ ਬੋਲੇ ਇਹ ਉਹ ਸੱਚ ਹੋਵੇ। ਸਿੱਖ ਦਾ ਬਚਨ ਕਦੀ ਝੂਠਾ ਨਹੀਂ, ਖੋਵੇ ਪੁੱਗਿਆ ਖੋਵੇ ਪਹੁੰਚਿਆ। ਸਾਹਿਬ ਕਹਿੰਦੇ ਨੇ ਭਗਤ ਮੁਖੇ ਤੇ ਬੋਲਦੇ ਤੇ ਬਚਨ ਹੋਵੰਦੇ, ਜੋ ਕੁਝ ਉਹਨੇ ਬੋਲ ਦੇਣਾ ਸੱਚੇ। ਹੱਥ ਜੋੜ ਕੇ ਕਿਹਾ ਬਾਬਾ, ਗੁਰੂ ਸਾਹਿਬ ਨੇ ਤੇਰੇ ਕੋਲ ਤੇਰੇ ਦਰ ਤੇ ਭੇਜਿਆ। ਬਾਬਾ ਜੀ ਅਦਬ ਨਾਲ ਉੱਠ ਪਏ, ਕਹਿਣ ਲੱਗੇ ਮਾਂ, ਮੇਰਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਨਹੀਂ ਹੂੰ। ਸਾਚੀ ਜਿੱਦਣ ਦਾ ਗੁਰੂ ਨਾਨਕ ਨੂੰ ਮਿਲਿਆ ਉਸ ਦਿਨ ਤੋਂ ਬਾਅਦ ਕਿਤੇ ਗਿਆ ਨਹੀਂ, ਤੂੰ ਮੇਰੇ ਅੱਗੇ ਹੱਥ ਨਾ ਜੋੜ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਧਾਈ ਹਾਂ ਤੇ ਮੈਂ ਕਹਿੰਦਾ ਸਾਰੀ ਜ਼ਿੰਦਗੀ ਮੈਂ ਧਾਈ ਬਣ ਕੇ ਰਹਾਂ। ਕਹਿਣ ਲੱਗੇ ਦੱਸ ਮੇਰੇ ਲਈ ਤੂੰ ਹੁਕਮ, ਮੈਂ ਕੀ ਕਰ ਸਕਣਾ। ਕਹਿਣ ਲੱਗੇ ਸਤਿਗੁਰੂ ਨੇ ਕਿਹਾ ਤੁਸੀਂ ਅਰਦਾਸ ਕਰੋ, ਮੇਰੀ ਕੁੱਖ ਨੂੰ ਭਾਗ ਲੱਗੇ, ਮੈਂ ਪੁੱਤਰ ਦੀ ਦਾਤ ਮੰਗਣ ਆਈ ਹਾਂ। ਬਾਬਾ ਬੁੱਢਾ ਜੀ ਨੇ ਜਦੋਂ ਇੰਨੇ ਸ਼ਬਦ ਸੁਣੇ, ਕਹਿਣ ਲੱਗੇ ਮਾਂ, ਸਿਰਫ ਤੈਨੂੰ ਇੱਕ ਭੁਲੇਖਾ ਪਾਏ, ਦੇਣ ਵਾਲਾ ਤਾਂ ਉਹੀ ਏ। ਕਹਿੰਦਾ ਮੇਰੇ ਵਰਗੇ ਧਾਈ ਨੂੰ ਕੇਵਲ ਨਿਵਾਜਦਾ ਪਿਆ ਹੈ, ਦਾਤ ਤੈਨੂੰ ਉਸੇ ਦਰ ਤੋਂ ਮਿਲਣੀ ਹੈ। ਮੈਂ ਕਾਲਬ ਲਿਖਦਾ ਉਸ ਵਕਤ ਬੱਦਲ ਚਮਕਿਆ, ਬਿਜਲੀ ਜਿਹੜੀ ਏ ਉਹ ਚਮਕੀ, ਬੱਦਲ ਗੱਜਿਆ ਤੇ ਬਾਬੇ ਬੁੱਢੇ ਨੇ ਹੱਸ ਕੇ ਕਿਹਾ ਮਾਂ, ਆ ਦੇਖ ਜਦੋਂ ਬੱਦਲ ਚਮਕਦਾ ਤੇ ਇਹਦੀ ਚਮਕ ਲੋਕਾਂ ਦੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਏ, ਤੇਰੇ ਘਰ ਵਿੱਚ ਜਿਸ ਪੁੱਤਰ ਨੇ ਪੈਦਾ ਹੋਣਾ, ਜਿੱਦਣ ਉਹਨੇ ਮਿਆਨ ਵਿੱਚੋਂ ਕਿਰਪਾਨ ਕੱਢੀ, ਉਹਦੀ ਲਿਸ਼ਕ ਦੀ ਕਿਰਪਾਨ ਜਿਹੜੀ ਏ ਦੁਸ਼ਮਣਾਂ ਦੀਆਂ ਅੱਖਾਂ ਨੂੰ ਚੁੰਧਿਆ ਦੇਗੀ। تیرے گھر وچ بڑی جوڑا پیدا ہوئے گا. آ پیاز والی بھی کٹنے کہ مکی بھر کے بن کے کیا سی ماں جویں اے پیاز اے گڈا بنیا ہے تیرا پتر دشتاں دے سر نو بنے گا, دشتاں نو ختم کرے گا. کہ میں نے ماتا نے ارداس کرائی, سکھ سنگت وچ خبر پھیل گئی کہ بابے بڈھے نے ارداس کیتی ہے. ایک آواز آئی کہ بابے بڈھے دا بچن کدی جھوٹا نہیں ہو سکدا. ماتا گنگا جی واپس آئے, ستگرو امرتسر تو وڈالی آ گئے جنوں آپاں اج گرو کی وڈالی کہنے ہیں. ایتھے آئے نے جون دا مہینہ آیا ہے تے کہندے نے او سلکھنی گھڑی آ گئی. بابا بڈھا اج وی بیڑ کہہ دے امرت ویلے میرے مالک نے میری کرپا کیتی, جس گرو دا پرب آپ منانے ہیں گرو ہرگوبند صاحب دا آگمن ہوا. جدو ستگرو گرو ارجن دیو نو خبر دتی داتیا تیرے گھر اندر واہگرو نے پتر دی داد دتی تے صاحب نے کیا ستگرو ساچے دیا بھیج کہنے اونے بھیجا چیر جیون اپجیا سنجوگ ادھر میں آئے کیا نواس ماتا کے من بہت بگاس جمیا پوت بھگت گوبند کا. کہنے لگے جڑا ساڈے گھر پتر پیدا ہوا ہے اے رب دی بھگتی والا پیدا ہوا ہے تے ویکھو پتراں دی دات اسی بھی منگنے ہیں پر میرے گرو نے کیہو جا سپنا لیا تے بانی وچ کیا لوکاں نے کیا داتا تیرے گھر اندر پتر چلیا تیری پیڑھی اگے تر پئی. میرے صاحب نے کیا کلی پیڑھی نہیں میرا پتر دھرم دی او مریادا قائم کرے گا جیڑی رہتی دنیا تک گرو نانک دے گھر وچ قائم رہے گی. ایتھے صاحب نے شبد ورتیا کہن لگے ودی ویل بہو پیڑھی چالی. ٹھیک ہے پیڑھی بھی چلی ہے پر دھرم کلا ہر بند بحالی وہ ایک مریادا قائم کرے گا. صاحب سنگت جدو گرو ہرگوبند صاحب دا آگمن ہوئے ہے صاحب نے کیا گربانی سخی گاوے ادو بانی گائی گئی آ ٹپے نہیں آ خسرے نہیں نچائے گئے شبد گائن کیتے گئے کیرتن کیتا گیا. اج سڈے لوکاں دی برتی ہے نا میں کھن وچوں نکل لگا گل کرنی چاہیے گرو دے گھر جے پتر دی دا دیندا ہے تاں ہی میرا گرو اس گربانی نال جڑدا ہے. جے کتے پتر چلانا بھی کر جاندا ہے گرو ہرگوبند صاحب دے گھر وچ اٹل تاں ہی بانی دی گل کردا ہے. پر ساڈے لوکاں نوں تکو سویرے اکھنڈ پاٹھ کران گے لنگر بھی چلدا ہوئے گا تے شام نوں اسے پتر نوں لے کے بکرے بلاندے ہون گے گرو انہاں نوں چیتی نہیں رب چیتے نہیں. صاحب نے کیا کہن لگے گربانی گاؤ اس میرے مالک نے مہر کیتی ہے انہیں مینو داد دیتی ہے تے اج بزرگ بابے بڈھے نوں بلاؤ. جدو بابا بڈھا جی آئے دیدار پائے تے ہاتھ وچ چکیا تے گرو ارجن دیو نے کیا بابا جی اس بچے دا نام دیکھ کے کہن لگے ہرگوبند. نام بابے بڈھا جی نے رکھیا ہرگوبند. ستگرو گرو ہرگوبند صاحب دی آمد ہوئی ہے سکھ سنگتاں خوش نے تے سرکیے نے ایک نوی چال چلی. میں تھوڑا جا کہہ کے اگے سماپتی کراں گا کیونکہ اے ہی ہفتہ میرے کول ہے. کوشش کراں گا صاحب دا جیون تہاڈے نال سانجھا کر سکا. سرکیے نے چال چلی اصل وچ اکال تخت نال ٹکر اج نہیں جدن اے دا رچن ہارا پیدا ہویا سی نا اودن بھی دشت برتی کہندی سی کتے ختم ہو جائے. گرو ہرگوبند صاحب نو ختم کرن لئی پہلا دائی نو خریدیا کہ اس بچے نو زہر دے دے اے ختم ہو جائے گدی میرے کول آ جائے گی. پر دائی بھی پیش نہ گئی پرت کے سپیرے نو لیاندا کہ سپ لے جا ہرگوبند نو ڈنگ مار دے اے دی پیڑی ختم ہو جائے. پر سپیرا بھی کچھ نہ کر سکیا صاحب نے سپ نو دڑ کے رکھ دتا. کھڑاوے نو کیا دہی وچ زہر پلا کے ملا مار دے تاں وی کہندے نے کچھ نہ ہویا آپ سوڑ اٹھ کے بامن مر گیا دائی آپ ختم ہو گئی سپیرا بھی ترلے لیندا گیا. پر گرو ہرگوبند نواں نروئے ستگرو تے کوئی اثر نہیں. پیاریو ادھر پرتیا دن رات اسل وٹ لیندا کیویں ختم ہوئے پر ادھر گرو ہرگوبند صاحب بچپن وچ شیتلا نے وار کر دتا سارا شریر فلویاں نال بھریا گیا تاپ دی کوکی آ گئی سارا دن بے ہوش رہنا. کبھی سنتوکھ سنگھ نے ایتھے ایک شبد بھی ورتے ہے کہندے نے جدو شیتلا ہوئی تے ماتا گنگا جی کچی لسی لے کے گئے آ درگیانے مندر گئے اوتھے جا کے کچی لسی چاڑی بھائی ویر سنگھ سدھ کردا مندر بنی بعد وچ. یہ گل ہے ہی نہیں تواریخ مطابق ਪਰ ਬਾਣੀ ਵਿੱਚੋਂ ਦੇਖੀਏ ਗੁਰੂ ਅਰਜਨ ਦੇਵ ਮਹਾਰਾਜ ਕੋਲ ਇਹ ਗੱਲ ਆਈ ਕਿ ਸ਼ੀਤਲਾ ਪ੍ਰਗਟ ਹੋਈ ਤੇ ਸਤਿਗੁਰੂ ਕੁਝ ਕਰੀਏ। ਮਹਾਰਾਜ ਨੇ ਇੱਕ ਬਚਨ ਉਚਾਰਨ ਕੀਤਾ, ਕਹਿਣ ਲੱਗੇ ਨੇਤਰ ਪ੍ਰਗਾਸ ਕੀਆ ਗੁਰਦੇਵ, ਮੇਰੇ ਗੁਰੂ ਨੇ ਕਿਰਪਾ ਕੀਤੀ, ਮੇਰੇ ਬੱਚੇ ਦੀਆਂ ਅੱਖਾਂ ਖੁੱਲੀਆਂ। ਤਾਪ ਤੋਂ ਉੱਠੇ ਗੁਰੂ ਹਰਗੋਬਿੰਦ, ਕਹਿਣ ਲੱਗੇ ਨੇਤਰ ਪ੍ਰਗਾਸ ਕੀਆ ਗੁਰਦੇਵ, ਕਹਿੰਦੇ ਨੇ ਗੁਰੂ ਨਾਨਕ ਅੱਜ ਤੇਰੀ ਕਿਰਪਾ ਨਾਲ ਭਰਮ ਗਏ, ਵਹਿਮ ਭਰਮ ਚਲੇ ਗਏ, ਭਰਮ ਗਏ ਪੂਰਨ ਪਈ ਸੇਵ, ਸ਼ੀਤਲਾ ਤੇ ਰੱਖਿਆ ਬਿਹਾਰੀ। ਕਹਿਣ ਲੱਗੇ ਰੱਬ ਨੇ ਰੱਖਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਸਾਰੇ ਸ਼ਬਦ ਵਿੱਚ ਮਾਤਾ ਦਾ ਜ਼ਿਕਰ ਹੀ ਕੋਈ ਨਹੀਂ। ਅਰਥ ਕਰਕੇ ਦੇਖ ਲੋ, ਸ਼ੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਉਸ ਵਾਹਿਗੁਰੂ ਨੇ ਰੱਖਿਆ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਜੀਵਨ ਨੂੰ ਕਦੀ ਪੜ੍ਹੋ। ਉਸ ਦਾਤੇ ਨੇ ਵੀ ਭਾਣੇ ਮੰਨਣ ਵਿੱਚ ਕਮਾਲ ਕਰ ਦਿੱਤੀ। ਬਚਪਨ ਵਿੱਚ ਪਿਤਾ ਚਲੇ ਗਏ, ਤਿੰਨ ਵਾਰ ਖੂਨੀ ਕੀਤੇ ਸੱਕੇ ਤਾਏ ਨੇ, ਕਦੀ ਗਵਾਲੀਅਰ ਦੇ ਕਿਲੇ ਵਿੱਚ ਕੈਦ, ਕਦੀ 9 ਸਾਲ ਦੀ ਉਮਰ ਵਿੱਚ ਪੁੱਤਰ ਅਚਲ ਚਲਾ ਗਿਆ, ਸਾਹਮਣੇ ਬਾਬਾ ਗੁਰਦਿੱਤਾ ਚਲਾ ਗਿਆ। ਉਹ ਗੁਰੂ ਹਰਗੋਬਿੰਦ ਸਾਹਿਬ ਉਹਦੇ ਨੇਤਰਾਂ ਦੇ ਸਾਹਮਣੇ ਸਿੱਖ ਕੌਮ ਦੇ ਉਹ ਮਹਾਨ ਹੀਰੇ ਤੋਰੇ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ। ਪਰ ਮੇਰਾ ਦਾਤਾ ਚੜ੍ਹਦੀ ਕਲਾ ਵਿੱਚ ਏਦੂ ਵੱਧ ਕੀ ਹੋਵੇਗਾ ਕਿ ਸਵੇਰੇ ਬੱਚੀ ਦੀ ਬਰਾਤ ਆਉਣੀ ਹੋਵੇ ਤੇ ਰਾਤ ਨੂੰ ਦੁਸ਼ਮਣ ਆ ਕੇ ਘੇਰਾ ਪਾ ਦੇ, ਉਹ ਗੁਰੂ ਫਿਰ ਵੀ ਅਡੋਲ ਰਿਹਾ। ਮੈਂ ਉਹਨਾਂ ਦੇ ਜੀਵਨ ਦੀ ਇੱਕ ਝਾਂਕੀ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ। ਉਹ ਗੁਰੂ ਪ੍ਰੀਤ ਦਾ ਮੁਜੱਸਮਾ ਹੈ, ਉਹਨੂੰ ਅੱਜ ਵੀ ਪ੍ਰੀਤ ਕਰੋ। ਗੁਰੂ ਹਰਗੋਬਿੰਦ ਨੂੰ ਉਹ ਪਿਆਰ ਵਾਲੇ ਨੂੰ ਗੁਲਵਕੜੀ ਵਿੱਚ ਲੈਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਸਿੱਖ ਵਿਦਵਾਨ ਕਹਿੰਦੇ ਨੇ ਕੁਝ ਦਿਨ ਡਰੌਲੀ ਰਹਿ, ਇਹਦੇ ਨੇੜੇ ਪਿੰਡ ਚ ਤੁਲਕਾਣੀ ਡਰੌਲੀ ਦੇ ਨੇੜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਸਵੇਰੇ ਕਹਿ ਦਿੱਤਾ ਵੀ ਤਿਆਰੀ ਕਰ ਦਿਓ, ਆਪਾਂ ਕੀਰਤਪੁਰ ਸਾਹਿਬ ਨੂੰ ਚਲੇ ਜਾਣਾ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਹੋਈ, ਸਮਾਨ ਸਾਰਾ ਲੱਦ ਲਿਆ, ਘੋੜੇ ਤਿਆਰ ਕਰ ਲਏ। ਜਦੋਂ ਤੁਰ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੱਜ ਨਹੀਂ ਜਾਣਾ, ਟਿਕ ਜਾਓ, ਅੱਜ ਦਾ ਦਿਨ ਫਿਰ ਟਿਕਣਾ। ਸਿੱਖਾਂ ਨੇ ਸਵਾਲ ਨਹੀਂ ਕੀਤਾ ਕਿਉਂ, ਸਵੇਰੇ ਤਿਆਰੀ ਕੀਤੀ ਜਾਣ ਦੀ, ਅਚਨਚੇਤ ਰੋਕ ਦਿੱਤਾ। ਪੁੱਛਿਆ ਮਹਾਰਾਜ ਕਿਉਂ, ਸਾਹਿਬ ਕਹਿਣ ਲੱਗੇ ਅੱਜ ਗੁਰੂ ਨਾਨਕ ਦਾ ਹੁਕਮ ਹੈ, ਉਹਦੇ ਹੁਕਮ ਵਿੱਚ ਅੱਜ ਫਿਰ ਟਿਕ ਜਾਓ। ਸਿੱਖ ਸਮਝ ਗਏ ਅੱਜ ਕੋਈ ਨਾ ਕੋਈ ਕੌਤਕ ਹੈ, ਸਾਡਾ ਇਤਿਹਾਸ ਹੈ। ਕਹਿੰਦੇ ਨੇ ਸਤਿਗੁਰੂ ਸਾਰਾ ਦਿਨ ਟਿਕੇ ਰਹੇ ਤੇ ਸ਼ਾਮ ਦਾ ਵੇਲਾ ਹੋਇਆ, ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ ਤੇ ਅਚਨਚੇਤ ਕੋਲੋਂ ਬਰਾਤ ਨਿਕਲੀ। ਬਰਾਤ ਵਾਪਸ ਆਉਂਦੀ ਪਈ ਡੋਲੀ ਲੈ ਕੇ, ਇੱਥੇ ਡਰੌਲੀ ਰਾਤ ਪੈ ਗਈ ਤੇ ਉਸ ਬਰਾਤ ਨੂੰ ਲਿਜਾਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਰਾਤ ਆਪਾਂ ਇੱਥੇ ਰੁਕ ਜਾਈਏ, ਸਵੇਰੇ ਤੁਰਾਂਗੇ। ਜਦੋਂ ਰੁਕ ਗਏ, ਇੱਧਰ ਕੀਰਤਨ ਪਿਆ ਹੋਵੇ ਤੇ ਉਸ ਡੋਲੀ ਵਿੱਚ ਜਿਹੜੀ ਬੈਠੀ ਹੈ ਨਾ, ਉਹ ਕੋਈ ਆਮ ਔਰਤ ਨਹੀਂ, ਇੱਕ ਸਿੱਖ ਦੀ ਧੀ ਏ ਤੇ ਜਿਹਦੇ ਲੜ ਲੱਗੀ ਏ ਉਹ ਸਰਵਰ ਨੂੰ ਮੰਨਣ ਵਾਲਾ, ਉਹ ਕਬਰਾਂ ਨੂੰ ਪੂਜਦਾ, ਉਹ ਅੰਮ੍ਰਿਤ ਵੇਲੇ ਸੁਖਮਨੀ ਪੜਨ ਵਾਲੀ ਏ, ਉਹ ਕਬਰਾਂ ਤੇ ਰੋਟ ਚੜਾਉਂਦਾ ਤੇ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਏ। ਤੇ ਜਦੋਂ ਡੋਲੀ ਤੁਰੀ, ਬਸ ਮਨ ਭਰ ਕੇ ਇੱਕੋ ਗੱਲ ਕਹੀ ਸੀ, ਬਾਪੂ ਤੂੰ ਤਾਂ ਮੈਨੂੰ ਲੜ ਲਾ ਦਿੱਤਾ ਸਰਵਰ ਦੇ, ਸਰਵਰ ਦੀ ਪੂਜਾ ਕਰਨ ਵਾਲਿਆਂ ਦੇ, ਮੈਂ ਸੁਖਮਣੀ ਕਦੀ ਅੰਮ੍ਰਿਤ ਵੇਲੇ ਉਸ ਘਰ ਵਿੱਚ ਗਾਵਾਂਗੀ, ਕਦੀ ਮੈਂ ਕੀਰਤਨ ਕਰਾਂਗੀ। ਕਹਿਣ ਲੱਗੀ ਬਾਪੂ ਤੂੰ ਤਾਂ ਲੜ ਲਾਇਆ, ਕਿਹੜਾ ਲਿਖੀਆਂ ਨੂੰ ਮੇਟ ਲਈ, ਪਰ ਮੈਂ ਟੇਕ ਗੁਰੂ ਦੀ ਲੈਣੀ ਆ ਕਿ ਜੇ ਸਿੱਖੀ ਦੀ ਦਾਤ ਦਿੱਤੀ ਆ ਤੇ ਕਿਰਪਾ ਕਰੀ ਮੇਰੀ ਇਹ ਸਿੱਖੀ ਨਿਭ ਜਾਏ। ਉਹ ਬੱਚੀ ਪਾਲਕੀ ਵਿੱਚ ਉਸ ਡੋਲੀ ਵਿੱਚ ਬੈਠੀ ਏ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ, ਤੇ ਸਿੱਖ ਵਿਦਵਾਨ ਲਿਖਦੇ ਨੇ ਉਹਨੇ ਕਹਾਰਾਂ ਨੂੰ ਪੁੱਛਿਆ, ਕਿਸੇ ਲੰਘਣ ਵਾਲੇ ਆਦਮੀ ਨੂੰ ਰੋਕੋ। ਕਹਿੰਦੇ ਨੇ ਇੱਕ ਆਦਮੀ ਕੋਲ ਆਇਆ, ਉਹਨੂੰ ਚੱਕਦੀ ਨੇ ਪੁੱਛਿਆ, ਬਾਬਾ ਇਸ ਪਿੰਡ ਵਿੱਚ ਸਿੱਖ ਰਹਿੰਦੇ ਨੇ? ਕਹਿਣ ਲੱਗਾ ਨਹੀਂ ਧੀਏ, ਸਿੱਖ ਨਹੀਂ, ਸਿੱਖ ਵੀ ਰਹਿੰਦੇ ਨੇ, ਇਸ ਪਿੰਡ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੱਜ ਸਵੇਰੇ ਉਹਨਾਂ ਚਲੇ ਜਾਣਾ ਸੀ, ਪਰ ਪਤਾ ਨਹੀਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਨੇ, ਸਾਰੀ ਤਿਆਰੀ ਕੀਤੀ ਫਿਰ ਰੁਕ ਗਏ ਨੇ। ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ ਸਤਿਗੁਰੂ ਨਹੀਂ, ਲਿਖੇ ਨੂੰ ਕੋਈ ਮੇਟਣ ਵਾਲਾ ਵੀ ਹੈ, ਅੱਜ ਤੂੰ ਕੇਵਲ ਮੇਰੀ ਖਾਤਰ ਰੁਕੀਏ। ਡੋਲੀ ਵਿੱਚੋਂ ਕਹਾਰਾਂ ਨੂੰ ਸੋਨੇ ਦੇ ਕੰਗਣ ਦੇ ਦਿੱਤੇ, ਗਹਿਣੇ ਲਾ ਦਿੱਤੇ। ਕਹਿਣ ਲੱਗੀ ਡੋਲੀ ਕਿਤੇ ਉਸ ਆਵਾਜ਼ ਦੇ ਨੇੜੇ ਲੈ ਜਾਓ। ਸਿੱਖ ਵਿਦਵਾਨ ਸੁਖਬੀਰ ਸਿੰਘ ਲਿਖਦਾ, ڈولی نو دیوان دے کول لے گئے, اتر کے تھلے گئی, گرو ہرگوبند صاحب بیٹھے نے, بولے کچھ نہیں, کیول مسکرا گئے نے, مسکرائے, بچی نے نمسکار کیتی, کیرتن وچ سب تو پچھے جا کے بیٹھ گئی, چہرہ جڑا او گھبرایا, رنگ جڑا او پیلا پیا. سماپتی تے صاحب کہندے نے بی بی چند اس بچی نو بلا کے لیا, او دا جوڑا سہاگ والا ہے, پر کی کارن او دے چہرے تے اداسی کیوں؟ کہندے نے جدو بھائی بی بی چند کول گیا, کہن لگے بیٹا تین ست گرو نے بلایا ہے. کول گئی, بولی کچھ نہیں, کیول اکھاں دے پانی نے بول کے دس دتا, اے دے اندر دی کوئی وید نے. صاحب نے پیار دتا, کہن لگے تیے دس تا سہی, جوڑا سہاگنا والا تیرا شنگار تو سہاگن ہے, نہ وی آئی ہے, پر اکھاں وچ پانی تیرا کیوں گھبرایا ہے؟ کہن لگی ست گرو سکھ دی تیاں تے لڑ انہاں دے لگیاں جڑے قبراں تے دیوے بالدے نے, او تا تیری بانی دے نیڑے نہیں جاندے, پر میں سوچنی ہاں تیرا ادا تے کی میری سکھی نب جائے گی, میرے تو گرو نانک دی بانی کوئی کھوئے گا تے نہیں. صاحب نے اگو ہس کے کیا تیے چلے تا سویر دا جانا سی, پر اج سویرے جدو تو آواز دتی اج دا دن میں کیول تیری خاطر رکیا ہویا, اج دا دن تیری خاطر ٹکیا میں. جدو اے دے سہرے نو پتا لگا کہ او تا گرو نانک صاحب دے دربار وچ گئی ہے, اے دے مالک دا نام کی سادھو آواز دے کے کہندا جا اونوں رہر لیار تو واپس, ساڈا کی سبب سکھاں دے نال تے سکھاں دے گرو نال. جدو واپس لین گیا تے صاحب نے دوروں دیکھ کے کیا کہ نام دا ہی سادھو ہے جا سادھواں والا کوئی گڑ وی ہے, او مالک ہے. ہس نے اس عورت دا, کہن لگے نام دا سادھو جا سادھواں والا گڑ وی ہے, گرو دے ایک بچن نے ون دتا. کہن لگا داتا نام کا سادھو ہاں, گڑ کوئی نہیں, جے ترکھا تے مینو کرپا کر کے سادھو والے گڑ دے. چرنا تے ٹہٹیا, سکھاں والی چہرے نو ٹکیا تے صاحب خوش ہوئے, کہن لگے سادھو تینو کرتار کیتے آوے, ہن دیکھو گرو نے کنی رحمت کیتی میرے میری پیری دے داتے نے. سادھو ترن لگا ہے تے چرن پکڑ کے کہندا داتیا سارا پنڈ سروریاں دا ہے کی ساڈی سکھی نب جائے گی؟ تے صاحب نے کیا سادھو تیرا گھر سکھی دا ترا ہوئے گا, یہ شبد ورتیا, تیرا گھر کیندر ہوئے گا, تے جیڑا تیرے گھر وچ پتر آنا ہے وہ اینا کوئی صدق والا ہوئے گا, وہ دے صدق نو دیکھ دیکھ کے تا لوگ گرو نانک دے چرنا بھی جڑ دے. گھر گئے امرت ویلے, اج پہلے دن اس گھر وچ جپجی دی آواز آئی, سکھمنی دا پاٹھ کیتا گیا, قبر پٹ دتی, اوتھے تپڑ وچھا کے کیرتن کیتا, جتھے روٹ چڑھتے سن اوتھے گرو کی دیگ تیار ہوئی, اوتھے گرو کا لنگر ورتایا گیا. سال بعد رب نے پتر دی داد دتی, نام نہیں رکھیا, گرو ہرگوبند صاحب کو لے کے آئے تے ست گرو ہس کے کہن لگے روپ بڑا ہے, سونا بڑا ہے, تے نال ہی کہہ دتا اے تا میرا روپا ہے. ادھر نام رکھ دتا روپ چند, باپ دا نام سادھو, پتر پتر دا نام روپ چند. کام کی کردے نے, اے لکڑا دا کام کردے نے, جنگل وچوں لکڑا کٹنیاں تے لیا کے سامان بنا بنا بیچنا. گرو ہرگوبند صاحب انہاں نے اسیس دتی تے جنوں گرو گودی وچ لے کے کہہ دے میرے سونے, اے روپ والا ہے, اودے تا شبد ہی نام دا روپ چاڑ دے دے, اودی تا چھوئی پارس دی طرح ہے, وہ منور نو کنچن بنا دیئے. میں سنکھیپ ارج کردیا, اج بھائی روپا بھی جوان ہویا ہے, باپو دے نال جنگل وچ لکڑا کٹن گیا ہے, غریبی ات دی حیرانگی دی گل, منگیا تے بھی کچھ نہیں کہ سانو دولت دے, تے کہندے نے اج لکڑا کٹ دیا نا. جدو دوپہرے پانی پین لگے پیاس لگی تے پانی دا کنا بھانڈا ات دا ٹھنڈا ہے, ٹھنڈا پانی دیکھ کے بھائی روپا کہندا باپو اسی گرو نو دین دے گے کچھ نہیں, او دے در تے تا شہن شاہ چکدے نے, ایک ٹھنڈا پانی دا پجا بھریا ہے, جے کتے اج میرا گرو کول ہوندا نا تے پہلا میں پانی اپنے ستگرو نو چکاندا. پیاسے لئی سب تو قیمتی چیز پانی ہے, اے میں پانی اونوں بھیٹ کردا. تے باپ نے کیا بیٹا جے تیری بھاونا ہے ਤੂੰ ਅਰਦਾਸ ਕਰ, ਤੇਰਾ ਗੁਰੂ ਪਾਣੀ ਪੀਣ ਇੱਥੇ ਵੀ ਆ ਸਕਦਾ। ਕਹਿਣ ਲੱਗਾ ਇੱਥੇ, ਤੇ ਅਰਦਾਸ ਕੀਤੀ ਉਸ ਨੌਜਵਾਨ ਨੇ, ਸਤਿਗੁਰੂ ਤੇਰੀ ਕਿਰਪਾ ਨਾਲ ਆਇਆ, ਅੱਜ ਤੱਕ ਮੈਂ ਕਦੀ ਤੇਰੇ ਚਰਨਾਂ ਵਿੱਚ ਕੁਝ ਨਹੀਂ ਭੇਟ ਕੀਤਾ, ਕਰਾਂ ਵੀ ਕੀ, ਹੈ ਵੀ ਸਾਡੇ ਕੋਲ ਕੁਝ ਨਹੀਂ, ਇੱਕ ਪਾਣੀ ਦਾ ਠੰਡਾ ਕੁਝ ਹੈ, ਪਿਆਸੇ ਲਈ ਪਾਣੀ ਸਭ ਕੁਝ, ਜੇ ਆ ਕੇ ਪਾਣੀ ਦਾ ਘੁੱਟ ਪੀ ਲਏ ਮੈਂ ਸਮਝਾਂਗਾ ਜੀਵਨ ਸਫਲ। ਕੋਲ ਬੈਠ ਗਏ, ਗੁਰੂ ਨੂੰ ਆਵਾਜ਼ ਦੇਣ ਲੱਗੇ, ਸਤਿਗੁਰੂ ਮਹਾਰਾਜ ਸਭ ਕੁਝ ਅੰਦਰ ਜਾਣਦੇ ਨੇ, ਸਿੱਖ ਵਿਦਵਾਨ ਲਿਖਦੇ ਨੇ ਪਿਆਸ ਨਾਲ ਵਿਆਕੁਲ ਹੋ ਗਏ, ਪਿਓ ਪੁੱਤਰ ਜ਼ਮੀਨ ਤੇ ਲੇਟ ਗਏ ਨੇ, ਇੰਨੇ ਦੇਰ ਨੂੰ ਘੋੜੇ ਦੀਆਂ ਟਾਪਾਂ ਸੁਣਾਈ ਦਿੱਤੀਆਂ, ਘੋੜੇ ਤੋਂ ਅਸਵਾਰ ਉਤਰਿਆ ਤੇ ਆਵਾਜ਼ ਦੇਖ ਕੇ ਕਹਿੰਦਾ ਬੇਟਾ ਰੂਪਾ ਪਿਆਸ ਲੱਗੀ ਏ, ਉੱਠ ਕੇ ਪਾਣੀ ਦਾ ਘੁੱਟ ਪਿਲਾਏਗਾ। ਇੱਕ ਸਿੱਖ ਵਿਦਵਾਨ ਨੇ ਇਹਨੂੰ ਬੜਾ ਰੋਚਕ ਬਣਾਇਆ, ਕਹਿੰਦੇ ਨੇ ਜਦੋਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਚਰਨਾਂ ਤੇ ਡਿੱਗ ਪਏ, ਪਾਣੀ ਦਾ ਭਾਂਡਾ ਲਿਆ, ਬਰਤਨ ਵਿੱਚੋਂ ਪਾਣੀ ਲੈ ਕੇ ਗਲਾਸ ਵਿੱਚ ਪਾਇਆ, ਤੇ ਜਦੋਂ ਧਿਆਨ ਲੱਗੇ ਤੇ ਸਤਿਗੁਰੂ ਨੇ ਰੂਪੇ ਦੇ ਬੁੱਲ ਚੁੱਕੇ ਦੇਖੇ ਤੇ ਪਕੜ ਕੇ ਗਲਾਸ ਕਹਿਣ ਲੱਗੇ ਪਹਿਲਾਂ ਤੂੰ, ਹੁਣ ਦੇਖਣਾ ਇੱਥੇ ਰੂਹਾਨੀਅਤ ਦੀ ਇੱਕ ਖੇਡ। ਸਤਿਗੁਰੂ ਕਹਿਣ ਲੱਗੇ ਰੂਪਾ ਪਹਿਲਾਂ ਤੂੰ, ਤੇ ਉਹਨੇ ਆਵਾਜ਼ ਦੇ ਕੇ ਕਿਹਾ ਨਹੀਂ ਦਾਤਿਆ ਪਹਿਲਾਂ ਤੂੰ, ਅਸਲ ਵਿੱਚ ਤੂੰ ਸ਼ਬਦ ਉਹ ਨਹੀਂ, ਐਸੀ ਤੂੰ ਤੂੰ ਦੀ ਧੁਨੀ ਲੱਗ ਗਈ, ਦੋਨਾਂ ਪਾਸਿਓਂ ਤੂੰ ਤੂੰ ਦੀਆਂ ਆਵਾਜ਼ਾਂ ਆਉਣ ਲੱਗੀਆਂ, ਮੇਰੇ ਗੁਰੂ ਨੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ, ਤੇ ਮਾਨੋ ਅੱਜ ਭਾਈ ਰੂਪਾ ਉਹ ਬਣ ਗਿਆ ਜਿਹਨੂੰ ਸਾਹਿਬ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜੱਟ ਦੇਖੋ ਤੱਤ, ਤੂੰ ਤੂੰ ਤੂੰ ਦੀ ਧੁਨੀ ਉੱਠੀ, ਹੋਸ਼ ਆਈ। ਸਤਿਗੁਰੂ ਨੇ ਆਪਣੇ ਹੱਥਾਂ ਨਾਲ ਜਲ ਚੁਕਾਇਆ, ਜਲ ਅੰਦਰ ਗਿਆ, ਗੁਰੂ ਦੀਆਂ ਰਹਿਮਤਾਂ ਵਰਤ ਗਈਆਂ। ਇੰਨੀ ਦੇਰ ਨੂੰ ਬੀਬੀ ਵੀ ਘਰੋਂ ਤੁਰ ਕੇ ਆ ਗਈ, ਸਤਿਗੁਰੂ ਨੂੰ ਦੇਖ ਕੇ ਚਰਨਾਂ ਤੇ ਡਿੱਗ ਪਈ ਤੇ ਸਾਹਿਬ ਨੇ ਹੱਸ ਕੇ ਕਿਹਾ ਧੀਏ ਤੇਰੇ ਨਾਲ ਬਚਨ ਕੀਤਾ ਸੀ, ਤੇਰਾ ਸਿੱਖ ਕਿਰਪਾ ਵਾਲਾ ਹੋਵੇਗਾ, ਅੱਜ ਤੇਰੇ ਪੁੱਤਰ ਦੀ ਆਵਾਜ਼ ਤੇ ਮੈਂ ਕੋਹਾਂ ਤੋਂ ਪਾਣੀ ਪੀਣ ਆਇਆ। ਤੇ ਕਹਿਣ ਲੱਗੇ ਸਤਿਗੁਰੂ ਪਿੰਡ ਦੇ ਲੋਕ ਨਫ਼ਰਤ ਕਰਦੇ ਨੇ, ਕਹਿੰਦੇ ਨੇ ਨੀਵੀਂ ਜ਼ਾਤ ਦੇ ਨੇ, ਤਰਖਾਨ ਨੇ, ਲੋਕ ਨਫ਼ਰਤ ਕਰਦੇ ਨੇ, ਅਸੀਂ ਤੇਰੀ ਬਾਣੀ ਪੜ੍ਹਦੇ ਹਾਂ। ਸਾਹਿਬ ਨੇ ਕਿਹਾ ਸੀ ਉਸ ਪਿੰਡ ਵਿੱਚ ਰਹਿਣੇ ਕਿਉਂ, ਚਾਰ ਕੋ ਅੱਗੇ ਤੁਰੇ ਇੱਥੇ ਵਿਦਵਾਨ, ਕਹਿੰਦੇ ਨੇ ਸਾਹਿਬ ਨੇ ਆਪਣਾ ਚੋਲਾ ਤੇ ਆਪਣੇ ਸ਼ਸਤਰ ਦਿੱਤੇ ਭਾਈ ਰੂਪੇ ਨੂੰ, ਜਦੋਂ ਸ਼ਸਤਰ ਦਿੱਤੇ ਉਹਨੇ ਸਿਰ ਤੇ ਚੁੱਕ ਲਿਆ, ਚੋਲਾ ਵੀ ਸਿਰ ਤੇ ਚੁੱਕ ਲਿਆ। ਮਹਾਰਾਜ ਨੇ ਕਿਹਾ ਰੂਪੇ ਤੂੰ ਪਾ ਲੈ, ਕਹਿਣ ਲੱਗਾ ਸਤਿਗੁਰੂ ਮੇਰੇ ਕੋਲ ਸੱਪਿਆ ਨਹੀਂ, ਤੇਰੇ ਬਸਤਰ ਪਾਲਾ, ਤੇਰੇ ਸ਼ਸਤਰ ਤਾਂ ਬੜੇ ਉੱਚੇ ਨੇ, ਮੈਂ ਸਾਂਭ ਕੇ ਰੱਖਾਂਗਾ। ਤੇ ਸਾਹਿਬ ਨੇ ਹੱਸ ਕੇ ਕਿਹਾ ਰੂਪੇ ਤੂੰ ਸਾਂਭ ਕੇ ਰੱਖੀ, ਮੈਂ ਦਸਵੇਂ ਜਾਮੇ ਜਿੱਦਣ ਬਸਤਰਾਂ ਦੀ ਲੋੜ ਪੈਗੀ ਉਦੋਂ ਤੇਰੇ ਘਰ ਵਿੱਚੋਂ ਆ ਕੇ ਮੰਨ ਕੇ ਪਾਵਾਂ। ਹੁਣ ਦੇਖੋ ਸਿੱਖ ਤੇ ਗੁਰੂ ਦੀ ਪ੍ਰੀਤ ਜਦੋਂ ਤੁਰ ਪਏ, ਚਾਰ ਕੋਹ ਤੇ ਗਏ, ਇੱਕ ਮੋੜੀ ਗੱਡੀ ਤੇ ਨਾਮ ਗੁਰੂ ਨੇ ਕੀ ਰੱਖਿਆ, ਕਦੀ ਤੱਕੋ ਮੇਰੇ ਸਾਹਿਬ ਦਾ ਜੀਵਨ, ਜੇ ਆਪ ਨਾਮ ਰੱਖਦੇ ਨੇ ਸਹਿਰਾਂ ਦਾ, ਕਿਤੇ ਗੋਇੰਦਵਾਲ, ਗੋਇੰਦਵਾਲ ਨਾਲ ਗੋਬਿੰਦ ਚੇਤੇ ਆਉਂਦਾ, ਕਿਤੇ ਕੀਰਤਪੁਰ ਜਿੱਥੇ ਰੱਬ ਦੀ ਕੀਰਤੀ ਚੇਤੇ ਆਉਂਦੀ ਏ। ਦੇਖੋ ਸਿੱਖ ਦੀ ਵਡਿਆਈ ਕਿੰਨੀ ਕੁ, ਸਿੱਖ ਦੀ ਕੀਮਤ ਏ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਜ਼ਰਾਂ ਵਿੱਚ। ਆਪ ਸ਼ਹਿਰ ਵਸਾਉਂਦੇ ਨੇ ਕੀਰਤਪੁਰ, ਜੇ ਇਹਨਾਂ ਦਾ ਪਿਤਾ ਸ਼ਹਿਰ ਵਸਾਉਂਦਾ ਕਰਤਾਰਪੁਰ, ਜੇ ਦਾਦਾ ਸ਼ਹਿਰ ਵਸਾਉਂਦਾ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਕਿਤੇ ਨੀ ਮਿਲਦਾ, ਗੁਰੂ ਅਰਜਨ ਦੇਵ ਦੇ ਨਾਮ ਤੇ ਨਾ ਵਸਾਇਆ ਹੋਵੇ, ਉਸ ਵਾਹਿਗੁਰੂ ਦੇ ਨਾਂ ਤੇ। ਪਰ ਜਿੱਦਣ ਸਿੱਖ ਦਾ ਪਿੰਡ ਵਸਾਉਣ ਲੱਗੇ, ਉਦਣ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਨਾਂ ਤੇ ਨਹੀਂ, ਉਦਣ ਮੋੜੀ ਗੱਡ ਕੇ ਕਹਿਣ ਲੱਗੇ ਇਹ ਰੂਪੇ ਕਾ ਪਿੰਡ, ਇਹ ਭਾਈ ਰੂਪੇ ਦੇ ਨਾਂ ਤੇ ਵਸੇਗਾ, ਤੇ ਅੱਜ ਤੱਕ ਉਹ ਪਿੰਡ ਕਹਿਣ ਸਿੱਖ ਦੇ ਨਾਮ ਤੇ ਪਿੰਡ ਵਸਾਇਆ, ਜਿਹਨੂੰ ਆਪਾਂ ਭਾਈ ਰੂਪੇ ਕੇ ਕਹਿੰਦੇ ਹਾਂ। ਸਾਹਿਬ ਘਰ ਗਏ, ਥੱਲੇ ਬਹਿ ਗਿਆ, ਸਤਿਗੁਰੂ ਨੇ ਗਲਵੱਕੜੀ ਵਿੱਚ ਲੈ ਕੇ ਕੋਲ ਬਿਠਾਇਆ ਤੇ ਤੁਰ ਲੱਗਿਆ, ਕਿਹਾ ਰੂਪੇ ਕੁਝ ਮੰਗ ਲੈ, ਕਿਉਂਕਿ ਅਜੇ ਵੀ ਘਰ ਓਨੀ ਦੁਨੀਆਂ ਦੀ ਦੌਲਤ ਨਹੀਂ। ਤੇ ਚਰਨ ਪਕੜ ਕੇ ਕਹਿੰਦਾ ਸਿੱਖੀ ਸਿਦਕ ਤੇ ਨਾਮ ਦੀ ਪ੍ਰੀਤ ਬਖਸ਼ਦਾ। ਸਾਹਿਬ ਨੇ ਕਿਹਾ ਭਲਿਆ, ਤੇਰੇ ਘਰ ਵਿੱਚ ਤਾਂ ਅਨੇਕਾਂ ਵਰਸਾਏ ਜਾਣਗੇ, ਅੱਜ ਤੋਂ ਬਾਅਦ ਤੁਹਾਡੀ ਸੰਤਾਨ ਦਾ ਅਦਬ ਲੋਕੀ ਗੁਰੂ ਦੇ ਪੁੱਤਰਾਂ ਬਰਾਬਰ ਕਰਨ, ਤੁਹਾਡੀ ਅੰਸ਼ ਨੂੰ ਮੰਨਿਆ ਜਾਏਗਾ। ਪਿਆਰਿਓ ਆਓ ਉਸ ਦਲ ਭੰਜਨ ਗੁਰੂ ਦੇ ਚਰਨਾਂ ਵਿੱਚ ਆਪਾਂ ਵੀ ਜੁੜੀਏ, ਜਿਹੜਾ ਇੰਨੀਆਂ ਰਹਿਮਤਾਂ ਕਰਦਾ ਉਹਦੇ ਇਤਿਹਾਸ ਵਿੱਚ ਹੀ ਘਟਨਾਵਾਂ ਨੇ। ਕਿਤੇ ਕੋਈ ਬਸਤਰ ਤਿਆਰ ਕਰੇ ਉਸੇ ਸ੍ਰੀਨਗਰ ਤੁਰਿਆ ਜਾਂਦਾ, ਕਿਤੇ ਕੋਈ ਨਾਨਕ ਮਲੇ ਚੇਤੇ ਕਰੇ ਉੱਥੇ ਤੁਰਿਆ ਜਾਂਦਾ, ਕਿਤੇ ਕੋਈ ਭੋਜਨ ਤਿਆਰ ਕਰੇ ਉਹਦੇ ਕੋਲ ਚਲਾ ਜਾਂਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਾਚਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਰੇ ਕਿਰਪਾ, ਸਾਨੂੰ ਆਪਣੇ ਚਰਨ ਚਰਨ ਵਿੱਚ ਰੱਖ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ ਦੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ

0: ਨਾਨਕ ਖੁਸ਼ੀ ਭੀ ਸੱਚ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਤ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਕੱਤਰ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਜਿੱਥੇ ਹਫ਼ਤਾਵਾਰੀ ਦੀਵਾਨ ਵਿੱਚ ਗੁਰਦੇਵ ਦੇ ਚਰਨ ਪਰਸ਼ਨ ਆਏ ਹੋ ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਆਗਮਨ ਦਿਹਾੜਾ ਪਿਛਲੇ ਦਿਨੀ ਅਜੇ ਬਤੀਤ ਹੋਇਆ ਉਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਨੂੰ ਆਪ ਬੜੇ ਪਿਆਰ ਸ਼ਰਧਾ ਨਾਲ ਮਨਾ ਰਹੇ ਹੋ। ਆਓ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਜੀਵਨ ਸੰਬੰਧੀ ਆਪਾਂ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਕਰਨੀ। ਆਪ ਸਮੂਹ ਮਾਈ ਭਾਈ ਇਕਾਗਰਤਾ ਬਖਸ਼ਣੀ। ਸਤਿਗੁਰੂ ਦੇ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ ਜਿਨ੍ਹਾਂ ਵਿੱਚੋਂ ਸਾਨੂੰ ਬੜੀ ਵੱਡੀ ਸੇਧ ਮਿਲਣੀ ਹੈ। ਸਾਹਿਬ ਦੇ ਪਵਿੱਤਰ ਜੀਵਨ ਦੀ ਵਿਚਾਰ ਆਰੰਭ ਕਰੀਏ। ਕਰੋ ਕਿਰਪਾ ਸਮੂਹ ਮਾਈ ਭਾਈ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਗੁਰੂ ਕੀ ਵਡਾਲੀ ਵਿਖੇ ਹੋਇਆ। ਮੈਂ ਆਰੰਭ ਤੋਂ ਸ਼ੁਰੂ ਕਰਨਾ ਚਾਹੁੰਦਾ ਵਾਂ ਸਾਹਿਬ ਦੇ ਆਰੰਭਕ ਜੀਵਨ ਤੋਂ। ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਉਹ ਵੀ ਥਾਂ ਸਾਡੇ ਕੋਲ ਅੱਜ ਮੌਜੂਦ ਹੈ ਜਿਸ ਜਗ੍ਹਾ ਤੇ ਬਾਬੇ ਬੁੱਢੇ ਨੇ ਅਰਦਾਸ ਕੀਤੀ। ਉਸ ਅਸਥਾਨ ਨੂੰ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਕਹਿੰਦੇ ਹਾਂ। ਉਹ ਬੀੜ ਵਾਲੀ ਜਿਹੜੀ ਜਗ੍ਹਾ ਹੈ, ਇਹ ਗੁਰੂ ਘਰ ਨੂੰ ਚੌਧਰੀ ਲੰਗਾਹ ਵੱਲੋਂ ਭੇਟ ਕੀਤੀ ਗਈ ਸੀ। ਝਬਾਲ ਦਾ ਰਹਿਣ ਵਾਲਾ ਚੌਧਰੀ ਲੰਗਾਹ, ਉਹਦੇ ਵੱਲੋਂ ਭੇਟ ਕੀਤੀ ਗਈ। ਬਾਬਾ ਬੁੱਢਾ ਜੀ ਨੇ ਉਸ ਧਰਤੀ ਤੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ, ਜਿਸ ਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ, ਉਸ ਜਗ੍ਹਾ ਤੇ ਹੋਇਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਦੇ ਸੰਬੰਧ ਵਿੱਚ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਕਿਰਪਾ ਕਰਕੇ 6 ਹਰਕਾ ਖੂਹ ਵੀ ਲਵਾਇਆ ਸੀ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਪੁੱਤਰ ਦੀ ਦਾਤ ਪਰਮੇਸ਼ਵਰ ਨੇ ਦਿੱਤੀ, ਉਦੋਂ ਵੀ ਗੁਰਦੇਵ ਉਸ ਮਾਲਕ ਦੀ ਬਾਣੀ ਉਹਦੇ ਨਾਮ ਨਾਲ ਉਸ ਪਿਆਰੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲ ਉਮਰ ਵਿੱਚ ਉਹਨਾਂ ਤੇ 3 ਖੂਨੀ ਵਾਰ ਉਹਨਾਂ ਦੇ ਸੱਕੇ ਤਾਏ ਵੱਲੋਂ ਕੀਤੇ ਗਏ। ਮੈਂ ਇਹ ਵੈਸੇ ਅਰਜ਼ ਕਰ ਵੀ ਚੁੱਕਾ ਵਾਂ, ਪਹਿਲਾਂ ਇੱਕ ਦਾਈ ਨੂੰ ਭੇਜਿਆ ਕਿ ਜ਼ਹਿਰ ਦੇ ਕੇ ਕਿ ਇਸ ਬੱਚੇ ਨੂੰ ਤੂੰ ਜ਼ਹਿਰ ਦੇ ਕੇ ਮਾਰ ਦੇ, ਇਹਦੀ ਮੌਤ ਦੇ ਨਾਲ ਸਾਡੇ ਪੁੱਤਰ ਮਿਹਰਵਾਨ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਮਿਲ ਜਾਏਗੀ। ਦਾਈ ਦੀ ਪੇਸ਼ ਨਾ ਗਈ। ਇਹਨਾਂ ਨੇ ਇੱਕ ਸਪੇਰਾ ਭੇਜਿਆ ਸੱਪ ਦੇ ਕੇ ਕਿ ਜੇਕਰ ਹਰਗੋਬਿੰਦ ਨੂੰ ਸੱਪ ਡੰਗ ਮਾਰ ਕੇ ਖਤਮ ਕਰ ਦੇ, ਤੇਰੇ ਘਰ ਨੂੰ ਰੁਪਈਆਂ ਨਾਲ ਭਰ ਦਿਆਂਗੇ। ਪਰ ਸਿੱਖ ਤਵਾਰੀਖ ਦੇ ਮੁਤਾਬਕ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹ ਸੱਪ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਕੁਝ ਵਿਗਾੜ ਨਹੀਂ ਸਕਿਆ। ਤੀਜਾ ਖੂਨੀ ਵਾਰ ਸੱਕੇ ਤਾਏ ਨੇ ਕਰਾਇਆ ਕਿ ਜਿਹੜਾ ਖੜਾਵਾ ਗੁਰੂ ਹਰਗੋਬਿੰਦ ਸਾਹਿਬ ਨੂੰ ਖੜਾਉਂਦਾ ਉਹ ਸੀ ਬ੍ਰਾਹਮਣ, ਤੇ ਬਾਬੇ ਪਿਰਤੀਏ ਨੇ ਉਹਨੂੰ ਲਾਲਚ ਦਿੱਤਾ ਤੇ ਇੱਕ ਗੱਲ ਕੀ ਆ, ਜ਼ਹਿਰ ਦੀ ਪੁੜੀ ਲੈ ਜਾ ਤੇ ਜਦੋਂ ਇਹ ਬੱਚਾ ਦਹੀਂ ਖਾਏਗਾ, ਕੋਈ ਵੀ ਚੀਜ਼ ਤੇਰੇ ਹੱਥ ਤੋਂ ਛਕੇ ਤੇ ਉਹਦੇ ਵਿੱਚ ਜ਼ਹਿਰ ਮਿਲਾ ਕੇ ਦੇ ਦੇਈਂ ਤੇ ਉਸ ਦੇ ਖਾਣ ਨਾਲ ਇਹਦੀ ਮੌਤ ਹੋ ਜਾਏਗੀ, ਤੇਰੇ ਘਰ ਨੂੰ ਭਰ ਦਿਆਂਗਾ। ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦੇ ਤੇ ਕਿਰਪਾ ਹੋਵੇ, ਜੇ ਰੱਖਣ ਵਾਲਾ ਮੇਰਾ ਨਿਰੰਕਾਰ ਏ ਤੇ ਦੁਨੀਆਂ ਦੀ ਕੋਈ ਤਾਕਤ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੀ। ਮਨੁੱਖ ਦਾ ਨਹੀਂ, ਉਹ ਤਾਂ ਮਨੁੱਖਤਾ ਦਾ ਗੁਰੂ ਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤਾਂ ਬਾਣੀ ਵਿੱਚ ਉੱਚੀ ਆਵਾਜ਼ ਵਿੱਚ ਜਿਹੜਾ ਗੁਰੂ ਆਪ ਕਹਿੰਦਾ ਹੋਵੇ, ਜਦੋਂ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਤੁਹਾਡੇ ਪੁੱਤਰ ਤੇ 3 ਖੂਨੀ ਵਾਰ ਹੋ ਚੁੱਕੇ ਨੇ, ਕਦੀ ਦਾਈ ਰਾਹੀਂ, ਕਦੀ ਸਪੇਰੇ ਰਾਹੀਂ ਤੇ ਕਦੀ ਉਹਨਾਂ ਨੇ ਖੜਾਵੇ ਰਾਹੀਂ, ਤੇ ਗੁਰਬਿਲਾਸ ਨੇ 3 ਵਾਰਾਂ ਦਾ ਜ਼ਿਕਰ ਕੀਤਾ ਤੇ ਬੰਸਾਵਲੀ ਨਾਮੇ ਵਿੱਚ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦਾ ਉਹਦੇ ਵਿੱਚ ਇੱਕ ਹੋਰ ਵੀ ਜ਼ਿਕਰ ਕੀਤਾ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਖੇਡਦੇ ਪਏ ਸਨ। ਮੈਂ ਅਰਜ਼ ਕਰ ਰਿਹਾ ਕੇਵਲ ਉਹ ਕੇਸਰ ਸਿੰਘ ਛਿੱਬਰ ਇਹਦਾ ਜ਼ਿਕਰ ਕਰਦਾ, ਕੋਈ ਹੋਰ ਨਹੀਂ। ਕਹਿੰਦੇ ਨੇ ਬਾਬੇ ਪਿਰਥੀਏ ਨੇ ਜਿਹੜੇ ਬੱਚੇ ਇਹਦੇ ਨਾਲ ਖੇਡਦੇ ਨੇ, ਇੱਕ ਬੱਚੇ ਦੇ ਮਾਂ ਬਾਪ ਨੂੰ ਖਰੀਦਿਆ ਤੇ ਉਹਦੀਆਂ 2 ਜੇਬਾਂ ਸਨ ਕਮੀਜ਼ ਦੀਆਂ, ਇੱਕ ਜੇਬ ਦੇ ਅੰਦਰ ਉਹਨੇ ਮਠਿਆਈ ਜ਼ਹਿਰ ਵਾਲੀ ਭਰ ਕੇ ਦੇ ਦਿੱਤੀ, ਨਾਲ ਸਮਝਾ ਦਿੱਤਾ ਜਿਹਦੇ ਵਿੱਚ ਜ਼ਹਿਰ ਨਹੀਂ ਤੂੰ ਆਪ ਖਾਈ ਤੇ ਜ਼ਹਿਰ ਵਾਲੀ ਜਿਹੜੀ ਮਠਿਆਈ ਹੈ ਇਹ ਹਰਗੋਬਿੰਦ ਨੂੰ ਦੇ ਦੇਈ। ਪਰ ਕੇਸਰ ਸਿੰਘ ਛਿੱਬਰ ਨੇ ਕੇਵਲ ਲਿਖਿਆ, ਕਹਿੰਦੇ ਨੇ ਉਹ ਬੱਚੇ ਨੂੰ ਭੁਲੇਖਾ ਲੱਗ ਗਿਆ, ਵਿਚਾਰਾ ਜ਼ਹਿਰ ਵਾਲੀ ਮਿਠਾਈ ਆਪ ਖਾ ਗਿਆ ਤੇ ਗੁਰੂ ਹਰਗੋਬਿੰਦ ਫਿਰ ਨਵਾਂ ਨਰੂਪ ਹੈ। 3 ਤਾਂ ਸਾਰੇ ਵਿਦਵਾਨ ਮੰਨਦੇ ਨੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਨੇ ਆ, ਸਿੱਖ ਕਹਿੰਦੇ ਨੇ ਦਾਤਾ ਕਿ ਪਿਰਥੀਏ ਨੇ 3 ਖੂਨੀ ਵਾਰ ਕੀਤੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਉਸ ਅਕਾਲ ਦੇ ਸ਼ੁਕਰ ਵੀ ਜੁੜ ਜਾਂਦਾ। ਸਿੱਖੋ ਘਬਰਾਓ ਨਾ, ਬਸ ਬਾਣੀ ਦੀ ਟੇਕ ਲੈ ਕੇ ਰੱਖਿਓ। 3 ਨਹੀਂ, ਭਾਵੇਂ 3 ਕਰੋੜ ਵੀ ਇਹ ਵਾਰ ਕਰਦਾ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਤਿਸ ਤੇ ਉਪਰ ਨਾਹੀ ਕੋਏ। ਜਿਸ ਗੁਰੂ ਹਰਗੋਬਿੰਦ ਨੂੰ ਮੇਰੇ ਅਕਾਲ ਪੁਰਖ ਨੇ ਭੇਜਿਆ, ਉਸ ਵਾਹਿਗੁਰੂ ਤੋਂ ਵੱਧ ਤਾਕਤ ਕੋਲ ਕਿਸੇ ਕੋਲ ਨਹੀਂ, ਤਿਸ ਤੇ ਉਪਰ ਨਾਹੀ ਕੋਏ। ਕੌਣ ਡਰੈ, ਡਰ ਕਿਸ ਕਾ ਹੋਏ। ਜੇ ਕਿਹਾ ਮਹਾਰਾਜ ਦੁੱਖ ਸਾਹਿਬ ਕਹਿੰਦੇ ਨੇ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕੋਈ ਬਾਤ ਨਹੀਂ ਜੇ ਵਾਰ ਕਰਦਾ ਪਰ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਵਾਹਿਗੁਰੂ ਆਪਣੇ ਬਿਰਧ ਬਾਣੀ ਦੀ ਲਾਜ ਰੱਖਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਇਹਨਾਂ ਉੱਪਰ ਚੇਚਕ ਨੇ ਸ਼ੀਤਲਾ ਨੇ ਵਾਰ ਕੀਤਾ ਜਿਹਨੂੰ ਆਮ ਤੌਰ ਤੇ ਸ਼ੀਤਲਾ ਮਾਤਾ ਕਹਿੰਦੇ ਨੇ ਉਸ ਬਿਮਾਰੀ ਨੂੰ ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਵਾਂ ਨਰੋਇਆ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਚੇਚਕਾ ਚੇਚਕ ਦੀ ਬਿਮਾਰੀ ਵੀ ਖਹਿੜਾ ਛੱਡ ਗਈ ਏ ਧੰਨ ਗੁਰੂ ਹਰਗੋਬਿੰਦ ਸਾਹਿਬ ਥੋੜੇ ਜੇ ਹੋਰ ਵੱਡੇ ਹੋਏ ਤੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਪੜ੍ਹਾਈ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਸੀ ਮੈਂ ਕੋਸ਼ਿਸ਼ ਕਰਨਾ ਸੰਖੇਪ ਵਿੱਚ ਗੁਰਦੇਵ ਦੇ ਜੀਵਨ ਨੂੰ ਬਿਆਨ ਕਰ ਜਾਵਾਂ ਵੈਸੇ ਉਹਦਾ ਜੀਵਨ ਬੇਅੰਤ ਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੂੰ ਭਰਾਵਾ ਬਾਬੇ ਬੁੱਢੇ ਨਾਲੋਂ ਵੱਧ ਲਿਆਕਤ ਕਿਸ ਦੇ ਕੋਲ ਏ ਉਹਦੇ ਨਾਲੋਂ ਸਿਆਣਾ ਸੂਝਵਾਨ ਕਿਹੜਾ ਤੇ ਜਦੋਂ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਤੇ ਬਾਬੇ ਬੁੱਢੇ ਨੇ ਇੱਕੋ ਹੀ ਸ਼ਬਦ ਕਿਹਾ ਸੀ ਸਤਿਗੁਰੂ ਮੈਂ ਤੇਰੇ ਪੁੱਤਰ ਨੂੰ ਪੜ੍ਹਾ ਸਕਣਾ ਮੈਂ ਤਾਂ ਤੇਰੀਆਂ ਮੱਝਾਂ ਦਾ ਛੇੜੂਆਂ ਮੱਝਾਂ ਨੂੰ ਚਾਰ ਸਕਣਾ ਤੇਰੇ ਖੇਤਾਂ ਵਿੱਚ ਹਲ ਵਾਹ ਸਕਣਾ ਵਾ ਦਾਤਰੀ ਪਕੜ ਕੇ ਤੇਰੇ ਘਰ ਦੇ ਪਸ਼ੂਆਂ ਲਈ ਮੈਂ ਚਾਰਾ ਪੱਠੇ ਵੜ ਸਕਣਾ ਵਾ ਕਿਸੇ ਵਿਦਵਾਨ ਦੀ ਨਿਯੁਕਤੀ ਕਰ ਜਿਹੜਾ ਤੇਰੇ ਬੱਚੇ ਨੂੰ ਪੜ੍ਹਾਏ ਕੋਈ ਆਲਮ ਲੱਭ ਲਵੋ ਤੇ ਗੁਰੂ ਅਰਜਨ ਦੇਵ ਨੇ ਇੱਕੋ ਸ਼ਬਦ ਕਿਹਾ ਸੀ ਬਾਬਾ ਬੁੱਢਾ ਮੈਨੂੰ ਨਹੀਂ ਪਤਾ ਤੂੰ ਖੇਤਾਂ ਵਿੱਚ ਵਾਹੀ ਕਰਨਾ ਤੂੰ ਗੁਰੂ ਘਰ ਦੇ ਪਸ਼ੂ ਸਾਂਭਣਾ ਤੂੰ ਗੁਰੂ ਦਰ ਤੇ ਬੈਠ ਕੇ ਕੇਵਲ ਹੱਥੀ ਸੇਵਾ ਕਰਨਾ ਮੇਰੇ ਪੁੱਤਰ ਨੂੰ ਕੇਵਲ ਉਹ ਵਿਦਿਆ ਪੜ੍ਹਾ ਦੇ ਜਿਹੜੇ ਤੇਰੇ ਗੁਣਾਂ ਨੂੰ ਦੇਖ ਕੇ ਗੁਰੂ ਨਾਨਕ ਨੇ ਤੈਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਬਸ ਮੇਰੇ ਪੁੱਤਰ ਨੂੰ ਉਹ ਚੀਜ਼ ਪੜ੍ਹਾ ਦੇ ਜਿਵੇਂ ਗੁਰੂ ਨਾਨਕ ਤੇਰੇ ਤੇ ਤਰੁੱਠ ਪਿਆ ਮੇਰੇ ਪੁੱਤਰ ਉੱਤੇ ਵੀ ਉਸ ਪਿਆਰੇ ਦੀ ਕਿਰਪਾ ਹੋ ਜਾਏ ਬਾਬਾ ਬੁੱਢਾ ਜੀ ਨੇ ਵਿਦਿਆ ਆਰੰਭ ਕਰਾਈ ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਘੋੜ ਅਸਵਾਰੀ ਸ਼ਸਤਰ ਵਿਦਿਆ ਇਹ ਵੀ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਸਿਖਾਈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਲਾਹੌਰ ਗਏ ਨੇ ਤਵਾਰੀਖ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦੇ ਕੇ ਗਏ ਨੇ ਸਾਹਿਬ ਨੂੰ ਪਤਾ ਹੈ ਕਿ ਲਾਹੌਰ ਜਾਣਾ ਉੱਥੇ ਤੁਰਕਾਂ ਨੇ ਖੁਜਤ ਕਰਨੀ ਹੈ ਤੇ ਸਾਡਾ ਚੀਜ਼ ਸਾਡਾ ਠੀਕਰਾ ਗੁਰਦੇਵ ਕਹਿੰਦੇ ਉੱਥੇ ਜ਼ਰੂਰ ਲੱਗੇਗਾ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ ਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਦੇ ਕੋਲ ਜਿਹੜੇ ਦੋ ਸਿੱਖ ਨੇ ਭਾਰੀ ਜੀਵਨ ਵਾਲੇ ਉਹਨਾਂ ਵਿੱਚੋਂ ਇੱਕ ਬਾਬਾ ਬੁੱਢਾ ਤੇ ਦੂਜਾ ਭਾਈ ਗੁਰਦਾਸ ਏ ਬਾਬਾ ਬੁੱਢਾ ਆਦਿ ਸਿੱਖ ਏ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਕਿਰਪਾ ਲਈ ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖੀ ਕਮਾ ਰਿਹਾ ਉਸ ਤੋਂ ਇਲਾਵਾ ਭਾਈ ਬਿਧੀ ਚੰਦ ਭਾਈ ਜੇਠਾ ਭਾਈ ਪੁਰਾਣਾ ਭਾਈ ਲੰਗਾ ਭਾਈ ਪਿਰਾਗਾ ਇਹ ਮੁੱਖ ਸਿੱਖ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸ਼ਰਨ ਵਿੱਚ ਰਹਿੰਦੇ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਇੱਕ ਨਵੀਂ ਸੇਧ ਦਿੱਤੀ ਹੈ ਵੈਸੇ ਬਾਣੀ ਦੇ ਆਧਾਰ ਤੇ ਮੈਂ ਅਰਜ਼ ਕਰਾਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਵੀ ਪਾਇਆ ਤਿਲਕ ਵੀ ਲਾਇਆ ਤੇ ਬਾਬਾ ਬੁੱਢਾ ਜੀ ਨੇ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਈਆਂ ਨੇ ਤੇ ਸਾਹਿਬ ਨੇ ਪਹਿਲੇ ਦਿਨ ਇਹੀ ਸਾਰੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਸੀ ਕਿ ਅੱਜ ਤੋਂ ਬਾਅਦ ਰੁਪਈਏ ਨਹੀਂ ਕੇਵਲ ਬਸਤਰ ਨਹੀਂ ਜੇ ਤੁਸੀਂ ਗੁਰੂ ਨਾਨਕ ਦੀ ਕਿਰਪਾ ਲੈਣੀ ਏ ਸੋਹਣੀਆਂ ਜਵਾਨੀਆਂ ਸੋਹਣੀਆਂ ਘੋੜੇ ਸੋਹਣੇ ਸ਼ਸਤਰ ਭੇਟ ਕਰੋ ਤੇ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਸਿੱਖ ਵਿਦਵਾਨਾਂ ਨੇ ਇਹਦੀ ਵਿਆਖਿਆ ਬੜੀ ਪਿਆਰੀ ਕੀਤੀ ਪੜ੍ਹਦੇ ਅਸੀਂ ਸਾਰੇ ਹਾਂ ਤੇ ਨਥੇ ਨੇ ਤੇ ਅਬਦੁੱਲੇ ਨੇ ਤਾਂ ਵਾਰ ਵੀ ਗਾਈ ਤੇ ਮੈਂ ਇੱਕ ਦਿਨ ਅਰਜ਼ ਕਰ ਰਿਹਾ ਸਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਕਿਰਪਾਨਾਂ ਪਾਈਆਂ ਨੇ ਤੇ ਉਸ ਵਕਤ ਨਥ ਮਲ ਤੇ ਅਬਦੁੱਲੇ ਨੇ ਜਿਹੜੀ ਵਾਰ ਗਾਈ ਉਹਦੇ ਵਿੱਚ
1: ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਰਪਾਨਾਂ ਪਾਣੀ ਕੋਈ ਆਮ ਘਟਨਾ ਨਹੀਂ, ਇਹਦੇ ਵਿੱਚ ਇਤਿਹਾਸ ਵਿੱਚ ਬੜੀ ਵੱਡੀ ਇਹ ਘਟਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਭੱਟਾਂ ਨੇ ਗੁਰਦੇਵ ਨੂੰ ਕਿਤੇ ਜਨਕ ਨਾਲ ਤੁਲਨਾ ਦੇ ਦਿੱਤੀ ਸਮਝਾਉਣ ਦੇ ਲਈ, ਕਿਤੇ ਕ੍ਰਿਸ਼ਨ ਜੀ ਲਈ ਸ਼ਬਦ ਵਰਤੇ, ਰਾਮ ਜੀ ਦੇ ਸ਼ਬਦ ਵਰਤੇ, ਉਹਨਾਂ ਨੇ ਕਿਤੇ ਰਿਸ਼ੀ ਮਹਾਤਮਾਵਾਂ ਦੇ ਸ਼ਬਦ ਵਰਤੇ, ਪਰ ਨੱਥਾ ਮਲ ਤੇ ਅਬਦੁੱਲ ਨੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਨੇ, ਕਿਸੇ ਰਾਜਪੂਤ ਰਾਜੇ ਨਾਲ ਨਹੀਂ, ਜਨਕ ਨਾਲ ਨਹੀਂ, ਕ੍ਰਿਸ਼ਨ ਜੀ ਨਾਲ ਨਹੀਂ, ਰਾਮ ਜੀ ਨਾਲ ਨਹੀਂ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਿਰਪਾਨਾਂ ਦੇ ਕੇ, ਦਸਤਾਰ ਦੇ ਕੇ ਸੰਬੋਧਨ ਦਿੱਲੀ ਦੇ ਹਾਕਮ ਬਾਦਸ਼ਾਹ ਜਹਾਂਗੀਰ ਨੂੰ ਕੀਤਾ। ਸਾਹਿਬ ਦੇ ਬਾਰੇ ਉਹਨਾਂ ਨੇ ਮੈਂ ਕਿਤੇ ਅਰਜ਼ ਵੀ ਕਰ ਚੁੱਕਾ ਵਾਂ, ਉਹ ਲਿਖਦੇ ਨੇ ਬੜੇ ਪਿਆਰੇ ਉਹਨਾਂ ਦੇ ਬਚਨ ਨੇ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ, ਸਭ ਬਰਨੀ ਨੈ ਜਾਏ ਕਹੂੰ ਕਿਆ ਗਾਇਕ ਹੈ, ਰਬ ਸਚ ਭੈ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਜਿੱਦਣ ਤਖ਼ਤ ਦੀ ਨਿਸ਼ਗਦੀ ਨਿਸ਼ਚਿਨੀ ਹੋਈ ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਕਹਿਣ ਲੱਗੇ ਮੀਰ ਅਬਦਲ ਔਰ ਨੱਥਾ ਜਸ ਕਹਿਓ ਬਣਾਇਕ ਹੈ। ਫਿਰ ਉਹਨਾਂ ਨੇ ਕੀ ਜਸ ਕਹਿ ਕੇ ਬਣਾਇਆ, ਕਹਿਣ ਲੱਗੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਅਖੀਰ ਵਿੱਚ ਉਹਨਾਂ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਬਾਦਸ਼ਾਹ ਨੂੰ ਚੈਲੰਜ ਏ ਕਿ ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ। ਕਈ ਵਾਰੀ ਸੱਜਣ ਇਹਦੇ ਅਰਥ ਵੀ ਪੁੱਛਦੇ ਨੇ, ਸ਼ਬਦ ਆਪਾਂ ਸਾਰੇ ਵਰਤਨੇ ਆ, ਮੀਰੀ ਤੇ ਪੀਰੀ ਦਾ ਅਰਥ ਕੀ ਹੈ? ਧਿਆਨ ਦੇਣਾ, ਮੀਰੀ ਦਾ ਅਖਰੀ ਅਰਥ ਜਿਹੜਾ ਆਪਾਂ ਇਹ ਕਰਨੇ ਆ, ਰਾਜ ਸਤਾ ਦੁਨੀਆਂ ਦੀ ਤਾਕਤ, ਤੇ ਜਦੋਂ ਆਪਾਂ ਪੀਰੀ ਦਾ ਅਰਥ ਕਰਨੇ ਆ ਉਹਦਾ ਅਰਥ ਹੈ ਰੂਹਾਨੀਅਤ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਅਰਥ ਕੀਤਾ ਅਮਰ ਤੋਂ ਬਣਿਆ ਅਮੀਰ, ਅਮੀਰ ਤੋਂ ਬਣਿਆ ਮੀਰ, ਐੜਾ ਕੱਢ ਦਿੱਤਾ ਗਿਆ, ਮੀਰ ਤੋਂ ਅੱਗੇ ਬਣਿਆ ਮੀਰੀ। ਬਾਦਸ਼ਾਹ ਦਾ ਚਿੰਨ੍ਹ ਅਮਰ ਤੋਂ ਅਮੀਰ, ਅਮੀਰ ਤੋਂ ਮੀਰ, ਇਸੇ ਕਰਕੇ ਮੀਰ ਬਾਬਰ ਸ਼ਬਦ ਵਰਤਿਆ ਜਾਂਦਾ, ਮੀਰ ਤੈਮੂਰ ਸ਼ਬਦ ਵਰਤਿਆ ਜਾਂਦਾ। ਅਮੀਰ ਦਾ ਸੰਬੰਧ ਦੁਨੀਆਂ ਦੀ ਸਲਤਨਤ ਨਾਲ ਏ, ਦੁਨੀਆਂ ਦੇ ਰਾਜ ਭਾਗ ਨਾਲ ਏ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਤਲਵਾਰ ਇੱਕ ਕਿਰਪਾਨ ਤਾਂ ਮੀਰੀ ਦੀ ਪਾਈ ਤੇ ਦੂਜੀ ਕਿਰਪਾਨ ਪਾਈ ਸਾਹਿਬ ਨੇ ਪੀਰੀ ਦੀ। ਤੇ ਜੇ ਕੋਈ ਪੁੱਛ ਲੈ ਵੀ ਚਲੋ ਮੀਰੀ ਦੀ ਕਿਰਪਾਨ ਤਾਂ ਸ਼ੋਭਦੀ ਏ, ਰਾਜੇ ਮਹਾਰਾਜੇ ਪਾਉਂਦੇ ਨੇ, ਤਖ਼ਤ ਕਲਗੀ ਸ਼ੋਭਦੀ ਏ, ਇਹ ਮੀਰੀ ਦਾ ਚਿੰਨ੍ਹ ਏ, ਪਰ ਪੀਰੀ ਵਾਸਤੇ ਗੁਰਦੇਵ ਨੇ ਸ਼ਬਦ ਤਲਵਾਰ ਕਿਉਂ ਵਰਤਿਆ? ਰੂਹਾਨੀਅਤ ਦੀ ਥਾਂ ਤੇ ਵੀ ਸਾਹਿਬ ਨੇ ਇੱਕ ਤਲਵਾਰ ਨੂੰ ਪ੍ਰਤੀਕ ਬਣਾਇਆ, ਇਹਦਾ ਕਾਰਨ ਕੀ? ਗੁਰੂ ਗ੍ਰੰਥ ਸਾਹਿਬ ਨੇ ਪੀਰੀ ਦੀ ਤਲਵਾਰ ਦੀ ਗੱਲ ਪਹਿਲਾਂ ਕੀਤੀ ਏ। ਚੇਤੇ ਰੱਖਣਾ, ਸਾਹਿਬ ਦੀ ਬਾਣੀ ਕਦੀ ਪੜ੍ਹੀਏ, ਸਤਿਗੁਰੂ ਨੇ ਜਿੱਥੇ ਮੀਰੀ ਦੀ ਤਲਵਾਰ ਦੀ ਗੱਲ ਆਪਾਂ ਪੜ੍ਹਨੇ ਆ, ਉੱਥੇ ਪੀਰੀ ਨੂੰ ਰੂਹਾਨੀਅਤ ਨੂੰ ਵੀ ਕਿਰਪਾਨ ਨਾਲ ਤੁਲਨਾ ਦਿੱਤੀ ਗਈ ਏ। ਸਵਾਲ ਉੱਠੇਗਾ ਕਿ ਪੀਰੀ ਦਾ ਤੇ ਤਲਵਾਰ ਦਾ ਕੀ ਸੰਬੰਧ? ਮੀਰੀ ਦਾ ਤੇ ਕਿਰਪਾਨ ਦਾ ਸੰਬੰਧ ਹੋ ਸਕਦਾ, ਪਰ ਪੀਰੀ ਦਾ ਕੀ ਸੰਬੰਧ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਤਾਂ ਪਹਿਲਾਂ ਪੰਜਾਬ ਦੀ ਧਰਤੀ ਤੇ ਪਾਕ ਪੱਟਣ ਵਿੱਚ ਰਹਿਣ ਵਾਲਾ ਇੱਕ ਸੂਫੀ ਸੰਤ ਪੁਕਾਰ ਉੱਠਿਆ ਸੀ, ਕਹਿੰਦਾ ਦੁਨੀਆਂ

ਦਾਸ ਜੀ ਦੀ ਬਾਣੀ ਪੜ੍ਹੀ, ਉਹਨਾਂ ਨੇ ਵੀ ਸ਼ਬਦ ਪੀਰੀ ਲਈ ਖੰਡਾ ਵਰਤਿਆ। ਹਜ਼ੂਰ ਦੇ ਬਚਨ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਦਿਖ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਤੇ ਜਿਨ੍ਹਾਂ ਭਗਤੀ ਚੱਲਣ ਦੀ ਗੱਲ ਕਹੀ, ਉਦਨ ਵੀ ਕਹਿਣ ਲੱਗੇ, ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ। ਇਹਦਾ ਮਤਲਬ ਪੀਰੀ ਲਈ ਸ਼ਬਦ ਸਾਹਿਬ ਨੇ ਪ੍ਰਤੀਕ ਬਾਣੀ ਵਿੱਚ ਤਲਵਾਰ ਵਰਤਿਆ, ਖੰਡਾ ਵਰਤਿਆ। ਤੇ ਜਦੋਂ ਸੱਤੇ ਬਲਵੰਡ ਨੂੰ ਪੜ੍ਹਦੇ ਹਾਂ, ਉਹਨਾਂ ਨੇ ਪਹਿਲੀ ਪੌੜੀ ਵਿੱਚ ਜ਼ਿਕਰ ਇਹ ਕੀਤਾ, ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਤੇਰੇ ਕੋਲ ਇੱਕ ਰੂਹਾਨੀਅਤ ਦਾ ਖੜਗੇ, ਤੇਰੇ ਕੋਲ ਪੀਰੀ ਦਾ ਖੜਕੇ, ਤੇ ਜਿੱਦਣ ਭਾਈ ਲਹਿਣਾ ਤੇਰੇ ਚਰਨਾਂ ਵਿੱਚ ਆਇਆ, ਤੂੰ ਲਹਿਣੇ ਦੇ ਅੰਦਰੋਂ ਜਿਤਨੇ ਵੀ ਵਿਕਾਰ ਨੇ ਔਗਣ ਨੇ ਉਹਨਾਂ ਨੂੰ ਪੀਰੀ ਦੀ ਕਿਰਪਾਨ ਦੇ ਨਾਲ ਵੱਢ ਕੇ ਦੂਰ ਕਰ ਦਿੱਤਾ। ਸੱਤੇ ਬਲਵੰਡ ਨੇ ਸ਼ਬਦ ਵਰਤਿਆ, ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋਖੀਮ ਦੇ, ਦੇ ਗੁਣਾ ਸਹਿਤ ਭੈਣ ਭਰਾਵ ਹੈ, ਪਰ ਰੰਗਤ ਦਾਨ ਪੜੀਮ ਦੇ, ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਲਹਿਣੇ ਧਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮ ਦੇ। ਕਹਿੰਦੇ ਨੇ ਮਤ ਗੁਰ ਆਤਮ ਦੇਵ ਦੀ ਖੜਗ, ਜੋਰ ਪ੍ਰਾਕ ਹੋਵੇ ਜੀ ਦੇ। ਉਥਾਂ ਨੇ ਸ਼ਬਦ ਉਤੇ ਖੜਕ ਵਰਤਿਆ, ਕਿਰਪਾਨ ਸ਼ਬਦ ਵਰਤਿਆ। ਪੀਰੀ ਵਾਸਤੇ ਵੀ ਗੁਰਦੇਵ ਨੇ ਕਿਰਪਾਨ ਦੀ ਗੱਲ ਕੀਤੀ, ਕਹਿਣ ਲੱਗੇ, ਖੜਕ ਜ਼ੋਰ ਪ੍ਰਾਕ ਹੋਵੇ ਜੀ ਦੇ। ਗੁਰੂ ਨਾਨਕ ਸਾਹਿਬ ਤੂੰ ਜੀ ਦਾਨ ਦਿੱਤਾ, ਆਪਣੀ ਪੀਰੀ ਦੀ ਤਲਵਾਰ ਨਾਲ ਲੋਕਾਂ ਦੇ ਔਗਣ ਕਰ ਦਿੱਤੇ। ਤਿੰਨ ਪ੍ਰਮਾਣ ਸਾਹਿਬ ਦਾ ਇੱਕ ਬਚਨ ਤਾਂ ਅਸੀਂ ਪੜ੍ਹਨੇ ਆ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਫਿਰ ਧਰ ਤਲੀ ਗਲੀ ਮੇਰੀ ਆਓ। ਇਹਦਾ ਵੀ ਸੰਬੰਧ ਪੀਰੀ ਦੀ ਕਿਰਪਾਨ ਨਾਲ। ਮੇਰੇ ਕਹਿਣ ਤੋਂ ਮੁਰਾਦ, ਸਤਿਗੁਰੂ ਨੇ ਉਸ ਚਿੰਨ੍ਹ ਨੂੰ ਪ੍ਰਗਟ ਕਰ ਦਿੱਤਾ ਜਿਸ ਚਿੰਨ੍ਹ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਕੀਤਾ। ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ, ਅਕਾਲ ਤਖ਼ਤ ਦੀ ਸਿਰਜਣਾ ਕਰ ਦਿੱਤੀ ਤੇ ਇੱਕ ਗੱਲ ਕਹਿ ਦਿੱਤੀ, ਸਿੱਖੋ ਅੱਜ ਤੋਂ ਬਾਅਦ ਦੁਨੀਆਂ ਦੇ ਤਖ਼ਤ ਵੱਲ ਮੂੰਹ ਨਾ ਕਰਿਆ ਜੇ, ਇਹ ਝੂਠੇ ਤਖ਼ਤ ਤੋਂ ਕਦੀ ਆਸ ਨਾ ਕਰਿਓ, ਤੁਹਾਨੂੰ ਇਨਸਾਫ਼ ਮਿਲੇਗਾ। ਅੱਜ ਅਦਲ ਸੱਚ ਦਾ ਇਨਸਾਫ਼ ਝੂਠ ਸੱਚ ਦੇ ਨਿਤਾਰੇ ਅਕਾਲ ਤਖ਼ਤ ਤੇ ਹੋਇਆ। ਅਕਾਲ ਤਖ਼ਤ ਬਾਬਾ ਬੁੱਢਾ, ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਏ। ਸਵੇਰੇ ਅੰਮ੍ਰਿਤ ਵੇਲੇ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਵਿੱਚ ਸਜਾਉਂਦੇ ਨੇ, ਤੇ ਸ਼ਾਮ ਦੇ ਵੇਲੇ ਮੇਰਾ ਦਾਤਾ ਅਕਾਲ ਤਖ਼ਤ ਦੇ ਸਾਹਮਣੇ ਮੱਲ ਅਖਾੜਾ ਵੀ ਸੀ। ਵਿਦਵਾਨ ਇਹ ਵੀ ਕਹਿੰਦੇ ਨੇ ਉੱਥੇ ਕੁਸ਼ਤੀਆਂ ਕਰਾਈਆਂ ਜਾਂਦੀਆਂ ਨੇ, ਸ਼ਾਮ ਨੂੰ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਆਪ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਣ ਦੇ ਵਿੱਚ ਮੋਹਰੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਬਣਾਇਆ, ਦੋ ਕਿਰਪਾਨਾਂ ਪਾਈਆਂ ਨੇ ਮੇਰੇ ਗੁਰੂ ਹਰਗੋਬਿੰਦ ਸਾਹਿਬ। ਉਹਨਾਂ ਨੂੰ ਫਿਰ ਗਵਾਲੀਅਰ ਦੇ ਕਿਲੇ ਵਿੱਚ ਕੈਦ ਵੀ ਕੀਤਾ ਗਿਆ। ਮੈਂ ਸਟੈਪ ਬਾਈ ਸਟੈਪ ਜੀਵਨ ਚੱਲਦਾ। ਇੱਧਰ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਨੇ, ਦਿੱਲੀ ਗਏ ਨੇ। ਕਈ ਸੱਜਣ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਇਸ ਕਰਕੇ ਗਏ, ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਕਿ ਜਹਾਂਗੀਰ ਤੇ ਸਾੜ ਸਤੀ ਸੀ, ਇਸ ਕਰਕੇ ਉਹਨੇ ਕਿਹਾ ਕਿ ਤੇਰੇ ਲਈ ਕੋਈ ਮਹਾਂਪੁਰਸ਼ ਚਲੀ ਆ ਕਟੇ ਤੇ ਤਾਂ ਤੇਰਾ ਇਹ ਰੋਗ ਦੂਰ ਹੋ ਸਕਦਾ। ਇੱਕ ਗੱਲ ਚੇਤੇ ਰੱਖਿਓ, ਗੱਲਾਂ ਨਿਰਮੂਲ ਨੇ। ਕਦੀ ਸਿੱਖ ਇਤਿਹਾਸ ਦੀ ਤਵਾਰੀਖ ਪੰਨੇ ਪੜੋ। ਜਿਹੜਾ ਗਵਾਲੀਅਰ ਦਾ ਕਿਲਾ ਸੀ ਨਾ, ਇਹ ਆਮ ਕੈਦੀਆਂ ਲਈ ਨਹੀਂ, ਇਹ ਰਾਜਸੀ ਕੈਦੀਆਂ ਦਾ ਕਿਲਾ ਸੀ। ਇਹਦੇ ਵਿੱਚ ਕੇਵਲ ਰਾਜੇ ਮਹਾਰਾਜੇ ਹੀ ਸਿਆਸੀ ਕੈਦੀ ਸਨ ਜਿਹੜੇ ਸਨ। ਉਹ ਜਦੋਂ ਕੋਈ ਇਸ ਗਵਾਲੀਅਰ ਦੇ ਕਿਲੇ ਵਿੱਚ ਆਉਂਦਾ ਸੀ, ਉਹਦਾ ਪਿੰਜਰ ਤਾਂ ਬਾਹਰ ਨਿਕਲਦਾ ਸੀ, ਜਿੰਦੇ ਜੀ ਕਦੀ ਕੋਈ ਬਾਹਰ ਨਹੀਂ ਸੀ ਨਿਕਲਿਆ। ਕਾਰਨ ਕੀ? ਜਿਨ੍ਹਾਂ ਨੂੰ ਇੱਕ ਵਾਰੀ ਕੈਦ ਕਰਨਾ, ਉਹਨਾਂ ਨੂੰ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਮਿੱਠਾ ਜਿਹਾ ਦੇਣਾ, ਉਹਦੀਆਂ ਹੱਡੀਆਂ ਵਿੱਚ ਰਾਜ ਜਾਣਾ, ਪਰਤ ਕੇ ਮਰਨ ਤੋਂ ਬਾਅਦ ਉਹਦੀ ਲਾਸ਼ ਤਾਂ ਬਾਹਰ ਨਿਕਲੀ, ਜਿੰਦੇ ਜੀ ਕਦੀ ਨਹੀਂ ਨਿਕਲਿਆ। ਇਹੀ ਕਾਰਨ ਕਿ 52 ਰਾਜਿਆਂ ਦਾ ਜ਼ਿਕਰ ਹੁੰਦਾ, ਆਮ ਬੰਦੇ ਦਾ ਕਿਉਂ ਨਹੀਂ ਜ਼ਿਕਰ ਆਇਆ? ਗਵਾਲੀਅਰ ਦਾ ਕਿਲਾ ਰਾਜਸੀ ਕੈਦੀਆਂ ਵਾਸਤੇ ਸੀ, ਤੇ ਇਹੋ ਜਿਹੀ ਗਲਤ ਨੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ। ਉੱਥੇ ਸਾਹਿਬ ਨੂੰ ਭੋਜਨ ਦਿੱਤਾ ਗਿਆ। ਦਰੋਗਾ ਜਿਹੜਾ ਸੀ ਉਹ ਭਾਵਣਾ ਵਾਲਾ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਦੱਸ ਦਿੱਤਾ, ਦਾਤਿਆਂ ਇੱਥੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਦਿੰਦੇ ਨੇ, ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਂ ਚਿਲੇ ਦਾ ਭੋਜਨ ਪ੍ਰਵਾਨ ਨਹੀਂ ਕਰਨਾ, ਮੇਰਾ ਸਿੱਖ ਕਿਰਤ ਕਰੇਗਾ, ਬਾਹਰੋਂ ਕਿਰਤ ਕਰਕੇ ਜਿਹੜਾ ਭੋਜਨ ਤਿਆਰ ਕਰੇਗਾ, ਮੈਂ ਕੇਵਲ ਉਸ ਭੋਜਨ ਨੂੰ ਪ੍ਰਵਾਨ ਕਰਨਾ। ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਨੇ, ਇੱਥੇ ਚੰਦੂ ਨੇ ਇੱਕ ਨਵੀਂ ਚਾਲ ਚੱਲੀ ਸੀ। ਉਹਨੇ ਇੱਕ ਜ਼ਹਿਰ ਦਾ ਚੋਲਾ ਤਿਆਰ ਕਰਾਇਆ ਸੀ। ਉਹਨੂੰ ਪਤਾ ਹੈ ਕਿ ਜਹਾਂਗੀਰ ਤੋਂ ਬਾਅਦ ਇਹਨਾਂ ਬਾਦਸ਼ਾਹਾਂ ਦਾ ਕੋਈ ਪਤਾ ਨਹੀਂ
ਜੇ ਜਹਾਂਗੀਰ ਨਾਲ ਗੁਰੂ

0: ਗੋਬਿੰਦ ਸਾਹਿਬ ਦੀ ਸੁਲਾਹ ਹੋ ਗਈ ਕਿਉਂਕਿ ਰਾਜਨੀਤਿਕ ਲੋਕਾਂ ਦੀ ਚਾਲੇ ਕੰਮ ਕਢਾਓ ਪਰਤ ਕੇ ਉਹਨੂੰ ਵੀ ਦੁਨੀਆਂ ਤੋਂ ਉਹਦਾ ਵੀ ਕੂਚ ਕਰਾ ਦਿਓ। ਆ ਗੁਰੂ ਕਲਗੀ ਵਾਲੇ ਨੂੰ ਜਿੰਨਾ ਖੰਦਰ ਮਾਰਿਆ, ਸਿੱਖ ਤਵਾਰੀ ਕਹਿੰਦੀ ਏ ਕਿ ਇਹ ਸੂਬੇ ਸਰਹੰਦ ਦੇ ਭੇਜੇ ਹੋਏ ਪਠਾਨ ਸਨ, ਕਿਉਂਕਿ ਸੂਬੇ ਸਰਹੰਦ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਬੰਦਾ ਬਹਾਦਰ ਸ਼ਾਹ ਤਖ਼ਤ ਤੇ ਬੈਠ ਗਿਆ ਤੇ ਜਿਹਦੇ ਪੁੱਤਰਾਂ ਨੂੰ ਮੈਂ ਕੋਹ ਕੇ ਸ਼ਹੀਦ ਕੀਤਾ, ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਮੇਰੇ ਤੋਂ ਬਦਲਾ ਨਾ ਲੈਣ। ਇਹੀ ਕਾਰਨ ਉਹਨੇ ਸੋਚਿਆ ਕਿਤਨਾ ਚੰਗਾ ਹੋਵੇ ਕਿ ਮੇਰੇ ਵੱਲ ਝਾਕਣ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ਵਿੱਚ ਹਟਾ ਦਿਆਂ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਚੰਦੂ ਨੇ ਇੱਕ ਪੋਸ਼ਾਕ ਭੇਜੀ ਏ ਜਿਹੜੀ ਜ਼ਹਿਰ ਨਾਲ ਭਰੀ ਏ, ਜਿਹੜੀ ਪੋਸ਼ਾਕ ਪਾਉਣ ਦੇ ਨਾਲ ਕੋਈ ਵੀ ਪਾਏ ਤਾਂ ਉਹਦੀ ਮੌਤ ਹੋ ਜਾਂਦੀ ਏ। ਉਸ ਦਰੋਗੇ ਨੇ ਉਹ ਪੋਸ਼ਾਕ ਗੁਰਦੇਵ ਦੇ ਚਰਨਾਂ ਤੱਕ ਜਾਣ ਹੀ ਨਹੀਂ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਟੇਕ ਕੇ ਉਹਨੇ ਇੱਕੋ ਬੇਨਤੀ ਕੀਤੀ, ਦਾਤਿਆ ਮੈਂ ਇਸ ਕਿਲ੍ਹੇ ਦਾ ਦਰੋਗਾ ਤਾਂ ਜ਼ਰੂਰ ਹਾਂ ਪਰ ਤੇਰੇ ਚਰਨਾਂ ਦਾ ਗੁਲਾਮ ਹਾਂ, ਤੂੰ ਕਿਰਪਾ ਕਰਕੇ ਮੈਨੂੰ ਜੀ ਦਾਨ ਦੇ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਰਹੇ। ਆਹ ਪਹਾੜੀ ਰਾਜੇ, ਮੈਂ ਕਈ ਵਾਰੀ ਅਰਜ਼ ਕੀਤੀ ਏ, ਜਿਹੜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਲਈ ਕਈ ਤਰ੍ਹਾਂ ਦੇ ਸ਼ਡਯੰਤਰ ਰਚਦਾ, ਇਸ ਭੀਮ ਚੰਦ ਦਾ ਸੱਕਾ ਦਾਦਾ ਤਾਰਾ ਚੰਦ ਵੀ 52 ਰਾਜਿਆਂ ਵਿੱਚ ਉੱਥੇ ਕੈਦ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਵੀ ਉੱਥੇ ਸੀ। ਇਹਨਾਂ ਨੇ ਸਤਿਗੁਰੂ ਦੇ ਚਰਨ ਪਰਸੇ, ਉੱਥੇ ਸਵੇਰੇ ਸ਼ਾਮ ਬਾਣੀ ਦਾ ਪ੍ਰਵਾਹ ਚੱਲਿਆ। ਇਹਨਾਂ ਨੂੰ ਇੱਕ ਆਸ ਵੱਜ ਗਈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਨਾ ਤੇ ਅੱਜ ਤੋਂ ਬਾਅਦ ਸਾਨੂੰ ਇਹਨੇ ਕੈਦ ਨਹੀਂ ਰੱਖਣਾ। ਤੇ ਚਰਨ ਪਕੜ ਕੇ ਕਿਹਾ ਸੀ, ਸਤਿਗੁਰੂ ਜੇ ਤੂੰ ਇਸ ਕੈਦ ਵਿੱਚੋਂ ਜਦੋਂ ਨਿਕਲੇਗਾ ਸਾਨੂੰ ਕੱਢ ਕੇ ਲੈ ਜਾਈ, ਨਹੀਂ ਤੇ ਤੇਰੇ ਤੋਂ ਬਿਨਾਂ ਸਾਨੂੰ ਇਸੇ ਕੈਦ ਵਿੱਚੋਂ, ਇਸ ਕਿਲ੍ਹੇ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਉੱਥੇ ਰਹੇ ਤੇ ਸਿੱਖਾਂ ਵਿੱਚ ਇੱਕ ਨਵੀਂ ਰੀਤ ਚੱਲੀ, ਜਿੱਥੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਆਈਆਂ, ਅਕਾਲ ਤਖ਼ਤ ਬਣਿਆ, ਜਿੱਥੇ ਢਾਡੀ ਵਾਰਾਂ ਦਾ ਸਿੱਖੀ ਵਿੱਚ ਜਨਮ ਹੋਇਆ ਉੱਥੇ ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਜਿਹਨੂੰ ਰੋਸ ਜਲੂਸ ਵੀ ਆਪਾਂ ਕਹਿੰਦੇ ਹਾਂ। ਵੈਸੇ ਮੈਂ ਵਿਚਾਰ ਕਰ ਚੁੱਕਾ ਵਾਂ ਪਹਿਲਾਂ ਵੀ ਇਹ, ਪਰ ਸਾਹਿਬ ਦੇ ਜੀਵਨ ਨਾਲ ਇਹ ਸੰਬੰਧਤ ਹੈ। ਬਾਬੇ ਬੁੱਢੇ ਨੇ ਹੱਥ ਵਿੱਚ ਮਿਸਾਲ ਲੈ ਕੇ ਗਵਾਲੀਅਰ ਦੇ ਕਿਲ੍ਹੇ ਤੱਕ ਗਿਆ, ਉਹਨੇ ਗਵਾਲੀਅਰ ਦੇ ਕਿਲ੍ਹੇ ਦੀ ਪਰਿਕਰਮਾ ਕੀਤੀ ਤੇ ਜਦੋਂ ਕਿਸੇ ਹਕੂਮਤ ਨੇ ਪੁੱਛਣਾ ਕੌਣ ਤੇ ਕਹਿਣਾ ਇੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ, ਮੀਰੀ ਪੀਰੀ ਦਾ ਮਾਲਕ ਬੈਠਾ ਹੈ, ਕੇਵਲ ਉਹਦੇ ਦਰਸ਼ਨ ਨਹੀਂ ਹੋਏ ਤਾਂ ਜਿਸ ਕਿਲ੍ਹੇ ਵਿੱਚ ਉਹਦਾ ਨਿਵਾਸ ਹੈ ਉਸ ਕਿਲ੍ਹੇ ਦੀਆਂ ਦੀਵਾਰਾਂ ਨੂੰ ਸਿਜਦਾ ਕਰਨਾ ਹੈ। ਕਿਉਂਕਿ ਸਿੱਖ ਦੀ ਭਾਵਨ ਹੈ ਜਿੱਥੇ ਗੁਰੂ ਬਹਿ ਜਾਏ ਉਹ ਥਾਂ ਭਾਗਾਂ ਵਾਲੀ ਏ। ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਬਾਬੇ ਬੁੱਢੇ ਨੂੰ ਗਲਵਕੜੀ ਵਿੱਚ ਲਿਆ ਤੇ ਇੱਕ ਬਚਨ ਕੀਤਾ, ਬਾਬਾ ਅੱਜ ਤੋਂ ਬਾਅਦ ਤੇਰੀ ਚੌਂਕੀ ਜੁਗੋ ਜੁਗ ਅਟਾਲੀ। ਤੇ ਚੇਤੇ ਰੱਖੀ ਭਾਵਨਾ ਵਾਲੇ ਤੁਰਨਗੇ, ਜਿਤਨੀ ਦੇਰ ਤੱਕ ਚੌਂਕੀ ਰਹਿ ਗਈ ਓਨੀ ਦੇਰ ਤੱਕ ਮੈਂ ਤੇਰੀ ਚੌਂਕੀ ਵਿੱਚ ਆਪ ਹੋਵਾ ਕਰਾਂਗਾ। ਹਰਿਮੰਦਰ ਸਾਹਿਬ ਅੱਜ ਵੀ ਇਹ ਬਾਬਾ ਬੁੱਢਾ ਜੀ ਦੀ ਚੌਂਕੀ ਨਿਕਲਦੀ ਏ। ਇਹਦਾ ਮਤਲਬ ਕਿ ਹਕੂਮਤ ਦੀ ਹਾਰ ਏ ਤੇ ਚੌਂਕੀ ਅੱਜ ਵੀ ਪੁਕਾਰ ਕੇ ਕਹਿ ਰਹੀ ਏ ਕਿ ਦੁਨੀਆਂ ਦੇ ਲੋਕੋ ਕਿਲ੍ਹੇ ਵਿੱਚ ਕੈਦ ਕਰਨ ਵਾਲੇ ਬਾਦਸ਼ਾਹ ਤਾਂ ਲੱਦ ਗਏ ਨੇ ਪਰ ਗੁਰੂ ਦੀ ਕੱਢੀ ਹੋਈ ਚੌਂਕੀ ਜੁਗੋ ਜੁਗ ਅਟਾਲੇ ਇਹਨੂੰ ਕਦੀ ਕੋਈ ਮੇਜ ਨਹੀਂ ਸਕਦਾ। ਸਾਹਿਬ ਨੇ ਚੌਂਕੀਆਂ ਆਰੰਭ ਕਰਾਈਆਂ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਚੋਂ ਨਿਕਲੇ ਨੇ ਤੇ ਇਹ 52 ਰਾਜਿਆਂ ਨੇ ਸਤਿਗੁਰੂ ਦੀਆਂ ਤਨੀਆਂ ਪਕੜ ਕੇ ਇਸ ਕਿਲ੍ਹੇ ਤੋਂ ਬਾਹਰ ਆਏ। ਇਹਨਾਂ ਨੇ ਇੱਕ ਅਰਦਾਸ ਕੀਤੀ ਸੀ, ਦਾਤਾ ਅੱਜ ਛਡਾ ਜਾ ਤੇ ਲਿਖਦਾ ਮਕਾਲਬ ਦੁਨੀਆਂ ਦੇ ਲੋਕੋ ਸਮਝੋ, ਜਿਨ੍ਹਾਂ ਲੋਕਾਂ ਦੇ ਸਰੀਰ ਮੁਰਦਾ ਲਾਸ਼ ਬਣ ਜਾਣੇ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਲੜ ਪਕੜਿਆ, ਉਹਨੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਛੁਡਾ ਦਿੱਤਾ। ਤੇ ਮਕਾਲਬ ਕਹਿੰਦਾ, ਸਿੱਖਾ ਕਦੀ ਤੂੰ ਭਾਵਨਾ ਨਾਲ ਗੁਰੂ ਕੇ ਚੋਲੇ ਦਾ ਲੜ ਪਕੜ ਕੇ ਦੇਖ, ਮੇਰਾ ਗੁਰੂ ਤੈਨੂੰ ਸੰਸਾਰ ਦੀ ਕੈਦ ਤੋਂ ਮੁਕਤ ਕਰਾ ਦੇਗਾ। ਉਹਨੇ ਉੱਥੇ ਸ਼ਬਦ ਕਿਹਾ ਇੱਕ, ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ, ਕਾਤੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹੋ ਤਪਤ ਕੜਾਹਾ, ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ। ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਆਏ, ਮਜਨੂ ਦੇ ਟਿੱਲੇ ਤੇ ਵੀ ਰੁਕੇ ਸਨ। ਇਹ ਮਜਨੂ ਉਹ ਨੀ ਜਿਹੜਾ ਲੈਲਾ ਵਾਲਾ ਹੈ, ਇਹ ਮਜਨੂ ਉਹ ਸੀ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਵੀ ਇਹਦੇ ਤੇ ਕਿਰਪਾ ਕੀਤੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਫਿਰ ਜਹਾਂਗੀਰ ਨੇ ਦੋਸਤੀ ਦਾ ਹੱਥ ਵਧਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਕੁਝ ਇਹਦਾ ਨਾਲ ਸਮਾਂ ਰਹੇ ਆਗਰੇ ਗਏ। ਮੈਂ ਇੱਕ ਅਰਜ਼ ਕਰਨੀ ਹੈ ਕਿ ਉਸ ਤਖ਼ਤ ਦੀ कीमत सिखां दीआं नजरां विच की है। एक पासे दुनिया दा बादशाह है, एक पासे दीन दुनी दा पातशाह है। गुरु हरगोबिंद साहिब आगरे गए ने, गुरुदेव दा ते जहांगीर दा तंबू बिल्कुल नेड़े नेड़े कैंप ने, ते कहिंदे ने एक सिख भावना वाला इस आगरे दी घटना है। साहिब दे जीवन दीआं घटनावां बड़ियां प्रेम नाल भिजियां ने। एक सिख आगरे दी धरती ते रहिंदा है, जिन्हों किसे सिख प्रचारक ने गुरु की बाणी नाल जोड़ दिता। वह बाणी नाल इन्ना कु अंदरों जुड़ गया, दिन रात गुरु नानक दे चरणा तो कुरबान होन लगा। ते बस इको गल सी, विचारा घा खोतर के गुजारा करदे, घर विच दौलत नहीं, ते मन विच आउंदा सतगुरु शब्द करके ता आनंद बड़ा मानना वा, अंदरों ता तेरी कृपा दे भंडारे खुले पए ने, पर कितने चंगे भाग होण जे किते इन्हां दीदियां नाल तेरे दीदार कर लवां। प्रिंसीपल गंगा सिंह लिखदे ने, सारा दिन घा खोतरना ते पल्ले इक टका बन छड्या के गरीब हां, अमृत पर जान जोगा खर्च नहीं, जे किते दातिया तू मेरे घर विच आ जाए, इस धरती ते आ जाए, आ टका तेरे चरणा विच रखांगा, ते बैराग दे अथरू मैं सांभ के रखे ने, जेड़े मोतियां तो कीमती ने, ए अथरू मैं तेरे चरणा तो फिदा करांगा, कुर्बान करांगा। गुरु हरगोबिंद साहिब आगरे गए, ते किसे ने जाके दसिया, ओ सजना जिस गुरु दियां गल्लां तू हर एक नू सुनाने, जिदे प्रेम विच खुमारी विच तू मत होया बैठा है, ओ दाता इस आगरे दी धरती ते आई कि ओदे दर्शन करने जाएगा। ओदे रोम रोम विच गुरु की कृपा दी एक लहर दौड़ गई। ओने फिर सोचा हुण सतगुरु दे दर्शन करने ने, ते भेटा की लैके जावां। घा ओने वढना शुरू कीता, सिख विद्वान कहिंदे ने जेड़ा तीला सुखा होना ओनू एक पासे करना, खरे घा दा तिनका तिनका इकट्ठा कीता, ए मैं अपने गुरु दे घोड़े नू भेट करांगा, ते पल्ले नाल इक टका बने, ते कहिंदा दातिया ए टका तेरे चरणा विच रखांगा, ते तेरे दर तो मैं अज झोलियां कृपा दियां भर के उठांगा। गुरु हरगोबिंद साहिब दे कोल ए पहुंचे, सिर ते एदे घा दी गंढ है, नाल कपड़े दे बन्या टका है, ते सिख विद्वान कहिंदे ने देखो आम घाई दे मन विच बादशाह दी की कीमत है, ते गुरु दे चरणा तो किन्ना ओ कुर्बान जांदा है। साहिब दे दरबार तो पहुंचन तो पहला ओनू बादशाह जहांगीर दा तंबू दिस पिया। सोचिया कि इन्हें भी कलगी लाई है, एदे कोल भी घोड़े ने, शस्त्र बस्त्र एदे कोल भी ने, लोक दसदे ने गुरु हरगोबिंद साहिब कोल भी ए कोजे, ए सतगुरु ता नहीं किते संतरी नू जाके कहिंदा है मैं पातशाह दे दर्शन करने ने, ते संतरी ने कह दिता नहीं तू पातशाह नू मिल नहीं सकदा। कहिंदा हद हो गई, ओदे दर ते ता गरीब नू भी आवाज मार के गले नाल लांदा है, तू किवें रोकना पिया। ते जहांगीर देखदा पिया सी, ओने कह दिता संतरी नू इहनू अगे आउण दे, पहरेदार नू कह दिता आउण दे फरियादी नू, ते सिख गया ओने प्रेम नाल भिज के घा दी गंढ चरणा विच रख दिती, जहांगीर दे पैरां विच रखी, ते टका रख के कहिंदा बाद सतगुरु पातशाह एक कृपा कर दे मैनू बचा लै। जहांगीर कंब गया जदों पातशाह शब्द सुनिया, मन ने कहा ए मेरी राया विच मेरा बंदा नहीं, गुरु हरगोबिंद साहिब दा सिख है। कहन लगा दस तैनू किदा डर है। कहिंदा पातशाह माया दे बंधना तो बचा दे, जमा दे भय नू दूर कर दे, मौत दा सहम ला दे। ते बादशाह जहांगीर कहिंदा भोलिया मैं ता आप अजे तक मुक्त नहीं होया, मेरे सिर ते ता आप काल कूकदा, मौत सुन के मेरा अंदर कंबदा पिया, मैं तेरे बंधन किवें छुड़ा सकना वा। ते सिख नजर भर के कहिंदा तू पातशाह नहीं। जहांगीर बोल के कहिंदा नहीं पातशाह नहीं मैं बादशाह। इहदा मतलब सतगुरु दे सिख दी भावना तको टका चुकिया, घा दी गंढ लई, पिछा मुड़न लगा, ते जहांगीर ने बांह पकड़ के कहा अपनी जेब विचों सोने दियां मोहरां कढ़िया। कहन लगा झोली कर जे गुरु कोल जाने आ सोने दियां मोहरां लैके मत्था टेक दई, पर टका ते घा दी गंढ ना चुकी, क्योंकि बादशाह अगे कुछ रख के चुक लेना ए तोही ने। ते सिख ने एक गल कही सी सजना, बादशाह दियां मोहरां मेरे गुरु दर ते नहीं चल दियां, ਕਹਿੰਦਾ ਕਿਉਂ? ਕਹਿੰਦਾ ਲੋਧੀ ਰਾਜ ਦਾ ਸਿੱਕਾ ਕਦੀ ਤੇਰੇ ਰਾਜ ਵਿੱਚ ਫਲ ਚੱਲ ਸਕਦਾ ਹੈ? ਜਹਾਂਗੀਰ ਨੇ ਇੱਕੋ ਗੱਲ ਕਹੀ ਸੀ, ਨਹੀਂ, ਮੁਗਲਾਂ ਦੇ ਰਾਜ ਵਿੱਚ ਕੇਵਲ ਮੁਗਲਾਂ ਦਾ ਸਿੱਕਾ, ਲੋਧੀਆਂ ਦਾ ਨਹੀਂ। ਤੇ ਉਸ ਭਾਈ ਸਿੱਖ ਨੇ ਕਿਹਾ ਸੀ, ਬਾਦਸ਼ਾਹ, ਜੇ ਲੋਧੀਆਂ ਦਾ ਸਿੱਕਾ ਮੁਗਲਾਂ ਦੇ ਰਾਜ ਵਿੱਚ ਨਹੀਂ ਚੱਲਦਾ, ਜਿਸ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮ ਦਾ ਟਕਾ ਤੇ ਘਾ ਦੀ ਗੰਢ ਚੱਲਣੀ ਹੈ, ਉੱਥੇ ਤੇਰੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਗੱਲ ਹੀਰੇ ਮੋਤੀਆਂ ਦੀ ਨਹੀਂ, ਮੇਰੇ ਅੰਦਰ ਦਾ ਪ੍ਰੇਮ ਹੈ। ਘਾ ਦੀ ਗੰਢ ਚੁੱਕੀ, ਟਕਾ ਟਕਾ ਲੈ ਕੇ ਤੁਰ ਪਿਆ, ਜਹਾਂਗੀਰ ਤੱਕਦਾ ਪਿਆ। ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਨੰਗੇ ਚਰਨ ਆਉਂਦੇ ਪਏ ਨੇ, ਆਵਾਜ਼ ਦੇਖ ਕੇ ਕਹਿੰਦੇ ਨੇ, ਲਿਆ ਸਿੱਖਾ, ਆ ਮੈਨੂੰ ਘਾ ਦੀ ਗੰਢ ਚੁਕਾ ਦੇ। ਤੇ ਅੱਗੋਂ ਸਿੱਖ ਮਨ ਭਰ ਕੇ ਕਹਿੰਦਾ, ਨਹੀਂ, ਅੱਗੇ ਮੈਂ ਭੁਲੇਖਾ ਖਾ ਗਿਆ, ਇਹ ਘਾ ਦੀ ਗੰਢ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਲਈਏ। ਤੇ ਸਤਿਗੁਰੂ ਕਹਿੰਦੇ ਨੇ, ਸਿੱਖਾ, ਮੈਂ ਵੀ ਉਸ ਘਰ ਦਾ ਦਾਸ ਹਾਂ, ਲਿਆ ਤੇਰੀ ਭਾਵਨਾ ਦੀ ਕਦਰ ਕਰਨਾ, ਇਹ ਘਾ ਦੀ ਗੰਢ ਮੈਨੂੰ ਚੁਕਾ ਦੇ, ਮੈਂ ਉਹਦੇ ਦਰ ਤੇ ਪਹੁੰਚਾ ਦਿਆਂਗਾ। ਸਿੱਖ ਘਾ ਦਿੰਦਾ ਨਹੀਂ। ਜਹਾਂਗੀਰ ਆਇਆ, ਕਹਿੰਦਾ, ਉਹ ਸਿੱਖਾ, ਜਿਸ ਪਾਤਸ਼ਾਹ ਦੇ ਦਰ ਤੇ ਤੂੰ ਆਇਆ, ਇਹ ਤਾਂ ਪਾਤਸ਼ਾਹ ਅੱਗੇ ਆ ਕੇ ਤੇਰੇ ਤੋਂ ਘਾ ਦੀ ਗੰਢ ਚੁੱਕਣ ਆਇਆ, ਇਹ ਤੇਰੇ ਤੋਂ ਘਾ ਮੰਗਦਾ ਹੈ। ਸਿੱਖ ਨੇ ਘਾ ਦੀ ਗੰਢ ਚਰਨਾਂ ਤੇ ਰੱਖੀ, ਆਪਣੇ ਨੇਤਰਾਂ ਦੇ ਨੀਰ ਨਾਲ ਸਤਿਗੁਰੂ ਦੇ ਚਰਨ ਧੋ ਦਿੱਤੇ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਚਰਨਾਂ ਵਿੱਚ ਡਿੱਗਦਾ, ਤੇ ਸਿੱਖ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਕਿਹਾ, ਚਰਨਾਂ ਵਿੱਚ ਨਹੀਂ, ਤੇਰੇ ਵਰਗਿਆਂ ਨੂੰ ਤਾਂ ਥਾਂ ਮੈਂ ਆਪਣੇ ਸੀਨੇ ਵਿੱਚ ਦੇਣਾ ਹੁੰਦਾ। ਸਾਹਿਬ ਨੇ ਛਾਤੀ ਨਾਲ ਲਾਇਆ, ਕਹਿਣ ਲੱਗੇ, ਕੁਝ ਮੰਗ, ਘਾਈ ਏ, ਵੱਧਦਾ ਘਾ ਏ। ਹੱਥ ਜੋੜ ਕੇ ਕਹਿੰਦਾ, ਬਸ ਇੱਕ ਕਿਰਪਾ ਕਰ ਦੇ, ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਦੀ ਟੇਕ ਨਾ ਲਵਾਂ। ਹੁਣ ਇੱਕ ਪਾਸੇ ਦਿੱਲੀ ਦਾ ਬਾਦਸ਼ਾਹ ਹੋਵੇ, ਦੂਜੇ ਪਾਸੇ ਗੁਰੂ ਹੋਵੇ, ਉਹ ਬੰਦਾ ਜਿਹਦੇ ਘਰ ਵਿੱਚ ਇੱਕ ਵਕਤ ਦੀ ਰੋਟੀ ਵੀ ਘਾ ਵੇਚ ਕੇ ਪੱਕਦੀ ਹੋਵੇ, ਉਹ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਹਿ ਦੇ ਕਿ ਸਤਿਗੁਰੂ, ਤੇਰੇ ਤੋਂ ਬਿਨਾਂ ਮੈਨੂੰ ਕਿਸੇ ਹੋਰ ਦੀ ਟੇਕ ਨਾ ਲੈਣੀ ਪਏ। ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਜਹਾਂਗੀਰ ਅੰਮ੍ਰਿਤਸਰ ਆਇਆ, ਨੂਰ ਜਹਾਂ ਵੀ ਨਾਲ ਆਈਏ। ਇੱਥੇ ਜਹਾਂਗੀਰ ਨੇ ਇੱਕ ਸਵਾਲ ਕੀਤਾ, ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ, ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਸਤਿਗੁਰੂ ਨੇ ਦੇਖੋ ਕਿਹੋ ਜਿਹਾ ਉਪਦੇਸ਼ ਦਿੱਤੇ, ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਤੇਰੇ ਘਰ ਦੌਲਤ ਦੀ ਕਮੀ ਨਹੀਂ, ਹੁਸਨ ਦੀ ਕਮੀ ਨਹੀਂ, ਪਰ ਕੀ ਤੇਰਾ ਮਨ ਕਦੀ ਭਟਕਿਆ ਨਹੀਂ ਹੁਸਨ ਤੇ ਦੌਲਤ ਨੂੰ ਦੇਖ ਕੇ? ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਜਹਾਂਗੀਰ, ਜਿਹਦੇ ਸਿਰ ਤੇ ਮੌਤ ਫੂਕਦੀ ਹੋਵੇ ਤੇ ਜਿਹਨੂੰ ਰੱਬ ਨੇ ਆਪਣੇ ਨਾਮ ਦੇ ਖਜ਼ਾਨੇ ਦੇ ਦਿੱਤੇ ਹੋਣ, ਉਹਦੀਆਂ ਅੱਖਾਂ ਕਦੀ ਬਾਹਰ ਦੀ ਸੁੰਦਰਤਾ ਵਿੱਚ ਭਰਮਦੀਆਂ ਨਹੀਂ। ਕਹਿਣ ਲੱਗੇ, ਸੁੰਦਰ ਬਣਾਉਣ ਵਾਲੇ ਵੱਲ ਤੱਕਣਾ ਵਾ, ਮੈਂ ਤਸਵੀਰ ਨੂੰ ਨਹੀਂ, ਚਿੱਤਰ ਨੂੰ ਨਹੀਂ, ਉਸ ਚਿੱਤਰ ਨੂੰ ਚਿੱਤਰਨ ਵਾਲੇ ਚਿੱਤੇਰੇ ਵੱਲ ਝਾਤੀ ਰੱਖਣਾ ਵਾ। ਇੱਥੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਜਹਾਂਗੀਰ ਝੁਕਿਆ। ਤੇ ਇੱਕ ਗੱਲ ਮਾਂ ਨੇ ਕਹੀ ਸੀ, ਜਹਾਂਗੀਰ, ਲੇਖੇ ਤਾਂ ਰੱਬ ਦੀ ਦਰਗਾਹ ਵਿੱਚ ਹੋਣੇ ਨੇ, ਖੁਦਾ ਕਰੇਗਾ ਇਨਸਾਫ, ਝੂਠ ਕੀ ਤੇ ਸੱਚ ਕੀ ਸੀ? ਇੱਥੇ ਜਹਾਂਗੀਰ ਨੇ ਦਿੱਲੀ ਤੋਂ ਚੰਦੂ ਨੂੰ ਗੁਰਦੇਵ ਦੇ ਹਵਾਲੇ ਕਰ ਦਿੱਤਾ ਸੀ। ਸਾਹਿਬ ਨੇ ਇੱਥੋਂ ਗ੍ਰਿਫਤਾਰ ਕੀਤਾ, ਭਾਈ ਬਿਧੀ ਚੰਦ ਨੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਾਹੌਰ ਤੱਕ ਲੈ ਕੇ ਗਿਆ। ਖੈਰ, ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ, ਇਹਨਾਂ ਕੋਲ ਨੂਰ ਜਹਾਂ ਵੀ ਆ ਕੇ ਝੁਕੀਏ। ਸਾਹਿਬ, ਸੱਚੇ ਪਿਤਾ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੇ ਟਿਕ ਗਏ, ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ। ਇਸ ਸੁਖੇਵੇਂ ਸਮੇਂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਨਿਵਾਜਿਆ, ਪੀਲੀਭੀਤ ਗਏ, ਡਰੌਲੀ ਗਏ, ਭਾਈ ਸਾਧੂ ਰੂਪੇ ਨੂੰ ਨਿਵਾਜਿਆ, ਬੇਅੰਤ ਸਿੱਖਾਂ ਤੇ ਕਿਰਪਾ ਕੀਤੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਨੇ ਤੇ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ ਤੇ ਉਹਦਾ ਪੁੱਤਰ ਸ਼ਾਹਜਹਾਂ ਤਖ਼ਤ ਤੇ ਆਇਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਪੂਰੀ ਤਿਆਰੀ ਕੀਤੀ ਏ, ਚਾਰ ਜੰਗਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ, ਚਾਰੇ ਜੰਗਾਂ ਵਿੱਚ ਜਿੱਤ ਹੋਈ ਏ। ਮੈਂ ਜੰਗਾਂ ਦਾ ਜ਼ਿਕਰ ਕਰਦਿਆਂ ਪਹਿਲੀ ਜੰਗ ਅੰਮ੍ਰਿਤਸਰ ਦੀ ਏ। ਇਸ ਜੰਗ ਦਾ ਕਾਰਨ ਕੀ? ਇੱਧਰੋਂ ਲਾਹੌਰ ਦੇ ਹਾਕਮ ਵੀ ਸ਼ਿਕਾਰ ਖੇਡਣ ਆਏ ਨੇ ਤੇ ਇੱਧਰੋਂ ਗੁਰੂ ਕੇ ਸਿੱਖ ਵੀ ਸ਼ਿਕਾਰ ਖੇਡਣ ਗਏ ਨੇ। ਲਾਹੌਰ ਦੇ ਹਾਕਮਾਂ ਦਾ ਬਾਜ ਗੁਰੂ ਕੇ ਸਿੱਖਾਂ ਦੇ ਹੱਥ ਵਿੱਚ ਆ ਗਿਆ, ਉਹਨਾਂ ਨੇ ਉਸ ਬਾਜ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਕਹਿੰਦੇ ਨੇ ਹਾਕਮ ਆਏ, ਬਾਜ ਖੋਹਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਲਿਖਦੇ ਨੇ, ਸ਼ਿਕਾਰ ਦੀ ਇੱਕ ਨਿਯਮ ਇੱਕ ਰੀਤ ਏ ਕਿ ਜੇ ਕਿਸੇ ਕੋਲ ਉੱਡਦਾ ਪੰਛੀ ਕਿਤੇ ਕਾਬੂ ਆ ਜਾਏ ਉਹਦਾ ਹੱਕ ਏ। ਇਹਨਾਂ ਨੇ ਕਿਹਾ, ਸਾਡਾ ਬਾਜ ਵਾਪਸ ਕਰੋ। ਤੇ ਸਤਿਗੁਰੂ ਕੇ ਸਿੱਖਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਗੱਲ ਕਿ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਬਾਦਸ਼ਾਹ ਦੀ ਰਾਇਆ ਹੋ, ਉਹਦੀ ਸਲਤਨਤ ਹੋ। ਅੱਗੋਂ ਸਿੱਖਾਂ ਨੇ ਆਵਾਜ਼ ਦੇ ਕੇ ਕਿਹਾ, ਨਹੀਂ, ਅਸੀਂ ਤਾਂ ਗੁਰੂ ਨਾਨਕ ਦੀ ਰਾਇਆ ਵਾਂ, ਨਾ ਕਿ ਕਿਸੇ ਦੁਨੀਆਂ ਦੇ ਬਾਦਸ਼ਾਹ ਦੀ। ਉਹਨੇ ਕਿਹਾ, ਜੰਗ ਦਾ ਪਤਾ ਜੇ? ਸਿੱਖਾਂ ਨੇ ਕਿਹਾ, ਅਸੀਂ ਤਾਂ ਕਿੰਨੇ ਦੇਰ ਦੀ ਤਿਆਰੀ ਕਰਕੇ ਬੈਠੇ ਹਾਂ, ਕੋਈ ਸਾਡੇ ਵੱਲ ਆਵੇ ਤਾਂ ਸਹੀ। ਬਾਜ ਲੈ ਕੇ ਵਾਪਸ ਆਏ, ਹਾਕਮ ਲਾਹੌਰ ਗਏ ਨੇ। ਉਹਨਾਂ ਨੇ ਮੁਖਲਿਸ ਖਾਨ ਨੂੰ ਜਾ ਕੇ ਇੱਕ ਗੱਲ ਕਹੀ ਸੀ, ਅੱਜ ਸਿੱਖਾਂ ਨੇ ਸਾਡਾ ਬਾਜ ਖੋਇਆ। ਤੇ ਵਿਚਲਿਆਂ ਨੇ ਇੱਕ ਗੱਲ ਕਹੀ, ਜਿਨ੍ਹਾਂ ਨੇ ਅੱਜ ਬਾਜ ਖੋਇਆ ਇਹ ਕੱਲ ਨੂੰ ਤਾਜ ਨੂੰ ਵੀ ਹੱਥ ਪਾਣਗੇ। ਅੱਜ ਬਾਜ ਕੱਲ ਨੂੰ ਤਾਜ ਖੋਣਗੇ। ਪਹਿਲੀ ਲੜਾਈ ਦਾ ਕਾਰਨ ਕੇਵਲ ਇੱਕ ਬਾਜ ਸੀ। ਜੇ ਕੋਈ ਸਿਆਣਾ ਕਹਿ, ਲਓ ਜੀ ਇੱਕ ਪੰਛੀ ਪਿੱਛੇ ਲੜ ਪਏ, ਗੱਲ ਪੰਛੀ ਦੀ ਨਹੀਂ, ਗੱਲ ਜ਼ਮੀਰ ਦੀ ਸੁਤੰਤਰਤਾ ਦੀ ਏ, ਗੱਲ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦੀ ਏ। ਉਧਰ ਹਾਕਮ ਹਜ਼ਾਰਾਂ ਦੀ ਤਾਦਾਦ ਵਿੱਚ ਆਏ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਹੈ ਕਿ ਬਾਜ ਲਿਆਂਦਾ ਹੋਇਆ ਹੁਣ ਕੰਮ ਖਾਲੀ ਜਾਣਾ ਨੇ। ਸਤਿਗੁਰੂ ਨੇ ਤਿਆਰੀ ਕੀਤੀ, ਜਿੱਥੇ ਪਿਪਲੀ ਸਾਹਿਬ ਅਸਥਾਨ ਏ, ਇੱਥੇ ਨਾਕੇ ਲਾਏ ਨੇ। ਸਿੱਖਾਂ ਨੇ ਕਹਿ ਦਿੱਤਾ, ਮਹਾਰਾਜ ਕਿ ਹਾਕਮ ਚੜ ਕੇ ਆ ਗਿਆ। ਤੀਜੇ ਦਿਨ ਜਿਵੇਂ ਅੱਜ ਜਾਂਗੇ ਤੇ ਪਰਸੋਂ ਬੀਬੀ ਵੀਰੋ ਦੀ ਸ਼ਾਦੀ ਏ। ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਭੇਜਿਆ, ਮੋਰਚੇ ਬਣਾ ਕੇ ਸਿੱਖ ਲੜੇ ਨੇ। ਚੇਤੇ ਰੱਖਿਓ, ਹਿੰਦੁਸਤਾਨ ਦੇ ਇਤਿਹਾਸ ਵਿੱਚ ਰਾਜੇ ਮਹਾਰਾਜੇ ਤਾਂ ਇੱਕ ਦੂਜੇ ਨਾਲ ਲੜਦੇ ਰਹੇ ਨੇ, ਪਰ ਇਹ ਪਹਿਲੀ ਲੜਾਈ ਸੀ ਕਿ ਆਮ ਜਨਤਾ ਜਾਗ ਉੱਠੇ ਤੇ ਹਕੂਮਤ ਦੇ ਬਰਖਿਲਾਫ ਲੜੇ। ਪਹਿਲੀ ਜੰਗ ਸੀ ਅੰਮ੍ਰਿਤਸਰ ਦੀ, ਜਦੋਂ ਦਬੇ ਹੋਏ ਲੋਕ ਉੱਠੇ ਨੇ ਤੇ ਬਾਦਸ਼ਾਹ ਦੇ ਵਿਰੁੱਧ ਉਹਨਾਂ ਨੇ ਸ਼ਸਤਰ ਚੁੱਕੇ। ਇੱਥੇ ਲੱਕੜ ਦੀ ਤੋਪ ਚੱਲੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਵਿਦਵਾਨ ਕਹਿੰਦੇ ਨੇ 13 ਸਿੱਖ ਸ਼ਹੀਦ ਹੋਏ ਨੇ। ਕੋਈ 13 ਦੀ ਗਿਣਤੀ ਕਰਦਾ, ਕੋਈ ਵੱਧ ਕਰਦਾ। ਜਦੋਂ ਸਤਿਗੁਰੂ ਜਿੱਤ ਗਏ ਨੇ, ਸਾਰੇ ਪਰਿਵਾਰ ਨੂੰ ਚਬਾਲ ਭੇਜ ਦਿੱਤਾ। ਭਾਈ ਲੰਗਾਹ ਦੇ ਕੋਲ ਉਸ ਢਿੱਲੋਂ ਸਰਦਾਰ ਦੀ ਬੜੀ ਵੱਡੀ ਕੁਰਬਾਨੀ ਏ। ਉਹਦੇ ਖਾਨਦਾਨ ਦੇ ਵਿੱਚੋਂ ਬਘੇਲ ਸਿੰਘ ਹੋਇਆ, ਜਿਨ੍ਹੇ ਦਿੱਲੀ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਚੁਲਾਇਆ, ਉਹਨੇ ਆਪਣੇ ਘਰ ਰੱਖਿਆ। ਅੱਜ ਉਹ ਅਸਥਾਨ ਏ ਚਬਾਲ, ਜਿੱਥੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਗਿਆ, ਲਾਵਾਂ ਕੀਤੀਆਂ ਗਈਆਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਜਿੱਤੀ, ਫਿਰ ਆਪਣੇ ਸ਼ਹੀਦ ਸਿੱਖਾਂ ਦੇ ਕੋਲ ਗਏ ਨੇ। ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪੂੰਜਿਆ ਤੇ ਪਿਆਰ ਨਾਲ ਭਿੱਜ ਕੇ ਕਿਹਾ, ਪਿਆਰਿਓ ਸੱਚਖੰਡ ਪ੍ਰਵਾਨ ਤੁਰੇ ਜਾਂਦੇ ਨੇ। ਕਈ ਵਿਦਵਾਨਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ, ਪਰ ਮੇਰਾ ਗੁਰੂ ਕੈਸੀ ਕਿਰਪਾ ਕਰਦਾ, ਅਚਨਚੇਤ ਲਾਸ਼ਾਂ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਏ। ਕੋਈ ਹੁੰਗਰਾਂ ਧਰਦਾ ਤੇ ਨਾਲੇ ਨਾਲ ਕਹੀ ਜਾਂਦਾ, ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਆਵਾਜ਼ ਨੂੰ ਦੇਖ ਕੇ ਰੁਕੇ ਨੇ, ਖੱਬੇ ਹੱਥ ਕੀ ਤੱਕਦੇ ਨੇ। ਗੁਰੂ ਦੇ ਪ੍ਰੇਮ ਵਿੱਚ ਭਿੱਜਾ ਸਿੱਖ ਭਾਈ ਮੋਹਣ ਜ਼ਮੀਨ ਤੇ ਪਿਆ ਤੇ ਉਹਦੇ ਮੁੱਖ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ ਏ। ਭਾਈ ਮੋਹਣ, ਉਹ ਸਰੀਰ ਉਹਦਾ ਲੱਤ ਪਾਤੇ ਖੂਨ ਦੇ ਨਾਲ ਜਦੋਂ ਖੱਬੇ ਇਹਨੂੰ ਟੱਕਿਆ ਤੇ ਸੱਜਿਓ ਇੱਕ ਹੋਰ ਆਵਾਜ਼ ਆਈ, ਵਾਹਿਗੁਰੂ। ਤੇ ਜਦੋਂ ਸਾਹਿਬ ਨੇ ਉਧਰ ਧਿਆਨ ਕੀਤਾ ਤੇ ਉਹ ਭਾਈ ਗੋਪਾਲ ਪਿਆ ਹੋਇਆ। ਇਹ ਸਾਡੀ ਤਵਾਰੀਖ ਏ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਚਿਹਰੇ ਪੂੰਜੇ ਨੇ ਇਕੱਠਿਆਂ ਨੂੰ, ਇੱਕ ਨੂੰ ਖੱਬੇ ਪਾਸੇ, ਇੱਕ ਨੂੰ ਸੱਜੇ ਪਾਸੇ ਪਾ ਆਪਣੀ ਗੋਦ ਵਿੱਚ ਰੱਖ ਲਿਆ ਤੇ ਆਵਾਜ਼ ਦੇਖ ਕੇ ਕਹਿੰਦੇ ਨੇ, ਬੇਟਾ ਮੋਹਨ, ਭਾਈ ਗੋਪਾਲ, ਆਪਣੇ ਨੇਤਰ ਤਾਂ ਖੋਲੋ, ਦੇਖ ਬੇਟਾ ਤੁਹਾਨੂੰ ਕੌਣ ਲੈਣ ਆਇਆ ਹੈ, ਮੈਂ ਤੁਹਾਨੂੰ ਆਪਣੀ ਗੋਦ ਵਿੱਚ ਰੱਖਿਆ। ਤੇ ਜਦੋਂ ਦੋਨਾਂ ਨੇ ਅੱਖਾਂ ਖੋਲੀਆਂ ਤੇ ਦੋਨਾਂ ਦੇ ਨੇਤਰ ਭਰ ਆਏ, ਜ਼ਬਾਨ ਵਿੱਚੋਂ ਆਵਾਜ਼ ਨਹੀਂ ਨਿਕਲੀ ਤੇ ਸਾਹਿਬ ਨੇ ਕਿਹਾ, ਮੋਹਨ, ਗੋਪਾਲ, ਤੁਸੀਂ ਕਰਮ ਖੰਡ ਵਿੱਚ ਪਹੁੰਚੇ ਹੋ, ਕਿਉਂਕਿ ਕਰਮ ਖੰਡ ਵਿੱਚ ਕੇਵਲ ਸੂਰਮਿਆਂ ਨੂੰ ਸਾਏ, ਕਾਇਰ ਤੇ ਬੁੱਧ ਦਿਲ ਕਦੀ ਕਰਮ ਖੰਡ ਵਿੱਚ ਪਹੁੰਚ ਨਹੀਂ ਸਕਦੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲਸੂਰ, ਉੱਥੇ ਸੂਰਮੇ ਪਹੁੰਚਦੇ ਨੇ, ਬੇਟਾ ਕੁਝ ਮੰਗੋ ਤਾਂ ਸਹੀ। ਤੇ ਭਾਈ ਗੋਪਾਲ ਨੇ ਹੱਥ ਜੋੜ ਲਏ, ਕਹਿਣ ਲੱਗਾ, ਸਤਿਗੁਰੂ, ਜੋ ਕੁਝ ਤੇਰੇ ਦਰ ਤੋਂ ਮੰਗਿਆ ਸੀ ਉਹ ਕੁਝ ਤਾਂ ਝੋਲੀ ਵਿੱਚ ਪਾ ਦਿੱਤੇ, ਹੋਰ ਤੇਰੇ ਦਰ ਤੋਂ ਕੀ ਮੰਗੀਏ। ਸਾਹਿਬ ਨੇ ਪੁੱਛਿਆ, ਕੀ ਮੰਗਿਆ ਸੀ? ਆਖਦਾ, ਸਤਿਗੁਰੂ, ਦੋਨੋਂ ਜਣੇ ਅਸੀਂ ਇਕੱਠੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਦੇ ਸਾਂ, ਇਕੱਠੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਸਾਂ, ਇਕੱਠੇ ਤੇਰੇ ਲੰਗਰ ਦੀ ਸੇਵਾ ਕਰਦੇ ਸਾਂ, ਤੇ ਇੱਕ ਦਿਨ ਸਾਡੇ ਦੋਨਾਂ ਦਾ ਮਨ ਬਣਿਆ, ਰਹਿ ਰਾਤ ਤੋਂ ਬਾਅਦ ਅਰਦਾਸ ਕੀਤੀ ਸੀ, ਸਤਿਗੁਰੂ ਇੱਕ ਮਿਹਰ ਕਰੀ जिदन दुनिया तो जाइए उदन भी इकट्ठे जाइए ते जदो तुर लगीए उदन गुरु हरगोबिंद साहब तू अपने हथी सानू दुनिया तो विदया करदा हुण। कहिंदे साडी अरदास नू भाग लगा गुरु हरगोबिंद साहब ने दोनों दे शीश घुट के अपने सीने न लाए ते साहब ने असीस दित्ती बेटा जाओ जीवन मरण तो मुक्त हो गए। भगवान दास केरड चंदू दा रिश्तेदार सी ए नहीं सी गुरु हरगोबिंद साहब नू प्रवान करदा ए आया इने रोकया गुरु हरगोबिंद साहब ने कहा भी तू बाज आ जा एवें अप शब्द बोलना। कहिंदे ने बाज किथे आवे इन्हें कुछ लोग इकट्ठे कर लै कहिंदा देखो साडे वर्गा खत्री शब्द वरते ने किड्डे भैड़े साडे वर्गा खत्री पुत्र धियां ने घर वालियां ने गुरु बनिया फिरदा कहिंदा आओ हल्ला करिए इहदे पल्ले की ए इह गुरु बनिया फिरदा साडे वर्गा आम बंदा है। ते सिखां ने कहिंदे ने इस मनुख की जबान टिकी ना इन्हें गुरु नानक साहब की शान के खिलाफ बोलिया ते गुरु का सिख उठिया उन्हें कृपान लैके चटका के एक पासे चा किया एदे शरीर नू जल प्रवाह कर दिता दरिया के अंदर रोड़ दिता। जदो एदे पुत्र रतन चंद नू पता लगा ओ जलंधर पहुंचे उन्हें जाके अपनी फरियाद की इधरों एदा पुत्र रतन चंद ते चंदू का पुत्र करम चंद इन्हां दोनों ने फौज चाड़ के लियांदी गुरु हरगोबिंद साहब ने दूजी जंग लड़ी ते दूजी जंग विच भी मेरे गुरदेव की जित हुई। तीजी जंग जड़ी है नथाने दी ताब दी है गुरु के सिख भाई दयाल सिंह हरी दो घोड़े लैके आए एक दा नाम दिलबाग सी एक दा नाम गुलबाग सी। जदों ए घोड़े लैके लाहौर दी धरती ते आए उथे बकरीद दा मेला सी ते उथों दे हाकम ने घोड़े खोले ने इन्हां आके फरियाद कीती सतगुरु साडे तो धक्के नाल घोड़े खोए असीं दो घोड़े तेरी खातर लैके आए। साहब ने हस के कहा तुहाडे पहुंच गए हुण असीं अगो अपने आप ही लै आवांगे। भाई बिधी चंद पहला घोड़ा ढाही बन के लिया है ते जदो घोड़ा लै के आया ते गुरु हरगोबिंद साहब ने एदे ते चार बख्शां कीतियां सन ते इहने मंगिया सी कि सतगुरु का अंग साध का संग नाम का रंग निचा अपहंग। दूजा घोड़ा ज्योतिषी बन के लियाया ते जदो लै के पहुंचया तुर लगियां चाबियां अपने कोल सन ते दरोगे नूं किले दे उस मालक नूं इक गल कह के आया सी मैं गुरु हरगोबिंद साहब दा सिख हां सतगुरु गुरु हरगोबिंद साहब दा पहला घोड़ा काही बन के लगिया दूसरा घोड़ा ज्योतिषी बन के लगिया अज मैं दरिया विच छाल मार के एक घोड़ा दूजा लैके चला जे तुहाडे कोल दम है मालवे दी धरती ते आयो मेरा गुरु हरगोबिंद तुहाडी इंतजार करदा होवेगा। देखो कैसी निडरता है साहब कोल जदों घोड़ा लैके गया ते सतगुरु अगो लैण आए कहन लगे बिधी चंद कुछ मंग। इथे बिधी चंद ने कहा सी दातिया किसे चीज की कमी नहीं पर साहब ने कहा अगे चार बचन तू मंगे सन सतगुरु का अंग साध का संग नाम का रंग नीचा अपहंग। कहन लगे आ भाई बिधी चंदा अज तो बाद बिधी चंद छीना गुरु का सीना प्रेम भगत पीना ते नाल तीजा बचन क्या कि कदे कमी ना है। ते बिधी चंद ने हाथ जोड़ के क्या एक कृपा और कर दे अज तो बाद मंगण वाली बिरती खत्म हो जाए। साहब ने निवाजिया इथे तीजी जंग हुई मेरे गुरदेव इस जंग दे विच भी जिते ने सतगुरु ने इस जंग दे अंदर भी फतेह पाई। साहब जी करतारपुर आए ने मेरे गुरु ने वसना दसिया उजड़ना नहीं आप नगर वसाए ने सिखां नू वसन दी गल कही। सतगुरु ने करतारपुर गोइंदवाल अमृतसर उस तो इलावा श्री हरगोबिंदपुरा कीरतपुर साहब सतगुरु करतारपुर दी धरती आए जिथे चौथी जंग हुई है। एक मैं अर्ज करां पहली जंग जिहड़ी अमृतसर दी होई है मैं सिर्फ पंछी झात निकलना पिया वा इस इतिहास विचों कई गल्लां इहदियां मैं छड़ना पिया वा। सतगुरु गुरु हरगोबिंद साहब ने पहली जंग जिहड़ी लड़ी इहदे विच इक पठान सी पैंदे खां तुसीं सब उहदे नां तों जाणू करतारपुर दे नेड़े रहण वाला यतीम सी ते मेरे गुरु हरगोबिंद साहब दे चरणां विच आया ते साहब ने अपने पुत्रां दी तरह पालिया। जे अपने पुत्रां दी पोशाक बनानी एक पैंदे खां लई जे कीमती की भोजन तैयार करना पैंदे खां लई अपने कोलों दुध घ्यो दी इहनूं कमी ना रहण दित्ती ਤੇ ਸਿੱਖ ਵਿਦਵਾਨ ਕਹਿੰਦੇ ਨੇ ਇਹ ਇੰਨਾ ਤਕੜਾ ਸੀ ਪੈਂਦੇ ਖਾਂ ਪੱਕੀ ਜ਼ਮੀਨ ਤੇ ਤੁਰਦਾ ਸੀ ਤੇ ਜ਼ਮੀਨ ਤੇ ਟੋਏ ਪੈ ਜਾਂਦੇ ਸਨ। ਆ ਸਿੱਕਾ ਆਪਾਂ ਵੇਹਨੇ ਹਾਂ ਨਾ, ਹੱਥ ਦੀ ਤਲੀ ਤੇ ਸਿੱਕਾ ਰੱਖਣਾ ਤੇ ਅੰਗੂਠੇ ਨਾਲ ਮਸਲਣਾ ਤੇ ਸਿੱਕੇ ਦੇ ਉੱਪਰ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਮਿਟਾ ਦਿੰਦਾ ਸੀ ਤੇ ਅਸਵਾਰ ਭੱਜੀ ਜਾਣਾ, ਘੋੜਾ ਪੂਰੀ ਰਫਤਾਰ ਤੇ ਜਾਣਾ, ਇਹਨੇ ਇੱਕੋ ਦਮ ਸਿਰ ਥੱਲੇ ਡਾਹ ਕੇ ਘੋੜੇ ਨੂੰ ਹੱਥਾਂ ਤੇ ਚੁੱਕ ਕੇ ਇੰਜ ਸੱਟਣਾ ਜਿਵੇਂ ਕੋਈ ਪੰਡ ਤੋੜ ਕੇ ਜ਼ਮੀਨ ਤੇ ਸੱਟਦਾ ਹੋਵੇ। ਤੇ ਜਦੋਂ ਕਿਤੇ ਦੋ ਸਾਣ ਭਿੜਦੇ ਹੋਣੇ, ਬੜਾ ਬਹਾਦਰ ਸੀ, ਦੋ ਸਾਣ ਭਿੜਦੇ ਹੋਣੇ ਤੇ ਇਹਨੇ ਭਿੜਦੇ ਸਾਨਾਂ ਨੂੰ ਸੱਜੇ ਖੱਬੇ ਹੱਥ ਨਾਲ ਸਿੰਘਾਂ ਤੋਂ ਪਕੜ ਕੇ ਭੁਆ ਕੇ ਪਰਾਂ ਸੜ ਦਿੰਦਾ ਹੁੰਦਾ ਸੀ। ਪਰ ਜਦੋਂ ਕੁਸ਼ਤੀ ਲੜਨੀ, ਇੱਕ ਭਾਈ ਬਿਧੀ ਚੰਦ ਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਢਾਂਦਾ ਸੀ, ਨਹੀਂ ਤੇ ਛੇਤੀ ਕਿਤੇ ਕਿਸੇ ਬੰਦੇ ਤੋਂ ਢੱਸਦਾ ਨਹੀਂ ਸੀ ਹੁੰਦਾ, ਇਹਦੀ ਪਿੱਠ ਨਹੀਂ ਸੀ ਲੱਗਦੀ, ਇਹਨੇ ਪਿੱਠ ਲਾਣੀ। ਪਰ ਗੁਰੂ ਹਰਗੋਬਿੰਦ ਸਾਹਿਬ ਮੈਂ ਜਿਸ ਤਰੀਕੇ ਨਾਲ ਪੜ੍ਹਿਆ, ਹੋ ਸਕਦਾ ਤੁਹਾਨੂੰ ਜਾਣਕਾਰੀ ਵੱਧ ਹੋਵੇ, ਦਾਵਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਅਕਸਰ ਅਖਾੜੇ ਵਿੱਚ ਢਾਣਾ ਤੇ ਜਾਂ ਭਾਈ ਸਾਹਿਬ ਭਾਈ ਬਿਧੀ ਚੰਦ ਪੈਂਦੇ ਦੀ ਪਿੱਠ ਲਾਉਂਦੇ ਸਨ। ਸਾਹਿਬ ਨੇ ਯਤੀਮ ਜਾਣ ਕੇ ਪਾਲਿਆ। ਹੁਣ ਦੇਖੋ ਮੇਰੇ ਗੁਰੂ ਦੇ ਅੰਦਰ ਦੀ ਵਿਸ਼ਾਲਤਾ, ਇੱਥੇ ਕੋਈ ਅੱਲਾ ਕਹਿ ਲੈ, ਕੋਈ ਰਾਮ ਕਹਿ ਲੈ, ਕੋਈ ਰਹੀਮ ਕਹਿ ਲੈ, ਇੱਥੇ ਸ਼ਬਦਾਂ ਦੀ ਪਾਬੰਦੀ ਪਿੱਛੇ ਈਰਖਾ ਨਹੀਂ। ਪੈਂਦੇ ਖਾਂ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਰੱਜ ਕੇ ਕਮਸ਼ਾਨ ਯੁੱਧ ਵਿੱਚ ਆਪਣੇ ਆਪ ਨੂੰ ਤਿਆਰ ਕਰਕੇ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਫਤਿਹ ਲਈ। ਪਰ ਪਰਤ ਕੇ ਇੱਕ ਬੰਦੇ ਵਿੱਚ ਬੜੀ ਵੱਡੀ ਕਮਜ਼ੋਰੀ, ਜਿੱਦਣ ਦਾਤੇ ਦੀ ਕਿਰਪਾ ਨਾਲ ਕੁਝ ਲੈ ਲੈਂਦਾ ਹੈ ਨਾ ਤੇ ਚੰਦਰਾ ਹੰਕਾਰ ਦਾ ਸੱਪ ਪਹਿਲਾਂ ਹੀ ਖਲੋਤਾ ਹੁੰਦਾ ਹੈ। ਆ ਸੱਜਣਾ ਇਹੋ ਜਿਹਾ ਡੰਗ ਮਾਰਾਂਗਾ, ਜੇ ਤੇ ਬਚ ਗਿਆ ਤੇ ਸਮਝ ਲਈ ਸਿਰੇ ਚੜ ਗਏ, ਹਾਂ ਹੀ ਤਾਂ ਮਾਰਨੀ ਹੈ ਨਾ। ਇੱਕ ਦਿਨ ਮੈਂ ਸ਼ਾਇਦ ਅਰਜ ਕੀਤੀ ਸੀ, ਬੁੱਲਾ ਅਨਾਇਤ ਸ਼ਾਹ ਕੋਲ ਗਿਆ ਸੀ, ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਤੇ ਬੁੱਲੇ ਨੇ ਜਾ ਕੇ ਕਿਹਾ ਸੀ, ਮਹਾਰਾਜ ਮੈਨੂੰ ਅੱਲਾਹ ਤਾਲਾ ਦੇ ਘਰ ਦੀ ਕੋਈ ਬਾਤ ਸੁਣਾਓ। ਤੇ ਅਨਾਇਤ ਸ਼ਾਹ ਨੇ ਕਿਹਾ, ਖਜੂਰ ਤੇ ਚੜ ਜਾ। ਉਹ ਸਮਝ ਹੀ ਪੈ ਗਿਆ ਵੀ ਅੱਲਾਹ ਤਾਲਾ ਦੀ ਗੱਲ ਤੇ ਖਜੂਰ, ਇਹਦਾ ਕੀ ਸੰਬੰਧ। ਫਿਰ ਉਹਨੇ ਗੱਲ ਕਹੀ ਵੀ ਸੱਜਣਾ, ਪੁਰਾਣੇ ਸੱਜਣ ਕਹਿੰਦੇ ਸਨ ਮੁਰਸ਼ਦ ਦੀ ਗੱਲ ਮੰਨਣ ਵਿੱਚ ਹੀ ਲਾਭ ਹੈ। ਉਹ ਕਦੀ ਚੜਿਆ ਨਹੀਂ ਸੀ, ਸਜਦਾਂ ਦਾ ਮੁੰਡਾ, ਚਗੜੇ ਅਮੀਰ ਘਰ ਦਾ ਮੁੰਡਾ, ਉਹ ਜੀ ਖਜੂਰ ਤੇ ਥੋੜਾ ਜਿਹਾ ਚੜਿਆ, ਪੈਰ ਫਿਸਲਿਆ ਜ਼ਮੀਨ ਤੇ ਡਿੱਗਾ, ਨਾਇਤ ਸ਼ਾਹ ਵਿਹਲਾ ਪਿਆ ਸੀ, ਇਹ ਡਿੱਗਾ, ਉਹ ਤਾੜੀ ਮਾਰ ਕੇ ਹੱਸ ਪਿਆ ਤੇ ਬੁੱਲਾ ਕਹਿੰਦਾ, ਮੈਂ ਮੂਆ, ਇਹਦੇ ਮੂੰਹ ਚੋਂ ਸ਼ਬਦ ਨਿਕਲਿਆ ਮੈਂ ਮੂਆ। ਤੇ ਉਹਨੇ ਇੱਕ ਗੱਲ ਕਹੀ, ਬੇਟਾ ਮੈਂ ਮੂਆ ਤੋਂ ਖੁਦਾ ਹੂਆ, ਬਸ ਮੈਂ ਦੀ ਸਾਰਾ ਰੱਪੜੀ, ਜਿੱਦਣ ਮੈਂ ਮਰ ਗਈ ਤੂੰ ਹੀ ਖੁਦਾ ਹੈ, ਮੈਂ ਮੂਆ ਤੋਂ ਖੁਦਾ ਹੂਆ, ਪਰ ਪੈਂਦੇ ਅੰਦਰ ਮੈਂ ਉੱਠੀ। ਇਹ ਆਮ ਕਹਿਣ ਲੱਗ ਪਿਆ ਸੀ, ਆ ਸਿੱਖ ਕੀ ਲੜ ਸਕਦੇ ਨੇ, ਜੇ ਮੈਂ ਨਾ ਹੁੰਦਾ ਤੇ ਅੰਮ੍ਰਿਤਸਰ ਦੀ ਜੰਗ ਨਹੀਂ ਸੀ ਜਿੱਤੀ ਜਾਣੀ, ਮੈਂ ਨਾ ਹੁੰਦਾ ਇਹਨਾਂ ਨੇ ਜਿੱਤ ਕਿਵੇਂ ਲੈਣਾ ਸੀ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਤੇ ਸਾਹਿਬ ਨੇ ਇੱਕ ਗੱਲ ਕੀ, ਪੈਂਦੇ ਹਰ ਮਹੀਨੇ ਤਨਖਾਹ ਮਿਲੇਗੀ, ਘੋੜਾ ਦਿਆਂਗਾ, ਬਸਤਰ ਦਿਆਂਗਾ, ਪਰ ਅੱਜ ਤੋਂ ਬਾਅਦ ਤੂੰ ਸਾਡੇ ਘਰ ਵਿੱਚ ਫੌਜ ਦੇ ਤੌਰ ਤੇ ਤੂੰ ਆਉਣਾ ਨਹੀਂ, ਤੂੰ ਘਰ ਰਹਿ, ਜਿੱਦਣ ਤੇਰੀ ਲੋੜ ਪਈ ਅਸੀਂ ਤੈਨੂੰ ਜ਼ਰੂਰ ਸਦਾਂਗੇ। ਸਾਹਿਬ ਨੇ ਪੈਂਦੇ ਤੋਂ ਬਿਨਾਂ ਦੋ ਜੰਗਾਂ ਜਿੱਤੀਆਂ, ਸ੍ਰੀ ਹਰਗੋਬਿੰਦਪੁਰੇ ਵਾਲੀ ਤੇ ਨਥਾਣੇ ਦੀ ਢਾਬ ਵਾਲੀ। ਹੁਣ ਪੈਂਦੇ ਨੂੰ ਇੱਕ ਗੱਲ ਦੱਸ ਦਿੱਤੀ, ਮਤਾਂ ਸੋਚੇ ਅਸੀਂ ਖਾਨਦਾਨੀ ਪਠਾਣ ਹੀ ਜਿੱਤ ਸਕਨੇ ਆ, ਅੱਜ ਗੁਰੂ ਕੇ ਸਿੱਖਾਂ ਅੰਦਰ ਇੰਨੀ ਤਾਕਤ ਹੀ, ਜੇ ਗੁਰੂ ਨਾਨਕ ਦੀ ਕਿਰਪਾ ਹੋਵੇ ਜਿਨ੍ਹਾਂ ਨੂੰ ਕਮਜ਼ੋਰ ਬੋਝ ਦਿਲ ਕਹਿੰਦੇ ਨੇ ਇਹ ਵੀ ਜਿੱਤ ਸਕਦੇ ਨੇ। ਪੈਂਦਾ ਕਰਤਾਰਪੁਰ ਸਾਹਿਬ ਵੀ ਕਰਤਾਰਪੁਰ ਆਏ, ਇੱਥੇ ਪੈਂਦੇ ਖਾਂ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਇਆ। ਇੱਕ ਸਿੱਖ ਆਇਆ, ਉਹਨੇ ਸੋਹਣਾ ਘੋੜਾ, ਸੋਹਣੀ ਵਰਦੀ, ਸੋਹਣੇ ਸ਼ਸਤਰ ਲੈ ਕੇ ਆਉਂਦੇ। ਪੈਂਦੇ ਖਾਂ ਨੇ ਕਿਹਾ, ਮਹਾਰਾਜ ਇਹ ਮੈਨੂੰ ਦੇ ਦਿਓ। ਸਾਹਿਬ ਨੇ ਵਰਦੀ ਦਿੱਤੀ, ਸ਼ਸਤਰ ਦਿੱਤੇ, ਘੋੜਾ ਦਿੱਤਾ ਤੇ ਜਦੋਂ ਉਹਨੇ ਪਾਏ, ਸਾਹਿਬ ਨੇ ਕਿਹਾ, ਅੱਜ ਤੋਂ ਬਾਅਦ ਤੇਰੀ ਇਹ ਸਾਡੀ ਦਰਬਾਰੀ ਵਰਦੀ, ਜਦੋਂ ਤੂੰ ਸਾਡੇ ਕੋਲ ਆਉਣਾ ਇਹ ਵਰਦੀ ਪਾ ਕੇ ਆਉਣਾ। ਪੈਂਦਾ ਘਰ ਗਿਆ, ਸ਼ਾਦੀ ਇਹਦੀ ਹੋ ਚੁੱਕੀ ਸੀ, ਇਹਦੇ ਘਰ ਦਮਾਦ ਇਹਦਾ ਰਹਿੰਦਾ, ਜਵਾਈ ਇਹਦਾ, ਅੱਗੇ ਦੀ ਬੱਚੀ ਦੀ ਸ਼ਾਦੀ ਵੀ ਹੋ ਚੁੱਕੀ ਹੈ। ਉਸ ਦਮਾਦ ਨੇ ਕਿਹਾ ਕਿ ਇਹ ਵਰਦੀ ਇਹ ਘੋੜਾ ਮੈਨੂੰ ਚਾਹੀਦਾ ਤੇ ਉਹਨੇ ਪੈਂਦੇ ਖਾਂ ਨੇ ਕਿਹਾ, ਮੈਨੂੰ ਬਖਸ਼ਿਸ਼ ਮਿਲੀ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਦਮਾਦ ਨੇ ਕਿਹਾ, ਜੇ ਨਾ ਦਿੱਤਾ ਮੈਂ ਕੁਝ ਖਾ ਕੇ ਮਰਾਂਗਾ। ਪੈਂਦੇ ਖਾਂ ਦੀ ਘਰ ਵਾਲੀ ਮੂੰਹ ਜ਼ੋਰ ਸੀ, ਉਹਨੇ ਕਹਿ ਕੇ ਇਹ ਗੁਰੂ ਕੀਆਂ ਬਖਸ਼ਾਂ ਜਵਾਈ ਨੂੰ ਦਵਾ ਦਿੱਤੀਆਂ। ਪੈਂਦੇ ਖਾਂ ਆਇਆ ਨਾ ਦਰਬਾਰ ਅੰਦਰ, ਪੰਜ ਛੇ ਦਿਨ ਨਹੀਂ ਆਇਆ, ਚੌਥਾ ਜੰਗ ਕਿਉਂ ਹੋਇਆ, ਪੰਜ ਛੇ ਦਿਨ ਨਹੀਂ ਆਇਆ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਪਤਾ ਤਾਂ ਕਰੋ ਪੈਂਦਾ ਕਿਉਂ ਨਹੀਂ ਆਇਆ, ਇੱਧਰ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਗਏ, ਉਧਰ ਪੈਂਦੇ ਦਾ ਜਵਾਈ ਵਰਦੀ ਉਹੀ ਪਾ ਕੇ ਘੋੜੇ ਤੇ ਚੜ ਕੇ ਸ਼ਿਕਾਰ ਖੇਡਣਾ। ਤੈਨੂੰ ਪਤਾ ਸਾਡੇ ਘਰ ਦਾ ਡਿਸਿਪਲਿਨ ਕੀ ਨਿਯਮ ਹੈ, ਤੂੰ ਵਰਦੀ ਤੇ ਘੋੜੇ ਤੇ ਕਿਉਂ ਨਹੀਂ ਆਇਆ। ਕਹਿਣ ਲੱਗਾ, ਮਹਾਰਾਜ ਜਦੋਂ ਸਿੱਖ ਬੁਲਾਉਣ ਗਏ ਮੈਂ ਮੈਲੇ ਕੱਪੜੇ ਪਾਏ ਸਨ, ਉੱਠ ਕੇ ਆ ਗਿਆ। ਸਾਹਿਬ ਨੇ ਕਿਹਾ ਵੀ ਨਹੀਂ, ਪਤਾ ਕਰੋ। ਪਤਾ ਕੀਤਾ, ਦਮਾਦ ਨੂੰ ਵਰਦੀ ਘੋੜਾ ਦੇ ਚੁੱਕਾ, साहब ने कहा तू झूठ क्यों बोलिया बजाय ते झुकण दे। कहिंदा अज तक मैं चुप करके रहा, देखो मैं तुहाडे नाल टक्कर लांगा। गुरु हरगोबिंद साहब नूं कहिंदा मैं कुछ दिनों तक तुहानूं करतारपुर की धरती तो खत्म कर देवांगा। सिखां ने फिर झिड़किया, बिधी चंद वर्गिया ने कुछ कहिंदे ने दो चार लाइयां नहीं। उन्हें कहा मैं इस बेइज्जती का बदला लेना है। यह गया जलंधर, उत्थे जाके उस्मान खान नूं कहा कि मेरी मदद कर। उन्हें एक गल के कहिंदा इन्ना नमक हराम ना बन, तेनू यतीम नूं कोई थां नहीं सी दिंदा ते गुरु हरगोबिंद ने तेनू पुत्रां दी तरह पालिया, तेनू अपने बच्चियां दी तरह उन्हें दुध मिलाईया घिओ दिते, अज उन्हूं खत्म करन तुरिए। पर यह ना मनिया, लाहौर गया। लाहौर वजीर खां सी, ओ गुरु का सिख सी, उन्हें पेंदे की कोई पेश ना जान दिती। मुकदी गल की जी, ए भी फौज लैके आ गया। इधर गुरु हरगोबिंद साहब ने तैयारी की थी, ते सिख विद्वान कहिंदे ने इस करतारपुर की धरती से गुरु के महला ने, मातावां ने, गुरु के परिवार दियां इस्त्रियां ने आप चबारियां ते खलो के जंग देखी थी। आप जंग तकी, पेंदे खान एक गल कहिंदा गुरु हरगोबिंद साहब नूं मारना मामूली जी गल। जंग आरंभ होइए, गुरु हरगोबिंद साहब महाराज भी आए, पेंदा भी सामने आया, सारा दिन कमशान युद्ध होया। इस युद्ध विच मेरे गुरु तेग बहादुर ने अपनी तेग दे जोहर दिखाए ने। करतारपुर की चौथी जंग दे विच करतारपुर ही गुरु तेग बहादुर जी का आनंद कार्ज होया सी। गुरु हरगोबिंद साहब सामने पेंदे ने देखिया, सतगुरु उच्ची टिब्बी ते बैठे ने, ते सिख विद्वान लिखते ने कि गुरु हरगोबिंद साहब ने जिन्ने तीर करतारपुर के जंग विच लाए ने इन्ने तीर किसी होर जंग विच नहीं चलाए। तीर अंदाजी विच साहब का जीवन इन्ना उच्चा सी, इन्ना भरवां जुस्सा सी कि आम घोड़ा तो गुरु हरगोबिंद साहब जी उन्हां दी असवारी दे लायक ही नहीं हुंदा। गुरु हरगोबिंद साहब उच्ची चोटी ते खलोते ने, ते पेंदे ने कहा एवें आपां लोकां नूं लड़ाने पए आ, मेरे सामने आओ। ते सिख विद्वान कहिंदे ने सतगुरु हस पए, क्योंकि जिस यतीम नूं पालिया होवे, जिस दे सिर ते मां बाप ना होवे, ਉਹ ਸਾਹਮਣੇ ਆ ਕੇ ਕਹਿੰਦਾ ਮੇਰੇ ਨਾਲ ਦੋ ਹੱਥ ਕਰੋ। ਮੇਰਾ ਨਿਰਵੈਰ ਗੁਰੂ ਹੱਸ ਕੇ ਕਹਿੰਦਾ ਬਰਖੁਰਦਾਰ ਜੀ ਤੁਸੀਂ, ਉਹ ਤੇ ਸ਼ਬਦ ਬਰਖੁਰਦਾਰ ਵਰਤਿਆ, ਕੋਈ ਅਪ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ ਬਰਖੁਰਦਾਰ ਜੀ ਤੁਸੀਂ, ਕਹਿਣ ਲੱਗਾ ਮਿੱਠੇ ਸ਼ਬਦ ਨਾ ਬੋਲੋ। ਸਾਹਿਬ ਨੇ ਕਿਹਾ ਕਿਵੇਂ ਜੰਗ ਕਰਾਂ? ਕਹਿੰਦਾ ਆਪਣਾ ਤੀਰਾਂ ਵਾਲਾ ਭੱਥਾ ਥੱਲੇ ਰੱਖ ਦਿਓ, ਮੇਰੇ ਨਾਲ ਜੰਗ ਜੇ ਤੁਸੀਂ ਕਰਨੀ ਹੈ ਤਾਂ ਤਲਵਾਰ ਨਾਲ ਕਰੋ, ਕਿਉਂਕਿ ਉਹਨੂੰ ਪਤਾ ਤੀਰ ਗੁਰੂ ਦਾ ਇਹੋ ਜਿਹਾ, ਇਹਦੇ ਨਿਸ਼ਾਨਾ ਕਦੀ ਚੁੱਕਣਾ ਹੀ ਨਹੀਂ। ਸਾਹਿਬ ਨੇ ਭੱਥਾ ਲਾ ਕੇ ਰੱਖ ਦਿੱਤਾ। ਕਹਿਣ ਲੱਗੇ ਪੈਂਦੇ ਖਾਂ ਆ, ਪੈਂਦੇ ਖਾਂ ਤੁਰਿਆ ਘੋੜੇ ਤੇ ਸਵਾਰ। ਇਧਰ ਗੁਰੂ ਹਰਗੋਬਿੰਦ ਸਾਹਿਬ ਨੇ ਲੋਕ ਦੇਖਦੇ ਨੇ, ਅੱਜ ਮਾਨੋ ਜਿਵੇਂ ਪਿਓ ਤੇ ਪੁੱਤਰ ਦਾ ਆਪਸ ਵਿੱਚ ਜੰਗ ਹੁੰਦਾ ਹੋਵੇ। ਬੱਚਾ ਬਣਾ ਕੇ ਰੱਖਿਆ, ਕਹਿਣ ਲੱਗੇ ਬੇਟਾ ਤੈਨੂੰ ਆਪਣੇ ਹੱਥਾਂ ਨਾਲ ਪਾਲਿਆ, ਪਹਿਲਾ ਵਾਰ ਮੈਂ ਨਹੀਂ ਕਰਨਾ, ਤਿੰਨ ਵਾਰ ਪਹਿਲਾਂ ਤੂੰ ਕਰ ਲੈ। ਪੈਂਦੇ ਖਾਂ ਘੋੜੇ ਨੂੰ ਮਾਰ ਲਾਈ ਅੱਡੀ, ਸਾਹਿਬ ਦੇ ਉੱਤੇ ਇਹਨੇ ਪਹਿਲਾ ਵਾਰ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚਰਨਾਂ ਦੀ ਸੱਜੇ ਪੈਰ ਦੀ ਰਕਾਬ ਅੱਗੇ ਕਰ ਦਿੱਤੀ ਤੇ ਰਕਾਬ ਦੇ ਲੋਹੇ ਤੇ ਵਾਰ ਲੱਗਾ ਤੇ ਸਤਿਗੁਰੂ ਨੇ ਇਹ ਵਾਰ ਨੂੰ ਰੋਕ ਲਿਆ। ਹੱਸ ਕੇ ਕਹਿਣ ਲੱਗੇ ਬੇਟਾ ਦੂਸਰਾ ਵਾਰ। ਉਹਨੇ ਫਿਰ ਘੋੜੇ ਨੂੰ ਦੌੜਾਇਆ, ਦੂਜਾ ਵਾਰ ਕੀਤਾ, ਮੇਰੇ ਸਾਹਿਬ ਨੇ ਆਪਣੀ ਢਾਲ ਵਿੱਚ ਰੋਕਿਆ ਤੇ ਜਦੋਂ ਢਾਲ ਤੇ ਉਹਦੀ ਕਿਰਪਾਨ ਤਲਵਾਰ ਲੱਗੀ, ਮੁੱਠਾ ਕੇਵਲ ਪੈਂਦੇ ਦੇ ਹੱਥ ਵਿੱਚ ਰਹਿ ਗਿਆ ਤੇ ਅੱਗੋਂ ਜਿਹੜਾ ਫਾਲੇ ਉਹ ਧਾਰ ਜਿਹੜੀ ਤਲਵਾਰ ਦੀ ਟੁੱਟ ਗਈ, ਜ਼ਮੀਨ ਤੇ ਆ ਗਿਆ। ਸਾਹਿਬ ਹੱਸ ਕੇ ਕਹਿਣ ਲੱਗੇ ਇੰਨੀ ਦੇਰ ਹੋ ਗਈ ਸਿਖਾਉਂਦਿਆਂ, ਅਜੇ ਤੱਕ ਤੈਨੂੰ ਵਾਰ ਕਰਨ ਦੀ ਜਾਚ ਨਹੀਂ ਆਈ? ਮੋਹਸਨ ਫਾਨੀ ਨੇ ਬੜੇ ਸੋਹਣੇ ਬਚਨ ਕਹੇ ਨੇ ਦਬਸਥਾਨੇ ਮਜ਼ਾਹਬ ਦੇ ਅੰਦਰ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਸਮਕਾਲੀ ਹੋਇਆ ਸਾਹਿਬ ਦਾ। ਉਹ ਕਹਿੰਦਾ ਜਦੋਂ ਮੈਨੂੰ ਚਿੱਠੀ ਪਾਉਂਦੇ ਸਨ ਤੇ ਥੱਲੇ ਨਾਨਕ ਸ਼ਬਦ ਲਿਖਦੇ ਹੁੰਦੇ ਸਨ। ਹਰਗੋਬਿੰਦ ਨੇ ਕਹਿੰਦਾ ਮੇਰੇ ਨਾਲ ਚਿੱਠੀ ਪੱਤਰ ਜਿਹੜਾ ਕੀਤਾ ਨਾਨਕ ਸ਼ਬਦ ਵਰਤਿਆ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਲੜਦੇ ਸਨ ਤੇ ਇੰਜ ਲੱਗਦਾ ਸੀ ਕਿ ਜਿਵੇਂ ਜੰਗ ਲੜਦੇ ਹੋਏ ਵੀ ਇਹ ਇਹਨਾਂ ਨੂੰ ਜੰਗ ਸਿਖਾਉਂਦੇ ਹੋਣ, ਇਹਨਾਂ ਨੂੰ ਸ਼ਸਤਰ ਚਲਾਉਂਦੇ ਦੱਸਦੇ ਹੋਣ। ਜਦੋਂ ਦੋ ਵਾਰ ਕੀਤੇ ਕਹਿਣ ਲੱਗੇ ਪੈਂਦਿਆ ਇੰਨੀ ਦੇਰ ਹੋ ਗਈ ਸਿੱਖਦਿਆਂ, ਅਜੇ ਤੱਕ ਵਾਰ ਕਰਨ ਦੀ ਜਾਚ ਨਹੀਂ ਆਈ, ਤੀਜਾ ਵਾਰ ਕਰ। ਕਹਿੰਦੇ ਨੇ ਪੈਂਦੇ ਨੇ ਇੱਕੋ ਦਮ ਘੋੜਾ ਛੱਡ ਦਿੱਤਾ ਆਪਣਾ, ਦੌੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਥੱਲੇ ਵੜ ਗਿਆ। ਉਹਨੂੰ ਮਾਣ ਸੀ, ਮੈਂ ਅਰਜ਼ ਕੀਤੀ ਬਹਾਦਰ ਜ਼ੋਰ ਬੜਾ ਸੀ ਉਹਦੇ ਵਿੱਚ। ਉਹਨੇ ਸੋਚਿਆ ਮੈਂ ਘੋੜੇ ਨੂੰ ਬਾਹਾਂ ਉੱਤੇ ਚੁੱਕ ਕੇ ਪਲਟਾ ਕੇ ਜ਼ਮੀਨ ਤੇ ਸੱਟਾਂਗਾ ਤੇ ਗੁਰੂ ਹਰਗੋਬਿੰਦ ਜਦੋਂ ਡਿੱਗੇਗਾ ਤੇ ਇਹਨੂੰ ਮੈਂ ਆਪਣੀਆਂ ਬਾਹਾਂ ਵਿੱਚ ਜੱਫੀ ਭਰ ਕੇ ਇਕੱਲੇ ਨੂੰ ਮੈਦਾਨ ਵਿੱਚੋਂ ਚੁੱਕ ਕੇ ਬਾਹਰ ਲੈ ਜਾਵਾਂ। ਇਹਦਾ ਮਤਲਬ ਤਾਕਤ ਉਹਦੇ ਕੋਲ ਬੜੀ ਹੈ। ਘੋੜੇ ਥੱਲੇ ਵੜਿਆ ਸਿੱਖ ਕਹਿੰਦੇ ਨੇ, ਵਿਦਵਾਨ ਲਿਖਦੇ ਨੇ ਘੋੜੇ ਨੂੰ ਹਿੱਲਣ ਨਹੀਂ ਇਹਨੇ ਦਿੱਤਾ, ਸਤਿਗੁਰੂ ਨੇ ਇੱਦਾਂ ਲਾਈ, ਘੋੜਾ ਨਹੀਂ ਹਿੱਲਿਆ। ਸਾਹਿਬ ਨੇ ਦੇਖਿਆ, ਕਹਿਣ ਲੱਗੇ ਪੈਂਦੇ ਇਹ ਤੇਰਾ ਤੀਜਾ ਵਾਰ ਸੀ। ਜਦੋਂ ਦੇਖਿਆ ਸਿਰ ਥੱਲੇ ਵੇ, ਸਾਹਿਬ ਨੇ ਆਪਣੇ ਢਾਲ ਲਈ ਢਾਲ ਮਾਰੀ ਪੂਰੇ ਸਿਰ ਦੇ ਉੱਤੇ, ਜ਼ੋਰ ਦੇ ਨਾਲ ਸਿਰ ਤੇ ਮਾਰੀ, ਪੈਂਦਾ ਖਾਂ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਢਾਲ ਵੱਜੀ ਜ਼ਮੀਨ ਤੇ ਡਿੱਗਾ। ਭਾਈ ਵੀਰ ਸਿੰਘ ਇੱਥੇ ਲਿਖਦੇ ਨੇ, ਮੇਰੇ ਸਤਿਗੁਰੂ ਘੋੜੇ ਤੋਂ ਥੱਲੇ ਉਤਰੇ, ਜਿਸ ਢਾਲ ਇਹਨੂੰ ਨਾ ਇਹਦੇ ਤੇ ਲਾਈ ਸੀ ਉਸੇ ਢਾਲ ਦੀ ਥਾਂ ਕੀਤੀ। ਇਹਨੇ ਅੱਖਾਂ ਖੋਲੀਆਂ, ਇੱਕੋ ਦਮ ਫਿਰ ਉੱਠਿਆ। ਜਦੋਂ ਸਤਿਗੁਰੂ ਨੂੰ ਉੱਠ ਕੇ ਪੈਣ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾਨ ਨਾਲ ਵਾਰ ਕੀਤਾ। ਕਹਿਣ ਲੱਗੇ ਵਾਰ ਇੰਜ ਨਹੀਂ, ਇੰਜ ਕਰੀਦਾ, ਇੱਕੋ ਵਾਰ ਦੇ ਨਾਲ ਜ਼ਮੀਨ ਉੱਤੇ ਛੱਡ ਦਿੱਤਾ। ਜਦੋਂ ਪੈਂਦਾ ਜ਼ਮੀਨ ਤੇ ਡਿੱਗਾ, ਖੂਨ ਨਾਲ ਲੱਥਪੱਥ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਇਹਦੇ ਸਿਰਹਾਣੇ ਬਹਿ ਗਏ। ਹੁਣ ਦੇਖੋ ਮੇਰਾ ਗੁਰੂ ਕਿੰਨਾ ਨਿਰਵੈਰ ਵੀ ਏ, ਇਹਦੇ ਸਿਰਹਾਣੇ ਬੈਠੇ ਨੇ ਤੇ ਇਹਦੇ ਮੂੰਹ ਤੇ ਸੂਰਜ ਦੀਆਂ ਕਿਰਨਾਂ ਪੈਣ। ਮੇਰੇ ਸਤਿਗੁਰੂ ਨੇ ਆਪਣੇ ਢਾਲ ਦੀ ਛਾਂ ਪੈਂਦੇ ਦੇ ਮੂੰਹ ਤੇ ਕਰ ਦਿੱਤੀ। ਪੈਂਦੇ ਨੇ ਅੱਖਾਂ ਖੋਲੀਆਂ, ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਤੇ ਜੀਵਨ ਦੀ ਤਸਵੀਰ ਸਾਹਮਣੇ ਆ ਗਈ। ਉਹ ਸਮਾਂ ਜਿੱਦਨ ਯਤੀਮ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੇ ਫੜੀ, ਉਹ ਸਮਾਂ ਜਿੱਦਨ ਤਨ ਤੋਂ ਨਗਨ ਨੂੰ ਬਸਤਰ ਸਵਾ ਕੇ ਬਾਬੇ ਗੁਰਦਿੱਤੇ ਵਰਗੇ ਪਵਾਏ, ਉਹ ਸਮਾਂ ਜਦੋਂ ਆਪਣੇ ਹੱਥੀਂ ਸ਼ਾਦੀ ਲਈ ਮੇਰੇ ਲਈ ਰੁਪਈਏ ਦਿੱਤੇ, ਅੱਜ ਉਹ ਵੀ ਸਮਾਂ ਜਿਹੜੇ ਮੈਂ ਗੁਰੂ ਤੇ ਤਿੰਨ ਵਾਰ ਕੀਤੇ। ਕਹਿੰਦੇ ਨੇ ਬੋਲਿਆ ਕੁਝ ਨਹੀਂ, ਅੱਖਾਂ ਭਰ ਰਹੀਆਂ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿੱਚੋਂ ਨਾ ਪ੍ਰੇਮ ਦਾ ਨੀਰ ਵਗਿਆ ਤੇ ਪੈਂਦੇ ਖਾਂ ਦੇ ਚਿਹਰੇ ਤੇ ਡਿੱਗ ਪਿਆ। ਰੋ ਪਿਆ ਪੈਂਦੇ ਖਾਂ, ਪਛਤਾਵਾ ਕੀਤਾ ਤੇ ਸਾਹਿਬ ਨੇ ਰੁਮਾਲ ਲੈ ਕੇ ਚਿਹਰਾ ਸਾਫ਼ ਕੀਤਾ। ਕਹਿਣ ਲੱਗੇ ਬੇਟਾ ਇਹ ਰੋਣ ਦਾ ਵੇਲਾ ਨਹੀਂ, ਕਲਮਾ ਪੜ, ਮੈਂ ਤੈਨੂੰ ਖੁਦਾ ਦੇ ਘਰ ਵੀ ਥਾਂ ਦਵਾਂਗਾ। ਕਿਉਂ ਜਾਂ ਨਿਰਵੈਰ ਗੁਰੂ ਵੇ? ਕਹਿਣ ਲੱਗੇ ਕਲਮਾ ਪੜ, ਖੁਦਾ ਦੇ ਘਰ ਥਾਂ ਮਿਲੇਗੀ। ਪੈਂਦੇ ਨੇ ਹੱਥ ਜੋੜ ਕੇ ਅਖੀਰਲੀ ਗੱਲ ਕਹੀ, ਕਹਿੰਦਾ ਦਾਤਿਆ ਕਲਮਾ ਤਾਂ ਉਹ ਪੜੇ ਜਿਹਨੂੰ ਤੇਰੀ ਕਿਰਪਾ ਨਾ ਮਿਲੀ ਹੋਵੇ। ਕਿਹੜੇ ਕਲਮੇ ਪੜਨ ਦੀ ਗੱਲ ਕਰਨੇ, ਤੇਰੀ ਢਾਲ ਤੇ ਤੇਰੀ ਕਿਰਪਾ ਹੀ ਮੇਰਾ ਕਲਮਾ ਬਣ ਗਈ, ਮੈਨੂੰ ਖੁਦਾ ਦੇ ਘਰ ਥਾਂ ਜ਼ਰੂਰ ਮਿਲੇਗੀ। ਸਾਹਿਬ ਨੇ ਆਪਣੇ ਹੱਥੀਂ ਤੋੜਿਆ ਤੇ ਕਰਤਾਰਪੁਰ ਅਜੇ ਤੱਕ ਉਹਦੀ ਕਬਰ ਏ, ਪੈਂਦੇ ਖਾਂ ਦੀ ਅਜੇ ਕਬਰ ਏ। ਸਾਹਿਬ ਨੇ ਚਾਰ ਜੰਗਾਂ ਜਿੱਤੀਆਂ, ਹਜ਼ੂਰ ਨੇ ਬਖਸ਼ਾਂ ਆਰੰਭ ਕੀਤੀਆਂ, ਚਾਰ ਧੂਣੇ ਗੁਰੂ ਹਰਗੋਬਿੰਦ ਸਾਹਿਬ ਨੇ ਥਾਪੇ, ਬਾਲੂ ਹਸਨਾ ਅਲਮਸ ਤੇ ਗੋਂਦਾ, ਜਿਹੜੇ ਧੂਣੇ ਤਪਾ ਕੇ ਗੁਰੂ ਨਾਨਕ ਦਾ ਪ੍ਰਚਾਰ ਕਰਦੇ ਸਨ। ਸਤਿਗੁਰੂ ਦੇ ਦਰ ਤੇ ਬਾਬਾ ਸ੍ਰੀ ਚੰਦ ਆਇਆ, ਉਹਨੇ ਆਵਾਜ਼ ਦੇ ਕੇ ਇਹ ਪੁੱਛਿਆ ਸੀ ਸਤਿਗੁਰੂ ਕਿੰਨੇ ਪੁੱਤਰ ਨੇ? ਮਹਾਰਾਜ ਨੇ ਕਿਹਾ ਪੰਜ ਸਨ ਪਰ ਹੁਣ ਚਾਰ ਨੇ, ਬਾਬਾ ਅਚਲ ਚਲਾਣਾ ਕਰ ਗਿਆ। ਕਹਿਣ ਲੱਗੇ ਮੇਰੇ ਕਿੰਨੇ ਨੇ? ਸਾਹਿਬ ਨੇ ਕਿਹਾ ਸਾਰੇ ਤੇਰੇ ਨੇ। ਦੇਖੋ ਉਦਾਸੀਆਂ ਦਾ ਬੜਾ ਵੱਡਾ ਯੋਗਦਾਨ ਜੇ, ਤੁਸੀਂ ਕਦੀ ਤਵਾਰੀਖ ਦੇ ਪੰਨੇ ਪੜੋ। ਕਈ ਵਾਰੀ ਜਦੋਂ ਅਸੀਂ ਜੋਸ਼ ਵਿੱਚ ਤੁਰਨੇ ਆ ਨਾ, ਅਸੀਂ ਲਿਹਾਜ਼ ਨਹੀਂ ਕਰਦੇ, ਜਿਹੜਾ ਸਾਹਮਣੇ ਆਏ ਤੱਕ ਦਿਓ, ਖਤਮ ਕਰ ਦਿਓ। ਮੈਂ ਪੜ ਰਿਹਾ ਸਾਂ ਗੰਡਾ ਸਿੰਘ ਦੀ ਕਿਤਾਬ, ਉਹਨੇ ਕਿਹਾ ਬਾਬਾ ਅਟਲ ਵਾਲੀ ਥਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਨ, ਜਦੋਂ ਸਾਡੀ ਅਕਾਲੀ ਮੂਵਮੈਂਟ ਸਿੰਘ ਸਭਾ ਲਹਿਰ ਚੱਲੀ ਏ, ਉਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਥਾਵਾਂ ਢਾਈਆਂ। ਕਹਿੰਦਾ ਸਿੱਖ ਪੂਜਦੇ ਨਹੀਂ ਕਬਰਾਂ, ਪਰ ਘੱਟੋ ਘੱਟ ਯਾਦਾਸ਼ਤ ਰਹਿਣ ਦਿਓ। ਇਸੇ ਤਰ੍ਹਾਂ ਉਦਾਸੀ ਬਾਬਾ ਸ੍ਰੀ ਚੰਦ ਆਇਆ, ਕਹਿੰਦਾ ਮੇਰੇ ਕਿੰਨੇ? ਸਾਹਿਬ ਨੇ ਕਿਹਾ ਵੀ ਸਾਰੇ ਚਾਰੇ ਤੇਰੇ। ਕਹਿਣ ਲੱਗੇ ਨੀ ਇੱਕ ਦੇ ਦਿਓ। ਬਾਬੇ ਗੁਰਦਿੱਤੇ ਦਾ ਫੇਸ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਸੀ। ਸਾਹਿਬ ਨੇ ਕਿਹਾ ਜਿਹੜਾ ਮਰਜ਼ੀ ਲੈ ਲਓ। ਬਾਬਾ ਸ੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਲੈ ਲਿਆ। ਕਹਿਣ ਲੱਗੇ ਅਜੇ ਤਾਂ ਗੁਰੂ ਗ੍ਰਿਸ਼ਤੀ ਸੀ, ਅੱਜ ਤੋਂ ਬਾਅਦ ਬਾਬਾ ਸ੍ਰੀ ਚੰਦ ਕਹਿੰਦਾ ਆਪਣੀ ਸਾਰੀ ਕਮਾਈ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਰਪਿਤ ਕੀਤੀ। ਸਾਹਿਬ ਨੇ ਇੱਥੋਂ ਚਾਰ ਧੂਣੇ ਥਾਪੇ, ਜਿਨ੍ਹਾਂ ਚਾਰਾਂ ਧੂਣਿਆਂ ਨੇ ਪ੍ਰਚਾਰ ਕੀਤਾ। ਅਸੀਂ ਅੱਜ ਗੁਰੂ ਨਾਨਕ ਸਾਹਿਬ ਨੂੰ ਸ਼ਹਿਨਸ਼ਾਹ ਕਹਿੰਦੇ ਹਾਂ। ਸਭ ਤੋਂ ਪਹਿਲਾ ਸ਼ਬਦ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਲਈ ਵਰਤਿਆ। ਉਹਨੇ ਗੁਰੂ ਨਾਨਕ ਦੀ ਉਪਾਸਨਾ ਵਿੱਚ ਬਹੁਤ ਕੁਝ ਕਿਹਾ, ਆਰਤਾ ਗੁਰੂ ਨਾਨਕ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਗਏ। ਇੱਥੇ ਇੱਕ ਉਹ ਪ੍ਰੇਮੀ ਬੈਠਾ ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਕਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ ਨਹੀਂ, मैं ता भुल सकना वा, कोई गल नहीं, कलगियां ला के आ जाए, तरपाना पा के आ जाए, मैं ता उदो ही मन लेना जदो तू अपनी अमानत आके मंग लवेगा। साहब गए बुढ़े शाह दे नेत्र जेड़े ने इन्हां दे परवटे इन्ने कुल नबेरे हो चुके सन, अखां जदो किसे नू वेंदा सी ते केस चुक के गुरु हरगोबिंद साहब गए ते देखिया इन्हें भी झौला पिया। साहब नाल सिख ने भाई वीर सिंह लिखदे ने, अंज भासदा जिवें बाबा ते रबाबी मरदाना तुरिया हुंदा, कदी लगदा सेली टोपी वाला हुंदा पिया है ते कदी चमकारा पैंदा नहीं दो कृपाना वाला ते मीरी पीरी वाला हुंदा पिया। साहब कोल आए इन्हें दोनों अखां दे नेत्रां दे किरे चुके हजूर दे दर्शन किते, पहला भरम गया। साहब ने आवाज दिती, बुढ़ने शाह जी लियाओ भुख लगी है, पहले जामे भी जेड़ी अमानत रख गया सो सानू चकण वास्ते दियो। इथे पीर बुढ़ने शाह ने बकरियां दा दुध चो गुरदेव नू दिता, साहब ने ओनू प्रवान किया ते जदों तुरन लगे कहिंदा इस वारी उह चिलकारा दे जा जिहड़ा पहले जामे भी दिता सी। साहब ने कहा तेरी भावने तक तेनू इन्हां तस्वीर विचों इस बुत विचों तेनू ओ दीदार होणगे जदो चरण परसे ते अंज भात्या जिवें गुरु नानक ही बैठा ते सिर ते हथ रख के कहिंदा बुढ़न शाह कुछ मंग, फिर नीवा कीता आवाज आउंदी है गुरु नानक कहिंदा बुढ़न शाह कुछ मंग, ते फिर नीवा पाया अखां चुक के कहिंदा मंगना की हुण बस अपने चरणा विच रख लै। इन्नी गल कही गुरु हरगोबिंद साहब दे चरणा विच लीन हो गया। साहब ने इहदी यादगार बनाई। गुरु हरगोबिंद साहब ने कीरतपुर साहब की धरती से अपने पोते हर राय नूं गुरगद्दी दिती सतगुरु जी नूं। गुरगद्दी देण तों बाद जिथे पतालपुरी है गुरु हरगोबिंद साहब आए ने अमृत वेले दा कीर्तन, कुछ विद्वान यह लिखते ने कुछ दिन पहला साहब ने मिलना छड़ दिता सी, बोलना बंद किया, एकांत विच रहे ने केवल एक कमरे दे विच। अज बाहर आए अमृत वेले दा दीवान सजिया, साहब ढोल आके थम दी अज पहले दिन बैठे ने। गुरु हरगोबिंद साहब रबाबी कीर्तन करदे ने, कीर्तन की समाप्ति हुई जदो अरदास लई उठे ने देखिया कि मीरी पीरी दे दाते दा तन जरूर है पर जोत तां गुरु हर राय साहब दे चरणां विच उहनां दे अंदर बिराज चुकी। सतगुरु जी दा तन लिया उत्थे कीरतपुर साहब साहब दा सतकार कीता। इत्थे 52 जिहड़े राजे आए सन, एक राजे ने विच छाल मार के अपने आप नूं कुरबान कीता सी। इह सी संखेप जिहा मेरे मीरी पीरी दे दाते दा इतिहास, जिन्हें अणख नाल जीना अणख नाल मरना ते सिख नूं टेक अकाल तख्त दी ते उस अकाल पुरख दे चरणां वी जोड़िया। प्यारियो इन्नियां कु बेनतियां प्रवान करिया जी। सतगुरु गुरु हरगोबिंद साहब दा जीवन सुनांदिया बेअंत भुल्लां होईयां ने बख्श दिया जी, अमीना को हो गया आप जी दे चरण परसदियां बड़ियां भुल्लां हो गईयां होणगियां बख्श देना। प्रबंधक वीरां ने हुक्म कीता सी दास आया, वैसे ते मैं सोचदा सी कुछ समां पाणा चाहीदा भी उत्थे इक थां ते परत परत के, पर जिवें परमेश्वर ने लिखिया सी साहब नूं फिर पाया दीदार करांगे जी। वाहिगुरु जी का खालसा।
1: करता पुरख निरभउ निरवैर अकाल मूरत अजूनी सै भंग गुर प्रसाद जप आद सच

0: तेरी कवन वडाई, जो तू दे सो कहा स्वामी। मैं मूर्ख तहन ना जाई, ठीक फोर दलीस सिर प्रभपुर किया प्यान। तेग बहादुर सी किरिया कई न किन्हू आन। तेग बहादुर के चलत पयो जगत को शोक। है सब जग भयो, जय जय जय सुरलोक। धर्म हेत साका जिन किया, शीश दिया पर सिर ना दिया। शीश दिया सिर ना दिया। परम सम्मान योग चवर शतर दे मालक तन तन सतगुरु साहिब श्री गुरु ग्रंथ साहिब महाराज जी के पावन पवित्र हजूरी अंदर सुबाए मान को बैठे गुरमुख प्यारे सतसंगी जनों, खफ्तागली दीवान विच हजूर दी चरण शरण विच आप जी ने हाजरी भरी है। इराकी गुरबाणी का कीर्तन आपने सरवण किया। गुरु तेग बहादुर सच्चे पातशाह महाराज जिन्हां दे शहादत वाला दिन पिछे बतीत होया, उस गुरु तेग बहादुर पिता जी दे पावन पवित्र जीवन उन्हां दी शहादत दी विचार आपां नूं करनी। कोशिश यही करिए कि अरंभता तो लैके संखेप गुरु तेग बहादुर जी दी जीवनी नाल आपां सांझ पाईए। ठीक है, कई गुरमुखां नूं जीवनी दे संबंध विच बहुत जानकारी मिली, पर फिर भी कई ऐसे गुरमुख प्यारे संगत विच मिलणगे जिन्हां नूं गुरु तेग बहादुर जी दी जीवनी संबंधी शहादत दा तां जरूर पता है, पर गुरु तेग बहादुर जी होर की बख्शां कीतियां, किवें हर थां ते जुल्म नूं जबर नूं सतगुरु ने सबर दे नाल सह लिया। आओ उस गुरु तेग बहादुर जी दा धरिए ध्यान, जिस गुरु तेग बहादुर जी दा आगमन अमृतसर दी धरती ते होया है। गुरता गद्दी बकाले बाबा बकाले विच प्राप्त हुई है, ते जिस गुरु तेग बहादुर जी दी शहादत दिल्ली चांदनी चौक नेड़े हुई। आओ उस गुरु तेग बहादुर जी दे चरणा दा ध्यान करो। मैं अर्ज कीती सी, गुरु कलगी वाले कहिंदे ने कदी तू प्यार नाल गुरु तेग बहादुर जी नूं एक वारी चेते कर लई, जिथे तू याद करेगा गुरु तेग बहादुर उत्थे सहायक होणगे। गुरु तेग बहादुर जी दा नां लिया तां भलिया, घर विच किसे चीज दी कमी नहीं रहिंदी। साहिब दे बचन असीं पढ़ने आ, तेग बहादुर सिमरें घर नौनिद आवै ताए, सब थाई होए सहाय करो कृपालता। प्यार अदब दे नाल गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु रामदास महाराज जी चौथे गुरुदेव जिन्हां दे पावन पवित्र अस्थान नूं तक के गुरु अर्जन साहिब जी ने एक बचन कहा सी, हे बापू दिठे सबे थां नहीं तुझ जेहा, बदहो पुरख बिधाते ਤਾਂ ਤੂੰ ਸੋਹਿਆ ਵਸਦੀ ਸ਼ਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਉਸ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਹੋਈ ਹੈ। ਮੈਂ ਆਰੰਭ ਤੋਂ ਇਸ ਖਾਨਦਾਨ ਦੇ ਆਰੰਭ ਤੋਂ ਤੁਰਨਾ ਚਾਹੁੰਦਾ ਵਾਂ। ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਰਹੇ ਨੇ। ਆਪ ਜੀ ਦੀ ਹਜ਼ੂਰੀ ਅੰਦਰ ਸੰਤੋਖ ਸਰ ਦਾ ਸਰੋਵਰ ਇਹਦਾ ਵੀ ਟੱਪ ਲੱਗਾ ਸੀ। ਹਜ਼ੂਰ ਦੀ ਹਜ਼ੂਰੀ ਵਿਚ ਹੀ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ ਗਈ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਤੇ ਗੁਰੂ ਰਾਮਦਾਸ ਜੀ ਦੇ ਘਰ ਵਿਚ ਕਹਿਣ ਤੋਂ ਮੁਰਾਦ ਮਾਤਾ ਬੀਬੀ ਭਾਨੀ ਦੀ ਕੁੱਖ ਵਿਚੋਂ 3 ਪੁੱਤਰਾਂ ਨੇ ਜਨਮ ਲਿਆ। ਉਨ੍ਹਾਂ ਵਿਚੋਂ ਸਨ ਸਭ ਤੋਂ ਵੱਡੇ ਬਾਬਾ ਤ੍ਰਿਥੀਆ ਜੀ, ਉਸ ਤੋਂ ਛੋਟੇ ਸਨ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਸਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਵਰ ਛਤਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤਾ। ਤਾਂ ਹੀ ਤਾਂ ਭੱਟਾਂ ਨੇ ਬਾਣੀ ਵਿਚ ਬਚਨ ਕੀਤਾ, ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜਨ ਕੋ ਦੇ ਆਇਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਨ੍ਹਾਂ ਨੇ ਮੇਰਾਮਤ ਕੀਤੀ, ਉਸੇ ਸਰੋਵਰ ਦੀ ਸੇਵਾ ਨੂੰ ਅੱਗੇ ਵਧਾਇਆ। ਅੱਗੇ ਸੰਤੋਖ ਸਰ ਸੀ, ਮੇਰੇ ਗੁਰੂ ਅਰਜਨ ਸਾਹਿਬ ਨੇ ਨਾਲ ਰਾਮਸਰ ਸਰੋਵਰ ਵੀ ਬਣਾਇਆ। ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਗਈ। ਹਰਿਮੰਦਰ ਦੀ ਉਸਾਰੀ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੇ ਕਰਾਈ, ਕੋਠਾ ਸਾਹਿਬ ਦੀ ਉਸਾਰੀ ਵੀ ਉਨ੍ਹਾਂ ਨੇ ਕਰਾਈ। ਤੇ ਯਾਦ ਰੱਖਣਾ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਨਿਵਾਸ ਅਸਥਾਨ ਬਣਾਇਆ ਜਿਹਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ। ਗੁਰੂ ਰਾਮਦਾਸ ਜੀ ਦੇ ਵੇਲੇ ਇਹ ਬਣੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਤੋਂ ਬਾਅਦ ਉਨ੍ਹਾਂ ਦਾ ਇੱਕੋ ਇੱਕ ਸਪੁੱਤਰ ਏ, ਉਨ੍ਹਾਂ ਦਾ ਨਾਮ ਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ ਨੇ। ਤੇ ਜਦੋਂ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਾਈਆਂ, ਜਦੋਂ ਰਬਾਬ ਦੇ ਨਾਲ ਨਗਾਰੇ ਵੀ ਵੱਜੇ, ਜਦੋਂ ਅੰਮ੍ਰਿਤ ਵੇਲੇ ਆਸਾ ਦੀਵਾਰ ਦੇ ਨਾਲ ਸ਼ਾਮ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਵਾਰਾਂ ਵੀ ਆਰੰਭ ਕੀਤੀਆਂ, ਧਿਆਨ ਰੱਖਣਾ। ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਰੇ ਭਾਈ ਗੁਰਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਦੁਨੀਆਂ ਦੇ ਲੋਕੋ, ਗੁਰੂ ਰਾਮਦਾਸ ਸੋਢੀ ਨੇ ਗੁਰੂ ਅਰਜਨ ਸਾਹਿਬ ਨੂੰ ਗੱਦੀ ਦਿੱਤੀ ਆਪਣੇ ਪੁੱਤਰ ਨੂੰ। ਅੱਜ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਨੇ। ਤੇ ਇੱਕ ਗੱਲ ਯਾਦ ਰੱਖਿਓ, 40 ਪੀੜ੍ਹੀ ਸੋਢੀਆਂ ਰੂਪ ਦਿਖਾਵਣ, ਬਾਰੋ ਵਾਰੀ ਹੁਣੇ ਵੱਖ ਵੱਖ ਰੂਪ ਵਿਚ ਆਉਣਗੇ। ਤੇ ਸਿੱਖਾਂ ਨੇ ਇੱਕ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ, ਅਸੀਂ ਤੁਹਾਡੇ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦੇ ਹਾਂ, ਤੁਸੀਂ ਸਮਰੱਥ ਹੋ। ਤੇ ਇਸ ਗੱਲ ਨੇ ਸਾਡੇ ਇੱਕ ਸ਼ੰਕੇ ਨੂੰ ਵੀ ਨਿਵਿਰਤ ਕਰ ਦਿੱਤਾ ਕਿ 10 ਪਾਤਸ਼ਾਹੀਆਂ ਤੋਂ ਅੱਗੇ ਗੁਰੂ ਜੀਵ ਜੋਤ ਕਿਸੇ ਮਨੁੱਖ ਦੇਹੀ ਵਿਚ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਨੇ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ ਨਿਹਾਰੀ, 6 ਪਾਤਸ਼ਾਹੀਆਂ ਤੱਕ ਤਾਂ ਦੀਦਾਰ ਹੋ ਗਏ, ਹੁਣ ਅੱਗੇ ਕਿਵੇਂ ਕਿਰਪਾ ਹੋਣੀ ਏ? ਤੇ ਭਾਈ ਗੁਰਦਾਸ ਕਹਿੰਦੇ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ। ਤੇ ਸਾਹਿਬ ਕਹਿੰਦੇ ਨੇ, ਕਲਯੁਗ ਪੀੜ੍ਹੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ। ਅਖੀਰ ਵਿਚ ਕਹਿੰਦੇ ਨੇ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇੱਥੇ ਜੁਗ ਦਾ ਅਰਥ 4 ਜੁਗ ਨਹੀਂ, ਇੱਥੇ ਜੁਗ ਦਾ ਅਰਥ 2 ਬਾਣੀ ਵਿਚ ਵੀ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਸ਼ਬਦ ਅਕਸਰ ਵਰਤਿਆ ਜੁਗਲ ਪਦ, ਦੋਵੇਂ ਹੱਥ ਜੋੜ ਕੇ ਜੁਗਲ ਬੰਦਨਾ, ਦੋਨੋਂ ਕਰ ਜੋੜ ਕੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ। 6 ਪਾਤਸ਼ਾਹੀਆਂ ਤੱਕ ਦਰਸ਼ਨ ਕਰ ਲਏ ਨੇ ਤੇ 6 ਤੋਂ ਬਾਅਦ 4 ਪਾਤਸ਼ਾਹੀਆਂ ਦੇ ਹੋਰ ਦਰਸ਼ਨ ਕਰੋਗੇ। ਭਾਈ ਗੁਰਦਾਸ ਹੋਰਾਂ ਦੀ ਬਾਣੀ ਦੀ ਗਵਾਹੀ ਏ। ਮੇਰੇ ਕਹਿਣ ਤੋਂ ਮੁਰਾਦ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ ਨੇ, 4 ਜੰਗਾਂ ਵਿਚ ਫਤਿਹ ਪ੍ਰਾਪਤ ਕੀਤੀ ਏ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਦਰ 5 ਸਪੁੱਤਰ ਹੋਏ ਨੇ ਤੇ 1 ਸਪੁੱਤਰੀ ਨੇ ਜਨਮ ਲਿਆ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਛੋਟੇ ਨੇ ਬਾਬਾ ਅਟਲ ਰਾਏ ਜੀ। ਮੈਂ ਸੰਖੇਪ ਵਿਚ ਇਹ ਅਰਜ਼ ਕਰਨੀ ਚਾਹੁੰਦਾ ਕਿ ਸਮਝ ਪੈ ਜਾਏ
1: ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਤੇ ਜਿਸ ਮੇਰੇ ਦਾਤੇ ਦਾ ਅੱਜ ਸ਼ਹੀਦੀ ਪੁਰਬ ਮਨਾ ਰਹੇ ਹੋ, ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਸਾਹਿਬ ਚਾਰ ਭਰਾਵਾਂ ਤੋਂ ਛੋਟੇ ਨੇ ਤੇ ਇੱਕ ਸਪੁੱਤਰੀ ਹੈ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ, ਜਿਹਦਾ ਨਾਮ ਹੈ ਬੀਬੀ ਵੀਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਮੇਂ ਉਹਨਾਂ ਦੇ ਸਾਹਮਣੇ ਦੋ ਪੁੱਤਰ ਚਲਾਣਾ ਕਰ ਗਏ ਨੇ। ਬਾਬਾ ਅਟਲ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ

ਇੱਕ ਬੱਚੇ ਤੇ ਗਈ, ਸਰੀਰ ਤੋਂ ਉਹ ਬਿਲਕੁਲ ਨਗਣੇ, ਉਹਦਾ ਪੈਰ ਜਿਹੜੇ ਨੇ ਠੰਡ ਦੇ ਨਾਲ ਠਰੇ ਪਏ ਨੇ, ਕੰਬਦਾ ਪਿਆ ਤੇ 4 ਸਾਲ ਦੀ ਉਮਰ ਵਿਚ ਮੇਰੇ ਸਾਹਿਬ ਕੋਲ ਜਾ ਕੇ ਕਹਿੰਦੇ ਨੇ ਵੀਰਾ ਤੇਰੀ ਮਾਂ ਨੇ ਤੇਰੀ ਮਾਤਾ ਨੇ ਤੈਨੂੰ ਤਨ ਢੱਕਣ ਲਈ ਬਸਤਰ ਨਹੀਂ ਦਿੱਤੇ, ਇੰਨੀ ਠੰਡ ਏ, ਦੇਖ ਤੂੰ ਨਗਨ ਖਲੋਤਾ ਹੈ। ਤੇ ਉਸ ਵਕਤ ਉਹਨੇ ਬੱਚੇ ਨੇ ਕਿਹਾ ਸੀ ਕਿਹੜੀ ਮਾਂ ਹੈ ਜਿਹੜੀ ਆਪਣੇ ਬੱਚੇ ਦੇ ਤਨ ਨੂੰ ਨਗਨ ਰੱਖਣਾ ਚਾਹੇਗੀ, ਗਰੀਬੀ ਇਤਨੀ ਏ ਕਿ ਤਨ ਤੇ ਪਾਉਣ ਵਾਸਤੇ ਬਸਤਰ ਨਹੀਂ। ਤੇ ਮੇਰੇ ਸਤਿਗੁਰੂ ਨੇ 4 ਸਾਲ ਦੀ ਉਮਰ ਵਿਚ ਕਿਸੇ ਮਨੁੱਖ ਦੇ ਬੱਚੇ ਦਾ ਨਗੇੜ ਤੱਕਿਆ ਤੇ ਆਪਣੀ ਪੁਸ਼ਾਕ ਉਤਾਰ ਕੇ ਉਹਨੂੰ ਪਹਿਨਾ ਦਿੱਤੀ। ਕਹਿਣ ਲੱਗੇ ਲੈ ਉਹ ਸੱਜਣਾ ਤੂੰ ਆਪਣੇ ਤਨ ਨੂੰ ਟੱਕ, ਵਾਪਸ ਆ ਗਏ ਮਾਤਾ ਨਾਨਕੀ ਜੀ ਨੇ ਤੱਕਿਆ। ਕਹਿਣ ਲੱਗੇ ਪੁੱਤਰ ਇਹ ਕੀ ਖੇਡ, ਤੂੰ ਆਪਣੇ ਤਨ ਦੀ ਪੁਸ਼ਾਕ ਕਿੱਥੇ ਉਤਾਰ ਆਏ ਹੈ। ਕਹਿਣ ਲੱਗਾ ਮਾਂ ਪਤਾ ਨਹੀਂ ਉਹ ਰੱਬ ਨੇ ਕਿਹੋ ਜਿਹਾ ਮਨ ਦਿੱਤਾ ਹੈ, ਮੈਂ ਕਿਸੇ ਦਾ ਨਗੇਜ ਨਹੀਂ ਉਹ ਦੇਖ ਸਕਦਾ। ਇੱਕ ਨਗਨ ਸੀ ਉਹਦੇ ਤਨ ਨੂੰ ਮੈਂ ਆਪਣੀ ਪੁਸ਼ਾਕ ਨਾਲ ਢੱਕ ਆਇਆ, ਉਹਨੂੰ ਗਰੀਬ ਨੂੰ ਕਿੰਨੇ ਲੈ ਕੇ ਦੇਣੀ ਸੀ, ਮੈਂ ਸੋਚਿਆ ਮੈਂ ਇਹਦੇ ਤਨ ਨੂੰ ਢੱਕ ਦੇਵਾਂ। ਇੱਥੇ ਫਿਰ ਇੱਕ ਵਿਦਵਾਨ ਕਹਿੰਦਾ ਮੇਰੇ ਸਤਿਗੁਰੂ ਬਾਕੀ ਤੂੰ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ, ਕਿਸੇ ਦੇ ਤਨ ਨੂੰ ਨਗਨ ਤੱਕਣਾ, ਆਪਣੇ ਸਰੀਰ ਦੇ ਕੱਪੜੇ ਨੂੰ ਉਤਾਰ ਕੇ ਉਹਦੇ ਤਨ ਨੂੰ ਢੱਕ ਦੇਣਾ, ਤੇ ਜਦੋਂ ਕਿਸੇ ਧਰਮ ਦੀ ਪੱਤ ਨੂੰ ਕੋਈ ਨਗਨ ਕਰਨ ਲੱਗਦਾ ਤੇ ਉਦੋਂ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਨੂੰ ਟੱਕ ਲੈਣਾ, ਤੂੰ ਨਗਨ ਤਾਂ ਨਹੀਂ ਤੱਕਦਾ। ਖੈਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਦਰਬਾਰ ਵਿਚ ਆਉਂਦੇ ਰਹੇ ਨੇ। ਇੱਕ ਗੱਲ ਸਿੱਖ ਵਿਦਵਾਨਾਂ ਨੇ ਹੋਰ ਅੰਕਿਤ ਕੀਤੀ ਏ ਕਿ ਗੁਰੂ ਤੇਗ ਬਹਾਦਰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਉਂਦੇ ਸਨ ਤੇ ਕਦੀ ਪਿਤਾ ਗੁਰੂ ਦੀਆਂ ਨਜ਼ਰਾਂ ਵਿਚ ਨਜ਼ਰ ਨਹੀਂ ਸਨ ਮਿਲਾਉਂਦੇ, ਕਦੀ ਉਹਨਾਂ ਦੇ ਚਿਹਰੇ ਵੱਲ ਅੱਖਾਂ ਭਰ ਕੇ ਤੱਕਦੇ ਨਹੀਂ ਸਨ। ਤੇ ਇੱਕ ਦਿਨ ਸੰਗਤ ਨੇ ਪੁੱਛ ਲਿਆ ਸੀ ਸਤਿਗੁਰੂ ਕੀ ਕਾਰਨ ਜਦੋਂ ਤੁਹਾਡਾ ਛੋਟਾ ਸੁਪੁੱਤਰ ਆਉਂਦਾ ਜਿਹਦੀ ਉਮਰ ਅਜੇ 8-9 ਸਾਲ ਦੀ ਏ, ਉਹ ਨੀਵੀਂ ਪਾ ਕੇ ਕਿਉਂ ਆਉਂਦਾ, ਤੁਹਾਡੇ ਚਿਹਰੇ ਵੱਲ ਕਿਉਂ ਨਹੀਂ ਤੱਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕੱਲ ਆਪਾਂ ਸੰਗਤ ਵਿਚ ਪੁੱਛਾਂਗੇ। ਜਦੋਂ ਸੰਗਤ ਵੀ ਜਾ ਕੇ ਪੁੱਛਿਆ, ਕਹਿਣ ਲੱਗੇ ਬੇਟਾ ਸਿੱਖ ਪੁੱਛਦੇ ਨੇ ਤੁਸੀਂ ਨੀਵੀਂ ਕਿਉਂ ਪਾ ਕੇ ਆਉਂਦੇ ਹੋ, ਤੁਸੀਂ ਚਿਹਰਾ ਆਪਣਾ ਉੱਪਰ ਕਿਉਂ ਨਹੀਂ ਕਰਦੇ, ਤੇ ਕਿੰਨੀ ਕੁ ਨਿਮਰਤਾ ਸੀ। ਕਹਿਣ ਲੱਗੇ ਪਿਤਾ ਗੁਰੂ ਮੇਰੇ ਅੰਦਰ ਇੰਨੇ ਕੁ ਗੁਨਾਹ ਨੇ, ਤੁਸੀਂ ਮੇਰੇ ਇੱਕ ਇੱਕ ਗੁਨਾਹ ਨੂੰ ਜਾਣਦੇ ਹੋ, ਤੇ ਜਿਹੜਾ ਅੰਦਰ ਦੇ ਗੁਨਾਹ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਅੱਖ ਕਦੀ ਚੁੱਕੀ ਨਹੀਂ ਜਾਂਦੀ। ਮਹਾਰਾਜ ਤੇਰੇ ਸਾਹਮਣੇ ਮੈਂ ਨੇਤਰ ਚੁੱਕ ਕੇ ਕਿਵੇਂ ਆਵਾਂ। ਸਾਹਿਬ ਨੇ ਅਸੀਸ ਦਿੱਤੀ ਪਰ ਬੋਲਣਾ ਫਿਰ ਵੀ ਘੱਟ, ਬਿਲਕੁਲ ਸਾਰਾ ਦਿਨ ਬਾਣੀ ਨਾਮ ਦਾ ਪਹਿਰਾ ਰਹਿਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਨੇ, 4th ਜੰਗ ਹੋਈ ਏ ਤੇ ਇਸ ਜੰਗ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਆਪ ਸ਼ਾਮਲ ਹੋਏ। 13 ਸਾਲ ਦੀ ਉਮਰ ਸਿੱਖ ਵਿਦਵਾਨ ਕਹਿੰਦੇ ਨੇ ਇਹ ਜੰਗ ਮਾਤਾਵਾਂ ਨੇ ਵੀ ਆਪ ਕਰਤਾਰਪੁਰ ਦੇ ਮਕਾਨ ਦੀਆਂ ਛੱਤਾਂ ਤੇ ਖਲੋ ਕੇ ਦੇਖੀਏ। ਇਸੇ ਜੰਗ ਵਿਚ ਪੈਂਦੇ ਖਾਂ ਮਾਰਿਆ ਗਿਆ ਤੇ ਜਦੋਂ ਜ਼ਮੀਨ ਤੇ ਡਿੱਗਿਆ, ਇਸੇ ਜੰਗ ਵਿਚ ਹੀ ਮੇਰੇ ਪ੍ਰੀਤਮ ਨੇ ਢਾਲ ਦੀ ਛਾਂ ਕਰਕੇ ਪੈਂਦੇ ਨੂੰ ਬਖਸ਼ਿਆ। ਸਾਧ ਸੰਗਤ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ, ਕਰਤਾਰਪੁਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਤੇ ਆਨੰਦ ਕਾਰਜ ਦੇ ਨਾਲ ਭਾਈ ਲਾਲ ਚੰਦ ਤੇ ਬੀਬੀ ਬਿਸ਼ਨ ਕੌਰ ਇਹਨਾਂ ਦੀ ਸਪੁੱਤਰੀ ਏ ਬੀਬੀ ਗੁਜਰੀ, ਜਿਹਨੂੰ ਆਪਾਂ ਮਾਤਾ ਗੁਜਰੀ ਕਹਿੰਦੇ ਆ, ਸਨ 1632 ਨੂੰ ਕਰਤਾਰਪੁਰ ਦੀ ਧਰਤੀ ਤੇ ਇਹ ਆਨੰਦ ਕਾਰਜ ਹੋਇਆ। ਤੇ ਅਸਲ ਵਿਚ ਮਾਤਾ ਗੁਜਰੀ ਦਾ ਜਿਹੜਾ ਅਸਲੀ ਪਿੰਡ ਸੀ ਨਾ ਪੇਕਾ ਪਿੰਡ, ਉਹ ਅੰਬਾਲੇ ਦੇ ਨੇੜੇ ਇੱਕ ਪਿੰਡ ਲਖਨੌਰ, ਭਾਈ ਲਾਲ ਚੰਦ ਲਖਨੌਰ ਦੇ ਰਹਿਣ ਵਾਲੇ ਸਨ, ਪਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆਪਣੀ ਬੱਚੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਜੀ ਨਾਲ ਕੀਤਾ ਤੇ ਸਾਧ ਸੰਗਤ ਮਾਤਾ ਗੁਜਰੀ ਜੀ ਨਾਲ ਜਦੋਂ ਵਿਆਹ ਹੋਇਆ ਆਨੰਦ ਕਾਰਜ ਹੋਇਆ। ਉਸ ਤੋਂ ਬਾਅਦ ਮੇਰੇ ਹਜ਼ੂਰ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਏ ਨੇ ਗੁਰੂ ਹਰਗੋਬਿੰਦ ਸਾਹਿਬ। ਮੈਂ ਪਿਛੋਕੜ ਵੀ ਥੋੜੀ ਜੀ ਅਰਜ਼ ਕਰ ਰਿਹਾ, ਜਦੋਂ ਕੀਰਤਪੁਰ ਆਏ ਨੇ ਤੇ ਇੱਥੇ ਵੀ ਗੁਰੂ ਤੇਗ ਬਹਾਦਰ ਜੀ ਜਾਂ ਤਾਂ ਸਾਰਾ ਦਿਨ ਅਕਾਂਤ ਪਹਾੜੀ ਵਿਚ ਟੇਕ ਕੇ ਨਾਮ ਜਪਣਾ, ਜਾਂ ਲੰਗਰ ਦੇ ਭਾਂਡਿਆਂ ਵਿਚ ਖਲੋਤੇ ਹੋਣਾ, ਜਾਂ ਸੰਗਤ ਦੇ ਜੋੜੇ ਝਾੜਦੇ ਹੋਣਾ, ਜਾਂ ਤੱਪੜ ਝਾੜਦੇ ਹੋਣਾ,
ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਦੀ ਕਿਸੇ ਨੇ ਉੱਚੀ ਹੱਸਦਾ ਨਹੀਂ ਤੱਕਿਆ। ਖਾਮੋਸ਼ ਤੇ ਗੰਭੀਰ ਨੇ ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨ ਸਪੁੱਤਰ ਕੋਲ ਨੇ ਤੇ ਕਹਿੰਦੇ ਨੇ ਉਸ ਵਕਤ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਕੀ ਹੋ ਗਿਆ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ, ਸਤਿਗੁਰੂ ਨੇ ਆਪਣੇ ਪੋਤਰੇ ਬਾਬੇ ਗੁਰਦਿੱਤੇ ਦੇ ਛੋਟੇ ਪੁੱਤਰ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਦਿੱਤੀ ਏ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਨਮਸਕਾਰ ਕੀਤੀ, ਗੁਰਗੱਦੀ ਦਿੱਤੀ, ਤੇ ਉਸ ਵਕਤ ਕਹਿੰਦੇ ਨੇ ਮਾਤਾ ਨਾਨਕੀ ਇਹਨਾਂ ਨੇ ਝੋਲੀ ਫੈਲਾ ਕੇ ਕਿਹਾ ਸੀ, ਸਤਿਗੁਰੂ ਮੇਰਾ ਪੁੱਤਰ ਤਾਂ ਸਾਰਾ ਦਿਨ ਕਿਸੇ ਨਾਲ ਬੋਲਦਾ ਨਹੀਂ, ਇਹ ਤਾਂ ਮਸੰਦਾਂ ਨਾਲ ਵੀ ਨਹੀਂ ਬੋਲਚਾਲ ਰੱਖਦਾ, ਗੁਰਗੱਦੀ ਤਾਂ ਦੇ ਦਿੱਤੀ ਤੁਸੀਂ ਪੋਤਰੇ ਨੂੰ, ਮੇਰੇ ਪੁੱਤਰ ਦਾ ਕੀ ਬਣੇਗਾ। ਉਸ ਤੋਂ ਬਾਅਦ ਬਾਬਾ ਸੂਰਜਮਲ ਆਇਆ ਤੇ ਉਹਨੇ ਮੱਥਾ ਟੇਕ ਕੇ ਕਿਹਾ ਸੀ, ਪਿਤਾ ਜੀ ਮੈਨੂੰ ਕੁਛ ਨਹੀਂ ਚਾਹੀਦਾ, ਬਸ ਇੱਕ ਕਿਰਪਾ ਕਰਿਓ, ਮੈਨੂੰ ਸਿੱਖ ਬੰਦੀ ਜਾਚ ਦੱਸ ਜਾਇਆ ਜੀ, ਮੈਂ ਸਿੱਖੀ ਨੂੰ ਕਮਾ ਲਵਾਂ। ਗੁਰੂ ਤੇਗ ਬਹਾਦਰ ਜੀ ਨੇ ਮੱਥਾ ਟੇਕਿਆ, ਕੇਵਲ ਪਿਤਾ ਗੁਰੂ ਦੇ ਦੀਦਾਰ ਕਰਕੇ ਨੇਤਰ ਸੇਜਲ ਹੋਏ ਨੇ ਬੈਰਾਗ ਵਿਚ, ਕਿਉਂਕਿ ਸਰੀਰਕ ਤੌਰ ਤੇ ਪਿਤਾ ਗੁਰੂ ਹੁਣ ਜਾ ਰਹੇ ਨੇ। ਜਦੋਂ ਮਾਤਾ ਨਾਨਕੀ ਨੇ ਕਿਹਾ ਸਤਿਗੁਰੂ ਮੇਰੇ ਪੁੱਤਰ ਬਾਰੇ, ਤੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਨਾਨਕੀ ਸਮਾਂ ਆਉਣ ਦੇ, ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਮੇਂ ਨਾਲ ਹੀ ਹੋ ਸਕਦੀਆਂ ਨੇ, ਯਾਦ ਰੱਖੀ ਤੇਰੇ ਘਰ ਦੇ ਅੰਦਰ ਇੱਕ ਪੋਤਰੇ ਨੇ ਪੈਦਾ ਹੋਣਾ ਜਿਹਨੇ ਖੜਕ ਪਕੜਨਾ ਆਪਣੇ ਹੱਥ ਅੰਦਰ, ਤੇ ਤੇਰੇ ਪੋਤਰੇ ਨੇ ਜੋ ਕੁਝ ਕਰ ਦੇਣਾ ਅਜੇ ਤੀਕਰਾ ਦੁਨੀਆਂ ਵਿਚ ਕਿਸੇ ਨੇ ਕੀਤਾ ਨਹੀਂ ਹੋ, ਤੇ ਜਿਸ ਪੁੱਤਰ ਦੀ ਤੂੰ ਗੱਲ ਕਰਨੀ ਏ ਤੇਰੇ ਪੁੱਤਰ ਨੇ ਜੋ ਕੁਝ ਕਰਨਾ ਅੱਜ ਤੱਕ ਕਿਸੇ ਨੇ ਕੀਤਾ ਨਹੀਂ, ਤੇ ਅਗਾਂਹ ਪਤਾ ਨਹੀਂ ਕੋਈ ਕਰੇ ਕਿ ਨਾ। ਸਾਹਿਬ ਨੇ ਕੋਲ ਬੁਲਾ ਕੇ ਮਾਤਾ ਨਾਨਕੀ ਜੂ ਆਪਣਾ ਇੱਕ ਰੁਮਾਲ ਦਿੱਤਾ, ਇੱਕ ਕਤਾਰ ਦਿੱਤੀ, ਤੇ ਇੱਕ ਮੇਰੇ ਸਤਿਗੁਰੂ ਨੇ ਪੋਥੀ ਦਿੱਤੀ, ਤੇ ਨਾਲ ਕਹਿ ਦਿੱਤਾ ਅੱਜ ਤੋਂ ਬਾਅਦ ਤੁਸੀਂ ਕੀਰਤਪੁਰ ਨਹੀਂ, ਤੁਸੀਂ ਬਕਾਲੇ ਦੀ ਧਰਤੀ ਤੇ ਚਲੇ ਜਾਓ। ਜਿਹੜਾ ਪਿੰਡ ਬਕਾਲਾ ਇਹ ਬਾਬਾ ਬਕਾਲਾ ਬਾਅਦ ਵਿਚ ਬਣੇ, ਪਹਿਲਾ ਸ਼ਬਦ ਬਕਾਲਾ ਸੀ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਸਾਧ ਸੰਗਤ ਇੱਕ ਮੈਂ ਅਰਜ਼ ਕਰਾਂ, ਇੱਥੇ ਇੱਕ ਭਾਈ ਮਹਿਰਾ ਨਾਂ ਦਾ ਸਿੱਖ ਰਹਿੰਦਾ ਸੀ, ਉਹਨੇ ਘਰ ਸੋਹਣਾ ਬਣਾਇਆ, ਇਹ ਹੀ ਬਾਬੇ ਬਕਾਲੇ ਮਾਤਾ ਗੰਗਾ ਜੀ ਨੇ ਚਲਾਣਾ ਕੀਤਾ। ਉਸ ਭਾਈ ਮਹਿਰੇ ਨੇ ਅਰਜ਼ ਕੀਤੀ ਸੀ, ਗੁਰੂ ਹਰਗੋਬਿੰਦ ਸਾਹਿਬ ਮੇਰੇ ਘਰ ਅੰਦਰ ਕੁਝ ਦਿਨ ਟਿਕੋ, ਤੇ ਸਾਹਿਬ ਨੇ ਕਿਹਾ ਸੀ ਕੁਝ ਦਿਨ ਨਹੀਂ ਕਈ ਸਾਲ ਮੈਂ ਤੇਰੇ ਘਰ ਅੰਦਰ ਟਿਕਾਂਗਾ, ਪਰ ਪਿਆਰਿਆ ਆਵਾਂਗਾ ਮੈਂ ਕਿਸੇ ਹੋਰ ਰੂਪ ਦੇ ਅੰਦਰ। ਅੱਜ ਉਹ ਗੁਰੂ ਤੇਗ ਬਹਾਦਰ ਜੀ ਪੋਥੀ ਕਤਾਰ ਤੇ ਗੁਰਦੇਵ ਦੀ ਬਖਸ਼ੇ ਹੋਏ ਇਹ ਜਿਹੜੇ ਬਸਤਰ ਨੇ ਰੁਮਾਲ ਨੇ ਇਹਨਾਂ ਨੂੰ ਲੈ ਕੇ ਬਾਬੇ ਬਕਾਲੇ ਚਲੇ ਗਏ ਨੇ। ਹੁਣ ਆਪਾਂ ਫਿਰ ਪਿਛੋਕੜ ਵੱਲ ਆਈਏ, ਗੁਰੂ ਹਰਿਰਾਇ ਸਾਹਿਬ ਗੁਰੂ ਬਣੇ ਨੇ, 2200 ਘੋੜ ਅਸਵਾਰ ਇਹਨਾਂ ਦੇ ਨਾਲ ਏ। ਗੁਰੂ ਹਰਿਰਾਇ ਸਾਹਿਬ ਦੇ ਘਰ ਦੋ ਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਏ ਰਾਮ ਰਾਏ, ਛੋਟੇ ਦਾ ਨਾਮ ਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਰਾਮ ਰਾਏ ਨੇ ਜਦੋਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਸੱਦਾ ਭੇਜਿਆ ਔਰੰਗਜ਼ੇਬ ਨੇ ਦਿੱਲੀ, ਤੇ ਸਾਹਿਬ ਨੇ ਰਾਮ ਰਾਏ ਨੂੰ ਭੇਜਿਆ, ਤੇ ਜਦੋਂ ਤੋਰਨ ਲੱਗੇ ਨੇ ਤੇ ਇੱਕ ਗੱਲ ਕਹੀ ਸੀ ਗੁਰੂ ਹਰਿਰਾਇ ਸਾਹਿਬ ਨੇ, ਬੇਟਾ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਨਿਵਾਸ ਹੋਵੇਗਾ, ਪਰ ਇੱਕ ਗੱਲ ਚੇਤੇ ਰੱਖੀ ਗੁਰੂ ਨਾਨਕ ਦਾ ਬਣ ਕੇ ਰਹੀ, ਤੇਰੀ ਰਸਨਾ ਤੇ ਗੁਰੂ ਨਾਨਕ ਬੋਲਣਗੇ। ਰਾਮ ਰਾਏ ਗਏ, ਕਹਿੰਦੇ ਨੇ ਉਥੇ ਪਹੁੰਚ ਕੇ ਇਹਨਾਂ ਨੇ 72 ਕਰਾਮਾਤਾਂ ਦਿਖਾਈਆਂ ਨੇ, ਕੇਵਲ ਕਰਾਮਾਤ ਨਹੀਂ ਉਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਆਪਣੀ ਜ਼ਬਾਨ ਨਾਲ ਚੇਂਜ ਕੀਤਾ, ਮੁਸਲਮਾਨ ਦੀ ਥਾਂ ਤੇ ਬੇਈਮਾਨ ਸ਼ਬਦ ਵਰਤਿਆ, ਤੇ ਮੇਰੇ ਸਾਹਿਬ ਨੇ ਕਹਿ ਦਿੱਤਾ ਰਾਮ ਰਾਏ ਨੂੰ ਕਹਿ ਦਿਓ ਅੱਜ ਤੋਂ ਬਾਅਦ ਮੇਰੇ ਘਰ ਵਿਚ ਨਾ ਆਵੇ, ਜਿਹੜੇ ਪਾਸੇ ਮਰਜ਼ੀ ਚਲੇ ਜਾਏ। ਗੁਰੂ ਨਾਨਕ ਦੀ ਬਾਣੀ ਨੂੰ ਤਬਦੀਲ ਕਰਨ ਵਾਲਾ ਭਾਵੇਂ ਜ਼ਬਾਨੀ ਤੌਰ ਤੇ ਬਦਲਦਾ ਹੈ, ਉਹਨੂੰ ਗੁਰੂ ਨਾਨਕ ਦੇ ਘਰ ਵਿਚ ਕੋਈ ਵੀ ਥਾਂ ਨਹੀਂ। ਬਾਣੀ ਦਾ ਅਦਬ ਵਾਧੇ। ਮੈਂ ਅਰਜ਼ ਕਰਾਂ ਗੁਰੂ ਹਰਿਰਾਇ ਸਾਹਿਬ ਨੇ ਫਿਰ ਗੱਦੀ 5 ਸਾਲ ਤੇ ਕੁਝ ਮਹੀਨੇ ਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹਨਾਂ ਨੂੰ ਗੁਰੂ ਨਾਨਕ ਜੀ ਦੀ ਗੱਦੀ ਤੇ ਬਿਠਾ ਦਿੱਤਾ, ਤੇ ਇੱਕ ਗੱਲ ਕਹੀ ਮੇਰੇ ਪੁੱਤਰ ਧਿਆਨ ਰੱਖੀ, ਪਹਿਲੀ ਗੱਲ ਦਿੱਲੀ ਜਾਣ ਤੋਂ ਸੰਕੋਚ ਕਰੀ ਕਿਉਂਕਿ ਦਿੱਲੀ ਗੁਰੂ ਨਾਨਕ ਦੇ ਘਰ ਵਿਚ ਪਾੜਾ ਪਾਉਣਾ ਚਾਹੁੰਦੀ ਆ। ਉਹਨਾਂ ਨੇ ਰਾਮ ਰਾਏ ਨੂੰ ਭਰਮਾਲਿਆ ਤੇ ਜੇ ਪੁੱਤਰ ਤੂੰ ਦਿੱਲੀ ਚਲਾ ਵੀ ਗਿਓ ਤੇ ਮਲੇਸ਼ ਬਿਰਤੀ ਵਾਲਾ ਔਰੰਗਜ਼ੇਬ ਆਪਣਾ ਸੀਸ ਤੇ ਦੇਣਾ ਪੈ ਜਾਏ, ਤਨ ਤਾਂ ਤਿਆਗਣਾ ਪੈ ਜਾਏ ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਉਹਦੇ।
ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਰਾਮ ਰਾਏ ਨੇ ਦਾਅਵਾ ਕੀਤਾ ਕਿ ਮੈਂ ਗੱਦੀ ਦਾ ਹੱਕਦਾਰ ਹਾਂ, ਪਰ ਇਧਰ ਤੇਗ ਬਹਾਦਰ ਮੇਰੇ ਸਤਿਗੁਰੂ ਬਾਬੇ ਬਕਾਲੇ ਦੀ ਧਰਤੀ ਤੇ ਟਿਕ ਗਏ ਨੇ, ਸਾਰਾ ਦਿਨ ਭਜਨ ਬੰਦਗੀ ਕਰਨੀ ਏ, ਮਾਤਾ ਨਾਨਕੀ ਮਾਤਾ ਗੁਜਰੀ ਜੀ ਸੇਵਾ ਤਾਂ ਕਰਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੰਖੇਪ ਵਿਚ ਅਰਜ ਕਰਾਂ, ਔਰੰਗਜ਼ੇਬ ਨੇ ਦਿੱਲੀ ਬੁਲਾਇਆ, ਸਾਹਿਬ ਨਹੀਂ ਮੰਨੇ। ਰਾਜਾ ਜੈ ਸਿੰਘ ਆਇਆ, ਕਹਿੰਦਾ ਦਾਤਾ ਸੰਗਤ ਦੇ ਲਈ ਆ ਜਾਓ। ਸਾਹਿਬ ਨੇ ਕਿਹਾ ਸੰਗਤ ਲਈ ਜਿੱਥੇ ਕਹੋਗੇ ਮੈਂ ਜਾਵਾਂਗਾ, ਪਰ ਬਾਦਸ਼ਾਹ ਦੇ ਸੱਦੇ ਤੇ ਮੈਂ ਦਿੱਲੀ ਬਿਲਕੁਲ ਨਹੀਂ ਜਾਣਾ। 5 ਸਾਲ ਤੇ ਕੁਝ ਮਹੀਨੇ ਦੀ ਉਮਰ ਤੇ ਹੁਣ ਸਤਿਗੁਰੂ 2 ਸਾਲ ਹੋਰ ਲੰਘੇ ਨੇ। ਜਦੋਂ ਦਿੱਲੀ ਨੂੰ ਤੁਰੇ ਨੇ, ਸਿੱਖ ਸੰਗਤਾਂ ਨਾਲ ਨੇ, ਸਾਹਿਬ ਨੇ ਰੋਪੜ ਤੋਂ ਪਿੱਛੇ ਸੰਗਤਾਂ ਨੂੰ ਤੋਰ ਦਿੱਤਾ, ਆਪ ਦਿੱਲੀ ਪਹੁੰਚੇ ਨੇ, ਜੈ ਸਿੰਘ ਦੇ ਬੰਗਲੇ ਵਿਚ ਨਿਵਾਸ ਕੀਤਾ। ਔਰੰਗਜ਼ੇਬ ਨੇ ਤਰਲੇ ਲਏ ਨੇ ਕਿ ਮੈਨੂੰ ਦਰਸ਼ਨ ਦੇ ਦਿਓ, ਤੇ ਸਾਹਿਬ ਇੱਕੋ ਗੱਲ ਕਹਿੰਦੇ ਨੇ, ਨਹਿ ਮਲੇਸ਼ ਕੋ ਦਰਸ਼ਨ ਦੇਣਾ, ਇਸ ਮਲੇਸ਼ ਨੂੰ ਅਸੀਂ ਦਰਸ਼ਨ ਨਹੀਂ ਦੇਣਾ। ਸਾਧ ਸੰਗਤ ਇੱਥੇ ਉਹਨੇ ਧੱਕਾ ਜੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪਰਵਾਹ ਨਹੀਂ ਕੀਤੀ। ਅੱਜ ਉਸ ਦਿੱਲੀ ਦੀ ਧਰਤੀ ਤੇ ਚੇਚਕ ਦਾ ਰੋਗ ਚੱਲ ਪਿਆ, ਲੋਕ ਬਿਮਾਰ ਨੇ, ਪਰ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਕੋਈ ਇਹਨਾਂ ਦੇ ਦੀਦਾਰ ਕਰਦਾ ਉਹਦਾ ਰੋਗ ਕੱਟਿਆ ਜਾਂਦਾ, ਸਤਿਗੁਰੂ ਦੇ ਚਰਨਾਂ ਦੇ ਜਲ ਨਾਲ ਰੋਗ ਕੱਟਿਆ ਜਾਂਦਾ। ਖੈਰ ਅੱਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਦੇ ਬੰਗਲੇ ਅੱਗੇ ਔਰੰਗਜ਼ੇਬ ਅੱਧੀ ਘੜੀ ਖਲੋਤਾ ਰਿਹਾ ਕਿ ਮੈਨੂੰ ਦਰਸ਼ਨ ਹੋ ਜਾਣ। ਸਾਹਿਬ ਨੇ ਦਰਵਾਜ਼ੇ ਬੰਦ ਕਰਾ ਦਿੱਤੇ। ਸਾਧ ਸੰਗਤ ਔਰੰਗਜ਼ੇਬ ਨੇ ਫਿਰ ਕਿਹਾ ਕਿ ਜੇ ਦਰਸ਼ਨ ਨਹੀਂ ਦੇਣੇ ਮੇਰੇ ਬਾਰੇ ਕੋਈ ਸ਼ਬਦ ਕਹਿ ਦਿਓ, ਤੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ ਮੇਰੇ ਗੁਰੂ ਨਾਨਕ ਸਾਹਿਬ ਦਾ, ਕਹਿਣ ਲੱਗੇ ਉਹਨੂੰ ਕਹਿ ਦਿਓ ਤੂੰ ਕਾਹਦਾ ਮਾਣ ਕਰਨਾ, ਕਿਆ ਖਾਧਾ ਕਿਆ ਪਹਿਨਦਾ ਹੋਏ, ਜਾਮਣ ਨਾਹੀ ਸੱਚਾ ਸੋਏ, ਕਿਆ ਮੇਵਾ ਕਿਉਂ ਕਿਆ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਨਸ਼ਕ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਪਰ ਇੱਕ ਗੱਲ ਰੱਖੀ ਕਹਿ ਦਿਓ ਬਾਦਸ਼ਾਹ ਨੂੰ, ਨਾਨਕ ਸੱਚੇ ਨਾਮ ਬਿਣ ਸਭੇ ਢੋਲ ਵੀ। ਸਤਿਗੁਰੂ ਇੱਥੇ ਆਪ ਵੀ ਸਾਹਿਬ ਉੱਪਰ ਇਸ ਬਿਮਾਰੀ ਨੇ ਹੱਲਾ ਕੀਤਾ। ਕੁਝ ਵਿਦਵਾਨ ਤਾਂ ਇਹ ਵੀ ਮੰਨਦੇ ਨੇ ਭਾਈ ਗੁਰਦਾਸ ਦੂਜਾ ਇਹਨਾਂ ਦੇ ਮਾਤਾ ਕੋਲ ਨੇ, ਸਤਿਗੁਰੂ ਅੱਜ ਆਪਣੇ ਬਿਸਤਰ ਤੇ ਪਏ ਨੇ, ਕਿੰਨੇ ਦਿਨ ਹੋ ਗਈ ਉਸ ਭੂਕੀ ਨੇ ਦੱਬਿਆ ਹੋਇਆ, ਤੇ ਜਦੋਂ ਨੇਤਰ ਖੋਲਦੇ ਨੇ ਕੇਵਲ ਪਿਆਰੇ ਦੀ ਯਾਦ ਵਿਚ, ਤੇ ਅੱਜ ਕਹਿੰਦੇ ਨੇਤਰ ਖੋਲੇ ਨੇ, ਬੋਲੇ ਨੇ ਮਾਤਾ ਕੋਲ, ਤੇ ਪੁੱਛਦੀ ਏ ਪੁੱਤਰ ਅਜੇ ਤਾਂ ਉਮਰ ਬਿਲਕੁਲ ਛੋਟੀ ਏ, ਤੇ ਅੱਗੋ ਸਾਹਿਬ ਕਹਿੰਦੇ ਨੇ ਮਾਂ ਇਹ ਨਾ ਦੇਖ ਉਮਰ ਛੋਟੀ ਏ, ਬਸ ਤੂੰ ਇਹ ਦੇਖ ਕਿ ਗੁਰੂ ਨਾਨਕ ਦੀ ਕਿਰਪਾ ਨਾਲ ਉਸ ਮਾਲਕ ਦੇ ਚਰਨਾਂ ਨਾਲ ਮੇਰੀ ਬਣ ਆਈ, ਉਮਰ ਦੀ ਗੱਲ ਨਹੀਂ, ਦੇਖ ਉਹਦੇ ਨਾਲ ਬਣ ਆਈ ਏ। ਸਾਹਿਬ ਫਿਰ ਉਸ ਭੂਕੀ ਵਿਚ ਪੈ ਗਏ ਨੇ। ਕਹਿੰਦੇ ਨੇ ਸਤਿਗੁਰੂ ਨੇ ਫਿਰ ਜਦੋਂ ਨੇਤਰ ਖੋਲੇ ਤੇ ਸਿੱਖ ਸੰਗਤ ਖਲੋਤੀ ਸੀ, ਉਸ ਵਕਤ ਸਿੱਖਾਂ ਦੇ ਨੇਤਰਾਂ ਵਿਚ ਨੀਰ ਸੀ, ਤੇ ਹੱਥ ਜੋੜ ਕੇ ਪੁੱਛਿਆ ਸੀ ਦਾਤਾ ਐਸ ਸੰਗਤ ਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ, ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਨਾਰੀਅਲ ਮੰਗਾਇਆ, 5 ਪੈਸੇ ਮੰਗਾਏ, ਥਾਲ ਵਿਚ ਨਾਰੀਅਲ ਰੱਖਿਆ, ਤੇ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਉੱਠ ਨਹੀਂ ਸਕਦੇ, ਆਪਣੇ ਸੱਜੇ ਹੱਥ ਨਾਲ ਨਾਰੀਅਲ ਦੀਆਂ 3 ਪਰਿਕਰਮਾ ਕੀਤੀਆਂ, ਤੇ ਜਿਹੜੇ ਅੰਤਲੇ ਸ਼ਬਦ ਕਹਿ, ਸਿੱਖਾਂ ਪੁੱਛਿਆ ਹੁਣ ਕਿਹਦੇ ਕੁਲ ਜੋਤ ਏ, ਤੇ ਉੱਤਰ ਸੀ ਬਾਬਾ ਬਸੇ ਗ੍ਰਾਮ ਬਕਾਲੇ। ਬਾਬਾ ਬਕਾਲਾ ਸ਼ਬਦ ਨਹੀਂ ਵਰਤਿਆ, ਬਾਬਾ ਸ਼ਬਦ ਵੱਖ ਵਰਤਿਆ, ਬਕਾਲਾ ਵੱਖ ਵਰਤਿਆ। ਕਹਿਣ ਲੱਗੇ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਸਾਡੇ ਬਾਬਾ ਜੀ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ, ਅੱਜ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਤੇ ਉਹ ਮਾਲਕ ਨੇ, ਤੇ ਸਿੱਖ ਸੰਗਤ ਦੀ ਸੰਭਾਲ ਉਹ ਕਰਨਗੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ, ਜਿਹਦੇ ਹੱਥ ਗੁਰਗੱਦੀ ਵਾਲਾ ਨਾਰੀਅਲ ਭੇਜਣਾ ਸੀ, ਉਹਦਾ ਨਾਮ ਸੀ ਪਿਆਰਿਓ ਭਾਈ ਦਰਗਾਹ ਮਲ, ਉਹ ਆਇਆ ਦਿੱਲੀ ਤੋਂ ਨੇ ਤੁਰਨਾ। ਧੰਨ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ, ਜਦੋਂ ਇਹ ਸਮਝ ਪੈ ਗਈ ਕਿ ਬਾਬਾ ਬਸੇ ਗਲਾਮ ਬਕਾਲੇ, ਧੀਰ ਮਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਏ, ਕਰਤਾਰਪੁਰ ਤੋਂ ਦੌੜਿਆ, ਇਹਨੇ ਆ ਕੇ ਬਾਬੇ ਬਕਾਲੇ ਸ਼ਬਦ ਬਕਾਲਾ ਸੀ ਉਸ ਵਕਤ, ਪਰ ਅੱਜ ਤੋਂ ਬਾਅਦ ਬਾਬਾ ਬਕਾਲਾ ਬਣ ਗਿਆ, ਇਹਨੇ ਆਪਣੇ ਮਸੰਦਾਂ ਦਾ ਜਾਲ ਪਸਾਰ ਦਿੱਤਾ, ਗੱਦੀ ਲਾ ਕੇ ਬੈਠ ਗਿਆ। ਹੁਣ ਸੰਗਤ ਜਿਹੜੀ ਏ ਉਹ ਪਪੀਏ ਦੀ ਤਰ੍ਹਾਂ ਪਿਆਸੀ ਏ, ਭਾਲ ਕਰਦੀ ਏ ਗੁਰੂ ਨਾਨਕ ਦੀ ਜੋਤ ਕਿੱਥੇ ਵੇ। ਸੰਗਤ
बेबोले जिवें मच्छी पानी तो बिना तड़प दिए, पर गुरु तेग बहादुर जी तां एकांत विच बैठे ने, कदी रात नूं निकलना नहीं तां चुप करके सारा दिन टिके रहना। साध संगत इधर 22 मंजियां सिख विद्वाना ने लिखिया ने, लग गईया ने, थां थां ते अपने आप नूं गुरु दसन लग पए ने। असी गुरु नानक दी जोत आ, ते जदों माता नानकी तक दीए सिख संगत बेबले पूरा गुरु दिसदा नहीं, उदास हुंदे ने, नेत्रां विच नीर भर के वापस आ जांदे ने, ते मां कहिंदी है पुत्तर तेरे कोल गुरु जोत है, मैनूं पता तेरे पिता जी बचन कह के गए ने, अज ओ बचन पूरा होण लगा है, तुसी बाहर प्रगट क्यों नहीं हुंदे। गुरु तेग बहादुर जी खामोश ने। उस वक्त माता नानकी जी ने एक पत्रिका भेजी है गोइंदवाल दी धरती से, गोइंदवाल दी धरती ते गुरु अमरदास जी दी अंश विचों एक बजुर्ग ने जिन्हां दा नाम है भाई द्वारका दास जी, उन्हां नूं कह भाई द्वारका दास आओ, सिख संगत नूं कोई थां नहीं दिसदी पई, गुरु नूं प्रगट कौन करेगा जे सिख ना आए। दूजी पत्रिका भेजीए भाई गड़िए नूं, अमृतसर दा सरदालु सिख है, गुरु अर्जन साहब दे वेले दा, भाई गड़िया जी आओ, अज गुरु नूं प्रगट करना ते सिखां ने करना। भाई द्वारका दास गोइंदवाल तो आ गए ने, भाई गड़िया जी अमृतसर तो आ गए ने, ते उधरों भाई दरगामल दिल्ली तो तुरिया है कि मेरे सतगुरु गुरु तेग बहादुर जी लई ओ निशान लैके जिहड़ा गुरु हर कृष्ण साहब ने दिता। बाबे बकाले दी धरती ते इन्नी देर नूं मक्खन शाह लबाणे दी एक घटना जिहड़ी है ओह इहदे नाल बड़ी संबंधित है। ਇਹ ਮੁਗਲ ਫੌਜਾਂ ਦੀ ਰਸਤ ਧੋਣ ਦਾ ਕੰਮ ਕਰਦਾ ਸੀ, ਬੜਾ ਤਕੜਾ ਵਪਾਰੀ ਸੀ। ਭਾਈ ਮੱਖਣ ਸ਼ਾਹ ਦਾ ਬੇੜਾ ਫਸ ਗਿਆ, ਦਲਦਲ ਵਿਚ ਕੁਝ ਕਹਿੰਦੇ ਨੇ ਡੁੱਬਣ ਲੱਗਾ ਹੈ, ਤੇ ਜਦੋਂ ਸਾਰਿਆਂ ਨੇ ਕਿਹਾ ਕਿ ਮੱਖਣ ਸ਼ਾਹ ਹੁਣ ਡੁੱਬਣ ਤੋਂ ਬਿਨਾਂ ਕੋਈ ਚਾਰਾ ਨਹੀਂ, ਕੋਈ ਨਹੀਂ ਬਚਾ ਸਕਦਾ, ਤੇ ਉਸ ਮੱਖਣ ਸ਼ਾਹ ਨੇ ਆਪਣਾ ਮੂੰਹ ਹੱਥ ਧੋਤਾ ਹੈ ਤੇ ਕਹਿਣ ਲੱਗਾ ਟਿਕ ਜਾਓ, ਨੇਤਰ ਬੰਦ ਕਰਕੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਟਿਕਾਇਆ ਹੈ, ਤੇ ਕਹਿੰਦੇ ਨੇ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਸ਼ਲੋਕ ਪੜਨ ਦੀ ਦੇਰ ਸੀ, ਮੱਖਣ ਸ਼ਾਹ ਦਾ ਬੇੜਾ ਡੋਲਦਾ ਹੋਇਆ ਕਿਨਾਰੇ ਤੇ ਲੱਗਣ ਲੱਗਾ। ਉਥੇ ਲਿਖਦੇ ਨੇ ਵਿਦਵਾਨ, ਕਹਿਣ ਲੱਗੇ ਕਰ ਚਿੱਤ ਅਕਾਗਰ ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ, ਮਿਟੈ ਭਰਮ ਮਨ ਗੁਰਲੇ ਪਛਾਣ। ਤੇ ਉਥੇ ਉਹਨੇ ਕਿਹਾ ਸੀ ਦਾਤਾ ਬੜੇ ਦਿਨ ਹੋ ਗਏ ਨੇ ਕਿਰਤ ਕਰਦਿਆਂ, ਮੈਂ ਆਵਾਂਗਾ, ਦਸਵੰਤ ਦੀ ਮਾਇਆ ਭੇਟ ਕਰਨੀ ਏ। ਮੱਖਣ ਸ਼ਾਹ ਪਹਿਲਾਂ ਬਾਬੇ ਬਕਾਲੇ ਨਹੀਂ ਆਇਆ, ਪਹਿਲਾਂ ਦਿੱਲੀ ਪਹੁੰਚਿਆ, ਤੇ ਜਦੋਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ, ਤੇ ਉੱਤਰ ਮਿਲਿਆ ਮੱਖਣ ਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ ਨੇ, ਤੇ ਇੱਕ ਸ਼ਬਦ ਕਹਿ ਕੇ ਗਏ ਨੇ ਬਾਬਾ ਬਸੇ ਗ੍ਰਹਿ ਬਕਾਲੇ। ਮੱਖਣ ਸ਼ਾਹ ਨੂੰ ਯਕੀਨ ਏ ਜੋ ਗੁਰੂ ਨੇ ਬਚਨ ਕਹਿ, ਸਤਿਗੁਰੂ ਉਸੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਅੱਜ ਮੱਖਣ ਸ਼ਾਹ ਜਦੋਂ ਵਾਹੋਦਾਹੀ ਪਹੁੰਚਿਆ, 500 ਇਹਦਾ ਸਿਪਾਹੀ ਸ਼ਸਤਰ ਬੱਧ ਜਿਹੜਾ ਸੀ ਇਹਦੇ ਨਾਲ, ਇਹਦੀ ਘਰਵਾਲੀ ਇਹਦੇ ਪੁੱਤਰ ਨਾਲ ਨੇ, ਤੇ ਜਦੋਂ ਪਤਾ ਲੱਗਾ ਮੱਖਣ ਸ਼ਾਹ ਆ ਗਿਆ, ਤੇ ਸਾਰਿਆਂ ਮਸੰਦਾਂ ਨੇ ਪਖੰਡੀਆਂ ਨੇ ਆਪਣਾ ਜਾਲ ਉਹਦੇ ਵੱਲ ਬੁੰਨਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਨੂੰ ਸਾਰੇ ਕਹਿੰਦੇ ਨੇ ਆਹ ਗੁਰੂ ਨਾਨਕ। ਮੱਖਣ ਸ਼ਾਹ ਦੇ ਮਨ ਨੂੰ ਪਹਿਲੀ ਇੱਕ ਠੋਕਰ ਲੱਗੀ, ਮਨਾ ਗੁਰੂ ਨਾਨਕ ਦਾਤਾ ਏ, ਮੰਗਤਾ ਨਹੀਂ, ਜਿਹੜੇ ਲੋਕ ਅੱਗੇ ਹੋ ਕੇ ਮੈਨੂੰ ਪ੍ਰੇਰਦੇ ਨੇ ਇਹ ਤਾਂ ਭਿਖਾਰੀਆਂ ਦੀ ਤਰ੍ਹਾਂ ਮੰਗਦੇ ਪਏ ਨੇ, ਉਹਦੇ ਦਰ ਤੇ ਤਾਂ ਸ਼ਹਿਨਸ਼ਾਹ ਭਿਖਾਰੀ ਬਣੇ ਨੇ, ਤੇ ਇਹਨੇ ਸ਼ਹਿਨਸ਼ਾਹ ਨੂੰ ਭਿਖਾਰੀ ਬਣਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਨੇ ਇੱਕ ਗੱਲ ਕਹੀ, ਕਹਿੰਦਾ ਸਤਿਗੁਰੂ ਮੈਨੂੰ ਪਤਾ ਨੀ ਤੂੰ ਕਿੱਥੇ ਵੇ, ਪਰ ਜਿਵੇਂ ਡੁੱਬਦੇ ਬੇੜੇ ਤੂੰ ਕਿਨਾਰੇ ਲਾਏ ਨੇ, ਤੂੰ ਕਿਰਪਾ ਕਰੀ, ਹੁਣ ਮਨ ਦਾ ਬੇੜਾ ਡੁੱਬਦਾ ਪਈ, ਸਮਝ ਨੀ ਪੈਂਦੀ ਤੂੰ ਕਿੱਥੇ ਵੇ, ਉਥੇ ਬੇੜੇ ਤੂੰ ਬਾਹਰ ਲਾਏ ਸਮੁੰਦਰ ਵਿਚ, ਇਥੇ ਪਖੰਡੀਆਂ ਦੇ ਪਾਣੀ ਵਿਚੋਂ ਬੇੜਾ ਕਿਨਾਰੇ ਲਾ ਦੇਈ, ਤੇ ਅਸਲ ਵਿਚ ਮੇਰਾ ਗੁਰੂ ਤੇਗ ਬਹਾਦਰ ਲਾਉਂਦੇ ਹੀ ਬੇੜੇ ਕਿਨਾਰੇ ਰਿਹਾ। ਕਦੀ ਕਿਸੇ ਦਾ ਬੇੜਾ ਮਨ ਦਾ ਡੁੱਬਣ ਲੱਗਾ, ਉਹਨੂੰ ਸ਼ਬਦ ਦਾ ਲਾ ਕੇ ਚੱਪੂ ਗੁਰੂ ਨੇ ਕਿਨਾਰੇ ਲਾ ਦਿੱਤਾ, ਜੇ ਕਿਸੇ ਦਾ ਦੂਸਰਾ ਬੇੜਾ ਡੁੱਬਣ ਲੱਗਾ ਉਹਨੂੰ ਮੋਢਾ ਲਾ ਕੇ ਕਿਨਾਰੇ ਲਾ ਦਿੱਤਾ, ਤੇ ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਣ ਲੱਗਾ ਤੇ ਸਤਿਗੁਰੂ ਨੇ ਸੀਸ ਲਾ ਕੇ ਉਸ ਬੇੜੇ ਨੂੰ ਕਿਨਾਰੇ ਲਾ ਦਿੱਤਾ। ਸਤਿਗੁਰੂ ਬੇੜੇ ਨੂੰ ਕਿਨਾਰੇ ਲਾਉਂਦੇ ਨੇ, ਇਹੀ ਕਾਰਨ ਗੁਰੂ ਪਦ ਦੀ ਵਿਆਖਿਆ ਹੀ ਇਹ ਵੇ ਕਿ ਸਤਿਗੁਰੂ ਪਾਰ ਕਰਦੇ ਨੇ। ਖੈਰ ਮੈਂ ਸੰਖੇਪ ਵਿਚ ਅਰਜ਼ ਕਰਾਂ, ਮੱਖਣ ਸ਼ਾਹ ਨੇ ਸਭ ਨੂੰ ਮੋਹਰਾਂ ਰੱਖੀਆਂ, ਤੁਸੀਂ ਜਾਣਦੇ ਹੋ
ਕਈਆਂ ਕਿਹਾ ਧੀਰ ਮਲ ਕੁਲ ਗੁਰੂ ਗ੍ਰੰਥ ਸਾਹਿਬ ਏ, ਇਹ ਗੁਰੂ ਏ। ਤੇ ਉਸ ਵਕਤ ਇੱਕ ਗੱਲ ਨੂੰ ਸਮਝਣਾ, ਸਤਿਗੁਰੂ ਨੇ ਸ਼ਬਦ ਵਰਤਿਆ ਬਾਬਾ ਬਕਾਲਾ, ਬਾਬੇ ਸ਼ਬਦ ਦਾ ਅਰਥ ਏ ਕੋਈ, ਇਹਦਾ ਭਾਵ ਏ ਧਿਆਨ ਰੱਖਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਦੇ ਬਾਬੇ ਦਾ ਅਰਥ ਇੱਥੇ ਦਾਦਾ ਏ, ਉਹਨਾਂ ਦੇ ਦਾਦੇ ਨੇ ਬਾਬਾ ਗੁਰਦਿੱਤਾ ਜੀ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਿਤਾ ਨੇ ਗੁਰੂ ਹਰਿ, ਗੁਰੂ ਹਰਿ ਸਾਹਿਬ ਦੇ ਪਿਤਾ ਨੇ ਬਾਬਾ ਗੁਰਦਿੱਤਾ ਜੀ। ਇਹਦਾ ਮਤਲਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਾਦਾ ਬਾਬਾ ਗੁਰਦਿੱਤਾ ਜੀ। ਤੇ ਅਕਸਰ ਅਸੀਂ ਬਾਬੇ ਦੇ ਭਰਾ ਨੂੰ ਬਾਬਾ ਹੀ ਕਹਿੰਦੇ ਹਾਂ, ਤੇ ਬਾਬੇ ਗੁਰਦਿੱਤੇ ਦਾ ਛੋਟਾ ਭਰਾ ਨੇ ਗੁਰੂ ਤੇਗ ਬਹਾਦਰ ਜੀ, ਇਸੇ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੇਗ ਬਹਾਦਰ ਪਿਤਾ ਜੀ ਲਈ ਬਾਬਾ ਸ਼ਬਦ ਵਰਤਿਆ ਸੀ। ਕਹਿਣ ਲੱਗੇ ਮੇਰਾ ਦਾਦਾ ਬਕਾਲੇ ਦੀ ਧਰਤੀ ਤੇ ਰਹਿੰਦਾ ਹੈ, ਜਿਨ੍ਹਾਂ ਗੁਰੂ ਬਣੇ ਸਾਧ ਸੰਗਤ, ਮੱਖਣ ਸ਼ਾਹ ਨੇ ਸਾਰਿਆਂ ਨੂੰ ਮਾਇਆ ਦਿੱਤੀ ਪਰ ਕਿਸੇ ਨੇ ਕਿਹਾ ਨੀ ਮੱਖਣ ਸ਼ਾਹ, ਦਸਵੰਤ ਦੀ ਮਾਇਆ ਤਾਂ ਜ਼ਿਆਦਾ ਬਣਦੀ ਏ। ਜਦੋਂ ਚਿੰਤਾ ਤੁਰ ਹੋਇਆ, ਸ਼ਾਮ ਪੈ ਗਈ, ਕਹਿੰਦੇ ਨੇ ਉਦਾਸ ਹੋ ਕੇ ਪੁੱਛਦਾ ਕੋਈ ਹੋਰ ਹੈ, ਪਰ ਇੱਕ ਮਨ ਕਹਿੰਦਾ ਮੱਖਣ ਸ਼ਾਹ ਸੂਰਜ ਠੰਡਾ ਹੋ ਸਕਦਾ ਹੈ, ਚੰਦਰਮਾ ਗਰਮ ਹੋ ਸਕਦਾ ਹੈ, ਹਵਾ ਰੁਕ ਸਕਦੀ ਏ, ਸਮੁੰਦਰ ਸੁੱਕ ਸਕਦਾ ਹੈ, ਪਹਾੜ ਖੰਭ ਲਾ ਕੇ ਉੱਡ ਸਕਦਾ ਹੈ, ਸਾਰੀਆਂ ਚੀਜ਼ਾਂ ਆਪਣੇ ਸੁਭਾਅ ਨੂੰ ਤਬਦੀਲ ਕਰ ਸਕਦੀਆਂ ਨੇ, ਪਰ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਨੇ ਉਹ ਕਦੀ ਝੂਠੇ ਨਹੀਂ ਹੋ ਸਕਦੇ। ਗੁਰੂ ਹੈ ਬਾਬੇ ਬਕਾਲੇ ਦੇ ਅੰਦਰ ਹੀ, ਪਰ ਮੈਨੂੰ ਅਜੇ ਸਮਝ ਨਹੀਂ ਪਈ ਗੁਰੂ ਬੈਠਾ ਕਿਤੇ ਹੋਇਆ, ਗੁਰੂ ਦਾ ਬਚਨ ਅਟਲ ਏ। ਫਿਰ ਪੁੱਛਿਆ ਕੋਈ ਹੋਰ ਹੈ, ਕਹਿਣ ਲੱਗੇ ਹਾਂ ਇੱਕ ਭੋਰੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਤੇਗ ਬਹਾਦਰ ਕਹਿੰਦੇ ਨੇ, ਕਦੀ ਕਦੀ ਸ਼ਾਮ ਨੂੰ ਨਿਕਲਦੇ ਨੇ, ਸ਼ਾਇਦ ਉਹਨਾਂ ਕੋਲ ਚਲਾ ਜਾ। ਮੱਖਣ ਸ਼ਾਹ ਨੇ ਆਪਣੇ ਆਦਮੀ ਲਏ, ਭੇਟਾ ਲਈਏ, ਦੋ ਮੋਹਰਾਂ ਕੱਢੀਆਂ ਨੇ, ਤੇ ਜਦੋਂ ਤੇਜ਼ੀ ਨਾਲ ਦੌੜ ਕੇ ਉਸ ਘਰ ਵੱਲ ਨੂੰ ਗਿਆ, ਹਜ਼ੂਰ ਨੇ ਭਾਈ ਗੜੀਏ ਨੂੰ ਕਿਹਾ ਭਾਈ ਗੜੀਆ ਇਹ ਆਵਾਜ਼ ਕਿਹਦੀ ਏ? ਕਹਿਣ ਲੱਗੇ ਦਾਤਾ ਮੱਖਣ ਸ਼ਾਹ ਦਰਸ਼ਨਾਂ ਨੂੰ ਆ ਰਿਹਾ ਹੈ। ਤੇ ਸਾਹਿਬ ਨੇ ਕਿਹਾ ਭਾਈ ਗੜੀਏ ਕਿਵੇਂ ਆ ਰਿਹਾ? ਕਹਿੰਦਾ ਸ਼ਸਤਰ ਬਸਤਰ ਵਾਲੇ ਲੋਕ ਨੇ ਉਹਦੇ ਨਾਲ, ਮਾਇਆ ਉਹਦੇ ਕੋਲ। ਸਾਹਿਬ ਕਹਿਣ ਲੱਗੇ ਭਾਈ ਗੜੀਆ ਉਹਨੂੰ ਕਹੇ ਕਿ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ, ਗੁਰੂ ਘਰ ਬੜੀ ਨਿਰਮਾਣਤਾ ਤੇ ਅਦਬ ਨਾਲ ਆਈਦਾ ਹੁੰਦਾ। ਮੱਖਣ ਸ਼ਾਹ ਗਿਆ, ਭਾਈ ਗੜੀਆ ਸਾਹਮਣੇ ਖਲੋ ਗਿਆ, ਮੱਖਣ ਸ਼ਾਹ ਮੇਰੇ ਸਾਹਿਬ ਦਾ ਹੁਕਮ ਏ ਗੁਰੂ ਘਰ ਆਉਣ ਦੀ ਜਾਚ ਸਿੱਖ, ਅਦਬ ਚਾਹੀਦਾ। ਮੱਖਣ ਸ਼ਾਹ ਅੰਦਰੋਂ ਪਿਸ ਪਿਆ, ਕਹਿਣ ਲੱਗਾ ਮਣਾ ਦਾਤਾ ਆਈ ਆ, ਬੇਪਰਵਾਹ ਇਹੀ ਆ, ਅੱਗੇ ਤਾਂ ਭਿਖਾਰੀ ਸਨ ਜਿਹੜੇ ਤੈਨੂੰ ਅੱਗੇ ਲੈਣ ਆਉਂਦੇ ਸਨ, ਕਹਿੰਦੇ ਸਨ ਮੱਖਣ ਸ਼ਾਹ ਤੂੰ ਅਨਣ ਸਿੱਖ ਏ, ਸੱਚਾ ਗੁਰੂ ਹੋਵੇ ਜਿਨੇ ਤੇਰੇ ਅੰਦਰ ਦੀ ਘਾਟ ਨੂੰ ਤੱਕ ਕੇ ਕਹਿ ਦਿੱਤਾ ਸਿੱਖਾਂ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ। ਭਾਈ ਮੱਖਣ ਸ਼ਾਹ ਨੰਗੇ ਚਰਨ ਤੁਰਿਆ, ਪਰ ਮਨ ਵਿਚਾਰਾ ਸ਼ੰਕਿਆਂ ਵਿੱਚ ਏ ਨਾ, ਕਰੇ ਕੀ, ਕਿੰਨੇ ਕੁ ਲੋਕ ਉੱਥੇ ਬੈਠੇ ਨੇ। ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੈਠਿਆ, ਜਦੋਂ ਦਰਸ਼ਨ ਕੀਤੇ ਸਾਹਿਬ ਦੇ ਨੇਤਰ ਬੰਦ ਸਨ, ਚਿਹਰੇ ਤੇ ਨੂਰ ਪਿਆ ਝੜਦਾ ਸੀ, ਖੁਸ਼ੀ ਗਮੀ ਹਰਖ ਥੋਗ ਤੋਂ ਉੱਪਰ ਨੇ। ਦਰਸ਼ਨ ਕਰਦਿਆਂ ਅੰਦਰ ਨੂੰ ਠੰਡ ਪੈ ਗਈ, ਦਰਸ਼ਨ ਕੀਤੇ ਮੇਰੇ ਤੇਗ ਬਹਾਦਰ ਪਿਤਾ ਨੇ ਖਿੱਚ ਲਿਆ। ਮੱਖਣ ਸ਼ਾਹ ਨੇ ਦੋ ਮੋਹਰਾਂ ਰੱਖੀਆਂ ਤੇ ਸਾਹਿਬ ਨੇ ਆਪਣੇ ਮੋਢੇ ਤੋਂ ਪੱਲਾ ਲਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਐ ਸਿੱਖਾ, ਜਿੱਦਣ ਤੇਰੀ ਨਾਵ ਡੁੱਬਦੀ ਪਈ ਸੀ ਨਾ, ਤੇ ਤੂੰ ਇੱਕ ਗੱਲ ਕਹੀ ਸੀ ਗੁਰੂ ਨਾਨਕ ਤੇਰੇ ਤੋਂ ਬਿਨਾਂ ਕੋਈ ਨਹੀਂ, ਆ ਦੇਖ ਉਦਣ ਦੀ ਘਾਸੀ ਪਈ ਏ, ਉਦਣ ਦੀਆਂ ਝਰੀਟਾਂ ਪਈਆਂ ਨੇ, ਅਜੇ ਤਾਂ ਜੰਮਿਆ ਖੂਨ ਵੀ ਨਹੀਂ ਉਤਰਿਆ, ਤੇ ਗੁਰੂ ਕਾ ਦਸਵੰਤ ਤੂੰ ਕਿਉਂ ਰੱਖਣਾ ਪਿਆ? ਜਦੋਂ ਤੱਕਿਆ ਸਾਹਿਬ ਦੇ ਮੋਢੇ ਨੂੰ ਤੇ ਡਿੱਗ ਪਿਆ ਤਰਨਾ ਤੇ, ਕਹਿਣ ਲੱਗਾ ਦਾਤਿਆ ਮੈਨੂੰ ਪਤਾ ਸੀ ਜੇ ਡੁੱਬਦੇ ਬੇੜੇ ਕਿਨਾਰੇ ਲਾਨਾ ਤੇ ਮੱਖਣ ਸ਼ਾਹ ਦੇ ਡੁੱਬਦੇ ਹੋਏ ਮਨ ਨੂੰ ਵੀ ਜ਼ਰੂਰ ਕਿਨਾਰੇ ਲਾਏਗਾ। ਚਰਨ ਧੋਤੇ, ਦਸਵੰਤ ਦੀ ਮਾਇਆ ਰੱਖੀ ਤੇ ਉੱਥੇ ਕਹਿੰਦੇ ਨੇ ਇੰਨਾ ਕੁ ਫੁੱਲਿਆ ਨਾ ਸਮਾਇਆ, ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ ਜਿਹੜਾ ਸਾਨੂੰ ਪ੍ਰਗਟ ਕਰੇਗਾ, ਧਿਆਨ ਰੱਖਣਾ, ਕੁਝ ਵਿਦਵਾਨਾਂ ਨੇ ਲਿਖਿਆ ਉਹਦਾ ਮੁੱਖ ਕਾਲਾ ਕਰਾਂਗੇ। ਕਹਿੰਦੇ ਨੇ ਇੰਨਾ ਕੁ ਪ੍ਰੇਮ ਵਿੱਚ ਵਹਿ ਤੁਰਿਆ, ਕਹਿੰਦਾ ਕੋਈ ਗੱਲ ਨਹੀਂ ਮੈਨੂੰ ਮੁੱਖ ਵੀ ਕਾਲਖ ਮੰਨ ਲਈ ਮੈਂ ਤਿਆਰ ਹਾਂ, ਪਰ ਮੈਂ ਚਾਹੁੰਦਾ ਮੇਰਾ ਗੁਰੂ ਦੁਨੀਆਂ ਵਿੱਚ ਅੱਜ ਪ੍ਰਗਟ ਹੋ ਜਾਏ। ਮੱਖਣ ਸ਼ਾਹ ਨੇ ਪੱਲੂ ਫੜਿਆ, ਕੋਠੇ ਤੇ ਚੜ ਗਿਆ, ਕਹਿਣ ਲੱਗਾ ਭੁੱਲੀਏ ਸੰਗਤ ਗੁਰੂ ਲੱਦਾ ਮੋਰ, ਉੱਚੀ ਆਵਾਜ਼ ਦਿੱਤੀ ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਜਦੋਂ ਹੋਕਾ ਦਿੱਤਾ ਸਿੱਖ ਸੰਗਤ ਦੌੜ ਕੇ ਆਈ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤੇ ਉਸ ਵਕਤ ਦਿੱਲੀ ਤੋਂ ਆਇਆ ਹੋਇਆ ਸਿੱਖ ਵੀ ਪਹੁੰਚ ਗਏ, ਜਿਹੜਾ ਨਿਸ਼ਾਨੀ ਲੈ ਕੇ ਆਇਆ ਗੁਰੂ ਤੇਗ ਬਹਾਦਰ ਸੱਚੇ ਪਿਤਾ ਦੀਵਾਨ ਸੱਜਿਆ। ਉਧਰ ਧੀਰ ਮਲ ਨੂੰ ਖਬਰ ਹੋ ਗਈ ਏ ਕਿ ਧੀਰ ਮਲ
ਗੁਰੂ ਤੇਗ ਬਹਾਦਰ ਗੁਰੂ ਪ੍ਰਗਟ ਹੋ ਗਏ ਨੇ, ਉਹਨਾਂ ਨੇ ਮੱਖਣ ਸ਼ਾਹ ਦੇ ਬੇੜੇ ਨੂੰ ਕਿਨਾਰੇ ਲਾਇਆ। ਧੀਰਮਲ ਜਲ ਗਿਆ, ਸੜ ਗਿਆ ਤੇ ਸ਼ੀਆਂ ਮਸੰਦ ਸੀ, ਕਹਿਣ ਲੱਗਾ ਉਹ ਧੀਰਮਲਾ ਜੇ ਅੱਜ ਆਪਾਂ ਕੁਝ ਕੀਤਾ ਨਾ, ਦੇਖ ਅੱਜ ਇੰਨੀ ਉਹਨਾਂ ਨੂੰ ਮਾਇਆ ਇਕੱਠੀ ਹੋਈ ਏ ਜਿਹੜੀ ਤੈਨੂੰ ਇੰਨੇ ਸਾਲਾਂ ਵਿੱਚ ਵੀ ਨਹੀਂ ਹੋਈ, ਅੱਜ ਕੁਝ ਕਰ। ਧੀਰਮਲ ਕਹਿੰਦਾ ਕੀ ਕਰਾਂ, ਸ਼ੀਏ ਮਸੰਦ ਨੇ ਇੱਕ ਗੱਲ ਕਹੀ, ਕਿਉਂਕਿ ਮਸੰਦ ਬਿਰਤੀ ਵਾਲੇ ਕਦੀ ਗੁਰੂ ਨਾਨਕ ਦੇ ਘਰ ਨੂੰ ਜੁੜਨ ਨਹੀਂ ਦੇ ਦਿੰਦੇ। ਜਿਨ੍ਹਾਂ ਅੰਦਰ ਪੂਜਾ ਦਾ ਧਾਨ ਕਰ ਜਾਏ ਨਾ ਅਸਰ, ਉਹ ਕਦੀ ਨਹੀਂ ਚਾਹਣਗੇ ਗੁਰੂ ਨਾਨਕ ਦਾ ਘਰ ਜੁੜਿਆ ਰਹੇ। ਧੀਰਮਲ ਨੇ ਉੱਥੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਕਰੀਏ ਕਿ ਆਪਾਂ ਲੁੱਟ ਲਈਏ, ਤੇ ਸ਼ੀਏ ਨੇ ਕਿਹਾ ਲੁੱਟਣ ਨਾਲ ਨਹੀਂ, ਬੰਦੂਕ ਭਰ ਗੁਰੂ ਤੇਗ ਬਹਾਦਰ ਦਾ ਕਤਲ ਕਰ ਦਈਏ। ਜੇ ਇਹਨਾਂ ਨੂੰ ਕਤਲ ਕਰ ਦਿੱਤਾ ਤਾਂ ਗੱਲ ਬਣਨੀ ਆ, ਨਹੀਂ ਤੇ ਸੱਜਣਾ ਬਾਜੀ ਗਈ। ਧੀਰਮਲ ਨੇ ਇੱਕ ਗੱਲ ਕਹੀ, ਕਤਲ ਨਾ ਕਰੀਏ, ਗੋਲੀ ਨਾ ਚਲਾਈਏ, ਲੁੱਟ ਲਈਏ। ਤੇ ਸ਼ੀਏ ਮਸੰਦ ਨੇ ਕਿਹਾ ਸੀ ਨਹੀਂ, ਗੋਲੀ ਚਲਾਉਣ ਤੋਂ ਬਿਨਾਂ ਗੱਲ ਨਹੀਂ ਬਣਨੀ। ਮੱਖਣ ਸ਼ਾਹ ਨੇ ਗੁਰੂ ਨੂੰ ਪ੍ਰਗਟ ਕੀਤਾ ਤੇ ਸ਼ਾਮ ਦਾ ਵੇਲਾ ਬੈਰਾਗ ਵਿਚ ਆਇਆ, ਥੱਕਾ ਟੁੱਟਾ ਸੀ। ਸਾਹਿਬ ਨੇ ਅਸੀਸ ਦਿੱਤੀ, ਮੱਖਣ ਸ਼ਾਹ ਡੇਰੇ ਜਾ, ਆਰਾਮ ਕਰ, ਸਵੇਰੇ ਦਰਸ਼ਨ ਕਰਾਂਗੇ, ਸਵੇਰੇ ਆਪਾਂ ਮਿਲਾਂਗੇ। ਮੱਖਣ ਸ਼ਾਹ ਨੂੰ ਰਾਤ ਨੀਂਦ ਕਿੱਥੇ, ਰਾਤੋ ਰਾਤ ਇਹਨੇ ਕੀਮਤੀ ਪੁਸ਼ਾਕ ਤਿਆਰ ਕਰਾਈਏ ਕਿ ਸਵੇਰੇ ਮੇਰੇ ਗੁਰੂ ਦੀ ਗਤੀ ਨਿਸ਼ਾਨੀ ਹੋਣੀ ਏ, ਤਿਲਕ ਲੱਗਣਾ ਤੇ ਪੁਸ਼ਾਕ ਮੈਂ ਆਪਣੇ ਵੱਲੋਂ ਭੇਟ ਕਰਾਂਗਾ। ਮਾਇਆ ਲਈ ਰਾਤ ਨੀਂਦ ਨਹੀਂ ਪਈ, ਕਦੀ ਬੈਰਾਗ ਵਿਚ ਰੋ ਪੈਂਦਾ, ਕਦੀ ਫਿਰ ਸ਼ੁਕਰ ਕਰਦਾ, ਕਹਿੰਦਾ ਵਾਹ ਮੇਰੇ ਦਾਤਿਆ, ਮੈਂ ਤੈਨੂੰ ਪ੍ਰਗਟ ਕਰਨ ਦੀ ਕਿੱਥੇ ਸਮਰੱਥਾ ਸੀ ਮੇਰੇ ਅੰਦਰ, ਪਰ ਤੂੰ ਹੀ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਿਤਾ ਸ਼ਾਮ ਨੂੰ ਘੋੜੀ ਤੇ ਨਿਕਲੇ ਨੇ, ਧਿਆਨ ਦੇਣਾ ਉਧਰ ਧੀਰਮਲ ਤੇ ਸ਼ੀਆਂ ਮਸੰਦ ਤਿਆਰ ਨੇ, ਗੋਲੀ ਦੇ ਵਿਚ ਬੰਦੂਕ ਵਿਚ ਬਾਰੂਦ ਭਰਿਆ ਗਿਆ। ਜਦੋਂ ਗੁਰੂ ਤੇਗ ਬਹਾਦਰ ਨਿਕਲੇ ਨੇ ਤੇ ਵਾਪਸ ਪਏ ਆਉਂਦੇ ਨੇ ਤੇ ਸ਼ੀਏ ਮਸੰਦ ਨੇ ਗੋਲੀ ਚਲਾ ਦਿੱਤੀ ਏ, ਗੁਰੂ ਤੇਗ ਬਹਾਦਰ ਜੀ ਦੀ ਘੋੜੀ ਰੁਕ ਗਈ ਏ, ਸਾਹਿਬ ਦੇ ਮੱਥੇ ਕੋਲੋਂ ਗੋਲੀ ਥੋੜੀ ਜਿਹੀ ਨਿਕਲ ਗਈ। ਧੀਰਮਲ ਗੋਲੀ ਚਲਾਉਂਦਾ ਪਿਆ, ਸ਼ੀਆ ਮਸੰਦ ਕਰੂਰ ਹਾਸਾ ਹੱਸਦਾ ਤੇ ਮੇਰਾ ਗੁਰੂ ਤੇਗ ਬਹਾਦਰ ਸ਼ਬਦ ਪਿਆ ਕਹਿੰਦਾ ਉਹ ਗੋਲੀਆਂ ਚਲਾਉਂਦੇ ਨੇ, ਤੇ ਸਾਹਿਬ ਕਹਿ ਰਹੇ ਨੇ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ, ਧੀਰ ਤਿੰਨ ਵਾਰੀ ਕਿਹਾ, ਧੀਰਮਲ ਵਾਹਿਗੁਰੂ ਤੇਰਾ ਭਲਾ ਕਰੇ, ਵਾਹਿਗੁਰੂ ਤੇਰਾ ਭਲਾ ਕਰੇ, ਵਾਹਿਗੁਰੂ ਤੇਰਾ ਭਲਾ ਕਰੇ, ਤੈਨੂੰ ਸਮਤ ਬਖਸ਼ੇ। ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ, ਬਹੁ ਪਾਰ ਸਤਿਗੁਰੂ ਕੀ ਉਹ ਸ਼੍ਰੀ ਪਤ ਗੁਣੀ ਗਹੀਰ। ਗੁਰੂ ਤੇਗ ਬਹਾਦਰ ਜੀ ਘਰ ਆ ਗਏ, ਸਾਧ ਸੰਗਤ ਉਸੇ ਵਕਤ ਧੀਰਮਲ ਤੇ ਸ਼ੀਆਂ ਮਸੰਦ ਆਏ ਨੇ, ਇਹਨਾਂ ਫਿਰ ਗੋਲੀ ਚਲਾਈ ਤੇ ਮਾਤਾ ਨਾਨਕੀ ਸਾਹਮਣੇ ਹੋ ਗਈ ਤੇ ਸਾਹਿਬ ਦੇ ਮੱਥੇ ਨਾਲੋਂ ਥੋੜੀ ਜੀ ਖਹਿ ਕੇ ਲੰਘੀ ਤੇ ਖੂਨ ਦੀ ਧਾਰਾ ਇੱਕ ਵਗੀ। ਮਾਤਾ ਨਾਨਕੀ ਨੇ ਆਪਣੇ ਦੁਪੱਟੇ ਨਾਲ ਆਪਣੇ ਪੁੱਤਰ ਗੁਰੂ ਦਾ ਖੂਨ ਪੀਂਜਿਆ। ਪੂੰਜਣ ਤੋਂ ਬਾਅਦ ਉੱਚੀ ਆਵਾਜ਼ ਵਿਚ ਕਿਹਾ, ਉਹ ਧੀਰਮਲ ਈਰਖਾ ਦੀ ਅੱਗ ਵੀ ਸੜਨ ਵਾਲਿਆ, ਇਸੇ ਅੱਗ ਨੇ ਤੈਨੂੰ ਸਾੜ ਦੇਣਾ। ਗੁਰੂ ਨਾਨਕ ਦੀ ਜੋਤ ਗੋਲੀਆਂ ਦੇ ਨਾਲ ਕਦੀ ਖਤਮ ਨਹੀਂ ਹੁੰਦੀ, ਦਬਕਿਆਂ ਨਾਲ ਇਹਨੇ ਦਬਣਾ ਨਹੀਂ। ਧੀਰਮਲ ਸਭ ਕੁਝ ਲੁੱਟ ਕੇ ਲੈ ਗਿਆ, ਰਾਤ ਸਭ ਕੁਝ ਲੁੱਟ ਲਿਆ ਤੇ ਕਹਿੰਦੇ ਨੇ ਜਿੰਨੀ ਭੇਟਾ ਸੀ ਗੁਰੂ ਕਾ ਸਮਾਨ ਵੀ ਲੈ ਗਿਆ। ਇੱਕ ਸਿੱਖ ਭੱਜਾ ਗਿਆ, ਉਹ ਮੱਖਣ ਸ਼ਾਹ ਜਿਸ ਗੁਰੂ ਨੂੰ ਤੂੰ ਪਿਆ ਪ੍ਰਗਟ ਕਰਨਾ, ਤੇਰੇ ਗੁਰੂ ਦੇ ਘਰ ਨੂੰ ਧੀਰਮਲ ਲੁੱਟ ਕੇ ਲੈ ਗਿਆ, ਤੇਰੇ ਗੁਰੂ ਤੇ ਗੋਲੀ ਚੱਲ ਗਈ ਏ। 500 ਸ਼ਸਤਰ ਧਾਰੀ ਮੱਖਣ ਸ਼ਾਹ ਦੇ ਨਾਲ ਰਿਹਾ ਨਹੀਂ ਗਿਆ, ਧੀਰਮਲ ਦੇ ਘਰ ਪਹੁੰਚਿਆ ਤੇ ਇਹਨਾਂ ਬੈਰਾਗ ਵਿਚ ਪਹਿਲਾਂ ਹੀ ਭਰਿਆ ਸੀ। ਜਾਂਦਿਆਂ ਸਾਰ ਸ਼ੀਏ ਮਸੰਤੀਆਂ ਇਹਨੇ ਮੁਸ਼ਕਾਂ ਬੰਨ ਦਿੱਤੀਆਂ। ਧੀਰਮਲ ਨੂੰ ਕਿਹਾ ਪੈਰਾਂ ਵਿਚੋਂ ਜੁੱਤੀ ਉਤਾਰ ਦੇ। ਮੱਖਣ ਸ਼ਾਹ ਨੇ ਕਹਿੰਦਾ ਜੇ ਤੂੰ ਕਿਤੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਨਾ ਹੁੰਦੋ, ਗੁਰੂ ਹਰਗੋਬਿੰਦ ਦਾ ਪੋਤਰਾ ਨਾ ਹੁੰਦੋ, ਤੇ ਯਾਦ ਰੱਖ ਮੈਂ ਤੇਰੇ ਸੀਨੇ ਵਿਚ ਗੋਲੀ ਕੱਢ ਦਿੰਦਾ, ਪਰ ਤੂੰ ਗੁਰੂ ਦੀ ਸੰਤਾਨ ਏ, ਮੈਂ ਗੁਰੂ ਨਾਨਕ ਦੇ ਘਰ ਦਾ ਕੁੱਕਰ। ਇਹਦੇ ਪੈਰਾਂ ਵਿਚੋਂ ਜੁੱਤੀ ਉਤਰਵਾ ਦਿੱਤੀ, ਸ਼ੀਏ ਮਸੰਤੀਆਂ ਮੁਸ਼ਕਾਂ ਬਣੀਆਂ, ਇਹਨਾਂ ਨੂੰ ਨਾਲ ਲੈ ਤੁਰੇ ਨੇ। ਜਿੰਨਾ ਸਮਾਨ ਲੁੱਟ ਕੇ ਗਏ ਨੇ ਸਾਰਾ ਉਹਨਾਂ ਦੇ ਸਿਰ ਤੇ ਰਖਾ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚੇ। ਚਰਨਾਂ ਤੇ ਡਿੱਗ ਕੇ ਕਹਿੰਦਾ ਦਾਤਿਆਂ ਮੈਨੂੰ ਖਿਮਾ ਕਰ ਦੇਈ, ਸਿੱਖ ਦਾ ਫਰਜ਼ ਏ ਗੁਰੂ ਦੀ ਸੇਵਾ ਕਰਨੀ, ਮੇਰੇ ਹੁੰਦਿਆਂ ਤੇਰੇ ਤੇ ਗੋਲੀ ਚਲਾ ਕਿਵੇਂ ਕੋਈ ਜਾਏ, ਤੂੰ ਸਮਰੱਥ ਏ। ਸਾਹਿਬ ਨੇ ਕਿਹਾ ਮੱਖਣ ਸ਼ਾਹ ਆ ਮਾਇਆ ਦੀਆਂ ਗੰਢਾਂ ਹੀ ਤਾਂ ਪਵਾੜੇ ਦੀ ਜੜ ਨੇ, ਇਹਨਾਂ ਦੀ ਮੰਜ਼ਿਲ ਮਾਇਆ ਏ, ਸਾਡੀ ਮੰਜ਼ਿਲ ਕੁਝ ਹੋਰ ਏ, ਦੇ ਦੇ ਇਹਨਾਂ ਮਾਇਆ ਇਹਨਾਂ ਨੂੰ, ਕਿਉਂਕਿ ਮਾਇਆ ਨਾਲ ਸ਼ਾਇਦ ਤ੍ਰਿਪਤ ਹੋ ਜਾਣ। ਪਰ ਨਾਲ ਕਹਿ ਦਿੱਤਾ ਉਹ ਧੀਰਮਲ
जिन्नी मर्जी कच्ची कर ली पर शांति कभी नहीं आउंदी। साहब ने माया दे दी, गुरु ग्रंथ साहब का स्वरूप लियांदा सी, खैर वह भी वापस होया। गुरु तेग बहादुर सच्चे पिता गुरु प्रगट हो गए ने। अज बाबे गुरदित्ते दी अंश विच वाहगुरु बाबे बुढ़े दी अंश विचों भाई गुरदित्ते नूं बुलाया। ध्यान रखना बाबे बुढ़े तो बाद गुरगद्दी दा तिलक भाई पाना जी लांदे रहे ने। पाने तो बाद सरवण जी, सरवण तो बाद भाई झंडा जी, झंडे तो बाद भाई गुरदित्ता जी, भाई गुरदित्ते तो बाद बाबा राम कोयर जी जिन्हां नूं बाबा गुरबख्श सिंह कहिंदे। भाई गुरदित्ता जी ने अज तिलक लाया गुरगद्दी दा, ते अज नौवां गुरु नानक, गुरु नानक दी जोत गुरु तेग बहादुर जी तख्त ते विराजमान हो गए ने। संगतां ने रज के गुरु दे दीदार पाए ने। साहिब बाबे बकाले तो चले ने, ध्यान रखना अमृतसर दी धरती ते गए ने। उस वक्त अमृतसर दी धरती ते बाबे पिरथिए दे पुत्र हरजी दा कब्जा सी। जदों सुनिया गुरु तेग बहादुर आए ने, कहिंदे ने दर्शनी ड्योड़ी दा दरवाजा बंद कर दिता है, ताला ला दिता है। ते कई बारी मैं सोचना देखो हे माया तू क्यों जे भरम परवानी है। गुरु नानक दा घर है हरिमंदर साहिब, गुरु नानक दा हिरदा है हरिमंदर साहिब। हां तो कि गुरु नानक दा घर है, ते उस वक्त दे माया दे विच ग्रसे हुए लोकां ने गुरु नानक नूं अपने घर विच भी आउण लग्या ताले ला दिते, ताला ला दिता दर्शनी ड्योड़ी नूं। ते गुरु तेग बहादुर साहिब अकाल तख्त दे नाल इक थड़ा जिन्हों असी थड़ा साहिब कहिंदे आ इशनान कीता सरोवर विच, ते नाल कह दिता सिखो हरिमंदर नूं भुल्यो ना, इहनूं छड्यो ना, जे मसंद बिरती वाले ताले भी ला जाण पर हरिमंदर नालों टुट्यो ना, क्योंकि इहने तुहाडे अंदर नूं जीवन देना। सतगुरु इशनान कीता, कुछ समा गुरु रामदास दा शुक्र कीता, मसंद चले गए। मक्खण शाह ने कहा दाता जे हुक्म करे सारियां नूं बन के लियावां। साहिब ने कहा नहीं मक्खण शाह समा आवेगा इन्हां सारिया ने चले जाना, क्योंकि झूठ कदी टिकिया नहीं रहना, ये सच्चा घर है, इत्थे सच दी सिफत होवेगी। गुरु तेग बहादुर तुरे ने पिंड वल्ले पहुंचे ने, ते वल्ले नूं साहिब ने कहा सी पिंड वल्ला गुरु का गल्ला। अमृतसर दियां संतां नूं पता लगा गुरु अर्जन साहिब, गुरु हरगोबिंद साहिब दे सपुत्र गुरु तेग बहादुर आए ने, ते माइयां भज के गईयां ने अगे के साहिब सानूं बख्श दई। इन्हां लोकां ने दरवाजे बंद कर दिते, ते साहिब ने उत्ते शब्द वरत्या सी माइयां रब रजाइयां, कहन लगे चरनी लाइयां, तीन शब्द वरते। उन्नी देर नूं मसंद भी आए, मक्खण शाह ने कहा कमलियो गुरु आया सी बख्शन, बद किस्मतो तुसीं दरवाजे बंद कर दिते, मसंद गए ते जाके चरना विच डिगन लगे। ते साहिब ने उत्ते शब्द कहा सी नह मसंद तुम अमृत सरिये। ध्यान रखना इत्थे अमृत सरिये दा मतलब ए नहीं कि सारे अमृतसर दे वसनीकां नूं कह दिता सी, इत्थे शब्द ए मसंद, नह मसंद तुम अमृत सरिये, तृष्णा अग्न ते अंदर सरिये। तुसी मत कहो सी अमृत सरिये वा असी मसांदा, नहीं तुसी ता तृष्णा दे नाल अंदरों सड़े होए। गुरु तेग बहादुर इस तो अगे गए ने। खैर सतगुरु ने फिर बांगर दे इलाके विच प्रचार कीता है। साहिब इथों फिर आनंदपुर दी धरती जिथे वसाया है, पिंड माखोवाल सी, इथे नेड़े कहलूर रियासत, कहलूर दा राजा दीप चंद दी मौत हो गई, ओदी राणी ने गुरु तेग बहादुर जी नूं ओदे भोग ते बुलाया। ते साहिब ने कहा इत्थे असीं इक पिंड बनाना है, नगर बनाना है, ते उहने कहा तुसीं लै लवो शहर, ए थां लै लो। साहिब ने कहा नहीं दान नहीं, असीं थां खरीदांगे, क्योंकि गुरु नानक दे घर दी थां अज दान करोगे कल नूं मंगोगे। साहिब नूं पता है कि इस थां ते खालसे दा जन्म होना है, ते खालसे दी जन्म वाली थां किसे मनुख दे दान दी भेटा नहीं, गुरु नानक दे घर दी माया नाल खरीदी जाए। साहिब ने माखोवाल दा अस्थान खरीदिया, ते इस शहर दा नाम रखिया सी चक नानकी माता दे नां ते। खैर आनंदपुर उदो बनिया जदों गुरु गोबिंद सिंह पटने तो आए, ते संगतां अगो लैण गईयां, ते उस वक्त पढ़िया सी आनंद भया मेरी समाए सतगुरु मैं पाया। उदन नानकी चक दे शहर दा नां बन गया सी आनंदपुर साहिब, गुरु तेग बहादुर बना के गए। साहिब ने आनंदपुर वसाया। साध संगत सतगुरु गुरु नानक साहिब तो बाद उन्हां तो बाद लम्मा प्रचारक दौरा गुरु हरगोबिंद साहिब ने कीता। गुरु अमरदास, गुरु अर्जन देव, गुरु अंगद साहिब माझे मालवे दे इलाके तक रहे ने।
ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਹੈ, ਉਦੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀਤਾ ਹੈ, ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਬਾਅਦ ਜ਼ਿਆਦਾ ਜੇ ਸਫ਼ਰ ਕੀਤਾ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਹੈ। ਸਾਹਿਬ ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਹੈ। ਖੈਰ ਮੈਂ ਆਪਣੇ ਅੱਜ ਦੇ ਵਿਸ਼ੇ ਵੱਲ ਫਿਰ ਆ ਜਾ। ਸਤਿਗੁਰੂ ਆਨੰਦਪੁਰ ਨੇ ਉਧਰ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠਾ ਹੈ, ਇਹਦੀ ਮੁਤਸਵੀ ਨੀਤੀ ਏ, ਇਹਨੇ ਬਾਪ ਨੂੰ ਕਤਲ ਕੀਤਾ ਹੈ, ਭਰਾਵਾਂ ਨੂੰ ਕਤਲ ਕੀਤਾ ਹੈ, ਭੈਣ ਨੂੰ ਮਾਰਿਆ ਤੇ ਇੱਕ ਆਪਣੀ ਧੀ ਮਹਾਨ ਸ਼ਹਿਰਾਨਾ ਉਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ ਹੈ, ਤੇ ਕਹਿੰਦੇ ਨੇ ਆਪਣੇ ਪਾਪਾਂ ਨੂੰ ਲੁਕਾਉਣ ਲਈ ਇਹਨੇ ਇੱਕ ਨਵਾਂ ਸਿੱਕਾ ਸਟਿਆ ਹੈ, ਨਵਾਂ ਪੱਤਰਾ ਖੇਡਿਆ ਹੈ ਕਿ ਮੈਂ ਲੋਕਾਂ ਨੂੰ ਬਦੋ ਬਦੀ ਇਸਲਾਮ ਵਿਚ ਲੈ ਆਵਾਂ। ਬੜੀ ਸੋਹਣੀ ਗੱਲ ਲਿਖੀ ਇੱਕ ਵਿਦਵਾਨ ਨੇ, ਕਹਿੰਦੇ ਨੇ ਮਤ ਕਹੋ ਇਸਲਾਮ ਦਾ ਪੁਜਾਰੀ ਸੀ, ਜੇ ਇਸਲਾਮ ਦਾ ਪੁਜਾਰੀ ਹੁੰਦਾ ਤੇ ਸੱਕੇ ਬਾਪ ਨੂੰ ਕਦੇ ਕਤਲ ਨਾ ਕਰਦਾ। ਕਿ ਇਹਦਾ ਬਾਪੂ ਮੁਸਲਮਾਨ ਨਹੀਂ ਸੀ, ਕਿ ਇਹਦੇ ਭਰਾ ਮੁਸਲਮਾਨ ਨਹੀਂ ਸਨ? ਖੈਰ ਇਹਨੇ ਸੋਚਿਆ ਮੈਂ ਕਾਜ਼ੀ ਮੌਲਵੀ ਕਿਵੇਂ ਹੱਥ ਵਿਚ ਖੜ ਕਰਾਂ, ਇਹਨੇ ਕਿਹਾ ਮੈਂ ਇੱਕ ਧਰਮ ਕਰਾਂਗਾ ਕੇਵਲ ਮੁਸਲਮਾਨ, ਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਚੁਣਿਆ। ਸ਼ੇਰ ਅਫਗਾਨ ਨੂੰ ਉਹਨੇ ਨਿਯੁਕਤ ਕੀਤਾ ਹੈ ਕਸ਼ਮੀਰ ਵਿਦਵਾਨ ਪੰਡਿਤ ਨੇ। ਉਹਨੇ ਕਿਹਾ ਇੱਕ ਤਾਂ ਕਸ਼ਮੀਰ ਦੇ ਨੇੜੇ ਹੋਰ ਮੁਸਲਮਾਨ ਆਬਾਦੀ ਏ, ਜੇ ਕਸ਼ਮੀਰੀ ਰੌਲਾ ਪਾਣਗੇ ਜਹਾਦ ਦਾ ਝੰਡਾ ਖੜਾ ਕਰਾਂਗਾ, ਤੇ ਜੇ ਕਸ਼ਮੀਰੀ ਵਿਦਵਾਨ ਮੁਸਲਮਾਨ ਬਣ ਜਾਣ ਤੇ ਫਿਰ ਬੜੀ ਆਸਾਨੀ ਨਾਲ ਅਨਪੜ੍ਹ ਬੰਦਿਆਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ। ਸ਼ੇਰ ਅਫਗਾਨ ਨੇ ਆਪਣੇ ਵੱਲੋਂ ਮੁਤਸਬ ਦੀ ਨੀਤੀ ਵਰਤੀ ਤੇ ਕਹਿੰਦੇ ਨੇ ਉਸ ਵਕਤ ਇਹਨਾਂ ਨੂੰ ਕਿਹਾ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ ਨਹੀਂ ਤੇ ਮੌਤ ਦੇ ਘਾਟ ਉਤਾਰਾਂਗੇ। ਤੇ ਇੱਕ ਵਿਦਵਾਨ ਹੋਇਆ ਪੀ ਐਨ ਬਿਜ਼ਮਈ, ਇਹਨੇ ਕਿਤਾਬ ਲਿਖੀ ਹਿਸਟਰੀ ਆਫ ਕਸ਼ਮੀਰ, ਉਹ ਕਹਿੰਦਾ ਇਹਨਾਂ 6 ਮਹੀਨੇ ਦੀ ਮੋਹਲਤ ਮੰਗੀ ਏ। ਸਿੱਖ ਵਿਦਵਾਨਾਂ ਮੁਤਾਬਕ ਪੰਡਿਤ ਕਿਰਪਾ ਰਾਮ ਮਟਨ ਨਿਵਾਸੀ ਇਹ ਅਮਰਨਾਥ ਦੀ ਯਾਤਰਾ ਨੂੰ ਗਏ ਨੇ, ਤੇ ਇਹਨਾਂ ਨੇ ਰੋ ਰੋ ਕੇ ਸ਼ਿਵਜੀ ਦੇ ਚਰਨਾਂ ਵਿਚ ਇੱਕ ਅਰਜ਼ ਕੀਤੀ ਏ ਕਿ ਸਾਡਾ ਅੱਜ ਕੋਈ ਨਹੀਂ, ਕਿਹੜਾ ਸਾਡੇ ਤਿਲਕ ਜੰਜੂ ਨੂੰ ਬਚਾ ਸਕਦਾ ਹੈ? ਤੇ ਉਸ ਵਕਤ ਕਹਿੰਦੇ ਨੇ ਰਾਤ ਨੂੰ ਸ਼ਿਵ ਨੇ ਸੁਪਨੇ ਵਿਚ ਦਰਸ਼ਨ ਦਿੱਤਾ ਕਿਰਪਾ ਰਾਮ ਨੂੰ, ਕਹਿਣ ਲੱਗੇ ਕਿਰਪਾ ਰਾਮ ਇਸ ਤਿਲਕ ਜੰਜੂ ਨੂੰ ਕੋਈ ਨਹੀਂ ਬਚਾ ਸਕਦਾ, ਇੱਕ ਬਚਾਉਣ ਵਾਲਾ ਹੈ, ਜੇ ਆਨੰਦਪੁਰ ਦੀ ਧਰਤੀ ਤੇ ਜਾ ਕੇ ਪੁਕਾਰ ਕਰੋ, ਜੇ ਉਹ ਅਰਜ ਹੈ ਤੇ ਤੁਹਾਡੇ ਤਿਲਕ ਜੰਜੂ ਨੂੰ ਕੋਈ ਨਹੀਂ ਮਿਟਾਉਣ ਵਾਲਾ। ਕਹਿਣ ਲੱਗੇ ਇਹ ਵਿਦਵਾਨ ਪੰਡਿਤ ਆਨੰਦਪੁਰ ਦੀ ਧਰਤੀ ਤੇ ਆਏ ਨੇ, ਕੁਝ ਬੱਚੇ ਨੇ ਇਹਨਾਂ ਨਾਲ, ਬੱਚਿਆਂ ਦੀਆਂ ਅੱਖਾਂ ਵਿਚ ਨੀਰ ਏ, ਪਾਣੀ ਪਿਆ ਵਗਦਾ ਹੈ, ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਅੱਜ ਟਿਕੇ ਨੇ। ਆ ਕੇ ਪੰਡਿਤਾਂ ਨੇ ਇੱਕ ਗੱਲ ਕਹੀ, ਭਾਈ ਸੇਵਾ ਸਿੰਘ ਨੇ ਸ਼ਹੀਦੀ ਬਿਲਾਸ ਵਿਚ ਇੱਕ ਬਚਨ ਲਿਖਿਆ, ਕਹਿਣ ਲੱਗੇ ਦੁਖੀ ਵਿਪਰ ਚੱਲ ਆਏ ਸੋ ਪੁਰੀ ਆਨੰਦ, ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਕਹਿੰਦੇ ਨੇ ਬਾਂਹ ਅਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਦੇ ਆਨੰਦ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਨੂੰ ਪਕੜ ਲੈ, ਤੇਰੇ ਤੋਂ ਬਿਨਾਂ ਸਾਡੀ ਬਾਂਹ ਪਕੜਨ ਵਾਲਾ ਕੋਈ ਨਹੀਂ। ਧਿਆਨ ਦੇਣਾ, ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ, ਅੱਜ ਹਿੰਦੁਸਤਾਨ ਦਾ ਤਿਲਕ ਤੇ ਜੰਜੂ ਖੂਨ ਦੇ ਅਥਰੂ ਪਿਆ ਸੜਦਾ ਹੈ, ਕਿਉਂਕਿ ਜਿਸ ਆਨੰਦਪੁਰ ਦੇ ਅੱਜ ਮਤਿਆਂ ਨੂੰ, ਜਿਸ ਆਨੰਦਪੁਰ ਦੀ ਵਿਚਾਰਧਾਰਾ ਨੂੰ ਕਟਾਕਸ਼ ਪੈ ਕਰਦੇ ਨੇ, ਜਿੱਦਣ ਤਿਲਕ ਤੇ ਜੰਜੂ ਬਚਿਆ ਸੀ ਉਦਨ ਵੀ ਫੈਸਲੇ ਆਨੰਦਪੁਰ ਹੀ ਹੋਏ ਸਨ। ਧਿਆਨ ਰੱਖਣਾ, ਤੇ ਅੱਜ ਵੀ ਜਦੋਂ ਕਦੀ ਫੈਸਲੇ ਹੋਣਗੇ ਤੇ ਆਨੰਦਪੁਰ ਹੀ ਹੋਣੇ ਨੇ, ਵਿਚਾਰਧਾਰਾ ਆਨੰਦਪੁਰ ਹੀ ਰਹੇਗੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਿਰਾਜਮਾਨ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੋਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਇਹ ਆ ਪਹੁੰਚੇ ਨੇ, ਇਹਨਾਂ ਨੇ ਤੱਕਿਆ ਪਿਤਾ ਨੂੰ। ਕੁਝ ਵਿਦਵਾਨ ਕਹਿੰਦੇ ਨੇ ਪਿਤਾ ਜੀ ਸੋਚੀ ਪਏ ਨੇ। ਨਹੀਂ ਪਿਆਰਿਓ, ਸੋਚੀ ਪੈਣਾ ਇੱਕ ਘਬਰਾਹਟ ਏ, ਨਹੀਂ, ਗੁਰੂ ਤੇਗ ਬਹਾਦਰ ਜੀ ਇਹਨਾਂ ਦੇ ਦੁੱਖ ਨੂੰ ਹਰਨਾ ਚਾਹੁੰਦੇ ਨੇ, ਤੇ ਜਦੋਂ ਇਹਨਾਂ ਪੰਡਿਤਾਂ ਦੀਆਂ ਅੱਖਾਂ ਵਿਚ ਨੀਰ, ਤਿਲਕ ਤੇ ਜੰਜੂ ਤੰਬਦਾ ਤੱਕਿਆ, ਤੇ ਗੁਰੂ ਗੋਬਿੰਦ ਰਾਏ ਨੇ ਪੁੱਛਿਆ ਸੀ ਪਿਤਾ ਜੀ ਇਹ ਲੋਕ ਕਿਉਂ ਰੋਂਦੇ ਪਏ ਨੇ, ਕੀ ਕਾਰਨ ਏ ਇਹਨਾਂ ਦੇ ਰੋਣ ਦਾ? ਕਹਿਣ ਲੱਗੇ ਪੁੱਤਰ ਇੱਕ ਰੱਬ ਵੱਲੋਂ ਮਨੁੱਖ ਨੂੰ ਆਜ਼ਾਦੀ ਏ ਧਰਮ ਦੀ, ਪਰ ਇਹਨਾਂ ਦਾ ਧਰਮ ਅੱਜ ਖਤਰੇ ਵਿਚ ਏ, ਇਹਨਾਂ ਦੇ ਧਰਮ ਦੀ ਸਵਤੰਤਰਤਾ ਖਤਮ ਹੋਣ ਲੱਗੀ ਏ, ਤੇ ਇਹਨਾਂ ਪੰਡਿਤਾਂ ਨੇ ਅਰਦਾਸ ਕੀਤੀ ਏ ਕਿ ਸਾਡੀ ਬਾਂਹ ਪਕੜੋ, ਤੇ ਗੁਰੂ ਗੋਬਿੰਦ ਰਾਏ ਕਹਿੰਦੇ ਨੇ ਬਾਪੂ ਤੇਰੇ ਤੋਂ ਬਿਨਾਂ ਇਹਨਾਂ ਲੋਕਾਂ ਦੀ ਬਾਂਹ ਕਿਸੇ ਨੇ ਨਹੀਂ ਪਕੜਨੀ। ਧਿਆਨ ਰੱਖਣਾ, ਮਹਾਂਪੁਰਸ਼ ਜਦੋਂ ਬਾਂਹ ਪਕੜੇਗਾ ਉਦੋਂ ਨਜ਼ਾਰੇ ਕੁਝ ਹੋਰ ਹੋ ਜਾਂਦੇ ਨੇ, ਨਹੀਂ ਤਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਲੱਖਾਂ ਲੋਕ ਔਰੰਗਜ਼ੇਬ ਨੇ ਕਤਲ ਕਰ ਦਿੱਤੇ, ਕੋਈ ਤਬਦੀਲੀ ਨਹੀਂ, ਪਰ ਜਿੱਦਣ ਜਪਣ ਵਾਲਾ ਸਿਰ ਦੀ ਭੇਟਾ ਲਾ ਦਿੰਦਾ ਉਦਣ ਇਤਿਹਾਸ ਨੂੰ ਪਲਟ ਕੇ ਰੱਖ ਦਿੰਦਾ।
ਸਤਿਗੁਰੂ ਗੁਰੂ ਤੇਗ ਬਹਾਦਰ ਨੂੰ ਫਿਰ ਕਹਿੰਦੇ ਨੇ ਬਾਂ ਅਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ। ਤੇ ਗੁਰੂ ਤੇਗ ਬਹਾਦਰ ਨੇ ਇੱਕ ਬਚਨ ਕਿਹਾ ਤੇ ਭੱਟ ਚਾਂਦ ਨੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਪੰਡਤੋ ਇੱਕ ਗੱਲ ਚੇਤੇ ਰੱਖਿਓ, ਵਿਦਵਾਨੋ ਤੁਸੀਂ ਕਹਿ ਦਿੱਤਾ ਸਾਡੀ ਬਾਂਹ ਪਕੜੋ, ਮੈਂ ਨਹੀਂ, ਅਰਦਾਸ ਕਰੋ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ, ਪਰ ਸਾਡੇ ਕਰਦਾ ਕਸੂਲ ਏ ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐ। ਤੇ ਇੱਕ ਕੰਮ ਤੁਸੀਂ ਵੀ ਕਰਿਓ, ਮੈਂ ਤਾਂ ਬਾਂਹ ਜ਼ਰੂਰ ਪਕੜਾਂਗਾ, ਕਿਤੇ ਕੱਲ ਨੂੰ ਤੁਸੀਂ ਡੋਲ ਨਾ ਜਾਇਓ। ਕਹਿਣ ਲੱਗੇ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ, ਤਨ ਦੇ ਟੁਕੜੇ ਹੋ ਜਾਣ ਪਰ ਧਰਮ ਛੱਡਿਓ ਨਾ। ਕਮਾਲ ਦੀ ਗੱਲ, ਮਨੁੱਖਤਾ ਦਾ ਧਰਮ ਏ ਗੁਰੂ ਨਾਨਕ ਦਾ ਘਰ, ਤਿਲਕ ਜੰਨੂ। ਵਿਦਵਾਨ ਨੇ ਕਿਹਾ 9 ਸਾਲ ਦੀ ਉਮਰ ਵਿਚ ਗੁਰੂ ਨਾਨਕ ਕਹਿੰਦੇ ਨੇ ਜੰਨੂ ਨਹੀਂ ਪਾਣਾ, ਤੇ 9 ਸਾਲ ਦੀ ਉਮਰ ਵਿਚ ਗੁਰੂ ਕਲਗੀ ਵਾਲਾ ਕਹਿੰਦਾ ਜੰਨੂ ਲੈ ਨਹੀਂ ਦੇਣਾ। ਸਵਾਲ ਜੰਨੂ ਪਾਣ ਤੇ ਲਾਣ ਦਾ ਨਹੀਂ, ਉਦੋਂ ਜ਼ਬਰੀ ਪਾਇਆ ਜਾ ਰਿਹਾ ਪਾਣਾ ਨਹੀਂ, ਤੇ ਅੱਜ ਜ਼ਬਰੀ ਜੇ ਕੋਈ ਲਾਣਾ ਚਾਹੇਗਾ ਇਹਨੂੰ ਲੈ ਨਹੀਂ ਦੇਣਾ। ਗੁਰੂ ਤੇਗ ਬਹਾਦਰ ਨੇ ਉੱਥੇ ਕੁਝ ਬਚਨ ਕਹਿ, ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਸਾਹਿਬ ਨੇ ਅੱਖਾਂ ਵਿਚ ਨੀਰ ਤੱਕਿਆ ਤੇ ਕਿਹਾ ਗੋਬਿੰਦ ਰਾਏ ਯਾਦ ਰੱਖ, ਮੈਂ ਤਾਂ ਪੁੱਤਰ ਜਾਵਾਂਗਾ ਪਰ ਤੈਨੂੰ ਪਤਾ ਸਿਰ ਤੋਂ ਬਾਪੂ ਦਾ ਸਾਇਆ ਉੱਠ ਜਾਣਾ। ਤੇ ਲਿਖਦਾ ਇੱਕ ਵਿਦਵਾਨ, ਸਾਹਿਬ ਨੇ ਕਿਹਾ ਮੈਨੂੰ ਪਤਾ ਬਾਪੂ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ, ਲੋਕ ਕਹਿਣਗੇ ਯਤੀਮ ਏ ਪਰ ਮੈਂ ਸੋਚਣਾ ਵਾ ਮਨਾ, ਜੇ ਇੱਕ ਬਾਪੂ ਦਾ ਸਿਰ ਦੇ ਕੇ ਇਹਨਾਂ ਬੱਚਿਆਂ ਦੇ ਹਜ਼ਾਰਾਂ ਬਾਪੂਆਂ ਦੇ ਸਿਰ ਭੱਜ ਜਾਣ ਤੇ ਮੈਂ ਸਮਝਾਂਗਾ ਜੀਵਨ ਵਿਚ ਕੁਝ ਖੱਟ ਕੇ ਗਏ, ਮੈਂ ਇਹਨਾਂ ਦੇ ਨੀਰ ਨਹੀਂ ਤੱਕ ਸਕਦਾ। ਸਾਹਿਬ ਨੇ ਉੱਥੇ ਬਚਨ ਕਿਹਾ, ਸਾਹਿਬ ਨੇ ਬੱਚੀਆਂ ਨੂੰ ਰੋਂਦਿਆਂ ਤੱਕਿਆ ਤੇ ਸ਼ਬਦ ਵਰਤੇ ਇੱਕ ਕਵੀ ਨੇ ਕਿਹਾ, ਕਹਿੰਦਾ ਹਿੰਦੂ ਮੰਦਰਾਂ ਵਿਚ ਤੇਲ ਨਹੀਂ ਜੇ ਬਲਦਾ, ਕਦੀ ਨਜ਼ਰ ਲਾ ਕੇ ਤੱਕੋ ਅੱਜ ਵੀ ਗੁਰੂ ਤੇਗ ਬਹਾਦਰ ਦਾ ਕੂਣ ਪਿਆ ਬਲਦਾ। ਉਹ ਲਿਖਦਾ ਸਾਹਿਬ ਨੇ ਕਿਹਾ, ਕਿਹਾ ਬੱਚਿਓ ਤੁਸੀਂ ਘਰੀ ਜਾਵੋ, ਸਤਿਗੁਰੂ ਕਿਹਾ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ, ਤੇਲ ਆਪਣੇ ਖੂਨ ਦਾ ਪਾਂਗਾ ਮੈਂ। ਕਹਿਣ ਲੱਗਾ ਪਾਇਆ ਦੇਸ਼ ਦੀਆਂ ਜੜਾਂ ਵਿਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿਚ ਅੱਜ ਵੀ ਖੂਨ ਤੇਗ ਬਹਾਦਰ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਚਲੇ ਜਾਓ, ਤੁਸੀਂ ਕਹਿ ਦਿਓ ਸਾਡਾ ਰਾਹਬਰ ਗੁਰੂ ਤੇਗ ਬਹਾਦਰ ਏ। ਕਮਾਲ ਦੀ ਗੱਲ, ਇੱਕ ਵਿਦਵਾਨ ਲਿਖਦਾ ਕਹਿੰਦਾ ਗੁਲਸਤਾਂ ਕੋ ਜਬ ਖੂਨ ਕੀ ਜ਼ਰੂਰਤ ਪੜੀ ਤੋ ਸਭ ਸੇ ਪਹਿਲੇ ਗਰਦਨ ਕਟਾਈ ਹਮਨੇ।

ਸਗਨ ਮਾਨਾ ਦਾ ਜਿਓ ਕਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਨ ਕੋ ਦਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਖੇਤ

ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਚਵਲ ਛਤਰ ਦੇ ਮਾਲਕ, ਜੁਗਹ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਵਡਭਾਗੀ ਹੋ ਰਾਤਰੀ ਦੇ ਇਸ ਦੀਵਾਨ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਪਵਿੱਤਰ ਘਰ ਦੀ ਮਰਿਆਦਾ ਮੁਤਾਬਕ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਨੇ, ਉਸ ਤੋਂ ਉਪਰੰਤ ਗੁਰੂ ਪਿਆਰਿਆਂ ਨੇ ਆਪ ਜੀ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ, ਜਿੱਥੇ ਅੱਗੇ ਆਪਾਂ ਨੇਮ ਨਾਲ ਪਿਛਲੇ ਕੁਝ ਦਿਨਾਂ ਤੋਂ ਜਗਤ ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਆ ਰਹੇ ਹਾਂ। ਉੱਥੇ ਅੱਜ ਵਿਸ਼ੇਸ਼ ਤੌਰ ਤੇ ਜਿਵੇਂ ਕੱਲ ਵੀ ਅਰਜ਼ ਕੀਤੀ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜੋ ਪਿਛਲੇ ਦਿਨੀਂ ਬਤੀਤ ਹੋਇਆ ਹੈ ਤੇ ਜਿਸ ਨੂੰ ਕੱਲ ਇੱਥੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਦਿਨ ਮਨਾਉਂਦਿਆਂ ਹੋਇਆਂ ਕੱਲ ਦੇ ਦੀਵਾਨ ਸਾਹਿਬਾਂ ਦੇ ਚਰਨਾਂ ਨੂੰ ਸਮਰਪਿਤ ਸਨ ਤੇ ਗੁਰੂ ਕਿਰਪਾ ਨਾਲ ਆਪਾਂ ਨੇ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਜੀਵਨ ਦੀ। ਆਓ ਉਸ ਨੌਵੇਂ ਗੁਰੂ ਨਾਨਕ ਜਿਨ੍ਹਾਂ ਨੇ ਮਜ਼ਲੂਮਾਂ ਦੀ ਖਾਤਰ, ਲੋੜਵੰਦ ਤੇ ਦੁਖੀਆਂ ਦੀ ਖਾਤਰ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਮੁਤਾਬਕ ਤਿਲਕ ਤੇ ਜੰਝੂ ਦੀ ਖਾਤਰ, ਜਿਸ ਸਤਿਗੁਰੂ ਨੇ ਬੰਦਗੀ ਕਰਨ ਵਾਲੇ ਕਈ ਮਹਾਂਪੁਰਸ਼ਾਂ ਦੀ ਖਾਤਰ, ਜਿਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਹੀਤ ਸਾਕਾ ਕੀਤਾ, ਦੁਨੀਆਂ ਦੀ ਪਦਵੀ ਲਈ, ਦੁਨੀਆਂ ਦੀ ਦੌਲਤ ਲਈ, ਸੰਸਾਰ ਦੀ ਸ਼ੋਹਰਤ ਲਈ ਤਾਂ ਅਨੇਕਾਂ ਲੋਕ ਲੜ ਕੇ ਮਰਦੇ ਤੱਕੇ ਨੇ, ਪਰ ਧਰਮ ਦੇ ਹੇਤ ਸਾਕਾ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ। ਆਓ ਗੁਰੂ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਜੋ ਆਪਾਂ ਨੇ ਕੱਲ ਵਿਚਾਰਿਆ ਸੀ, ਮੈਂ ਫਿਰ ਥੋੜਾ ਜਿਹਾ ਸੰਖੇਪ ਵਿੱਚ ਅਰਜ਼ ਕਰਦਿਆਂ ਉਸ ਲੜੀ ਨੂੰ ਆਪਾਂ ਅੱਗੇ ਤੋਰ ਲਈਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦ ਕਾਰਜ, ਸ਼ਾਦੀ ਜਾਂ ਵਿਆਹ ਸ਼ਬਦ ਅਸੀਂ ਵਰਤਨੇ ਹਾਂ ਕਈ ਵਾਰੀ, ਆਨੰਦ ਕਾਰਜ ਕਰਤਾਰਪੁਰ ਦੀ ਧਰਤੀ ਤੇ ਸਤਿਕਾਰਯੋਗ ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਜੀ ਕਹਿੰਦੇ ਹਾਂ, ਉਹਨਾਂ ਦੇ ਨਾਲ ਸੰਨ 1632 ਨੂੰ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਰੁਮਾਲ ਕਟਾਰ ਤੇ ਪੋਥੀ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਪਹੁੰਚ ਗਏ। ਮਾਤਾ ਨਾਨਕੀ ਇਹਨਾਂ ਦੇ ਸਤਿਕਾਰਯੋਗ ਮਾਤਾ ਨਾਲ ਨੇ
ਮੈਂ ਮਾਤਾ ਗੁਜਰੀ ਜੀ ਨਾਲ ਨੇ ਗੁਰੂ ਤੇਗ ਬਹਾਦਰ ਜੀ ਲੰਬੇਰਾ ਸਮਾਂ ਇਸ ਬਾਬਾ ਬਕਾਲਾ ਜਿਸ ਨੂੰ ਆਪਾਂ ਅੱਜ ਕਹਿੰਦੇ ਹਾਂ ਨਗਰ ਨੂੰ, ਇੱਥੇ ਬੈਠ ਕੇ ਉਸ ਪਿਆਰੇ ਪਰਮੇਸ਼ਵਰ ਦੀ ਇਬਾਦਤ ਬੰਦਗੀ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਗੁਰਗੱਦੀ, ਸਤਿਗੁਰੂ ਜੀ ਨੂੰ ਗੁਰਗੱਦੀ ਦਾ ਤਿਲਕ ਜਿਹੜਾ ਹੈ ਉਹ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਦਿੱਤਾ ਹੈ। ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਗਏ ਨੇ ਜਿੱਥੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਪਰ ਸਤਿਗੁਰੂ ਸਰੋਵਰ ਵਿੱਚ ਇਸ਼ਨਾਨ ਕਰਕੇ ਕਿਨਾਰੇ ਤੇ ਬੈਠ ਕੇ ਵਾਪਸ ਪਿੰਡ ਬੱਲੇ ਨੂੰ ਚਲੇ ਗਏ। ਸਤਿਗੁਰੂ ਨੇ ਪਰਤ ਕੇ ਉਸ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦਾ, ਗੁਰਮਤ ਦਾ ਪ੍ਰਚਾਰ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਕੀਤਾ। ਮਾਲਵੇ ਦੀ ਧਰਤੀ ਸਤਿਗੁਰੂ ਨੇ ਬਿਹਾਰ ਵਿੱਚ, ਬੰਗਾਲ ਵਿੱਚ, ਆਸਾਮ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਹੈ ਪ੍ਰਚਾਰ। ਸਾਧ ਸੰਗਤ, ਕੱਲ ਆਪਾਂ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੇ ਨਾਨਕੀ ਚੱਕ ਵਸਾਇਆ ਜਿਹਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਕਹਿਣ ਲੱਗੇ ਹਾਂ। ਇਸੇ ਆਨੰਦਪੁਰ ਦੀ ਧਰਤੀ ਤੇ ਕਸ਼ਮੀਰ ਦੇ ਵਿਦਵਾਨ ਪੰਡਿਤ ਆਏ ਨੇ ਜਿਨ੍ਹਾਂ ਨੇ ਆ ਕੇ ਫਰਿਆਦ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਇਸ ਤਿਲਕ ਨੂੰ, ਇਸ ਜਨਿਊ ਨੂੰ ਹਿੰਦੂ ਧਰਮ ਦੇ, ਇਸ ਆਰਤੀ ਨੂੰ ਹਿੰਦੂ ਮੰਦਰਾਂ ਦੇ ਅੰਦਰ ਵੱਜ ਰਹੇ ਘੜਿਆਲਾਂ ਦੀ ਆਵਾਜ਼ ਨੂੰ, ਹਿੰਦੂ ਮੰਦਰਾਂ ਦੀਆਂ ਮੂਰਤੀਆਂ ਦੀ ਪੂਜਾ ਜਿਹੜੀ ਅਸੀਂ ਕਰ ਰਹੇ ਹਾਂ ਇਹ ਤਾਂ ਬਚ ਸਕਦੀਆਂ ਨੇ ਜੇ ਤੁਸੀਂ ਸਾਡੀ ਬਾਂਹ ਪਕੜੋ, ਨਹੀਂ ਤਾਂ ਇਸ ਪੂਰੇ ਸੰਸਾਰ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ ਇਲਾਵਾ ਸਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ। ਸਾਧ ਸੰਗਤ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਰਪਾ ਦੇ ਖਜ਼ਾਨੇ ਮੇਰਾ ਦੇ ਸਾਈਂ ਉਹਨਾਂ ਦੇ ਚਰਨਾਂ ਵਿੱਚ ਜਿਹੜੀ ਇਹਨਾਂ ਅਰਜ਼ ਕੀਤੀ ਸੀ ਤੇ ਗੁਰਬਿਲਾਸ ਵਿੱਚ ਬਚਨ ਅੰਕਿਤ ਨੇ ਕਿ ਦੁਖੀ ਵਿਪਰ ਚੱਲ ਆਏ ਸੋ ਪੁਰੀ ਆਨੰਦ, ਤੇ ਕਿਹਾ ਸੀ ਬਾਹੇ ਅਸਾਡੀ ਪਕੜੀਏ ਸ੍ਰੀ ਹਰਗੋਬਿੰਦ ਕੇ ਆਨੰਦ, ਤੇ ਜਿਹੜਾ ਆ ਸੱਜਣਾ ਗੁਰਮੁਖਾਂ ਨੇ ਇੱਕ ਬਚਨ ਪੜ੍ਹਿਆ ਇਹਨੂੰ ਵਿਦਵਾਨ ਕਹਿੰਦੇ ਨੇ, ਇੱਕ ਭੱਟ ਚਾਂਦ ਦਾ ਲਿਖਿਆ। ਸਾਹਿਬ ਨੇ ਜਦੋਂ ਉਹਨਾਂ ਦੇ ਮੁੱਖ ਰਾਹੀਂ ਬਚਨ ਕਹਾਏ ਨੇ, ਪਰ ਹੈ ਕਵੀ ਦੀ ਰਚਨਾ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਗੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਸੱਜਣੋ ਅਸੀਂ ਤਾਂ ਬਾਂਹ ਘੁੱਟ ਕੇ ਫੜਾਂਗੇ, ਪਰ ਇੱਕ ਗੱਲ ਦਾ ਖਿਆਲ ਤੁਸੀਂ ਵੀ ਰੱਖਿਆ ਜੇ ਕਿ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਜ਼ਮੀਨ ਤੇ ਤਾਂ ਟੁਕੜੇ ਟੁਕੜੇ ਹੋ ਕੇ ਡਿੱਗ ਪੈਣਾ, ਪਰ ਕਦੀ ਵੀ ਧਰਮ ਤੋਂ ਮੂੰਹ ਨਾ ਮੋੜਨਾ। ਆਓ ਪਿਆਰਿਓ, ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਸਾਨੂੰ ਸਭ ਨੂੰ ਮਾਲੂਮ ਹੈ, ਸਮਾਚਾਰ ਤੋਂ ਇਸ ਤੋਂ ਜਾਣੂ ਹਾਂ ਅਸੀਂ। ਸ਼ਹਾਦਤ ਦਾ ਕਾਰਨ ਇੱਕੋ ਸੀ, ਤਿਲਕ ਤੇ ਜੰਨੂ, ਕੇਵਲ ਧਰਮ ਦੀ ਖਾਤਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਤੋਂ ਚੱਲਦੇ ਨੇ। ਆਓ ਕਿਹੜੇ ਢੰਗ ਨਾਲ ਸ਼ਹਾਦਤ ਹੋਈ, ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਿਵੇਂ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਉਹਨਾਂ ਦੇ ਨੇਤਰਾਂ ਸਾਹਮਣੇ ਸ਼ਹੀਦ ਕਰ ਦਿੱਤਾ, ਉਹਨਾਂ ਗੁਰਸਿੱਖਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਕਾ ਸਿੱਖ ਭਾਈ ਜੈਤਾ ਆਨੰਦਪੁਰ ਦੀ ਧਰਤੀ ਤੇ ਲੈ ਕੇ ਆਇਆ, ਤੇ ਕਿਵੇਂ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਸ਼ਹੀਦ ਕੀਤੇ ਗਏ ਇਹ ਗੁਰੂ ਅਸਥਾਨ ਕਿਵੇਂ ਹੋਂਦ ਵਿੱਚ ਆਏ। ਉਸ ਗੁਰੂ ਤੇਗ ਬਹਾਦਰ ਜੀ ਦੇ ਇਸ ਸਮੁੱਚੇ ਜੀਵਨ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ ਅੱਜ ਨਰੋ

ਦੇ ਨਾਮ ਤੋਂ ਵਾਂਝੀ ਨਾ ਰਹੇ। ਆਪਣੀ ਸੁਰਤੀ ਬਿਰਤੀ ਨੂੰ ਉਸ ਧਰਤੀ ਤੇ ਲੈ ਜਾਓ ਜਿਹੜੀ ਇੱਥੋਂ ਸੈਂਕੜੇ ਕੋਹਾਂ ਦੂਰ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਸੁਰਤੀ ਟਿਕਾਈਏ ਉਸ ਅਸਥਾਨ ਤੇ ਜਿਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਕੀਤਾ ਗਿਆ ਸ਼ਹੀਦ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨੇ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਪੰਜ ਸਿੱਖ ਤੁਰੇ ਨੇ। ਇਹਨਾਂ ਵਿੱਚੋਂ ਦੋ ਤਾਂ ਸੱਕੇ ਭਰਾ ਨੇ, ਇੱਕ ਦਾ ਨਾਮ ਹੈ ਭਾਈ ਮਤੀ ਦਾਸ ਤੇ ਦੂਸਰੇ ਦਾ ਨਾਮ ਹੈ ਭਾਈ ਸਤੀ ਦਾਸ। ਤੇ ਇਹ ਦੋਨੋਂ ਜਿਹੜੇ ਨੇ ਭਾਈ ਪਿਰਾਗਾ ਜੀ ਦੇ ਖਾਨਦਾਨ ਵਿੱਚੋਂ ਨੇ, ਤੇ ਭਾਈ ਪਿਰਾਗਾ ਜੀ ਉਹ ਗੁਰੂ ਕੇ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸਿੱਖੀ ਨੂੰ ਕਮਾਇਆ ਤੇ ਜਿਨ੍ਹਾਂ ਨੇ ਸ਼ਬਦ ਦੇ ਰਸ ਨੂੰ ਮਾਣਿਆ। ਤੇ ਭਾਈ ਪਿਰਾਗਾ ਜੀ ਦੇ ਜੀਵਨ ਸੰਬੰਧੀ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ। ਭਾਈ ਪਿਰਾਗਾ ਦੀ ਅੰਸ਼ ਵਿੱਚੋਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ। ਭਾਈ ਮਤੀ ਦਾਸ ਗੁਰੂ ਕਾ ਦੀਵਾਨ ਹੈ ਤੇ ਭਾਈ ਸਤੀ ਦਾਸ ਜਿਹੜੇ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ। ਤੇ ਮੈਂ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨੂੰ ਭਾਈ ਸਾਹਿਬ ਭਾਈ ਸਤੀ ਦਾਸ ਜੀ ਫਾਰਸੀ ਵਿੱਚ ਜਿਹੜੇ ਨੇ ਇਹਦਾ ਉਤਾਰਾ ਕਰਦੇ ਨੇ। ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਜੀ ਮਨੀ ਜਿਨ੍ਹਾਂ ਨੂੰ ਮਨੀ ਦਾਸ ਉਸ ਵਕਤ ਕਿਹਾ ਜਾਂਦਾ ਸੀ, ਮਨੀ ਰਾਏ ਵੀ ਸ਼ਬਦ ਵਰਤਿਆ। ਭਾਈ ਸਤੀ ਦਾਸ ਦੇ ਫਾਰਸੀ ਤੋਂ ਪੰਜਾਬੀ ਵਿੱਚ ਤਰਜਮਾ, ਗੁਰਮੁਖੀ ਵਿੱਚ ਤਰਜਮਾ ਭਾਈ ਸਾਹਿਬ ਭਾਈ ਮਨੀ ਸਿੰਘ ਕਰਦੇ ਹੁੰਦੇ ਸਨ। ਦੋ ਸਿੱਖ ਭਾਈ ਮਤੀ ਦਾਸ ਸਤੀ ਦਾਸ, ਤੀਸਰੇ ਸਿੱਖ ਨੇ ਭਾਈ ਸਾਹਿਬ ਭਾਈ ਦਯਾਲਾ ਜੀ, ਚੌਥੇ ਸਿੱਖ ਨੇ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ, ਤੇ ਪੰਜਵੇਂ ਸਿੱਖ ਜਿਹੜੇ ਤੁਰੇ ਨੇ ਇਹਨਾਂ ਦਾ ਨਾਮ ਹੈ ਭਾਈ ਉਦੈ ਜੀ। ਪੰਜ ਸਿੱਖ ਅੱਜ ਗੁਰੂ ਤੇਗ ਬਹਾਦਰ ਜੀ ਨਾਲ ਚੱਲੇ ਨੇ। ਤੇ ਇਹਨਾਂ ਸਿੱਖਾਂ ਨੂੰ ਵੀ ਪਤਾ ਕਿ ਭਾਣਾ ਵਾਪਰਨਾ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਟੇਕ ਲੈ ਕੇ ਬੜੇ ਪਿਆਰ ਦੇ ਨਾਲ ਸਤਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਤੁਰ ਪਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦਾ ਜ਼ਿਕਰ ਕੀਤਾ। ਅਸੀਂ ਕਈ ਵਾਰੀ ਸੂਰਮੇ ਦੀ ਗੱਲ ਕਰਨੇ ਹਾਂ ਤੇ ਕੇਵਲ ਇੱਥੋਂ ਤੱਕ ਸਾਡੀਆਂ ਨਜ਼ਰਾਂ ਵਿੱਚ ਸੂਰਮੇ ਦੀ ਪਰਿਭਾਸ਼ਾ ਹੈ ਕਿ ਜਿਹੜਾ ਮੈਦਾਨੇ ਜੰਗ ਅੰਦਰ ਆਪਣੇ ਤਨ ਦੇ ਟੁਕੜੇ ਟੁਕੜੇ ਕਰਾ ਲੈਂਦਾ ਹੈ, ਆਪਾਂ ਕਹਿੰਦੇ ਹਾਂ ਕੇਵਲ ਇਹ ਸੂਰਮਾ। ਪਰ ਗੁਰਮੁਖਾਂ ਨੇ ਸ਼ਬਦ ਪੜਿਆ ਗੁਰੂ ਅਰਜਨ ਸਾਹਿਬ ਜੀ ਦਾ, ਮਹਾਰਾਜ ਕਹਿੰਦੇ ਨੇ ਇੱਕ ਉਹ ਸੂਰਮਾ ਜਿਹੜਾ ਬਾਹਰ ਜੂਝ ਮਰਦਾ ਹੈ, ਪਰ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੇਵਲ ਸੂਰਮਾ ਨਹੀਂ, ਕੇਵਲ ਸਿਪਾਹੀ ਨਹੀਂ, ਇੱਥੇ ਇੱਕ ਸ਼ਬਦ ਪਹਿਲਾਂ ਵਰਤਿਆ ਸੰਤ। ਗੁਰੂ ਸਾਹਿਬ ਦੇ ਘਰ ਅੰਦਰ ਕੇਵਲ ਸ਼ਕਤੀ ਨਹੀਂ, ਇੱਕ ਸ਼ਬਦ ਪਹਿਲਾਂ ਆਇਆ ਭਗਤੀ। ਧਿਆਨ ਰੱਖਣਾ, ਭਗਤੀ ਨੇ ਸੰਤ ਨੂੰ ਜਨਮ ਦੇਣਾ ਤੇ ਉਸ ਭਗਤੀ ਵਿੱਚੋਂ ਪੈਦਾ ਹੋਈ ਸ਼ਕਤੀ ਨੇ ਸੂਰਮੇ ਨੂੰ ਜਨਮ ਦੇਣਾ। ਸਤਿਗੁਰੂ ਨੇ ਬਾਣੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਏ ਤਹਿ ਸੂਰਾ ਆਤਮ ਜਿਣੈ ਸਗਲ ਵਸ ਪਾਂਕੈ। ਜਾਂ ਤਾਂ ਸਤਿਗੁਰ ਪੂਰਾ ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਸਤਿਗੁਰੂ ਇਹੋ ਜਿਹਾ ਸੂਰਮੇ ਬਾਰੇ ਕਹਿੰਦੇ ਨੇ ਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ, ਸੋ ਪੂਰਾ ਹੈ ਕਲੀ ਰੇ। ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ, ਇਹ ਗੁਰੂ ਕੇ ਸਿੱਖ ਜਿਹੜੇ ਤੁਰੇ ਨੇ ਇਹ ਆਤਮਕ ਜੇਤੂ ਵੀ ਸੂਰਮੇ ਨੇ, ਆਪਣੇ ਅੰਦਰ ਦੇ ਵਿਕਾਰਾਂ ਨੂੰ ਵੀ ਜਿੱਤਿਆ ਹੋਇਆ। ਤੇ ਗੁਰੂ ਤੇਗ ਬਹਾਦਰ ਜੀ ਜਦੋਂ ਤੁਰ ਲੱਗੇ ਨੇ ਤੇ ਵਿਦਵਾਨ ਸਿੱਖ ਕਹਿੰਦੇ ਨੇ ਗੁਰੂ ਗੋਬਿੰਦ ਰਾਏ ਜੀ, ਜਿਨ੍ਹਾਂ ਨੂੰ ਆਪਾਂ ਸ਼ਬਦ ਇਸ ਕਰਕੇ ਗੋਬਿੰਦ ਰਾਏ ਵਰਤਿਆ ਕਿ ਉਸ ਵਕਤ ਅੰਮ੍ਰਿਤ ਸੰਚਾਰ ਨਹੀਂ ਹੋਇਆ। ਇਹ ਘਟਨਾ ਸੰਨ 1675 ਦੀ ਹੈ। ਗੁਰੂ ਤੇਗ ਬਹਾਦਰ ਸੱਚੇ ਪਿਤਾ ਤੁਰ ਲੱਗੇ ਨੇ ਤੇ ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਤੇ ਉਸ ਵਕਤ ਇੱਕ ਸ਼ਬਦ ਕਿਹਾ ਸੀ, ਵਿਦਵਾਨਾਂ ਨੇ ਉਸ ਸ਼ਬਦ ਨੂੰ ਸਾਂਭ ਕੇ ਰੱਖਿਆ। ਕਹਿਣ ਲੱਗੇ, ਐ ਪੁੱਤਰ ਗੋਬਿੰਦ ਰਾਏ, ਖੇ ਬੇਟਾ, ਜਿਹਦੇ ਕੋਲ ਤੇਰੇ ਵਰਗਾ ਘਰ ਵਿੱਚ

0: ਪੁੱਤਰ ਹੋਵੇ ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਤੇ ਝੋਰਾ ਨਹੀਂ, ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ। ਤੇ ਸਤਿਗੁਰੂ ਨੇ ਕਿਹਾ ਸੀ, ਬੇਟਾ ਝੁਕਣਾ ਨਹੀਂ, ਜ਼ੁਲਮ ਦੀ ਹਨੇਰੀ ਸਾਹਮਣੇ ਅੜ ਖਲੋਣਾ। ਤੇ ਗੁਰੂ ਤੇਗ ਬਹਾਦਰ ਜੀ ਨੇ ਜਾਣ ਲੱਗਿਆ 9 ਸਾਲ ਦੇ ਆਪਣੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ। ਕਹਿਣਾ ਬਹੁਤ ਆਸਾਨ ਹੈ, ਯਾਦ ਰੱਖਣਾ, ਆਪਾਂ ਕੁਝ ਦਿਨ ਘਰ ਤੋਂ ਬਾਹਰ ਆਉਂਦੇ ਹਾਂ ਤੇ ਮੋਹ ਦੀਆਂ ਤੰਦਾਂ ਪਰਤ ਪਰਤ ਕੇ ਖਿੱਚਦੀਆਂ ਨੇ, ਪਰਤ ਪਰਤ ਕੇ ਜਕੜਦੀਆਂ ਨੇ। ਤੇ ਕਦੀ ਉਸ ਸੀਰ ਨੂੰ ਤੇ ਉਸ ਹਿਰਦੇ ਨਾਲ ਤੱਕੋ ਕਿ ਜਿਸ ਬਾਪੂ ਨੇ ਅੱਜ ਪੁੱਤਰ ਨੂੰ ਘੁੱਟ ਕੇ ਜੱਫੀ ਵਿੱਚ ਲਿਆ, ਪਰਤ ਕੇ ਪੁੱਤਰ ਨੂੰ ਮਿਲਣਾ ਵੀ ਨਹੀਂ, ਤੇ ਉਸ ਵਕਤ ਦੇ ਹਾਲਾਤ ਸਮਾਂ ਕਿੰਨਾ ਕੁ ਕਰਨਾਮਲ ਹੋਵੇਗਾ ਜਦੋਂ ਅਨੰਦਪੁਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਜੀ ਤੁਰੇ ਹੋਣਗੇ। ਸਾਰੇ ਸਿੱਖ ਕੋਲ ਨੇ, ਸਤਿਗੁਰੂ ਤੁਰ ਲੱਗੇ, ਪੁੱਤਰ ਨੂੰ ਘੁੱਟ ਛਾਤੀ ਨਾਲ ਲਾਇਆ, ਮਾਤਾ ਨਾਨਕੀ ਆਏ ਨੇ, ਸਤਿਕਾਰਯੋਗ ਮਾਤਾ ਜੀ, ਮੈਂ ਕੱਲ ਅਰਜ਼ ਕੀਤੀ ਸੀ, ਨਮਸਕਾਰ ਕੀਤੀ ਉਹਨਾਂ ਨੂੰ ਵੀ, ਤੇ ਇੱਕ ਗੱਲ ਕਹੀ ਸੀ, ਮਾਂ ਇਹ ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਪਾਣੀ ਦੇ ਵਿੱਚ ਤਿਣਕੇ ਨੇ, ਮਿਲਦੇ ਨੇ ਪਰਤ ਕੇ ਵਿਛੜ ਜਾਂਦੇ ਨੇ, ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਰੁੱਖ ਦੇ ਉੱਪਰ ਪੰਛੀ ਬਹਿੰਦੇ ਨੇ, ਸਮਾਂ ਪੈਂਦਾ ਤੇ ਉੱਡ ਜਾਂਦੇ ਨੇ। ਮਾਂ ਇਸ ਸੰਸਾਰ ਤੋਂ ਇੱਕ ਦਿਨ ਹਰ ਇੱਕ ਨੇ ਕੂਚ ਕਰਨਾ, ਪਰ ਗੁਰੂ ਪਿਤਾ ਦੇ ਬਚਨਾਂ ਨੂੰ ਚੇਤੇ ਰੱਖੀ, ਮੈਂ ਵੀ ਉਸ ਦਿਨ ਕੋਲ ਸਾਂ ਜਿੱਦਣ ਗੁਰੂ ਪਿਤਾ ਨੇ ਇਹ ਬਚਨ ਕਹਿ ਸਨ ਤੈਨੂੰ ਕਿ ਨਾਨਕੀ ਤੇਰੇ ਪੁੱਤਰ ਨੇ ਜੋ ਕੁਝ ਕਰ ਦੇਣਾ ਉਹ ਅਜੇ ਤੱਕ ਕਿਸੇ ਨੇ ਕੀਤਾ ਨਹੀਂ, ਬਚਨ ਬਾਪੂ ਨੇ ਕੀਤੇ ਸਨ, ਤੇ ਮਾਂ ਅੱਜ ਆਸ਼ੀਸ਼ ਤੂੰ ਦੇ, ਤੇਰਾ ਪੁੱਤਰ ਆਪਣੇ ਬਾਪੂ ਦੇ ਬਚਨ ਨੂੰ ਪੂਰਿਆਂ ਕਰਨ ਤੁਰਿਆ। ਮਾਤਾ ਨਾਨਕੀ ਆਪਣੇ ਅੰਦਰ ਨੂੰ ਘੁੱਟ ਲਿਆ, ਭਾਵੇਂ ਕਿੰਨਾ ਵੀ ਹੋਵੇ ਆਖਿਰ ਮਾਂ ਹੈ, ਤੇ ਉਹ ਮਾਂ ਜਿਹੜੀ ਕਈ ਸਾਲਾਂ ਤੋਂ ਪੁੱਤਰ ਦੇ ਨਾਲ ਏ, ਜੇ ਸਤਿਗੁਰੂ ਕਰਤਾਰਪੁਰ ਨੇ ਤਾਂ ਮਾਂ ਨਾਲ ਏ, ਜੇ ਕੀਰਤਪੁਰ ਨੇ ਤਾਂ ਨਾਲ ਏ, ਜੇ ਬਾਬੇ ਬਕਾਲਾ ਸਾਹਿਬ ਆਏ ਨੇ ਤਾਂ ਨਾਲ ਏ, ਜੇ ਪਟਨੇ ਦੀ ਧਰਤੀ ਨੂੰ ਤੁਰੇ ਨੇ, ਤੇ ਕਮਾਲ ਦੀ ਗੱਲ ਮਾਤਾ ਨਾਨਕੀ ਉਦੋਂ ਵੀ ਨਾਲ। ਸਾਹਿਬ ਨੇ ਤੁਰ ਲੱਗਿਆ ਮਾਂ ਨੂੰ ਨਮਸਕਾਰ ਕੀਤੀ, ਉਸ ਤੋਂ ਬਾਅਦ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਮਿਲੇ ਨੇ, ਉਹਨਾਂ ਨੂੰ ਧਰਵਾਸ ਦਿੱਤਾ, ਤੇ ਜਦੋਂ ਸੰਗਤ ਪਿੱਛੇ ਤੁਰ ਲੱਗੀ ਤੇ ਸਭ ਨੇ ਸਤਿਗੁਰੂ ਨੇ ਸਭ ਨੂੰ ਹਦਾਇਤ ਕੀਤੀ, ਬਾਣੀ ਨਾਲ ਜੁੜਿਓ, ਉਸ ਅਕਾਲ ਪੁਰਖ ਦਾ ਸਿਮਰਨ ਕਰਿਓ, ਅੱਜ ਤੋਂ ਬਾਅਦ ਗੋਬਿੰਦ ਰਾਏ ਤੁਹਾਡੀ ਅਗਵਾਈ ਕਰਨਗੇ, ਤੇ ਜੋ ਕੁਝ ਇਹ ਕਰਨ ਕਦੀ ਤਰਕ ਨਾ ਕਰਿਓ, ਇਹਨਾਂ ਦੀ ਹਰ ਕੀਤੀ ਹੋਈ ਨੂੰ ਸੱਤ ਕਰਕੇ ਮੰਨ ਲੈਣ। ਗੁਰੂ ਤੇਗ ਬਹਾਦਰ ਜਿਸ ਅਨੰਦਪੁਰ ਨੂੰ ਹੱਥੀ ਵਸਾਇਆ, ਅੱਜ ਉਸ ਅਨੰਦਪੁਰ ਨੂੰ ਛੱਡਿਆ ਤੇ 5 ਗੁਰੂ ਕੇ ਪਿਆਰੇ ਸਿੱਖ ਨਾਲ ਤੁਰੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਈਆਂ ਨੇ ਜ਼ਿਕਰ ਭਾਈ ਜੈਤੇ ਦਾ ਕੀਤਾ, ਪਰ ਕੁਝ ਵਿਦਵਾਨ ਕਹਿੰਦੇ ਨੇ ਭਾਈ ਜੈਤਾ ਜੀ ਦਿੱਲੀ ਦੇ ਰਹਿਣ ਵਾਲੇ ਨੇ। ਗੁਰੂ ਤੇਗ ਬਹਾਦਰ ਤੁਰੇ ਨੇ ਤੇ ਸਤਿਗੁਰੂ ਨੇ ਆਪਣਾ ਪੜਾਂ ਇੱਥੋਂ ਤੁਰਦਿਆਂ ਪਟਿਆਲੇ ਸ਼ਹਿਰ ਦੇ ਨੇੜੇ ਜਿੱਥੇ ਸੈਫਾਂ ਬਾਗ ਪਿੰਡ ਸੀ, ਇੱਥੋਂ ਫਕੀਰ ਸੀ ਸੈਫਦੀਨ ਮੁਸਲਮਾਨ, ਇਹਦੇ ਕੋਲ ਸਤਿਗੁਰੂ ਟਿਕੇ ਨੇ ਕੁਝ ਮਹੀਨੇ, ਇਹਦੇ ਕੋਲ ਉਸ ਪਰਮੇਸ਼ਵਰ ਉਸ ਨਿਰੰਕਾਰ ਦੀ ਵੰਦਨਾ ਤੇ ਉਸ ਬੰਦੇ ਦੇ ਅੰਦਰ ਨੂੰ ਭਰਪੂਰ ਕੀਤਾ। ਤੇ ਯਾਦ ਰੱਖਣਾ ਕੱਲ ਮੈਂ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਹਰ ਥਾਂ ਤੇ ਸਹਾਈ ਹੋਏ ਨੇ, ਹਰ ਇੱਕ ਥਾਂ ਤੇ, ਸਮੁੰਦਰ ਵਿੱਚ ਵੀ ਜੇ ਕੋਈ ਆਵਾਜ਼ ਮਾਰਦਾ ਤਾਂ, ਕਿਤੇ ਵੀ ਬੈਠ ਕੇ ਕੋਈ ਪੁਕਾਰਦਾ, ਤੇ ਇੱਥੇ ਪੁਕਾਰਨ ਵਾਲਿਆਂ ਵਿੱਚ 2 ਅਜੇ ਨੇ। ਚੇਤੇ ਰੱਖਿਓ ਮੈਂ ਜਿਹੜੀ ਅਰਜ਼ ਕਰਨ ਲੱਗਾ, ਅੱਗੇ ਪ੍ਰਸੰਗ ਦੀ ਲੜੀ ਜੁੜਨੀ ਹੈ। 2 ਐਸੇ ਨੇ ਜਿਨ੍ਹਾਂ ਨੂੰ ਮੇਰੇ ਗੁਰੂ ਤੇਗ ਬਹਾਦਰ ਜੀ ਨੇ ਜਿੰਦੇ ਜੀ ਇਸ ਸਰੀਰ ਵਿੱਚ ਨਿਵਾਜ ਕੇ ਜਾਣਾ, ਤੇ 2 ਐਸੇ ਨੇ ਜਿਹੜੇ ਉਡੀਕ ਪੈ ਕਰਦੇ ਨੇ, ਉਹਨਾਂ ਨੂੰ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਤੋਂ ਬਾਅਦ ਨਿਵਾਜਣਾ। ਗੁਰੂ ਤੇਗ ਬਹਾਦਰ ਤੁਰੇ ਨੇ, ਆਗਰੇ ਦੀ ਧਰਤੀ ਤੇ ਇੱਕ ਮਾਈ ਬੈਠੀ ਏ, ਕੱਲਾ ਅਸੀਂ ਪੜ੍ਹਨੇ ਆ ਇੱਕ ਆਜੜੀ ਨਹੀਂ, ਗੁਰੂ ਤੇਗ ਬਹਾਦਰ ਜਦੋਂ ਗਏ ਨੇ ਇੱਕ ਮਾਈ ਏ, ਉਹਦਾ ਨਾਮ ਵਿਦਵਾਨਾਂ ਨੇ 3 ਤਰ੍ਹਾਂ ਨਾਲ ਦਿੱਤਾ। ਡਾਕਟਰ ਫੌਜਾ ਸਿੰਘ ਉਹਦਾ ਨਾਂ ਲਿਖਦੇ ਨੇ ਮਾਈ ਜੱਸੀ, ਇੱਕ ਵਿਦਵਾਨ ਹੋਰ ਲਿਖਦਾ ਉਹ ਲਿਖਦੇ ਨੇ ਕਿ ਮਾਈ ਵਲੈਤ, ਤੇ 3ਰਾ ਨਾਂ ਆਗਰੇ ਵਿੱਚ ਪ੍ਰਚਲਿਤ ਏ ਮਾਈ ਭਾਗਵੰਤੀ। ਉਸ ਮਾਈ ਦੇ 3 ਨਾਵਾਂ ਦਾ ਜ਼ਿਕਰ ਏ, ਪਰ ਕਹਿੰਦੇ ਨੇ ਜਿਹੜੀ ਉਹਦੀ ਭਾਵਨਾ ਸੀ ਬਜ਼ੁਰਗ ਹੋ ਚੁੱਕੀ ਸੀ, ਤੇ ਇੱਕ ਅਰਦਾਸ ਕਰਦੀ ਸੀ ਗੁਰੂ ਤੇਗ ਬਹਾਦਰ ਜੀ میرے شریر اندر طاقت نہیں کہ میں تیرے در تک آ سکاں. اس غریبنی نے کئی مہینیاں دی محنت نال آ خدر دے بستر تیار کیتے نے. کتنا چنگا ہوئے جے تو مینو نواز جاوے. میں سنیا جیڑا پاونا نال تینو چیتے کردا ہے تسی او دی شردا نو پوریا کر دیو. میرے سچے ستگرو ایک واری آ کے اس غریبنی دا چولا پروان کر لو. ودوان کہندے نے گرو تیگ بہادر آگرے گئے نے تے اوتھے جدو پہنچے نے اس مائی دے گھر گئے نے تے اس مائی نے جدو کیتے دیدار تے پہلا تا اکھاں دی جوت کاٹے دسیا نہیں تے پوچھ دیے کون ہو تے بھائی متی داس نے کیا آواز دے کے ماں گرو تیگ بہادر جی آئے نے. منجے تو اٹھی ستگرو دے چرناں وچ کیتی نمسکار. گرو تیگ بہادر جی دے چرن اپنے نیتراں دے نیر نال بیراگ نال دھو دیتے نے تے پرت کے اپنے ہتھاں نال گرو تیگ بہادر جی نوں بستر بھیٹ کیتے نے تے پوچھیا سی ماں کوئی تیری اچھا ہور ہوئے تے اکو گل کہی سی مائی نے ستگرو جے ترٹھے میں اج شریر نوں تیاگ جانے میرے گھر وچوں اس تو باہر نکلی پہلا میں اپنے تن نوں تیاگ کے اس سنسار تو کوچ کر جاواں. اس مائی نے گرو تیگ بہادر جی دے چرناں وچ اپنے شریر نوں تیاگیا ہے. دھیان رکھنا اس ایک غریب آجڑی ہے. سکھ ودوانا نے اس گھٹنا نوں وی نوٹ کیتا ہے انکت کیتا ہے. اس آجڑی دا نام پرنسیپل ستبیر سنگھ لکھدے نے شاید حسن علی. کئی لکھدے نے علی حسن. کہن تو مراد اے آجڑی دی ایک بھاونا سی کہ گرو نانک صاحب دا گھر غریباں نوں نوازدا ہے. پر سوچ کی ہو جائی کتے تاں گرو تیگ بہادر جی سکھاں دی مٹی وی پیٹا ملے تاں اونوں چولی وچ پوا لیندے نے. جے کوئی بھاونا نل کہے میرے بیڑے نوں کنارے لائیں او دے بیڑے کنارے لا دیندے نے. جے کسے نگن نوں تکدے نے بستر اتار کے دے دیندے نے. تے حد ہو گئی جے کوئی اے کہے کہ گرو تیگ بہادر میں غریب ہاں تو چلے سچ دی آواز نوں بلند کر لئی جے میرے رہیں گرفتار ہو جائیں کٹو کٹ میرا کچھ دن گزارا ہو جائے. گرو تیگ بہادر جی باغ وچ ٹکے نے. اے آجڑی پیڑا پیا چار دے تے ستگرو نے آواز دے کے کیا سجنا تو یاد کردا سیں اسی پہنچ گئے ہاں. او سمجھیا نہیں اونے پہچانیا نہیں. کہن لگا تسی کون ہو؟ صاحب نے کیا بات بھی دساں گے. آ انگوٹھی تے دشالا لے جا بھوک لگی ہے کچھ شہر وچوں خرید کے لیا. انگوٹھی نو ویچ دئی ایک بیدے گرو دی کہ پرگٹ کراں اپنے آپ نو سمجھ بھی لگ جائے اینا لوکاں نو کہ اے گرو تیگ بہادر نے تے باقی اس غریب دا وی کچھ بن جائے. خیر اسی پڑھیا کہ شہر وچ گیا تے اس حلوائی نے پوچھیا سی کہ انگوٹھی کدی. اونے کیا باغ وچ کوئی فقیر کوئی مہاپرش آیا ہے تے اس وقت کوتوال کول اس آجنی نو پکڑایا گیا تے جدو آئے تے او گرو تیگ بہادر جی سن. ایتھے گرو تیگ بہادر سچے پادشاہ جی نو گرفتار کیتا گیا. کچھ سکھ ودوان کہندے نے تین سکھ نال گرفتار کیتے نے بھائی متی داس بھائی ستی داس تے بھائی دیالا جی بھائی گردتا تے بھائی ادے. اینو گردیو جی نے بت کر دتا ہے انہاں نو گرفتاری تو بچا دتا ہے کہ شہادت تو بعد تسی سب کوئی سام سنبھال کرنی ہے تے تسی سکھاں نو سچیت کرنا ہے. کچھ کہندے نے اے دلی تو وقف ہوئے نے. خیر کچھ بھی ہوئے گرو تیگ بہادر مہاراج جی دی گرفتاری آگرے تو ہوئی ہے. ودوان کہندے نے 1200 کوڑ اسواراں دے سخت پیرے اندر گرو تیگ بہادر جی نو دلی لیاندا گیا. اے دا کارن کچھ ودوان کہندے نے متھرا دے اندر کچھ جاٹ پروار ایسے سن جڑے گرو تیگ بہادر جی نو کردے سن پیار. انہاں نو پہ سی کہ جے کتے گرو تیگ بہادر جی دے دوالے پہرا نہ رکھیا تے ہو سکدا ہے جاٹ حلہ کر کے گرو تیگ بہادر جی نو چھڑا لیں. ستگرو گرو تیگ بہادر گرفتار کر کے دلی لیاندا گیا ہے. ساد سنگت ایک اتھی پرانی حویلی ہے جتھے میرے گرو تیگ بہادر جی نو بشرام کرایا گیا. ایتھے بھائی متی داس بھائی ستی داس تے بھائی دیالا جی وی نال نے. ستگرو جی نو پرشاد پانی شکان واسطے نہیں دتا گیا. گرو تیگ بہادر جی اس پیارے دی یاد وی جڑے رہے. لوگ کہندے نے اے حویلی پوتان والی سی، پر جتھے گرو کے چرن پے جان اوتھے انہاں چیزاں دا واس ہے ہی نہیں۔ گرو تیگ بہادر جی ٹکے نے۔ ایتھے ایک بڑی روچک گھٹنا ہے جیڑی ساڈے سکھ ودواناں نے انکت کیتی، خاص کر کے گیانی گیان سنگھ نے، کیونکہ جدو اسی اتہاس دے تت نوں واچنے آ نا تے سانو انہاں گلاں تو سچیت رہنا پے گا جیڑیاں گرمت دے نال میل نہیں کھاندیاں۔ کہندے نے گرو تیگ بہادر جی نے ایک دن کیسی اشنان کیتا ہے تے حویلی دی چھت تے کھڑے ہو گئے نے۔ اے گل میں عرض کر رہا ہے نہیں، پر جو ودواناں نے لکھی ہے کہن لگے اے چھت تے کھلو گئے تے لکھی گئی اس وقت جدو انگریزاں دا سمے، انگریزاں دے راج وقت، تے جدو چھت تے کھلوتے نے کیس پہ ہرے کردے نے، تے جے پوچھا گرو تیگ بہادر جی نوں کی پہ تک دے ہو تے کہندے نے میں دیکھنا پیاواں کہ پچھم تو میرے ایک سکھ نے آنا ہے جنہیں اپنے سر تے ٹوپی لئیے، وہ آوے گا، آ کے ترکاں دیاں جڑاں اکھیڑ دے گا تے ساڈے لوگ سنائی گئے۔ حد ہو گئی، یہ بھی ایک انگریز دی چال ہے کہ سکھ کدی اے محسوس ہی نہ کرن کہ انگریزاں دے اسی غلام ہاں، اے یہی سمجھن کہ گرو تیگ بہادر جی دے حکم نال انگریزاں نے مغل راج دے ترک تختے نوں پلٹیا۔ اصل وچ اے گل ہے نہیں، گرو تیگ بہادر مہاراج حویلی وچ انہاں نوں رکھیا گیا ہے۔ ہن بھائی متی داس جدو تکدا ہے تے کئی واری اکھاں وچ پانی بھر آندا ہے، کیونکہ گرو کا دیوان ہے نا او ستگرو جدے شیش اوپر شطر چلدا ہے، او ستگرو جدے شیش دے اوپر چور چلدے نے، گرو تیگ بہادر جی حویلی وچ نے، تے جدو پرشاد پانی نہیں ملدا تے من وچ آخر سکھے ہوکا بھر لیندا ہے منا کیوں جا سمے کدی گرو تیگ بہادر جی دی اپنی سیوا کردے سن، اج کیت وچ پے پیارا پریتم سامنے نے پر اسی سیوا نہیں کر سکتے۔ اس وقت کہندے نے گرو تیگ بہادر جی دے سامنے انہاں لوگاں نے پھر سکھاں اتے تشدد کرنا شروع کیتا ہے، تے بھائی متی داس نے ایک دن گردیو ول تک کے کیا سی، گرو تیگ بہادر جی جے ایک کرپا میرے تے کر دیو نا، جے اجازت دے دیو، تہاڈا حکم ہوے میں کچھ کرنا چاہنا نا۔ تے پوچھیا صاحب نے بھائی متی داس کی، کہن لگا گرو تیگ بہادر جی ایک واری اجازت دے دیو، میرے تو جریا نہیں جاندا پیا، جے توں کرپا کریں ایک پاسے دلی تے دوسرے پاسے لاہور، اے تینی تاں خاص کر کے مینلی کیندر وی سی، لاہور، سرہند تے دلی، تے کمال دی گل گرو تیگ بہادر جی دا خاندان تے گرو تیگ بہادر جی دی اولاد نے تینا ہی اینا صوبیاں بلی کیندر وی سی، لاہور، سرہند تے دلی، تے کمال دی گل گرو تیگ بہادر جی دا خاندان تے گرو تیگ بہادر جی دی اولاد نے تینا ہی اینا صوبیاں دے وچ ساکے کیتے۔ گرو ارجن صاحب لاہور ساکا پہ کر دے نے، تے گرو ارجن صاحب جی دا پوتا گرو تیگ بہادر دلی وچ دھرم ایک ساکا پہ کردا ہے، تے گرو تیگ بہادر جی دے پوتے سرہند دی دھرتی تے ساکا پہ کردے، کیونکہ ظلم راج جتھوں ظلم دے حکم شروع ہوندے نے، گرو نانک صاحب دی گدی تے گرو ارجن صاحب دی اولاد نے تے گرو تیگ بہادر جی دے خاندان نے اوناں تھاواں تے اپنے پوتر خون نوں ڈول کے سدا لی اوناں نوں آزاد کرنا چاہے۔ گرو تیگ بہادر جی نوں بھائی متی داس نے عرض کیتی ہے کہ ستگرو جے ایک اجازت دے دیو، پچھیا کی، کہن لگا دلی تے لاہور دی اٹ نال اٹ کھڑکا سکنا وا، تے گرو تیگ بہادر جی مسکرا پے، کہن لگے او متی داس تیرے کول اینی طاقت ہے؟ کہن لگا ہاں میں سب کچھ کر سکنا وا۔ تے پچھیا متی داس اے طاقت لئی کدے تو؟ کہن لگا گرو تیگ بہادر تیرے چرناں دی سیوا کر کر کے۔ تے صاحب نے کیا واہ اوے متی داس، جدے چرناں دی سیوا کیتی او دے کولوں تینوں طاقت ملی، تو دلی تے لاہور دی اٹ نال اٹ کھڑکا سکنا ہے، تو سیوا کرن والے کول اینی طاقت ہے، تے جدی تو سیوا کیتی او دے کول کنی کو طاقت ہوے؟ کہن لگا گرو تیگ بہادر تیری طاقت نو نمسکار ہے۔ تے صاحب نے کیا سجنا دیکھ اجر نو جر لئی دا ہے، ایہی تا رب تے بھگت دا ایک لچن ہے کہ تان ہوندا ہے ہوئے نہیں تانا، او دے کول طاقت ہے प्रगट नहीं करता। याद रखी इस नुकते तो बच गई क्योंकि अंतले समय ने किते ए भावना बन जाए ते भाई मती दास अपने अगे ना किते गवा ले। सतगुरु ने किहो जिहे कमाल दे बचन किते ने। भाई साहब भाई गुरदास की एक पंक्ति आउंदी है उन्हां दी वार के इकत नुकते होए जाए महरम मुजरम खैर खुआरी। ध्यान रखना नुकता इको ही लगता है ते उर्दू पढ़े हुए सजना नु पता है जदो महरम लिखी दे मीम खे रे ते मीम महरम ते जदो आपां इनु मुजरम लिखना है ना उदो मीम ते खे वाली थां ते एक नुकता पा देना बस एक नुकते दे नाल ही जीम बन जांदी। एक टिप्पी जी पान नाल इक बिंदी नाल पान नाल महरम तो मुजरम बन जांदा है। महरम दा अर्थ प्यारा हुंदा है ते मुजरम दा अर्थ हुंदा जिहड़ा दोषी होवे। भाई गुरदास कहिंदे ने देखी सिखा तू सेवा करना इकत नुकते होए जाए महरम मुजरम खैर खुवारी। जे किते होमे दा नुकता थोड़ा जा लग गया ते सजना महरम तो मुजरम बन जाएगा। जिथे महरम है हुण खैर मंगी जांदी तेरे लई ते सजना जे होमे दा नुकता लग गया मुजरम बन गया ते तेरी खुवारी हो जाएगी। इकत नुकते होए जाए महरम मुजरम खैर खुवारी। कहिंदे ने ए गल जदो भाई मती दास नूं कही चरना ते झुकया कहन लगा दात्या दात भी तू दिती ते जरन दी ताकत भी हुण तू दे दे। गुरु तेग बहादुर जी ने रखिया शीश ते हाथ रोम रोम विच चरनार छड़ गई ते भाई मती दास शरीर विच रहिंदिया होए बेगमपुरे दा निवासी हो गया। सतगुरु दे इस वार्तालाप नूं सुनिया एक संतरी ने एक अहलकार ने ते जाके कह काजी नूं गुरु दे सिख कोल बड़ी ताकत जे ए कहिंदा सी मैं लाहौर ते दिल्ली दी इक नाल इक खड़का सकना वा ते जदों ए खबर मिली ते उस वक्त इन्हां ने एक पिंजरा तैयार कराया कि जे सिख कोल इन्नी ताकत है किते गुरु पिंजरे नूं तोड़ के ना निकल जाए किते हवेली तो ना निकल जाए। इन्हां ने ओ पिंजरा इन्ना सख्त तैयार कराया जिदे विच गुरु तेग बहादुर ना तां खलो सकदे ने। ध्यान रखना सी किन्नियां खड़े होए बिलकुल नहीं उस पिंजरे दे सिर दे उपर भी तिखियां सुए सन। पिंजरे दे अगे भी तिखे सुए ने अंदर नूं पिछे भी तिखे सुए ने थले भी सुए ने। जे गुरु तेग बहादुर उत्ते खड़े होणगे सीट भी सुए चुभदे ने पिछे लगन तां सुए बैठदे ने तां ओ तिखे सुए जे अगे नूं हुंदे ने तां सुए। इन्हां जालमां ने इस ढंग नाल पिंजरा तैयार कीता ना खलो सकन ना बह सकन ना ढो ला सकन केवल उड़ के गुरु तेग बहादुर जी उस पिंजरे विच डके गए। गुरु तेग बहादुर जिन्हां नूं हवेली विच रखिया अज उन्हां नूं पिंजरिया विच डक दिता है। पर की पता सी जालमो जिन्हों तुसी लोहे दे पिंजरे विच बंद करना चाहते हो ए तां शरीर दे पिंजरे की परवाह नहीं करदा पिया तुहाडे लोहे दे पिंजरे की परवाह करनी। अज दिन चढ़िया सूरज की टिक्की निकली है। भाई मती दास ने अमृत वेले नित नेम कीता गुरु तेग बहादुर जी नाल बचन बिलास कीते ने ते भाई मती दास नूं अज हवेली तो बाहर कढ़े जिथे चांदनी चौंक है इथे गुरु तेग बहादुर जी दे पिंजरे नूं लियांदा गया है ते भाई मती दास नूं सामने लियांदा ते आवाज दित्ती काजी ने। काजी दा नाम सी अब्दुल वाहब जिहड़ा कोतवाल सी उहदा नाम सी अब्दुल्ला ते जिन्ने शहीद कीता सी उस जलाद दा नाम सी जलाद जलालुद्दीन। ए रहण वाला सी समाणे दा। बाबे बंदा सिंह बहादुर ने समाणा क्यों गिर कीता क्योंकि इथे तीन जलाद रहिंदे सन। वैसे तां जिस जलाद ने गुरु अर्जन साहब दे शीश विच भी रेता पाण दा जिक्र कीता है कुछ विद्वान कहिंदे ने उहदा नाम सी जलाद जलालुद्दीन इहदा नाम सी जलाद जलालुद्दीन। कहन लगे एक ता ए जलाद गुरु तेग बहादुर जी नूं शहीद करन वाला ए भी समाणे दा है ते दो जलाद होर सन शाशल बेग ते बाशल बेग ए भी समाणे दे ने जिन्हां ने छोटे साहिबजादियां नूं सरहंद दियां नीहां विकणियां सी। इसे करके बाबे बंदे बहादुर ने समाणे नूं गर्व कीता। सतगुरु गुरु तेग बहादुर दे सामने भाई मती दास नूं लियांदा गया ते काजी अब्दुल वहाब ने कहा है ओ गुरु के सिखा ओ मती दास तू कहना मेरे कोल ताकत बड़ी है मैं दिल्ली ते लाहौर दी इक नाल इक खड़का सकना फिर दिखा तेरे कोल जेड़ी करामात ਭਾਈ ਮਤੀ ਦਾਸ ਦੇ ਨੇਤਰ ਜਲਨ ਭਰ ਆਏ ਤੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਨੂੰ ਤੱਕ ਕੇ ਇਸ ਸਿੱਖ ਤੋਂ ਰਿਹਾ ਨਹੀਂ ਗਿਆ। ਅੱਖਾਂ ਵਿੱਚੋਂ ਨੀਰ ਵਹਿ ਤੁਰਿਆ, ਸੋਚਿਆ ਸ਼ਾਇਦ ਘਬਰਾ ਗਿਆ। ਅਸਲ ਵਿੱਚ ਗੁਰੂ ਨੂੰ ਇਸ ਅਵਸਥਾ ਵਿੱਚ ਸਿੱਖ ਆਪਣੇ ਨੇਤਰਾਂ ਨਾਲ ਦੇਖ ਨਹੀਂ ਸਕਦਾ। ਕਹਿਣ ਲੱਗਾ, ਸੱਜਣਾ ਤਾਕਤ ਸੀ ਹੈ ਗੁਰੂ ਤੇਗ ਬਹਾਦਰ ਜੀ ਦੀ, ਪਰ ਮੈਂ ਇਹਦਾ ਗੁਲਾਮ ਹਾਂ ਨਾ, ਇਹਦੇ ਹੁਕਮ ਤੋਂ ਬਿਨਾਂ ਮੈਂ ਇੱਕ ਸ਼ਬਦ ਵੀ ਨਹੀਂ ਬੋਲ ਸਕਦਾ, ਤੇ ਜੇ ਮੇਰੇ ਪ੍ਰੀਤਮ ਨੂੰ ਪਾਉਂਦਾ ਕੁਝ ਨਹੀਂ ਕਰਨਾ, ਮੈਂ ਕੁਝ ਨਹੀਂ ਕਰ ਸਕਦਾ। ਜੇ ਕਿਤੇ ਮੇਰਾ ਗੁਰੂ ਕਹਿੰਦਾ ਦੋ ਹੱਥ ਦਿਖਾ ਦਿਓ ਤੇ ਅਸੀਂ ਤੈਨੂੰ ਸਾਰੇ ਨਜ਼ਾਰੇ ਦਿਖਾ ਸਕਦੇ ਸਾਂ। ਉਸੇ ਵਕਤ ਇੰਨੀ ਜ਼ਰੂਰਤ ਭਰਿਆ ਉੱਤਰ ਸੁਣਿਆ ਤੇ ਭਾਈ ਸਾਹਿਬ ਭਾਈ ਮਤੀ ਦਾਸ ਲਈ ਫਤਵਾ ਜਾਰੀ ਹੋ ਗਿਆ ਕਿ ਇਹਨੂੰ ਲੱਕੜ ਵਿੱਚ ਬੰਨ ਦਿੱਤਾ ਗਿਆ ਹੈ, ਤਖਤਿਆਂ ਵਿੱਚ ਬੰਨ ਦਿਓ ਤੇ ਕਿਹੜੇ ਢੰਗ ਨਾਲ ਸ਼ਹੀਦ ਕਰਨਾ ਇਹਦੇ ਸੀਸ ਉੱਤੇ ਆਰਾ ਰੱਖ ਦਿੱਤਾ ਜਾਏ। ਪਿਆਰਿਓ, ਫਾਂਸੀ ਲਾ ਦੇਣਾ ਇਹ ਵੀ ਠੀਕ ਹੈ, ਜਲਦੀ ਝਟਕੇ ਨਾਲ ਸਵਾਸ ਨਿਕਲ ਜਾਂਦੇ ਨੇ। ਗੋਲੀ ਦੇ ਮਾਰਨੀ ਇਹ ਵੀ ਜਲਦੀ ਮਨੁੱਖ ਸਵਾਸ ਤਿਆਗ ਸਕਦਾ। ਕਿਸੇ ਨੂੰ ਜ਼ਹਿਰ ਦੇਣਾ ਇਹਦੇ ਨਾਲ ਵੀ ਸਵਾਸ ਤਿਆਗੇ ਜਾ ਸਕਦੇ ਨੇ। ਉਹ ਪਿਆਰਿਓ, ਸੀਸ ਉੱਤੇ ਆਰਾ ਰੱਖ ਦੇਣਾ ਤੇ ਉਸ ਆਰੇ ਦੇ ਦੰਦਿਆਂ ਨਾਲ ਇੰਜ ਚੀਰਨਾ ਜਿਵੇਂ ਲੱਕੜ ਚੀਰੀ ਜਾਂਦੀ ਏ। ਕਿਹੋ ਜਿਹਾ ਜ਼ੁਲਮ ਭਰਿਆ ਡਰਾਵਣਾ ਇਹ ਕੌਤਕ ਸੀ! ਭਾਈ ਮਤੀ ਦਾਸ ਦੇ ਸਾਹਮਣੇ ਫੱਟਿਆਂ ਵਿੱਚ ਚੀਰਨ ਤੋਂ ਪਹਿਲਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਗੜੀ ਗੱਲ ਬੜੀ ਪਿਆਰੀ ਲਿਖੀ। ਕਾਜ਼ੀ ਅਬਦੁਲ ਵਾਹਬ ਨੇ ਕਿਹਾ, ਕਹਿਣ ਲੱਗਾ, ਉਹ ਮਤੀ ਦਾਸ, ਇੱਕ ਗੱਲ ਮੈਂ ਤੇਰੇ ਨਾਲ ਕਰਨੀ ਚਾਹੁੰਦਾ ਵਾਂ। ਇੱਕ ਪਾਸੇ ਤੇਰਾ ਗੁਰੂ ਵੇ, ਦੂਜੇ ਪਾਸੇ ਦੁਨੀਆਂ ਦੇ ਸੁੱਖ ਨੇ। ਦੇਖ, ਜੇ ਤਾਂ ਗੁਰੂ ਤੇਗ ਬਹਾਦਰ ਦਾ ਬਣ ਕੇ ਰਹਿਣਾ ਹੀ ਤੇ ਤੇਰੇ ਸਿਰ ਤੇ ਚਲਾਵਾਂਗੇ ਆਰਾ ਤੇ ਆਰੇ ਨਾਲ ਕਰਾਂਗੇ ਦੋ ਫਾੜ, ਤੇ ਜੇ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਤਿਆਗ ਦੇ ਤੇ ਸੱਜਣਾ ਦੁਨੀਆਂ ਦੇ ਸੁੱਖ ਤੇਰੀਆਂ ਝੋਲੀ ਵਿੱਚ ਪਾ ਦਿਆਂਗੇ, ਤੈਨੂੰ ਡੋਲੇ ਦਿਆਂਗੇ, ਤੈਨੂੰ ਦੁਨੀਆਂ ਦੀ ਪਦਵੀ ਦਿਆਂਗੇ, ਦੁਨੀਆਂ ਦਾ ਰਾਜ ਦਿਆਂਗੇ। ਦੱਸ, ਤੈਨੂੰ ਗੁਰੂ ਤੇਗ ਬਹਾਦਰ ਪ੍ਰਵਾਨ ਏ ਜਾਂ ਦੁਨੀਆਂ ਦਾ ਸੁੱਖ ਪ੍ਰਵਾਨ ਏ, ਜਾਂ ਇਉਂ ਕਹਿ ਲਵੋ ਤੈਨੂੰ ਮੌਤ ਪ੍ਰਵਾਨ ਏ ਕਿ ਪਦਵੀ ਪ੍ਰਵਾਨ ਏ, ਜਾਂ ਇਉਂ ਕਹਿ ਲਵੋ ਤੈਨੂੰ ਆਰੇ ਦੇ ਤਿੱਖੇ ਦੰਦੇ ਪ੍ਰਵਾਨ ਨੇ, ਜਾਂ ਯਾਦ ਰੱਖੀ ਦੁਨੀਆਂ ਦਾ ਐਸ਼ੋ ਇਸ਼ਰਤ ਦਾ ਸਮਾਨ ਤੈਨੂੰ ਪ੍ਰਵਾਨ। ਉਸ ਵਕਤ ਮਤੀ ਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗਾ, ਕਾਜ਼ੀ ਇਹ ਤੂੰ ਗੱਲ ਉਦੋਂ ਕਹਿੰਦੋ ਜਦੋਂ ਮੇਰੇ ਸਿਰ ਤੇ ਦੋ ਕੁ ਆਰੇ ਦੇ ਦੰਦੇ ਚਲਾ ਦੇਂਦੋ, ਕਿਉਂਕਿ ਤੂੰ ਕਹਿ ਦੋ ਵਿੱਚੋਂ ਇੱਕ ਦੀ ਚੋਣ ਕਰ ਲੈ, ਜਾਂ ਗੁਰੂ ਤੇਗ ਬਹਾਦਰ ਦੀ ਆਰੇ ਦੇ ਦੰਦੇ ਜਾਂ ਦੁਨੀਆਂ ਦੇ ਪਦਾਰਥਾਂ ਦੀ। ਸੱਜਣਾ, ਦੁਨੀਆਂ ਦੇ ਪਦਾਰਥ ਬੜੇ ਮਾਣ ਕੇ ਦੇਖੇ ਨੇ, ਜਵਾਨ ਦਾ ਚਸ਼ਕਾ ਵੀ ਤੱਕਿਆ, ਇੱਜ਼ਤ ਵੀ ਰੱਜ ਕੇ ਮਾਣੀ ਏ, ਪਰ ਅਸਲ ਵਿੱਚ ਦੋ ਵਿੱਚੋਂ ਇੱਕ ਦੀ ਚੋਣ, ਇੱਕ ਦਾ ਸਵਾਦ ਮੈਂ ਚੱਕ ਚੁੱਕਾ ਵਾਂ, ਅਜੇ ਤੱਕ ਆਰੇ ਦਾ ਸਵਾਦ ਨਹੀਂ ਚੱਖਿਆ। ਜੇ ਤੂੰ ਆਰੇ ਦੇ ਦੰਦੇ ਦੋ ਕੁ ਮੇਰੇ ਸਿਰ ਤੇ ਚਲਾ ਦੇ, ਮੈਂ ਉਹਦਾ ਸਵਾਦ ਵੀ ਚੱਖ ਲਵਾਂ, ਦੋਨਾਂ ਦੇ ਸਵਾਦ ਵਿੱਚੋਂ ਜਿਹਦੇ ਵਿੱਚੋਂ ਜ਼ਿਆਦਾ ਆਨੰਦ ਮਿਲਿਆ ਮੈਂ ਉਹਨੂੰ ਪ੍ਰਵਾਨ ਕਰ ਲਵਾਂ। ਦੋ ਵਿੱਚੋਂ ਚੋਣ ਇੱਕ ਦੀ ਹੋਣੀ ਏ ਨਾ, ਪਰ ਪਹਿਲਾਂ ਦੋਨਾਂ ਦਾ ਸਵਾਦ ਤਾਂ ਦਿਖਾ। ਸਾਧ ਸੰਗਤ, ਅੱਜ ਮੇਰਾ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਤੱਕਦਾ ਪਿਆ ਤੇ ਪਿਆਰਿਓ ਚਿਹਰੇ ਤੇ ਘਬਰਾਹਟ ਨਹੀਂ, ਸਤਿਗੁਰੂ ਮੁਸਕਰਾਏ ਨੇ ਤੇ ਕਾਜ਼ੀ ਨੇ ਪੁੱਛਿਆ, ਸਿੱਖ ਸਾਹਮਣੇ ਮੌਤ ਏ ਤੇ ਤੁਸੀਂ ਮੁਸਕਰਾਏ ਕਿਉਂ? ਤੇ ਗੁਰੂ ਤੇਗ ਬਹਾਦਰ ਨੇ ਕਿਹਾ, ਸੱਜਣਾ ਜਿਹੜੇ ਉਸਤਾਦ ਦਾ ਪੜ੍ਹਾਇਆ ਹੋਇਆ ਵਿਦਿਆਰਥੀ ਸ਼ਿਸ਼ ਚੰਗੇ ਨੰਬਰ ਲੈ ਕੇ ਉੱਚੇ ਮਰਤਬੇ ਤੇ ਪਹੁੰਚਦਾ ਹੋਵੇ ਉਸ ਉਸਤਾਦ ਨੂੰ ਖੁਸ਼ ਹੋਣਾ ਚਾਹੀਦਾ, ਦੁਖੀ ਨਹੀਂ ਹੋਣਾ ਚਾਹੀਦਾ। ਮੈਨੂੰ ਅੱਜ ਮਾਣ ਏ ਕਿ ਗੁਰੂ ਨਾਨਕ ਤੇਰੇ ਸਕੂਲ ਵਿੱਚ ਪੜਿਆ ਹੋਇਆ ਸਿੱਖ ਏ, ਅੱਗੇ ਲੜਾਈ ਵਿੱਚ ਤਾਂ ਸ਼ਹੀਦ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਧਿਆਨ ਰੱਖਣਾ। ਇਹ ਦੂਸਰਾ ਸਿੱਖ ਏ ਭਾਈ ਮਤੀ ਦਾਸ, ਜਿਨ੍ਹੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਏ, ਤੇ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਪੜ੍ਹਾਏ ਹੋਏ ਵਿਦਿਆਰਥੀ ਅੱਜ ਸਬਰ ਨਾਲ ਜਬਰ ਨਾਲ ਟੱਕਰ ਲੈਂਦੇ ਨੇ ਸਬਰ ਨੂੰ ਧਾਰਨ ਕਰਕੇ, ਤੇ ਜਦੋਂ ਮੇਰਾ ਸਿੱਖ ਪ੍ਰਵਾਨ ਚੜੇਗਾ ਮੈਂ ਖੁਸ਼ ਹੋਵਾਂਗਾ। ਭਾਈ ਮਤੀ ਦਾਸ ਨੂੰ ਤਖਤੇ ਵਿੱਚ ਬੰਨ ਦਿੱਤਾ ਗਿਆ। ਸਾਹਮਣੇ ਗੁਰੂ ਤੇਗ ਬਹਾਦਰ ਜੀ ਨੇ ਭਾਈ ਸਾਹਿਬ ਦੇ ਹੱਥ ਇਹ ਵੀ ਰੱਸਿਆਂ ਨਾਲ ਬੰਨ ਦਿੱਤੇ ਨੇ। ਪਿਆਰਿਓ, ਕਿੰਨਾ ਸਾਡਾ ਅਮੀਰ ਵਿਰਸਾ ਹੈ! ਗੁਰੂ ਤੇਗ ਬਹਾਦਰ ਸੱਚੇ ਪਿਤਾ ਸਾਹਮਣੇ ਨੇ, ਇਹ ਮਿਥਿਆਸ ਨਹੀਂ, ਪਰਸ਼ੁਰਾਮ ਦੇ ਕੁਹਾੜੇ ਵਾਲਾ ਮਿੱਥ ਨਹੀਂ, ਇਹ ਅਸਲੀਅਤ ਹੈ। ਤੇ ਚਾਂਦਨੀ ਚੌਂਕ ਅਜੇ ਵੀ ਗਵਾਹੀ ਦੇ ਰਿਹਾ ਹੈ, ਇਤਿਹਾਸ ਬੋਲਦਾ ਪਿਆ ਹੈ। ਉਹ ਥਾਂ ਬੋਲ ਕੇ ਕਹਿੰਦੇ ਨੇ ਕਿ ਇੱਥੇ ਉਹਨਾਂ ਸਿੱਖਾਂ ਨੇ ਸਾਕੇ ਕੀਤੇ, ਉਹਨਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ, ਤਖਤੇ ਵਿੱਚ ਬੰਨ ਦਿੱਤਾ ਗੁਰੂ ਤੇਗ ਬਹਾਦਰ ਜੀ ਸਾਹਮਣੇ ਨੇ ਤੇ ਉਹ ਕਹਿੰਦਾ ਆਰਾ ਜਦੋਂ ਸੀਸ ਤੇ ਚੱਲਿਆ ਕੇਸ ਖੋਲ ਦਿੱਤੇ ਨੇ ਜਿਵੇਂ ਮਾਨੋ ਇੱਕ ਸੁਹਾਗਣ ਆਪਣੇ ਕੇਸਾਂ ਦੀਆਂ ਪੱਟੀਆਂ ਨੂੰ ਬੰਨ੍ਹਦੀ ਹੋਵੇ ਤੇ ਉਸ ਚੀਰ ਤੇ ਰੱਖਿਆ ਆਰਾ ਜਦੋਂ ਦੋ ਕੁ ਦੰਦੇ ਵਿੱਚ ਗਏ ਨੇ ਤੇ ਇੱਕੋ ਦਮ ਖੂਨ ਦਾ ਫੁਹਾਰਾ ਫੁੱਟਿਆ ਤੇ ਕਹਿੰਦੇ ਨੇ ਲਾਲ ਲਾਲ ਮੋਤੀ ਭਾਈ ਮਤੀ ਦਾਸ ਦੇ ਐਸ ਕਾਲੇ ਦਾੜੇ ਕਾਲੇ ਕੇਸਾਂ ਦੇ ਉੱਪਰ ਆ ਟਪਕੇ ਜਦੋਂ ਪਏ ਤੇ ਭਾਈ ਸਾਹਿਬ ਹੱਸ ਪਏ ਭਾਈ ਮਤੀ ਦਾਸ ਹੱਸਿਆ ਤੇ ਕਹਿੰਦੇ ਨੇ ਉਸ ਵਕਤ ਜਲਾਦ ਪੁੱਛਦਾ ਹੈ ਕਾਜੀ ਪੁੱਛਦਾ ਹੁਣ ਦੱਸ ਕੀ ਪਰਵਾਹ ਨੀ ਆਰੇ ਤੇ ਦੰਦੇ ਕਿ ਗੁਰੂ ਤੇਗ ਬਹਾਦਰ ਯਾਦ ਰੱਖੀ ਜੇ ਆਰੇ ਤੇ ਦੰਦੇ ਨੇ ਗੁਰੂ ਤੇਗ ਬਹਾਦਰ ਦੂਜੇ ਪਾਸੇ ਦੁਨੀਆਂ ਦਾ ਸਿੱਖ ਸੋਖੇ ਹੱਸ ਕੇ ਕਹਿੰਦਾ ਸੱਜਣਾ ਮੈਂ ਤਾਂ ਅਜੇ ਤੱਕ ਭੁੱਲੀ ਰਿਹਾ ਵਾ ਦੁਨੀਆਂ ਦੇ ਵਿੱਚ ਓਨਾ ਆਨੰਦ ਨਹੀਂ ਜਿੰਨਾ ਆਰੇ ਦੇ ਦੰਦਿਆਂ ਵਿੱਚ ਆਨੰਦ ਏ ਪਰ ਇਹ ਆਨੰਦ ਤਾਂ ਹੈ ਜੇ ਗੁਰੂ ਤੇਗ ਬਹਾਦਰ ਸਾਹਮਣੇ ਦੇਖਦਾ ਹੋਵੇ ਜੇ ਉਹਦੀ ਨਜ਼ਰ ਮੇਰੇ ਉੱਪਰ ਹੋਵੇ ਕਮਾਲ ਦੀ ਗੱਲ ਸਾਹਿਬ ਦੇਖ ਕੇ ਖੁਸ਼ ਹੋਏ ਕਿਉਂਕਿ ਸਾਹਿਬ ਨੂੰ ਪ੍ਰਸੰਨਤਾ ਹੈ ਕਿ ਲੋਕ ਇਹ ਨਾ ਕਹਿਣ ਕਿ ਗੁਰੂ ਤੇਗ ਬਹਾਦਰ ਤਾਂ ਗੁਰੂ ਸੀ ਉਹ ਤਾਂ ਸਭ ਕੁਝ ਜਰ ਗਿਆ ਸਾਹਿਬ ਇਸ ਕਰਕੇ ਪ੍ਰਸੰਨ ਹੈ ਕਿ ਪਤਾ ਲੱਗ ਜਾਏ ਗੁਰੂ ਨਾਨਕ ਦੀ ਬਾਣੀ ਗਾਉਣ ਵਾਲੇ ਕੋਲ ਵੀ ਇੰਨੀ ਤਾਕਤ ਹੈ ਉਹ ਆਰੇ ਦੇ ਦੰਦੇ ਜਰ ਕੇ ਵੀ ਖਿੜ ਕੇ ਮੱਥੇ ਇਸ ਮੁਸੀਬਤ ਨੂੰ ਪ੍ਰਵਾਨ ਕਰ ਸਕਦਾ ਭਾਈ ਮਤੀ ਦਾਸ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਤੇ ਉਸ ਵਕਤ ਕਹਿੰਦੇ ਨੇ ਉਹ ਕਾਜੀ ਹੁਣ ਦੇਰੀ ਨਾ ਕਰ ਤੂੰ ਚੀਰ ਦੇ ਪੁੱਛਿਆ ਤੂੰ ਖੁਸ਼ ਕਿਉਂ ਵੇ ਕਹਿਣ ਲੱਗਾ ਦੇਖ ਸੁਹਾਗਣ ਦਾ ਚਿੰਨ ਹੁੰਦਾ ਹੈ ਜਿਹੜੀ ਆਮ ਤੌਰ ਤੇ ਦੁਨੀਆਂ ਵਿੱਚ ਸੁਹਾਗਣ ਹੈ ਉਹ ਆਪਣੇ ਕੇਸਾਂ ਵਿੱਚ ਸੰਧੂਰ ਪਾਉਂਦੀ ਏ ਪਰ ਜਿਹਨੇ ਪ੍ਰੀਤਮ ਦੀ ਸੇਜ ਨੂੰ ਮੰਨਣਾ ਹੈ ਉਹ ਆਪਣੇ ਪੱਤੀ ਵਿੱਚ ਆਪਣੇ ਸੀਸ ਵਿੱਚ ਖੂਨ ਦਾ ਸੰਧੂਰ ਪਾਉਂਦਾ ਹੈ ਤੂੰ ਛੇਤੀ ਕਰ ਮੈਂ ਆਪਣੇ ਪਿਆਰੇ ਦੀ ਪ੍ਰੀਤਮ ਦੀ ਸੇਜ ਨੂੰ ਮੰਨਣਾ ਉਸ ਵਕਤ ਉਹਨਾਂ ਇੱਕ ਗੱਲ ਪੁੱਛੀ ਤੇਰੀ ਕੋਈ ਅੰਤਮ ਇੱਛਾ ਹੈ ਯਾਦ ਰੱਖ ਇੱਕ ਪਾਸੇ ਆ ਰਹੀ ਦੂਜੇ ਪਾਸੇ ਦੁਨੀਆਂ ਦੇ ਸੁੱਖ ਨਹੀਂ ਭਾਈ ਮਤੀ ਦਾਸ ਨੇ ਉੱਥੇ ਇੱਕ ਗੱਲ ਕਹੀ ਕਹਿੰਦਾ ਸੱਜਣਾ ਮੈਨੂੰ ਆਰਾ ਚੰਗਾ ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਲਿਖੀ ਗੱਲ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਨੇ ਇਹਨੂੰ ਦਰਜ ਕੀਤਾ ਉਹ ਲਿਖਦਾ ਦੋ ਉਂਗਲਾਂ ਜਦ ਸ਼ੀਸ਼ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਮੱਸਿਆ ਆਪ ਮੇਰੇ ਰੋਮ ਰੋਮ ਵਿੱਚ ਮੇਰਾ ਗੁਰੂ ਆ ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਮੱਸਿਆ ਆਪ ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਦੀਨ ਨਾ ਛੋੜ ਸਾਂ ਕਹਿਣ ਲੱਗੇ ਤਾਂ ਵੀ ਧਰਮ ਨਾ ਛੋੜ ਸਾਂ ਤੇਰਾ ਦੀਨ ਨੀ ਲੋੜ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ ਮੈਨੂੰ ਸਿਰ ਦੀ ਪਰਵਾਹ ਨਹੀਂ ਪਰ ਤਾਕੋ ਸਿੱਖਾਂ ਚਾਂਦਨੀ ਚੌਂਕ ਤੋਂ ਪੁੱਛ ਉਹ ਤਾਂ ਕਹਿੰਦਾ ਸਿਰ ਚਲਾ ਜਾਏ ਮੇਰੀ ਸਿੱਖੀ ਨਾ ਜਾਏ ਅਸੀਂ ਕਿਹੜੇ ਰਸਤੇ ਤੇ ਤੁਰ ਪਏ ਹਾਂ ਅਸੀਂ ਕਹਿੰਦੇ ਸਿੱਖੀ ਬੇਸ਼ੱਕ ਚਲੀ ਜਾਏ ਪਰ ਦੁਨੀਆਂ ਦਾ ਸੁੱਖ ਨਾ ਮੇਰੇ ਕੋਲ ਜਾਏ ਸਿੱਖੀ ਦੀ ਮਰਿਆਦਾ ਚਲੀ ਜਾਏ ਸਿੱਖੀ ਦੇ ਹੁਕਮਨਾਮਿਆਂ ਦੀ ਕੋਈ ਪਰਵਾਹ ਨਹੀਂ ਪਰ ਮੈਂ ਆਪਣੇ ਅੰਦਰ ਦੀ ਹਉਮੈ ਨੂੰ ਕਾਇਮ ਕਰਨਾ ਜੇ ਪੁੱਛਣੇ ਤਾਂ ਪੁੱਛ ਕੇ ਜਾ ਚਾਂਦਨੀ ਚੌਂਕ ਤੋਂ ਉਹ ਕਹਿੰਦਾ ਸਿਰ ਜਾਏ ਪਰ ਮੇਰੇ ਸਿੱਖੀ ਦੀ ਮਰਿਆਦਾ ਨਾ ਜਾਏ ਭਾਈ ਮਤੀ ਦਾਸ ਉਹਨੂੰ ਪੁੱਛਿਆ ਤੂੰ ਇਹ ਸਿੱਖਿਆ ਕਿਵੇਂ ਵੇ ਭਾਈ ਸਾਹਿਬ ਨੇ ਉੱਥੇ ਇੱਕ ਸ਼ਬਦ ਪੜਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਇਹ ਸ਼ਬਦ ਹੈ ਕਹਿਣ ਲੱਗੇ ਕੀ ਗੁਰੂ ਵੱਲੋਂ ਤੇਰੀ ਪਿੱਛ ਕਰ ਦਈਏ ਤੈਨੂੰ ਦੁੱਖ ਲੱਗਦਾ ਹੈ ਭਾਈ ਸਾਹਿਬ ਕਹਿੰਦੇ ਨੇ ਸੱਜਣਾ ਮੇਰੇ ਗੁਰੂ ਨੇ ਇੱਕ ਸ਼ਬਦ ਮੈਨੂੰ ਪੜਾਇਆ ਕਹਿੰਦਾ ਸਿੱਖਾਂ ਗੁਰੂ ਹੋਵੇ ਸਾਹਮਣੇ ਤੇ ਸਿਰ ਤੇ ਚੱਲਦਾ ਹੋਵੇ ਆਰਾ ਤੇ ਆਰੇ ਦਾ ਓਨਾ ਦੁੱਖ ਨਹੀਂ ਉਦੋਂ ਦੁੱਖ ਲੱਗਦਾ ਆਰੇ ਨਾਲੋਂ ਵੱਧ ਜਦੋਂ ਸਿੱਖ ਆਪਣੇ ਗੁਰੂ ਵੱਲ ਪਿੱਛ ਕਰਕੇ ਗੁਰੂ ਵੱਲੋਂ ਮੂੰਹ ਪੁਹਾ ਲੈਂਦਾ ਉੱਥੇ ਉਹਨਾਂ ਬਚਨ ਕਿਆ ਕਹਿਣ ਲੱਗੇ ਕਰਵਤ ਭਲਾ ਮੈਨੂੰ ਆਰਾ ਪਿਆਰਾ ਲੱਗਦਾ ਕਰਵਤ ਭਲਾ ਧਿਆਨ ਰੱਖਣਾ ਸ਼ਬਦਾਂ ਦੀ ਵਿਆਖਿਆ ਸਿੱਖ ਦਾ ਜੀਵਨ ਕਰਦਾ ਕਰਵਤ ਭਲਾ ਨਾਲ ਕਹਿੰਦੇ ਨੇ ਨਾ ਕਰਵਤ ਤੇਰੀ ਆਰੇ ਨੂੰ ਹੱਥ ਲਾ ਕੇ ਕਹਿੰਦੇ ਨੇ ਕਰਵਤ ਭਲਾ ਮੈਨੂੰ ਆਰਾ ਪਿਆਰਾ ਹੈ ਤੇ ਗੁਰੂ ਤੇਗ ਬਹਾਦਰ ਵੱਲ ਅੱਤ ਕਰਕੇ ਕਹਿੰਦੇ ਨਾ ਕਰਵਤ ਤੇਰੀ ਤੂੰ ਮੇਰੇ ਵੱਲ ਪਿੱਛ ਨਾ ਕਰੀ ਮੇਰੇ ਸਤਿਗੁਰੂ ਆਰੇ ਨਾਲੋਂ ਉਦੋਂ ਵੱਧ ਦੁੱਖ ਲੱਗਣਾ ਹੈ ਜਦੋਂ ਤੂੰ ਮੇਰੇ ਵੱਲੋਂ ਮੂੰਹ ਮੋੜ ਲਿਆ ਕਰਵਤ ਭਲਾ ਨਾ ਕਰਵਤ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਤੁਰ ਲੱਗਾ ਵਾ ਮੇਰੇ ਸਤਿਗੁਰੂ ਇੱਕ ਅਸੀਸ ਦੇ ਗਲੇ ਨਾਲ ਲੱਗ ਕੇ ਪਿੰਜਰਾ ਰੁਕਾਵਟ ਆ ਗਿਆ ਹੈ ਤੇ ਸਾਹਿਬ ਕਹਿੰਦੇ ਨੇ ਨਹੀਂ ਮਤੀ ਦਾਸ ਤੇਰਾ ਮੇਰਾ ਸੰਬੰਧ ਅੰਦਰ ਦਾ ਹੈ ਦੇਹਾਂ ਦਾ ਨਹੀਂ ਮੈਂ ਤੇਰੀ ਆਤਮਾ ਨੂੰ ਆਪਣੀ ਅੰਦਰ ਦੀ ਪਰਮ ਆਤਮਾ ਦੀ ਕਲਵਕੜੀ ਵਿੱਚ ਲਾਂਗਾ ਤੇ ਉਸ ਵਕਤ ਮਤੀ ਦਾਸ ਕਹਿੰਦਾ ਹਉ ਵਾਰੀ ਮੁੱਖ ਫੇਰ ਪਿਆਰੇ ਕਰਮਚ ਦੇ ਮੋਕੋ ਕਾਹੇ ਕੋ ਮਾਰੇ ਤੇ ਅਗਲੀ ਪੰਕਤੀ ਸੀ ਜੋ ਤਨ ਚੀਰੇ ਤੋ ਅੰਗ ਨਾ ਮੋਰੂ ਪਿੰਡ ਪਰੈ ਤੋ ਪ੍ਰੀਤ ਨਾ ਤੋੜੂ ਜੇ ਟੁਕੜੇ ਟੁਕੜੇ ਕਰ ਦੇ ਤੇ ਸਤਿਗੁਰੂ ਮਿਹਰ ਕਰੀ ਤੇਰੇ ਇਸ ਮਤੀ ਦਾਸ ਦੇ ਟੁਕੜਿਆਂ ਵਿੱਚੋਂ ਕਿਤੇ ਤੇਰੀ ਪ੍ਰੀਤ ਵਿਸਰ ਨਾ ਜਾ। ਭਾਈ ਮਤੀ ਦਾਸ ਸਾਹਮਣੇ ਨੇ ਤੇ ਪੁੱਛਿਆ ਕਾਜੀ ਨੇ ਹੁਣ ਤੇਰੀ ਇੱਛਾ ਕੀ ਏ। ਭਾਈ ਮਤੀ ਦਾਸ ਬੋਲੇ ਕਹਿੰਦੇ ਨੇ ਦੋ ਨੇ ਪੂਰੀਆਂ ਕਰ ਦੇਂਦਾ। ਕਹਿਣ ਲੱਗਾ ਦੱਸ। ਕਹਿੰਦਾ ਇੱਕ ਤਾਂ ਮੇਰਾ ਮੂੰਹ ਮੇਰੇ ਪ੍ਰੀਤਮ ਵੱਲ ਕਰੀ ਤੇ ਦੂਸਰੀ ਮੇਰੀ ਇੱਛਾ ਹੈ ਆਰੇ ਨੂੰ ਇੰਨਾ ਕੁ ਐਸਤਾ ਐਸਤਾ ਚਲਾਈ ਜਿੰਨੀ ਦੇਰ ਤੱਕ ਮੈਂ ਜਪਜੀ ਸਾਹਿਬ ਦਾ ਪਾਠ ਨਾ ਪੂਰਾ ਕਰ ਲਵਾਂ ਉਨੀ ਦੇਰ ਤੱਕ ਮੇਰੀ ਜ਼ਬਾਨ ਨੂੰ ਕੱਟੀ ਨਾ। ਕਹਿੰਦਾ ਹੱਦ ਹੋ ਗਈ। ਕਹਿੰਦਾ ਹਾਂ ਮੇਰੀ ਰਸਨਾ ਨੂੰ ਮੇਰੀ ਜ਼ਬਾਨ ਨੂੰ ਕੱਟੀ ਨਾ, ਮੈਂ ਗੁਰੂ ਦਾ ਕਲਾਮ ਪੜਨਾ। ਤੇ ਉਹ ਪੁੱਛਦਾ ਕਿਉਂ ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਕਾਜੀ ਇਹਦੇ ਟੁਕੜੇ ਹੋ ਗਏ, ਇਹਨੇ ਜੰਮਣਾ ਤੇ ਮਰਨਾ ਨਹੀਂ, ਇਹ ਇਸ ਕਰਕੇ ਜਪਜੀਤ ਸਾਹਿਬ ਪੜਦਾ, ਇਹਨੇ ਉਸ ਥਾਂ ਤੇ ਪਹੁੰਚਣਾ ਜਿੱਥੇ ਗੁਰੂ ਨਾਨਕ ਕਹਿੰਦਾ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਜਿਉ ਜਿਉ ਤੇਰੇ ਆਰੇ ਨੇ ਇਹਦੇ ਸਰੀਰ ਵੀ ਜਾਣਾ, ਇਹਨੇ ਜਪਜੀ ਦੀ ਇੱਕ ਇੱਕ ਪੌੜੀ ਚੜਨਾ ਤੇ ਅੰਤਲੀ ਪੌੜੀ ਸੱਚਖੰਡ ਦੀ ਆ, ਮੇਰੇ ਸਿੱਖ ਨੇ ਟੁਕੜੇ ਹੋਣ ਤੋਂ ਬਾਅਦ ਸੱਚਖੰਡ ਵਿੱਚ ਨਿਵਾਸ ਕਰਨਾ। ਯਾਦ ਰੱਖੀ ਉੱਥੇ ਪਹੁੰਚਣਾ ਜਿੱਥੇ ਬੇਗਮਪੁਰ ਹੈ, ਉੱਥੇ ਪਹੁੰਚਣਾ ਜਿੱਥੇ ਜਨਮ ਜਰਾ ਤੇ ਮੌਤ ਨਹੀਂ। ਤੇ ਕਹਿਣ ਲੱਗਾ ਹੱਦ ਹੋ ਗਈ, ਜੇ ਆਰਾ ਤੇਜ਼ੀ ਨਾਲ ਤੁਰਿਆ ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਮਤੀ ਦਾਸ ਘਬਰਾਈ ਨਾ। ਤੇ ਅੱਗੋ ਉੱਤਰ ਸੀ ਸੁਖਮਨੀ ਦੀ ਬਾਣੀ ਦਾ, ਦਾਤਾ ਮਨ ਕਿਉਂ ਬੈਰਾਸ ਕਰੇਗਾ, ਸਤਿਗੁਰ ਮੇਰਾ ਪੂਰਾ, ਮਨ ਕਹਿ ਰਿਹਾ ਸੀ ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਨ ਕਹਿ ਰਿਹਾ ਸੀ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਤੇ ਸਹਿਬ ਨੇ ਕਿਹਾ ਮਤੀ ਦਾਸ ਕੀ ਹੋਇਆ, ਆਰੇ ਦੇ ਦੰਦੇ ਤੇਰੀ ਜੀਭ ਦੇ ਟੁਕੜੇ ਕਰ ਦੇਣਗੇ, ਪਰ ਯਾਦ ਰੱਖੀਏ ਧੁਰ ਕੀ ਬਾਣੀ ਏ, ਇਸ ਬਾਣੀ ਨੂੰ ਇਸ ਆਵਾਜ਼ ਨੂੰ ਆਰੇ ਦੇ ਦੰਦੇ ਨਹੀਂ ਖੋ ਸਕਦੇ। ਆ ਠੀਕ ਕੇ ਜੀਭ ਦੇ ਦੋ ਟੁਕੜੇ ਹੋ ਜਾਣਗੇ, ਪਰ ਚੇਤੇ ਰੱਖੀ ਦੋਨਾਂ ਟੁਕੜਿਆਂ ਵਿੱਚੋਂ ਵੀ ਜਪਜੀ ਦੀ ਆਵਾਜ਼ ਆਉਂਦੀ ਰਹੇਗੀ। ਉਹ ਧੁਰ ਕੀ ਬਾਣੀ ਕਾਹਦੀ ਜਿਹਨੂੰ ਆਰੇ ਦੇ ਦੰਦੇ ਖਤਮ ਕਰਦੇ। ਉੱਥੇ ਕਹਿੰਦੇ ਨੇ ਭਾਈ ਮਤੀ ਦਾਸ ਸ਼ੀਸ਼ ਤੇ ਆਰਾ ਰੱਖਿਆ, ਅੰਤਲੀ ਨਮਸਕਾਰ ਫੱਟਿਆਂ ਵਿੱਚ ਖਲੋਤਿਆਂ ਸ਼ੀਸ਼ ਝੁਕਾਇਆ ਆਪਣੇ ਚੋਜੀ ਪ੍ਰੀਤਮ ਨੂੰ ਤੇ ਆਰਾ ਚੱਲਿਆ। ਜਲਾਬ ਘਬਰਾਉਂਦਾ ਪਰ ਜਿਹਦੇ ਸਿਰ ਤੇ ਆਰਾ ਚੱਲਦਾ ਉਹ ਖੁਸ਼ ਏ। ਸ਼ੁਰੂ ਹੋ ਗਿਆ ਏਕੋ ਅੰਕਾਰ ਤੋਂ ਸ਼ੁਰੂ ਕੀਤਾ, ਪਹੁੰਚ ਗਿਆ ਪੌੜੀਆਂ ਪੜਦਿਆਂ ਪੜਦਿਆਂ, ਲੋਕ ਦੇਖਦੇ ਨੇ ਮੂੰਹ ਵਿੱਚ ਉਂਗਲਾਂ ਪਾਉਂਦੇ ਨੇ ਇਹਨੂੰ ਦੁੱਖ ਨਹੀਂ, ਤੇ ਸਿੱਖ ਦੇ ਮੂੰਹ ਵਿੱਚੋਂ ਆਵਾਜ਼ ਨਿਕਲਦੀ ਪਈ ਏ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਲੋਕ ਸੋਚਦੇ ਨੇ ਇਹਦਾ ਜੀਵਨ ਕਿੰਨਾ ਉੱਚਾ ਹੈ, ਤੇ ਉਹਦਾ ਜਵਾਬ ਫਿਰ ਜਪਜੀ ਦਿੰਦਾ ਪਿਆ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਆਰਾ ਚੱਲੀ ਗਿਆ ਜੀਵ ਕੱਟ ਦਿੱਤੀ ਏ ਪਰ ਜਪਜੀ ਦੀ ਆਵਾਜ਼ ਵੀ ਆਉਂਦੀ ਏ। ਤੇ ਅੱਜ ਉੱਥੇ ਸੂਰਮਾ ਪਹੁੰਚ ਗਿਆ ਜਿਸ ਖੰਡ ਵਿੱਚ ਪਹੁੰਚੇ ਹੋਏ ਸਿੱਖ ਨੂੰ ਮੇਰਾ ਗੁਰੂ ਨਾਨਕ ਦੀ ਸੂਰਮਾ ਕਹਿੰਦਾ। ਚੇਤੇ ਰੱਖਣਾ ਕਿੱਥੇ ਪਹੁੰਚਿਆ, ਸੋਦਰ ਦੀ ਪੌੜੀ ਲੰਘ ਗਿਆ, ਅਗਲੀਆਂ ਪੌੜੀਆਂ ਨਿਕਲ ਗਿਆ, ਜੀਭ ਕੱਟ ਦਿੱਤੀ ਪਰ ਆਵਾਜ਼ ਆਉਂਦੀ ਪਈ ਇੱਕ ਦੂ ਜੀਭੋਂ ਲੱਖੋਂ ਹੈ ਲਖਵੀਸ, ਲੱਖ ਲੱਖ ਗੇੜਾ ਆਖੀਆਂ, ਇੱਕ ਨਾਮ ਜਗਦੀਸ਼, ਇੱਕ ਰਾਹ ਪਤ ਪੌੜੀਆਂ ਚੜੀਆ ਹੋਏ ਅਕੀਸ, ਇਸ ਪੌੜੀ ਨੂੰ ਨਿਕਲਿਆ ਧਰਮ ਖੰਡ ਵਿੱਚੋਂ, ਗਿਆਨ ਖੰਡ ਵਿੱਚੋਂ, ਸ਼ਰਮ ਖੰਡ ਵਿੱਚੋਂ, ਕੇਵਲ ਜਪਜੀ ਦੀ ਪੌੜੀ ਵਿੱਚੋਂ ਨਹੀਂ ਇੱਕ ਇੱਕ ਅਵਸਥਾ ਵਿੱਚੋਂ ਨਿਕਲਦਾ ਪਿਆ। ਹੁਣ ਉੱਥੇ ਪਹੁੰਚ ਗਿਆ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤੇ ਕੌਣ ਪੁੱਛਦਾ ਉੱਥੇ, ਕੇਵਲ ਸਾਡੇ ਵਰਗੇ ਗੱਲਾਂ ਕਰਨ ਵਾਲੇ ਨਹੀਂ, ਤਿੱਥੇ ਜੋਤ ਮਹਾਬਲ ਸੂਰ, ਉੱਥੇ ਸੂਰਮੇ ਪਹੁੰਚਦੇ ਨੇ, ਉੱਥੇ ਆਰੇ ਥੱਲੇ ਸਿਰ ਦੇਣ ਵਾਲੇ ਯੋਧੇ ਪਹੁੰਚਦੇ ਨੇ, ਤਿੱਥੇ ਜੋਤ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਲੋਕ ਕਹਿੰਦੇ ਨੇ ਟੁਕੜੇ ਦੋ ਹੋ ਗਏ ਪਰ ਆਵਾਜ਼ ਆਉਂਦੀ ਪਈ ਏ ਨਾ ਉਹ ਮਰੇ ਨਾ ਠਾਕੇ ਜਾਏ, ਜਿਨ ਕਾ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋਕ, ਕਰੈ ਆਨੰਦ ਸੱਚਾ ਮਨ ਸੋਏ। ਤੇ ਅੱਜ ਉੱਥੇ ਪਹੁੰਚ ਗਿਆ ਜਿੱਥੇ ਸੱਚ ਖੰਡ ਵਸੈ ਨਿਰੰਕਾਰ, ਤੇ ਜਦੋਂ ਵੇਂਦਾ ਮੇਰਾ ਗੁਰੂ ਨਾਨਕ ਤੇ ਕਹਿੰਦੇ ਨੇ ਸੱਚ ਖੰਡ ਵਸੈ ਨਿਰੰਕਾਰ, ਤੇ ਖੁਸ਼ ਹੁੰਦਾ ਪਿਆ ਕਿ ਅੱਜ ਮੇਰਾ ਸਿੱਖ ਇੱਥੇ ਆ ਪਹੁੰਚਿਆ। ਉਧਰ ਦੋ ਟੁਕੜੇ ਹੋ ਗਏ, ਦੋਨੋਂ ਪਾਸੇ ਡਿੱਗ ਪਏ। ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਅਰਧੋ ਉਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹਵੈ ਦੁਆ ਥਾਰਾ, ਦੋਨੋਂ ਤਨ ਤੇ ਜਪਜੀ ਪੜੈ, ਖੇਰਤ ਸਭ ਕਹਿ ਅਚਰਜ ਬੜੈ। ਸਾਧ ਸੰਗਤ ਭਾਈ ਮਤੀ ਦਾਸ ਦੀ ਸ਼ਹਾਦਤ ਹੋ ਗਈ, ਗੁਰੂ ਤੇਗ ਬਹਾਦਰ ਨੇਤਰ ਮੁੰਦ ਕੇ ਸ਼ੁਕਰ ਵੀ ਜੁੜ ਗਏ ਨੇ, ਕਿਉਂਕਿ ਮੇਰਾ ਗੁਰੂ ਸਿੱਖ ਨੂੰ ਉਥੋਂ ਤੱਕ ਲੈ ਕੇ ਜਾਂਦਾ ਹੈ। ਜੇ ਮੇਰਾ ਗੁਰੂ ਬਾਣੀ ਵਿੱਚ ਆਵਾਜ਼ ਦੇ ਕੇ ਕਹਿੰਦਾ ਸੱਜਣਾ, ਉਹਨੂੰ ਸੱਜਣ ਬਣਾਈ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ, ਉਹਨੂੰ ਸੱਜਣ ਬਣਾਈ, ਜਿੱਥੇ ਸਾਹਿਬ ਕਹਿੰਦੇ ਨੇ ਕਿ ਉਹ ਜੀਵੰਦੇ ਵਿਛੜਾ, ਉਹ ਮੋਇਆ ਨਾ ਜਾਹੀ ਛੋੜ। ਗੁਰੂ ਤੇਗ ਬਹਾਦਰ ਜੀ ਨੇ ਉਸ ਪ੍ਰੀਤਮ ਨੂੰ ਸੱਚਖੰਡ ਦੇ ਘਰ ਵਿੱਚ ਪ੍ਰਵਾਨ ਕਰਾ ਦਿੱਤਾ। ਭਾਈ ਮਤੀ ਦਾਸ ਦੀ ਸ਼ਹਾਦਤ ਹੋ ਗਈ, ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਦੂਸਰਾ ਸਿੱਖ ਲਿਆਂਦਾ ਗਿਆ, ਉਹਦਾ ਨਾਮ ਹੈ ਭਾਈ ਦਿਆਲਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਆਪਣੇ ਇਤਿਹਾਸ ਵੱਲ ਕਦੀ ਨਜ਼ਰ ਮਾਰੋ, ਭਾਈ ਦਿਆਲਾ ਕੌਣ ਹੈ? ਭਾਈ ਸਾਹਿਬ ਭਾਈ ਦਿਆਲਾ ਭਾਈ ਮਨੀ ਸਿੰਘ ਦਾ ਵੱਡਾ ਭਰਾ ਜੇ, ਧਿਆਨ ਰੱਖਣਾ, ਭਾਈ ਮਨੀ ਸਿੰਘ ਦਾ ਉਹ ਪਰਿਵਾਰ ਹੈ ਜਿਹਦੀਆਂ ਤਿੰਨ ਪੀੜੀਆਂ ਵਿੱਚੋਂ 29 ਜੀ ਇੱਕੋ ਘਰ ਦੇ ਸ਼ਹੀਦ ਨੇ। ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ, ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ ਭਾਈ ਮਨੀ ਸਿੰਘ ਭਾਈ ਦਿਆਲਾ ਜੀ ਦੇ ਭਰਾ ਨੇ, ਇਹਨਾਂ ਦੇ ਦਾਦੇ ਦਾ ਨਾਮ ਸੀ ਭਾਈ ਬੱਲੂ ਰਾਓ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਲੜੀ, ਇੱਥੇ ਭਾਈ ਦਿਆਲਾ ਜੀ ਦਾ ਦਾਦਾ ਸ਼ਹੀਦ ਹੋਇਆ ਸੀ। ਭਾਈ ਦਿਆਲਾ ਜੀ 12 ਭਰਾ ਨੇ, 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ। ਚੇਤੇ ਰੱਖਣਾ, ਇਸੇ ਭਾਈ ਮਨੀ ਸਿੰਘ ਜਿਹਦਾ ਭਾਈ ਦਿਆਲਾ ਭਰਾ ਹੈ, ਇਹਦੇ 10 ਪੁੱਤਰ ਨੇ, 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਦੇ 10 ਪੋਤਰੇ ਨੇ ਤੇ 10 ਦੇ 10 ਪੋਤਰੇ ਵੀ ਸ਼ਹੀਦ ਨੇ। ਜਿਸ ਬਚਿੱਤਰ ਸਿੰਘ ਨੇ ਨਾਗਨੀ ਮਾਰ ਕੇ ਹਾਥੀ ਦਾ ਸਿਰ ਪਾੜਿਆ, ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਜਿਸ ਭਾਈ ਉਦਾ ਸਿੰਘ ਨੇ ਰਾਜੇ ਕੇਸਰੀ ਚੰਦ ਦੇ ਸਿਰ ਨੂੰ ਚਟਕਾਇਆ, ਧਿਆਨ ਰੱਖਣਾ, ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਤੇ ਜਿਸ ਲੱਕੀ ਸ਼ਾਹ ਵਣਜਾਰੇ ਨੇ ਗੁਰੂ ਕਾ ਧੜ ਚੁੱਕਣਾ, ਉਹ ਭਾਈ ਮਨੀ ਸਿੰਘ ਦਾ ਸਹੁਰਾ ਹੈ, ਉਹਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਨਾਲ ਵਿਆਹੀ ਹੋਈ। ਕਿੱਡਾ ਕੁ ਤਕੜਾ ਖਾਨਦਾਨ ਹੈ, ਭਾਈ ਦਿਆਲਾ ਸਾਹਮਣੇ ਲਿਆਂਦਾ ਹੈ, ਸਤਿਗੁਰੂ ਦੇ ਚਰਨਾਂ ਵੀ ਝੁਕਿਆ, ਨਮਸਕਾਰ ਕੀਤੀ ਹੈ। ਤੇ ਗੁਰੂ ਤੇਗ ਬਹਾਦਰ ਜੀ ਦੇਖਦੇ ਪਏ ਨੇ, ਇੱਕ ਨੂੰ ਆਰੇ ਨਾਲ ਚੀਰਿਆ, ਦੂਜੇ ਲਈ ਪਾਣੀ ਗਰਮ ਕੀਤਾ, ਥੱਲੇ ਅੱਗ ਦਾ ਲਾਂਬੂ ਬਾਲ ਦਿੱਤਾ, ਦੇਖ ਉਬਾਰੇ ਖਾਣ ਲੱਗੀ ਏ। ਤੇ ਭਾਈ ਦਿਆਲਾ ਕਿੰਨਾ ਕੁ ਗੁਰੂ ਕਾ ਵਿਸ਼ਵਾਸ ਵਾਲਾ ਸਿੱਖ ਸੀ, ਜਦੋਂ ਪਟਨਾ ਸਾਹਿਬ ਤੋਂ ਗੁਰਦੇਵ ਅੱਗੇ ਗਏ ਨੇ ਅਸਾਮ ਨੂੰ, ਬੰਗਾਲ ਨੂੰ, ਤੇ ਪਿੱਛੋਂ ਪਰਿਵਾਰ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਭਾਈ ਦਿਆਲੇ ਦੀ ਸੀ, ਤੇ ਜਦੋਂ ਭਾਈ ਦਿਆਲੇ ਲਈ ਹੁਕਮਨਾਮਾ ਆਉਂਦਾ, ਇੰਨੀ ਕੁ ਗੱਲ ਸਮਝ ਲੈਣੀ ਭਾਈ ਦਿਆਲਾ ਕਿੰਨਾ ਕੁ ਗੁਰੂ ਦਾ ਨੇੜਾ ਹੋ ਚੁੱਕਾ। ਤੇ ਗੁਰਦੇਵ ਹੁਕਮਨਾਮੇ ਤੇ ਲਿਖਦੇ ਨੇ, ਭਾਈ ਦਿਆਲੇ ਦਾ ਕਹਿਆ ਹੋਇਆ ਗੁਰੂ ਤੇਗ ਬਹਾਦਰ ਦਾ ਕਹਿਆ ਹੋਇਆ ਸਮਝਣਾ, ਇਹਦਾ ਮਤਲਬ ਇੰਨਾ ਵਿਸ਼ਵਾਸ ਪਾਤਰ ਕਿ ਜੋ ਭਾਈ ਦਿਆਲਾ ਕਹਿ ਦੇਗਾ ਉਹ ਗੁਰੂ ਕਾ ਬਚਨ ਹੈ। ਇਹਦੇ ਸਾਹਮਣੇ ਆਈਏ ਦੇਗ, ਤੇ ਇਹਨੇ ਕਿੰਨੇ ਇੱਕ ਅਰਦਾਸ ਕੀਤੀ, ਬਹਿਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਅੱਜ ਦਿੱਲੀ ਏ, ਜਦੋਂ 5ਵੇਂ ਜਾਮੇ ਵਿੱਚ ਸਾਂ ਉਦੋਂ ਲਾਹੌਰ ਸੀ, ਅੱਜ ਪਿੰਜਰਾ ਏ, ਉਧਰ ਤੁਸੀਂ ਬੈਠੇ ਸੋ ਉਬਲਦੀ ਦੇਗ ਵਿੱਚ, 5ਵੇਂ ਜਾਮੇ ਗੁਰੂ ਅਰਜਨ ਦੇ ਰੂਪ ਵਿੱਚ ਬੈਠਾ ਸੈਂ, ਤੇ ਤੇਰੇ ਤੋਂ ਬਾਅਦ ਅੱਜ ਤੇਰਾ ਸਿੱਖ ਉਬਲਦੀ ਦੇਗ ਵਿੱਚ ਬਹਿਣ ਲੱਗਾ, ਜਿਵੇਂ ਜਹਾਂਗੀਰ ਦੀ ਉਬਲਦੀ ਦੇਗ ਵਿੱਚ ਗੁਰੂ ਅਰਜਨ ਸਾਹਿਬ ਤੂੰ ਭਾਣੇ ਨੂੰ ਮੰਨ ਗਿਆ, ਮੇਰੇ ਕੋਲ ਕੋਈ ਤਾਕਤ ਨਹੀਂ, ਅੱਜ ਦਿਆਲੇ ਦੇ ਵਿੱਚ ਤੂੰ ਬਹਿਣਾ, ਤੇ ਜਿਵੇਂ ਲਾਹੌਰ ਬੈਠਾ ਸੈਂ ਅੱਜ ਦੂਜੀ ਵਾਰ ਚਾਂਦਨੀ ਚੌਂਕ ਵਿੱਚ ਬਹਿ ਜਾਏ, ਵਰਤਣਾ ਤੂੰ ਇਹ ਵਿੱਚ, ਮੇਰੇ ਕੋਲ ਸਮਰੱਥਾ ਨਹੀਂ। ਭਾਈ ਸਾਹਿਬ ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ, ਅਸੀਂ ਤਸਵੀਰਾਂ ਵਿੱਚ ਵੇਹਨੇ ਹਾਂ ਨਾ ਕਿ ਉਪਰੋਂ ਖੁੱਲੀ ਹੈ ਦੇਗ, ਨਹੀਂ, ਉੱਪਰ ਢੱਕਣ ਦਿੱਤਾ ਹੈ, ਢੱਕਣ ਦੇ ਉੱਪਰ ਭਾਰ ਰੱਖਿਆ ਹੈ ਕਿ ਕਿਤੇ ਭਾਪ ਦੇ ਜ਼ੋਰ ਨਾਲ ਢੱਕਣ ਨਾ ਉੱਠ ਜਾਏ। ਕਦੀ ਤੱਕੋ ਉਸ ਸਮੇਂ ਨੂੰ, ਦੇਗ ਉਬਲਦੀ ਹੋਵੇ ਤੇ ਉੱਤੇ ਦਿੱਤਾ ਹੋਵੇ ਢੱਕਣ, ਤੇ ਥੱਲੇ ਬੈਠਾ ਹੋਵੇ ਗੁਰੂ ਕਾ ਸਿੱਖ, ਤੇ ਫਿਰ ਵੀ ਦੇਗ ਵਿੱਚੋਂ ਆਵਾਜ਼ ਪੀ ਆਉਂਦੀ ਸੀ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਦੇਗ ਵਿੱਚੋਂ ਗੁੰਦਾ ਪਿਆ ਸੀ ਕਿ ਸੁਖ ਮਨੀ ਸੁਖ ਅੰਮ੍ਰਿਤ ਪ੍ਰਗਨਾਨ, ਲੋਕ ਕਹਿੰਦੇ ਸਨ ਤਪਦਾ, ਕਹਿ ਰਿਹਾ ਸੀ ਨਹੀਂ, ਭਗਤ ਜਨਾ ਕਹਿ ਮਨ ਬ੍ਰਸ਼ਟ ਵਿਸ਼ਰਾਮ, ਲੋਕ ਸਮਝਦੇ ਨੇ ਤਪਦਾ, ਉਹ ਕਹਿ ਰਿਹਾ ਸੀ ਕੱਲ ਤਾਤੀ ਠਾਂਡਾ ਹਰ ਨਾਉ। ਕੁਝ ਸਮੇਂ ਤੋਂ ਬਾਅਦ ਦੇਖਿਆ ਤੇ ਚਮੜੀ ਫੁੱਲ ਚੁੱਕੀ ਸੀ, ਖੱਡੀਆਂ ਤੋਂ ਵੱਖ ਹੋਈ ਪਈ ਸੀ। ਭਾਈ ਦਿਆਲਾ ਜੀ ਸ਼ਹੀਦ ਕਰ ਦਿੱਤੇ ਗਏ ਨੇ। ਹੁਣ ਤੀਸਰਾ ਸਿੱਖ ਜਿਹਨੇ ਅੰਤਲੇ ਸਮਾਚਾਰ ਨੂੰ ਨੋਟ ਕੀਤਾ। ਵਿਦਵਾਨ ਕਹਿੰਦੇ ਨੇ ਸਾਰੇ ਫਾਕੇ ਨੂੰ ਇਹਨੇ ਕਲਮਬੰਦ ਕੀਤਾ। ਭਾਈ ਸਤੀ ਦਾਸ ਇਹਨੂੰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਰੂਹ ਵਿਚ ਲਪੇਟਿਆ ਗਿਆ। ਰੂਹ ਵਿਚ ਲਪੇਟ ਕੇ ਰੱਸੇ ਨਾਲ ਬੰਨਿਆ ਤੇ ਕਮਾਲ ਦੀ ਗੱਲ ਉਸ ਰੱਸੇ ਨੂੰ ਜ਼ਮੀਨ ਨਾਲ ਕਿੱਲਾ ਗੱਡ ਕੇ ਬੰਨ ਦਿੱਤਾ ਕਿ ਰੂਹ ਨੂੰ ਅੱਗ ਲੱਗੇ ਕਿਤੇ ਦੌੜੇ ਨਾ। ਚੇਤੇ ਰੱਖਣਾ ਅੱਜ ਦੀ ਖੇਡ ਨੀ, ਦਿੱਲੀ ਦਾ ਕੰਮ ਬੰਨ ਕੇ ਸਾੜਨਾ ਇਹਦਾ ਪੁਰਾਣਾ ਸੁਭਾਅ ਹੀ ਏ। ਕਦੀ ਔਰੰਗਜ਼ੇਬ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਤਿਲਕ ਤੇ ਜੰਜੂ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਰੂਹ ਲਪੇਟ ਕੇ ਸਾੜ ਦੀਏ ਤੇ ਕਦੀ ਟੈਰ ਪਾ ਕੇ ਸਾੜ ਦੀਏ, ਕਦੀ ਪੈਟਰੋਲ ਛਿੜਕ ਕੇ ਸਾੜ ਦੀਏ ਤੇ ਕਦੀ ਉਬਲਦੇ ਪਾਣੀ ਵਿਚ ਬਿਠਾ ਕੇ ਸਾੜ ਦੀਏ। ਪਤਾ ਨੀ ਇਹਨੇ ਕਿੰਨੀ ਕੁ ਪ੍ਰੀਖਿਆ ਲੈਣੀ। ਧਿਆਨ ਰੱਖਣਾ ਇਹ ਸਿੱਖਾਂ ਨੂੰ ਇੱਕ ਰੰਗ ਚੜਿਆ ਨਾਮ ਦਾ। ਕੱਚੇ ਰੰਗ ਮੈਂ ਅਰਜ ਕਰਨਾ ਹੁੰਦਾ ਠੰਡੇ ਪਾਣੀਆਂ ਨੂੰ ਉਤਰ ਜਾਂਦੇ ਨੇ, ਪਰ ਦਿੱਲੀ ਤੂੰ ਯਾਦ ਰੱਖੀ ਇਹ ਮਜੀਠੀ ਰੰਗ ਵਿਚ ਰੰਗੇ ਨੀ। ਮਜੀਠ ਦੇ ਰੰਗ ਉਬਲਦੇ ਬਾਣੀਆਂ ਵਿਚ ਵੀ ਕਦੀ ਨਹੀਂ ਉਤਰਦੇ ਹੁੰਦੇ। ਸਿੱਖ ਨੂੰ ਬੰਨਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਰੂਹ ਵਿਚ ਲਪੇਟ ਕੇ ਸ਼ਹੀਦ ਕੀਤਾ ਗਿਆ ਹੈ। ਤੇ ਇਸ ਭੀੜ ਵਿਚ ਇੱਕ ਚਿਹਰਾ ਹੈ ਜਿਹਦੀਆਂ ਅੱਖਾਂ ਵਿਚੋਂ ਪਾਣੀ ਨਿਕਲਦਾ ਤੇ ਅੱਖਾਂ ਪੂੰਝ ਲੈਂਦਾ, ਅੱਖਾਂ ਬੰਦ ਕਰ ਲੈਂਦਾ, ਕਦੀ ਹੌਕਾ ਭਰਦਾ, ਕਦੀ ਮੂੰਹ ਨੂੰ ਲੁਕਾ ਲੈਂਦਾ, ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ ਇਹ ਕੌਣ ਹੈ। ਉਹ ਭਾਈ ਜੈਤਾ ਜਿਹਨੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਚੁੱਕਣਾ, ਉਹ ਇੰਤਜ਼ਾਰ ਪਿਆ ਕਰਦਾ, ਉਹ ਸਾਰਾ ਨਜ਼ਾਰਾ ਤੱਕਦਾ ਪਿਆ ਜਾ ਕੇ ਦੱਸਣਾ ਉਸ ਮਾਈ ਨੂੰ ਕਿ ਸਤਿਗੁਰੂ ਆ ਕੁਝ ਵਰਤਿਆ। ਤਿੰਨ ਸਿੱਖ ਸ਼ਹੀਦ ਹੋ ਗਏ, ਰਾਤ ਪੈ ਗਈ, ਲੋਕ ਘਰਾਂ ਨੂੰ ਚਲੇ ਗਏ ਨੇ। ਗੁਰੂ ਤੇਗ ਬਹਾਦਰ ਸੱਚੇ ਪਿਤਾ ਪਿੰਜਰੇ ਵਿਚ ਬੰਦ ਨੇ, ਪਰਤ ਕੇ ਪਹਿਰਾ ਲਾ ਦਿੱਤਾ। ਸਾਰੀ ਰਾਤ ਪ੍ਰੀਤਮ ਜਾ ਕੇ ਉਸ ਵਾਹਿਗੁਰੂ ਦੀ ਯਾਦ ਵਿਚ ਕੱਢੀਏ। ਅੱਜ ਸੂਰਜ ਦੀ ਟਿੱਕੀ ਨਿਕਲੀ, ਨਵੰਬਰ ਦਾ ਮਹੀਨਾ ਤੇ ਸੰਨ 1675 ਏ, ਤੇ ਅੱਜ ਉਧਰ ਸੂਰਜ ਪਿਆ ਨਿਕਲਦਾ। ਚੇਤੇ ਰੱਖਣਾ ਇਧਰ ਪੂਰਬ ਤੋਂ ਸੂਰਜ ਨਿਕਲਦਾ ਤੇ ਉਧਰ ਦੂਸਰੇ ਪਾਸੇ ਅੱਜ ਮੁਗਲ ਰਾਜ ਦੇ ਸੂਰਜ ਨੇ ਡੁੱਬਣਾ ਸ਼ੁਰੂ ਕਰਦੇ। ਗੁਰੂ ਤੇਗ ਬਹਾਦਰ ਜੀ ਪਿੰਜਰਾ ਲਿਆਂਦਾ, ਪਹਿਲਾਂ ਢੰਡੋਰਾ ਪਟਵਾ ਦਿੱਤਾ ਗਿਆ ਕਿ ਅੱਜ ਸਿੱਖਾਂ ਦੇ ਗੁਰੂ ਨੂੰ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਜਾਣਾ। ਇਹਦਾ ਕਾਰਨ ਸੀ ਕਿ ਲੋਕ ਆ ਕੇ ਦੇਖਣ, ਕੁਝ ਤਾਂ ਭੈ ਭੀਤ ਹੋ ਜਾਣਗੇ, ਕੋਈ ਸੱਚ ਦੀ ਆਵਾਜ਼ ਨਹੀਂ ਬੁਲੰਦ ਕਰੇਗਾ ਤੇ ਜਿਹੜੇ ਸਿੱਖ ਨੇ ਉਹ ਡਰ ਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਗੇ। ਪਿੰਜਰਾ ਅੱਜ ਲਿਆਂਦਾ, ਚਾਂਦਨੀ ਚੌਂਕ ਵਿਚ ਗੁਰੂ ਤੇਗ ਬਹਾਦਰ ਜੀ ਆਏ ਨੇ, ਕੁਝ ਸਵਾਲ ਜਵਾਬ ਹੋਏ ਨੇ ਤੇ ਵਿਦਵਾਨਾਂ ਨੇ ਉਹਨਾਂ ਨੂੰ ਬੜੇ ਸੋਹਣੇ ਅੱਖਰ ਦਿੱਤੇ ਨੇ। ਕਹਿੰਦੇ ਨੇ ਕਾਜ਼ੀ ਕੋਤਵਾਲ ਤੇ ਜਲਾਦ ਵੀ ਪਹੁੰਚਿਆ ਤੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿਚ ਕਾਜ਼ੀ ਨੇ ਮੁਸਕਰਾਉਂਦਿਆਂ ਇੱਕ ਗੱਲ ਕਹੀ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਮੈਂ ਖਾਨਦਾਨੀ ਕਾਜ਼ੀ ਹਾਂ, ਸਾਡਾ ਕਿਤੇ ਹੀ ਹੋਵੇ, ਮੇਰਾ ਬਾਪ ਵੀ ਕਾਜ਼ੀ, ਮੇਰਾ ਦਾਦਾ ਵੀ ਕਾਜ਼ੀ। ਤੇ ਜਦੋਂ ਆਇਆ ਜਲਾਦ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਖਾਨਦਾਨੀ ਜਲਾਦ ਹਾਂ। ਤੇ ਕੋਤਵਾਲ ਅਬਦੁੱਲਾ ਕਹਿੰਦਾ ਮੈਂ ਖਾਨਦਾਨੀ ਕੋਤਵਾਲ ਹਾਂ। ਤੇ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣਾ ਚਾਹੁੰਦੇ ਨੇ। ਸਾਹਿਬ ਮੁਸਕਰਾ ਕੇ ਕਹਿੰਦੇ ਨੇ ਅਕਾਲ ਪੁਰਖ ਦਾ ਸ਼ੁਕਰ ਹੈ, ਬੜਾ ਸਬੱਬ ਬਣਾਇਆ ਸੂ। ਕਹਿਣ ਲੱਗੇ ਕਿਉਂ? ਕਹਿੰਦੇ ਤੂੰ ਖਾਨਦਾਨੀ ਕਾਜ਼ੀ ਇਹ ਕੋਤਵਾਲ ਇਹ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਸ਼ਾਇਦ ਤੁਹਾਡੇ ਘਰਾਂ ਵਿਚ ਕਾਜ਼ੀ ਤੇ ਕੋਤਵਾਲ ਜਲਾਦ ਜੰਮਣੇ ਬੰਦ ਹੋ ਜਾਣ, ਪਰ ਮੇਰੇ ਖਾਨਦਾਨ ਅੱਜ ਸਾਹਮਣੇ ਟੱਕਰ ਹੋਈ। ਤੇ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਨੂੰ ਇੱਕ ਕਵੀ ਨੇ ਅੰਕਿਤ ਕੀਤਾ, ਉਹ ਕਹਿੰਦਾ ਥੋੜੇ ਦਿਨਾਂ ਵਿਚ ਹੀ ਫੁੱਲ ਇਸ ਦੇ ਸ਼ਹਾਦਤਾਂ ਦੇ ਖਿਲਰ ਜਾਣਗੇ। ਉਹ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਉੱਠੂ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਜੋ ਰੁੱਤ ਬਹਾਰ ਅੰਦਰ। ਕਹਿ ਲੱਗੇ ਅੱਧ ਕਿੜੇ ਹੀ ਤੋੜ ਕੇ ਤਾਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਪਰ ਇਹ ਗੱਲ ਯਾਦ ਰੱਖਣੀ ਬਣੀ ਰਹੇਗੀ ਸਦਾ ਬਹਾਰ ਇਸ ਦੇ ਲਾਗੇ, ਖਿਜ਼ਾ ਨੇ ਇਸ ਦੇ ਝੁਕਣਾ ਨਹੀਂ, ਲੱਗੀ ਔਰ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ, ਇਸ ਪੇਡੇ ਨੇ ਕਦੀ ਸੁੱਕਣਾ ਨਹੀਂ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੇ ਅਜਦਾਦ ਤੇ ਮਿਲਾ ਹੈ ਮੁਝਕੋ ਵਿਰਸਾ ਸ਼ਹਾਦਤ ਕਾ, ਮੇਰੇ ਅਜਦਾਦ ਤੇ ਮਿਲਾ ਹੈ ਮੁਝਕੋ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ, ਅੱਜ ਦੇਖੋ ਕਹਿਰ ਹੋਣ ਲੱਗਾ। ਚੇਤੇ ਰੱਖੋ ਦਿੱਲੀ ਵਿਚ ਬੜੇ ਅੱਗੇ ਮਰੇ ਨੇ, ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਇੱਕ ਨਵਾਂ ਪਲਟਾ ਲੈ ਕੇ ਆਉਣਾ। ਗੁਰੂ ਤੇਗ ਬਹਾਦਰ ਜੀ ਨਿਕਲੇ, ਪੁੱਛਿਆ ਦੱਸੋ ਕਿੰਨੇ ਦਿਨ ਹੋ ਗਏ ਇਸ਼ਨਾਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਬਚਨ ਕਹੇ, ਅੱਜ ਭਾਈ ਜੈਤਾ ਉਹ ਵੀ ਆ ਗਿਆ, ਤੱਕਦਾ ਭੀੜ ਅੰਦਰ ਆਪਣੇ ਪ੍ਰੀਤਮ ਨੂੰ, ਦੂਰੋਂ ਕੇਵਲ ਸੁਰਤ ਨਾਲ ਨਮਸਕਾਰਾਂ ਕਰਦਾ, ਅੱਖਾਂ ਨਾਲ ਚਰਨਾਂ ਤੇ ਧੂੜ ਪਈ ਆਪਣੇ ਮਸਤਕ ਤੇ ਲਾਉਂਦਾ ਤੇ ਇੰਤਜ਼ਾਰ ਕਰਦਾ। ਬਸਤਰ ਨਵੇਂ ਪਾ ਕੇ ਆਇਆ, ਟੋਕਰੀ ਨੂੰ ਲੁਕਾ ਕੇ ਰੱਖਿਆ, ਰੇਸ਼ਮੀ ਕੱਪੜਾ ਲਿਆਂਦਾ ਜਿਹਦੇ ਵਿੱਚ ਆਪਣੇ ਪ੍ਰੀਤਮ ਦੇ ਸੀਸ ਨੂੰ ਲਪੇਟ ਕੇ ਜਾਣਾ। ਗੁਰੂ ਤੇਗ ਬਹਾਦਰ ਜੀ ਨੇ ਉਸ ਦਿਨ ਕਈ ਦਿਨਾਂ ਤੋਂ ਬਾਅਦ ਅੱਜ ਮੇਰੇ ਸਾਹਿਬ ਨੇ ਇਸ਼ਨਾਨ ਕੀਤਾ, ਖੂਹ ਤੇ ਇਸ਼ਨਾਨ ਕੀਤਾ, ਜਲਾਦ ਆਇਆ, ਬਸਤਰ ਪਾਏ ਨੇ ਤੇ ਸਾਹਿਬ ਨੇ ਇੱਕ ਗੱਲ ਕਹੀ, ਜਲਾਦ ਪੁੱਛਦਾ ਦੱਸੋ ਕੋਈ ਅੰਤਮ ਇੱਛਾ। ਸਾਹਿਬ ਕਹਿੰਦੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਨਾ ਤੇ ਇੱਕ ਕੰਮ ਕਰੀ, ਜਦੋਂ ਮੈਂ ਪਾਠ ਕਰਕੇ ਨਮਸਕਾਰ ਕਰ ਲਵਾਂਗਾ ਉਦੋਂ ਤੂੰ ਤੇਗ ਚਲਾ ਦੇਣੀ, ਚੇਤੇ ਰੱਖੀ ਇਹ ਤਿਲਕ ਜੰਜੂ ਉਹ ਸਤਿਗੁਰੂ ਜਿਹੜਾ ਦੁਖੀਆਂ ਦੇ ਦਰਦ ਵੰਡਾਉਂਦਾ ਹੈ, ਸ਼ਾਇਦ ਅੱਜ ਤਿਲਕ ਤੇ ਜੰਜੂ ਨਜ਼ਰ ਨਾ ਆਉਂਦੇ। ਇਹਨੇ ਅਹਿਸਾਨ ਪ੍ਰਮੋਸ਼ ਲੋਕ ਅਕਿਰਤ ਕਣ ਲੋਕ, ਭਾਈ ਗੁਰਦਾਸ ਨੇ ਐਵੇਂ ਨਹੀਂ ਸੀ ਕਿਹਾ, ਕਹਿਣ ਲੱਗੇ ਇੱਕ ਦਿਨ ਧਰਤੀ ਨੇ ਫਰਿਆਦ ਕੀਤੀ, ਰੱਬਾ ਮੈਂ ਮਰ ਚੱਲੀ ਹਾਂ ਭਾਰ ਨਾਲ। ਪੁੱਛਿਆ ਕਿ ਜਨਸੰਖਿਆ ਲੋਕਾਂ ਦੀ ਵਸੂ ਜ਼ਿਆਦੀ ਹੈ ਆਬਾਦੀ ਕਰਕੇ ਤੈਨੂੰ ਭਾਰ ਹੈ, ਕਹਿਣ ਲੱਗੀ ਨਹੀਂ। ਕਹਿੰਦੇ ਨੇ ਸਮੁੰਦਰ ਨਦੀਆਂ ਨਾਲੇ ਪਾਣੀ ਦਾ ਭਾਰ ਹੈ, ਕਹਿਣ ਲੱਗੀ ਨਹੀਂ। ਪੁੱਛਿਆ ਪਹਾੜਾਂ ਦਾ ਭਾਰ, ਬਨਸਪਤੀ ਦਾ ਭਾਰ, ਕਹਿਣ ਲੱਗੀ ਨਹੀਂ। ਤੇ ਫਿਰ ਪੁੱਛਿਆ ਕਿਲਿਆਂ ਦਾ ਭਾਰ, ਕਹਿਣ ਲੱਗੀ ਇਹ ਵੀ ਨਹੀਂ। ਕਾਹਦਾ ਭਾਰ, ਕਹਿਣ ਲੱਗੀ ਜਿੰਨੀ ਮਰਜ਼ੀ ਵਸੋਂ ਬਣਾ ਦੇ, ਨਦੀਆਂ ਨਾਲੇ ਬਣਾ ਦੇ, ਮੈਨੂੰ ਬਿਲਕੁਲ ਭਾਰ ਨਹੀਂ। ਭਾਰ ਤਾਂ ਇਸ ਗੱਲ ਦਾ ਮੇਰੇ ਉੱਤੇ ਕੋਈ ਅਕਿਰਤ ਘਟਨਾ ਪੈਦਾ ਕਰੀ, ਕਿਉਂਕਿ ਅਕਿਰਤ ਘਟਨ ਤੋਂ ਬਾਅਦ ਮੇਰੀ ਤਬਾਹੀ ਹੁੰਦੀ। ਉੱਥੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨਾ ਤੁਸ ਭਾਰੇ ਪਰਬਤਾਂ ਅਸਮਾਨ ਕਹਾਂਦੇ, ਨਾ ਤੁਸ ਭਾਰੇ ਕੋਟਗੜ੍ਹ ਘਰ ਬਾਹਰ ਦਸੰਦੇ, ਨਾ ਤੁਸ ਭਾਰੇ ਸਾਇਰਾਂ ਨਦ ਵਾਹ ਵਹਾਂਦੇ। ਕਹਿਣ ਲੱਗੇ ਕਿ ਭੂਈ ਭਾਰੇ ਅਕਿਰਤ ਘਟਨ ਮੰਦੀ ਹੂੰ ਮੰਦੇ। ਅੱਜ ਗੁਰੂ ਤੇਗ ਬਹਾਦਰ ਇਸ਼ਨਾਨ ਕੀਤਾ, ਸੁੰਦਰ ਵਸਤਰ ਪਾਏ ਨੇ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ, ਆਪਣੇ ਮੁਖਾਰ ਬਿੰਦ ਤੋਂ ਬਾਣੀ ਆਰੰਭ ਕਰ ਦਿੱਤੀ ਏ। ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ, ਅੱਜ ਖਲਕ ਦੇਖਦੀ ਪਈ ਏ ਕਿ ਕਿਹੋ ਜਿਹਾ ਕਹਿਰ ਕਹਿਣ ਲੱਗਾ। ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੇ ਉਸੇ ਵਕਤ ਜਲਾਦ ਨੇ ਤਲਵਾਰ ਸੂਤ ਲਈ ਏ ਤੇ ਜਦੋਂ ਪੜ੍ਹਿਆ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਧਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਨਮਸਕਾਰ ਕੀਤੀ ਜਪਜੀ ਦੇ ਪਾਠ ਦੇ ਅੱਗ ਵਿੱਚ ਤੇ ਜਲਾਦ ਨੇ ਇੱਕੋ ਦਮ ਤੇਜ ਤਲਵਾਰ ਚਲਾਈ ਤੇ ਨੌਵੇਂ ਗੁਰੂ ਦਾ ਸੀਸ ਜਿਹੜਾ ਉਹ ਧੜ ਤੋਂ ਅਲਹਿਦਾ ਕਰ ਦਿੱਤਾ। ਖੂਨ ਦੀ ਧਾਰ ਚੱਲੀ, ਇੱਕੋ ਦਮ ਸੀਸ ਅਲਹਿਦਾ ਹੋਇਆ ਤੇ ਗੁਬਾਰ ਚੜ ਗਿਆ, ਝੱਖੜ ਝੁੱਲ ਪਿਆ, ਲੋਕੀ ਹਾਏ ਹਾਏ ਪੈ ਕਰਦੇ ਨੇ ਤੇ ਉਧਰ ਆਵਾਜ਼ ਵੀ ਆਉਂਦੀ ਹੈ, ਹੈ ਹੈ ਸਭ ਜਗ ਪਿਓ ਜੈ ਜੈ ਜੈ ਸੁਰਲੋਕ। ਅੱਜ ਧਰਮ ਦੀ ਰਹਿ ਗਈ ਏ, ਸਾਧ ਸੰਗਤ ਝੱਖੜ ਝੁੱਲ ਗਿਆ। ਇਸ ਤੋਂ ਬਾਅਦ ਜਿਹੜੀ ਘਟਨਾ ਬੜੇ ਕਮਾਲ ਦੀਆਂ ਦਰਦਨਾਕ ਨੇ, ਕਹਿੰਦੇ ਨੇ ਲੋਕ ਘਰਾਂ ਨੂੰ ਤੁਰਨ ਲੱਗ ਪਏ ਨੇ। ਜਦੋਂ ਹਨੇਰੀ ਚੱਲੀ ਸਾਹਮਣੇ ਅੱਖਾਂ ਦੇ ਨਾਲ ਆਪਣੇ ਹੱਥ ਵੀ ਨਜ਼ਰ ਨਹੀਂ ਆਉਂਦੇ ਤੇ ਜਿਹਨੇ ਟੋਕਰਾ ਪਿੱਛੇ ਰੱਖਿਆ ਸੀ ਉਹਨੇ ਅੱਖਾਂ ਭਰ ਲਈਆਂ। ਸੋਚਦਾ ਧੜਦਾ ਕੀ ਕਰਾਂਗਾ, ਸੀਸ ਚੁੱਕਾਂ ਧੜ ਚੁੱਕਾਂ। ਕਹਿੰਦੇ ਨੇ ਅੱਖਾਂ ਭਰੀਆਂ ਦੇ ਨਾਲ ਨਮਸਕਾਰ ਕੀਤੀ ਤੇ ਆਪਣੇ ਪ੍ਰੀਤਮ ਦੇ ਧੜ ਨੂੰ ਨੁੱਚੜਦਿਆਂ ਹੋਇਆ ਖੂਨ ਨਾਲ ਕੱਪੜੇ ਵਿੱਚ ਲਪੇਟਿਆ ਤੇ ਟੋਕਰੇ ਤੇ ਰੱਖ ਕੇ ਬਾਹੋ ਡਾਈ ਭਾਈ ਜੈਤਾ ਦਿੱਲੀ ਤੋਂ ਬਾਹਰ ਨਿਕਲ ਗਏ। ਇੱਧਰ ਭਾਈ ਜੈਤਾ ਜਦੋਂ ਨਿਕਲਿਆ, ਚੇਤੇ ਰੱਖਣਾ ਉਸ ਸਿੱਖ ਦਾ ਸਿਰਦਾ ਕਿੰਨਾ ਕੁ ਭਰਿਆ ਹੋਵੇਗਾ ਜਿਹਦੇ ਸਿਰ ਤੇ ਹੋਵੇਗਾ ਗੁਰੂ ਦਾ ਸੀਸ ਤੇ ਉਹ ਵੀ ਕੱਪੜਾ ਖੂਨ ਨਾਲ ਹੋਵੇਗਾ ਨੁੱਚੜਦਾ ਤੇ ਪ੍ਰੇਮ ਨਾਲ ਭਿੱਜਾ। ਕਿੰਨੀ ਕੁ ਯੁਰਤ ਕਰਕੇ ਭਾਈ ਜੈਤਾ ਨਿਕਲਿਆ ਹੋਵੇਗਾ, ਕੀ ਪਤਾ ਕਿ ਗੁਰੂ ਦਾ ਸੀਸ ਲਿਜਾਂਦਿਆਂ ਰਸਤੇ ਵਿੱਚ ਤੇਰੇ ਸੀਸ ਨੂੰ ਕੋਈ ਝਟਕਾ ਦੇਵੇ। ਸਿਰ ਤਲੀ ਤੇ ਰੱਖ ਕੇ ਨਿਕਲਿਆ, ਦਿੱਲੀ ਤੋਂ ਨਿਕਲ ਕੇ ਇੱਕ ਪੜਾਹ ਕੀਤਾ ਇੱਧਰ ਧਾੜੇ। ਆਪਾਂ ਪਹਿਲਾਂ ਸੀਸ ਵਾਲੇ ਪਾਸੇ ਦਾ ਪ੍ਰਸੰਗ ਪੂਰਾ ਕਰੀਏ। ਸੀਸ ਚੁੱਕਿਆ ਤੇ ਤਰਾਵੜੀ ਦੇ ਵਿੱਚ ਇੱਕ ਧੋਬੀ ਬੈਠਾ ਜਿਹੜਾ ਅੱਤ ਦਾ ਗਰੀਬ ਏ, ਉਹਦਾ ਨਾਮ ਸੀ ਭਾਈ ਰਾਮ ਦੇਵਾ ਤੇ ਇੱਕ ਇੰਤਜ਼ਾਰ ਕਰਦਾ ਸੀ ਗੁਰੂ ਤੇਗ ਬਹਾਦਰ ਤੇਰੇ ਦਰਸ਼ਨ ਕਰਨੇ ਨੇ, ਕਿੰਨੇ ਸਾਲ ਹੋ ਗਏ ਨੇ ਤੇਰੇ ਦੀਦਾਰ ਨਹੀਂ ਕੀਤੇ। ਵਾਹ ਮੇਰੇ ਗੁਰੂ ਤੇਗ ਬਹਾਦਰ ਕੇਵਲ ਜਿੰਦੇ ਨਹੀਂ तू शीश लै के भी जेड़ा तेरे चेहरे की दर्शन करना चाहता है तू शीश के रूप में भी ओर जानू तैयार। इन्हें चुकया भाई जैते ने शीश कुछ विद्वान कहते ने दिल्ली के नेड़े इन्हें पहला पड़ा किया पांच पड़ा बनते ने आनंदपुर साहब समेत भाई जैते दे शीश चुकया ते शाम पै गई कुदरती तौर से इस तरौड़ी के किले के नेड़े एक ढाब सी इसे धोबी धोदा पिया कपड़े ते कहिंदे ने इहदा आम तौर से सिखां नाल संपर्क सी इहनू इह भी पता सी गुरु तेग बहादुर जी दिल्ली नू गए ने पर इह नहीं सी पता कि साके वापर गए ने। इहने टोकरा सिर ते टोकरी रखी सी मुख इहदियां अखां नेत्रां नाल नीर वग वग के सुजियां ने ते लुकदा पिया है पहला सोचता रात किसी झाड़ी दे ओले कट लवां थक गया मैं दिल्ली तो तरावड़ी किन्ना सफर पैदल तुरदा पिया है थक गया ते रोटी भी नहीं खाधी भुख लगती नहीं कहिंदे ने जदो गया वेखदा ढाब दे नेड़े किते लुक जावा सवेरे पिंडे ते जल पास मूह हनेरे अगे निकल जांदा उस धोबी ने देखिया पुछदा लगदा सिखे कोल जाके कहिंदा तू सिखे बोलिया नहीं इहदियां अखां विचों नीर वह तुरिया वो फिर झंझोड़ के पुछदा सिख है केवल अखां नाल सिर नाल इशारा किया हां कह लगा दस मेरे गुरु तेग बहादुर का की हाल है जब उन्हें गुरु तेग बहादुर शब्द लिया ते जैते दा कड़ टुट गया अखां विचों नीर दी झड़ी लग गई ते इशारा किया चुप समझ गया कोई भाणा वापरे है उन्हें टोकरा भाई जैते ने सिर ते चुकया घर लै गया हनेरा पै गया धोबी चरणा ते देख के कहिंदा सिखा तैनू किसे ने कुछ कहा है दस का मेरा गुरु तेग बहादुर किथे वे जैसे दे शब्द खत्म हो गए ने बाह पकड़ी कह लगा दीवा बाल दीवा बालिया पांच छे कपड़े जिन्हां विच लपेटिया सी एक एक खोली गया वो पुछदा मैनू बाद भी दिखाई तेरे कोल कौन है अखां भरियां जदों अखीर दा कपड़ा खुलिया ते गुरु तेग बहादुर ते धोबी दियां अखां विचों नीर दी चढ़ी लग टोकरे दे सामने झुक गया ते मन विच कहिंदा जा ओ पापी मना तेरा गुरु किन्ना समर्थ है तू रोज अरदासां करदा सैं दातिया तेरे दर्शनां नूं किन्ने दिन हो गए ने कदी दर्शन होणगे मैं गरीब हां मेरे कोल माया नहीं कहिंदा वाह सतगुरु किहड़े रूप विच आए तेरे दे दर्शन करने तन कला सीस ही आ गया। भाई मती भाई जैता कुछ नहीं बोलिया चुप करके उन्हें कपड़े विच लपेट दिता अखां भर के कोल बह गया ते सोदर रहराज साहिब दा पाठ कीता पाठ करन तो बाद उस धोबी ने देखिया किन्ने दिनां दा भुखा है कह लगा कोई छकड़ी कहिंदा नहीं पर फिर भी वो भावना वाला सी भाई देवा राम दोनों जी रोंदे ने नाले प्रसाद दो फुलके सुके तैयार किते धक्के ने ओनू प्रसाद छकाया कह लगे जैतिया तू रात टिक जा ते असीं शीश दी सेवा कर लईए कहिंदे ने इहदे कोल खद्दर दा कपड़ा सी ते हथां बनाया सी गुरु तेग बहादुर जदों तू आवेगा ना ते तेनू चादर दियांगा उत्ते लैण लई शायद ए तुसी इतिहास ना सुनिया होवे ए डॉक्टर फौजा सिंह ने जदों असीं हर एक तत् नूं बरीकी नाल वाचांगे असीं सिर्फ शहादत तक ना तुरीए अगा तुरीए कहिण लगे उहने ओह कपड़ा कढ़िया घरवाली नूं कहिंदा भागवाने देख मेरा गुरु ता कपड़ा बस्तर लैण आया अज उस कपड़े नाल साहब दे उस शीश नूं जल नाल साफ कीता इत्थे शीश साफ कीता ते सोहणे कपड़े विच लपेट दिता रात सारी रात ना कहिंदे ने कपड़ा लै के ना ते उस कपड़े नूं लक्कड़ नाल बन के चौर करदा रहा कहिंदा मेरे गुरु ते चौर हुंदी सी सारी रात चौर कीती अमृत वेला भाई जैते ने कीता इशनान ते नमस्कार कीती अरदास कीती गुरु तेग बहादुर तू साए होवीं शीश वारा टेकरा चुकिया ते पेंडे नूं राह नूं छड के जंगलां विचों ए कंडे मिटदा होया लता लतार दा तुर गया दूसरा पड़ा भाई जैते ने अंबाले कीता इत्थे एक भाई सिख सी इहदा नाम सी देवा राम ओह रमदासिया सिख सी ओहदा नाम सी राम देवा ते ओह वी बैठा कांगरी नदी है आ जदों आपां करनाल तो अंबाले तक आने एक नदी आउंदी बरसाती ओहदा नां है कांगरी नदी इहने कीती पार ते कांगरी नदी दे कंढे इक जंड सी थक गया इहने रख्या उत्थे सीध ते जोड़े ला के टांगरी नदी पार करके ना
1: ਉੱਥੇ ਫਿਰ ਪੁੱਛਦਾ ਕੋਈ ਇੱਥੇ ਸਿੱਖਾਂ ਦਾ ਘਰ ਹੈ, ਕਿਉਂਕਿ ਸਫ਼ਰ ਬੜਾ ਹੈ। ਤੇ ਉਹਨਾਂ ਕਿਹਾ ਵੀ ਇੱਕ ਘਰ ਹੈ, ਇੱਥੇ ਇੱਕ ਮੁਹੱਲੇ ਵਿੱਚ ਅੰਬਾਲੇ

ਨਾਢਾ ਸਾਹਿਬ ਵੀ ਕਹਿੰਦੇ ਨੇ। ਇੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਹੈ ਜਿਹਦਾ ਨਾਮ ਸੀ ਦਰਗਾਹੀ ਸ਼ਾਹ, ਤੇ ਇਹ ਬਜ਼ੁਰਗ ਹੋ ਚੁੱਕਾ ਸੀ ਤੇ ਰੋਜ਼ ਅਰਦਾਸਾਂ ਕਰਦਾ ਸੀ, ਗੁਰੂ ਤੇਗ ਬਹਾਦਰ ਤੇਰੀ ਸੰਗਤ ਕਰਕੇ ਇੱਕ ਦਿਨ ਕਿਣਕਾ ਮਿਲਿਆ ਸੀ, ਪਰ ਇੱਕ ਵਾਰੀ ਦੇਖ ਤਾਂ ਸਹੀ ਜਿਹੜਾ ਫਲ ਤੂੰ ਬੂਟੇ ਦਾ ਬੀਜਿਆ ਸੀ ਅੱਜ ਉਹ ਫਲ ਪੱਕਣ ਤੇ ਆਇਆ, ਜਾਂਦੀ ਵਾਰੀ ਬੀਜ ਪਾਉਣ ਵਾਲੇ ਮਾਲੀ ਇਸ ਫਲ ਨੂੰ ਦੇਖ ਤਾਂ ਜਾ, ਤੇਰਾ ਫਲ ਪਾਇਆ ਹੋਇਆ ਬੀਜ ਪੱਕ ਗਿਆ। ਜਦੋਂ ਕਹਿੰਦੇ ਨੇ ਇਹ ਰਾਤੋ ਰਾਤ ਗੁਰੂ ਉਸੇ ਨਾਭਾ ਸਾਹਿਬ ਪਹੁੰਚਿਆ, ਉੱਥੇ ਵੇਖੋ ਗੁਰੂ ਸਬੱਬ ਬਣਾਉਂਦਾ ਗਿਆ। ਮੈਂ ਪਹਿਲੇ ਦਿਨ ਆਰੰਭ ਵਿੱਚ ਅਰਦਾਸ ਕੀਤੀ ਸੀ ਕਿ ਗੁਰੂ ਕਲਗੀ ਵਾਲਾ ਅੱਜ ਵੀ ਕਹਿੰਦਾ ਤੇਗ ਬਹਾਦਰ ਸਿਮਰਿਆ ਘਰ ਨੌਣਿਤ ਆਵੇ ਧਾਏ ਸਭ ਥਾਈ ਹੋਏ ਸਹਾਏ। ਉਹ ਤਾਂ ਸੀਸ ਲੈਣ ਤੋਂ ਬਾਅਦ ਵੀ ਸਭ ਥਾਈ ਸਹਾਏ ਹੁੰਦਾ। ਮੈਂ ਇੱਕ ਅਰਜ਼ ਕਰਾਂ, ਇਹ ਖਿੰਨ ਵਿੱਚੋਂ ਨਿਕਲਣ ਲੱਗਾ, ਮੈਂ ਸਮਾਂ ਤੁਹਾਡਾ 15 ਕੁ ਮਿੰਟ ਹੋਰ ਲੈਣਾ। ਅੱਜ ਕਿਰਪਾ ਕਰਕੇ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ, ਅਬਦਾਲੀ ਨੇ ਇੱਕ ਗੱਲ ਪੁੱਛੀ ਸੀ ਸਿੱਖ ਨੂੰ ਕੈਦ ਕਰਕੇ, ਉਹ ਕਹਿੰਦਾ ਤੁਹਾਡੇ ਕੋਲ ਘੋੜੇ ਚੰਗੇ ਨਹੀਂ, ਤੁਹਾਡੇ ਕੋਲ ਬਸਤਰ ਚੰਗੇ ਨਹੀਂ, ਤੁਹਾਡੇ ਕੋਲ ਸ਼ਸਤਰ ਚੰਗੇ ਨਹੀਂ, ਉਹ ਤੁਸੀਂ ਲੜਾਈ ਕਰਦੇ ਹੋ ਮੇਰੇ ਸਿਪਾਹੀਆਂ ਦੇ, ਤੁਸੀਂ ਪੈਰ ਖੋੜ ਦਿੰਦੇ ਹੋ, ਤੁਹਾਡੇ ਕੋਲ ਤਾਕਤ ਕਿਹੜੀ ਹੈ। ਉਹਨੇ ਇੱਕ ਗੱਲ ਕਹੀ ਬੜੇ ਕਮਾਲ ਦੀ, ਕਹਿੰਦਾ ਜਦੋਂ ਘਰੋਂ ਤੁਰਨੇ ਆ ਨਾ ਧਰਮ ਜੁੱਤ ਲਈ, ਧਰਮ ਲਈ ਤੁਰੀਏ, ਤੇ ਸਾਡੇ ਅੱਗੇ ਗੁਰੂ ਤੇਗ ਬਹਾਦਰ ਦਾ ਸੀਸ ਦੌੜਦਾ ਹੁੰਦਾ, ਤੇ ਜਦੋਂ ਗੁਰੂ ਤੇਗ ਬਹਾਦਰ ਦਾ ਸੀਸ ਨਾਉਂਦਾ ਫਿਰ ਅਸੀਂ ਪਰਵਾਹ ਨਹੀਂ ਕਰਦੇ, ਭਾਵੇਂ ਅਬਦਾਲੀ ਹੋਵੇ ਭਾਵੇਂ ਅਬਦਾਲੀ ਦਾ ਪਿਓ ਹੋਵੇ, ਅਸੀਂ ਵੱਢ ਕੇ ਰੱਖ ਦਿੰਦੇ। ਸਾਡੀ ਅਗਵਾਈ ਗੁਰੂ ਤੇਗ ਬਹਾਦਰ ਦਾ ਸੀਸ ਕਰਦਾ। ਜਿੱਦਣ ਸਰਹੰਦ ਫਤਿਹ ਕੀਤੀ ਉਦਣ ਵੀ ਕਿਹਾ ਸੀ ਚਲੋ ਗੁਰੂ ਤੇਗ ਬਹਾਦਰ ਦਾ ਸੀਸ ਅੱਗੇ ਵੀ ਆਪਾਂ ਤੁਰੀਏ। ਇਹਦਾ ਮਤਲਬ ਸੀ ਕੋਈ ਕਿ ਗੁਰੂ ਤੇਗ ਬਹਾਦਰ ਜ਼ੁਲਮ ਨਾਲ ਅੜ ਖਲੋਤਾ ਹੈ ਤੇ ਉਹਦੇ ਸੀਸ ਤੋਂ ਕੁਛ ਸਿੱਖਿਆ ਲੈ ਕੇ ਆਪਾਂ ਤੁਰ ਪਈਏ। ਭਾਈ ਸਾਹਿਬ ਤੁਰੇ ਨੇ ਭਾਈ ਜੈਤਾ, ਤੇ ਅੱਜ ਇਹਨਾਂ ਨੇ ਚੌਥਾ ਪੜਾਅ ਵੈਸੇ ਕੀਤਾ, ਬਣਦਾ ਤੀਜਾ। ਇੱਥੇ ਫਕੀਰ ਦਰਗਾਹੀ ਸ਼ਾਹ, ਇਹ ਸ਼ਾਮ ਦੇ ਵਕਤ ਫਕੀਰ ਆਪਣੇ ਤਕੀਏ ਵਿੱਚ ਦੀਵਾ ਪਿਆ ਬਾਲਦਾ, ਆਵਾਜ਼ ਸੁਣੀ ਇਹਦੀ ਕੁੱਲੀ ਦੇ ਪਿੱਛੇ ਕੋਈ ਬਹਿ ਗਿਆ। ਇਹਨੇ ਪੁੱਛਿਆ ਤੂੰ ਕੌਣ? ਕਹਿਣ ਲੱਗਾ ਮੈਂ ਰਾਹੀ। ਤੇ ਜਦੋਂ ਚਿਹਰਾ ਦੇਖਿਆ ਇਹਦੇ ਮੂੰਹ ਵਿੱਚੋਂ ਆਵਾਜ਼ ਸੁਣੀ ਧੰਨ ਗੁਰੂ ਨਾਨਕ, ਧੰਨ ਵਾਹਿਗੁਰੂ। ਉਹਨੇ ਸਮਝਿਆ ਸਿੱਖ ਹੈ। ਕਹਿਣ ਲੱਗਾ ਤੂੰ ਸਿੱਖ ਹੈ? ਕਹਿੰਦਾ ਹਾਂ। ਕਹਿੰਦਾ ਫਿਰ ਕੱਖਾਂ ਦੀ ਕੁੱਲੀ ਵਿੱਚ ਆ, ਮੈਂ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ, ਮੈਂ ਫਕੀਰ ਹਾਂ, ਆ ਮੇਰੇ ਕੋਲ। ਉਹਨੇ ਨਮਸਕਾਰ ਕੀਤੀ। ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ ਸੁਨੇਹਾ ਦਈ ਆਨੰਦਪੁਰ ਕਿ ਤੇਰਾ ਜਿਹੜਾ ਪਾਇਆ ਹੋਇਆ ਲਾਇਆ ਹੋਇਆ ਬੂਟਾ ਸੀ ਨਾ ਉਹ ਪੱਕਦਾ ਪਿਆ, ਇੱਕ ਵਾਰੀ ਦੇਖਦਾ ਜਾ ਉਸ ਬੂਟੇ ਵੱਲ। ਤੇ ਜਦੋਂ ਇੰਨੀ ਗੱਲ ਕਹੀ ਉਹਨੇ ਟੋਕਰਾ ਸਾਹਮਣੇ ਰੱਖ ਦਿੱਤਾ। ਆ ਸੀਸ ਹੈ ਗੁਰੂ ਤੇਗ ਬਹਾਦਰ ਦਾ। ਉਸ ਦਰਗਾਹੀ ਸ਼ਾਹ ਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗਾ ਯਾ ਔਰੰਗਜ਼ੇਬ ਤੇਰੀਆਂ ਜੜ੍ਹਾਂ ਪੱਟੀਆਂ ਗਈਆਂ, ਅੱਜ ਤੋਂ ਬਾਅਦ ਤੇਰੇ ਰਾਜ ਨੇ ਨਸ਼ਟ ਹੋ ਜਾਣਾ। ਸਾਰੀ ਰਾਤ ਉਹ ਮੁਸਲਮਾਨ ਫਕੀਰ ਖਲੋਤਾ ਰਿਹਾ, ਬੈਠਾ ਨਹੀਂ, ਸਾਰੀ ਰਾਤ ਖਲੋਤਾ ਰਿਹਾ। ਤੇ ਇਹਨੇ ਭਾਈ ਜੈਤੇ ਨੂੰ ਆਰਾਮ ਕਰਾਇਆ, ਦਿਨ ਚੜ੍ਹਿਆ ਤੇ ਤੋਰਨ ਲੱਗਿਆ ਅੱਖਾਂ ਭਰ ਰਹੀਆਂ ਤੇ ਕਹਿੰਦਾ ਕਈ ਮੇਰੇ ਗੁਰੂ ਗੋਬਿੰਦ ਸਿੰਘ ਨੂੰ, ਗੁਰੂ ਗੋਬਿੰਦ ਰਾਏ ਨੂੰ ਕਿ ਕਿਰਪਾ ਕਰੇ ਇਸ ਬੁੱਢੇ ਨੇ ਛੇਤੀ ਤੁਰ ਜਾਣਾ, ਕੰਧੀ ਤੇ ਰੁਖੜਾ, ਗੁਰੂ ਹੋਵੇ ਉਹਨੂੰ ਕਈ ਇੱਕ ਵਾਰੀ ਫੇਰਾ ਪਾ ਕੇ ਇਸ ਫਕੀਰ ਨੂੰ ਨਿਵਾਜ ਜਾਏ। ਤੇ ਗੁਰੂ ਕਲਗੀ ਵਾਲੇ ਸਪੈਸ਼ਲ ਆਏ ਸਨ ਇਹਨੂੰ ਮਿਲਣ ਵਾਸਤੇ, ਨਾਭਾ ਸਾਹਿਬ ਆਏ ਨੀ। ਇੱਥੋਂ ਭਾਈ ਜੈਤਾ ਤੁਰਿਆ ਤੇ ਜਿੱਥੇ ਕੀਰਤਪੁਰ ਗੁਰਦੁਆਰਾ ਨਾ ਬੇਬਾਨਗੜ ਇੱਥੇ ਪਹੁੰਚ ਗਏ। ਸਾਧ ਸੰਗਤ ਜਦੋਂ ਇੱਥੇ ਪਹੁੰਚਿਆ ਮਨ ਵਿੱਚ ਆਇਆ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਸੰਸਕਾਰ ਕੀਤਾ ਸੀ, ਗੁਰੂ ਹਰ ਰਾਏ ਸਾਹਿਬ ਦਾ ਵੀ ਸੰਸਕਾਰ ਕੀਤਾ ਸੀ, ਤੇ ਕਿਤੇ ਗੁਰੂ ਤੇਗ ਬਹਾਦਰ ਜੀ ਦਾ ਵੀ ਸੰਸਕਾਰ ਇੱਥੇ ਦਾ ਕਰਨਾ ਹੋਵੇ ਤੇ ਇੱਕ ਸਿੱਖ ਦੇ ਨਾਲ ਉਹਨੂੰ ਭੇਜਿਆ ਕਿ ਗੁਰੂ ਗੋਬਿੰਦ ਰਾਏ ਨੂੰ ਕਹੋ ਕਿ ਗੁਰੂ ਤੇਗ ਬਹਾਦਰ ਦਾ ਸੀਸ ਆਇਆ। ਕਹਿੰਦਾ ਮੈਂ ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ? ਜਦੋਂ ਉਹ ਬੁੱਢੜੀ ਮਾਂ ਸੁਣੇਗੀ ਤੇ ਉਹਦੇ ਮਨ ਤੇ ਕੀ ਬੀਤੇਗੀ? ਸਿੱਖ ਗਿਆ ਜੈਤਾ ਉੱਥੇ ਬੈਠਾ ਰਿਹਾ ਸੀਸ ਲੈ ਕੇ, ਤੇ ਕਹਿੰਦੇ ਨੇ ਜਾ ਕੇ ਪਹੁੰਚਿਆ ਗੁਰੂ ਗੋਬਿੰਦ ਰਾਏ ਨੇ ਪਤਾ ਕੀਤਾ ਤੇ ਕਹਿੰਦਾ ਸਤਿਗੁਰੂ ਮੈਂ ਭਾਈ ਜੈਤੇ ਕੋਲੋਂ ਆਇਆ। ਸਾਹਿਬ ਕਹਿੰਦੇ ਨੇ ਦੱਸ ਕੀ ਸਮਾਚਾਰ ਹੈ? ਬੋਲਿਆ ਨਹੀਂ ਗਿਆ, ਗਲਾ ਰੁਕ ਗਿਆ। ਸਾਹਿਬ ਕਹਿੰਦੇ ਨੇ ਸੁਣਾ, ਤੇ ਬਸ ਇੱਕੋ ਗੱਲ ਕਹੀ, ਸਤਿਗੁਰੂ ਪਿਤਾ ਗੁਰੂ ਦਾ ਸੀਸ ਕੀਰਤਪੁਰ ਆ ਗਏ। ਕਹਿੰਦੇ ਨੇ ਗੁਰੂ ਗੋਬਿੰਦ ਰਾਏ ਘਰ ਗਏ, ਦਾਦੀ ਨੂੰ ਲਿਆ ਨਾਲ, ਮਾਤਾ ਗੁਜਰੀ ਨੂੰ ਨਾਲ ਲਿਆ, ਤੇ ਪੁੱਛਿਆ ਜਦੋਂ ਦਾਦੀ ਨੇ, ਪੁੱਛਿਆ ਜਦੋਂ ਮਾਂ ਨੇ, ਸਤਿਗੁਰੂ ਨੂੰ ਇੱਕੋ ਗੱਲ ਕਹੀ, ਕਹਿਣ ਲੱਗੇ ਪਿਤਾ ਜੀ ਦਾ ਸੀਸ ਆਇਆ, ਉਹਨੂੰ ਜੀ ਆਇਆ ਕਹਿਣ ਆਇਆ। ਦੁਨੀਆਂ ਵਿੱਚ ਕੇਵਲ ਇੱਕੋ ਇੱਕ ਉਦਾਹਰਣ ਨੇ ਕਿ ਇੱਕ ਸਰੀਰ ਦੇ ਦੋ ਸੰਸਕਾਰ ਹੋਏ ਹੋਣ। ਇੱਥੇ ਰੱਖਿਓ, ਇੱਕ ਸੀਸ ਗੰਜ ਇਹ ਵਾਹਿਗੁਰੂ ਰਕਾਬਗੰਜ ਤੇ ਦੂਸਰਾ ਸੀਸ ਗੰਜ, ਦੋ ਸੀਸ ਗੰਜ

ਦਿੱਲੀ ਇੱਕ ਆਨੰਦਪੁਰ ਸਾਹਿਬ ਹੈ ਜਿੱਥੇ ਸ਼ੀਸ਼ ਦਾ ਸੰਸਕਾਰ ਕੀਤਾ। ਮਾਤਾ ਨਾਨਕੀ ਕੇਵਲ ਅੱਖਾਂ ਵਿੱਚ ਨੀਰ ਭਰਿਆ ਅਤੇ ਡੰਗੋਰੀ ਨਾਲ, ਇੱਕ ਹੱਥ ਵਿੱਚ ਡੰਗੋਰੀ ਏ ਅਤੇ ਦੂਜਾ ਹੱਥ ਪੋਤੇ ਦੇ ਮੋਢਿਆਂ 'ਤੇ ਰੱਖਿਆ। ਤੁਰ ਪਈ ਏ ਮਾਤਾ ਗੁਜਰੀ ਤੁਰੀ ਏ ਅਤੇ ਭਾਈ ਜੈਤਾ ਜਦੋਂ ਪਰਿਵਾਰ ਤੱਕਿਆ ਗੁਰੂ ਦਾ ਅਤੇ ਰਿਹਾ ਨਹੀਂ ਗਿਆ, ਆਪਣੇ ਮੂੰਹ ਨੂੰ ਛਪਾ ਲਿਆ ਵੀ ਕਿਹੜੇ ਮੂੰਹ ਨਾਲ ਮੈਂ ਕਹਾਂਗਾ ਮੈਂ ਸਤਿਗੁਰੂ ਦਾ ਸੀਸ ਲੈ ਕੇ ਆਇਆ। ਅਤੇ ਕਹਿੰਦੇ ਨੇ ਉਸੇ ਵਕਤ ਟੋਕਰੇ ਵਿੱਚੋਂ ਸੀਸ ਕੱਢਿਆ, ਉੱਚੀ ਥਾਂ 'ਤੇ ਰੱਖਿਆ ਅਤੇ ਕੱਪੜੇ ਪਾਸੇ ਕੀਤੇ, ਗੁਲਾਬ ਦਾ ਜਲ ਮੰਗਾਇਆ। ਸਭ ਤੋਂ ਪਹਿਲਾਂ ਕੱਪੜੇ ਲਾਹਣ ਤੋਂ ਬਾਅਦ ਸੀਸ ਤੋਂ ਸਭ ਤੋਂ ਪਹਿਲਾਂ ਦਰਸ਼ਨ ਮਾਤਾ ਨਾਨਕੀ ਨੇ ਕੀਤੇ। ਹੁਣ ਉਸ ਮਾਂ ਨੂੰ ਤੱਕੋ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ, ਇੱਕ ਦੁਨੀਆਦਾਰਾਂ ਦੀ ਨਜ਼ਰ ਨਾਲ ਤੱਕੋ ਨਾ। ਦੇਖੋ ਹੈ ਤਾਂ ਉਹ ਮਾਂ ਉਹ ਜਿਹਨੇ ਇਹੋ ਜਿਹਾ ਪੁੱਤਰ ਨੂੰ ਜਨਮ ਦਿੱਤਾ। ਮਾਂ ਨੇ ਸੀਸ ਤੱਕਿਆ ਅਤੇ ਵਿਦਵਾਨ ਕਹਿੰਦੇ ਨੇ ਮਾਂ ਦੀ ਮਮਤਾ ਸੀ, ਕੇਵਲ ਦੋਨੋਂ ਜਿਹੜੇ ਹੱਥ ਨੇ ਪੁੱਤਰ ਦੇ ਸੀਸ 'ਤੇ ਰੱਖ ਦਿੱਤੇ। ਮਾਂ ਨੂੰ ਅਸੀਸ ਦਿੱਤੀ, ਅੱਖਾਂ ਤਾਂ ਰਹੀਆਂ, ਨਜ਼ਰ ਕਮਜ਼ੋਰ ਸੀ, ਅਤੇ ਫਿਰ ਨੇੜੇ ਹੋ ਕੇ ਨਿੱਠ ਕੇ ਤੱਕਿਆ ਅਤੇ ਦੇਖ ਕੇ ਇੱਕੋ ਗੱਲ ਕੀ, ਪੁੱਤਰ ਮੁਸਕਰਾਹਟ 'ਤੇ ਉਹੀ ਏ ਜਿਹੜੀ ਮੁਸਕਰਾਹਟ ਤਖ਼ਤ 'ਤੇ ਬੈਠ ਕੇ ਸੀ। ਮਾਤਾ ਨਾਨਕੀ ਤੋਂ ਬਾਅਦ ਮਾਤਾ ਗੁਜਰੀ ਆਈ ਏ। ਧਿਆਨ ਰੱਖਣਾ, ਉਹ ਮਾਂ ਗੁਜਰੀ ਜਿਹੜੀ ਸਿਦਕ ਵਾਲੀ ਏ, ਕੋਲ ਆਈ ਏ ਜਿਹਦੇ 'ਤੇ ਬਹੁਤ ਕੁਝ ਗੁਜ਼ਰਨਾ, ਸਭ ਕੁਝ ਉਹਨੇ ਚੰਨ ਲੈਣਾ। ਕਹਿੰਦੇ ਨੇ ਸੀਸ ਤੱਕਿਆ, ਮੱਥਾ ਟੇਕਿਆ ਅਤੇ ਜਿਹੜੇ ਸ਼ਬਦ ਮਾਤਾ ਗੁਜਰੀ ਨੇ ਕਹੇ ਉਹ ਇਹ ਸਨ, ਸਵਾਮੀ ਤੇਰੀ ਨਿਭ ਗਈ ਏ ਇਸ ਗੁਜਰੀ ਦੀ ਸਿੱਖੀ ਅਤੇ ਜਿੰਨੇ ਕੁ ਸਵਾਸ ਰਹਿੰਦੇ ਨੇ ਕਿਰਪਾ ਕਰੀ ਇਸ ਗੁਜਰੀ ਦੀ ਵੀ ਤੇਰੇ ਭਾਣੇ ਵਿੱਚ ਨਿਭ ਜਾਏ। ਤੇਰੀ ਨਿਭ ਗਈ, ਮੇਰੀ ਨਿਭ ਜਾਏ। ਅਤੇ ਗੁਰੂ ਕਲਗੀ ਵਾਲੇ ਨੇ ਬਾਪੂ ਦਾ ਸੀਸ ਤੱਕਿਆ, ਦੋਨੋਂ ਅੱਖਾਂ ਬੰਦ ਕਰ ਲਈਆਂ। ਲੋਕ ਜਿਹੜੇ ਨੇ ਉਹ ਤਰਾਸ ਤਰਾਸ ਕਰਦੇ ਨੇ, ਬੈਰਾਗ ਵਾਲੇ ਸਿੱਖ ਰੋ ਰਹੇ ਨੇ। ਤੇ ਗੋਬਿੰਦ ਰਾਏ ਵਿੱਚੋਂ ਸਾਹਿਬ ਦੇ ਮੁੱਖ ਤੋਂ ਇੱਕ ਆਵਾਜ਼ ਨਿਕਲੀ, ਬੜੀ ਗਰਜਵੀ ਆਵਾਜ਼ ਏ, ਤੇ ਉਹਨੇ ਇੱਕੋ ਦਮ ਸ਼ਾਂਤੀ ਨੂੰ ਤੋੜਿਆ ਤੇ ਉਹ ਆਵਾਜ਼ ਨਿਕਲੀ, ਤਿਲਕ ਜਣੀਓ ਰਾਖਾ ਪ੍ਰਭ ਤਾਂਕਾ। ਪਹਿਲੇ ਬਚਨ ਨਿਕਲੇ, ਕਿਨੋ ਵੱਡੋ ਕਲੂ ਮੈਂ ਸਾਕਾ, ਸਾਧ ਨਿਖੇਤ ਇਸੀ ਜਿਨ ਕਰੀ, ਸੀਸ ਦੀਆ ਪਰ ਛੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸਿਰ ਦੀਆ ਸੀਸ ਦੀਆ ਪਰ ਸਿਰ ਨਾ ਦੀਆ, ਨਾਟਕ ਚੇਤ ਸੀਏ ਕੁਕਾਜਾ, ਪ੍ਰਭ ਲੋਕਨ ਕੈ ਆਵਤ ਲਾਜਾ, ਤੇ ਨਾਲ ਕਿਆ ਦੁਨੀਆ ਦੇ ਲੋਕੋ, ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ, ਹੈ ਹੈ ਹੈ ਸਭ ਜਗ ਪਯੋ। ਇੱਥੇ ਇੱਕ ਵਿਦਵਾਨ ਨੇ ਅਰਥ ਕੀਤੇ ਨੇ ਹੈ ਦੇ ਅਰਥ ਹਾਏ ਨਹੀਂ, ਚੇਤੇ ਰੱਖੋ ਹਾਏ ਵੀ ਕੀਤੇ ਨੇ। ਉਹ ਕਹਿੰਦਾ ਹੈ ਹੈ ਹੈ ਸਭ ਜਗ ਪਯੋ, ਦੁਨੀਆ ਕਹਿੰਦੀ ਸੀ ਇੱਥੇ ਕੋਈ ਕਿਸੇ ਦਾ ਨਹੀਂ, ਪਰ ਸੀਸ ਉਤਰਨ ਤੋਂ ਬਾਅਦ ਆਵਾਜ਼ ਆਈ ਹੈ ਹੈ ਹੈ, ਇਸ ਦੁਨੀਆ ਵਿੱਚ ਕੋਈ ਹੈ ਜਿਹੜਾ ਮਜ਼ਲੂਮਾਂ ਦੀ ਖਾਤਰ ਆਪਣੇ ਸੀਸ ਨੂੰ ਬਲੀ ਲਾ ਸਕਦਾ। ਹੈ ਹੈ ਹੈ ਸਭ ਜਗ ਪਯੋ, ਜੈ ਜੈ ਸੁਰ ਲੋਕ। ਤੇ ਮੈਂ ਕੱਲ ਇੱਕ ਪੰਕਤੀ ਕਹੀ ਸੀ ਰਾਮ ਨੈਣ ਦਰਦੀ ਦੀ, ਉਹਨੇ ਸ਼ਬਦ ਫਿਰ ਮੈਂ ਦੁਹਰਾ ਦਿਆਂ। ਉਹਨੇ ਇੱਕ ਗੱਲ ਕਹੀ ਸੀ, ਇਹਨਾਂ ਮੰਦਰਾਂ ਵਿੱਚ ਤੇਲ ਨਹੀਂ, ਇਹਨਾਂ ਮੰਦਰਾਂ ਦੇ ਦੀਵਿਆਂ ਵਿੱਚ ਮੇਰੇ ਗੁਰੂ ਤੇਗ ਬਹਾਦਰ ਦਾ ਖੂਨ ਪਿਆ ਬਲਦਾ। ਉਹਨੇ ਕਿਹਾ ਸੀ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਂਦਾ, ਨਗਰ ਕੀਰਤਨ ਦੇ ਰੂਪ ਵਿੱਚ ਧਿਆਨ ਰੱਖਣਾ। ਥੋੜ੍ਹਾ ਜਿਹਾ ਸਮਾਂ ਆਪਾਂ ਧੜ ਵਾਲੇ ਪਾਸੇ ਆਉਣਾ, ਸੀਸ ਜਿੱਥੇ ਸੀਸ ਗਾਂਜੇ, ਇੱਥੇ ਚੰਦਨ ਦੀ ਚਿਖਾ ਚੁਣੀ ਏ। ਤੇ ਅੱਜ ਬਾਪੂ ਦੀ ਚਿਖਾ ਨੂੰ ਜਦੋਂ ਲਾਈ ਅਗਨ, ਤੇ ਜਿਹੜਾ ਕਈ ਦਿਨਾਂ ਤੋਂ ਪੈਦਲ ਤੁਰਦਾ ਪਿਆ ਸੀ ਨਾ ਭਾਈ ਜੈਤਾ, ਅੱਜ ਉਹ ਵੀ ਨਿਵਾਜਿਆ ਜਾਣਾ, ਉਹਦੀ ਕਮਾਈ ਘੱਟ ਨਹੀਂ। ਜਦੋਂ ਸੀਸ ਦਾ ਸੰਸਕਾਰ ਹੋਇਆ ਤੇ ਜੈਤਾ ਪਿੱਛੇ ਖਲੋਤਾ, ਤੇ ਸਾਹਿਬ ਨੇ ਆਵਾਜ਼ ਕਹੀ, ਜੈਤਿਆ ਤੂੰ ਪਿੱਛੇ ਨਹੀਂ, ਤੂੰ ਅੱਜ ਗੁਰੂ ਨਾਨਕ ਦੇ ਘਰ ਵੀ ਸਭ ਤੋਂ ਅੱਗੇ ਨੇ। ਜਦੋਂ ਕਹਿੰਦੇ ਨੇ ਜੈਤਾ ਕੋਲ ਆਇਆ, ਫੁੱਟ ਪਿਆ, ਤੇ ਸਾਹਿਬ ਨੇ ਛਾਤੀ ਨਾਲ ਲਿਆ ਕੇ ਕਿਹਾ ਸੀ, ਨਾ ਇਹ ਨਹੀਂ ਰੋਣਾ ਨਹੀਂ, ਗੁਰੂ ਅਰਜਨ ਸਾਹਿਬ ਤਾਂ ਕਹਿ ਕੇ ਕਹੇ ਨੇ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਬੁਲਾਏ। ਜੈਤਿਆ ਤੇਰੇ ਗੁਰੂ ਨੇ ਗੱਲ ਕਹੀਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਅਰ ਭੈ ਨਹੀਂ ਜਾਂਦਾ, ਕੰਚਨ ਮਾਤੀ ਮਾਨੇ, ਤੇਰਾ ਗੁਰੂ ਗੀਤ ਗਾ ਕੇ ਗਿਆ ਰੱਬ ਦੇ। ਤੇ ਜਦੋਂ ਘੁੱਟ ਕੇ ਛਾਤੀ ਨਹਲਾਇਆ ਤੇ ਵਾਹ ਹੋਏ, ਕੁਝ ਸਿੱਖ ਐਸੇ ਨੇ ਜਿਨ੍ਹਾਂ ਨੂੰ ਪੁੱਤਰਾਂ ਦਾ ਖਿਤਾਬ ਮਿਲਿਆ, ਇੱਕ ਤੇ ਉਹ ਜਿਹੜੇ ਬਿੰਦੀ ਪੁੱਤਰ ਨੇ, ਦੂਜੇ ਖਾਲਸਾ
ਤੇ ਤੀਜੇ ਗਨੀ ਖਾਂ ਤੇ ਨਬੀ ਖਾਂ। ਧਿਆਨ ਰੱਖਣਾ ਆਉਣ ਵਾਲੇ ਦਿਨਾਂ ਵਿੱਚ ਮੈਂ ਇਹ ਵੀ ਅਰਜ਼ ਕਰਾਂਗਾ ਕਦੋਂ ਪੁੱਤਰਾਂ ਦਾ ਖਿਤਾਬ ਮਿਲਿਆ। ਤੇ ਤੀਸਰਾ ਭਾਈ ਜੈਤਾ ਜੀ ਨੂੰ ਸਭ ਤੋਂ ਪਹਿਲਾਂ, ਖਾਲਸੇ ਤੋਂ ਵੀ ਪਹਿਲਾਂ, ਬਾਬਾ ਅਜੀਤ ਸਿੰਘ ਤੋਂ ਵੀ ਪਹਿਲਾਂ ਤੇ ਗਨੀ ਖਾਂ ਨਬੀ ਖਾਂ ਤੋਂ ਪਹਿਲਾਂ, ਸਭ ਤੋਂ ਪਹਿਲਾਂ ਛਾਤੀ ਨਾਲ ਘੁੱਟ ਕੇ ਲਾ ਆਪਣੇ ਇਸ ਪਰਨੇ ਨਾਲ ਸਾਹਿਬ ਨੇ ਅਥਰੂ ਪੂੰਜ ਕੇ ਕਿਹਾ ਸੀ ਰੰਗਰੇਟਾ ਗੁਰੂ ਕਾ ਬੇਟਾ। ਪੁੱਛਿਆ ਮਤ ਭਾਈ ਜੈਤਿਆ ਦੱਸ ਕੀ ਚਾਹੀਦਾ, ਜੋ ਮੰਗੇਗਾ ਦੇ ਦਿਆਂਗਾ। ਸੇਵਾ ਕਰਕੇ ਕਹਿੰਦਾ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੇ ਦਿਓ, ਮੈਂ ਅੰਮ੍ਰਿਤਸਰ ਜਾਣਾ, ਕੁਝ ਦਿਨ ਉੱਥੇ ਟਿਕਣਾ। ਉਹੀ ਭਾਈ ਜੈਤਾ ਜੀਵਨ ਸਿੰਘ ਬਣਿਆ ਤੇ ਜਦੋਂ 40 ਸਿੱਖ ਚਮਕੌਰ ਦੀ ਗੜੀ ਵਿੱਚ ਲੜੇ ਨੇ, ਇਸੇ ਗੜੀ ਵਿੱਚ ਭਾਈ ਜੀਵਨ ਸਿੰਘ ਸ਼ਹੀਦ ਹੋਇਆ। ਇਹਦਾ ਬੁਰਜ ਇੱਥੇ, ਉੱਥੇ ਫਿਰ ਸਾਹਿਬ ਨੇ ਇੱਕ ਗੱਲ ਪੁੱਛੀ ਸੀ, ਕਹਿਣ ਲੱਗੇ ਜੈਤਿਆ ਕੋਈ ਸਿੱਖ ਸਨ? ਕਹਿਣ ਲੱਗਾ ਹੋਣਗੇ ਦਾਤਿਆ। ਕੀ ਪਹਿਚਾਣ ਹੈ ਤੇਰੇ ਸਿੱਖਾਂ ਦੀ? ਸਾਹਿਬ ਨੇ ਕਿਹਾ ਜੈਤਿਆ ਸਮਾਂ ਆਵੇਗਾ ਆਉਣ ਵਾਲੇ ਸਮੇਂ ਵਿੱਚ, ਅੱਜ ਲੱਭਦੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚੋਂ ਭਾਲਿਆ ਨਹੀਂ ਲੱਭਦਾ, ਉਦੋਂ ਕਰੋੜਾਂ ਦੀ ਤਾਦਾਦ ਵਿੱਚ ਕਿਤੇ ਖਲੋਤਾ ਹੋਵੇਗਾ। ਲੋਕ ਕਹਿਣਗੇ ਇਹ ਗੁਰੂ ਨਾਨਕ ਦਾ ਸਿੱਖ। ਵਰਦੀ ਦਿਆਂਗਾ, ਰੂਪ ਦਿਆਂਗਾ, ਸ਼ਿੰਗਾਰ ਦਿਆਂਗਾ। ਇੱਧਰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਹੋ ਗਿਆ ਸੰਸਕਾਰ, ਉਧਰ ਭਾਈ ਮਨੀ ਸਿੰਘ ਦਾ ਸਹੁਰਾ ਭਾਈ ਲੱਖੀ ਸ਼ਾਹ ਵਣਜਾਰਾ ਇਹ ਤੁਰਿਆ। ਇਹਦੇ ਪੁੱਤਰ ਦਾ ਨਾਮ ਸੀ ਭਾਈ ਨਦਾਈਆ। ਇਹਨੇ ਕਹਿੰਦੇ ਨੇ ਆਪਣੇ ਗੱਡੇ ਲਏ ਨੇ ਤੇ ਇਹ ਸ਼ਾਹੀ ਠੇਕੇਦਾਰ ਸੀ। ਜਦੋਂ ਗੱਡੇ ਲਏ, ਪਤਾ ਇਹਨੂੰ ਵੀ ਲੱਗ ਗਿਆ ਕੁਝ ਸਮਾਂ ਗੁਰੂ ਤੇਗ ਬਹਾਦਰ ਜੀ ਦਾ ਧੜ ਉੱਥੀ ਰਿਹਾ, ਜ਼ਮੀਨ ਤੇ ਪਿਆ ਰਿਹਾ, ਤੇ ਆਇਆ ਗੱਡੇ ਲੈ ਕੇ, ਰੂਹ ਨਾਲ ਭਰੇ ਗੱਡੇ ਨੇ, ਤੇ ਆਪਣੇ ਪੁੱਤਰ ਨੂੰ ਕਹਿੰਦਾ ਬੱਚਿਆ ਗੁਰੂ ਦੀ ਖੁਸ਼ੀ ਲੈਣੀ ਹੈ ਨਾ, ਆਪਾਂ ਭਾਵੇਂ ਜਾਨ ਤਲੀ ਤੇ ਲੱਗ ਜਾਏ, ਮਰ ਤਾਂ ਜਾਵਾਂਗੇ ਪਰ ਜਿੰਦੇ ਜੀ ਗੁਰੂ ਤੇਗ ਬਹਾਦਰ ਦੇ ਧੜ ਨੂੰ ਰੁਲ ਨਹੀਂ ਦੇਣਾ। ਕਹਿੰਦੇ ਨੇ ਲੱਕੀ ਸ਼ਾਹ ਲੈ ਗਿਆ ਗੱਡਾ ਤੇ ਇੱਕੋ ਦਮ ਹਨੇਰੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਚੁੱਕਿਆ। ਮਹਿਮਾ ਪ੍ਰਕਾਸ਼ ਵਿੱਚ ਇੱਕ ਪੰਕਤੀ ਆਉਂਦੀ ਹੈ, ਉਹ ਕਹਿੰਦਾ ਕਿ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦਾ ਧੜ ਕਿ ਲੱਕੀ ਨਗਾਇਆ ਲੈ ਗਿਆ, ਤੂੰ ਖੜਾ ਤਮਾਸ਼ਾ ਦੇਖ, ਦੇਖਦਾ ਰਹੋ, ਤੂੰ ਇਹ ਸਿਪਾਹੀ ਲੈ ਗਿਆ ਜਿਹਨੇ ਧੜ ਜਾਣਾ, ਧੜ ਲਗਿਆ ਤੇ ਦੇਖੋ ਕਿੰਨੀ ਵੱਡੀ ਕੁਰਬਾਨੀ, ਜਿੱਥੇ ਰਕਾਬ ਗਾਂਝੇ ਇਹ ਭਾਈ ਸਾਹਿਬ ਦਾ ਘਰ ਸੀ, ਭਾਈ ਲੱਕੀ ਸ਼ਾਹ ਦਾ। ਇਹਨੇ ਘਰ ਦਾ ਸਮਾਨ ਰਾਤ ਨੂੰ ਇਕੱਠਾ ਕੀਤਾ, ਜਿੰਨਾ ਕੀਮਤੀ ਵਸਤਰ ਸਨ ਸਾਰੇ ਪਾ ਦਿੱਤੇ ਤੇ ਇੱਕੋ ਦਮ ਘਰ ਨੂੰ ਅੱਗ ਲੱਗ ਲਾ ਦਿੱਤੀ। ਲੋਕਾਂ ਨੂੰ ਕਹਿੰਦਾ ਮੇਰਾ ਘਰ ਖੜ ਗਿਆ, ਮੇਰਾ ਸਭ ਕੁਝ ਅੱਜ ਤਬਾਹ ਹੋ ਗਿਆ। ਉੱਥੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਸਤਿਗੁਰੂ ਤੈਨੂੰ ਦੋ ਸ਼ਾਹ ਮਿਲੇ, ਇੱਕ ਬਾਬੇ ਬਕਾਲੇ ਮਿਲਿਆ ਤੇ ਇੱਕ ਦਿੱਲੀ ਮਿਲਿਆ। ਇੱਕ ਕੋਠੇ ਤੇ ਚੜ ਕੇ ਤੈਨੂੰ ਪ੍ਰਗਟ ਕਰਦਾ ਸੀ ਤੇ ਇੱਕ ਕੋਠੇ ਨੂੰ ਸਾੜ ਕੇ ਤੈਨੂੰ ਲੁਕਾਉਂਦਾ ਪਿਆ ਸੀ। ਸ਼ਾਹ ਦੋਵੇਂ ਨੇ ਕੰਮ ਇੱਕ ਦੂਜੇ ਤੋਂ ਉਲਟ ਕੀਤਾ। ਉਸ ਵਿਦਵਾਨ ਨੇ ਲਿਖਿਆ ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਨੂੰ ਜੱਗ ਦੇ ਅੰਦਰ ਇੰਜ ਪ੍ਰਗਟਾਇਆ, ਮੱਖਣ ਸ਼ਾਹ ਉਹਦੇ ਵੱਲ ਇਸ਼ਾਰਾ, ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਨੂੰ ਜੱਗ ਦੇ ਅੰਦਰ ਇੰਜ ਪ੍ਰਗਟਾਇਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਕੋਠੇ ਚੜ ਉਤਰ ਹੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਦਾ ਧੜ ਦਿੱਲੀ ਵਿੱਚ ਇੰਜ ਚ ਪਾਇਆ, ਆਪਣੇ ਹੱਥੀ ਆਪਣੇ ਸਾਹਮਣੇ ਆਪਣੇ ਗੁਰੂ ਦੇ ਸਰੀਰ ਨੂੰ ਲਾਂਬੂ ਲਾਇਆ। ਇੱਕ ਸ਼ਾਹ ਨੇ ਸਤਿਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਸਤਿਗੁਰੂ ਨੂੰ ਛਪਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ, ਦੋਨਾਂ ਨੇ ਆਪਣਾ ਫਰਜ਼ ਅਦਾ ਕੀਤਾ। ਭਾਈ ਲੱਕੀ ਸ਼ਾਹ ਵਣਜਾਰਾ ਇਹਦੇ ਘਰ ਦੇ ਇਹਨੇ ਅੱਗ ਲਾ ਦਿੱਤੀ। ਸੰਸਕਾਰ ਤੋਂ ਬਾਅਦ ਸਤਿਗੁਰੂ ਦੇ ਜਿਹੜੇ ਅਸਤ ਸਨ ਉਹਨਾਂ ਨੂੰ ਕਲਸ਼ ਵਿੱਚ ਪਾ ਕੇ ਜ਼ਮੀਨ ਤੇ ਦਬਾ ਦਿੱਤਾ ਤੇ ਅੱਜ ਤੱਕ ਉਹ ਕਲਸ਼ ਜਿੱਥੇ ਰਕਾਬਗੰਜ ਪ੍ਰਕਾਸ਼ ਏ ਉੱਥੇ ਗੁਰੂ ਤੇਗ ਬਹਾਦਰ ਜੀ ਦੇ ਅਸਤ ਕਲਸ਼ਾਂ ਵਿੱਚ ਬੰਦ ਪਏ ਜ਼ਮੀਨ ਵਿੱਚ ਨੇ। ਸਾਧ ਸੰਗਤ ਇਹ ਸਾਕਾ ਹੋਇਆ, ਇਸ ਸ਼ਹਾਦਤ ਨੇ ਪ੍ਰਭਾਵ ਕੀ ਦਿੱਤਾ। ਬੜੇ ਸੋਹਣੇ ਬਚਨ ਕਹੇ ਨੇ, ਚੇਤੇ ਰੱਖਿਓ ਜਿਸ ਦਿਨ ਤੋਂ ਗੁਰੂ ਨਾਨਕ ਦੇ ਘਰ ਨਾਲ ਕੋਈ ਬਾਦਸ਼ਾਹ ਟੱਕਰ ਲੈਂਦਾ ਉਹਦਾ ਪਤਨ ਹੋ ਜਾਂਦਾ। ਭਾਈ ਰਤਨ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗਾ ਕਹਿੰਦਾ ਤਬ ਤੇ ਪਾਤਸ਼ਾਹੀ ਘਟੀ ਦਿੱਲੀ, ਤਬ ਤੇ ਤੁਰਕ ਕਲਾ ਭਈ ਢਿੱਲੀ, ਤੁਰਕ ਉਦਮ ਦੇ ਢਹਿੰਦੀ ਕਲਾ ਵੀ ਜਾਣ ਲੱਗੇ, ਔਰੰਗਜ਼ੇਬ ਇਤਿਹਾਸ ਗਵਾਏ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਵਿੱਚ ਕਿਸੇ ਦਿਨ ਚੈਨ ਨਾਲ ਸੌ ਨਹੀਂ ਸਕਿਆ, ਉਹਨੂੰ ਟਿਕਾ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਾਦੂ ਨਾਥ ਸਰਕਾਰ ਨੇ ਇੱਕ ਗੱਲ ਲਿਖੀ, ਕਹਿੰਦਾ ਜੁਮੇ ਦੀ ਨਮਾਜ਼ ਪੜ੍ਹਨ ਆਇਆ ਜਾਮਾ ਮਸਜਿਦ, ਹੁਣ ਦੇਖੋ ਸ਼ਹਾਦਤ ਨੇ ਪ੍ਰਭਾਵ ਕੀ ਲਿਆਂਦਾ। ਸਾਹਮਣੇ ਇੱਕ ਸਿੱਖ ਲੋਕ ਕੇ ਖਲੋਤਾ ਸੀ, ਪੱਥਰ ਉਹਦੇ ਹੱਥ ਵਿੱਚ ਸਨ, ਜਦੋਂ ਬਾਦਸ਼ਾਹ ਬੇੜੀ ਤੋਂ ਉਤਰਿਆ
ਉਹਨੇ ਪੂਰੇ ਜ਼ੋਰ ਨਾਲ ਦੋ ਪੱਥਰ ਮਾਰੇ ਨੇ ਜਿਹੜੇ ਔਰੰਗਜ਼ੇਬ ਦੇ ਤਖਤੇ ਤੇ ਲੱਗੇ ਨੇ। ਕਹਿੰਦੇ ਨੇ ਉਸ ਵਕਤ ਉਹਨੂੰ ਫੜ ਲਿਆ, ਪੁੱਛਿਆ ਤੂੰ ਕੌਣ? ਕਹਿੰਦਾ ਗੁਰੂ ਤੇਗ ਬਹਾਦਰ ਦਾ ਸਿੱਖ। ਕਿਆ ਤੈਨੂੰ ਪਤਾ ਨਹੀਂ ਬਾਦਸ਼ਾਹ? ਕਹਿਣ ਲੱਗਾ ਮੈਨੂੰ ਪਤਾ ਹੈ, ਮੇਰੇ ਕੋਲ ਸ਼ਸਤਰ ਕੋਈ ਨਹੀਂ, ਜੇ ਮੈਂ ਨੇੜੇ ਪਹੁੰਚਦਾ ਮੈਂ ਇਹਦਾ ਸਿਰ ਲਾ ਦੇਣਾ ਸੀ। ਸ਼ਹਾਦਤ ਨੇ ਪ੍ਰਭਾਵ ਲਿਆਂਦਾ, ਪਰ ਅੱਜ ਉਹ ਸਮਾਂ ਆ ਗਿਆ। ਸਿੱਖਾਂ ਨੇ ਦਿੱਲੀ ਫਤਿਹ ਕੀਤੀ, ਕਰੋੜੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਅੱਜ ਲਾਲ ਕਿਲੇ ਤੇ ਉਹਨੇ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਹੈ। ਅੱਜ ਪੰਜ ਪਿਆਰੇ ਦਿੱਲੀ ਦੇ ਤਖ਼ਤ ਤੇ ਬੈਠੇ ਨੇ। ਉਸੇ ਵਕਤ ਮੁਹੰਮਦ ਸ਼ਾਹ ਆਲਮ ਆਪ ਆਇਆ, ਕਹਿੰਦਾ ਸਿੰਘੋ ਜੋ ਕਹੋਗੇ ਮੈਂ ਮੰਨ ਲਾਂਗਾ, ਤੁਹਾਡਾ ਕੰਮ ਹੈ ਜਿਤਨੇ ਨਿਸ਼ਾਨ ਚੁਲਾਉਣੇ ਤੇ ਚਲੇ ਜਾਣਾ, ਮੈਂ ਤੁਹਾਡੇ ਅਧੀਨ ਰਹਾਂਗਾ। ਉਹਨੇ ਕਿਹਾ ਤੈਨੂੰ ਖਾਲਸੇ ਨੂੰ ਟੈਕਸ ਦੇਣਾ ਪਏਗਾ, ਪ੍ਰਜਾ ਨਾਲ ਇਨਸਾਫ ਕਰਨਾ ਪਏਗਾ। ਤੇ ਸਰਦਾਰ ਬਘੇਲ ਸਿੰਘ ਕਹਿੰਦਾ ਜਿੰਨੀ ਦੇਰ ਤੱਕ ਦਿੱਲੀ ਦੇ ਗੁਰਦੁਆਰੇ ਨਹੀਂ ਬਣਦੇ ਮੈਂ ਦਿੱਲੀ ਵਿੱਚ ਰਹਾਂਗਾ। ਉਸ ਵਕਤ ਸਰਦਾਰ ਬਘੇਲ ਸਿੰਘ ਨੇ ਬੰਗਲਾ ਸਾਹਿਬ, ਬਾਲਾ ਸਾਹਿਬ ਇਹ ਦੋ ਗੁਰਦੁਆਰੇ ਬਣਾਏ, ਰਕਾਬਗੰਜ ਬਣਾਇਆ। ਅੱਜ ਇਹ ਨਹੀਂ ਪਤਾ ਲੱਗਦਾ ਗੁਰੂ ਤੇਗ ਬਹਾਦਰ ਸ਼ਹੀਦ ਕਿੱਥੇ ਕੀਤੇ, ਉਹ ਥਾਂ ਲੱਭਦੀ ਨਹੀਂ, ਪਤਾ ਨਹੀਂ ਲੱਗਦਾ ਕਿੱਥੇ ਸ਼ਹੀਦ ਹੋਏ ਨੇ। ਬਘੇਲ ਸਿੰਘ ਨੇ ਢੰਡੋਰਾ ਪਟਵਾ ਦਿੱਤਾ ਪੂਰੀ ਦਿੱਲੀ ਵਿੱਚ। ਚੇਤੇ ਰੱਖਿਓ ਹੁਣ ਰੰਗ ਕੀ ਲਿਆਈ ਇਹ ਸ਼ਹਾਦਤ, ਕਦੀ ਢੰਡੋਰਾ ਪਿੱਟਿਆ ਸੀ, ਅੱਜ ਗੁਰੂ ਤੇਗ ਬਹਾਦਰ ਸ਼ਹੀਦ ਕਰਨਾ ਤੇ ਅੱਜ ਸਿੱਖ ਰਾਜ ਹੋਇਆ ਤੇ ਢੰਡੋਰਾ ਪਿੱਟਿਆ ਜਾ ਰਿਹਾ। ਕੋਈ ਹੈ ਜਿਹਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਿੱਥੇ ਕੀਤਾ? ਉੱਥੇ ਗੁਰੂ ਨਾਨਕ ਦਾ ਨਿਸ਼ਾਨ ਚੁਲਾਣਾ, ਹੱਥ ਹੋ ਗਈ ਦਿੱਲੀ ਉਹੀ ਹੈ। ਅੱਜ ਜਦੋਂ ਢੰਡੋਰਾ ਪਿਟਵਾ ਦਿੱਤਾ ਤੇ ਨਾਲ ਉਸ ਵਕਤ ਜ਼ਾਲਮਾਂ ਦਾ ਡਰ ਖਤਮ ਹੋ ਚੁੱਕਾ ਹੈ। ਕੋਈ ਹੋਵੇ ਜਿਹਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਸ਼ਹੀਦ ਕਿੱਥੇ ਹੋਏ ਨੇ। ਉਸ ਵਕਤ ਇੱਕ ਬੁੱਢੀ ਆਈ ਹੈ ਜਿਹਦੀ ਉਮਰ ਕਾਫੀ ਜ਼ਿਆਦਾ ਹੈ, ਇਹ ਡੰਗੋਰੀ ਦੇ ਆਸਰੇ ਤੁਰੀ ਤੇ ਸਰਦਾਰ ਬਘੇਲ ਸਿੰਘ ਦੇ ਕੋਲ ਆਈ। ਕਹਿਣ ਲੱਗੀ ਸਰਦਾਰਾ ਮੈਨੂੰ ਖਿਮਾ ਕਰ ਦੀ, ਮੈਂ ਉਹ ਵੀ ਦਿਨ ਇਹਨਾਂ ਅੱਖਾਂ ਨਾਲ ਤੱਕੇ ਨੇ ਜਿੱਦਣ ਗੁਰੂ ਤੇਗ ਬਹਾਦਰ ਦਾ ਤੜ ਰਿਹਾ ਸੀ, ਤੇ ਅੱਜ ਮੈਂ ਉਹ ਵੀ ਦਿਨ ਤੱਕ ਨਹੀਂ ਪਈ। ਅੱਜ ਗੁਰੂ ਤੇਗ ਬਹਾਦਰ ਦੇ ਪੁੱਤਰ ਰਾਜ ਪੈ ਕਰਦੇ, ਮੈਨੂੰ ਖੁਸ਼ੀ ਹੈ ਮੈਂ ਸਭ ਕੁਝ ਤੱਕਿਆ। ਮੈਂ ਉਹ ਵੀ ਦਿਨ ਤੱਕੇ ਨੇ ਜਿੱਦਣ ਗੁਰੂ ਤੇਗ ਬਹਾਦਰ ਦਾ ਕੋਈ ਨਾਂ ਨਹੀਂ ਸੀ ਲੈ ਸਕਦਾ, ਤੇ ਅੱਜ ਉਹ ਵੀ ਮੈਂ ਦਿਨ ਤੱਕ ਨਹੀਂ ਪਈਆਂ। ਗੁਰੂ ਤੇਗ ਬਹਾਦਰ ਲਈ ਥਾਵਾਂ ਖਾਲੀ ਹੁੰਦੀਆਂ ਪਈਆਂ। ਪੁੱਛਿਆ ਤੂੰ ਕੌਣ ਹੈ? ਜਦੋਂ ਕਿਹਾ ਮੈਂ ਤੱਕਿਆ ਤੇ ਬਘੇਲ ਸਿੰਘ ਦੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਮੇਰੇ ਗੁਰੂ ਦੇ ਦੀਦਾਰ ਕੀਤੇ ਨੇ? ਕਹਿਣ ਲੱਗੀ ਕੇਵਲ ਦੀਦਾਰ ਨਹੀਂ, ਮੈਂ ਉਸ ਮਾਸਕੀ ਦੀ ਘਰ ਵਾਲੀ ਹਾਂ। ਮੈਂ ਉਦੋਂ ਭਰ ਜਵਾਨੀ ਵਿੱਚ ਜਵਾਨੀ ਵਿੱਚ ਪੈਰ ਪੀ ਰੱਖਦੀ ਸਾਂ, ਮੈਂ ਉਸ ਮਾਸਕੀ ਦੀ ਘਰ ਵਾਲੀ ਹਾਂ ਬਘੇਲ ਸਿੰਘ, ਜਿਸ ਮਾਸਕੀ ਨੇ ਮਸਤ ਵਿੱਚ ਪਾਣੀ ਭਰ ਕੇ ਜਿੱਥੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਖੂਨ ਨੂੰ ਮੇਰੇ ਪਤੀ ਨੇ ਧੋਤਾ ਸੀ, ਮੇਰੇ ਪਤੀ ਨੇ ਖੂਨ ਧੋਤਾ ਸੀ, ਮੈਂ ਨਾਲ ਸਾਂ। ਕਹਿਣ ਲੱਗੇ ਬਘੇਲ ਸਿੰਘ ਬੁੱਢੜੀ ਨੂੰ ਪਾਲਕੀ ਵਿੱਚ ਬਿਠਾਇਆ ਤੇ ਕਹਿ ਦਿੱਤਾ ਇਹਦੇ ਘਰ ਨੂੰ ਸੋਨੇ ਚਾਂਦੀ ਹੀਰਿਆਂ ਨਾਲ ਭਰ ਦਿਓ। ਕਹਿੰਦੇ ਨੇ ਸਭ ਕੁਝ ਦਿੱਤਾ। ਉਹ ਬੁੱਢੜੀ ਇੱਥੇ ਲੈ ਕੇ ਆਈ ਜਿੱਥੇ ਸ਼ੀਸ਼ਗੰਜ ਗੁਰਦੁਆਰਾ। ਕਹਿਣ ਲੱਗੀ ਭਾਈ ਬਘੇਲ ਸਿੰਘ ਨੂੰ, ਸਰਦਾਰ ਜੀ ਆਹ ਖੂਹ ਜੇ ਜਿੱਥੇ ਗੁਰੂ ਤੇਗ ਬਹਾਦਰ ਸ਼ਹੀਦ ਇਸ਼ਨਾਨ ਕੀਤਾ, ਆਹ ਗੋੜ ਜੇ ਜਿੱਥੇ ਬੈਠੇ ਨੇ, ਐਸ ਥਾਂ ਤੇ ਗੁਰੂ ਤੇਗ ਬਹਾਦਰ ਬੈਠੇ ਸਨ, ਐਸ ਪਾਸੇ ਜਲਾਦ ਨੇ ਖੋਲੋ ਕੇ ਤਲਵਾਰ ਚਲਾਈ ਸੀ, ਇਸ ਤਰ੍ਹਾਂ ਸੀਸ ਉਤਰਿਆ ਸੀ, ਇਹਨਾਂ ਥਾਵਾਂ ਤੇ ਜਿਹੜਾ ਖੂਨ ਜੰਮਿਆ ਸੀ ਮੇਰੇ ਪਤੀ ਨੇ ਧੋਤਾ ਸੀ। ਸਰਦਾਰ ਬਘੇਲ ਸਿੰਘ ਇੱਥੇ ਮਸੀਤ ਸੀ ਪਹਿਲਾਂ, ਝਗੜਾ ਹੋ ਗਿਆ, ਆਏ ਮੁਸਲਮਾਨ ਝਗੜੇ ਤੇ। ਉਹਨੇ ਫਿਰ ਕਹਿ ਦਿੱਤਾ ਯਾਦ ਰੱਖੋ, ਫਿਰ ਪਰਤ ਕੇ ਉਹ ਜੀ ਮਾਰ ਮਾਰਾਂਗੇ, ਸਾਰੀ ਜ਼ਿੰਦਗੀ ਨਹੀਂ ਭੁੱਲਣੀ, ਜੋ ਮਰਜ਼ੀ ਹੋ ਜਾਏ ਮਰ ਤੇ ਜਾਵਾਂਗਾ, ਪਰ ਇਸ ਥਾਂ ਤੇ ਗੁਰੂ ਤੇਗ ਬਹਾਦਰ ਦੀ ਯਾਦ ਜ਼ਰੂਰ ਬਣੇਗੀ। ਉਸ ਵਕਤ ਬਾਦਸ਼ਾਹ ਵਿੱਚ ਪਿਆ, ਉਹਨੇ ਕੁਝ ਥਾਂ ਮਸੀਤ ਦੀ ਦਵਾਈ, ਉੱਥੇ ਫਿਰ ਪਹਿਲਾ ਉਸ ਵਕਤ ਬਾਦਸ਼ਾਹ ਵਿੱਚ ਪਿਆ ਉਹਨੇ ਕੁਝ ਥਾਂ ਮਸੀਤ ਦੀ ਦਵਾਈ, ਉੱਥੇ ਫਿਰ ਪਹਿਲਾ ਪ੍ਰਕਾਸ਼ ਸਰਦਾਰ ਬਘੇਲ ਸਿੰਘ ਨੇ ਕੀਤਾ। ਸਮਾਂ ਲੰਘਿਆ, ਬਘੇਲ ਸਿੰਘ ਹੱਥੀ ਸੇਵਾ ਕਰਕੇ ਗਿਆ ਤੇ ਕਹਿ ਕੇ ਗਿਆ ਸੀ ਗੁਰੂ ਤੇਗ ਬਹਾਦਰ ਮਿਹਰਮਤ ਕਰੀ, ਅਸੀਂ ਕੁਛ ਕਰ ਨਹੀਂ ਸਕੇ ਤੇਰੀ ਖਾਤਰ, ਆ ਹੋ ਸਕਦਾ ਸ਼ਾਇਦ ਦਿੱਲੀ ਤੇ ਨਿਸ਼ਾਨ ਨਾ ਹੁੰਦਾ, ਤੇਰਾ ਖੂਨ ਆਇਆ ਤੇਰੇ ਖੂਨ ਵਾਲੀ ਥਾਂ ਤੇ ਨਿਸ਼ਾਨ ਜ਼ਰੂਰ ਆਉਣਗੇ। ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਇਸਥਾਨ ਬਣਿਆ। ਇਸ ਤੋਂ ਬਾਅਦ ਫਿਰ ਥਾਂ ਢਾ ਦਿੱਤਾ ਗਿਆ, ਸ਼ੀਸ਼ਗੰਜ ਢਾ ਦਿੱਤਾ। ਉਸ ਤੋਂ ਬਾਅਦ ਸਰਦਾਰ ਸਰੂਪ ਸਿੰਘ ਮਹਾਰਾਜਾ ਜੀਂਦ ਵਾਲੇ ਜਦੋਂ ਗਦਰ ਹੋਏ, ਉਹਨੇ ਫਿਰ ਅੰਗਰੇਜ਼ ਹਕੂਮਤ ਤੋਂ ਲਿਖਾ ਲਿਆ, ਫਿਰ ਇਹ ਥਾਂ ਪੰਥ ਦੇ ਕਬਜ਼ੇ ਵਿੱਚ ਆਈ। ਉਦੋਂ ਬਾਅਦ ਫਿਰ ਕੋਤਵਾਲੀ ਵੀ ਮਿਲ ਗਈ। ਅੱਜ ਤੁਸੀਂ ਉਸ ਥਾਂ ਦੇ ਦਰਸ਼ਨ ਕਰਦੇ ਹੋ, ਆਓ ਉਸ ਗੁਰੂ ਤੇਗ ਬਹਾਦਰ ਦੇ ਬਚਨ ਪੱਲੇ ਬੰਨ ਲਵੋ। ਮੈਂ ਉਸ ਦਿਨ ਅਰਜ਼ ਕੀਤੀ ਸੀ ਸਿੱਖੋ
ਗੁਰੂ ਤੇਗ ਬਹਾਦਰ ਦੇ ਜੇ ਪਹਿਲੇ ਹੀ ਸ਼ਬਦ ਮੰਨ ਲਓ ਨਾ, ਸਾਰੇ ਝਗੜੇ ਮੁੱਕ ਜਾਣ।

0: ਉਹ ਕਿਹੜਾ? ਸਾਧੋ ਮਨ ਕਾ ਮਾਨ ਤਿਆਗੋ, ਕਾਮ ਕਰੋ ਸੰਗਤ ਦੁਰਜਨ ਕੀ ਤਾਤੇ ਐਨ ਸੁਪਾਗੋ। ਸੁਖ ਦੁਖ ਦੋਨੋ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰ ਸੋਗ ਤੇ ਰਹਿ ਨਿਆਰੋ, ਤਿੰਨ ਜਗ ਤਤ ਪਛਾਣਾ। ਅੱਗੇ ਬਚਨ ਉਹਨਾਂ ਕੀਤਾ, ਕਹਿਣ ਲੱਗੇ ਉਸਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕੱਟਣ ਹੈ ਕਿਨਹੂੰ ਗੁਰਮੁਖ ਜਾਣਾ। ਗੁਰੂ ਤੇਗ ਬਹਾਦਰ ਗਾ ਕੇ ਗਏ, ਨਾਮ ਰਹੋ ਸਾਧੂ ਰਹੋ, ਰਹੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਅੰਤਲਾ ਬਚਨ ਦਾਤਾ ਅਸੀਂ ਕਿਵੇਂ ਛੁਟਾਂਗੇ। ਕਹਿਣ ਲੱਗੇ ਰਾਮ ਨਾਮ ਉਰਮੈ ਗਏ, ਜਾਣਕਾ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ, ਜੇ ਇੱਕ ਦੋ ਮਿੰਟ ਲੈਣਾ। ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸੰਖੇਪ ਵਿੱਚ ਅਰਜ ਕਰਦਿਆਂ, ਬੇਅੰਤ ਭੁੱਲਾਂ ਹੋਈਆਂ ਹੋਣੀਆਂ ਨੇ, ਬਖਸ਼ ਦੇਣੀਆਂ। ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਆਪ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ। ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਦਾ ਹੀ ਧੰਨਵਾਦ, ਜਿਨ੍ਹੇ ਮਨੁੱਖਾ ਦੇਹੀ ਦੇ ਕੇ ਕੇਵਲ ਸਿੱਖਾਂ ਦੇ ਘਰ ਜਨਮ ਨਾ ਦਿੱਤਾ, ਆਪਣੀ ਸਿੱਖੀ ਦੇ ਗੀਤ ਗਾਉਣ ਦੀ ਪ੍ਰੇਰਣਾ ਵੀ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ, ਦੂਸਰਾ ਪ੍ਰਬੰਧਕ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਭੁਲੀਕਿਆ, ਸਾਧ ਸੰਗਤ ਆਪ ਜੀ ਦਾ ਵੀ ਧੰਨਵਾਦ ਜਿਨ੍ਹਾਂ ਬੜੇ ਪਿਆਰ ਦੇ ਨਾਲ ਮੇਰੇ ਗੁਰੂ ਦੇ ਬਚਨ ਸੁਣੇ। ਮਨ ਨੂੰ ਇੱਕ ਖੁਸ਼ੀ ਜ਼ਰੂਰ ਹੋਈ, ਮਨਾ ਗੁਰੂ ਦੀ ਗੱਲ ਨੇਕ ਨੀਯਤ ਨਾਲ ਜੇ ਸੁਣਾਈਏ ਲੋਕ ਜ਼ਰੂਰ ਸੁਣਨਗੇ, ਖਾਸ ਕਰਕੇ ਨੌਜਵਾਨ ਕਾਫੀ ਆਏ। ਮੈਂ ਉਹਨਾਂ ਨੂੰ ਅਰਜ਼ ਕਰਾਂਗਾ, ਪਿਆਰਿਓ ਆਪਾਂ ਵਾਰਸਾਂ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਹੋਰਾਂ ਦੇ, ਆਪਾਂ ਵਾਰਸਾਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਕੇ ਔਰੰਗੇ ਦੇ। ਗੁਰੂ ਤੇਗ ਬਹਾਦਰ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਜੇ ਬੱਚੇ ਹਾਂ ਨਾ, ਫਿਰ ਇੱਕ ਬੇਨਤੀ ਹੱਥ ਜੋੜ ਕੇ ਸਾਬਤ ਸੂਰਤ ਹੋ, ਜਿਨ੍ਹਾਂ ਨੇ ਅਜੇ ਤੱਕ ਕੇਸ ਨਹੀਂ ਰੱਖੇ, ਕੁਛ ਨਹੀਂ ਮੰਗਣਾ, ਸਿਰਫ ਇੱਕ ਤੁਹਾਡੇ ਤੋਂ ਦਾਤ ਮੰਗਣੀ, ਜੇ ਤਾਂ ਵਾਕਈ ਕਥਾ ਨੂੰ ਬਾਣੀ ਨੂੰ ਪਿਆਰ ਕਰਦੇ ਹੋ। ਇਹ ਠੀਕ ਆਇਆ ਭਾਈ ਵਾਹ ਵਾਹ ਵਾਹ ਵਾਹ ਹੋ ਗਈ, ਪੈਸੇ ਦੇ ਦਿੱਤੇ, ਧੰਨ ਧੰਨ ਕਰਾ ਗਿਆ ਜੀ, ਧੰਨ ਧੰਨ ਤਾਂ ਹੀ ਜੇ ਤੁਹਾਡੇ ਮੁੱਖ ਵਿੱਚੋਂ ਵੀ ਗੁਰੂ ਦੀ ਧੰਨ ਧੰਨ ਨਿਕਲੇ। ਸਾਬਤ ਸੂਰਤ ਹੋਵੋ, ਅੰਮ੍ਰਿਤਧਾਰੀ ਹੋਵੋ ਤੇ ਹਉਮੈ ਨੂੰ ਛੱਡ ਦਿਓ, ਗੁਰੂ ਕੀ ਮਰਿਆਦਾ ਵਿੱਚ ਰਹਿ ਕੇ ਸੁਖ ਜੇ। ਅੱਜ ਮੰਨ ਲਓ ਕੱਲ ਮੰਨ ਲਓ, ਨਹੀਂ ਮੰਨੋਗੇ ਐਵੇਂ ਦੁੱਖ ਪਾ ਕੇ ਮੰਨਣੀ ਪੈਗੀ, ਮੰਨਣੀ ਪੈਣੀ ਹੈ, ਕੋਈ ਰਾਹ ਕੋਈ ਨਹੀਂ, ਹੋਰ ਕੋਈ ਰਸਤਾ ਨਹੀਂ। ਤੇ ਜੇ ਕਹੀਏ ਮਿਟ ਜਾਏਗੀ, ਬਿਲਕੁਲ ਨਹੀਂ ਮਿਟਣੀ, ਚੇਤੇ ਰੱਖਿਓ ਮੈਂ ਅਰਜ਼ ਕੀਤੀ, ਇਹਦੀਆਂ ਨੀਂਹਾਂ ਹੀ ਤਾਂ ਸਿਰਾਂ ਤੇ ਰੱਖੀਆਂ ਗਈਆਂ, ਇੱਟਾਂ ਤੇ ਰੱਖੀਆਂ, ਹੁਣ ਤੇ ਕੋਈ ਤੋਪ ਨਾ ਭਾਂਦਾ। ਤਾਂ ਹੀ ਤਾਂ ਸੱਤੇ ਬਲਵੰਡ ਨੇ ਗੱਲ ਕਹੀ ਸੀ, ਦੁਨੀਆਂ ਦੇ ਲੋਕੋ ਅਸੀਂ ਕਹਿੰਦੇ ਸਾਂ ਕਿ ਗੁਰੂ ਨਾਨਕ ਦਾ ਘਰ ਸਾਡੇ ਕਰਕੇ ਵੀ ਨਹੀਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦ, ਇਹਦੀਆਂ ਨੀਹਾਂ ਵਿੱਚ ਸੱਚ ਭਰਿਆ ਗਿਆ, ਤੇ ਜਿੱਥੇ ਸੱਚ ਭਰਿਆ ਹੋਵੇ ਉਹ ਨੀਂਹ ਕਦੀ ਪੱਤੀ ਨਹੀਂ ਜਾਂਦੀ ਹੁੰਦੀ। ਗੁਰੂ ਕਿਰਪਾ ਕਰੇ, ਅੱਗੋਂ ਆ ਬੁੱਧਵਾਰ ਤੇ ਐਤਵਾਰ ਜਿਹੜਾ ਪ੍ਰੋਗਰਾਮ ਸਤਿਗੁਰੂ ਬਖਸ਼ ਕਰਨ ਸਮਾਂ ਨਿਸ਼ਚਿਤ ਕਰ ਆਪ ਦੇ ਦਰਸ਼ਨ ਕਰਾਂਗੇ। ਇਹਨਾਂ ਗੁਰਮੁਖਾਂ ਨੇ ਬਹੁਤ ਪਿਆਰ ਕੀਤਾ, ਜਿਹੜੇ ਤੇ ਰਾਗੀ ਸਿੰਘ ਵੀ ਕੀਰਤਨੀ, ਇਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਵਾਕਈ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਨਾਲ ਕਰਦੇ ਰਹੇ, ਤੇ ਖਾਸ ਕਰਕੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਹੈ, ਮੇਰੀ ਦੜ ਪੀਰ ਕਰਦੀ ਸੀ, ਉਹਨਾਂ ਨੇ ਦਾੜ ਕੱਢਣ ਦੀ ਸੇਵਾ ਵੀ ਕੀਤੀ। ਮਹਾਰਾਜ ਕਿਰਪਾ ਕਰੇ, ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ, ਪਰ ਕਮਾਲ ਦੀ ਗੱਲ ਦੂਜੇ ਦਿਨ ਹੀ ਕਥਾ ਕਰਨ ਲਵਾ ਦਿੱਤਾ। ਸਤਿਗੁਰੂ ਕਿਰਪਾ ਕਰੇ, ਸਾਧ ਸੰਗਤ ਫਿਰ ਜੇ ਸਮਾਂ ਮਿਲਿਆ ਮੈਂ ਵੀਰ ਜੀ ਨੂੰ ਬੇਨਤੀ ਕੀਤੀ ਹੈ, ਕੋਸ਼ਿਸ਼ ਕਰਾਂਗਾ, ਵਾਅਦਾ ਨਹੀਂ, ਕਿਉਂਕਿ ਫਿਰ ਕਈ ਵਾਰੀ ਇਹੋ ਜਿਹੇ ਹਾਲਾਤ ਨੇ। ਅੱਜ ਵੀ ਫੋਨ ਆਇਆ, ਮੈਂ ਕੀਤਾ ਸੀ ਇੰਡੀਆ, ਉਹ ਤਾਂ ਵੈਸੇ ਇੰਤਜ਼ਾਰ ਕਰ ਰਹੇ ਨੇ 3 ਤਰੀਕ ਨੂੰ ਪਹੁੰਚੋ, ਪਰ 3 ਤੱਕ ਇੱਥੇ ਰਹਿਣਾ, 3 ਮੌਂਟ ਤੇ ਇੱਥੇ। ਗੁਰੂ ਬਖਸ਼ਿਸ਼ ਕਰੇ, ਕੋਸ਼ਿਸ਼ ਕਰਾਂਗਾ, ਗਰਮੀ ਵਿੱਚ ਕੋਈ ਸਮਾਂ ਮਿਲੇ, ਕੋਈ ਰੁੱਤ ਖੁੱਲੀ ਹੋਵੇਗੀ, ਫਿਰ ਆਪਾਂ ਗੁਰੂ ਬਾਬੇ ਦੇ ਬਚਨ ਕਰਾਂਗੇ। ਜਦੋਂ ਪ੍ਰੋਗਰਾਮ ਬਣੇਗਾ ਮੈਂ ਵੀਰ ਜੀ ਭਾਈ ਰਜਿੰਦਰ ਸਿੰਘ ਗਾਰਾ ਨੂੰ ਬੇਨਤੀ ਕਰ ਦਿਆਂਗਾ, ਤੁਸੀਂ ਮੈਨੂੰ ਜ਼ਰੂਰ ਬਖਸ਼ ਦਿਆ ਜੇ, ਕਿਸੇ ਦੇ ਮਨ 'ਚ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੋਵੇ, ਉਹ ਮੇਰੀ ਨਿੱਜੀ ਖੋਮੇ ਹੋ ਸਕਦੀ ਹੈ, ਤੇ ਜਿਹਦੇ ਨਾਲ ਮਨ ਪਿਘਲੇ ਉਹ ਮੇਰੇ ਗੁਰੂ ਦੀ ਆਵਾਜ਼ ਸੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ, ਇੱਕ ਅਰਦਾਸ ਜ਼ਰੂਰ ਕਰਿਓ, ਕਿਉਂਕਿ ਜਦੋਂ ਅਸੀਂ ਹੁਣ ਤੁਰੇ ਹਾਂ ਨਾ, ਸਤਿਗੁਰੂ ਇੰਨੀ ਕਿਰਪਾ ਕਰੀ ਤੇਰੀ ਸਿੱਖੀ ਨਿਭ ਜਾਏ, ਬਸ ਤੂੰ ਆਪਣਾ ਬਣਾ ਲਵੀਂ, ਸਿੱਖੀ ਲਈ ਮੇਰੇ ਲਈ ਬੇਨਤੀ ਕਰਿਓ। ਮੈਂ ਗੁਰੂ ਕੇ ਵਜ਼ੀਰ ਬਾਜਵਾ ਸਾਹਿਬ ਦਾ ਵੀ ਧੰਨਵਾਦ ਕਰਨਾ, ਜਿਨ੍ਹਾਂ ਨੇ ਭਾਵੇਂ ਥੋੜੇ ਦਿਨ ਮਿਲੇ ਆ ਬੜਾ ਪਿਆਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ।
1: ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਉਹਨਾਂ ਮਹਾਨ ਸ਼ਹੀਦਾਂ ਨੂੰ और गुरु ग्रंथ साहिब जी दे शब्द दी टेक रह के आपां विचार कर सकीए। आप जितने भी कृपालु दाता जी दी चरण शरण विच एकत्र होए हो, अपने अंदर नूं टिकाण दा यतन करिए। तन गुरु गोबिंद सिंह साहिब सच्चे पातशाह अंदर दी एकाग्रता बख्श आप ही विचार करा लवो। गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु ग्रंथ साहिब जी दी अमृत गुरबाणी अनुसार जेड़ी वस्तु अपने मूल तो विछड़ जाए, अपने असले तो, अपने धुरे तो, अपने मरकज तो दूर चली जाए, उस वस्तु दे अंदर खिंडा पैदा हुंदा है। उस दे अंदर दी निर्मलता ही, उस दे अंदर दा सुहापन, उस दे अंदर दी सुंदरता उदो ही खत्म होनी शुरू हो जांदी है जदो ओ अपने धुरे तो वक हो जांदी है। गुरु ग्रंथ साहिब जी दी अमृत बाणी विच दातार जी ने चार महान दुखां दा जिक्र कीता है। असल विचो चार दुखां विच कृपालू दातार जी ने सब तो वड्डा जिहड़ा दुख है ओ विछोड़े दा मनिया है। दूसरा दुख गुरु नानक साहिब जी दे शब्दां अनुसार मन अंदर उठी हुई तृष्णा, मन अंदर उठी हुई भुख। तीसरा दुख मौत दा, ते चौथा दुख इस पांच भूतक शरीर विच रहिंदिया होया तन नू कोई रोग लग जाए। तन गुरु नानक साहिब जी ने इन्हां चार दुखां दा जिक्र करदिया अमृत बाणी विच बख्शिश कीती। दुख विछोड़ा, एक दुख भूख। सब तो पहला दुख जो है वह विछोड़े दा है। जदो अपना कोई सज्जन मित्र विछड़ जाए ओदा विछोड़ा भी दुख पैदा करता है। शरीरक तौर ते विछोड़ा अंदर नूं खला के रख जांदा है, ते जदो कोई अपने अंदरों विछड़ जाए ते सच जानो उसका अंदर किन्ना कु बेहाल होवेगा। हजूर ने कहा दुख विछोड़ा, एक दुख भूख, दूजा दुख है भुख दा। ते इत्थे भुख दा अर्थ केवल तन दी भुख नहीं, मन दे अंदर तृष्णा दी बलदे हुए भांबड़। अंदर दी भुख कदी शांत ना होनी, तृष्णा भी तां एक बहुत वड्डा दुख है। दुख विछोड़ा, एक दुख भूख, ते तीजा दुख है एक दुख सख्त वार जमदूत, मौत दा दुख है। एक दुख रोग लगे तन ताए, आ चौथा दुख शरीर नूं को लग जाना। कहन लगे वैद ना भोलै दारू लाए। हे भोले वैद, तू तां केवल तन दे रोग जानने, तन दे रोग तो पहला तीन अंदर दे रोग ने, अंदर दा विछोड़ा, अंदर दी तृष्णा, मौत दा भय। सच जानी ए तीन रोगां दी निवृत्ति गुरु तो बिना कोई नहीं करा सकता। अज जिन्हां दी याद विच आपां जुड़े बैठे हां उहनां नूं पहला दुख अपने गुरु दे चरणां दे विछोड़े दा सी, अपने प्यारे दे चरणां तो विछड़ जाणा। ते अर्ज मैं कर रहा कोई भी चीज अपने धुरे तो, अपने मरकज तो विछड़ जाए ते कुदरती तौर ते विछोड़ा उहदे अंदर कोई ना कोई तब्दीली जरूर पैदा करदा। गुरु ग्रंथ साहिब दी बाणी विचों कुछ प्रमाण आपां वाचने ने जिहदे विच हजूर ने इशारा कीता है कि विछोड़ा हमेशा दुख नूं जन्म दिंदा है। गुरु नानक साहिब जी दा एक अमृत बचन है, सलोक 12 ते वधीक विच असीं पढ़ने। दातार जी ने उदाहरणां आम संसारक तौर ते समझाण वास्ते लईआं, ते उदाहरण दा मतलब ए नहीं हुंदा कि केवल अपनी विद्वता दा जोर दिखाना। उदाहरण दा मतलब ए नहीं कि बहुत सारियां विचारां इकट्ठियां कर लैणियां। कोई भी उदाहरण एग्जाम्पल दित्ती जांदी है उहदा भाव है कि उस बाहर दृष्ट मान चीज नूं देख के अपने अंदर दे जीवन नूं कमा लै। हजूर गुरु नानक साहिब जी ने विछोड़े दे दुख नूं बयान करदिआं होइआं अमृत बाणी विच इक वचन कहा है। कृपालू सतगुरु गुरु नानक साहिब बख्शिश करदे ने कि पानी दा एक सरोवर है, जिस सरोवर दा निर्मल नीर हर लंघन वाले बंदे नूं अपने वल आकर्षित कर रहा है। ते उसे पानी दे अंदर कमल दे फुल उग पए, ते जदो कमल दे फुलां नूं खेड़ा मिलिया ओ पूर्ण तौर ते खेड़ा विच आए ਤੇ ਫੁੱਲਾਂ ਦੀ ਮਹਿਕ ਨੂੰ ਦੇਖ ਕੇ ਭਵਰੇ ਉਹਨਾਂ ਦੀ ਪਰਿਕਰਮਾ ਕਰਨ ਵਾਸਤੇ ਪਹੁੰਚ ਗਏ। ਭਵਰੇ ਨੇ ਫੁੱਲ ਦੀ ਪਰਿਕਰਮਾ ਕੀਤੀ, ਉਹਦੇ ਰਸ ਨੂੰ, ਸਵਾਦ ਨੂੰ, ਉਹਦੀ ਸੁਗੰਧੀ ਨੂੰ ਮਾਣਿਆ ਤੇ ਸੁਗੰਧੀ ਨੂੰ ਮਾਣ ਕੇ ਵਾਪਸ ਚਲਾ ਗਿਆ। ਹਜ਼ੂਰ ਕਹਿੰਦੇ ਨੇ ਸਰੋਵਰ ਦਾ ਪਾਣੀ ਨਿਰਮਲ ਹੋਵੇ, ਫੁੱਲ ਖਿੜੇ ਹੋਣ ਤੇ ਕੁਦਰਤੀ ਤੌਰ ਤੇ ਉਹ ਸਰੋਵਰ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਆਪਣੇ ਵੱਲ ਉਹ ਖਿੱਚਦਾ ਹੈ। ਚਿੱਤ ਕੀਤਾ ਇਸ ਸਰੋਵਰ ਦੇ ਕਿਨਾਰੇ ਕੁਝ ਸਮਾਂ ਟਿਕ ਜਾਈਏ, ਇਸ ਦੀ ਨਿਰਮਲਤਾਈ ਦਾ, ਇਸ ਦੇ ਖਿੜੇ ਹੋਏ ਫੁੱਲਾਂ ਦਾ, ਫੁੱਲਾਂ ਵਿੱਚੋਂ ਉੱਠੀ ਕੋਈ ਮਹਿਕ ਦਾ ਆਪਾਂ ਆਨੰਦ ਮਾਣ ਸਕੀਏ। ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਨਿਰਮਲਤਾਈ ਨੇ, ਖੇੜੇ ਨੇ, ਸੁਗੰਧੀ ਨੇ, ਫੁੱਲਾਂ ਦੀ ਮਹਿਕ ਨੇ ਲੰਘਦੇ ਹੋਏ ਰਾਹੀ ਵੀ ਰੋਕ ਲਏ। ਪਰ ਕੁਝ ਸਮੇਂ ਤੋਂ ਬਾਅਦ ਵਾਪਸ ਆ ਕੇ ਦੇਖਿਆ ਉਹੀ ਸਰੋਵਰ ਸੀ, ਪਾਣੀ ਦਾ ਰੰਗ ਬਿਲਕੁਲ ਕਾਲਾ ਪੈ ਚੁੱਕਾ ਸੀ। ਉਹੀ ਸਰੋਵਰ ਸੀ ਜਿਹਦੇ ਵਿੱਚ ਕਮਲ ਦੇ ਫੁੱਲ ਟਹਿਕਦੇ ਪਏ ਸਨ, ਉਹ ਮੁਰਝਾ ਕੇ ਸੁਗੰਧੀ ਦੇਣ ਵਾਲੇ ਬਦਬੋ ਦਾ ਰੂਪ ਧਾਰਨ ਕਰ ਚੁੱਕੇ ਸਨ, ਜਿਹਦੇ ਉੱਤੇ ਕਦੀ ਭਵਰੇ ਆ ਕੇ ਮੰਡਰਾਉਂਦੇ ਸਨ। ਅੱਜ ਉਸੇ ਤਲਾਬ ਦੇ ਪਾਣੀ ਉੱਪਰ ਮੱਖੀਆਂ ਤੇ ਮੱਛਰ ਆ ਟਿਕੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਸਰੋਵਰ ਨੂੰ ਪੁੱਛ ਕੇ ਬੰਦੇ ਦੇ ਅੰਦਰ ਦੇ ਵਿਛੋੜੇ ਦੀ ਵਿਆਖਿਆ ਕਰ ਦਿੱਤੀ, ਕਿਉਂਕਿ ਵਿਛੜੇ ਹੋਏ ਮੇਰੇ ਗੁਰੂ ਨੂੰ ਮਿਲੇ ਨੇ, ਕਿਉਂਕਿ ਇੱਕ ਖਿੰਨ ਖਿੰਨ ਮਨ ਆਪਣੀ ਅੰਦਰ ਤਬਦੀਲੀ ਪੈਦਾ ਕਰਦਾ ਹੈ। ਕਦੀ ਕੋਈ ਫੁਰਨਾ, ਕਦੀ ਕੋਈ ਫੁਰਨਾ, ਕੋਈ ਫੁਰਨਾ ਗੁਰੂ ਤੋਂ ਸਦਾ ਲਈ ਤੋੜ ਵੀ ਸਕਦਾ ਹੈ ਤੇ ਕੋਈ ਚੰਗੇ ਭਾਗ ਹੋਣ ਤੇ ਇਹੋ ਜਿਹਾ ਫੁਰਨਾ ਉੱਠੇ ਕਰੋੜਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਮਿਲਾ ਵੀ ਸਕਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ ਕਿ ਪਬਰ ਤੂੰ ਖਰੀਆਵਲਾ ਸਲੋਕ ਵਾਰਾਂ ਤੇ ਵਧੀ। ਕਹਿੰਦੇ ਨੇ ਇਹ ਸਰੋਵਰ ਤੇਰੇ ਕੋਲ ਇੰਨੀ ਖਰਿਆਵਲ, ਤੇਰੇ ਕੋਲ ਸੁਹੱਪਣ ਸੀ। ਪਬਰ ਤੂੰ ਖਰਿਆਵਲਾ ਕਵਲਾ ਕੰਚਨ ਬਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈਆ ਦਿਓਰੀ ਨਾਨਕ ਮੈਂ ਤਨ ਭੰਗ। ਤੇਰੇ ਸਰੀਰ ਵਿੱਚ ਕੀ ਭਾਣਾ ਵਾਪਰ ਗਿਆ, ਇੰਨੀ ਨਿਰਮਲਤਾ ਸੁਗੰਧੀ ਮਹਿਕ ਹੋਣ ਦੇ ਬਾਵਜੂਦ ਤੇਰੇ ਅੰਦਰ ਗੰਦਗੀ, ਬਦਗੋ ਤੇ ਕਾਲਾਪਨ ਕਿਉਂ ਆ ਗਿਆ। ਕਹਿ ਦੋਖੜੇ ਸੜਿਓ ਹੈ ਕੀ ਵੀ ਤੈਨੂੰ ਦੁੱਖ ਪੈ ਗਿਆ। ਅੱਗੋ ਉਸ ਸਰੋਵਰ ਦੇ ਪਾਣੀ ਦਾ ਉੱਤਰ ਸੀ ਕਿ ਜਾਣਾ ਪਾਣੀ ਨਾ ਲਹਾ। ਜਾਣਾ ਦਾ ਅਖਰੀ ਅਰਥ ਹੈ ਮੈਂ ਸਮਝਣਾ ਵਾਂ, ਮੈਨੂੰ ਇਹ ਪਤਾ ਹੈ ਪਾਣੀ ਨਾ ਲਹਾ। ਮੇਰੇ ਤੋਂ ਜੇ ਤੁਸੀਂ ਪੁੱਛਦੇ ਹੋ ਰੰਗ ਕਿਉਂ ਕਾਲਾ ਪੈ ਗਿਆ, ਸੁਗੰਧੀ ਕਿਉਂ ਚਲੀ ਗਈ, ਕਹਿੰਦਾ ਨੇ ਮੈਨੂੰ ਸਮਝ ਹੈ। ਸਰੋਵਰ ਕਹਿੰਦਾ ਹੈ ਕਿ ਜਿਸ ਝੀਲ ਵਿੱਚੋਂ ਮੇਰੇ ਵਿੱਚ ਪਾਣੀ ਪ੍ਰਵੇਸ਼ ਕਰਦਾ ਸੀ, ਜਿਸ ਪਾਣੀ ਕਰਕੇ ਇਹ ਖੇੜੇ ਸੁਹੱਪਣ ਤੇ ਲੋਕ ਕਿਨਾਰੇ ਬਹਿੰਦੇ ਸਨ, ਜਿਸ ਦਿਨ ਦਾ ਉਸ ਝੀਲ ਨਾਲੋਂ ਸੰਬੰਧ ਟੁੱਟ ਗਿਆ, ਸੱਚ ਜਾਣੋ ਉਹਦਾ ਵਿਛੋੜਾ ਹੀ ਮੇਰੇ ਅੰਦਰ ਨੂੰ ਕਾਲਿਆ ਕਰ ਗਿਆ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿ ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਬਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈ ਹਾ ਦਿਓਰੀ ਨਾਨਕ ਮੈਂ ਤਨ ਭੰਗ। ਤੇ ਅੱਗੋ ਉਤਰ ਸੀ ਜਾਣਾ ਪਾਣੀ ਨਾ ਲਹਾ ਜੈ ਛੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਬਨ। ਜਿਨੂੰ ਦੇਖ ਕੇ ਅੰਦਰ ਖੇੜਾ ਹੁੰਦਾ ਸੀ ਆਪਣੇ ਪਿਆਰੇ ਤੋਂ ਟੁੱਟ ਕੇ ਕਦੀ ਖੇੜੇ ਰਹਿੰਦੇ। ਇਹਦਾ ਮਤਲਬ ਇਹ ਵੇ ਗੁਰੂ ਨਾਨਕ ਸਾਹਿਬ ਕੇਵਲ ਸਰੋਵਰ ਦੀ ਕਹਾਣੀ ਤੱਕ ਸੀਮਤ ਨਹੀਂ। ਹਜ਼ੂਰ ਕਹਿੰਦੇ ਨੇ ਇਹ ਆਦਮੀ ਅਸਲ ਵਿੱਚ ਤੂੰ ਜਦਨ ਪਰਮਾਤਮਾ ਦੇ ਘਰੋਂ ਰਹਿਮਤ ਲੈ ਕੇ ਪੰਜ ਭੂਤਕ ਸਰੀਰ ਲੈ ਕੇ ਆਇਆ, ਤੇਰੀ ਲਿਵ ਕਰਕੇ ਤੇਰੇ ਕੋਲ ਨਿਰਮਲਤਾਈ ਸੀ, ਤੇਰੇ ਅੰਦਰ ਦੀ ਸੁਰਤ ਕਰਕੇ ਤੂੰ ਬਿਲਕੁਲ ਸਵੱਛ ਹੈ, ਪਰ ਜਿਉਂ ਜਿਉਂ ਤੈਨੂੰ ਸੰਸਾਰ ਦੀ ਹਵਾ ਲੱਗੀ ਤੇਰਾ ਨਿਰੰਕਾਰ ਵੱਲੋਂ ਸੰਬੰਧ ਟੁੱਟ ਗਿਆ। ਸੰਸਾਰ ਵਿੱਚ ਇੰਨਾ ਕੁ ਖਚਤ ਹੋ ਗਿਓ, ਲਿਵ ਦਾ ਟੁੱਟਣਾ ਹੀ ਤੇਰੇ ਅੰਦਰ ਦੀ ਕਾਲਕ ਪੈਦਾ ਕਰ ਗਿਆ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਮਨੁੱਖ ਦਾ ਸਰੀਰ ਵੀ ਤਾਂ ਇੱਕ ਸਰੋਵਰ ਦੀ ਤਰ੍ਹਾਂ ਹੈ। ਜੇ ਗੁਰੂ ਝੀਲ ਨਾਲ ਜੁੜਿਆ ਰਹੇ, ਜੇ ਪਰਮੇਸ਼ਵਰ ਸਾਗਰ ਨਾਲ ਜੁੜਿਆ ਰਹੇ ਤੇ ਇਹਦੇ ਕੋਲ ਖੇੜਾ ਵੀ ਹੈ, ਇਹਦੇ ਕੋਲ ਸੁਗੰਧੀ ਵੀ ਹੈ, ਇਹਦੇ ਕੋਲ ਲੰਘਣ ਵਾਲਿਆਂ ਨੂੰ ਵੀ ਠੰਡ ਪੈਗੀ। ਤੇ ਜਿਸ ਦਿਨ ਬੰਦੇ ਦਾ ਅੰਦਰ ਪਿਆਰੇ ਤੋਂ ਟੁੱਟ ਗਿਆ ਤੇ ਸੱਚ ਜਾਣਿਓ ਜਿਸਮ ਉਹੀ ਹੁੰਦਾ ਹੈ ਜਿਹਨੂੰ ਦੇਖ ਕੇ ਲੋਕ ਸਜਦੇ ਕਰਦੇ ਨੇ, ਉਸੇ ਸਰੀਰ ਨੂੰ ਦੇਖ ਕੇ ਲੋਕ ਘਰਾਂ ਦੇ ਦਰਵਾਜ਼ੇ ਵੀ ਬੰਦ ਕਰ ਲੈਂਦੇ, ਕਿਉਂਕਿ ਪਿਆਰੇ ਤੋਂ ਟੁੱਟ ਗਿਆ ਹੈ। ਮੈਂ ਕੁਝ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਕੇ ਇਤਿਹਾਸ ਵੱਲ ਆਉਣਾ, ਕਿਉਂਕਿ ਸਾਖੀ ਰੂਪ ਆਪ ਸਭ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੇਡ ਵਾਪਰੀ। ਰਾਮਿਆਂ ਨੇ ਆ ਕੇ ਮਜੈਲਾ ਨੇ ਫਿਰ ਗੁਰੂ ਜੀ ਨਾਲ ਗੱਲ ਕੀਤੀ, ਪਰ ਖਦਰਾਣੇ ਦੀ ਢਾਬ ਨੇ ਪਰਤ ਕੇ ਗੁਰੂ ਦੀ ਗੋਦ ਵਿੱਚ ਇਹਨਾਂ ਨੂੰ ਸਦਾ ਲਈ ਸਮਾ ਦਿੱਤਾ। ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖੀਏ ਕਿ ਅੰਦਰ ਦਾ ਵਿਛੋੜਾ ਕਾਲਖ ਨੂੰ ਤੇ ਦੁੱਖ ਨੂੰ ਜਨਮ ਦਿੰਦਾ ਹੈ। ਕਿਰਪਾਲੂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਹੈ। ਇਹ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਤੇ ਉਦਾਹਰਨਾਂ ਸੰਸਾਰਕ ਨੇ। ਦਾਤਾਰ ਕਹਿੰਦੇ ਨੇ ਜਦੋਂ ਜੇਠ ਦਾ ਮਹੀਨਾ ਤਪਦਾ ਹੈ ਕਦੀ ਮਾਰੂਥਲ ਦੇ ਇਲਾਕੇ ਵਿਚ ਦੇਖਿਓ ਕਿ ਅੱਕ ਜਿਹੜਾ ਉਹ ਜੇਠ ਦੀ ਗਰਮੀ ਵਿਚ ਪੱਲਰਦਾ ਹੈ। ਅੱਕ ਬੜਾ ਖੁਸ਼ ਹੁੰਦਾ ਤੇ ਆਪ ਅੱਕ ਸ਼ਬਦ ਸਮਝਦੇ ਹੋ। ਜਦੋਂ ਜਿਉਂ ਜਿਉਂ ਲੂ ਚੱਲੇ ਤਿਉਂ ਤਿਉਂ ਅੱਕ ਪੱਲਰਦਾ ਹੈ ਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਮੀਂਹ ਵਰਸਦਾ ਤੇ ਕੁਦਰਤੀ ਤੌਰ ਤੇ ਅੱਕ ਜਿਹੜਾ ਉਹਨੂੰ ਸਾੜਾ ਪੈ ਜਾਂਦਾ ਹੈ। ਉਹਦੇ ਲੱਗੇ ਹੋਏ ਜਿਹੜੇ ਫਲ ਨੇ ਉਹ ਅੱਕ ਦੀਆਂ ਟਾਹਣੀਆਂ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ। ਜਦੋਂ ਉਹ ਫਲ ਟੁੱਟਦਾ ਜਿੱਦਣ ਟਾਹਣੀ ਨਾਲ ਜੁੜਿਆ ਸੀ ਉਦਣ ਭੁਲੇਖਾ ਪਾਉਂਦਾ ਸੀ ਇੱਕ ਅੰਬ ਦੇ ਫਲ ਦੀ ਤਰ੍ਹਾਂ, ਪਰ ਜਦੋਂ ਪਿਆਰੇ ਉਹ ਟਾਹਣੀ ਨਾਲ ਟੁੱਟ ਗਿਆ ਉਸੇ ਫਲ ਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤਿਣਕੇ ਨਿਕਲੇ, ਉਸ ਫਲ ਦੇ ਹਜ਼ਾਰਾਂ ਟੁਕੜੇ ਹੋ ਗਏ ਤੇ ਪਰਤ ਕੇ ਤੇਜ਼ ਹਵਾ ਚੱਲੀ। ਉਸ ਹਵਾ ਕਰਕੇ ਨਿੱਕੇ ਨੁੱਕੇ ਅੱਕ ਦੇ ਫਲ ਵਿੱਚੋਂ ਨਿਕਲੇ ਹੋਏ ਰੂੰ ਦੇ ਤੂੰਬੇ ਅਸਮਾਨ ਵਿੱਚ ਉੱਡਦੇ। ਗੁਰੂ ਅਰਜੁਨ ਸਾਹਿਬ ਨੇ ਉਹਨਾਂ ਅੱਕ ਦੇ ਨਿੱਕੇ ਨਿੱਕੇ ਰੂੰ ਦੇ ਤਿਣਕਿਆਂ ਵਿੱਚੋਂ ਵੀ ਸਾਡੇ ਅੰਦਰ ਨੂੰ ਸਾਈਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਰੱਬ ਮਿਹਰ ਕਰੇ ਕਦੀ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਧੰਨ ਗੁਰੂ ਅਰਜੁਨ ਸਾਹਿਬ ਪੁੱਛਦੇ ਨੇ ਕਿ ਜਦੋਂ ਅੱਕ ਦੀ ਟਾਹਣੀ ਨਾਲ ਜੁੜੇ ਸੋ ਤੇ ਅੰਬ ਦੇ ਫਲ ਦਾ ਭੁਲੇਖਾ ਪਾਉਂਦੇ ਸੀ ਤੇ ਅੱਜ ਕੀ ਖੇਡ ਵਾਪਰੀ, ਇੱਕ ਫਲ ਦੇ ਹਜ਼ਾਰਾਂ ਨਿੱਕੇ ਨਿੱਕੇ ਟੁਕੜੇ ਹੋ ਗਏ ਤੇ ਇੰਨੇ ਖਿੰਡ ਗਏ, ਕੋਈ ਕਿਸੇ ਪਾਸੇ ਚਲਾ ਗਿਆ ਕੋਈ ਕਿਸੇ ਪਾਸੇ ਚਲਾ ਗਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉੱਤਰ ਮਿਲਿਆ ਕਿ ਸੋਹਣੇ ਚੰਗੇ ਸ਼ੋਭ ਦੇ ਓਨੀ ਦੇਰ ਤੱਕ ਸੀ ਜਿੰਨੀ ਦੇਰ ਤੱਕ ਆਪਣੇ ਮੂਲ ਅੱਕ ਨਾਲ ਜੁੜੇ ਸੀ। ਜਿਸ ਦਿਨ ਦੇ ਟਾਹਣੀ ਨਾਲ ਟੁੱਟ ਗਏ ਇੱਕ ਦੇ ਥਾਂ ਤੇ ਹਜ਼ਾਰਾਂ ਤਿਣਕੇ ਬਣ ਗਏ ਤੇ ਜਦੋਂ ਹਜ਼ਾਰਾਂ ਵਿੱਚ ਖਿੰਡ ਜਾਈਏ ਉਦੋਂ ਫਿਰ ਟਿਕਾ ਨਹੀਂ ਬਣਦਾ ਹੁੰਦਾ। ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਬੰਦਿਆ ਇਹ ਅੱਕ ਦੀ ਕਹਾਣੀ ਨਹੀਂ, ਅਸਲ ਵਿੱਚ ਤੇਰੇ ਮਨ ਦੀ ਕਹਾਣੀ ਹੈ। ਜਿੰਨੀ ਦੇਰ ਤੱਕ ਤੂੰ ਆਪਣੇ ਗੁਰੂ ਬੂਟੇ ਨਾਲ ਜੁੜਿਆ ਹੈ ਓਨੀ ਦੇਰ ਤੱਕ ਸੱਚ ਜਾਣੀ, ਵੇਖਣ ਵਾਲਿਆਂ ਲਈ ਤੇਰੇ ਕੋਲ ਸੁੰਦਰਤਾ ਹੈ। ਜਿਸ ਦਿਨ ਤੂੰ ਆਪਣੇ ਮੂਲ ਨਾਲੋਂ ਟੁੱਟ ਗਿਆ ਅੰਦਰ ਦੀ ਇਕਾਗਰਤਾ ਭੰਗ ਹੋ ਗਈ। ਮਨ ਤਾਂ ਉਹੀ ਹੈ ਜਿਹੜਾ ਜਪਜੀ ਸਾਹਿਬ ਪੜ੍ਹਦਾ ਸੀ, 38 ਪੌੜੀਆਂ ਤੋਂ ਬਾਅਦ ਨੇਤਰ ਸੇਜਲ ਹੋ ਜਾਂਦੇ ਸਨ, ਅੱਜ ਇੰਨੇ ਕੁ ਟੁਕੜੇ ਹੋ ਗਏ। ਜਪਜੀ ਪੜ੍ਹਦਿਆਂ ਵੀ ਸਾਡੇ ਅੰਦਰ ਨੂੰ ਟਿਕਾ ਨਹੀਂ ਆਉਂਦਾ। ਕਿਉਂ? ਕਿਉਂਕਿ ਅੰਦਰੋਂ ਆਪਣੇ ਮੂਲ ਤੋਂ ਟੁੱਟ ਗਏ ਹਾਂ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ। ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਣੀ ਸਿਉਂ, ਨਾਨਕ ਸਹਿ ਸਹਿ ਗੰਠ। ਇੱਕ ਪਿਆਰੇ ਤੋਂ ਵਿਛੋੜਾ ਪੈ ਗਿਆ ਤੇ ਇੱਕ ਫਲ ਦੇ ਨਿੱਕੇ ਨਿੱਕੇ ਹਜ਼ਾਰਾਂ ਟੁਕੜੇ ਹੋ ਗਏ। ਪਿਆਰਿਓ, ਫਲ ਟੁੱਟੇ ਉਹਦੇ ਹਜ਼ਾਰਾਂ ਟੁਕੜੇ ਹੁੰਦੇ ਨੇ, ਤੇ ਜਦੋਂ ਮਨ ਟੁੱਟਦਾ ਨਾ ਇਹਦੇ ਤੇ ਟੁਕੜਿਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਪਤਾ ਨਹੀਂ ਕਿੰਨੇ ਕੁ ਫੁਰਨੇ ਉੱਠਦੇ ਨੇ ਸਵੇਰੇ ਸ਼ਾਮ। ਇਹਦੇ ਵਿੱਚ ਟਿਕਾ ਨਹੀਂ, ਆਪਣੇ ਅਸਲੇ ਤੋਂ ਟੁੱਟ ਜਾਣੇ ਇਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸਨ। ਦੂਸਰਾ, ਮੈਂ ਦੁੱਖ ਅਰਜ਼ ਕੀਤਾ ਹੈ ਭੁੱਖ ਦਾ ਹੈ। ਕਈ ਵਾਰੀ ਆਪਾਂ ਸਮਝਨੇ ਹਾਂ ਕਿ ਆਦਮੀ ਡੋਲ ਨਹੀਂ ਸਕਦਾ। ਨਹੀਂ ਪਿਆਰਿਓ, ਸੰਸਾਰ ਤਿਲਕਣਬਾਜ਼ੀ ਹੈ। ਕੀ ਪਤਾ ਹੈ ਕਿ ਇਸ ਮਨ ਨੇ ਕਿਹੜੀ ਥਾਂ ਤੇ ਜਾ ਕੇ ਡਿੱਗ ਪੈਣਾ ਹੈ। ਕਦੀ ਵੀ ਕੋਈ ਆਪਣੇ ਜੀਵਨ ਦਾ ਦਾਅਵਾ ਨਹੀਂ ਕਰ ਸਕਦਾ। ਜੇ ਆਪਾਂ ਕਹੀਏ ਵੀ ਆਪਾਂ ਦਾਅਵਾ ਕਰ ਸਕਨੇ ਹਾਂ ਕਿ ਕਦੀ ਕੋਈ ਬੰਦਾ ਲਿਖ ਕੇ ਦੇ ਹੀ ਨਹੀਂ ਸਕਦਾ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਬੇੜੀ ਦਰਿਆ ਵਿੱਚ ਚੱਲਦੀ ਹੋਵੇ, ਜਦੋਂ ਕਸ਼ਤੀ ਸਮੁੰਦਰ ਦੇ ਵਿੱਚ ਚੱਲਦੀ ਹੋਵੇ ਤੇ ਦੂਸਰੇ ਦੀ ਡੁੱਬਦੀ ਕੋਈ ਬੇੜੀ ਨੂੰ ਦੇਖ ਕੇ ਕਦੀ ਵੀ ਪ੍ਰਸੰਨ ਨਾ ਹੋ, ਕਿਉਂਕਿ ਅਜੇ ਖੁਦ ਤੇਰੇ ਜੀਵਨ ਦੀ ਨਈਆ ਪਾਣੀ ਦੇ ਦਰਿਆ ਦੇ ਵਿੱਚ ਹੈ। ਕੀ ਪਤਾ ਕਿ ਕਿਹੜੀ ਘੜੀ ਇੱਕ ਨਿੱਕੀ ਜੀ ਲਹਿਰ ਨੇ ਤੇਰੀ ਬੇੜੀ ਨੂੰ ਡੋਬ ਕੇ ਰੱਖ ਦੇਣਾ। ਬਾਣੀ ਦੇ ਅਨੁਸਾਰ ਦਾਅਵਾ ਨਹੀਂ, ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ। ਤੇ ਇੱਥੇ ਰੰਕ ਦਾ ਅਰਥ ਕੇਵਲ ਸੰਸਾਰਕ ਤੌਰ ਤੇ ਪਦਾਰਥਾਂ ਦੀ ਗਰੀਬੀ ਕਰਕੇ ਨਹੀਂ, ਰੰਕ ਦਰ ਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਕੋਲ ਕੰਗਾਲਤਾ ਹੋਵੇ। ਕੋਈ ਧਨ ਕਰਕੇ ਗਰੀਬ ਹੋਵੇ, ਕੋਈ ਵਿਦਿਆ ਕਰਕੇ ਗਰੀਬ ਹੋਵੇ, ਕੋਈ ਗੁਣ ਕਰਕੇ ਗਰੀਬ ਹੋਵੇ, ਇੱਥੋਂ ਤੱਕ ਜੇ ਕੋਈ ਰੱਬ ਦੇ ਚਰਨਾਂ ਤੋਂ ਜੁੜਿਆ ਟੁੱਟਾ ਹੈ, ਨਾਮ ਕਰਕੇ ਕੋਈ ਕੰਗਾਲ ਹੋਵੇ ਤੇ ਕਿਸੇ ਨੂੰ ਵੇਖ ਕੇ ਮਜ਼ਾਕ ਨਾ ਉਡਾ, ਕਿਉਂਕਿ ਕੀ ਪਤਾ ਤੇਰੇ ਜੀਵਨ ਦੀ ਬੇੜੀ ਕਿਨਾਰੇ ਲੱਗਣ ਤੋਂ ਪਹਿਲਾਂ ਨਾ ਕਿਤੇ ਡੁੱਬ ਜਾ, ਕਿਉਂਕਿ ਜੀਵਨ ਦਾ ਦਾਅਵਾ ਨਹੀਂ। ਹਜ਼ੂਰ ਨੇ ਫਰਮਾਇਆ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕੀ ਪਤਾ ਹੈ ਕਿ ਕਦੋਂ ਕਿਹੜੇ ਵਕਾਰ ਨੇ, ਕਿਹੜੀ ਚੀਜ਼ ਨੇ ਆ ਕੇ ਅੰਦਰ ਨੂੰ ਡੰਗ ਜਾਣਾ ਹੈ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਹੈ ਤੇ ਜਿਨ੍ਹਾਂ ਦੀ ਆਪਾਂ ਰੀਸ ਕਰਕੇ ਕਈ ਵਾਰੀ ਕਹਿੰਦੇ ਹਾਂ ਕਿ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਇਹ ਦਾਤ ਮੰਗੀ, ਪਰ ਕੱਲੀ ਦਾਤ ਨਾ ਦੇਖੀਏ, ਉਸ ਦਾਤ ਨੂੰ ਮੰਗਣ ਤੋਂ ਪਹਿਲਾਂ ਉਹਨਾਂ ਦੀ ਅੰਦਰ ਦੀ ਅਵਸਥਾ ਨੂੰ ਦੇਖੀਏ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ। ਸ਼ਬਦ ਸ਼ੁਰੂ ਹੁੰਦਾ ਸੋਰਠ ਰਾਗ ਵਿੱਚ, ਸੋਰਠ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਉੱਥੇ ਬਚਨ ਕਰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ। ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਕਿਉਂਕਿ ਬਾਣੀ ਵਿੱਚ ਅਸੀਂ ਇਹ ਵੀ ਸ਼ਬਦ ਪੜ੍ਹਨੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ। ਇੱਥੇ ਸੰਗੇ ਦਾ ਅਰਥ ਹੁੰਦਾ ਲੱਜਿਆ ਕਰਨੀ, ਸ਼ਰਮ ਕਰਨੀ। ਹੇ ਮੇਰੇ ਪਿਆਰੇ ਪ੍ਰਭੂ, ਜੇ ਮੈਂ ਤੇਰੀ ਭਗਤੀ ਕਰਨਾ ਵਾ, ਤੇਰੇ ਕੋਲ ਆਉਂਦਿਆਂ ਵੀ ਮੈਂ ਆਪਣੀ ਨੀਵੀਂ ਪਾ ਕੇ ਜ਼ਬਾਨ ਨੂੰ ਰੋਕ ਕੇ ਰੱਖਣਾ, ਜੇ ਤੇਰੇ ਕੋਲੋਂ ਵੀ ਮੰਗਦਿਆਂ ਲੱਜਿਆ ਕਰਨੀ ਏ, ਤੇ ਦੱਸ ਮੈਂ ਮੂੰਹ ਖੋਲ ਕੇ ਕਿਹਦੇ ਦਰ ਤੋਂ ਮੰਗਾ। ਮਾਧੋ ਕੈਸੀ ਬਨੋ ਬਨੇ ਤੁਮ ਸੰਗੇ, ਆਪ ਨਾ ਦੇਖੋ ਤਾਂ ਲੇਵੋ ਮੰਗੇ। ਹੁਣ ਮੰਗਦੇ ਕੀ ਨੇ? ਤ੍ਰਿਸ਼ਨਾ ਵਾਲੀ ਮੰਗ ਨੀ ਗੁਰਮਖੋ, ਸਿਰਫ ਇੱਕ ਦਿਨ ਨੂੰ ਚਲਾਣ ਵਾਸਤੇ ਖੁਰਾਕ ਹੈ। ਦੋਸ਼ਰ ਮੰਗੂ ਚੂਨਾ, ਪਾਉ ਕੀ ਹੋ ਸੰਗ ਲੂਨਾ। ਪਾਉ ਦਾ ਅਖਰੀ ਅਰਥ ਪਾਣਾ ਨਹੀਂ, ਇੱਥੇ ਪਾਉ ਦਾ ਅਰਥ ਪਾਈਆ, ਇੱਕ ਕਿਲੋ ਦਾ ਚੌਥਾ ਹਿੱਸਾ। ਕਹਿਣ ਲੱਗੇ ਦੋਸ਼ਰ ਮੰਗੂ ਚੂਨਾ, ਪਾਉ ਕੀ ਹੋ ਸੰਗ ਲੂਨਾ। ਅੱਧ ਸਿਰ ਮੰਗੂ ਦਾਲੇ, ਮੋਕੋ ਦੋਨੋ ਵਕਤ ਜਵਾਲੇ। ਖਾਟ ਮੰਗੂ ਚੌ ਪਾਈ, ਸਰਹਾਨਾ ਅਵਰ ਤਲਾਈ। ਉਪਰ ਕੋ ਮੰਗੂ ਖਿੰਦਾ, ਪਰ ਕਾਸ ਲਈ ਸੌਣ ਲਈ ਨਹੀਂ ਗੁਰਮਖੋ। ਕਹਿਣ ਲੱਗੇ ਖੁਰਾਕ ਇਸ ਕਰਕੇ ਮੰਗੀ ਏ, ਮੈਂ ਜੀਣਾ ਚਾਹਨਾ ਵਾ, ਤੇ ਜੀਣਾ ਮੈਂ ਇਸ ਕਰਕੇ ਚਾਹਨਾ ਵਾ ਤੇਰੀ ਬੰਦਗੀ ਕਰ ਸਕਾਂ। ਸਾਹਿਬ ਦੇ ਬਚਨਾਂ ਨੇ ਸਾਨੂੰ ਅੰਦਰ ਨੂੰ ਅਰਦਾਸ ਕਰਨ ਦੀ ਜੁਗ ਦੱਸੀ ਹੈ। ਸ਼ਬਦ ਵਰਤੇ ਖਾਟ ਮੰਗੂ ਚੋ ਪਾਈ, ਸਰਹਾਨਾ ਅਵਰ ਤਲਾਈ। ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ, ਪਿੱਜ ਕੇ ਭਗਤੀ ਕਰ ਸਕਾਂ। ਬਾਬਾ ਧੰਨਾ ਜੀ ਦਾ ਬਚਨ ਅਸੀਂ ਪੜ੍ਹਨੇ ਕਿ ਗੋਪਾਲ ਤੇਰਾ ਆਰਤਾ, ਪਰ ਇਹ ਗੱਲ ਕਦੀ ਨਾ ਭੁੱਲੀਏ, ਅਗਲੀ ਤੁਕ ਭਗਤ ਜੀ ਨੇ ਕਮਾਈ ਹੈ, ਉਹ ਤੁਕ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸੰਵਾਰਤਾ। ਪਰ ਜੋ ਜਨ ਤੁਮਰੀ ਭਗਤ ਕਰਨ ਤੇ, ਕਹਿਣ ਲੱਗੇ ਤੇਰੀ ਭਗਤ ਕਰੂੰ ਜਨ ਥੀਂਦਾ, ਇਹ ਦੋ ਸ਼ਬਦ ਕਦੀ ਭੁੱਲੀਏ ਨਾ। ਉਹ ਮੰਗ ਵਿੱਚੋਂ ਵੀ ਰੱਬ ਦੀ ਭਗਤੀ ਪੈ ਮੰਗਦੇ ਨੇ। ਹਾਂ, ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਕਾਨੜਾ ਹੈ, ਇਹ ਸ਼ਬਦ ਆਰੰਭ ਹੁੰਦਾ ਜਨ ਕੋ ਪ੍ਰਭ ਸੰਗੇ ਅਸਨੇ। ਅਗਲਾ ਬਚਨ ਹੈ ਸਾਜਨੋ ਤੂੰ ਮੀਤ ਮੇਰਾ, ਪਰ ਪਹਿਲੀ ਤੋਂ ਕਦੀ ਨਾ ਭੁੱਲੀਏ, ਜਨ ਨੂੰ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਹੈ। ਕਹਿਣ ਲੱਗੇ ਸੱਜਣਾ ਹੇ ਮੇਰੇ ਮਿੱਤਰ ਪਰਮਾਤਮਾ, ਜਿਤਨੀ ਦੇਰ ਤੱਕ ਤੇਰੇ ਘਰ ਵਿੱਚ ਨਹੀਂ ਆਇਆ, ਐਵੇਂ ਸਮਝਦਾ ਸਾਂ ਲੋਕਾਂ ਦੀ ਆਸ ਰੱਖ ਕੇ, ਜਿੱਦਣ ਦੇ ਸੱਜਣਾ ਤੂੰ ਆਪਣੇ ਬੂਹੇ ਖੋਲ ਦਿੱਤੇ, ਇੱਕ ਗੱਲ ਦੀ ਸਮਝ ਪੈ ਗਈ, ਇਸ ਸੱਜਣ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਤੇਰਾ ਸੱਜਣ ਇੰਨਾ ਧਨਾਢ ਹੈ, ਇੰਨਾ ਰਹਿਮਤਾਂ ਦਾ ਦਾਤਾ, ਉਹ ਬਖਸ਼ਣ ਹੈ, ਤੇ ਫਿਰ ਤੈਨੂੰ ਕਿਸੇ ਦਰ ਦੀ ਮੁਥਾਜੀ ਕਿਉਂ? ਫਿਰ ਸਤਿਗੁਰੂ ਪਤਾ ਮੰਗਦੇ ਕੀ ਨੇ? ਕਹਿਣ ਲੱਗੇ ਹੇ ਪ੍ਰਭੂ, ਪੰਜਾਂ ਤੱਤਾਂ ਵਿੱਚ ਵਿਚਰਦਾ ਮਨੁੱਖ ਹੈ, ਇੱਥੇ ਦਿਹਾੜੀ ਕਰਨ ਵਾਲਾ ਵੀ ਚਾਹੁੰਦਾ ਹੈ, ਭਾਵੇਂ ਉਹ ਮਜ਼ਦੂਰੀ ਕਰਕੇ ਪੇਟ ਭਰਦਾ ਹੈ, ਪਰ ਮੇਰੀ ਇੱਜ਼ਤ ਜ਼ਰੂਰ ਹੋਵੇ। ਇੱਥੇ ਕਮਜ਼ੋਰ ਬੰਦਾ ਵੀ ਚਾਹੁੰਦਾ ਹੈ, ਮੇਰੀਆਂ ਬਾਹਾਂ ਵਿੱਚ ਬਲ ਹੋਵੇ। ਜਿਸ ਦਿਨ ਇੱਜ਼ਤ ਦੀ ਲੋੜ ਪਈ, ਤੇਰੇ ਦਰ ਤੇ ਆ ਕੇ ਬੇਨਤੀ ਕਰਕੇ ਮੰਗਾਂਗਾ। ਤਾਕਤ ਦੀ ਲੋੜ ਪਈ ਤਾਂ ਤੇਰੇ ਦਰ ਤੋਂ ਮੰਗਾਂਗਾ, ਜੇ ਧਨ ਦੀ ਜ਼ਰੂਰਤ ਪਈ ਤਾਂ ਮੈਂ ਅਰਦਾਸ ਕਰਾਂਗਾ, ਜੇ ਮੈਨੂੰ ਪੁੱਤਰ ਦੀ ਲੋੜ ਪਈ ਪੁੱਤਰ ਲਈ ਬੇਨਤੀ ਕਰਾਂਗਾ, ਤੇ ਜਿਸ ਦਿਨ ਮੇਰਾ ਤਨ ਰੋਗੀ ਹੋ ਗਿਆ ਮੈਂ ਉਦਨ ਵੀ ਚਰਨ ਤੇਰੇ ਪਕੜਾਂਗਾ, ਕਿਉਂਕਿ ਮੇਰੇ ਸੱਜਣਾ ਮੈਨੂੰ ਸਮਝ ਪੈ ਗਈ ਕਿ ਤੇਰੇ ਘਰ ਅੰਦਰ ਕਿਸੇ ਚੀਜ਼ ਦੀ ਕਮੀ। ਇਹ ਵੀ ਅਰਦਾਸ ਦਾ ਨਮੂਨਾ ਹੈ ਕਿ ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ, ਮਾਨ ਮੰਗੂ। ਪਰ ਇੱਥੇ ਮਾਨ ਦਾ ਅਰਥ ਇੱਜ਼ਤ ਹੈ, ਹਾਲਾਂਕਿ ਬਾਣੀ ਵਿੱਚ ਸਿੱਖ ਬਚਨ ਪੜ੍ਹਨੇ ਆ ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਮਾਨ ਤਿਆਗ ਦੇ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਮਾਨ ਮੰਗੂ। ਮਾਨ ਦਾ ਅਖਰੀ ਅਰਥ ਹੈ ਸਮਾਜ ਵਿੱਚ ਜੀਣ ਲਈ ਮੈਨੂੰ ਇੱਜ਼ਤ ਚਾਹੀਦੀ ਹੈ, ਮਾਨ ਮੰਗੂ, ਆਨ ਮੰਗੂ, ਤਾਕਤ ਚਾਹੀਦੀ ਹੈ, ਧਨ ਲਕਸ਼ਮੀ ਸੁੱਤ ਦੇਹ। ਇੱਥੇ ਦੇਹ ਦਾ ਅਰਥ ਦੇਣਾ ਨਹੀਂ, ਬਾਣੀ ਦੇ ਗਿਆਤੇ ਸੱਜਣ ਜਾਣਦੇ ਨੇ ਦੇਹ ਸ਼ਬਦ ਤਿੰਨ ਰੂਪ ਵਿੱਚ ਬਾਣੀ ਵਿੱਚ ਆਇਆ ਹੈ, ਦੱਦੇ ਨੂੰ ਲਾਂ ਤੇ ਖਾਹ ਮੁਕਤਾ। ਦੇਹ ਦੱਦੇ ਨੂੰ ਲਾਂ, ਖਾਹੇ ਨੂੰ ਸਿਹਾਰੀ, ਦੇਹ ਇੱਕ ਬਚਨ ਪੜ੍ਹਨ ਦੇ, ਦੱਦੇ ਨੂੰ ਲਾਂ ਤੇ ਖਾਹ ਔਂਕੜ, ਕਨੋੜਾ ਨੀ ਖੋੜਾ ਨੀ ਬਣ ਦੇਣਾ। ਦੇਹ ਆਪਾਂ ਇਹ ਬਚਨ ਪੜ੍ਹਨੇ ਆ ਕਿ ਦੇਹ ਸ਼ਬਦ ਜਿਹੜਾ ਇੱਥੇ ਆਇਆ ਇਹਦਾ ਅਰਥ ਦੇਣਾ ਨਹੀਂ। ਮਾਨ ਮੰਗੂ, ਤਾਨ ਮੰਗੂ, ਧਨ ਲਕਸ਼ਮੀ ਸੁੱਤ ਦੇਹ, ਦੱਦੇ ਨੂੰ ਲਾਂ ਤੇ ਹਾ ਮੁਕਤਾ ਹੈ। ਇਹਦਾ ਅਰਥ ਹੈ ਪ੍ਰਭੂ ਜੇ ਤਨ ਨੂੰ ਰੋਗ ਲੱਗ ਗਿਆ ਤੇ ਮੇਰੇ ਸਰੀਰ ਦੀ ਅਰੋਗਤਾ ਵੀ ਮੈਨੂੰ ਤੇਰੇ ਦਰ ਤੋਂ ਮਿਲਣੀ। ਇਹਦਾ ਮਤਲਬ ਇਹ ਤੂੰ ਅਰਦਾਸ ਕਰ ਸਕਣਾ। ਹੁਣ ਸਾਰੀ ਜ਼ਿੰਦਗੀ ਮਾਨ ਮੰਗੀ ਜਾਏ, ਤਾਨ ਮੰਗੀ ਜਾਏ, ਧਨ ਪੁੱਤਰ ਮੰਗੀ ਜਾਏ, ਅਰੋਗਤਾ ਮੰਗੀ ਜਾਏ, ਇਹਦਾ ਮਤਲਬ ਤੇਰੀ ਅਰਦਾਸ ਵੀ ਤਬਦੀਲੀ ਨਹੀਂ ਆਈ। ਜਦੋਂ ਕਿਤੇ ਤੈਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ ਫਿਰ ਨੇਤਰ ਬੰਦ ਕਰਕੇ ਅੰਦਰ ਝਾਤੀ ਮਾਰ ਕੇ ਦੇਖ ਮੇਰੇ ਅੰਦਰ ਦੀ ਅਵਸਥਾ ਕੀ ਹੈ। ਕਿਤੇ ਮੇਰੇ ਅੰਦਰ ਨੂੰ ਕਾਮ ਤਾਂ ਨਹੀਂ ਖਾਂਦਾ ਪਿਆ, ਕਿਤੇ ਮੇਰੇ ਅੰਦਰ ਨੂੰ ਕ੍ਰੋਧ ਤਪਾਉਂਦਾ ਤੇ ਨਹੀਂ, ਕਿਤੇ ਮੇਰੇ ਅੰਦਰ ਨੂੰ ਵਕਾਰ ਦਿਨ ਰਾਤ ਅੰਦਰ ਦੀ ਪੱਤ ਤਾਂ ਨਹੀਂ ਲੁੱਟਦੇ ਪਏ। ਫਿਰ ਅਰਦਾਸ ਵੀ ਤਬਦੀਲੀ ਆਉਂਦੀ ਹੈ ਜਿੱਦਣ ਗੁਰੂ ਵਾਲੇ ਪਾਸੇ ਕੋਈ ਜੁੜਦਾ। ਫਿਰ ਬੇਨਤੀ ਕਰਕੇ ਕਹਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ। ਹੁਣ ਇਹ ਵੀ ਤੇ ਇੱਕ ਅਰਦਾਸ ਹੈ ਕਿ ਪ੍ਰਭੂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਟ ਬੁਲਾਓ। ਜਦੋਂ ਕਿਤੇ ਵਕਾਰ ਤਪਾਉਂਦੇ ਨੇ ਗੁਰਮੁਖੋ ਆਪਾਂ ਅਰਦਾਸ ਕਿਉਂ ਨਹੀਂ ਕਰਦੇ? ਗੁਰੂ ਗ੍ਰੰਥ ਸਾਹਿਬ ਨੇ ਜੁਗ ਦਿੱਤੀ ਕਹਿ ਜਿੱਦਣ ਤੇਰਾ ਅੰਦਰ ਕਾਮ ਕ੍ਰੋਧ ਸਤਾਏ ਨਾ ਟਿਕੇ ਤੂੰ ਗਲ ਚ ਪੱਲਾ ਪਾ ਕੇ ਬੇਨਤੀ ਕਰ ਨਾਥ ਕਛੂ ਨਾ ਜਾਣੂ ਮਨ ਮਾਇਆ ਕੇ ਹਾਥ ਬਿਕਾਨੂ ਤੁਮ ਕਈਅਤ ਹੋ ਜਗਤ ਗੁਰ ਸਵਾਮੀ ਖਮ ਕਈਅਤ ਕਲ ਚੁੱਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਦੋਂ ਅੰਦਰ ਟਿਕੇ ਨਾ ਕਦੀ ਬੇਨਤੀ ਕਰ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਖਾਰੇ। ਜਿਦਨ ਅੰਦਰ ਨਾ ਟਿਕੇ ਕਦੀ ਬਾਬੇ ਕਬੀਰ ਦੇ ਬਚਨਾਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਖੌਮੇ ਨਾਲ ਤੂੰ ਗਰਦਨ ਨਾ ਚੁੱਕੀ ਰੱਖ, ਗੁਰੂ ਸਾਹਮਣੇ ਬਾਹਾਂ ਖੜੀਆਂ ਕਰਕੇ ਕਹਿਦੇ ਸੱਚੇ ਪਾਤਸ਼ਾਹ ਹਕੀਕਤ ਵਿੱਚ ਮੈਂ ਮੰਨਣ ਆ ਗਿਆ, ਮੇਰਾ ਮਨ ਮਲੀਨ ਹੈ, ਮੇਰੇ ਅੰਦਰ ਨੂੰ ਟਿਕਾ ਦੇ। ਬਾਬਾ ਕਬੀਰ ਜੀ ਨੇ ਬਚਨ ਕਿਹਾ, ਕਹਿਣ ਲੱਗੇ ਖਰਕੇ ਲੋਗਾ ਮੋਕੋ ਨੀਤ ਦੱਸਾ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨਖੋ ਲਿਆ ਉਭਾਰੀ। ਇੱਕ ਇਹ ਵੀ ਅਰਦਾਸ ਦਾ ਨਮੂਨਾ ਹੈ। ਤੀਸਰਾ ਬਚਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹੈ, ਨਾਮ ਦੀ ਜਾਚਨਾ ਲਈ ਵੀ ਅਰਦਾਸ ਹੈ। ਉਹੀ ਸਤਿਗੁਰੂ ਜਿਹੜੇ ਅੰਮ੍ਰਿਤ ਬਾਣੀ ਵਿੱਚ ਕਹਿ ਰਹੇ ਨੇ ਕਿ ਮਾਨ ਮੰਗ ਤਾਨ ਮੰਗ, ਉਹੀ ਕਹਿ ਰਹੇ ਨੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਖ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਉਹੀ ਜੋਤ ਕਹਿ ਰਹੀ ਹੈ ਕਮਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਕਰ ਕਿਰਪਾ ਮੁਹੇ ਨਾਮ ਦੇਖੋ ਨਾਨਕ ਦਰ ਸਰੀਤਾ। ਇਸੇ ਜੋਤ ਦੇ ਮਾਲਕ ਤੀਸਰੇ ਗੁਰਦੇਵ 72 ਸਾਲ ਦੀ ਉਮਰ ਵਿੱਚ ਗੁਰੂ ਬਣਦੇ ਨੇ, 94 ਸਾਲ ਤੱਕ ਇਸ ਚੋਲੇ ਵਿੱਚ ਰਹਿੰਦੇ ਨੇ, 22 ਸਾਲ ਗੁਰਤਾ ਗੱਦੀ ਤੇ ਨੇ ਤੇ ਕਦੀ ਦੇਖੋ 80 ਸਾਲ ਦੀ ਉਮਰ ਵਿੱਚ ਪਹੁੰਚਿਆ ਬਾਪੂ ਰੱਬ ਦੇ ਚਰਨਾਂ ਵਿੱਚ ਖਲੋ ਕੇ ਕਹਿੰਦਾ ਸਾਈਆਂ ਖਮ ਭੀਖਕ ਪੇਖਾਰੀ ਤੇਰੇ। ਹਾਲਾਂਕਿ ਉਸ ਗੁਰੂ ਦੀ ਕਮਾਈ ਨੂੰ ਕੋਈ ਨਹੀਂ ਗਿਣ ਮਿਣ ਸਕਦਾ, ਪੱਟ ਕਹਿ ਕੇ ਗਏ ਨੇ। ਵੈਸੇ ਤਾਂ ਦਾਤੇ ਦੀ ਖੇਡ ਹੈ, ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਆਪਣੇ ਵਿਸ਼ੇ ਵੱਲ ਫਿਰ ਤੁਰਨਾ ਹੈ। ਦੇਖੋ ਉਸ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਰਹਿਮਤਾਂ, ਤਿੰਨ ਗੁਰੂ ਸਾਹਿਬਾਨ ਐਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਜੋਤ ਇੱਕ ਹੈ ਜਿਨ੍ਹਾਂ ਦੇ ਪਿਤਾ ਉਹਨਾਂ ਦੇ ਗੱਦੀ ਬੈਠਣ ਤੋਂ ਪਹਿਲਾਂ ਕੀ ਗੁਰੂ ਘਰ ਆਉਣ ਤੋਂ ਪਹਿਲਾਂ ਚਲਾਣਾ ਕਰ ਗਏ, ਪਰ ਜਦੋਂ ਉਹਨਾਂ ਕਾਲਣਾ ਕਾਲੀ ਦਾਤ ਜੋਤ ਖਸਮ ਹੈ ਵਡਿਆਈ ਖਸਮ ਦੀ ਕਿਰਪਾ ਨਾਲ ਝੋਲੀ ਵਿੱਚ ਪਈ ਗੁਰੂ ਬਣੇ ਤੇ ਤਿੰਨ ਸਤਿਗੁਰੂ ਉਹਨਾਂ ਦੇ ਪਿਤਾ ਦੇ ਨਾਮ ਜੁਗੋ ਜੁਗ ਅਟਲ ਹੋ ਗਏ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਇ, ਪਰ ਤਿੰਨ ਗੁਰੂ ਸਾਹਿਬਾਨ ਖਾਸ ਕਰਕੇ ਇੱਕ ਬਾਬਾ ਲਹਿਣਾ ਸਾਹਿਬ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਏ ਨੇ। ਬਾਬਾ ਫੇਰੂ ਜੀ ਨੂੰ ਕੀ ਪਤਾ ਕਿ ਜਿਹੜਾ ਮੇਰਾ ਪੁੱਤਰ ਲਹਿਣਾ ਮੇਰੇ ਘਰ ਪੈਦਾ ਹੋਇਆ ਇਹਦੇ ਕਰਕੇ ਇੱਕ ਦਿਨ ਦੁਨੀਆ ਮੇਰੇ ਨਾਮ ਨੂੰ ਨਮਸਕਾਰ ਕਰੇਗੀ। ਦੂਸਰੇ ਨੇ ਧੰਨ ਗੁਰੂ ਅਮਰਦਾਸ ਜੀ ਦੇ ਪਿਤਾ ਬਾਬਾ ਤੇਜਭਾਨ ਜੀ ਚਲਾਣਾ ਕਰ ਗਏ ਨੇ, ਪਰ ਕੀ ਪਤਾ ਜਿਹੜਾ ਮੇਰਾ ਪੁੱਤਰ ਤੀਰਥ ਇਸ਼ਨਾਨੀ ਹੈ ਇਸ ਪੁੱਤਰ ਦੀ ਕਮਾਈ ਕਰਕੇ ਮੇਰੇ ਨਾਂ ਨੂੰ ਵੀ ਸਜਦੇ ਹੋਣਗੇ। ਤੀਸਰੇ ਨੇ ਮੇਰੇ ਧੰਨ ਗੁਰੂ ਰਾਮਦਾਸ, 7 ਸਾਲ ਦੀ ਉਮਰ ਵਿੱਚ ਪਿਤਾ ਜੀ ਚਲਾਣਾ ਕਰ ਗਏ। ਇੱਕ ਘੁੰਗਣੀਆਂ ਵੇਚਣ ਵਾਲੇ ਸਤਿਗੁਰੂ, ਮੈਂ ਸਤਿਗੁਰੂ ਸ਼ਬਦ ਵਰਤਿਆ ਹੈ ਕਿ ਟੋਕਰੀ ਵਿੱਚ ਰੱਖ ਕੇ ਘੁੰਗਣੀਆਂ ਵੇਚਣ ਵਾਲੇ, ਪਿਆਰਿਓ ਕੀ ਪਤਾ ਸੀ ਬਾਬੇ ਖਰਦਾਸ ਨੂੰ ਕਿ ਜਿਹੜਾ ਮੇਰਾ ਪੁੱਤਰ 7 ਸਾਲ ਦੀ ਉਮਰ ਵਿੱਚ ਘੁੰਗਣੀਆਂ ਵੇਚਣ ਤੁਰ ਪਿਆ ਇਸ ਮੇਰੇ ਲਾਲ ਦੀ ਕਮਾਈ ਕਰਕੇ ਮੈਨੇ ਮੈਨੂੰ ਠਾਕੁਰ ਬਣਾ ਦੇਣਾ ਹੈ। ਮੈਂ ਜਿਹੜੀ ਬੇਨਤੀ ਪਿਆ ਕਰਨਾ ਗੁਰਮੁਖੋ, ਪਹਿਲੀ ਅਰਦਾਸ ਧਨ ਪਦਾਰਥਾਂ ਦੀ ਕਰਨੇ ਆ, ਦੂਜੀ ਅਰਦਾਸ ਗੁਰੂ ਦੇ ਚਰਨਾਂ ਵਿੱਚੋਂ ਅੰਦਰ ਨੂੰ ਬਚਾਉਣ ਦੀ ਕਰਨੇ ਆ, ਤੇ ਤੀਜੀ ਅਰਦਾਸ ਕਿਤੇ ਸਤਿਗੁਰੂ ਸਾਹਿਬਾਨ ਦੇ ਜੀਵਨ ਨੂੰ ਪੜੀਏ, ਉਹ ਬਿਰਧ ਹੋ ਕੇ ਵੀ ਕਹਿ ਰਹੇ ਨੇ, ਖੰਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਖੋ ਖੋ ਦਿਆਲ, ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ। ਜਦੋਂ ਨਾਮ ਅੰਦਰ ਕੋਈ ਜਪਦਾ ਹੈ ਫਿਰ ਬੇਬਲਤਾ ਪੈਦਾ ਹੁੰਦੀ ਹੈ ਸਾਈਆਂ, ਨਾਮ ਤਾਂ ਰਸਨਾ ਤੇ ਟਿਕਾ ਦਿੱਤੇ, ਹੁਣ ਇਸ ਤੱਤਾਂ ਦੇ ਸਰੀਰ ਦਾ ਓਹਲਾ ਮੁਕਾ, ਮੇਰੇ ਦੀਦੇ ਤੇਰੇ ਦਰਸ਼ਨਾਂ ਦੀ ਤਾਂਘ ਵਿਚ ਬੈਠੇ। ਉਦੋਂ ਫਿਰ ਅਰਦਾਸ ਕਰਦੇ ਨੇ, ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ, ਖੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਉਦੋਂ ਮਨ ਵਿਚ ਇਹ ਖਿਆਲ ਪਨਪਦਾ ਹੈ ਕਿ ਹੇ ਮੇਰੇ ਦਾਤਾ ਜੀ, ਕਿ ਬਹੁਤ ਜਨਮ ਵਿਚਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਯੋ ਦਰਸ਼ਨ ਦੇਖੇ। ਜਿਸ ਭਾਈ ਸਾਹਿਬ ਭਾਈ ਮਾਨ ਸਿੰਘ ਦੀ ਯਾਦ ਵਿਚ ਅਸੀਂ ਜੁੜੇ ਬੈਠੇ ਹਾਂ, ਗੁਰਮੁਖੋ ਅਖੀਰ ਵਾਲੇ ਮੁਕਾਮ ਤੇ ਪਹੁੰਚ ਗਏ ਨੇ, ਇਕ ਪਾਸੇ ਮੌਤ ਹੈ ਦੂਜੇ ਪਾਸੇ ਨੀਲੇ ਦੇ ਸ਼ਾਹ ਸਵਾਰ ਨੇ ਆਉਣੇ, ਤੇ ਅਰਦਾਸ ਕਰਦਾ ਦਾਤਾ ਮੌਤ ਆਉਣ ਤੋਂ ਪਹਿਲਾਂ ਇਹਨਾਂ ਦੀਦਿਆਂ ਨੂੰ ਆਪਣੇ ਦੀਦਾਰ ਦੀ ਦਾਤ ਦੇ, ਇਹਨਾਂ ਦੀਦਿਆਂ ਨੂੰ ਆਪਣੇ ਦਰਸ਼ਨ ਦੀ ਦਾਤ ਦੇ। ਤੇ ਜਿੱਥੋਂ ਮੈਂ ਅਰਜ਼ ਕਰਨੀ ਚਾਹੁੰਦਾ, ਹਜ਼ੂਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਆਪ ਨੂੰ ਪਤਾ ਹੈ ਕਿ ਉਸ ਆਨੰਦਪੁਰੀ ਨੇ ਸਾਡੀ ਝੋਲੀ ਵਿਚ ਬਹੁਤ ਕੁਛ ਪਾਇਆ ਤੇ ਅੱਜ ਵੀ ਪਾ ਰਹੀ ਹੈ। ਇੱਥੇ ਮੇਰੇ ਕਿਰਪਾਲੂ ਦਾਤਾ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਿਤਨੇਮ ਦੀਆਂ ਅੰਮ੍ਰਿਤ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ, ਇੱਥੇ ਸਾਨੂੰ ਰਹਿਤ ਦ੍ਰਿੜ ਕਰਾਈ ਗਈ, ਇੱਥੇ ਕੁਰੈਤਾਂ ਤੋਂ ਬਚਣ ਵਾਸਤੇ ਦਾਤਾਰ ਜੀ ਨੇ ਸਾਨੂੰ ਹਦਾਇਤ ਕੀਤੀ। ਇਸੇ ਆਨੰਦਪੁਰ ਦੀ ਧਰਤੀ ਤੇ ਤਿੰਨ ਸਾਹਿਬਜ਼ਾਦਿਆਂ ਦਾ ਅਵਤਰਨ ਹੋਇਆ ਹੈ, ਉਹਨਾਂ ਦਾ ਆਗਮਨ ਹੋਇਆ। ਸ਼ਬਦ ਵਰਤ ਲਈਏ, ਅਵਤਰਨ ਸ਼ਬਦ ਮਾੜਾ ਨਹੀਂ, ਹਜ਼ੂਰ ਕਿਰਪਾਲੂ ਜੀ ਦੇ ਤਿੰਨ ਲਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਇਹਨਾਂ ਤੋਂ ਵੱਡੇ ਬਾਬਾ ਜੁਝਾਰ ਸਿੰਘ, ਚੌਥੇ ਜਿਹੜੇ ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਨੇ, ਉਹਨਾਂ ਦੀ ਆਮਦ ਪਹੁੰਚਾ ਸਾਹਿਬ ਦੀ ਧਰਤੀ ਤੇ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਘੇਰੇ ਪਏ ਨੇ। ਗੁਰਮੁਖੋ ਆਪ ਸਭ ਨੂੰ ਗਿਆਤ ਹੈ ਕਿ ਉਸੇ ਧਰਤੀ ਤੇ ਪਾਏ ਹੋਏ ਘੇਰੇ ਨੇ ਅੰਨ ਪਾਣੀ ਰੋਕ ਦਿੱਤਾ ਆਨੰਦਪੁਰ ਦਾ, ਪਰ ਸਿੱਖ ਸਿੱਧਕ ਦੇ ਆਸਰੇ ਜਿੰਦੇ ਰਹੇ, ਭੁੱਖ ਲੱਗਣੀ ਤੇ ਗੁਰੂ ਦੇ ਨਾਮ ਦੇ ਆਸਰੇ ਜਿੰਦੇ ਰਹੇ। ਇਸੇ ਧਰਤੀ ਤੇ ਘਟਨਾ ਵਾਪਰੀ ਸੀ ਕਿ ਦੁਨੀ ਚੰਦ ਵਰਗੇ ਮਸੰਦ ਹਾਥੀ ਦਾ ਮੁਕਾਬਲਾ ਕਰਨ ਦੀ ਥਾਂ ਤੇ ਰਾਤ ਨੂੰ ਇੱਥੋਂ ਦੌੜ ਗਏ। ਇੱਥੇ ਸੱਜਣ ਕਹਿੰਦੇ ਨੇ ਕਿ ਇਹ ਸਿੱਖ ਬੇਦਾਵਾ ਦੇ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ। ਮੈਂ ਆਪ ਜੀ ਦੇ ਸਮਕਸ਼ ਇਤਿਹਾਸ ਦੇ ਦੋਨੋਂ ਪੱਖ ਰੱਖਣੇ ਚਾਹਨਾ, ਇੱਕ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੂਸਰਾ ਰਾਮੇਆਣੇ ਦੀ ਧਰਤੀ। ਹਜ਼ੂਰ ਕਿਰਪਾਲੂ ਜੀ ਦੀ ਮੁਕਤਸਰ ਦੀ ਜੰਗ ਨਾਲ ਇਹ ਦੋਨੋਂ ਘਟਨਾਵਾਂ ਸੰਬੰਧਿਤ ਹਨ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮਜੈਲ ਗਏ ਨੇ, ਕਿੰਨੀ ਕੁ ਗਿਣਤੀ ਵੇ ਸਨ, ਕੇਵਲ 40 ਨਹੀਂ, ਇਹਨਾਂ ਤੋਂ ਵੱਧ ਵੀ ਗਿਣਤੀ ਸੀ, ਛੱਡ ਕੇ ਚਲੇ ਗਏ। ਪਰ ਗੁਰੂ ਕੇ ਸਿੱਖੋ, ਸਿੱਧਕ ਵਾਲੇ, ਭਾਵਨਾ ਵਾਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ, ਅਖੀਰ ਤੇ ਚੁੱਕੀ ਹੋਈ ਕਸਮ, ਖਾਧੇ ਹੋਏ ਨੇਮ, ਖਾਧੀਆਂ ਹੋਈਆਂ ਕਸਮਾਂ ਤੇ ਭਰੋਸਾ ਕਰ। ਮੇਰੇ ਚੋਜੀ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ, ਪਰ ਉਸ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਸਦਾ ਨਹੀਂ ਛੱਡਿਆ। ਇੱਕ ਮੈਂ ਅਰਜ਼ ਕਰਾਂ, ਜਦੋਂ ਆਨੰਦਪੁਰ ਸਾਹਿਬ ਤੋਂ ਤੁਰ ਲੱਗੇ ਤੇ ਗੁਰਬਖਸ਼ ਉਦਾਸੀ ਨੂੰ ਇਹ ਸ਼ਬਦ ਕਹੇ ਸਨ ਕਿ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਪਿਤਾ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਹੈ, ਬਸ ਇੱਥੇ ਦੀਵਾ ਬੱਤੀ ਕਰਦਾ ਹੈ, ਇੱਥੇ ਦੀਵਾ ਬਲਦਾ ਰਹੇ। ਤੇ ਦੀਵੇ ਬਲਣ ਦਾ ਮਤਲਬ ਇਹ ਹੁੰਦਾ ਹੈ ਕਿ ਸਮਝ ਪੈਂਦੀ ਰਹੇ ਇਸ ਘਰ ਦੇ ਵਾਰਸ ਅਜੇ ਜਿੰਦੇ ਨੇ, ਇਸ ਘਰ ਦਾ ਦੀਵਾ ਅਜੇ ਬੁਝਾ ਨਹੀਂ, ਆਪ ਇਸ ਧਰਤੀ ਤੇ ਬੈਠੇ ਹੋ। ਕੇਵਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਐਸੇ ਨੇ ਜਿਨ੍ਹਾਂ ਦੇ ਇੱਕ ਤਨ ਦੇ ਦੋ ਸੰਸਕਾਰ ਪਏ ਹੁੰਦੇ ਨੇ, ਇੱਕ ਦਿੱਲੀ ਦੀ ਧਰਤੀ ਤੇ ਹੁੰਦਾ ਹੈ, ਦੂਸਰਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਇੱਕ ਤਾਂ 11 ਨਵੰਬਰ ਦੀ ਰਾਤ ਨੂੰ ਹੀ 12 ਨਵੰਬਰ ਸਵੇਰੇ ਉਹ ਘਰ ਨੂੰ ਅੱਗ ਪਿਆ ਲਾਉਂਦਾ ਹੈ 1675 ਨੂੰ, ਤੇ ਦੂਜਾ 16 ਨਵੰਬਰ 4-5 ਦਿਨ ਬਾਅਦ ਤੋਂ ਸੀਸ ਦਾ ਸੰਸਕਾਰ ਹੁੰਦਾ ਹੈ। ਗੁਰਬਖਸ਼ ਉਦਾਸੀ ਨੂੰ ਤੁਰਦਿਆਂ ਕਿਹਾ ਕਿ ਪਿਤਾ ਗੁਰੂ ਜੀ ਵਾਲੇ ਅਸਥਾਨ ਤੇ ਸੇਵਾ ਸੰਭਾਲ ਕਰਨੀ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਆਨੰਦਪੁਰੀ ਵੀਰਾਨ, ਹੱਸ ਕੇ ਕਹਿਣ ਲੱਗੇ ਨਹੀਂ ਸਮਾਂ ਆਏਗਾ ਵੀਰਾਨ ਨਹੀਂ, ਇਸ ਦੇ ਘਰ ਘਰ ਦੇ ਵਿੱਚ ਕੇਸਰੀ ਚੁੱਲਣਗੇ, ਨਗਾਰੇ ਵੀ ਵੱਜਣਗੇ, ਮਹੱਲੇ ਵੀ ਨਿਕਲਣਗੇ, ਖੰਡੇ ਬਾਟੇ ਦੇ ਅੰਮ੍ਰਿਤ ਸੰਚਾਰ ਵੀ ਹੋਣਗੇ। ਉਸ ਵੇਲੇ ਕਹਿੰਦੇ ਨੇ ਪੁੱਛਿਆ ਸੱਚੇ ਪਾਤਸ਼ਾਹ ਜਦੋਂ ਦੀਦਿਆਂ ਨੇ ਆਪ ਜੀ ਦੇ ਦਰਸ਼ਨ ਕਰਨੇ ਹੋਣ, ਹੱਸ ਕੇ ਕਹਿਣ ਲੱਗੇ ਬਾਣੀ ਪੜੇਗਾ ਕੇਸਾਂ ਵੱਲ ਝਾਤੀ ਮਾਰ ਲਈ, ਸੱਚ ਜਾਣੀ ਤੇਰੇ ਕੇਸਾਂ ਵਿੱਚੋਂ ਗੁਰੂ ਦਾ ਰੂਪ ਨਜ਼ਰ ਆਏਗਾ। ਹਜ਼ੂਰ ਨੇ ਤਾਂ ਪਰਮਾਤਮਾ ਦੇ ਵੀ ਕੇਸ ਤੇ ਦਸਤਾਰ ਦਾ ਜ਼ਿਕਰ ਕੀਤਾ ਹੈ। آپ پڑھنے سونے نک جن لمبڑے بالا. حضور نے بانی وچ کیا کہن لگے خوب تیری پگری میٹھے تیرے بول دوارکا نگری کائے کے مگو. حضور تے امرت بچنا انسار گربخش اداسی نو اتے چھڑ دیتا پروار نو لے کے چلے. آنا میں خدرانی دی ٹاپ تک ہے کیونکہ اپنی سورت نو گرو گوبند سنگھ جی دے نال لے کے ترو. پیاریو تواڈے کول سورت دی دات ہے کدی اے دی ورتو امرت ویلے کر کے دیکھو. پاویں تسی گرو دی دھرتی تو آنندپور صاحب تو امرتسر تو کئی مائلز دور بیٹھے ہو سینکڑے کلومیٹر دور ہو پر کدی سورت ٹکا کے ہرمندر وچ نمسکار کریا کرو. سورت دی حاضری ہی تاں گرو دی حاضری ہے. سورت نو ٹکا کے کدی گرو دے چرن پکڑ کے دیکھی آپاں آنندپور صاحب دی دھرتی تو کرپالو چلے پروار نال ہے ماتا گجری جی دو محل نال نے چار لال نال نے پانچ پیارے نال نے سرسا ندی نو پار کیتا میرے کلگی والے نے اس پروار نو سرسا نے تین کیسیاں وچ بن دتا. حضور چمکور صاحب چلے گئے چھوٹے لال سرہند نو چلے گئے. گرو کے پیاریو چمکور دی دھرتی نے پروار نو پھر رکھ لیا. دو لال گرو گوبند سنگھ جی دے بابا اجیت سنگھ تے بابا جوجار سنگھ میرے سچی سرکار دے نیتراں دے سامنے شہید ہوئے. پتا نے اپنے پتراں نو شہید ہوندیاں دیکھیا. ادھر شام دا سورج چھپ رہا سی ادھر بابا جوجار سنگھ زمین تے ڈگ دے پے سن تے کلگی والے دی رسنا کہہ رہی سی کہ خاص شہیدی پا گیا جد لال چھٹیرا اکھاں ساویں کھو گیا او بیرا بیرا انگلی لا کے لے گیا اون ویر وڈیرا ہاتھ بن بولے ستگرو واہ پانا تیرا. سون سنگھ جی شیتل ہاتھ بن بولے ستگرو واہ پانا تیرا تیرا تجھ کو سونپتے کیا لاگے میرا حکم رضائی چلنا جو کرے چنگیرا. کہن لگے کھواں تے تو سر سر کرو پرم پرن پال اچیرا پنتھ وسے میں اجڑا من چوک نیرا. کہن لگے واہ واہ گوبند سنگھ واہ تیرا جے. تن گرو گوبند سنگھ چمکور دی گڑی وچ دونا پتراں نو چھڈ کے اگے چلے گئے. میں تاں بینتی کرنی چاہنا گرو کے سکھو اج اپنے کیس تاں ہندے نہیں آپ تاں گرو نیڑے گئے نہیں تے ایس میرے گرو کے لال بھائی ماں سنگھ دی جدوں کوئی گل کردا ہے پہلا اونوں ویلن دے روپ وچ پیش کیتا جاندا ہے. اونوں کدی لچیا شبد ورتن گے کدی لانتا شبد ورتن گے او نہیں سکھا. دو پتر کول شہید نے پر باپو نے اپنے تن دے کمر کسے نل پتراں دے منہ نیو ٹکے پر ماں سنگھ دے چہرے نو تاں اپنے پرنے نل پونج کے سینے نل لا لیا سی. اس بھائی ماں سنگھ لی شبد تو کیویں اپمان جنک برت رکھنا ہے. دونوں پتر کول نے بابا اجیت سنگھ بابا جوجار سنگھ پرجا پرجا رن تتے وچ پے پر اگے چلے گئے میری چوجی پریتم. حضور ماچی واڑے پہنچے نے گنی خان نبی خان دے گھر ٹکے نے ایتھوں پلنگ تے بٹھا میری سچی سرکار نو عالمگیر خیرا تک لے کے گئے نے. ادھر حضور رائے کلے کول پہنچ دے نے تے دوسرے پاسے دونوں لالاں دی شہادت ہو گئی ہے. حضور دے دونوں لال بابا جوراور سنگھ تے بابا فتح سنگھ نیاں وچ چن دتے گئے. پیاریو کہنا بہت سوکھا ہے سنان والے اسی سنا کے چلے جاؤں گے سنن والے تسی سن کے چلو جاؤ گے پر اپنے پانچ سال دے بچے نو کدی نیاں وچ کھلوتا دیکھو او دے تن نو پرت کے اٹاں دے وچ پیڑیا ہویا دیکھو تے رات انہاں دے شریر پہ دیکھو کدی اپنے اندر نو پوچھ کے دیکھیے تے آتما کمب اٹھے آتما ایکو دم چنجوڑی جائے گی. حضور رائے کلے کول گئے نے دونوں پتراں دے آن دی خبر ملی ہے. ایتھے میں ایک عرض کرنا ہونا سنکھے وچ بینتی کر دیاں. حضور دے چرناں وچ اس ویلے تین سکھ سن پیارے بھائی دیا سنگھ پیارے بھائی دھرم سنگھ ستکار یوگ بھائی صاحب بھائی مان سنگھ جی. انہاں سکھاں نے گرو گوبند سنگھ جی دے چہرے نو دیکھا دو پتر پہلا دیکھے نے نیتراں نال دونوں دی شہادت دی خبر کناں نال سن لئی پر کلگی والے چوجی پریتم اج دونوں دی خبر سن کے بھی اس کرتار دے رنگ وچ رنگے رہے. سکھاں دے نیتر تاں چھلکے پر چوجی پریتم دا اندر پانے وچ تے رضا وچ جڑ گیا. حضور نے ایتھوں پھر چل کے ظفر نامہ لکھیا ہے تے او ظفر نامہ جت دی چٹھی ہے تے اس وچ ایک گل بڑے کمال دی کہی اورنگزیب نوں تے شبد لکا کے نہیں سپشت شبد کہے اورنگزیب تو ایماندار نہیں، پنج وقت دا نمازی ضرور ہے پر سچ جانی تینو محمد صاحب تے یقین نہیں، لوگ کہندے نے تو مومن ہے، تو رب بارے کی پہچاننا ہے تینو تا

मेल फीमेल। गुरु ग्रंथ साहिब दी बाणी ने नारी जां नर इहदे लई शब्द मर्द तक नहीं, मर्द केवल होवे भावे इस्त्री जामा होवे, ओदे अंदर भी जो कुछ है वह जबान तो कहे, जो कुछ जबान ते है वह अपने अंदर नूं कमा के दसे, ए मर्दाऊपणे दे चिन्ह ने। जेड़ा जबान विच सच दी गल करे ते अंदर कूड़ दे गड्ढे ढोई जाए, बाबा जी कहिंदे ने असल विचो मर्द है ही। हजूर ने एक शेर कहा, कहन लगे खमू मर्द बायद शवाद सुखन वर, मर्द होवे जेड़ा सुखन का कौल का पक्का होवे, खमू मर्द बायद शवाद सुखन वर, ना शिकमे दिगर दर दहाने दिगर, जिदे ढिड विच कुछ ते मन विच कुछ होवे ओनू मर्द किवें कहा जाएगा। सतगुरु ने जफरनामा लिख के प्यारे भाई दया सिंह ते प्यारे भाई धर्म सिंह नूं भेजिया है, तवज्जो दिओ। चार लाल शहीद हो गए ने, माता गुजरी जी शहादत दा जाम पी गए ने, मजैल पहुंच गए ने अपने घरां विच, क्योंकि आपां इस लड़ी नूं खदराने दी ट्राब तक ले जाना है। मजैल पहुंचे ने, अज चबाल दी धरती ते एक सिख दा चलाना होया है, ओदी मातम पुरशी लई इकट्ठे होए ते आनंदपुर साहिब तो विछड़े होए सिख भी आ पहुंचे, जिहड़े कह के आए कि असीं भुख नहीं जर सकदे ओह भी आ पहुंचे, ते उस मातम पुरशी ते गल चली कि सुनिया सी आनंदपुर साहिब नूं घेरा पै गया, की बनिया है उथे। ते इन्हां विचों चौधरी जिहड़ा सी ओह सी भाग सिंह चुबालिया। भाई मां सिंह ने तां टुट्टी गंढी कह सच जाण्यो, त्रेड़ा पाण वाले दा नाम सी भाग सिंह चुबालिया। इह भी उथे मातम पुरशी ते आए, जदों पुछया गुरु गोबिंद सिंह आनंदपुर साहिब दी धरती ते, कहिंदे ने जिहड़े भावना वाले सन उहनां दे अंदर छलक आए कि आनंदपुर साहिब गुरु गोबिंद सिंह जी ने छड्ड दिता है। दूसरी गल कि गुरु गोबिंद सिंह जी दे दो वड्डे लाल नेत्रां दे सामने शहीद हो गए, छोटियां नूं नीयां भी चिण दिता, बुढ़ी माता शहीद कर दिती। जदों इन्ने शब्द सुने ते जेड़े आनंदपुर साहिब दी धरती नूं छड्ड के आए सन, अंदर बिल कुटिया मना, बाबा फतेह सिंह वर्गे वंगार के चले गए। गुरु गोबिंद सिंह ने ता अपने पुत्र परिवार दा कोई जीव ही ना सांभिया, ते असी कास वास्ते विछड़ के आ गए। मैं अर्ज कीती विछोड़ा दुख है, जितन पता अंदर नूं लगा कि गुरु के लाल शहीद हो गए, अंदर तड़पिया। मन ने कहा की करनी इस तन नूं ढो के लै जा गुरु गोबिंद सिंह दे चरणा विच, ते चरण पकड़ के ओह तो माफी मंग लै, सच्चे पातशाह सानू बेदाहवियां नूं कृपा करके बख्श लै। एक अदीब ने बड़ी सोहनी गल कही, ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਕੋਈ ਧਰਤੀ ਦਾ ਬੰਦਾ ਨਹੀਂ ਲੱਭਦਾ, ਕੋਈ ਅਵਤਾਰ ਨਹੀਂ ਲੱਭਦਾ ਜਿਹਦੇ ਨਾਲ ਮੈਂ ਤੈਨੂੰ ਤਸ਼ਬੀਹ ਦੇ ਦਿਆਂ, ਕਹਿ ਦਿਆਂ ਮੇਰਾ ਗੁਰੂ ਗੋਬਿੰਦ ਸਿੰਘ ਐਸਾ ਹੈ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਇਸ ਕਿਰਪਾਨ ਦੀ ਥਾਂ ਤੇ ਸਾਨੂੰ ਬਚਾਉਣ ਲਈ ਤੂੰ ਪਿਤਾ ਦੀ ਪਸਲੀ ਆਪਣੇ ਢਾਕੇ ਬੰਨੀ ਹੈ, ਹੱਥ ਤੇਰੇ ਵਿਚ ਕੱਲੀ ਢਾਲ ਨਹੀਂ, ਤੂੰ ਢਾਲ ਦੀ ਥਾਂ ਤੇ ਪੁੱਤਰਾਂ ਦੀਆਂ ਖੋਪੜੀਆਂ ਪਕੜੀਆਂ। ਉਹਨੇ ਸ਼ਬਦ ਬੜੇ ਭਾਵ ਪੂਰਤ ਕਹਿ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਓਪਰੀ ਖੈ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਖੈ, ਹੱਥ ਵਿਚ ਢਾਲ ਨਹੀਂ ਪੁੱਤਰ ਦੀ ਖੋਪੜੀ ਹੈ। ਪੁੱਤਰ ਦੀ ਖੋਪੜੀ, ਪਿਤਾ ਦੀ ਪਸਲੀ, ਗੁਰੂ ਕੇ ਸਿੱਖੋ ਇਹੋ ਜਿਹਾ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਦਾ ਸਾਨੀ ਦੁਨੀਆਂ ਵਿਚ ਕਿਤੋਂ ਵੀ ਲੱਭੇਗਾ ਨਹੀਂ। ਹੁਣ ਇਹ ਚਬਾਲ ਦੀ ਧਰਤੀ ਤੋਂ ਤਿਆਰ ਹੋਏ ਨੇ, ਇਨ੍ਹਾਂ ਨਾਲ ਕੁਝ ਨੰਬਰਦਾਰ ਜਿਹੜੀ ਰੂਪਿਆਂ ਨੇ ਰਾਮਿਆਂ ਨੇ ਗੱਲ ਵਾਪਰਦੀ ਹੈ, ਕੁਝ ਚੌਧਰੀ ਚੱਲੇ, ਕੁਝ ਨੰਬਰਦਾਰ ਚੱਲੇ, ਜਿਨ੍ਹਾਂ ਦੀ ਲਾਹੌਰ ਦਰਬਾਰ ਵੀ ਚੱਲਦੀ ਸੀ। ਕਹਿਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਲਾਹ ਦਿਆਂਗੇ, ਕਹਾਂਗੇ ਕਿ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਚੁੱਪ ਕਰਕੇ ਗੁਰੂ ਬਣੇ ਰਹੋ, ਤੁਸੀਂ ਭਜਨ ਬੰਦਗੀ ਕਰੋ ਤੇ ਅਸੀਂ ਤੁਹਾਡੇ ਸਿੱਖ ਬਣੇ ਰਹਿੰਦੇ ਹਾਂ, ਜੇ ਤੁਸੀਂ ਸਾਡੇ ਨਾਲ ਸਹਿਮਤ ਹੋਵੋ ਤੇ ਗੁਰੂ ਗੋਬਿੰਦ ਸਿੰਘ ਅਸੀਂ ਲਾਹੌਰ ਦਰਬਾਰ ਨਾਲ ਗੱਲਬਾਤ ਕਰਕੇ ਤੁਹਾਡੀ ਹਕੂਮਤ ਨਾਲ ਸੁਲਾਹ ਕਰਾ ਦਿੰਦੇ ਹਾਂ। ਹਜ਼ੂਰ ਇਧਰੋਂ ਰਾਏ ਕੱਲੇ ਤੋਂ ਖਦਰਾਣੇ ਦੀ ਢਾਵਲ ਚੱਲੇ ਨੇ, ਤੇ ਮਜੈਲੀਏ ਜਿਤਨੇ ਵੀ ਸਿੱਖ ਨੇ ਇਹ ਕੇਵਲ 40 ਨਹੀਂ ਸੁਣਾਏ, 40 ਮੁਕਤੇ ਸੀ ਸ਼ਬਦ ਵਰਤਨੇ ਆ, ਇਤਿਹਾਸ ਦੀਆਂ ਪਰਤਾਂ ਨੂੰ ਲੁਕਾਈਏ ਨਾ। ਪਹਿਲੇ ਮੁਕਤੇ ਉਹ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ, ਉਹ ਪੰਜ ਸਿੱਖ ਨੇ, ਉਹਨਾਂ ਲਈ ਸ਼ਬਦ ਮੁਕਤੇ ਵੇ। ਦੂਸਰੇ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਵੀ ਸ਼ਹਾਦਤ ਦਾ ਜਾਮ ਪੀਤਾ ਸੀ, ਉਹਨਾਂ ਵੱਲ ਵੀ ਇਸ਼ਾਰਾ ਮੁਕਤਿਆਂ ਦਾ, ਕਿਉਂਕਿ ਸਾਹਿਬ ਨੇ ਕਿਹਾ ਵੀ ਇਹ ਗੁਰਸਨਾ ਚੇ ਕਾਰੇ ਕੋ ਨਦ ਚੇ ਹਲਨਾਰ ਕੇ 10 ਲੱਖ ਬਰਾਇਦ ਬਰੋ ਬੇਖਬਰ, 40 ਸ਼ਬਦ ਉਹਨਾਂ ਲਈ ਵਰਤਿਆ ਗਏ। ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਆਪਾਂ ਚੇਤੇ ਕਰਨੇ ਆ, ਉਹ ਖਦਰਾਣੀ ਦੀ ਢਾਬ ਤੇ 40 ਗੁਰੂ ਕੇ ਲਾਲ ਮਜੈਲੀਏ।

0: سکھ نے جنہاں نے شہادت دا جام پیتا ہے. ہن تے کئی واری پرشن اٹھدا ہے کہ اسی 40 کیڑیاں نو چیتا کرنے ہیں ارداس وچ. تے ڈاکٹر نیکی صاحب نے بڑی سونی گل لکھی, وہ کہندے آ جے تینوں 5 چیتے ہوندے نے تے چیتے رکھ وہ بھی مکت نے, جے چمکور والیاں نو چیتے کرنا ہے تے وہ بھی مکت نے. پیاریا تو دبدا وچ نہ پاؤ, جے تینوں مکت سر وچ بھائی ماں سنگھ چیتے ہوندا ہے تو گرو کے چرن پکڑ لے وہ بھی مکت نے دبدا نہیں. حضور کرپالو خدرانے دی ٹب نو گئے, اے مجھلیے سکھ جڑے نے کرپالو دتار جی نو آ کے رامے آلے دے نیڑے ملے, ایتھے حضور گرو گوبند سنگھ جی نو ملے چرن پکڑے. جنہاں نو پتا سی اندروں نے کردے نے پریم کردے نے حضور دے چرناں وچ متھا ٹیکیا, بیراگ وچ آ کے چرن توتے. پاگ سنگھ چبھالیاں کچھ نمبردار تے چودھری آئے, انہاں نے پہلا شبد کیا کہ گرو گوبند سنگھ جی سچے پادشاہ اسی تیرے سکھ ہاں. پہلا شبد یہ سی تسی ساڈے گرو ہو, اسی تہانوں ایک صلاح دین آئے ہاں. حضور نے شبد سی صلاح دین آئے ہاں, داتار بالکل خاموش نے. کہن لگے دسو ساڈی صلاح اے وے کہ دیکھو 4 لال شہید ہو گئے نے, پتا شہید ہو گیا ہے, ماتا شہید کر دتی گئی, تسی ساڈی ایک صلاح منو, آپ جی لڑائی والا پک چھڑ دیو, تسی گرو بن کے سنگھاسن تے بیٹھو, اسی سکھ بن کے تواڈے چرناں وچ متھے ٹیکنے ہاں, تسی گرو بن کے سانو اپدیش دیو, اسی سکھ بن کے تواڈے تو اپدیش نو کمانے خاں. میرے کرپال داتا جی نو کہن لگے جے تسی کہو تاں لاہور دربار نال اسی گل بات کیتی ہے, تواڈی حکومت نال سلح ہو سکدی ہے. حضور نے کیا کچھ خور کہن لگے بس یہی کہن آیا. داتار نے شروعات کیتی, کہن لگے پہلا دسو تسی سکھ بن کے آئے ہو کہ مینو سمجھان واسطے استاد بن کے آئے ہو. دیکھو شبد حقیقت وچ اے تو ساری کہانی شروع ہوندی ہے خدرانی دے ٹاپ دی. تسی سکھ بن کے آئے ہو جاں تسی استاد بن کے سمجھان آئے ہو, کیونکہ اج اسی پھر صلاح دینے ہاں کہ گرو گوبند سنگھ جے تسی امرت دی گل نہ کر دے ساری دنیا سکھ ہونی سی. پیارے ہو کیول ساڈی صلاح دے شبد چینج ہو گئے نے, اج بھی سیانے بن کے یتن کرنے ہاں کہ صلاح دینے ہاں کہ جے تسی آ ککاراں دی گل نہ کر دے تے ساری دنیا سکھ ہوندی نہیں. او گرو کے لال سکھی دا ارتھ صلاح دینا نہیں, سکھی دا ارتھ ہے گرو دے حکم نو زندگی وچ کما لینا. صلاح دینا کیول سکھی نہیں, کہن لگے تسی صلاح دین آئے ہو کہ استاد بن کے اپنا حکم سنان آئے ہو. دوسری گل کہی کہندے نے جے سکھ بن کے آئے ہو تانوں پتا ہے سکھ دا فرض کی ہے. میرے داتار نے نال بچن پڑھ کے سنا دیتے کہ گر کے گرہ سیوک جو رہے, سکھ دی پربھاشا ہے گر کے گرہ سیوک جو رہے, گر کی آگیا من میں سہے, آپس کو کر کچھ نہ جناوے, ہر ہر نام ہردے ست دھیاوے, سلاح نہیں دیندا من بیچے ستگر کے پاس, تے سیوک کے کارج راس. پھر کہن لگے سلاح دی تھا سیوا کرت ہوئے نے کامی, تس کو ہوت پراپت سوامی. جے سکھ بن کے آئے ہو تے تسی بانی پڑھن والے ہو تانوں اے پتا نہیں. حضور دا اتر سی کہ خستی سر جو انکش ہے, سکھ بن والا ترک نہیں کردا, ہستی سر جو انکش ہے, ایرن جو سر دے من تن آگے راک کے او بھی سیو کرے. جے سکھ بن کے آئے ہو سو سکھ سکھا بند پہ پائی, جے گر کے پانے وچاوے اپنے پانے جو چلے پائی, وچھڑ چوٹا کھاوے. جے سکھ بن کے تسی آئے ہو تے پھر ایک گل چیتے رکھو, ات مارگ چلے پائی اڑے, صلاح نہیں گر کہے سو کار کمائے جیو, تے آگے من کی متڑی وے سارے دوجا پاؤ جیو. کہن لگے اگلا بچن سی, تسی کہندے ہو ساڈی لاہور دربار نال بڑی بانی ہے, اج تسی مینوں سمجھان آئے ہو, جدن 40 بھکھے پانے سکھا نوں چمکور گھیر کے ختم کرنا چاہندے نے, نیترا سامنے میرے پتر پرجا پرجا ہوئے, ادن تہاڈی حکومت نال نہیں سی بنی. کہن لگے سرحد دی نیند نوں تکو تے اپنے سینے تے ہاتھ رکھ کے دیکھو سلاواں دین والیو, میرے لالا نوں نیاں وچ چن دتا گیا, ادن تسی حکومت تک پہنچ نہ کر سکے. حضور نے کیا تہاڈی مرضی ہے, رہو جا نہ رہو. اوتھے رتن سنگھ پنگو نے شبد کہنے, کیا گرو ارجن دریائے نہیں بوڑیا, کی تن گرو ارجن دیو نوں دریا وچ شہید نہیں کیتا گیا, تتی توی تے بٹھا کے بعد وچ دریا دے سپرد کیتا گیا. ਕੀ ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕੀ ਤੇਗ ਬਹਾਦਰ ਗੁਰੂ ਜੀ ਦਾ ਸਿਰ ਧਰ ਤੋਂ ਅਲਹਿਦਾ ਨਹੀਂ ਕੀਤਾ ਚੌਧਰੀਓ? ਕਹਿਣ ਲੱਗੇ ਅਗਲਾ ਸ਼ਬਦ ਸੀ ਕਿ ਮੇਰੇ ਬੱਚਿਆਂ ਨੂੰ ਉਹਨਾਂ ਨੇ ਕੋਹ ਕੇ ਸ਼ਹੀਦ ਨਹੀਂ ਕੀਤਾ? ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕਿਆ ਸ਼ੀਰ ਕੋਰ ਨਹੀਂ ਕਹਾਏ? ਕੀ ਬੱਚੇ ਤੈ ਨਹੀਂ ਮਰਵਾਏ? ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਤੁਸੀਂ ਸਲਾਹ ਦੇਣ ਆ ਗਏ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਟਿਕ ਕੇ ਬੈਠ ਜਾਓ, ਤੁਸੀਂ ਗੁਰੂ ਬਣ ਜਾਓ, ਅਸੀਂ ਤੁਹਾਡੇ ਸਿੱਖ ਬਣਨੇ ਆ। ਮੇਰੇ ਹਜ਼ੂਰ ਨੇ ਕਿਹਾ ਨਹੀਂ, ਮੈਨੂੰ ਇਹੋ ਜਿਹੀਆਂ ਸਲਾਹਾਂ ਦੀ ਜ਼ਰੂਰਤ ਨਹੀਂ। ਅੱਗੋਂ ਫਿਰ ਭਾਗ ਸਿੰਘ ਚੁਬਾਲੀਆ ਬੋਲਿਆ ਹੈ, ਕਹਿਣ ਲੱਗਾ ਜੇ ਇਸ ਤਰ੍ਹਾਂ ਰਹਿਣਾ ਹੈ ਫਿਰ ਸਾਡੇ ਤੋਂ ਸਿੱਖੀ ਨਹੀਂ ਕਮਾਈ ਜਾਣੀ। ਗੁਰਮੁਖੋ ਇੱਥੇ ਫਿਰ ਦੂਸਰੇ ਸ਼ਬਦ ਵਰਦੇ ਨੇ, ਬੇਦਾਵਾ ਲਿਖਣ ਦੀ ਗੱਲ ਇੱਥੇ ਚੱਲਦੀ ਹੈ। ਹਜ਼ੂਰ ਕਹਿੰਦੇ ਨੇ ਜੇ ਨਹੀਂ ਰਹਿਣਾ ਤੇ ਪਕੜੋ ਕਾਗਜ਼ ਲਿਖ ਕੇ ਦੇ ਜਾਓ ਕਿ ਸਾਡਾ ਅੱਜ ਤੋਂ ਬਾਅਦ ਗੁਰੂ ਨਾਲ ਕੋਈ ਵਾਸਤਾ ਨਹੀਂ। ਪਿਆਰਿਓ ਚਬਾਲ ਤੋਂ ਕੇਵਲ ਮਨਮੁਖਤਾ ਹੀ ਲੈਣ ਵਾਸਤੇ ਨਹੀਂ ਸੰਸਾਰੇ ਚੱਲੇ। ਭਾਈ ਮਾਨ ਸਿੰਘ ਵਰਗੇ, ਬੀਬੀ ਭਾਗੋ ਵਰਗੇ ਜਿਹੜੇ ਗੁਰੂ ਕੇ ਲਾਲ ਸ਼ਹੀਦ ਹੋਏ ਨੇ, ਅਕਸਰ ਤੁਸੀਂ ਦੇਖੋਗੇ ਚੌਧਰੀ ਕਈ ਵਾਰੀ ਕੁਝ ਘਰੋਂ ਕਹਿ ਕੇ ਕੁਝ ਜਾਂਦੇ ਨੇ ਤੇ ਜਦੋਂ ਕਿਤੇ ਜਾ ਕੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਉਦੋਂ ਉਹਨਾਂ ਦੇ ਇਰਾਦੇ ਕੁਝ ਹੋਰ ਨਿਕਲਦੇ। ਉੱਥੇ ਘਰੋਂ ਤਾਂ ਆ ਕੇ ਆਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਸੀਂ ਤੁਰਾਂਗੇ। ਇੱਥੇ ਚੌਧਰੀਆਂ ਨੇ ਫਿਰ ਲਿਖ ਕੇ ਦੇ ਦਿੱਤਾ ਕਾਗਜ਼ ਦੇ ਟੁਕੜੇ ਤੇ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨੇ। ਇਸ ਗੱਲ ਨੂੰ ਕਦੀ ਭੁੱਲਿਓ ਨਾ। ਮੈਂ ਅੱਗੇ ਅਰਜ਼ ਕਰਨੀ ਚਾਹੁੰਦਾ ਵਾਂ, ਜਿਹੜੇ ਵਿਛੜੇ ਸਨ ਆਨੰਦਪੁਰ ਤੋਂ ਉਹ ਗਲਤੀ ਮਾਫੀ ਮੰਗਣਾ ਚਾਹੁੰਦੇ ਨੇ, ਫਿਰ ਲਿਖ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਹਜ਼ੂਰ ਨੇ ਕਿਹਾ ਜੀ ਸਦਕੇ, ਕਹਿਣਾ ਬਹੁਤ ਸੌਖਾ ਗੁਰੂ ਕੇ ਪਿਆਰਿਓ, ਜਦੋਂ ਪੁੱਤਰਾਂ ਨੂੰ ਸ਼ਹਾਦਤ ਤੋਂ ਬਾਅਦ ਗੁਰੂ ਨੂੰ ਲਿਖ ਕੇ ਕਾਗਜ਼ ਦਿੱਤਾ ਹੋਵੇਗਾ ਜਿਹੜੇ ਭਾਵਨਾ ਵਾਲੇ ਨੇ ਉਹਨਾਂ ਦੇ ਖਿਰਦਿਆਂ ਤੇ ਕੀ ਬੀਤੀ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਆਪਣੇ ਲਾਲ ਸਾਡੀ ਝੋਲੀ ਵਿੱਚ ਪਾਓ ਤੇ ਅਸੀਂ ਹੱਥ ਉੱਤੇ ਹੱਥ ਨਾਲ ਲਿਖ ਕੇ ਦੇ ਦਈਏ। ਹਜ਼ੂਰ ਨੇ ਕਾਗਜ਼ ਦਾ ਟੁਕੜਾ ਲਿਆ। ਇੰਨੀ ਦੇਰ ਨੂੰ ਇੱਥੇ ਬੈਠਿਆਂ ਰਾਮਿਆਂ ਨੇ ਖਬਰ ਆਈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ, ਵਜ਼ੀਰ ਖਾਂ ਆਪ ਜੀ ਦਾ ਪਿੱਛਾ ਕਰਦਾ ਨੇੜੇ ਆ ਗਿਆ ਹੈ। ਗੁਰਮੁਖੋ ਚਬਾਲੀਏ ਮਜੈਲੀਏ ਲਿਖ ਕੇ ਪੈ ਦਿੰਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਲੈ ਨਾਲ ਆਪ ਜੀ ਜਾਨ ਭਾਈ ਤੇ ਅਸਵਾਰ ਹੋਏ। ਇੱਥੇ ਨੀਲਾ ਘੋੜਾ ਨਹੀਂ ਸੀ, ਇੱਥੇ ਘੋੜੇ ਦਾ ਨਾਮ ਸੀ ਜਾਨ ਭਾਈ। ਉਹਦੇ ਤੇ ਅਸਵਾਰ ਹੋ ਕੇ ਚੱਲ ਪਏ ਤੇ ਜਿਹੜੇ ਲਿਖ ਕੇ ਦੇ ਗਏ ਉਹ ਪਿਛਾ ਨੂੰ ਮੁੜੇ, ਹਜ਼ੂਰ ਅਗਾਂ ਚੱਲ ਪਏ। ਇੱਥੇ ਹੀ ਫਿਰ ਭਾਈ ਮਹਾਂ ਸਿੰਘ ਨੇ, ਭਾਈ ਰਾਏ ਸਿੰਘ ਨੇ, ਬੀਬੀ ਭਾਗੋ ਨੇ ਵੰਗਾਰ ਕੇ ਕਿਹਾ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਆਏ ਆ, ਨਾ ਕਿ ਲਿਖ ਕੇ ਦੇਣ ਆਏ ਆ ਕਿ ਗੁਰੂ ਗੋਬਿੰਦ ਸਿੰਘ ਤੇਰੇ ਘਰ ਨਾਲ ਸਾਡਾ ਕੋਈ ਵਾਸਤਾ ਹੀ। ਪਿਆਰਿਓ ਕੁਝ ਕੁ ਲੋਕ ਪਿੱਛਾ ਨੂੰ ਮੁੜ ਗਏ, ਇੱਥੇ ਲਕੀਰ ਖਿੱਚੀ ਗਈ। ਭਾਈ ਮਾਨ ਸਿੰਘ, ਭਾਈ ਰਾਏ ਸਿੰਘ ਨੇ ਲਕੀਰ ਖਿੱਚੀ ਤੇ ਸ਼ਬਦ ਕਹਿ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਿਆਰ ਕਰਦਾ ਹੈ ਉਹ ਲਕੀਰ ਟੱਪ ਕੇ ਆਓ ਤੇ ਨਾਲ ਸ਼ਬਦ ਕਹਿ, ਦੇਖੋ ਭਾਵੇਂ ਕਾਗਜ਼ ਤੇ ਲਿਖ ਕੇ ਦੇ ਗਏ, ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਓਨੀ ਦੇਰ ਤੱਕ ਵਜ਼ੀਰ ਖਾਂ ਨੂੰ ਨਹੀਂ ਪਹੁੰਚਣ ਦੇਣਾ ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਨੇ, ਜਿੰਨੀ ਦੇਰ ਤੱਕ ਸਾਡੇ ਕੋਲ ਸਵਾਸ ਨੇ। ਤੇ ਭਾਈ ਮਾਨ ਸਿੰਘ ਨੇ ਨੇਤਰ ਸੇਜਲ ਕਲ ਕੇ ਕਿਹਾ, ਮੇਰੇ ਗੁਰੂ ਤੇ ਭਰੋਸਾ ਕਰੋ, ਤੁਸੀਂ ਸ਼ਹਾਦਤ ਦਾ ਜਾਮ ਪੀਓਗੇ, ਮੇਰਾ ਗੁਰੂ ਪੱਥਰ ਨਹੀਂ ਤੁਹਾਨੂੰ ਡਿੱਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਹੇਗਾ। ਕੁਛ ਚਲੇ ਗਏ ਭਾਈ ਮਾਨ ਸਿੰਘ, ਮਾਈ ਭਾਗੋ, ਜਿਹੜੇ ਕੁਝ ਭਾਵਨਾ ਵਾਲੇ ਸਿੱਖ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਪਿੱਛੇ ਚੱਲ ਪਏ। ਹੁਣ ਇੱਥੇ ਤਿੰਨ ਕਿੱਸੇ ਹੋ ਗਏ ਨੇ। ਲਿਖ ਕੇ ਦੇਣ ਵਾਲੇ ਵਾਪਸ ਚਲੇ ਗਏ, ਭਾਈ ਮਾਨ ਸਿੰਘ ਦੇ ਸਾਥੀ ਪਿੱਛੇ ਚੱਲ ਪਏ। ਗੁਰੂ ਗੋਬਿੰਦ ਸਿੰਘ ਜੀ ਦੀ ਇਹਨਾਂ ਨਾਲੋਂ ਦੂਰੀ ਪੈ ਚੁੱਕੀ ਸੀ ਕਿਉਂਕਿ ਅਜੇ ਸਲਾਹ ਕਰ ਰਹੇ ਸਨ। ਹਜ਼ੂਰ ਕਾਫੀ ਅੱਗੇ ਨਿਕਲ ਗਏ, ਖਦਰਾਣੇ ਦੀ ਢਾਬ ਆਈ। ਖਦਰਾਣਾ ਅਸਲ ਵਿੱਚ ਇਸ ਇਲਾਕੇ ਦਾ ਮਾਲਕ ਸੀ। ਖਦਰਾਣਾ ਸਤਰਾਣਾ ਇਹ ਭਰਾ ਸਨ। ਖਦਰਾਣੇ ਦੀ ਢਾਬ ਦਾ ਅਰਥ ਹੈ ਵੀ ਇਸ ਢਾਬ ਦੇ ਇਸ ਪਾਣੀ ਦੇ ਉੱਤੇ ਕਬਜ਼ਾ ਭਾਈ ਖਦਰਾਣੇ ਦਾ ਸੀ। ਖਦਰਾਣੇ ਦੀ ਢਾਬ ਪਹੁੰਚੇ ਬਜ਼ੁਰਗ ਸੀ ਇਹਨਾਂ ਦਾ, ਹਜ਼ੂਰ ਕਿਰਪਾਲੂ ਜੀ ਟਿੱਬੀ ਤੇ ਚਲੇ ਗਏ, ਜਿਹੜੇ ਪਿੱਛੇ ਪਿੱਛੇ ਤੁਰੇ ਹੁੰਦੇ ਸਨ, ਜਿਨ੍ਹਾਂ ਦੇ ਕਾਗਜ਼ ਲਪੇਟ ਕੇ ਕਮਰ ਕੱਸੇ ਵਿੱਚ ਪਾਇਆ ਹੈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ। ਉਹ ਹਜ਼ੂਰ ਦੇ ਪਿੱਛੇ ਪਿੱਛੇ ਤੁਰੇ ਹੁੰਦੇ ਨੇ। ਭਾਈ ਮਾਨ ਸਿੰਘ ਨੇ ਕਿਹਾ ਇਸ ਢਾਬ ਉੱਤੇ ਰੁਕ ਜਾਓ। ਝਾੜੀਆਂ ਦੇ ਉੱਪਰ ਉਹਨਾਂ ਨੇ ਆਪਣੀਆਂ ਚਾਦਰਾਂ, ਆਪਣੇ ਕਸ਼ਹਿਰੇ ਤੇ ਬਸਤਰ ਪਾ ਦਿੱਤੇ। ਇਹ ਵੀ ਜੰਗ ਲੜਨ ਦੀ ਇੱਕ ਸਟ੍ਰੈਟਜੀ ਸੀ ਕਿ ਇਹ ਵੀ ਇੱਕ ਜੰਗ ਲੜਨ ਦਾ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਤੇ ਪਤਾ ਲੱਗੇ कि गुरु गोबिंद सिंह साहब सच्चे पातशाह उन्हां दे सिख बड़ी भारी तादाद विच ने, तंबू लगे ने, वजीर खां आया है, फिर एक गुरु के लाल छातियां डाह के लड़े ने। मैं कहना ना कहे ए जगत ए संसार तू ना इन्हां गुरु के लाला नूं निंद, देखो चोजी प्रीतम टब्बी ते बैठे ने ते आप ए थले जूझते पे ने, रण तत्ते ते भी जदों ए वजीर खां दा मुकाबला करदे ने उत्थे खून दी खोली खेडी गई, किसे दा हाथ कटिया, किसे दा पैर कटिया, किसे दे सीने नूं तीर बिन के चला गया, किसे दा सिर उतर गया। तुरकां नूं, हाकमां नूं, मुगलां नूं, सूबे दे सिपाहियां ने इन्हां ने खत्थां पैरां दी पवा दित्ती, शहादत दा जाम पी गए ते अखीर ते जिन्ने शहीद होए इन्हां दी जबान तो यही शब्द सन, हे गुरु गोबिंद सिंह कृपा करी बेदावियां नूं बख्श दे, सानू कृपा करके अपनी गोद विच रख लवी, हजूर तिब्बी ते देख रहे ने। हुण ए नहीं पता नाल दे सिखां नूं ए कौन जेड़े रण तते विच आए ने, हजूर तिब्बी ते खलोते पत्थे चो तीर कढ के तीरां दी वरखा पे करदे ने। वजीर खां दी फौज सारा दिन लड़ी पर चारी गुरु के लाला ने अगे पैर नहीं पट्टन दिता, गुरु गोबिंद सिंह तक ए पहुंचे नहीं। जदो जंग विच हफ गए सिपाही थक गए ते फिर कपूरा उत्थे आया, वो पुछदा है वजीर खां इहदे तों कि सिपाही प्यास नाल व्याकुल ने, अगे कितनी कु दूर पानी कह। कपूरे ने नीति तो काम लिया, कहिंदा अगे जाओगे ते 30 को, पिछे जाओगे ते 10 को। इहदा मतलब सी कि गुरु गोबिंद सिंह वाले पासे ना जाण। प्यारियो वजीर खां पिछा मुड़िया है, उधर सूरज प्या ढलदा है, इधर मेरे चोजी प्रीतम टिब्बी तो थले पे उतरदे ने। गुरु का लाल भाई मां सिंह खून दे नाल लथपथ गए, नाल दे साथी शहीद हो गए ने। आ देख ए गुरु के सिखा, भाई वीर सिंह उन्हां ने ते शब्द कहे ने, कहिंदे ने देख ओ टिब्बी तो नीले दा शाह सवा उतरदा पई, कदी चमकौर दी गढ़ी तो निकले सन पर पुत्र कोल ने, पुत्रां नूं देरों दूरों देख के अकाल दा शुक्र करके चले गए। पता नहीं इन्हां बेदावियां पुत्रां नाल किन्ना कु प्यार सी, एक एक दे सिर नूं अपनी झोली विच रखण वास्ते आए। प्यारियो हजूर थले उतरे ने, एक एक सिख नूं देखिया, हुण इत्थे शब्द की वरते ने। मैं एक बेनती करनी चाहना, गुरु के सिखा तू जितना मर्जी दूर चला जाई, जे एक वारी तू गुरु नानक साहब दा हो गया तू कर्मा करके दूर चला जाएगा, पर गुरु नानक दी कृपा तेनू करोड़ा जन्मा तो बाद फिर अपने वल खिचे। सवाल ही नहीं पैदा हुंदा कि गुरु का सिख होवे ते गुरु ओनू भटकंदा। हजूर ने बाणी विच बचन कीते ने कि कम्मा करके विछड़ गए हां कृपा करके मिला लें। बचन सी पढ़ने किरत कर्म के पिछड़े, अपने कर्मा करके लेके दे गए तू साडा गुरु नहीं, पर कर कृपा मेलो राम। इथे मैं एक अर्ज करनी चाहना, भाई साहब ने एक बहुत सोहनी उदाहरण दिती है, कहिंदे ने पानी दरिया किनारियां तक खह के वगदा पिया है, नकानक भरिया दरिया, ते एक पत्थर का टुकड़ा लिया पानी भी सटिया, पत्थर का टुकड़ा पानी विच डुब गया, लोहे का टुकड़ा लिया वह भी पानी विच डुब गया, पर इन्नी देर नू पानी दे दरिया विच टना दे हिसाब नाल भारियां लकड़ा आईया, पानी दरिया उस लकड़ नू डुबदा नहीं। भाई गुरदास नू ते बहुत सोहने प्रश्न किते, कह लगे ए पानी मैनू एक गल की समझ नहीं, क्यों गुरु अपने सीने नाल लांदा है सिख नू? कह लगे तेरे कोल पत्थर आए, पत्थर निक्के जे टुकड़े नू डोब देना, लोहे नू तू डोब देना, इन्नी भारी लकड़ तेरे विच तर के आउंदी तू इहनू क्यों नहीं डोबदा पिया? लकड़ विच भार नहीं, तना दे हिसाब नाल भारियां लकड़ां पानी ते तर रहियां ने, पानी तू लकड़ नू क्यों नहीं डोबदा, लोहे नू पत्थर नू डोब रहा है? ते अगो पानी दा उत्तर सी, लकड़ जितनी मर्जी तू भारी लै आवी मैं इहनू डोबन नहीं देना। पुछया क्यों? कहन लगे मैं इस नू अपनी बूंद बूंद पा के सिंझिया है, वह जिन्हू अपना आप दे के पालिया होवे ओनू मैं कदी डुबन नहीं देंदा। प्यारियो जिन्ना सिखा नू अपने सीने ना ला के गुरु ने सुखमनी पढ़ाई होवे, जिन्ना नू अपने सीने ना ला के अमृत दियां दातां दित्तियां होण, प्यारियो कागज दे टुकड़े ते जो मर्जी लिखिया होवे, जिन्ना नू बूंद बूंद पानी दी दे के सिंझिया मेरे गुरु ने कदी डुबन नहीं दे। भाई साहब देखो कितनी डूंगाई विच गए, पानी कहिंदा मैं तां नहीं डुबण देंदा, आपा दे के मैं सिंझ सिंझ के पालिया है, ओ भलिओ अपने पाले पुत्रां नूं कौन मारदा है कौन डोबदा है, ਉੱਥੇ ਦੂਜਾ ਪ੍ਰਸ਼ਨ ਕਰਦੇ ਨੇ ਭਾਈ ਸਾਹਿਬ, ਕਹਿਣ ਲੱਗੇ ਪਾਣੀ ਜੇ ਇਸੇ ਲੱਕੜ ਨੂੰ ਚੀਰ ਕੇ ਕਸ਼ਤੀ ਬਣਾਈ ਜਾਏ, ਇਸੇ ਲੱਕੜ ਨੂੰ ਚੀਰ ਕੇ ਬੇੜੀ ਬਣਾਈ ਜਾਏ ਤੇ ਇਸ ਬੇੜੀ ਦੇ ਨਾਲ ਲੋਹਾ ਵੀ ਹੁੰਦਾ, ਇਸ ਬੇੜੀ ਦੇ ਵਿੱਚ ਪੱਥਰ ਵੀ ਰੱਖਿਆ ਜਾਂਦਾ, ਜਿਹੜੇ ਕੱਲੇ ਲੋਹੇ ਦੇ ਇੱਕ ਕਿੱਲ ਨੂੰ ਤੂੰ ਤਰਨ ਨਹੀਂ ਦਿੰਦਾ, ਪਰ ਪਤਾ ਨਹੀਂ ਕਸ਼ਤੀ ਨਾਲ ਹਜ਼ਾਰਾਂ ਕਿੱਲ ਜੁੜੇ ਨੇ, ਕਿੰਨੇ ਕੁਇੰਟਲ ਲੋਹਾ ਵਿੱਚ ਪਿਆ ਪੱਥਰ ਪੈ, ਤੂੰ ਫਿਰ ਪੱਥਰ ਤੇ ਲੋਹੇ ਨੂੰ ਕਿਉਂ ਤਾਰਨਾ ਹੈ? ਤੇ ਅੱਗੋਂ ਪਾਣੀ ਦਾ ਉੱਤਰ ਸੀ, ਇਕੱਲਾ ਲੋਹਾ ਤੇ ਪੱਥਰ ਆਵੇ ਜ਼ਰੂਰ ਡੁੱਬੇਗਾ, ਪਰ ਜਿਹੜਾ ਮੇਰੇ ਪਾਲੇ ਦੀ ਸੰਗਤ ਕਰਨ ਲੱਗ ਪਿਆ ਮੈਂ ਉਹਨੂੰ ਵੀ ਡੁੱਬਣ ਨਹੀਂ ਦੇਣਾ। ਭਾਈ ਮਹਾਂ ਸਿੰਘ ਮੇਰਾ ਪਾਲਿਆ ਹੈ, ਮੇਰੇ ਪਾਲੇ ਦੀ ਸੰਗਤ ਭਾਵੇਂ ਚੌਧਰੀਆਂ ਨੇ ਕੀਤੀ, ਜੇ ਮੇਰਾ ਪਾਲਿਆ ਕਹਿ ਦੇਗਾ ਨਾ ਮੇਰੇ ਕਰਕੇ ਬਚਦੇ, ਸੱਚ ਜਾਣੀ ਇਕੱਲਾ ਲੋਹਾ ਆਵੇ ਤੇ ਜ਼ਰੂਰ ਡੁੱਬਾਂਗਾ, ਮੇਰੇ ਪਾਲੇ ਦੇ ਨਾਲ ਤੁਰਨ ਵਾਲਿਆਂ ਨੂੰ ਵੀ ਕਦੀ ਨਹੀਂ ਮੈਂ ਡੁੱਬਣ ਦੇਣਾ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗੇ ਪਾਣੀ ਤੈਨੂੰ ਪਤਾ ਹੈ ਇਸ ਲੱਕੜ ਵਿੱਚ ਅੱਗ ਹੈ, ਇਹ ਪੂਰੀ ਦੀ ਪੂਰੀ ਅੱਗ ਨਾਲ ਭਰੀ ਪਈ ਏ, ਤੇ ਅੱਗ ਤੇਰਾ ਵਿਰੋਧੀ ਤੱਤ ਹੈ, ਪਾਣੀ ਦਾ ਵਿਰੋਧੀ ਹੈ ਤੱਤ ਅੱਗ, ਕੀ ਤੈਨੂੰ ਪਤਾ ਨਹੀਂ ਲੱਕੜ ਪੂਰੀ ਅੱਗ ਨਾਲ ਭਰੀ ਹੈ, ਤੂੰ ਆਪਣੇ ਵਿਰੋਧੀ ਨੂੰ ਵੇਖ ਕੇ ਵੀ ਤਾਰੇਗਾ? ਅੱਗੋ ਪਾਣੀ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜਿਸ ਦਿਨ ਮੈਂ ਸਿੰਜਦਾ ਪਿਆ ਸਾਂ ਇਹਦੇ ਵਿੱਚ ਇਹ ਵਿਰੋਧੀ ਤੱਤ ਪੈਦਾ ਹੋ ਗਿਆ, ਪਰ ਚੇਤੇ ਰੱਖੀ ਭਾਵੇਂ ਪੂਰੀ ਲੱਕੜ ਅੱਗ ਨਾਲ ਭਰੀ ਏ ਮੈਂ ਇਹਦੀ ਅੱਗ ਨਹੀਂ ਦੇਖਦਾ, ਮੈਂ ਆਪਣਾ ਬਿਰਦ ਦੇਖਣਾ, ਮੈਂ ਤਾਂ ਵੀ ਪਰਦੇ ਪਾ ਕੇ ਇਹਨੂੰ ਪਾਰ ਜ਼ਰੂਰ ਕਰਾਂ। ਹੁਣ ਧਿਆਨ ਦਿਆ ਜੇ ਪਿਆਰਿਓ, ਖਿੰਨ ਖਿੰਨ ਵਿੱਚ ਖੌਮੇ ਹੁੰਕਾਰੇ ਮਾਰ ਦੀਏ, ਗੁਰੂ ਤੇ ਖੌਮੇ ਦਾ ਸੁਮੇਲ ਕਿੱਥੇ? ਜੇ ਪਾਣੀ ਦਾ ਤੇ ਅੱਗ ਦਾ ਸੁਮੇਲ ਨਹੀਂ, ਮੈਂ ਤੇ ਤੂੰ ਦਾ ਸੁਮੇਲ ਕਿੱਥੇ? ਨਾਮ ਤੇ ਮਾਨ ਦਾ ਸੁਮੇਲ ਕਿੱਥੇ? ਹਮ ਤੇ ਤੁਮ ਦਾ ਸੁਮੇਲ ਕਿੱਥੇ? ਨਹੀਂ, ਗੁਰੂ ਬਖਸ਼ਿੰਦ ਹੈ, ਜੇ ਲੱਕੜ ਵਿੱਚ ਪਈ ਕੋਈ ਅੱਗ ਨੂੰ ਦੇਖ ਕੇ ਪਾਣੀ ਪਰਦੇ ਪਾ ਕੇ ਤਾਰ ਦਿੰਦਾ ਹੈ, ਸਿੱਖਾਂ ਤੂੰ ਭਾਵਨਾ ਨਾਲ ਆਈ, ਜੇ ਗੁਰੂ ਨੇ ਤੈਨੂੰ ਪਾਲਿਆ ਤੇਰੇ ਔਗਣਾ ਤੇ ਪਰਦੇ ਪਾ ਕੇ ਵੀ ਤੈਨੂੰ ਤਾਰੇ। ਭਾਈ ਗੁਰਦਾਸ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਤਾਂ ਚਲੋ ਠੀਕ ਏ, ਤੂੰ ਆਪਣੇ ਪਾਲੇ ਨੂੰ ਤਾਰਨਾ ਹੈ ਪਾਣੀ, ਤੂੰ ਆਪਣੇ ਪਾਲੇ ਹੋਏ ਦੀ ਸੰਗਤ ਕਰਨ ਵਾਲੇ ਵੀ ਤਾਰ ਦੇਣਾ, ਤੂੰ ਆਪਣੇ ਪਾਲੇ ਦੇ ਵਿੱਚ ਪਈ ਕੋਈ ਅੱਗ ਨੂੰ ਵੀ ਪਰਦੇ ਪਾ ਕੇ ਢੱਕ ਦੇਣਾ, ਪਰ ਮੈਨੂੰ ਇੱਕ ਗੱਲ ਦੱਸ, ਚੰਦਨ ਨੂੰ ਕਿਉਂ ਡੋਬਣਾ ਹੈ? ਕਿਉਂਕਿ ਲੱਕੜ ਦੇ ਵਪਾਰੀਆਂ ਨੂੰ ਪਤਾ ਹੈ ਜਦੋਂ ਚੰਦਨ ਖਰੀਦਣ ਜਾਂਦੇ ਨੇ ਤੇ ਉਸ ਚੰਦਨ ਦੇ ਟੁਕੜੇ ਨੂੰ ਪਾਣੀ ਵਿੱਚ ਪਾ ਕੇ ਦੇਖਿਆ ਜਾਂਦਾ, ਜੇ ਲੱਕੜ ਡੁੱਬ ਜਾਏ ਤੇ ਲੱਕੜ ਅਸਲੀ, ਜੇ ਚੰਦਨ ਤਰ ਜਾਏ ਤੇ ਉਸ ਚੰਦਨ ਤੇ ਉਂਗਲ ਉਠਾਈ ਜਾਂਦੀ ਏ ਇਹ ਅਸਲੀ ਚੰਦਨ ਨਹੀਂ, ਕਿਉਂਕਿ ਅਸਲੀ ਅਗਰ ਜੋ ਹੈ ਚੰਦਨ ਉਹ ਪਾਣੀ ਵਿੱਚ ਡੁੱਬਦਾ ਹੈ। ਕਹਿਣ ਲੱਗੇ ਜੇ ਆਪਣੇ ਪਾਲਿਆਂ ਨੂੰ ਤਾਰਨਾ ਤੇ ਚੰਦਨ ਨੂੰ ਕਿਉਂ ਡੋਬਣਾ? ਕਹਿਣ ਲੱਗੇ ਚੰਦਨ ਵੀ ਮੈਂ ਪਾਲਿਆ, ਜੇ ਮੈਂ ਡੋਬਾਂ ਨਾ ਮੇਰੇ ਪਾਲੇ ਤੇ ਲੋਕ ਉਂਗਲ ਚੁੱਕਣਗੇ, ਬਾਜ਼ਾਰ ਵਿੱਚ ਇਹਦੀ ਲੋਕ ਬਦਨਾਮੀ ਕਰਨਗੇ, ਮੈਂ ਡੋਬਦਾ ਇਸ ਕਰਕੇ ਨਹੀਂ ਕਿ ਇਹਨੂੰ ਮਾਰਨਾ ਚਾਹੁੰਦਾ, ਮੈਂ ਡੋਬਣਾ ਚਾਹੁੰਦਾ ਮੇਰੇ ਪਿਆਰੇ ਦੀ ਬਾਜ਼ਾਰ ਵੀ ਜਾ ਕੇ ਕੀਮਤ ਪੈ ਜਾਏ। ਕਹਿੰਦੇ ਨੇ ਜਦੋਂ ਮੇਰਾ ਸਿੱਖ ਸਿਦਕ ਕਮਾਉਂਦਾ ਹੈ ਨਾ, ਲੋਕਾਂ ਦੀ ਨਜ਼ਰ ਵਿੱਚ ਡੁੱਬਦਾ ਹੈ, ਜਿਹਦੀ ਖੋਪੜੀ ਉਤਰ ਗਈ, ਜਿਹਦਾ ਸੀਸ ਚੀਰ ਦਿੱਤਾ ਗਿਆ, ਕਹਿਣ ਲੱਗੇ ਨਹੀਂ ਡੁੱਬਦਾ ਹੋਏ, ਅਸਲ ਵਿੱਚ ਇਸ ਕਰਕੇ ਭਾਣੇ ਵਾਪਰਦੇ ਨੇ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਇਹਦੇ ਕੋਲ ਕਿੰਨੀ ਕੁ ਸ਼ੁੱਧਤਾ, ਕਿੰਨਾ ਕੁ ਅੰਦਰੋਂ ਟਿਕਿਆ ਹੈ। ਭਾਈ ਗੁਰਦਾਸ ਨੇ ਬਚਨ ਕਹੇ, ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਲੋਹੈ ਜੜੀਐ ਬੋਏ ਥਾਂ ਭਾਰ ਪਰੈ ਨਾ ਧੱਜੈ। ਨਾਲ ਬਚਨ ਕੀਤਾ, ਅਗਰ ਐ ਡੋਬੈ ਜਾਨ ਕਹਿ ਨਿਰਮੋਲਕ ਧੱਜੈ, ਮਨਾ ਤੂੰ ਛੱਡ ਦੇ ਮਨ ਦੀਆਂ ਚਤੁਰਾਈਆਂ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇਧਰ ਉਧਰ ਝਾਕਣਾ ਛੱਡ ਦੇ, ਤੂੰ ਗੁਰੂ ਦੇ ਮਾਰਗ ਤੇ ਚੱਲ ਪੈ। ਦੇਖੋ ਪਿਆਰਿਓ, ਚੋਜੀ ਪ੍ਰੀਤਮ ਥੱਲੇ ਉਤਰੇ ਨੇ, ਅੱਜ ਆਪਣੀ ਗਲ ਵਾਲਾ ਪਰਨਾ ਲਿਆ ਹੈ, ਪੁੱਤਰ ਦਾ ਚਿਹਰਾ ਨਹੀਂ ਟਕਿਆ, ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪਹਿਚਾਣਦੇ ਪਏ ਨੇ ਤੇ ਸ਼ਬਦ ਵਰਤਨੇ ਸ਼ੁਰੂ ਕੀਤੇ, ਇਹ ਮੇਰਾ 10,000। ਇਹਦਾ ਮਤਲਬ ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਜਿੰਨੇ ਕਦਮ ਕੋਈ ਅੱਗੇ ਹੋ ਕੇ ਲੜਿਆ ਹੈ, ਕੱਲੇ ਕਦਮ ਨਹੀਂ, ਅਸਲ ਵਿੱਚ ਉਸ ਜ਼ਮਾਨੇ ਵਿੱਚ ਇਹ ਖਿਤਾਬ ਹੁੰਦੇ ਸਨ, 10,000, 20,000, 5,000, 30,000, ਨਵਾਬ, ਚੌਧਰੀ, ਜਾਗੀਰਦਾਰ, ਮੇਰੇ ਸੱਚੇ ਪਾਤਸ਼ਾਹ ਉਤਰੇ, ਇੱਕ ਇੱਕ ਸਿੱਖ ਨੂੰ ਦੇਖ ਕੇ ਕਹਿਣ ਲੱਗੇ ਇਹ ਮੇਰਾ 20,000, ਇਹ ਮੇਰਾ 30,000, ਕਿਸੇ ਨੂੰ ਕਿਹਾ ਮੇਰਾ ਮੁਲਤਾਨ ਦਾ ਨਵਾਬ, ਮੇਰਾ ਕਸ਼ਮੀਰ ਦਾ ਹਾਕਮ, ਮੇਰਾ ਦਿੱਲੀ ਦਾ ਸਮਰਾਟ। ਕਹਿੰਦਿਆਂ ਕਹਿੰਦਿਆਂ ਪਿਆਰਿਓ, ਅੱਜ ਚੋਜੀ ਪ੍ਰੀਤਮ ਦੇ ਨੇਤਰ ਛਲਕੇ ਸਨ, ਕਿਉਂਕਿ ਜਦੋਂ ਕੋਈ ਪਰਤ ਕੇ ਘਰ ਆਉਂਦਾ ਹੈ ਨਾ, ਰੁੱਸਿਆ ਹੋਇਆ ਘਰ ਆਵੇ ਤੇ ਸੱਚ ਜਾਣਿਓ ਫਿਰ ਗਿਲੇ ਨਹੀਂ, ਰੁੱਸੇ ਹੋਏ ਘਰ ਆਉਣ ਤੇ ਅੱਖਾਂ ਹੀ ਛਲਕਦੀਆਂ। ਹਜ਼ੂਰ ਤੁਰੇ ਜਾਂਦੇ ਨੇ, ਅੱਜ ਬੈਠਾ ਹੈ ਭਾਈ ਮਹਾਂ ਸਿੰਘ ਜ਼ਮੀਨ ਤੇ ਡਿੱਗਾ, ਚਿਹਰਾ ਖੂਨ ਨਾਲ ਲੱਥ ਪੱਥ ਹੈ, ਸਵਾਸ ਚੱਲਦੇ ਨੇ ਤੇ ਇੱਕ ਅੰਦਰੇ ਅੰਦਰ ਬੇਨਤੀ ਕਰਦਾ ਚੋਜੀ ਪ੍ਰੀਤਮਾ, ਸਵਾਸ ਪੂਰੇ ਖੋਣ ਤੋਂ ਪਹਿਲਾਂ ਇੱਕ ਵਾਰ ਆਪਣੀ ਗੋਦ ਦਾ ਪਿਆਰ ਦੇ ਦੇ, ਇੱਕ ਵਾਰੀ ਤੁਸੀਂ ਸਾਨੂੰ ਵਿਖਾਓ, ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜਾਂ, ਮੈਂ ਆਪਣੇ ਖੂਨ ਨਾਲ ਤੇਰੇ ਚਰਨ ਧੋ ਕੇ ਮਾਫੀ ਮੰਗਾਂਗਾ, ਤੂੰ ਸਾਨੂੰ ਬਖਸ਼ ਦੇ। ਭਾਈ ਵੀਰ ਸਿੰਘ ਲਿਖਦੇ ਨੇ, ਮੌਤ ਤੇ ਗੁਰੂ ਦੋਨਾਂ ਦੀ ਇੰਤਜ਼ਾਰ ਹੈ, ਮੌਤ ਪਹਿਲਾਂ ਆਉਂਦੀ ਏ ਕਿ ਗੁਰੂ ਪਹਿਲਾਂ ਆਉਂਦਾ ਹੈ। ਇੱਕ ਗੱਲ ਬਾਣੀ ਪੜਨ ਵਾਲੇ ਚੇਤੇ ਰੱਖਿਓ, ਸਿੱਖਾਂ ਦੇ ਪਰਨ ਬੜੇ ਅਜੀਬੋ ਗਰੀਬ ਜੇ। ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ ਕਿ ਇਹਦੂ ਚੰਗਾ ਇਸ ਬੇਅਦਬੀ ਨਾਲੋਂ ਚੰਗਾ ਤਾਂ ਮਰ ਜਾਣਾ ਚਾਹੀਦਾ ਹੈ, ਪਰ ਇੱਥੇ 72 ਸਾਲ ਦਾ 75 ਸਾਲ ਦੇ ਕਰੀਬ ਬਾਬਾ ਦੀਪ ਸਿੰਘ ਕਹਿੰਦੇ ਨੇ, ਮੈਂ ਨੀ ਉਨੀ ਦੇਰ ਤੱਕ ਮਰਨਾ ਗੁਰੂ ਰਾਮਦਾਸ ਜਿੰਨੀ ਦੇਰ ਤੱਕ ਤੇਰੇ ਦਰਵਾਜੇ ਵਿੱਚ ਮੈਂ ਸ਼ੀਸ਼ ਨਾ ਪੇਟਾ ਕਰ ਦੇ। ਕਿ ਉਹ ਜੀ ਪਰਨ ਹੈ, ਇੱਥੇ ਖੋਪੜੀ ਉਤਰੀ ਹੈ ਤੇ ਸਿੱਖ ਦੀ ਖੋਪੜੀ ਉਤਰੀ ਖੂਨ ਨਾਲ ਭਿੱਜਾ ਹੈ। ਤੇ ਅੱਗੋਂ ਨਵਾਬ ਨੂੰ ਕਹਿੰਦਾ ਹੈ, ਜ਼ਕਰੀਆ ਖਾਨ, ਮੈਂ ਉਨੀ ਦੇਰ ਤੱਕ ਇੱਥੋਂ ਨਹੀਂ ਜਾਣਾ ਸਰੀਰ ਵਿੱਚੋਂ ਜਿੰਨੀ ਦੇਰ ਤੱਕ ਮੈਂ ਆਪਣੀ ਜੁੱਤੀ ਅੱਗੇ ਲਾ ਕੇ ਤੈਨੂੰ ਨਹੀਂ ਲਿਜਾਂਗਾ। 22 ਦਿਨ ਖੋਪੜੀ ਤੋਂ ਬਿਨਾਂ ਜਿੰਦਾ ਰਿਹਾ ਗੁਰੂ ਕਾ ਲਾਲ, 22 ਦਿਨ। ਅਸੀਂ ਕੇਵਲ ਇੱਕ ਸ਼ਬਦ ਕਹਿ ਕੇ ਕਹਿ ਦਿੰਦੇ ਜਿੰਨਾ ਖੋਪੜੀਆਂ ਉਤਰਵਾਈਆਂ, 22 ਦਿਨ ਖੋਪੜੀ ਤੋਂ ਬਿਨਾਂ। 21 ਦਿਨ ਜ਼ਕਰੀਏ ਦੀ ਮੌਤ ਹੋਈ ਤੇ 22 ਦਿਨ ਭਾਈ ਤਾਰੂ ਸਿੰਘ ਨੇ ਕਿਹਾ, ਇਸ਼ਨਾਨ ਕਰਾਓ, ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਚੱਲਾਂ। ਸਿੱਖ ਦਾ ਪਰਨ ਬੜਾ ਅਜੀਬ ਹੈ, ਇੱਕ ਪਾਸੇ ਮੌਤ, ਦੂਜੇ ਪਾਸੇ ਕਲਗੀ ਵਾਲਾ ਚੋਜੀ ਪ੍ਰੀਤਮ ਖੇ ਦਾਤਾ, ਮੌਤ ਤੋਂ ਪਹਿਲਾਂ ਤੂੰ ਪਹੁੰਚ ਜਾ। ਅੱਜ ਮੇਰੇ ਹਜ਼ੂਰ ਜਾ ਕੋਲ ਪਹੁੰਚੇ, ਦੇਖਿਆ ਚਿਹਰਾ ਸਾਰਾ ਖੂਨ ਨਾਲ ਭਿੱਜਾ ਸੀ, ਦੇੜਾ ਦਾੜਾ ਖੂਨ ਨਾਲ ਭਿੱਜ ਕੇ ਜ਼ਮੀਨ ਦੀ ਮਿੱਟੀ ਰੇਤਾ ਸਾਰੀ ਖੂਨ ਨਾਲ ਜੰਮੀ ਪਈ ਹੈ। ਹਜ਼ੂਰ ਨੇ ਦੇਖਿਆ ਨਬਜ਼ ਚੱਲਦੀ ਪਈ ਹੈ, ਕਿਰਪਾਲੂ ਦਾਤਾਰ ਜੀ ਨੇ ਆਪਣੀ ਗੋਦ ਬਣਾਈ। ਪਿਆਰਿਓ, ਸੀਸ ਭਾਈ ਮਹਾਂ ਸਿੰਘ ਜੀ ਦਾ ਆਪਣੀ ਗੋਦ ਵਿੱਚ ਟਿਕਾ ਲਿਆ, ਨੇਤਰ ਛਲਕੇ ਆਪਣੇ ਪਰਨੇ ਨਾਲ, ਆਪਣੇ ਗਲ ਵਿੱਚ ਪਾਏ ਹੋਏ ਬਸਤਰ ਨਾਲ ਭਾਈ ਸਾਹਿਬ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਪੂੰਝਿਆ, ਉਹਨਾਂ ਦੇ ਦਾੜੇ ਨੂੰ ਸਾਫ ਕੀਤਾ, ਪਹਿਚਾਣ ਕੇ ਕਹਿਣ ਲੱਗੇ, ਮੇਰਾ ਮਹਾਂ ਸਿੰਘ, ਪਿਆਰਿਓ ਕਾਗਜ਼ ਵਿੱਚ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਪਰ ਗੁਰੂ ਦਾ ਅੰਦਰ ਕਹਿ ਰਿਹਾ ਮੇਰਾ ਮਹਾਂ ਸਿੰਘ, ਤੇ ਕੋਲ ਖਲੋਤੇ ਨੇ ਇੱਕ ਬਚਨ ਕਿਹਾ, ਇਹ ਵੈਸੇ ਕਿਸੇ ਕਿਤਾਬ ਵਿੱਚ ਲਿਖਤ ਨਹੀਂ, ਇੱਕ ਕਮਾਈ ਵਾਲੇ ਸੱਜਣ ਨੇ ਬਚਨ ਕਹਿ ਸਨ, ਕੋਈ ਜ਼ਰੂਰੀ ਨਹੀਂ ਜੋ ਲਿਖਤ ਵਿੱਚ ਹੈ ਉਹਨੂੰ ਮੰਨੀਏ, ਮੰਨਣਾ ਚਾਹੀਦਾ ਹੈ, ਪਰ ਜਿਹੜਾ ਸੁਰਤ ਵਿੱਚ ਦਾਤਾ ਘਟਾ ਦਿੰਦਾ ਉਹ ਲਿਖਤਾਂ ਵਿੱਚ ਨਹੀਂ ਜੇ ਹੁੰਦਾ। ਉਹ ਕਰਨੀ ਵਾਲੇ ਕਹਿ ਰਹੇ ਸਨ ਕਿ ਜਦੋਂ ਭਾਈ ਮਹਾਂ ਸਿੰਘ ਜੀ ਨੂੰ ਗੋਦ ਵਿੱਚ ਲਿਆ ਤੇ ਇੱਕ ਇੱਕ ਸਿੱਖ ਨੂੰ ਪਹਿਚਾਣ ਕੇ ਜਦੋਂ ਅਸੀਸਾਂ ਦਿੱਤੀਆਂ, ਕਿਸੇ ਨੇ ਸ਼ਬਦ ਕਿਹਾ, ਸੱਚੇ ਪਾਤਸ਼ਾਹ, ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ ਸਨ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਗੋਦੀ ਵਿੱਚ ਪਿਆ ਹੋਇਆ ਮਹਾਂ ਸਿੰਘ ਅਜੇ ਸੁਰਤ ਨਹੀਂ। ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਕਿਹਾ, ਪਿਆਰਿਓ, ਇੱਕ ਪਾਸਿਓਂ ਟੁੱਟੀ ਸੀ, ਦੂਜੇ ਪਾਸਿਓਂ ਨਹੀਂ। ਇਹ ਸ਼ਬਦ ਨੂੰ ਸਮਝਿਓ। ਕਹਿਣ ਲੱਗੇ, ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ, ਤੋੜ ਕੇ ਚਲੇ ਗਏ, ਟੁੱਟੀ ਵਾਲੇ ਨੇ। ਸਾਹਿਬ ਕਹਿਣ ਲੱਗੇ, ਇੱਕ ਪਾਸਿਓਂ ਟੁੱਟੀ ਸੀ, ਦੂਜੇ ਪਾਸਿਓਂ ਨਹੀਂ। ਕਹਿਣ ਲੱਗੇ, ਇਹਦੇ ਅਰਥ ਕੀ? ਇੱਕ ਪਾਸਿਓਂ ਟੁੱਟੀ, ਦੂਜੇ ਪਾਸਿਓਂ ਨਹੀਂ। ਕਹਿਣ ਲੱਗੇ, ਕਾਗਜ਼ ਉੱਤੇ ਇਹਨਾਂ ਲਿਖ ਕੇ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮੈਂ ਤਾਂ ਨਹੀਂ ਲਿਖ ਕੇ ਦਿੱਤਾ, ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ। ਇੱਕ ਪਾਸਿਓਂ ਟੁੱਟੀ, ਇਹ ਦੋ ਪਾਸਿਓਂ ਨਹੀਂ। ਜੇ ਦਵੱਲੀ ਟੁੱਟ ਜਾਏ ਤੇ ਕਿਤੇ ਥਾਂ ਨਹੀਂ, ਦੱਸੋ ਕਾਗਜ਼ ਵਿੱਚ ਇਹਨਾਂ ਤੇ ਲਿਖਤ ਹੈ, ਮੇਰੀ ਲਿਖਤਾਂ ਵਿੱਚ ਹੈ ਹੀ ਨਹੀਂ। ਇਹ ਮੇਰੇ ਨੇ, ਮੈਂ ਇਹਨਾਂ ਦਾ ਵਾਂ। ਇੰਨੀ ਦੇਰ ਨੂੰ ਭਾਈ ਮਹਾਂ ਸਿੰਘ ਜੀ ਦੇ ਨੇਤਰ ਖੁੱਲੇ, ਨੇਤਰ ਖੁੱਲੇ, ਬੁੱਲ ਫਰਕੇ, ਦੇਖਿਆ ਮੇਰਾ ਚੋਜੀ ਪ੍ਰੀਤਮ ਕਲਗੀ ਵਾਲਾ ਹੱਥ ਜੁੜ ਗਏ, ਕੰਬਦੇ ਹੱਥ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਨਿਕਲਿਆ ਨੀਰ, ਭਾਈ ਮਹਾਂ ਸਿੰਘ ਜੀ ਦੇ ਚਿਹਰੇ ਉੱਤੇ ਦੋ ਤੁਪਕੇ ਪਏ। ਹੁਣ ਇਹਨੂੰ ਪੱਥਰ ਸਮਝ ਕੇ ਨਾ ਪਾਵਣੀਏ। ਪਿਆਰਿਓ, ਜਦੋਂ ਭਾਈ ਮਹਾਂ ਸਿੰਘ ਨੇ ਦੇਖਿਆ ਹਜ਼ੂਰ ਨੂੰ ਕੰਬਦੇ ਹੋਏ ਹੱਥ ਨੇ, ਹਜ਼ੂਰ ਕੁੱਟ ਕੇ ਸੀਨੇ ਨਾਲ ਲਾ ਕੇ, ਮੁੱਖ ਬੁੱਲਾਂ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਕਹਿੰਦੇ ਨੇ, ਮੇਰੇ ਮਹਾਂ ਸਿੰਘ, ਮਹਾਨ ਪੁੱਤਰ, ਤੂੰ ਕੁਛ ਬੋਲ, ਕੀ ਕਹਿਣਾ ਚਾਹੁੰਦਾ ਮੈਨੂੰ? ਉਧਰ ਨੇਤਰ ਸੇਜਲ, ਇੱਥੇ ਭਾਈ ਵੀਰ ਸਿੰਘ ਕਹਿੰਦੇ ਨੇ, ਉਹ ਗੁਰੂ ਕੇ ਸਿੱਖਾ, ਦੇਖ ਜਿਹੜੇ ਬੇਦਾਵਾ ਲਿਖ ਕੇ ਦੇ ਗਏ, ਬੇਦਾਵੇ ਵਾਲਿਆਂ ਨਾਲ ਇੰਨਾ ਕੁ ਪਿਆਰ ਕਰਦਾ ਚੋਜੀ ਪ੍ਰੀਤਮ, ਤੇ ਜਿਹੜੇ ਦਾਵਾ ਕਰਕੇ ਕਹਿੰਦੇ ਨੇ ਤੂੰ ਸਾਡਾ ਗੁਰੂ ਤੇ ਅਸੀਂ ਤੇਰੇ ਸਿੱਖ, ਉਹਨਾਂ ਨੂੰ ਕਿੰਨਾ ਕੁ ਸੀਨੇ ਨਾਲ ਲਾਏਗਾ? ਹਜ਼ੂਰ ਨੇ ਕਿਹਾ, ਮਹਾਂ ਸਿੰਘ, ਨੇਤਰ ਖੋਲੋ, ਕੁਛ ਮੰਗੋ। ਹੱਥ ਜੋੜ ਕੇ ਕਿਹਾ, ਦਾਤਾ, ਉਸ ਮਨਹੂਸ ਕਾਗਜ਼ ਨੂੰ ਪਾੜ ਦੇ, ਟੁੱਟੀ ਗੰਢ ਲੈ, ਅਸੀਂ ਭੁੱਲ ਗਏ ਸਾਂ, ਸਾਨੂੰ ਬਖਸ਼ ਲੈ, ਮੇਰ ਕਰ ਸਾਨੂੰ ਆਪਣਾ ਬਣਾ ਲੈ। ਹਜ਼ੂਰ ਨੇ ਇੱਥੇ ਬਚਨ ਕਹਿ, ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਹਜ਼ੂਰ ਸਿਰ ਤੇ ਹੱਥ ਰੱਖ ਕੇ ਕਹਿੰਦੇ, ਮਾਂ ਸਿੰਘ ਸੂਰਮਿਆਂ ਦਾ ਵਾਸਾ ਕਰਮਖੰਡ ਵਿੱਚ ਹੁੰਦਾ ਹੈ, ਕਰਮਖੰਡ ਵਿੱਚ ਪਹੁੰਚਿਓ ਮੇਰੇ ਲਾਲ, ਕਿਉਂਕਿ ਕਰਮਖੰਡ ਤੋਂ ਅਗਲਾ ਖੰਡ ਹੈ ਸੱਚਖੰਡ। ਆਪ ਨੂੰ ਪਤਾ ਹੋਵੇ ਪੰਜ ਖੰਡਾਂ ਦੀਆਂ ਬਾਕੀ ਤਿੰਨ ਖੰਡਾਂ ਦੀ ਇੱਕ ਇੱਕ ਪੌੜੀ ਹੈ, ਕਰਮਖੰਡ ਤੇ ਸੱਚਖੰਡ ਕੇਵਲ ਇੱਕ ਪੌੜੀ ਵਿੱਚ ਹੈ। ਧਰਮਖੰਡ ਦੀ ਇੱਕ ਪੌੜੀ ਹੈ, ਗਿਆਨਖੰਡ ਦੀ ਵੱਖਰੀ ਪੌੜੀ ਹੈ, ਸ਼ਰਮਖੰਡ ਦੀ ਵੱਖਰੀ ਹੈ, ਪਰ ਕਰਮਖੰਡ ਤੇ ਸੱਚਖੰਡ ਇੱਕੋ ਪੌੜੀ ਵਿੱਚ ਨੇ, ਕਿਉਂਕਿ ਸੱਚਖੰਡ ਨਸੀਬ ਹੀ ਉਹਨਾਂ ਨੂੰ ਹੁੰਦਾ ਜਿਹੜੇ ਕਰਮਖੰਡ ਦੇ ਵਾਸੀ ਹੁੰਦੇ, ਬਖਸ਼ ਦੇ ਪਾਤਰ। ਉੱਥੇ ਦੋ ਪੌੜੀਆਂ ਨਹੀਂ। ਕਹਿਣ ਲੱਗੇ ਭਾਈ ਮਹਾਂ ਸਿੰਘ ਕਿ ਆਪਣੇ ਨੇਤਰ ਖੋਲ, ਤੂੰ ਕਰਮਖੰਡ ਦਾ ਵਾਸੀ ਹੈ ਤੇ ਕਰਮਖੰਡ ਵਿੱਚ ਰਹਿੰਦੇ ਨੇ, ਤਿੱਥੇ ਜੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਜੋਧੇ ਸੂਰ ਮੈਂ ਕਰਮਖੰਡ ਵਿੱਚ ਨੇ, ਦੇਖ ਤੂੰ ਸੱਚਖੰਡ ਵਿੱਚ ਪੈਰ ਪਾ ਮੇਰੇ ਲਾਲ। ਅੱਗੋਂ ਖੱਤ ਜੋੜ ਕੇ ਸ਼ਬਦ ਸਨ, ਦਾਤਾਰ ਸੱਚਖੰਡ ਪੁੱਛਿਆ, ਸੱਚਖੰਡ ਦੇ ਦਰਵਾਜ਼ੇ ਬੰਦ? ਕਹਿਣ ਲੱਗੇ ਦਰਵਾਜ਼ੇ ਤਾਂ ਸੱਚਖੰਡ ਦੇ ਖੁੱਲੇ ਨੇ, ਪਰ ਉੱਤੇ ਲਿਖਿਆ ਹੈ, ਸਾਹਮਣੇ ਇੱਕ ਫੱਟੀ ਲੱਗੀ ਹੈ ਜਿਹਦੇ ਤੇ ਲਿਖਿਆ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਦਰਵਾਜ਼ੇ ਤਾਂ ਬੰਦ ਨਹੀਂ, ਪਰ ਕਿਰਪਾ ਕਰ ਇਸ ਤਖਤੀ ਨੂੰ ਤੋੜ ਦੇ, ਇਸ ਕਾਗਜ਼ ਨੂੰ ਪਾੜ ਦੇ। ਹਜ਼ੂਰ ਕਿਰਪਾਲੂ ਦੇ ਚਰਨਾਂ ਵਿੱਚ ਜੁੜ ਕੇ ਉਸ ਵੇਲੇ ਇੱਕ ਬੇਨਤੀ ਕਹਿ ਰਿਹਾ ਸੀ ਕਿ ਮੇਰੇ ਦਾਤਾ ਜੀ, ਰਾਖ ਲਿਖੋ ਖੰਮ ਤੇ ਵਿਗਰੀ, ਸਾਨੂੰ ਬਚਾ ਲੈ। ਉਸ ਵੇਲੇ ਸ਼ਬਦ ਕਹਿ ਰਹੇ ਸਨ, ਰਾਮਈਆ ਖਾਉ ਬਾਰਕ ਤੇਰਾ, ਕਾਹੇ ਨਾ ਖੰਡਸ਼ ਅਵਗਣ ਮੇਰਾ। ਉਦੋਂ ਸ਼ਬਦ ਕਹਿ ਰਹੇ ਸਨ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ, ਤੁਸੀਂ ਕਿਰਪਾ ਕਰੋ ਸਾਨੂੰ ਬਚਾ ਲਓ। ਹਜ਼ੂਰ ਫਿਰ ਕਹਿੰਦੇ ਨੇ, ਮਹਾਂ ਸਿੰਘ ਹੋਰ ਕੁਛ ਮੰਗ? ਕਹਿਣ ਲੱਗਾ ਕੁਛ ਨਹੀਂ, ਬਸ ਟੁੱਟੀ ਹੋਈ ਗੰਢ ਲਓ। ਅਖੀਰ ਦੀ ਜੋਦੜੀ ਸੀ, ਸੱਚੇ ਬਾਦਸ਼ਾਹ ਸਾਡੀ ਟੁੱਟੀ ਗੰਢ ਲੈ। ਮੇਰੇ ਸਾਹਿਬ ਨੇ ਤਿੰਨ ਸ਼ਬਦ ਕਹਿ, ਮਹਾਂ ਸਿੰਘ ਕਾਗਜ਼ ਬਾਹਰ ਕੱਢਿਆ ਕਰਕੇ ਪੁਰਜਾ ਪੁਰਜਾ ਹਵਾ ਵਿੱਚ ਉਡਾ ਕੇ ਕਹਿਣ ਲੱਗੇ, ਮਹਾਂ ਸਿੰਘ ਟੁੱਟੀ ਸੋ ਨਖੁੱਟੀ, ਦੂਜਾ ਸ਼ਬਦ ਕਿਹਾ ਟੁੱਟੀ ਸੋ ਨਖੁੱਟੀ, ਤੀਜਾ ਸ਼ਬਦ ਫਿਰ ਕਿਹਾ ਕਿ ਟੁੱਟੀ ਸੋ ਨਖੁੱਟੀ। ਅਜੇ ਭਾਈ ਮਹਾਂ ਸਿੰਘ ਸ਼ੁਕਰ ਵਾਸਤੇ ਸ਼ਬਦ ਹੀ ਵਰਦੇ ਪਏ ਸਨ, ਸੱਚੇ ਪਾਤਸ਼ਾਹ ਤੇਰੇ ਚਰਨਾਂ ਤੋਂ ਬਲਿਹਾਰ, ਜਿਨੇ ਪਰਤ ਕੇ ਫਿਰ ਸੀਨੇ ਨਾਲ ਸਾਨੂੰ ਲਾਇਆ, ਤੇ ਕਿਰਪਾਲੂ ਨੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਮਹਾਂ ਸਿੰਘ ਮੇਰੇ ਲਾਲ ਧੰਨ ਸਿੱਖੀ, ਦੂਜਾ ਸ਼ਬਦ ਫਿਰ ਕਿਹਾ ਧੰਨ ਸਿੱਖੀ, ਤੀਜੀ ਵਾਰੀ ਕਿਹਾ ਧੰਨ ਸਿੱਖੀ, ਇਹੋ ਜਿਹਾ ਸੀਨੇ ਨਾਲ ਲਾਇਆ, ਭਾਈ ਮਹਾਂ ਸਿੰਘ ਦਾ ਸਵਾਸ ਹੀ ਗੁਰੂ ਕੇ ਸੀਨੇ ਵਿੱਚ ਚਲਾ ਗਿਆ। ਪਿਆਰਿਓ, ਭਾਈ ਮਹਾਂ ਸਿੰਘ ਜੀ ਦਾ ਅੰਤਲਾ ਸਵਾਸ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਆਇਆ। ਹਜ਼ੂਰ ਨੇ ਗੋਦੀ ਵਿੱਚ ਪਏ ਹੋਏ ਦੇ ਮਸਤਕ ਨੂੰ ਚੁੰਮਿਆ, ਸੀਨੇ ਨਾਲ ਲਾਇਆ। ਇੱਥੇ ਮੈਂ ਇੱਕ ਅਰਜ਼ ਕਰਨਾ ਹੁਣਾ, ਵਾਹਿਗੁਰੂ ਕੇ ਲਾਲ, ਪੁੱਤਰਾਂ ਨੂੰ ਅੰਤਲਾ ਸਮਾਂ ਉਹ ਨਸੀਬ ਨਹੀਂ ਹੋਇਆ। ਪਿਆਰਿਓ, ਪੰਜ ਘਰ ਦੇ ਜੀ ਇੱਕ ਹਫ਼ਤੇ ਵੀ ਚਲੇ ਗਏ, 22 ਦਸੰਬਰ ਤੇ 27 ਦਸੰਬਰ, ਕਿਤਨੇ ਕੁ ਦਿਨ ਬਣਦੇ ਨੇ। ਦੋ ਵੱਡੇ ਸਾਹਿਬਜ਼ਾਦੇ, ਦੋ ਛੋਟੇ ਲਾਲ ਤੇ ਮਾਤਾ ਗੁਜਰੀ ਜੀ, ਪੰਜਾਂ ਵਿੱਚੋਂ ਕਿਸੇ ਨੂੰ ਨਾ ਆਪਣੇ ਹੱਥੀ ਇਸ਼ਨਾਨ ਕਰਾਇਆ, ਨਾ ਆਪਣੇ ਹੱਥੀ ਚਿਖਾ ਚੁਣੀਆਂ, ਨਾ ਆਪਣੇ ਹੱਥੀ ਲਾਂਬੂ ਲਾਇਆ। ਖਬਰਾਂ ਹੀ ਮਿਲੀਆਂ ਕਿ ਗੁਰੂ ਗੋਬਿੰਦ ਸਿੰਘ ਤੁਹਾਡੇ ਲਾਲ ਸ਼ਹੀਦ ਹੋ ਗਏ। ਪਰ ਪਿਆਰਿਓ, ਕੈਸੇ ਭਾਗਾਂ ਵਾਲੇ ਨੇ ਖਦਰਾਣੇ ਦੀ ਢਾਬ ਤੇ ਡਿੱਗੇ ਹੋਏ ਗੁਰੂ ਕੇ ਲਾਲ ਸ਼ਹੀਦ, ਜਿਨ੍ਹਾਂ ਨੂੰ ਚੋਕੇ ਵੀ ਸੀਨੇ ਨਾਲ ਲਾਇਆ, ਆਪਣੇ ਹੱਥੀ ਖਫਣ ਵੀ ਪਾਏ, ਤੇ ਕੇਵਲ ਇਹ ਹੀ ਨਹੀਂ, ਜਦੋਂ ਚਿਖਾ ਚਣੀ ਤੇ ਉਸ ਚਿਖਾ ਨੂੰ ਲਾਂਬੂ ਵੀ ਮੇਰੇ ਕਲਗੀ ਵਾਲੇ ਨੇ ਲਾਇਆ। ਉਹ ਮੁਕਤ ਨੇ, ਇੰਨੀ ਦੇਰ ਨੂੰ ਮਾਈ ਭਾਗੋ ਦੇ ਕੋਲ ਗਏ, ਸਹਿਕਦੀ ਪਈ ਸੀ ਤੇ ਸ਼ਬਦ ਇਹਨੇ ਅਖੀਰ ਤੇ ਕਹਿ, ਸੱਚੇ ਪਾਤਸ਼ਾਹ ਬਖਸ਼ ਦੇ ਭੁੱਲਿਆ ਪੁੱਤਰਾਂ ਨੂੰ, ਬਖਸ਼ ਦੇ ਘਰੋਂ ਦੂਰ ਗਿਆ ਪੁੱਤਰਾਂ ਨੂੰ, ਬਖਸ਼ ਦੇ ਤੇਰੇ ਜਿਹੜੇ ਬੱਚੇ ਚਲੇ ਗਏ। ਹਜ਼ੂਰ ਨੇ ਕਿਹਾ, ਨਹੀਂ, ਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ ਨੇ। ਅਸਲ ਵਿੱਚ ਉਦੋਂ ਬੀਬੀ ਭਾਗੋ ਦੇ ਸ਼ਬਦ ਨਾਲ ਲਿਖਿਆ, ਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ ਨੇ, ਸਦਾ ਲਈ ਮੁਕਤ ਹੋ ਗਏ ਨੇ। ਤੇ ਇਸ ਥਾਂ ਤੇ ਅਸਥਾਨ ਬਣ ਗਿਆ ਮੁਕਤ ਸਰ, ਤੇ ਅੱਜ ਵੀ ਜਦੋਂ ਸਿੱਖ ਉੱਥੇ ਜਾ ਕੇ ਮੱਥਾ ਟੇਕਦਾ ਤੇ ਬੇਨਤੀ ਕਰਦਾ, ਟੁੱਟੀਆਂ ਗੰਢਣ ਵਾਲਿਆ ਕਿਰਪਾ ਕਰ ਸਾਡੀ ਟੁੱਟੀ ਗੰਢ। ਪਿਆਰਿਓ, ਕੇਵਲ ਅਸੀਂ ਮੁਕਤ ਸਰ ਦੀ ਗੱਲ ਕਰਨੇ ਆ, ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਹਾਂ। ਹੋ ਸਕਦਾ ਕਈਆਂ ਨੂੰ ਪਾਏ ਨਾ, ਉਹਨਾਂ ਨੇ ਤਾਂ ਕਾਗਜ਼ ਤੇ ਲਿਖ ਕੇ ਦਿੱਤਾ ਤੇ ਅਖੀਰ ਤੇ ਸੀਨੇ ਤੇ ਫੱਟ ਖਾ ਖਾ ਕੇ ਆਪਣੇ ਖੂਨ ਨਾਲ ਧੋ ਕੇ ਰੱਖ ਦਿੱਤਾ, ਉਹ ਕਾਗਜ਼ੀ ਖੂਨ ਨਾਲ ਧੋ ਦਿੱਤਾ, ਤੇ ਜਿਹੜਾ ਅੱਜ ਆਪਣੇ ਮੂੰਹ ਤੇ ਲਿਖ ਕੇ ਤੁਰਦਾ ਹੈ ਹੋਵੇ ਕਹਾਏ ਸਿੱਖ ਤੇ ਕੇਸ ਕਤਲ ਕਰਕੇ ਕਹਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ, ਪਿਆਰਿਆ ਉਹਨਾਂ ਤੇ ਕਾਗਜ਼ ਤੇ ਲਿਖ ਕੇ ਦਿੱਤਾ ਤੂੰ ਤਾਂ ਮੂੰਹ ਤੇ ਲਿਖ ਕੇ ਚੱਲ ਪਿਆ ਕਿ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ। ਕੇਸਾਂ ਦੀ ਬੇਅਦਬੀ ਕਰਦੇ ਹਾਂ, ਮੇਰੀ ਬੇਨਤੀ ਹੈ ਕੇਵਲ ਇਸ ਕਰਕੇ ਨਹੀਂ, ਤੁਸੀਂ ਮੈਨੂੰ ਬਹੁਤ ਚੰਗਾ ਕਹੋ, ਮੈਂ ਤੁਹਾਨੂੰ ਮਿੱਠੀਆਂ ਗੱਲਾਂ ਸੁਣਾ ਜਾ। ਆਖਰ ਇਤਿਹਾਸ ਤਵਾਰੀਖ ਜ਼ਿੰਦਗੀ ਕਮਾਣ ਵਾਸਤੇ ਹੈ। ਜਦੋਂ ਮਾਂ ਭੈਣੇ ਬੀਬੀਏ ਤੂੰ ਸ਼ੀਸ਼ੇ ਸਾਹਮਣੇ ਖਲੋ ਕੇ ਕੇਸਾਂ ਦੀ ਬੇਅਦਬੀ ਕਰਨੀ ਏ, ਅਸਲ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਲਿਖ ਕੇ ਦੇਣੀ ਪਈ ਏ, ਮੈਂ ਤੇਰੀ ਧੀ ਨਹੀਂ ਤੇ ਤੂੰ ਮੇਰਾ ਗੁਰੂ, ਮੈਂ ਤੇਰੀ ਬੱਚੀ ਨਹੀਂ ਤੂੰ ਮੇਰਾ ਬਾਪ ਨਹੀਂ। ਜਦੋਂ ਤੈਨੂੰ ਰੱਬ ਨੇ ਇੰਨਾ ਧਨ ਪਦਾਰਥ ਦਿੱਤਾ, ਸ਼ਾਮ ਨੂੰ ਦਾਰੂ ਦੀ ਬੋਤਲ ਖੋਲ ਕੇ ਡਕਾ ਡਕ ਕਰਕੇ ਦਾਰੂ ਪੀਣਾ, ਸੱਚ ਜਾਣੀ ਤੂੰ ਰੋਜ਼ ਲਿਖ ਕੇ ਦੇਣਾ ਕਿ ਗੁਰੂ ਗੋਬਿੰਦ ਸਿੰਘ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ ਨਹੀਂ। ਅੱਜ ਜੁੜ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ, ਤੈਨੂੰ ਸੀਨੇ ਵਿੱਚ ਤੀਰ ਖਾਣ ਲਈ ਨਹੀਂ ਕਹਿੰਦੇ, ਤੈਨੂੰ ਪੁਰਜਾ ਪੁਰਜਾ ਕੱਟ ਕੇ ਮਰਨ ਲਈ ਨਹੀਂ ਕਹਿੰਦੇ, ਸਿਰਫ ਤੂੰ ਚਰਨ ਪਕੜ ਕੇ ਕਹਿ ਦੇ ਦਾਤਾ ਉਹਨਾਂ ਦੀ ਤਾਂ ਕੁਛ ਮਹੀਨੇ ਟੁੱਟੀ ਤੇ ਕੁਝ ਦਿਨਾਂ ਵਿੱਚ ਗੰਢੀ ਗਈ, ਮੈਂ ਤਾਂ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ, ਮੇਰੀ ਟੁੱਟੀ ਗੰਢ ਲੈ, ਮੈਨੂੰ ਵਿਛੜੇ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ। ਮੈਂ ਸ਼ੁਰੂਆਤ ਕੀਤੀ ਸੀ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਰੱਬ ਕਰੇ ਕਿ ਕਿਸੇ ਦਾ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਜੇ ਵਿਛੜਿਆ ਹੈ ਇਸ ਜਨਮ ਵਿੱਚ ਆ ਜਾ, ਚਰਨ ਪਕੜ ਲੈ ਬਖਸ਼ਿਆ ਜਾਏਗਾ, ਤੇ ਜੇ ਨਾ ਮੰਨਿਓ ਫਿਰ ਗੁਰੂ ਅਮਰਦਾਸ ਦੀ ਪੌੜੀ ਚੇਤੇ ਰੱਖੀ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਕੇਵਲ ਗਾਉਣ ਲਈ ਨਹੀਂ, ਇਹ ਸਮਝਣ ਵਾਸਤੇ ਸੀ, ਟੁੱਟੀ ਗੰਢਾਣ ਵਾਸਤੇ ਸੀ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਕਿਤੇ ਟੁੱਟੀ ਹੋਵੇ ਤੇ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ, ਤੇ ਗੁਰੂ ਇਹ ਨਹੀਂ ਕਹਿੰਦਾ ਜਾ ਭਾ ਜਾ ਮੇਰੇ ਘਰੋਂ, ਕਹਿੰਦੇ ਨੇ ਆ ਪੁੱਤਰ ਜੇ ਆ ਗਿਆ ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਪਿਆਰਿਓ ਆਓ, ਜੇ ਭਾਈ ਮਾਂ ਸਿੰਘ ਦੇ ਖੂਨ ਨੂੰ ਪਿਆਰ ਕਰਦੇ ਹੋ, ਜੇ ਟੁੱਟੀ ਗੰਢਣ ਵਾਲੇ ਵੀਰਾਂ ਨੂੰ ਪਿਆਰ ਕਰਦੇ ਹੋ, ਤੇ ਇੱਕ ਤਾਂ ਆਪਣੇ ਅੰਦਰੋਂ ਜੁੜਨ ਦਾ ਯਤਨ ਕਰੀਏ, ਬਾਹਰੋਂ ਵੀ ਜੁੜੀਏ ਬਾਣੀ ਕਰਕੇ, ਅੰਦਰੋਂ ਜੁੜੀਏ ਬਾਣੀ ਕਰਕੇ। ਹੁਣ ਅਸੀਂ ਪ੍ਰਸ਼ਨ ਕਰਨੇ ਆ, ਬੱਚੇ ਸਾਡੇ ਕੇਸ਼ ਕਿਉਂ, ਕਿਰਪਾਨ ਕਿਉਂ, ਕੜਾ ਕਿਉਂ, ਕਸ਼ਹਿਰਾ ਕਿਉਂ? ਅਸੀਂ ਯਤਨ ਕਰਨੇ ਆ ਕਿ ਉਹਨਾਂ ਨੂੰ ਸਮਝਾਉਣੇ ਆ, ਉਦਾਹਰਣਾਂ ਦੇ ਕੇ। ਮੈਂ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ। ਕੇਸ ਇਸ ਕਰਕੇ, ਕੰਘਾ ਇਸ ਕਰਕੇ, ਪ੍ਰੋਫੈਸਰ ਪੂਰਨ ਸਿੰਘ ਅਲਬੇਲਾ ਕਵੀ, ਭਗਤ ਪੂਰਨ ਸਿੰਘ ਨਹੀਂ ਪ੍ਰੋਫੈਸਰ ਪੂਰਨ ਸਿੰਘ, ਉਹਨੂੰ ਕਿਸੇ ਪੁੱਛਿਆ ਕਿਰਪਾਨ ਪਾਈ ਕੇਸ ਰੱਖੇ ਇਹਨਾਂ ਦੇ ਅਰਥ ਕੀ? ਉਹ ਕਹਿਣ ਲੱਗੇ ਸੁਹਾਗਣ ਤੁਰੀ ਜਾਂਦੀ ਏ, ਹੱਥ ਵਿੱਚ ਚੂੜਾ ਪਾਇਆ, ਕੇਸਾਂ ਵਿੱਚ ਮਾਂਗ ਵਿੱਚ ਸੰਦੂਰ ਪਿਆ ਹੈ, ਉਹਨੂੰ ਰੋਕ ਕੇ ਪੁੱਛ ਲੈ ਸੰਦੂਰ ਦੇ ਅਰਥ ਕੀ? ਸੁਹਾਗਣ ਨੇ ਮਾਂਗ ਵਿੱਚ ਸੰਦੂਰ ਪਾਇਆ, ਤੂੰ ਪੁੱਛੇ ਅਰਥ ਕੀ? ਇਹਦੇ ਅਰਥ ਇੱਕੋ ਨੇ, ਇਹਦੇ ਸਿਰ ਤਾਂ ਸਾਈ ਇਹਦੇ ਸਿਰ ਤੇ ਖਲੋਤਾ, ਮੇਰੇ ਕੇਸ ਤੇ ਕਕਾਰ ਕਹਿੰਦੇ ਨੇ ਮੇਰਾ ਗੁਰੂ ਗੋਬਿੰਦ ਸਿੰਘ ਮੇਰੇ ਸਿਰ ਤੇ ਖਲੋਤਾ, ਮੈਂ ਖਸਮ ਵਾਲਾ ਹਾਂ। ਸੰਦੂਰ ਕੇਵਲ ਅਰਥ ਕਰਦਾ ਕਿ ਮੇਰੇ ਸਿਰ ਤੇ ਮੇਰਾ ਖਸਮ ਹੈ। ਆਓ ਗੁਰੂ ਕੇ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੀਏ ਤੇ ਅੰਦਰੋਂ ਵੀ ਜੁੜੀਏ। ਅੱਜ ਦੇਖੋ ਕਿਉਂ ਕੌਮ ਦੀ ਤਰਾਸਦੀ ਹੈ, ਬਾਹਰੋਂ ਪ੍ਰਤੀਤ ਹੁੰਦੇ ਨੇ ਜੁੜੇ ਨੇ, ਅੰਦਰੋਂ ਕਾਮ ਤੇ ਕ੍ਰੋਧ ਨੇ ਥੋਥਿਆ ਕੀਤਾ ਹੈ। ਬਾਬੇ ਕਬੀਰ ਨੇ ਇੱਕ ਬਚਨ ਕਿਹਾ, ਮੈਂ ਸੰਪੂਰਨਤਾ ਇਹਦੇ ਤੇ ਕਰਨਾ। ਕਹਿਣ ਲੱਗੇ ਸਾਉਣ ਦਾ ਮਹੀਨਾ ਆਇਆ, ਅੰਬ ਦੀ ਟਾਹਣੀ ਨੂੰ ਫਲ ਲੱਗੇ, ਕੁਝ ਫਲ ਟਾਹਣੀ ਨੂੰ ਚਮੜੀ ਕਰਕੇ ਲੱਗੇ, ਛਿਲਕੇ ਕਰਕੇ ਲੱਗੇ, ਪਰ ਅੰਦਰੋਂ ਉਦਨ ਟੁੱਟ ਗਏ ਜਿੱਦਣ ਤੇਜ਼ ਹਵਾ ਚੱਲੀ ਸੀ, ਪਰ ਲੱਗੇ ਟਾਹਣੀ ਨਾ ਰਹੇ। ਕੁਝ ਐਸੇ ਸਨ ਜਿਹੜੇ ਟਾਹਣੀ ਨਾਲ ਵੀ ਜੁੜੇ, ਬਾਹਰੋਂ ਵੀ ਛਿਲਕੇ ਕਰਕੇ ਜੁੜੇ ਤੇ ਅੰਦਰੋਂ ਵੀ ਜੁੜੇ, ਇੱਕੋ ਟਾਹਣੀ ਨੂੰ ਦੋ ਫਲ ਲੱਗੇ, ਤੇ ਜਿੱਦਣ ਮਾਲੀ ਇਹਨਾਂ ਨੂੰ ਤੋੜ ਕੇ ਲਿਜਾਣ ਆਇਆ, ਪੱਕਿਆਂ ਹੋਇਆਂ ਨੂੰ ਤਾਂ ਟੋਕਰੀ ਵਿੱਚ ਪਾ ਕੇ ਲੈ ਗਿਆ, ਤੇ ਜਿਹੜੇ ਅੰਦਰੋਂ ਟੁੱਟੇ ਸਨ ਬਾਹਰੋਂ ਜੁੜੇ ਦਿਸਦੇ ਸਨ, ਉਹਨਾਂ ਦੇ ਰੰਗ ਕਾਲੇ ਪੱਥਰ ਦੀ ਤਰ੍ਹਾਂ ਕਠੋਰ। ਪੁੱਛ ਲਿਆ ਤੂੰ ਇਹ ਕਿਉਂ ਨੀ ਤੋੜਦਾ, ਜੁੜੇ ਤਾਂ ਇਹ ਵੀ ਨੇ। ਕਹਿਣ ਲੱਗੇ ਇਹ ਛਿਲਕੇ ਕਰਕੇ ਜੁੜੇ ਨੇ, ਅੰਦਰੋਂ ਤਾਂ ਉਦਨ ਹੀ ਟੁੱਟ ਗਏ ਸਨ ਜਿੱਦਣ ਤੇਜ਼ ਹਨੇਰੀ ਚੱਲੀ ਸੀ। ਪਿਆਰਿਓ ਆਓ ਟੁੱਟੀ ਗੰਢਾਈਏ, ਬਾਹਰੋਂ ਵੀ ਜੁੜੀਏ ਬਾਣੀ ਕਰਕੇ, ਅੰਦਰੋਂ ਜੁੜੀਏ ਸੁਰਤ ਕਰਕੇ। ਜੇ ਅੰਦਰੋਂ ਸੁਰਤ ਕਰਕੇ ਜੁੜ ਗਿਓ ਤੇ ਸੱਚ ਜਾਣੀ ਕਦੀ ਟੁੱਟੇਗਾ ਨਹੀਂ, ਤੇ ਜੇ ਨਾ ਟੁੱਟੋ ਫਿਰ ਬਾਬਾ ਜੀ ਕਹਿੰਦੇ ਨੇ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ ਤਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮੇਰ ਕਰੇ। ਅਸੀਂ ਉਹਨਾਂ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਨੂੰ ਹਿਰਦੇ ਵਿੱਚ ਸਮੋ ਕੇ ਗੁਰੂ ਕਾ ਅਦਬ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਮਕਾਰ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਹੇ ਤਰਨੀ ਪਰਮ ਸਨਮਾਨ ਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਵਿਸ਼ੇਸ਼ ਦੀਵਾਨ ਸਜਦੇ ਨੇ ਉਸ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਆਪ ਜੀ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਉਸ ਤੋਂ ਉਪਰੰਤ ਗੁਰੂ ਸਵਾਰਿਆਂ ਪਾਸੋਂ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤ ਦੇ ਸੰਬੰਧੀ ਜੋ ਇੱਕ ਹਕੀਕਤ ਹੈ ਜੋ ਗੁਰਸਿੱਖੀ ਦੇ ਅੰਦਰ ਗੁਰਮਤ ਦੇ ਅੰਦਰ ਇੱਕ ਅਟਲ ਸੱਚਾਈ ਹੈ ਕਿ ਸਤਿਗੁਰੂ ਦੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲੈ ਕੇ ਆਪਾਂ ਉਸ ਨਾਮ ਅੰਮ੍ਰਿਤ ਦੇ ਨਾਲ ਜੁੜਨਾ ਹੈ ਜਿਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਕੀਤਾ। ਆਪਨੇ ਬੜੇ ਪਿਆਰ ਨਾਲ ਉਹਨਾਂ ਪਾਸੋਂ ਇਹ ਬਚਨ ਸਰਵਣ ਕੀਤੇ ਨੇ। ਸਾਧ ਸੰਗਤ ਜਿਵੇਂ ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਔਰ ਹਜ਼ੂਰ ਜੀ ਦੇ ਇਸੇ ਜੀਵਨ ਦੇ ਵਿੱਚੋਂ ਚਮਕੌਰ ਗੜੀ ਦੇ ਬਿਰਤਾਂਤ ਨੂੰ ਮਾਛੀਵਾੜੇ ਦੇ ਕੌਤਕ ਨੂੰ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰ ਚੁੱਕੇ ਹਾਂ ਤੇ 27 ਦਸੰਬਰ ਨੂੰ ਹੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ ਜਿਸ ਨੂੰ ਆਪਾਂ ਸਾਕਾ ਸਰਹੰਦ ਵੀ ਕਹਿੰਦੇ ਹਾਂ ਉਹ ਬਤੀਤ ਹੋਇਆ। ਜਿਵੇਂ ਦਾਸ ਨੇ ਅਰਜ਼ ਕੀਤੀ ਸੀ ਕਿ ਹਜ਼ੂਰ ਦੇ ਇਹਨਾਂ ਸਪੁੱਤਰਾਂ ਦੀ ਕਰਨੀ ਇਹਨਾਂ ਬਾਬਿਆਂ ਦੀ ਕਰਨੀ ਦੀ ਆਪਾਂ ਵਿਚਾਰ ਕਰਨੀ, ਪਰ ਮੈਂ ਅਰਜ਼ ਪਹਿਲਾਂ ਵੀ ਕਰਦਿਆਂ ਕਿ ਕੁਝ ਦਿਨਾਂ ਤੋਂ ਨਿਰੋਲ ਇਤਿਹਾਸਕ ਵਿਚਾਰ ਚੱਲ ਰਹੀ ਹੈ। ਇਹਦਾ ਕਾਰਨ ਸੀ ਕਿ ਉਹਨਾਂ ਬਾਬਿਆਂ ਦੀਆਂ ਕਹਾਣੀਆਂ ਉਹਨਾਂ ਮਹਾਨ ਪੁਰਸ਼ਾਂ ਦੀ ਜੀਵਨੀ ਨੂੰ ਆਪਾਂ ਵਿਚਾਰ ਲਈਏ, ਕਿਤੇ ਉਹਨਾਂ ਦੀ ਜੀਵਨੀ ਦੀ ਵਿਚਾਰ ਕਰਦਿਆਂ ਕਿਣਕਾ ਮਾਤਰ ਸਾਨੂੰ ਵੀ ਲਾਗ ਲੱਗ ਜਾਏ, ਅੰਦਰੋਂ ਕਿਣਕਾ ਮਾਤਰ ਕਿਤੇ ਗੁਰਦੇਵ ਦੀ ਰਹਿਮਤ ਮਿਲ ਜਾਏ ਤੇ ਜਿਹੜੇ ਲੋਕ ਆਪਣੇ ਬਜ਼ੁਰਗਾਂ ਦਾ, ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲਾ ਦਿੰਦੀਆਂ ਨੇ ਤੇ ਉਹ ਮਹਾਨ ਸ਼ਹੀਦ ਜਿਹੜੇ 5 ਤੇ 7 ਸਾਲ ਦੀ ਉਮਰ ਅੰਦਰ ਉਹ ਕਾਰਨਾਮੇ ਕਰ ਗਏ ਜਿਹਨੂੰ ਦੇਖ ਕੇ ਸਾਰੀ ਦੁਨੀਆਂ ਹੈਰਾਨ ਹੈ, ਉਹਨਾਂ ਮਹਾਨ ਪੁਰਸ਼ਾਂ ਦੀ ਕਰਨੀ ਨੂੰ ਨਮਸਕਾਰ। ਆਪ ਸਾਧ ਸੰਗਤ ਕਿਰਪਾ ਕਰੋ ਮੇਰੇ ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ, ਮਹਾਂਪੁਰਸ਼ ਬਾਬਾ ਜੀ ਕਿਰਪਾ ਕਰਨ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹ ਅੰਦਰ ਨੂੰ ਟਿਕਾ ਬਖਸ਼ ਕੇ ਆਪਣੇ ਇਸ ਪਾਵਨ ਪਵਿੱਤਰ ਜੀਵਨ ਸੰਬੰਧੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਦੋਂ ਮਾਛੀਵਾੜੇ ਤੋਂ ਅੱਗੇ ਨੂੰ ਨਿਕਲੇ ਨੇ ਤੇ ਉਧਰ ਸਿੱਖ ਵਿਦਵਾਨਾਂ ਨੇ ਜੋ ਪੁਰਾਤਨ ਸਾਡੀ ਇਹ ਇਤਿਹਾਸ ਦੀ ਲੀਕ ਚਲੀ ਆ ਰਹੀ ਹੈ ਕਿ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨਾਲ ਨੇ ਤੇ ਮਾਤਾ ਗੁਜਰੀ ਜੀ ਇੱਕ ਘੋੜੇ ਤੇ ਅਸਵਾਰ ਸਨ ਤੇ ਸਿੱਖ ਇਤਿਹਾਸਕਾਰ ਲਿਖਦੇ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਮਾਤਾ ਗੁਜਰੀ ਜੀ ਨੇ ਤੇ ਛੋਟਾ ਸਾਹਿਬਜ਼ਾਦਾ ਛੋਟਾ ਪੋਤਾ ਬਾਬਾ ਫਤਿਹ ਸਿੰਘ ਮਾਤਾ ਜੀ ਨੇ ਆਪਣੀ ਗੋਦ ਵਿੱਚ ਘੋੜੇ ਦੇ ਅੱਗੇ ਬਿਠਾਇਆ ਹੋਇਆ ਆਪਣੇ ਅੱਗੇ ਬਿਠਾਇਆ ਤੇ ਛੋਟਾ ਪੋਤਰਾ ਅੱਗੇ ਵੇ ਵੱਡਾ ਪੋਤਰਾ ਬਾਬਾ ਜ਼ੋਰਾਵਰ ਸਿੰਘ ਜਿਹੜੇ ਨੇ ਉਹ ਦਾਦੀ ਮਾਂ ਦੇ ਪਿੱਛੇ ਬੈਠੇ ਹੋਏ ਨੇ ਸਰਸਾ ਨਦੀ ਨੂੰ ਪਾਰ ਕੀਤਾ ਤੇ ਉਸ ਮਾਤਾ ਗੁਜਰੀ ਦਾ ਹਿਰਦਾ ਕਦੀ ਤੱਕਨੇ ਆ ਦੇਖੋ ਜਿਸ ਨੇ ਪਹਿਲਾਂ ਪਤੀ ਦੀ ਰੱਜ ਕੇ ਸੇਵਾ ਕੀਤੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਜਦੋਂ 9 ਸਾਲ ਦਾ ਪੁੱਤਰ ਹੋਇਆ ਗੁਰੂ ਗੋਬਿੰਦ ਰਾਏ ਉਦੋਂ ਆਪਣੇ ਨੇਤਰਾਂ ਨਾਲ ਤੱਕਿਆ ਆਪਣੇ ਪਤੀ ਨੂੰ ਆਨੰਦਪੁਰ ਤੋਂ ਜਾਂਦਿਆਂ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਸੇ ਮਾਤਾ ਨੇ ਆਪਣੇ ਨੇਤਰਾਂ ਨਾਲ ਜਦੋਂ ਆਪਣੇ ਪਤੀ ਗੁਰਦੇਵ ਦਾ ਸ਼ੀਸ ਆਇਆ ਉਸ ਨੂੰ ਵੀ ਆਪਣੇ ਨੇਤਰਾਂ ਨਾਲ ਤੱਕਿਆ ਤੇ ਨਮਸਕਾਰ ਕੀਤੀ ਹੈ ਉਸੇ ਮਾਤਾ ਨੇ ਕਦੀ ਆਨੰਦਪੁਰ ਦੇ ਉਹ ਦਿਨ ਵੀ ਤੱਕੇ ਨੇ ਜਦੋਂ ਹਜ਼ਾਰਾਂ ਦੀ ਤਾਦਾਦ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨਮਸਕਾਰਾਂ ਕਰਦੀਆਂ ਜਦੋਂ ਆਨੰਦਪੁਰ ਦੀ ਧਰਤੀ ਤੇ ਮਾਤਾ ਗੁਜਰੀ ਜੀ ਦੇ ਚਰਨ ਪਰਸਦੀਆਂ ਨੇ ਸੰਗਤਾਂ ਤੇ ਅੱਜ ਉਹ ਮਾਂ ਉਹ ਵੀ ਦਿਨ ਤੱਕਦੀ ਪਈ ਏ ਕਿ ਉਹਦਾ ਪਰਿਵਾਰ ਅੱਜ ਸਾਰਾ ਖੇਰੂ ਖੇਰੂ ਹੋ ਚੁੱਕਾ ਹੈ ਮੈਂ ਸਰਸਾ ਨਦੀ ਤੋਂ ਆਰੰਭ ਕਰਨਾ ਅੱਜ ਪਰਿਵਾਰ ਖੇਰੂ ਖੇਰੂ ਏ ਵੱਡੇ ਸਾਹਿਬਜ਼ਾਦੇ ਵੱਡੇ ਪੋਤਰੇ ਤੇ ਪੁੱਤਰ ਜਿਹੜਾ ਉਹ ਇੱਕ ਪਾਸੇ ਨੇ ਜਿਹੜੇ ਨੂੰਹਾਂ ਨੇ ਉਹ ਇੱਕ ਪਾਸੇ ਨੇ ਤੇ ਮਾਤਾ ਗੁਜਰੀ ਆਪ ਛੋਟੇ ਸਾਹਿਬਜ਼ਾਦਿਆਂ ਆਪਣਿਆਂ ਪੋਤਿਆਂ ਨੂੰ ਲੈ ਕੇ ਇਹ ਇੱਕ ਪਾਸੇ ਪਈ ਜਾਂਦੀ ਏ ਤੇ ਸਿੱਖ ਇਤਿਹਾਸ ਮੁਤਾਬਕ ਇਹਨੇ ਮਾਤਾ ਜੀਤੋ ਜੀ ਦੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਮਾਤਾ ਜੀਤੋ ਜੀ ਉਹ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਕਾਲ ਚਲਾਣਾ ਕਰ ਚੁੱਕੇ ਨੇ ਕਹਿੰਦੇ ਨੇ ਉਸ ਮਾਤਾ ਜੀਤੋ ਜੀ ਦੀਆਂ ਇਹ ਦੋ ਨਿਸ਼ਾਨੀਆਂ ਨੇ ਇਹ ਪੁੱਤਰ ਦੀ ਨਿਸ਼ਾਨੀ ਏ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਜੰਗਲ ਬੇਲਿਆਂ ਵਿੱਚੋਂ ਨਿਕਲੇ ਨੇ ਤੇ ਵਿਦਵਾਨ ਕਹਿੰਦੇ ਨੇ ਪਹਿਲੀ ਰਾਤ ਇਹਨਾਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਬਤੀਤ ਕੀਤੀ ਇੱਥੇ ਗੰਗੂ ਰਸਈਆ ਸੁਦਸੋਈਆ ਮਿਲਿਆ ਕੁਝ ਵਿਦਵਾਨ ਇੱਥੇ ਦੂਨਾ ਸਿੰਘ ਦੀ ਗੱਲ ਕਰਦੇ ਨੇ ਉਹਨੇ ਇੱਕ ਕਿਤਾਬ ਲਿਖੀ ਸੀ ਕਥਾ ਗੁਰੂ ਸੁਤਨ ਕੀ ਗੁਰੂ ਦੇ ਪੁੱਤਰਾਂ ਦੀ ਉਹਨੇ ਚਮਕੌਰ ਤੋਂ ਵਿਛੋੜਾ ਪਾਇਆ ਪਰ ਅੱਜ ਤੱਕ ਜਿਨ੍ਹਾਂ ਵਿਦਵਾਨਾਂ ਨੇ ਖੋਜ ਕੀਤੀ ਹੈ ਸਿਆਣਿਆਂ ਗੁਰਮੁਖਾਂ ਨੇ ਉਹ ਕਹਿੰਦੇ ਨੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਏ ਨੇ ਮਾਤਾ ਗੁਜਰੀ ਜੀ ਜਦੋਂ ਜਾਂਦੇ ਪਏ ਨੇ ਤੇ ਛੋਟੇ ਪੋਤਰੇ ਜੋ ਗੱਲਬਾਤ ਉਹਨਾਂ ਨੇ ਮਾਂ ਨਾਲ ਕੀਤੀ ਉਹ ਗੱਲਬਾਤ ਬੜੀ ਪਿਆਰੀ ਹੈ ਉਹ ਵਿਦਵਾਨ ਲਿਖਦਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਜਦੋਂ ਸਰਸਾ ਨੂੰ ਪਾਰ ਕੀਤਾ ਦਿਨ ਦਾ ਚੜਾਅ ਹੋਇਆ ਦੁਪਹਿਰ ਹੋ ਗਈ ਏ ਤੇ ਉਸੇ ਵਕਤ ਨਾ ਦੋਨੋਂ ਪੋਤਰੇ ਜਦੋਂ ਉਤਰ ਕੇ ਆਰਾਮ ਕਰਨ ਲੱਗੇ ਨੇ ਤੇ ਦੋਨਾਂ ਪੋਤਰਿਆਂ ਨੇ ਪੁੱਛਿਆ ਸੀ ਮਾਂ ਆਪਾਂ ਜਦੋਂ ਰਾਤ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਾਂ ਤੇ ਪਿਤਾ ਜੀ ਸਾਡੇ ਨਾਲ ਸਨ ਅਸੀਂ ਨਮਸਕਾਰ ਕੀਤੀ ਉਹਨਾਂ ਅਸੀਸ ਦਿੱਤੀ ਸੀ ਮਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਾਂ ਵੱਡੇ ਭਰਾ ਵੀ ਸਾਡੇ ਨਾਲ ਸਨ ਮਾਂ ਉਹ ਪਿਆਰੇ ਸਿੱਖ ਵੀ ਸਾਡੇ ਨਾਲ ਸਨ ਪਰ ਪਤਾ ਨੀ ਕੀ ਕਾਰਨ ਹੋ ਗਿਆ ਦਾਦੀ ਮਾਂ ਨਾ ਤਾਂ ਪਿਤਾ ਜੀ ਨਜ਼ਰ ਆਉਂਦੇ ਪਏ ਨੇ ਨਾ ਭਰਾ ਨਜ਼ਰ ਆਉਂਦੇ ਪਏ ਨੇ ਨਾ ਉਹ ਸਿੱਖ ਪਿਆਰੇ ਨਜ਼ਰ ਆਉਂਦੇ ਨੇ ਜਿਹੜੇ ਪਿਤਾ ਗੁਰੂ ਦੇ ਦਰਬਾਰ ਵਿੱਚ ਸੁਭਾਏ ਮਾਨ ਹੁੰਦੇ ਸਨ ਕਹਿਣ ਲੱਗੇ ਮਾਤਾ ਪਤਾ ਨੀ ਉਹਨਾਂ ਨੂੰ ਜੰਗ ਦਾ ਕਿੰਨਾ ਕੁਚਾ ਹੈ ਕੁਦਰਤੀ ਤੌਰ ਤੇ ਇਹ ਬੱਚਿਆਂ ਦੇ ਮਨ ਦੇ ਸਵਾਲ ਨੇ ਤੇ ਵਾਕਈ ਹੋ ਸਕਦਾ ਇੱਕ ਕਵੀ ਦੇ ਅੰਦਰ ਦੀ ਉਡਾਰੀ ਏ ਉਹ ਕਹਿੰਦਾ ਉਹਨਾਂ ਬੱਚਿਆਂ ਦੇ ਅੰਦਰ ਨੂੰ ਕਦੀ ਪੜੋ ਹੁਣ 7 ਸਾਲ ਤੇ ਕੁਝ ਮਹੀਨੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਏ ਤੇ 5 ਸਾਲ ਤੇ ਕੁਝ ਮਹੀਨੇ ਬਾਬਾ ਫਤਿਹ ਸਿੰਘ ਦੀ ਉਮਰ ਏ ਤੇ ਉਹਨਾਂ ਬਾਬਿਆਂ ਦੀ ਜੀਵਨੀ ਨੂੰ ਤੱਕ ਕੇ ਆਪਣੇ ਮਨ ਵਿੱਚ ਆਪਾਂ ਜ਼ਰੂਰ ਝਾਤੀ ਮਾਰਨੀ ਮਨਾ ਜੇ ਦੇਖ ਉਹ ਗੁਰੂ ਕੇ ਪੁੱਤਰ ਅਡੋਲ ਰਹਿ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਪੁੱਤਰ ਤੈਨੂੰ ਵੀ ਬਣਾਇਆ
ਤੂੰ ਉਹਦਾ ਬਣੀ ਤਾਂ ਸਹੀ, ਅਡੋਲ ਤਾਂ ਤੈਨੂੰ ਵੀ ਬਖਸ਼ਣਗੇ। ਸਾਧ ਸੰਗਤ ਮਾਤਾ ਗੁਜਰੀ ਜੀ ਨੂੰ ਇੱਕ ਸਵਾਲ ਕਰਦੇ ਨੇ, ਮਾਂ ਕਹਿਣ ਲੱਗਾ ਵਿਦਵਾਨ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕਿ ਹੇ ਦਾਦੀ ਮਾਂ ਆਪਣੇ ਸਿਪਾਹੀ ਜਿਹੜੇ ਨੇ ਉਹ ਕਿਹੜੇ ਪਾਸੇ ਚਲੇ ਗਏ ਨੇ, ਗੁਰੂ ਕੇ ਸਿੱਖ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕਹਿਣ ਲੱਗੇ ਦਰਿਆ ਤੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਹਾਏ ਸੂਰ ਤੇ ਮਾਹੀ ਕਿੱਧਰ ਗਏ। ਅੱਗੇ ਕਹਿੰਦੇ ਅੱਬਾ ਬਘਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਪਿਤਾ ਜੀ ਕਿਹੜੇ ਪਾਸੇ ਚਲੇ ਗਏ ਨੇ, ਇਹਨਾਂ ਦੁਸ਼ਮਣਾਂ ਨੇ ਸਾਰੀ ਇਸ ਫੌਜ ਨੂੰ ਭਜਾ ਕੇ। ਤੇ ਅੱਗੋਂ ਫਿਰ ਉਹਨਾਂ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਦੇਖ ਮਾਂ, ਕਦੀ ਵੱਡੇ ਭਰਾ ਬਾਬਾ ਅਜੀਤ ਤੇ ਜੁਝਾਰ ਇੰਨਾ ਪਿਆਰ ਕਰਦੇ ਸਨ ਕਿ ਸਾਰਾ ਦਿਨ ਲਾਡ ਕਰਨਾ, ਉਹਨਾਂ ਨੇ ਸਾਨੂੰ ਗੋਦੀ ਚੁੱਕਣਾ, ਬਾਹਰ ਨਿਕਲਣਾ, ਨਾਲ ਲੈ ਕੇ ਜਾਣਾ। ਕਹਿਣ ਲੱਗੇ ਭਾਈ ਵੀ ਹਮਕੋ ਭੂਲ ਗਏ, ਸ਼ੌਕੇ ਜੰਗ ਮੇ ਆਪਣਾ ਪਤਾ ਤੱਕ ਨਹੀਂ, ਸ਼ੌਕੇ ਤੁਫੰਗ ਮੇ ਉਹਨਾਂ ਨੂੰ ਜੰਗ ਤੇ ਤੁਫੰਗ ਅੰਦਰ ਪਤਾ ਨਹੀਂ, ਸਾਡੀ ਭੁੱਲੀ ਗਈ ਯਾਦ, ਉਹਨਾਂ ਨੇ ਸਾਨੂੰ ਯਾਦ ਨਹੀਂ ਕੀਤਾ। ਤੇ ਮਾਂ ਗੁਜਰੀ ਸੋਚਦੀ ਪਈ ਏ ਕਿ ਮੇਰੇ ਬੱਚਿਓ, ਜੋ ਕੁਝ ਤੁਸੀਂ ਮਨ ਦੇ ਅੰਦਰ ਸੋਚਦੇ ਪਏ ਹੋ, ਪਤਾ ਨਹੀਂ ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਕੀ ਹੋਣਾ। ਤੁਸੀਂ ਤਾਂ ਸੋਚਦੇ ਹੋ ਕਿ ਵਿਛੜ ਕਿਉਂ ਗਏ, ਸਾਨੂੰ ਭੁਲਾ ਕਿਉਂ ਦਿੱਤਾ। ਮਾਤਾ ਗੁਜਰੀ ਜੀ ਇਸ ਤੋਂ ਅੱਗੇ ਗੰਗੂ ਮਿਲਿਆ, ਸਿੱਖ ਵਿਦਵਾਨ ਲਿਖਦੇ ਨੇ, ਭਾਈ ਵੀਰ ਸਿੰਘ ਹੋਰੀ, ਡਾਕਟਰ ਕਰਤਾਰ ਸਿੰਘ ਹੋਰੀ ਲਤੀਫ ਨੇ ਵੀ ਇਹ ਗੱਲ ਲਿਖੀ, ਇਹ ਕਦੀ ਗੁਰੂ ਸਾਹਿਬ ਦੇ ਘਰ ਦੇ ਅੰਦਰ ਸੇਵਾ ਕਰਦਾ ਸੀ, ਪਰ ਅੱਜ ਇਹ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਦਾ। ਤੇ ਮਾਤਾ ਗੁਜਰੀ ਜੀ ਨੂੰ ਤੱਕ ਕੇ ਇਹ ਆਪਣੇ ਪਿੰਡ ਸਿਹੇੜੀ ਲੈ ਗਿਆ, ਜਿਹਨੂੰ ਅੱਜ ਲੋਕ ਖੇੜੀ ਵੀ ਕਹਿੰਦੇ, ਆਪਣੇ ਪਿੰਡ ਲੈ ਗਿਆ। ਪਰ ਅੰਦਰ ਇੱਕ ਲਾਲਚ ਵਾਲੀ ਬਿਰਤੀ ਏ ਕਿ ਮਾਤਾ ਗੁਜਰੀ ਅੱਜ ਮੁਸੀਬਤ ਵਿੱਚ ਪਈ ਏ, ਤੇ ਇਹਦੇ ਕੋਲ ਜਿਹੜੀ ਦੌਲਤ ਵਾਲੀ ਪੋਟਲੀ ਏ, ਜਿਹੜੀ ਰੁਪਈਆਂ ਵਾਲੀ ਖੁਰਜੀ ਏ, ਕਿਤਨਾ ਚੰਗਾ ਹੋਵੇ ਜੇ ਰੁਪਈਆਂ ਵਾਲੀ ਖੁਰਜੀ ਮੈਨੂੰ ਪ੍ਰਾਪਤ ਹੋ ਜਾਏ। ਤੇ ਉਸ ਬੰਦੇ ਨੇ ਇਸ ਵਿਪਤ ਦਾ, ਇਸ ਮੁਸੀਬਤ ਦਾ ਲਾਭ ਉਠਾਉਣ ਵਾਸਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਿਆ। ਕਹਿੰਦਾ ਮਾਂ ਤੁਸੀਂ ਮੇਰੇ ਘਰ ਚੱਲੋ, ਹਾਂ ਤੁਹਾਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਘਬਰਾਇਓ ਨਾ, ਮੈਂ ਤੁਹਾਡੀ ਰੱਜ ਕੇ ਸੇਵਾ ਕਰਾਂਗਾ। ਪਰ ਚੇਤੇ ਰੱਖਿਓ, ਜਦੋਂ ਬੰਦਾ ਅੰਦਰ ਲਾਲਚ ਵਾਲੀ ਬਿਰਤੀ ਰੱਖ ਕੇ ਤੁਰਦਾ, ਤੇ ਤਮੇ ਵਾਲੀ ਬਿਰਤੀ ਨਾਲ ਗੁਰੂ ਕੀ ਸੇਵਾ ਵੀ ਪਰਵਾਹ ਨਹੀਂ ਜੀ ਹੁੰਦੀ। ਜਦੋਂ ਸਾਹਿਬ ਦੀ ਸੇਵਾ ਕਰਨੀ ਏ, ਅੰਦਰ ਤਮਾ ਜਾਂ ਲਾਲਚ ਵਾਲੀ ਬਿਰਤੀ ਨਾ ਹੋਵੇ। ਹੁਣ ਗੰਗੂ ਦੇ ਅੰਦਰ ਇੱਕ ਬਿਰਤੀ ਏ ਕਿ ਮੈਂ ਕਿਸੇ ਤਰੀਕੇ ਨਾਲ ਇਹ ਦੌਲਤ ਸਾਰੀ ਹੜਪ ਕਰ ਲਵਾਂ। ਤੇ ਮੇਰੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ, ਜਿਸ ਮਨੁੱਖ ਦੇ ਅੰਦਰ ਲਾਲਚ ਨੇ ਘਰ ਕਰ ਲਿਆ, ਪਿਆਰਿਓ ਉਹ ਛੇਤੀ ਕੀਤਿਆਂ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਹਜ਼ੂਰ ਨੇ ਤਾਂ ਇਹਨੂੰ ਇੱਕ ਹਲਕੇ ਕੁੱਤੇ ਨਾਲ ਤੁਲਨਾ ਦਿੱਤੀ ਏ, ਲਾਲਚ ਵਾਲੀ ਬਿਰਤੀ ਨੂੰ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਸਾਹਿਬ ਕਹਿੰਦੇ ਨੇ ਇਹ ਲਾਲਚ ਇੱਕ ਹਲਕੇ ਕੁੱਤੇ ਦੀ ਤਰ੍ਹਾਂ। ਤੇ ਪੁੱਛਿਆ, ਮਹਾਰਾਜ ਇਹਨੂੰ ਹਲਕੇ ਕੁੱਤੇ ਨਾਲ ਕਿਉਂ ਤੁਲਨਾ ਦਿੱਤੀ ਦੇ? ਧਿਆਨ ਰੱਖਣਾ, ਜਦੋਂ ਕੁੱਤਾ ਹਲਕੇ ਨਾ ਆਣਾ, ਓਨੀ ਦੇਰ ਤੱਕ ਮਾਲਕ ਦਾ ਵਫ਼ਾਦਾਰ ਏ, ਓਨੀ ਦੇਰ ਤੱਕ ਮਾਲਕ ਦੇ ਘਰ ਵਿੱਚ ਰਹਿੰਦਾ, ਮਾਲਕ ਦੇ ਪੈਰਾਂ ਨੂੰ ਚੁੰਮੇਗਾ। ਤੇ ਜਿੱਦਣ ਕੁੱਤੇ ਨੂੰ ਹਲਕ ਪੈ ਜਾਏ, ਤੇ ਹਲਕਿਆ ਹੋਇਆ ਕੁੱਤਾ ਮਾਲਕ ਨੂੰ ਵੀ ਕੱਟਣ ਤੋਂ ਕਦੀ ਗੁਰੇਜ਼ ਨਹੀਂ ਜੇ ਕਰਦਾ। ਸਾਹਿਬ ਨੇ ਕਿਹਾ, ਕਹਿਣ ਲੱਗੇ ਲਾਲਚ ਇੱਕ ਹਲਕੇ ਕੁੱਤੇ ਦੀ ਤਰ੍ਹਾਂ, ਜਿੰਨੀ ਦੇਰ ਤੱਕ ਸੰਤੋਖ ਏ, ਸੰਤੋਖ ਵਾਲਾ ਹਿਰਦਾ ਗੁਰੂ ਪਰਮੇਸ਼ਵਰ ਸਮਾਜ ਤੇ ਪਰਿਵਾਰ ਲਈ ਵਾਕਈ ਲਾਭਦਾਇਕ ਏ, ਤੇ ਜਿੱਦਣ ਕਿਤੇ ਲਾਲਚ ਦਾ ਕੁੱਤਾ ਅੰਦਰ ਆ ਜਾਏ ਤੇ ਹਲਕ ਪੈ ਜਾਏ, ਤੇ ਹਲਕਿਆ ਹੋਇਆ ਕੁੱਤਾ ਕਦੀ ਆਪਣੇ ਸਵਾਮੀ ਨੂੰ ਵੀ ਕੱਟਣ ਤੋਂ ਗੁਰੇਜ਼ ਨਹੀਂ ਕਰਦਾ। ਅਸੀਂ ਪੜ੍ਹਦੇ ਹਾਂ, ਕਈ ਵਾਰੀ ਸੁਣਦੇ ਹਾਂ ਕਿ ਫਲਾਣੀ ਥਾਂ ਤੇ ਕੁੱਤੇ ਹਲਕੇ ਹੋਏ ਨੇ, ਮਾਲਕ ਦੇ ਪੈਰ ਨੂੰ ਕੱਟ ਲਿਆ। ਇਹਦਾ ਮਤਲਬ ਵਫ਼ਾਦਾਰ ਕੁੱਤਾ ਉਦੋਂ ਮਾਲਕ ਨੂੰ ਕੱਟਦਾ ਜਦੋਂ ਉਹ ਹਲਕ ਜਾਂਦਾ। ਗੰਗੂ ਦੀ ਇੱਕ ਬਿਰਤੀ ਏ, ਹਲਕੇ ਸਵਾਨ ਦੀ ਤਰ੍ਹਾਂ, ਜਿਸ ਮਾਲਕ ਦੇ ਦਰ ਤੇ ਕਿਤਨਾ ਸਮਾਂ ਬਤੀਤ ਕੀਤਾ, ਤੇ ਅੱਜ ਉਸੇ ਮਾਲਕ ਦੇ ਬੱਚੇ ਨੇ, ਉਸੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਨੇ, ਉਹੀ ਮਾਂ ਗੁਜਰੀ ਏ, ਪਰ ਅੰਦਰ ਲਾਲਚ ਵਾਲੀ ਬਿਰਤੀ ਜਿਹੜੀ ਟਿਕਣ ਨਹੀਂ ਦਿੰਦੀ, ਘਰ ਲੈ ਗਿਆ। ਕਹਿੰਦੇ ਨੇ ਆਪਣੇ ਘਰ ਅੰਦਰ ਜਾ ਕੇ ਟਿਕਾਣਾ ਕੀਤਾ। ਕੁਝ ਇਹ ਵੀ ਸੱਜਣ ਕਹਿੰਦੇ ਨੇ ਜੀ ਗੰਗੂ ਨੇ ਨਹੀਂ ਪਕੜਾਏ। ਧਿਆਨ ਰੱਖਣਾ, ਤਵਾਰੀਖ ਦੀ ਕਦੀ ਇੱਕ ਘਟਨਾ ਵੇਖ ਕੇ ਆਪਾਂ ਨਾ ਲਿਖ ਦਈਏ ਨਹੀਂ ਪਕੜਾਏ। ਸਾਡੇ ਕੋਲ ਬੇਅੰਤ ਉਦਾਹਰਣਾਂ ਨੇ। ਬੰਦਾ ਸਿੰਘ ਬਹਾਦਰ ਨੂੰ ਖੇੜੀ ਤੇ ਹਮਲਾ ਕਰਨ ਦੀ ਕੀ ਲੋੜ ਸੀ ਜੇ ਗੰਗੂ ਨੇ ਬੱਚਿਆਂ ਨੂੰ ਗ੍ਰਿਫਤਾਰ ਨਹੀਂ ਕਰਾਇਆ ਤਾਂ? ਸਿੱਖ ਇਤਿਹਾਸ ਕਹਿੰਦਾ
ਕਿ ਗੰਗੂ ਮਰਿਆ ਵੀ ਇਸੇ ਸੱਚ ਦੇ ਨਾਲ ਸੀ ਕਿਉਂਕਿ ਉਹਦਾ ਦਿਮਾਗੀ ਸੰਤੁਲਨ ਜਿਹੜਾ ਉਹ ਖੋ ਚੁੱਕਾ ਸੀ ਤੇ ਪਾਗਲ ਹੋ ਕੇ ਬੱਚਿਆਂ ਨੂੰ ਆਵਾਜ਼ਾਂ ਮਾਰਦਿਆਂ ਦੀ ਮੌਤ ਹੋ ਗਈ ਸੀ। ਖੈਰ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਏ ਤੇ ਕਹਿੰਦੇ ਨੇ ਅੰਦਰ ਜਾ ਕੇ ਪਿਛਲੇ ਘਰ ਦੇ ਅੰਦਰ ਟਿਕਾਣਾ ਕਰਾਇਆ ਤੇ ਇੱਕ ਹੀ ਬਿਸਤਰ ਹੈ। ਮਾਂ ਨੇ ਸ਼ਾਮ ਦੇ ਵਕਤ ਪਹਿਲਾਂ ਖੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ। ਕਹਿੰਦੇ ਨੇ ਆਪਣੇ ਸਾਹਮਣੇ ਇੱਕ ਪਾਸੇ ਸੱਜੇ ਪਾਸੇ ਇੱਕ ਬੱਚੇ ਨੂੰ ਬਿਠਾਇਆ, ਦੂਸਰੇ ਪਾਸੇ ਖੱਬੇ ਤਰਫ ਬਿਠਾਇਆ ਤੇ ਦਾਦੀ ਮਾਂ ਪਾਠ ਕਰਦੀ ਏ ਤੇ ਦੋਨੋ ਪੋਤਰੇ ਨੇਤਰ ਮੁੰਦ ਕੇ ਗੁਰੂ ਕੀ ਬਾਣੀ ਦਾ ਪਾਠ ਸੁਣਦੇ ਪਏ। ਇੱਥੇ ਇੱਕ ਦਰਦਨਾਕ ਘਟਨਾ ਵਿਦਵਾਨ ਨੇ ਕਹੀ, ਕਹਿੰਦਾ ਜਦੋਂ ਰਾਤ ਨੂੰ ਸੌਣ ਲੱਗੇ ਨੇ ਨਾ ਮਾਂ ਰੋਜ਼ਾਨਾ ਨੇਮ ਨਾਲ ਦਾਦੀ ਮਾਂ ਕੋਈ ਗੁਰੂ ਇਤਿਹਾਸ ਵਿੱਚੋਂ ਸਾਖੀ ਸੁਣਾਣੀ, ਕੋਈ ਗੁਰੂ ਕਾ ਸ਼ਬਦ ਸੁਣਾਣਾ, ਕੋਈ ਬਾਣੀ ਦੀ ਬਾਤ ਸੁਣਾਣੀ ਤੇ ਕਹਿੰਦੇ ਨੇ ਅੱਜ ਨੂੰ ਇੱਕ ਆਪਣੇ ਖੱਬੇ ਪਾਇਆ, ਇੱਕ ਨੂੰ ਸੱਜੇ ਪਾਇਆ ਤੇ ਉਸ ਮਾਂ ਦੇ ਹਿਰਦੇ ਨੂੰ ਪੁੱਛੋ ਤੇ ਕਹਿੰਦੇ ਨੇ ਮਾਤਾ ਨੇ ਨੇਤਰ ਬੰਦ ਕੀਤੇ ਨੇ ਤੇ ਦੋਨੋਂ ਭਰਾ ਨਾ ਖੱਬੇ ਤੇ ਸੱਜੇ ਉੱਠ ਕੇ ਬਹਿ ਗਏ ਨੇ। ਦਾਦੀ ਮਾਂ ਵਿਚਕਾਰ ਏ ਤੇ ਕਹਿੰਦੇ ਨੇ ਵੱਡੇ ਨੇ ਇੱਕ ਸਵਾਲ ਕੀਤਾ ਛੋਟੇ ਨੂੰ, ਕਹਿਣ ਲੱਗਾ ਦੇਖ ਫਤਿਹ ਸਿੰਘ ਆਪਾਂ ਹੁਣ ਇਕੱਲੇ ਰਹਿ ਗਏ ਆ, ਕਈ ਵਾਰੀ ਆਪਾਂ ਤੱਕਦੇ ਆ ਬੱਚੇ ਇਕੱਲੀਆਂ ਗੱਲਾਂ ਕਰਦੇ ਨੇ ਇਕਾਂਤ ਵਿੱਚ ਬੈਠ ਕੇ, ਉਹ ਦੇਖਦੇ ਨੇ ਕੋਈ ਵੱਡਾ ਬੈਠਾ ਕਿ ਨਹੀਂ ਤੇ ਇਕਾਂਤ ਵਿੱਚ ਉਹਨਾਂ ਦੀਆਂ ਗੱਲਾਂ ਕਈ ਵਾਰੀ ਅੰਦਰ ਨੂੰ ਟੁੰਬ ਜਾਂਦੀਆਂ, ਗੱਲਾਂ ਉਹ ਆਪਸ ਵਿੱਚ ਕਰਦੇ ਨੇ। ਕਹਿਣ ਲੱਗੇ ਦੇਖ ਵੀਰ ਨਾਲ ਜਦੋਂ ਤੁਰੇ ਸਾਂ ਉਦੋਂ ਸਾਰਾ ਪਰਿਵਾਰ ਇਕੱਠਾ ਸੀ, ਦਰਿਆ ਪਾਰ ਕੀਤਾ ਉਦੋਂ ਪਰਿਵਾਰ ਵਿਛੜ ਗਿਆ। ਕਹਿਣ ਲੱਗੇ ਹੁਣ ਜਦੋਂ ਆਪਾਂ ਇਕੱਲੇ ਰਹਿ ਗਏ ਆ ਤੇ ਸਾਨੂੰ ਕੱਲ ਨੂੰ ਸਾਡੇ ਭਰਾ ਜਦੋਂ ਮਿਲਣਗੇ ਨਾ, ਕਹਿਣ ਲੱਗੇ ਅਜੀਤ ਸਿੰਘ ਆਵੇਗਾ, ਜਿੱਤ ਕੇ ਆਵੇਗਾ, ਉਹਨੂੰ ਕੋਈ ਹੈਰਾਨ ਵਾਲਾ ਨਹੀਂ ਕਿਉਂਕਿ ਬੱਚਿਆਂ ਨੂੰ ਗੁੜਤੀ ਇਹ ਦਿੱਤੀ ਗਈ ਸੀ ਕਿ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰਹਿਣਾ। ਕਹਿਣ ਲੱਗੇ ਜਦੋਂ ਵੀਰ ਜੰਗ ਜਿੱਤ ਕੇ ਆਉਣਗੇ ਤੇ ਸਾਨੂੰ ਆ ਕੇ ਮਿਲਣਗੇ ਨਾ ਤੇ ਆਪਾਂ ਪਹਿਲੀ ਗੱਲ ਉਹਨਾਂ ਨੂੰ ਮਿਲਣਾ ਹੀ ਨਹੀਂ, ਆਪਾਂ ਉਹਨਾਂ ਨਾਲ ਬੋਲਣਾ ਨਹੀਂ। ਤੇ ਪੁੱਛਿਆ ਕਿਉਂ, ਕਹਿੰਦੇ ਨੇ ਇਸ ਕਰਕੇ ਰੁੱਸ ਜਾਵਾਂਗੇ

ਕਰਾਂਗੇ ਤੇ ਇੱਕ ਗੱਲ ਕਹਾਂਗੇ ਭਰਾਵੋ, ਅੱਜ ਤੋਂ ਬਾਅਦ ਸਾਨੂੰ ਇਕੱਲਿਆਂ ਨੂੰ ਛੱਡ ਕੇ ਨਾ ਜਾਇਆ ਜੇ। ਅੱਜ ਤੋਂ ਬਾਅਦ ਸਾਨੂੰ ਆਪਣੇ ਤੋਂ ਇਕੱਲਿਆਂ ਛੱਡੋਗੇ, ਅਸੀਂ ਰੋ ਰੋ ਕੇ ਬੇਹਾਲ ਹੋ ਜਾਵਾਂਗੇ। ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਜਿੱਥੇ ਵੀ ਜਾਓਗੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਓਗੇ। ਦੇਖੋ ਉਹਨਾਂ ਬੱਚਿਆਂ ਦੀ ਬਾਬਿਆਂ ਦੀ ਭਾਵਨਾ ਕੀ ਏ, ਪਰ ਕੀ ਪਤਾ ਹੈ ਵੀਰ ਮਿਲਣਗੇ ਜ਼ਰੂਰ, ਪਰ ਇਸ ਪੰਜਾਬ ਦੀ ਧਰਤੀ ਤੇ ਨਹੀਂ, ਸੱਚਖੰਡ ਅੰਦਰ ਦਾਦੇ ਦੇ ਕੋਲ ਜਾ ਕੇ ਮਿਲਣਗੇ। ਪਿਤਾ ਮਿਲੇਗਾ ਜ਼ਰੂਰ, ਪਰ ਜਦੋਂ ਇਸ ਦੁਨੀਆ ਤੋਂ ਪ੍ਰਾਪੁਰ ਪਿਆਨਾ ਕਰਨਗੇ, ਵੀਰ ਮਨਾਣਗੇ ਜ਼ਰੂਰ, ਪਰ ਦਾਦੇ ਦੀ ਗੋਦ ਵੀ ਤੁਹਾਡੇ ਤੋਂ ਪਹਿਲਾਂ ਬੈਠੇ ਹੋਣਗੇ। ਉਸ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ। ਉਹ ਕਹਿੰਦਾ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਜਦੋਂ ਦੋਨੋਂ ਵੀਰ ਜਿੱਤ ਕੇ ਆਉਣਗੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਟ ਜਾਏਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ। ਕਹਿੰਦਾ ਗਲੇ ਲਗਾ ਕੇ ਹਮਕੋ ਕਹੇਗੇ ਬਾਰ ਬਾਰ, ਕਹਿਣ ਲੱਗੇ ਮੰਨ ਜਾਓ, ਲੇਕਿਨ ਹਮ ਨਹੀਂ ਮਾਨੇਗੇ ਜ਼ਿਨਹਾਰ, ਪਰ ਆਪਾਂ ਨਹੀਂ ਮੰਨਾਂਗੇ। ਤੇ ਜੇ ਅਸੀਂ ਮੰਨ ਵੀ ਜਾਵਾਂਗੇ, ਫਿਰ ਅਗਲੀ ਉਹ ਗੱਲ ਕਹਿੰਦਾ ਇਕਰਾਰ ਲੇਂਗੇ ਸਭ ਸੇ ਨਾ ਬੁਲਾਨਾ ਫਿਰ ਕਦੀ, ਸਾਡੇ ਨਾਲ ਵਾਅਦਾ ਕਰੋ ਪਿਤਾ ਜੀ ਭਰਾਤਾ ਜੀ, ਕਦੀ ਤੁਸੀਂ ਸਾਨੂੰ ਭੁਲਾਓਗੇ ਨਹੀਂ। ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਦੀ, ਬਾਰੇ ਦਿਗਰ ਵਿਚਰ ਕੇ ਸਤਾਨਾ ਨਾ ਫਿਰ ਕਦੀ, ਹਮ ਕੋ ਇਕੇਲੇ ਛੋੜ ਕੇ ਜਾਣਾ ਨਾ ਫਿਰ ਕਦੀ, ਯੂੰ ਕਹਿ ਦੇਤੇ ਹੈ ਹੱਸ ਕੇ ਰੁਲਾਨਾ ਨਾ ਫਿਰ ਕਦੀ। ਉਹ ਕਹਿੰਦਾ ਪੋਤਰੇ ਗੱਲਾਂ ਤੇ ਕਰਦੇ ਨੇ, ਤੇ ਮਾਂ ਦੇ ਜਿਹੜਾ ਗਲਾ ਭਰ ਆਇਆ, ਆਪਣੀਆਂ ਅੱਖਾਂ ਨੂੰ ਪੂੰਜਦੀ ਪਈ ਏ ਮਾਂ, ਆਖਰ ਉਹ ਕੋਮਲ ਖਿਰਦਾ ਹੈ। ਕਹਿਣ ਲੱਗੇ ਬੱਚੋ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ, ਬੇ ਅਖਤਿਆਰ ਰੋ ਦਿਆ ਉਸ ਵਾਲਾ ਸ਼ਾਨ ਨੇ, ਉਸ ਉੱਚੀ ਵਡਿਆਈ ਵਾਲੀ ਨੇ, ਕੇਵਲ ਆਪਣੇ ਅੰਦਰ ਹੋਕਾ ਭਰਿਆ ਤੇ ਘੁੱਟ ਕੇ ਦੋਨਾਂ ਬੱਚਿਆਂ ਦੇ ਮੱਥੇ ਚੁੰਮੇ ਤੇ ਆਪਣੇ ਨਾਲ ਛਾਤੀ ਦੇ ਲਾ ਲਿਆ। ਰਾਤ ਨੂੰ ਸੋਹਲਾ ਸਾਹਿਬ ਜੀ ਦਾ ਪਾਠ ਕੀਤਾ, ਆਰਾਮ ਕੀਤਾ, ਤੇ ਇਸੇ ਰਾਤ ਹੀ ਗੰਗੂ ਨੇ ਆਪਣੀ ਕਾਰਾਮਾਤ ਜੋ ਆਪਣੀ ਕਾਰਸਤਾਨੀ ਉਹ ਕਰ ਦਿੱਤੀ, ਮਾਤਾ ਜੀ ਦੀ ਦੌਲਤ ਵਾਲੀ ਖੁਰਜੀ ਚੁਰਾ ਲਈਏ। ਅੰਮ੍ਰਿਤ ਵੇਲਾ ਹੋਇਆ, ਮਾਤਾ ਜੀ ਨੇ ਆਪ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਬਾਣੀ ਦਾ ਪਾਠ ਕੀਤਾ ਤੇ ਦੋਨਾਂ ਪੋਤਰਿਆਂ ਨੂੰ ਉਠਾਇਆ। ਅੱਜ ਮਾਂ ਆਪਣੇ ਨਿਤਨੇਮ ਤੋਂ ਬਾਅਦ ਇੱਕ ਇੱਕ ਨੂੰ ਇਸ਼ਨਾਨ ਕਰਾਇਆ, ਸੋਹਣੇ ਪੋਚਾਕੇ ਪਹਿਨਾਏ ਨੇ, ਸੀਟ ਤੇ ਕਲਗੀ ਸਜਾਈਏ ਤੇ ਆਪਣੇ ਕੋਲ ਬਿਠਾ ਕੇ ਦੋਨਾਂ ਪੋਤਿਆਂ ਤੋਂ ਨਿਤਨੇਮ ਦੀ ਬਾਣੀ ਦਾ ਪਾਠ ਕਰਾਇਆ। ਆ ਪਾਠ ਸੁਣਿਆ ਇਹਨਾਂ ਤੋਂ। ਜਦੋਂ ਇੱਧਰ ਦਿਨ ਦਾ ਚੜਾ ਹੋਇਆ, ਮਾਤਾ ਜੀ ਨੇ ਬਸਤਰ ਲੱਭਦਿਆਂ ਲੱਭਦਿਆਂ ਥੱਲੇ ਝਾਤੀ ਮਾਰੀ ਤੇ ਦੇਖਦੇ ਨੇ ਰੁਪਈਆ ਵਾਲੀ ਪੋਟਲੀ ਜਿਹੜੀ ਉਹ ਗੁੰਮ, ਤੇ ਆਵਾਜ਼ ਦੇ ਕੇ ਗਿਆ ਪੁੱਤਰ ਗੰਗਿਆ, ਚੰਗਾ ਕੀਤਾ ਈ ਤੂੰ ਦੌਲਤ ਨੂੰ ਸਾਂਭ ਲਿਆ। ਹੁਣ ਉਹਦਾ ਹਿਰਦਾ ਸੀ ਚੋਰ, ਸੁਣਦਿਆਂ ਸਾਰੀ ਉਹਨੂੰ ਅੱਗ ਲੱਗ ਗਈ। ਕਹਿੰਦਾ ਹੱਦ ਹੋ ਗਈ, ਨਾਲੇ ਤਾਂ ਆਪਣੇ ਘਰ ਵਿੱਚ ਮੈਂ ਤੁਹਾਨੂੰ ਰੱਖਿਆ ਤੇ ਦੂਸਰਾ ਮੇਰੇ ਉੱਤੇ ਇਲਜ਼ਾਮ ਲਾਉਂਦੇ ਪਏ ਹੋ ਮੈਂ ਚੋਰ ਹਾਂ। ਕਹਿਣ ਲੱਗਾ ਮੈਂ ਚੰਗਾ ਤੁਹਾਡੇ ਨਾਲ ਭਲਾ ਕੀਤਾ, ਤੁਹਾਨੂੰ ਕਿਤੇ ਗ੍ਰਿਫਤਾਰ ਕਰਾ ਦਿੰਦਾ, ਤੁਹਾਨੂੰ ਕਿਤੇ ਮੈਂ ਸਰਹੰਦ ਦੇ ਸੂਬੇ ਕੋਲ ਪਕੜਾ ਦਿੰਦਾ, ਤੇ ਪਤਾ ਲੱਗਦਾ ਕਿ ਅੱਜ ਤੁਹਾਨੂੰ ਨਾਲ ਵੀਰ ਦੀ ਕੀ ਆਪਣੇ ਘਰ ਥਾਂ ਦਿੱਤੀ ਤੇ ਮੇਰੇ ਉੱਪਰ ਹੀ ਦੋਸ਼। ਤੇ ਮਾਤਾ ਗੁਜਰੀ ਕਹਿੰਦੇ ਨੇ ਭਲਿਆ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਜੇ ਤੂੰ ਪਕੜਾ ਵੀ ਦਿੰਦਾ ਤੇ ਫਿਰ ਕੀ ਹੋਣਾ ਸੀ, ਹੋਣਾ ਉਹ ਕੁਝ ਏ ਜੋ ਕੁਝ ਮੇਰੇ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਏ, ਹੋਣਾ ਉਹ ਕੁਝ ਏ ਜੋ ਮੇਰੇ ਪਿਆਰੇ ਪਰਮੇਸ਼ਵਰ ਨੂੰ ਮਨਜ਼ੂਰ ਏ, ਪਰ ਜੇ ਤੂੰ ਕਿਤੇ ਰੱਖੇ ਨੇ ਤੇ ਚੰਗਾ। ਕਹਿੰਦੇ ਨੇ ਉਸ ਬੰਦੇ ਤੋਂ ਜਰਿਆ ਨਾ ਗਿਆ, ਉੱਚੀ ਸਾਰੀ ਰੌਲਾ ਪਾਉਣ ਲੱਗ ਪਿਆ, ਚੋਰ ਚੋਰ ਕਹਿ ਕੇ ਜਦੋਂ ਰੌਲਾ ਪਾਇਆ, ਮੈਂ ਸੰਖੇਪ ਵਿੱਚ ਅੱਗੇ ਤੁਰਾਂ ਆਪਣੇ ਪਿੰਡ ਤੋਂ ਇਹ ਮਰੁੰਡੇ ਦੇ ਸੰਦੋ ਕੋਤਵਾਲ ਦਰੋਗੇ ਕਹਿ ਲੋ, ਇੱਕ ਦਾ ਨਾਮ ਸੀ ਜਾਨੀ ਖਾਂ, ਇੱਕ ਦਾ ਨਾਮ ਸੀ ਮਾਨੀ ਖਾਂ, ਦੋਨਾਂ ਨੂੰ ਜਾ ਕੇ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਮੇਰੇ ਘਰ ਦੇ ਅੰਦਰ ਹੁਣੇ ਹੁਣੇ ਉਤਰੇ ਨੇ, ਤੇ ਮੈਂ ਚਾਹੁੰਦਾ ਸਾਂ ਹਕੂਮਤ ਦੇ ਬਾਗੀ ਬਚ ਕੇ ਨਾ ਰਹਿਣ, ਤੇ ਮੈਂ ਤੁਹਾਨੂੰ ਉਹ ਸੂਹ ਦੇਣ ਆਇਆ, ਚਲੋ ਮੇਰੇ ਨਾਲ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਵੋ। ਹੁਣ ਦੇਖੋ ਗੁਰੂ ਤੇ ਵੀ ਇਹ ਸਮਾਂ ਆਇਆ, ਅੱਜ ਮਾਈਆਂ ਬੀਬੀਆਂ ਭੈਣਾਂ ਨੂੰ ਜੇਲਾ ਨਹੀਂ, ਕਦੀ ਉਹ ਵੀ ਸਮਾਂ ਸੀ, ਸਭ ਤੋਂ ਪਹਿਲਾਂ ਮਾਂ ਗੁਜਰੀ ਏ ਜਿਹਨੇ ਜੇਲ ਕੱਟੀ ਗਈ, ਸਭ ਤੋਂ ਪਹਿਲਾਂ ਮਾਤਾ ਗੁਜਰੀ ਏ। ਤੇ ਵਾਕਈ ਮਾਂ ਤੂੰ ਧੰਨ ਏ, ਇਸ ਕਰਕੇ ਅਸੀਂ ਤੈਨੂੰ ਧੰਨ ਕਹਿੰਦੇ ਹਾਂ,
ਤੇਰਾ

ਪਤੀ ਸ਼ਹੀਦ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਤੇਰੇ ਚਾਰ ਪੋਤਰੇ ਸ਼ਹੀਦ ਨੇ, ਤੇਰੀ ਨਨਾਣ ਦੇ ਪੰਜ ਪੁੱਤਰ ਨੇ, ਪੰਜੇ ਦੇ ਪੰਜੇ ਪੁੱਤਰ ਸ਼ਹੀਦ ਨੇ, ਤੇਰਾ ਸੱਕਾ ਭਰਾ ਸ਼ਹੀਦ ਹੈ। ਇੱਥੋਂ ਤੱਕ ਮਾਂ ਤੂੰ ਆਪ ਵੀ ਤਾਂ ਸ਼ਹਾਦਤ ਦਾ ਜਾਮ ਪੀਤਾ। ਮਾਤਾ ਗੁਜਰੀ ਜੀ ਨੂੰ ਪਕੜਵਾਉਣ ਵਾਸਤੇ ਜਾਨੀ ਖਾਂ ਤੇ ਮਾਨੀ ਖਾਂ ਪ੍ਰਭਾਤ ਵੇਲੇ ਦੂਸਰੇ ਦਿਨ ਪਹੁੰਚ ਗਏ ਨੇ। ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ, ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਾਂ। ਤੇ ਮਾਤਾ ਜੀ ਨੇ ਪੁੱਤਰਾਂ ਦੇ ਮੱਥੇ ਚੁੰਮੇ ਨੇ ਪੋਤਿਆਂ ਦੇ, ਕਹਿਣ ਲੱਗੇ ਮਾਂ ਇਹ ਸਾਨੂੰ ਕਿਉਂ ਪਕੜਦੇ ਨੇ? ਤੇ ਮਾਂ ਨੇ ਅਸੀਸ ਦਿੱਤੀ, ਪੁੱਤਰੋ ਅਰਦਾਸ ਕਰਿਓ ਆਪਣੇ ਦਾਦੇ ਦੇ ਚਰਨਾਂ ਵਿੱਚ, ਆਪਾਂ ਹੁਣ ਆਪਣੇ ਉਸ ਮੁਕਾਮ ਤੇ ਚੱਲਣ ਲੱਗੇ ਹਾਂ ਜਿੱਥੇ ਸਾਡਾ ਆਖਰੀ ਟਿਕਾਣਾ ਹੋਣਾ, ਜਿੱਥੇ ਸਾਡਾ ਵਸੇਬਾ ਹੋਣਾ। ਜਦੋਂ ਮਾਂ ਗੁਜਰੀ ਜੀ ਨਿਕਲਣ ਲੱਗੇ ਨੇ ਤੇ ਗੰਗੂ ਕੋਲ ਖਲੋਤਾ ਤੇ ਤੁਰਨ ਲੱਗਿਆ ਜਾਨੀ ਖਾਂ ਤੇ ਮਾਨੀ ਖਾਂ ਕੋਲ ਨੇ, ਤੇ ਮਾਤਾ ਗੁਜਰੀ ਜੀ ਨੇ ਇੱਕ ਗੱਲ ਕਹਿ ਦਿੱਤੀ ਸੀ, ਗੰਗੂ ਜਿਸ ਦੌਲਤ ਦੀ ਖਾਤਰ ਤੂੰ ਬੇਈਮਾਨ ਹੋਇਆ, ਚੇਤੇ ਰੱਖੀ ਇਸ ਦੌਲਤ ਨੇ ਤੈਨੂੰ ਸੁੱਖ ਦੀ ਨੀਂਦ ਸੌ ਨਹੀਂ ਉਦੇਣਾ। ਹੁਣ ਜਾਨੀ ਖਾਂ ਤੇ ਮਾਨੀ ਖਾਂ ਦੇ ਕੰਨ ਵਿੱਚ ਇੱਕ ਗੱਲ ਪੈ ਗਈ, ਮੈਂ ਇੱਧਰ ਜ਼ਰੂਰ ਆਵਾਂਗਾ ਵੀ ਇਹ ਕਿਵੇਂ ਮਰਿਆ ਪਰਤ ਕੇ। ਇਹਨਾਂ ਦੇ ਕੰਨ ਵਿੱਚ ਇੱਕ ਗੱਲ ਪੈ ਗਈ ਕਿ ਇਸ ਗੰਗੂ ਬ੍ਰਾਹਮਣ ਦੇ ਕੋਲ ਦੌਲਤ ਹੈ, ਪਰ ਹਕੂਮਤ ਜਿਹੜੀ ਉਹ ਹਮੇਸ਼ਾ ਆਪਣਾ ਲਾਭ ਲੈ ਕੇ ਪਰਤ ਕੇ ਬੰਦੇ ਜਿਸ ਨੇ ਉਹਨਾਂ ਦੀ ਮਦਦ ਕੀਤੀ ਹੋਵੇ ਉਹਨੂੰ ਵੀ ਪੂੰਜਦਿਆਂ ਦੇਰ ਨਹੀਂ ਦਿਲਾਂਦੀ। ਉਹਨਾਂ ਦੇਖ ਲਿਆ ਇਹਦੇ ਕੋਲ ਦੌਲਤ ਹੈ, ਪਰ ਚੁੱਪ ਕਰ ਗਏ, ਅਣਸੁਣੀ ਕਰ ਦਿੱਤੀ। ਅੱਜ ਮਾਤਾ ਖੇੜੀ ਤੋਂ ਮੁਰਿੰਡੇ ਆਈਏ, ਇੱਕ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡੇ ਰਹੇ ਨੇ। ਉਧਰ ਸੂਬਾ ਸਰਹੰਦ ਵਜ਼ੀਰ ਖਾਂ ਸਰਹੰਦ ਪਹੁੰਚ ਚੁੱਕਾ ਹੈ, ਇਸ ਕਰਕੇ ਕਿਉਂਕਿ ਉਹਨੂੰ ਗੁਰੂ ਕਲਗੀ ਵਾਲੇ ਦਾ ਸੀਸ ਨਹੀਂ ਮਿਲਿਆ। ਉਹ ਇੰਨਾ ਕੁ ਦੁਖੀ ਹੈ, ਕਹਿੰਦਾ ਇੰਨਾ ਘੇਰਾ ਪਾਇਆ, ਇੰਨਾ ਨੁਕਸਾਨ ਕਰਾਇਆ, ਪਰ ਗੁਰੂ ਗੋਬਿੰਦ ਸਿੰਘ ਫਿਰ ਵੀ ਨਾ ਪਕੜੇ ਗਏ। ਕਹਿੰਦੇ ਨੇ ਦੁੱਖ ਹੈ। ਤੇ ਜਾਨੀ ਖਾਂ ਮਾਨੀ ਖਾਂ ਇਤਲਾਹ ਪੈ ਦਿੰਦੇ ਨੇ ਸੂਬਾ ਸਰਹੰਦ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬੁੱਢੜੀ ਮਾਂ ਤੇ ਉਹਦੇ ਛੋਟੇ ਸਾਹਿਬਜ਼ਾਦੇ ਅਸੀਂ ਗ੍ਰਿਫਤਾਰ ਕਰ ਲਏ ਨੇ, ਤੇ ਜੇ ਕਹੋ ਤੇ ਹਜ਼ੂਰ ਦੇ ਪੇਸ਼ ਕਰੀਏ। ਉਹ ਖੁਸ਼ਾਮਦ ਕਰਨ ਵਾਲੇ ਨੇ। ਵਜ਼ੀਰ ਖਾਂ ਪ੍ਰਸੰਨ ਹੋਇਆ, ਕਹਿੰਦਾ ਹੇ ਖੁਦਾ, ਇੱਕ ਸਮਾਂ ਤੂੰ ਮੈਨੂੰ ਦੇ ਦਿੱਤਾ ਹੈ, ਹੁਣ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੇ ਮੋਹ ਦਾ ਵੱਡਾ ਹੋਇਆ ਜ਼ਰੂਰ ਆਏਗਾ, ਜਿੰਦੇ ਜੀ ਮੈਂ ਉਹਨੂੰ ਜ਼ਰੂਰ ਪਕੜਾਂਗਾ, ਪਰ ਜੇ ਨਾ ਉਹ ਆਇਆ ਮੈਂ ਉਹਦੇ ਪੁੱਤਰਾਂ ਨੂੰ ਜ਼ਬਰਦਸਤੀ ਇਸਲਾਮ ਦੇ ਅੰਦਰ ਲੈ ਕੇ ਆਵਾਂਗਾ, ਤੇ ਘੱਟੋ ਘੱਟ ਲੋਕ ਉਹਨੂੰ ਸਿੱਖ ਨਫ਼ਰਤ ਕਰਨਗੇ ਕਿ ਤੇਰੇ ਪੁੱਤਰਾਂ ਨੇ ਤਾਂ ਇਸਲਾਮ ਨੂੰ ਕਬੂਲ ਕਰ ਲਿਆ, ਮੈਂ ਉਹਦੇ ਘਰ ਦੇ ਅੰਦਰ ਬਗਾਵਤ ਪੈਦਾ ਕਰ ਦਿਆਂਗਾ। ਪਰ ਕੀ ਪਤਾ ਸੀ ਵਜ਼ੀਰ ਖਾਂ, ਇਹ ਉਮਰਾਂ ਛੋਟੀਆਂ ਨੇ, ਬਾਲ ਨਿਆਣੇ ਨੇ, ਪਰ ਇਹਨਾਂ ਦੇ ਹਿਰਦੇ ਵਿੱਚ ਇਹਨਾਂ ਦੀਆਂ ਰਗਾਂ ਵਿੱਚ ਜਿਹੜਾ ਖੂਨ ਜਾਂਦਾ ਪਿਆ ਜੀ, ਇਹ ਉਹੀ ਖੂਨ ਹੀ ਜਿਹਨੂੰ ਤੁਹਾਡੇ ਹਾਤਮਾਂ ਨੇ ਕਦੀ ਲਾਹੌਰ ਦੀ ਧਰਤੀ ਤੇ ਪਰਖ ਕੇ ਵੇਖਿਆ ਸੀ, ਕਦੀ ਤੱਤੀ ਤਵੀ ਤੇ ਬਿਠਾ ਕੇ ਦੇਖਿਆ, ਇਹ ਉਹੀ ਖੂਨ ਹੀ ਜਿਹਨੂੰ ਕੁਝ ਸਾਲ ਪਹਿਲਾਂ ਅਜੇ ਚਾਂਦਨੀ ਚੌਂਕ ਦੇ ਅੰਦਰ ਤੁਸੀਂ ਪਰਖਿਆ, ਇਹ ਉਸੇ ਖੂਨ ਦਾ ਹੀ ਇੱਕ ਹਿੱਸਾ ਨਹੀਂ ਜਿਹੜੇ ਖੂਨ ਨੂੰ ਤੁਸੀਂ ਚਮਕੌਰ ਦੀ ਗੜੀ ਅੰਦਰ ਪਰਖਾਇਓ। ਜੇ ਇੰਨੀਆਂ ਪਰਖਾਂ ਕਰਕੇ ਵੀ ਤੁਹਾਨੂੰ ਧੀਰਜ ਨਹੀਂ ਆਇਆ ਤੇ ਅੱਜ ਇਹਨਾਂ ਬਾਬਿਆਂ ਨੂੰ ਵੀ ਪਰਖ ਕੇ ਦੇਖ ਲਿਓ, ਡੋਲਣਾ ਇਹਨਾਂ ਵੀ ਨਹੀਂ ਗਏ, ਇਹ ਵੀ ਅਡੋਲ ਰਹੇਗੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡੇ ਤੋਂ ਇੱਕ ਬੈਲ ਗੱਡੀ ਤੇ ਲਿਆਂਦੇ ਗਏ ਨੇ। ਮੁਰਿੰਡੇ ਦੇ ਨਾਲ ਹੀ ਥੋੜੀ ਦੂਰ ਤੇ ਸਰਹੰਦ, ਮੈਂ ਇੱਕ ਇੱਕ ਥਾਂ ਤੇ ਜਿੱਥੇ ਜਿੱਥੇ ਵੀ ਇਤਿਹਾਸਕ ਘਟਨਾ ਹੋਈ ਮੈਂ ਉਹਨੂੰ ਲੈ ਕੇ ਨਾਲ ਤੁਰ ਰਿਹਾ। ਮੁਰਿੰਡੇ ਤੋਂ ਫਤਿਹਗੜ੍ਹ ਸਾਹਿਬ ਵਾਹਿਗੁਰੂ ਸਰਹੰਦ ਆਏ ਨੇ, ਜਿੱਥੇ ਅੱਜ ਫਤਿਹਗੜ੍ਹ ਅਸਥਾਨ ਨੇ। ਹੁਣ ਕੀਤਾ ਕੀ, ਪੋਹ ਦੀਆਂ ਕਾਲੀਆਂ ਬੋਲੀਆਂ ਰਾਤਾਂ ਨੇ, ਠੰਡ ਅੱਤਦੀ ਪੈਂਦੀ ਏ, ਬੱਦਲ ਚਮਕਦੇ ਨੇ, ਮੀਂਹ ਪੈਂਦਾ ਹੈ, ਹਵਾ ਜਿਹੜੀ ਹੱਡੀਆਂ ਨੂੰ ਚੀਰਦੀ ਏ। ਕਹਿੰਦੇ ਨੇ ਹਰ ਇੱਕ ਬੰਦਾ ਜਿਹੜਾ ਉਹ ਤੱਕਦਾ ਹੈ, ਉਹਦੇ ਅੰਦਰੋਂ ਦਰਦ ਦੀ ਖੂਕ ਨਿਕਲਦੀ ਏ, ਤੇ ਇਸ ਜ਼ਾਲਮ ਨੇ ਸਜ਼ਾ ਕੀ ਦਿੱਤੀ? ਗੱਲ ਉਹੀ ਕੱਪੜੇ ਨੇ ਜਿਹੜੇ ਆਨੰਦਪੁਰ ਦੀ ਧਰਤੀ ਤੋਂ ਪਾ ਕੇ ਆਏ ਸਨ, ਥੋੜੇ ਜਿਹੇ ਪੋਟਲੀ ਵਿੱਚ ਬਸਤਰ ਨੇ, ਠੰਡ ਚੀਰਦੀ ਹੱਡੀਆਂ ਨੂੰ, ਇੱਧਰ ਕੋਮਲ ਮਾਸੂਮ ਬੱਚੇ ਨੇ, ਉਧਰ ਬਿਰਧ ਮਾਂ ਏ, ਇਹਨਾਂ ਨੂੰ ਕੋਈ ਨਿੱਘੀ ਕੋਠੜੀ ਨਹੀਂ, ਕੋਈ ਓਢਣ ਵਾਸਤੇ ਕੰਬਲ ਜਾਂ ਬਿਸਤਰਾ ਨਹੀਂ। ਜ਼ਾਲਮ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਉਹਨਾਂ ਨੂੰ ਉਸ ਠੰਡੇ ਬੁਰਜ ਦੇ ਉੱਪਰ ਜਾ ਕੇ ਕੈਦ ਕਰੋ ਜਿੱਥੇ ਹਵਾ ਹਰ ਵਕਤ ਜਿਹੜੀ ਉੱਥੋਂ ਕਰਾਸ਼ ਕਰਕੇ ਨਿਕਲਦੀ ਏ, ਤੇ ਇਸੇ ਬੁਰਜ ਦੇ ਥੱਲੇ ਉਸ ਵਕਤ ਇੱਕ ਛੋਟੀ ਜਿਹੀ ਨਦੀ ਵਗਦੀ ਹੁੰਦੀ ਸੀ। ਅੱਜ ਵੀ ਤੁਸੀਂ ਤੱਕੋਗੇ ਬੁਰਜ ਦੇ ਥੱਲੇ ਨੀਵੀਂ ਥਾਂ ਏ। ਹੁਣ ਦੇਖੋ ਪੋਹ ਦੀ ਰਾਤ ਏ, ਬਿਜਲੀ ਚਮਕਦੀ ਏ, ਪਤਾ ਨਹੀਂ ਅੱਜ ਤੱਕਰਾਂ ਵੀ ਕੋਈ ਸਾਲ ਐਸਾ ਨਹੀਂ ਨਿਕਲਦਾ
ہو سکتا ہے کوئی ایک ادھا چاواں سال ہوے جدن چھوٹے بابیاں دی شہیدی ہوندی ہوے تے او دن مینہ نہ پیندا ہو جدوں وی شہادت دا دن آندا ہے مانو بدل اج وی جویں اس دردناک ساکے نو دیکھ کے اپنی اکھاں دے وچوں لہو دے اترو ڈیگدا ہو تسی تکو گے شہادت تو ایک رات پہلا ضرور نہیں پیندا اس دھرتی تے اس رات وی بدل ورے نے اس رات وی ماں اج تھلے فرش بالکل ٹھنڈا ہے تے کدی تکو کھا اس اوستھا نو اپنے سامنے رکھ کے اسی تا گھراں وچ رہ کے گرو گوبند سنگھ تیری سکھی نو کمان تو تر کرنے ہاں اوتھے تے ماں ٹھنڈے فرش تے بیٹھی ہے گرم کپڑے کوئی نہیں تے ودوان کہندے نے جدوں بچیاں نو ٹھنڈ لگدی ہے نا تے اپنی خک دے نال لاندی ہے دوناں دے چہریاں نو تے ماں دی چھاتی دے ماں دی گود دا نگ مان کے دو گھڑیاں او ٹک جاندے جدوں پھر ٹھنڈ پیندی ہے پھر اٹھ بیندے نے تے ماں اسے وقت شروع کر دیندی ہے گرو بابیاں دیاں کہانیاں اسے وقت گرو ہرگوبند صاحب دیاں ساکیاں انہاں دے دادے دیاں ساکیاں ساری رات لنگ گئی اج نہ ماتا نو بھوجن ملیا ہے تے نہ پانچ سال تے سات سال دے میرے گرو کے سپتراں نو کسے بھوجن دتا ہے ہن بچہ تاں دو گھنٹے نہیں کر سکدا ایہو جی عمر وچ بچے نو روٹی نہ ملے او گھر نو سر تے چک لیندا ہے پر واہ بابا تانو تسی نمسکار اج نہ دودھ کسے نے دتا نہ روٹی دتی کیول ماں دی نگی گوشت تے اس بڈڑی ماں دیاں بانی دیاں لوریاں نے تانو تیرے دتا کہندے نے سورج چڑھیا ہے اج اشنان نہیں کیتا ماتا جی نے نت نیم کیتا اوتے سمرن کیتا ویسے تے ماں ساری رات گرو گرو کر دی رہی ہے دل چڑھیا ہے تے کہندے نے صوبے دی کچہری لگی ہے تے صاحبزادیاں نو بلان واسطے سپاہیاں نو بھیجیا ہے تے ماتا گجری جی نے اس وقت شیش تے کنگے کیتے نے اپنے ہتھاں نال دستاراں سجائیاں نے پوشاک پائیے کمر کسے بنے نے چھوٹیاں کرپاناں انہاں دے گاترے پائیاں نے تے جدوں سپاہی لین آئے تے ماتا جی نے اکو گل پوچھی کہن لگی اینا مظلوماں نو اینا بے دوشیاں نو تسی کی کہنا ہے کہن لگے صوبے دی کچہری لگی ہے وہ کیول اینا نو دیکھنا چاہندا ہے ماتا سوچ لیے کہ اصل وچ اے وی ایک شلاوا ہے ترن لگے تے کہن لگی میرے پترو تسی چلے ہو پر میری ایک گل چیتے رکھو تسی گرو تیگ بہادر جی دے پوتے ہو تے اس گرو دے پترو جڑا سوا لکھ نال ایک ایک نو لڑاندا ہے میرے پوتے ہو سر تا دھڑ تو علیحدہ ہو جائے نہ تا سر اینا دے اگے چکانا ہے تے نہ اینا دی این مننی جے گرو دے بن کے رہو واہ ماں تیری اسیس وچ تا او کچھ نظر آندا ہے جو کچھ گرو ارجن صاحب کہندے نے پاور تمہارا اے من ہوو ہر چرنا ہو کولا نانک داس ان سنگ لپٹایو جو بوندا ہے چاترک مولا تیری اسیس وچ تا اوہی شبد دسدے نے جیوت جیوت جیوت رہو کہ بچو تسی جیندے رہو نت اٹھ رام رسائن پیو تسی نام دے رس وچ گڑند رہو جدو ترن لگے نے ماں نے آپ پوڑیاں تو اتارے نے دادی ماں نے دونوں نے نمسکار کیتی کہن لگے ماتا آسیس دئی پر ویکھ تو ساڈے نال ماتا دے چلانے تو بعد روز تیرے نال اسی رات نو سونے ہاں دیکھ جدن دی ماں چلانا کر گئی تو سانو تیار کیتا تسی بھوجن دتا تے جے ماتا اسی چلے بھی گئے نا تے دیری نہ لائیں تیرے تو بنا تیرے بچیاں دا دل نہیں لگنا تیرے تو بنا سانو لوریاں کنے دینیاں نے ماں دا کردا پارایا پوتیاں نو توڑ دیتا ہے تے لکھدا ہے لطیف کہ اس وقت وڈا دروازہ بند ہے ایک چھوٹی جی کھڑکی کھولی ہے ہن تکو گرمت اسی تا جنے کھنے اگے چار چار چکیاں دی خاطر سر چکا دینے ہاں جویں آ گرمکھا نے دسیا جیڑا پیسہ گولک وچ پے جائے او میرے گرو دا ہے ساڈا نہیں تے جیڑا سیس ایک واری گرو گوبند سنگھ دے چرناں وچ ہو گیا او دنیا دے اگے لالچ والی برتی نال کدی نہ چکے جے چکنا ہے گرو کی سنگت اگے چکے جے چکنا ہے کسے گرمک پیارے دے چرناں دی دھوڑ مستک تے لان لئی چکے پر یاد رکھنا میں ایک کھن وچوں نکل لگا اسی تے سمجھدے نہیں آ مہاراجا پرتاپ دے جیون دی گھٹنا بڑی پیاری ہے مہاراجا پرتاپ بادشاہ اکبر تو ہار گئے تے جنگل وی چلا گیا اس بندے نے اودی اینو پروان نہیں کیتا میں ایک کھن وچوں نکلن لگا
ਕਹਿਣ ਲੱਗੇ ਉਹਦੀ ਈਨ ਨੂੰ ਕਬੂਲ ਨਹੀਂ ਕੀਤਾ ਤੇ ਜੰਗਲ ਵਿੱਚ ਪਰਿਵਾਰ ਏ ਪੱਤੇ ਤੋੜ ਕੇ ਉੱਥੇ ਕੱਚੇ ਫਲ ਖਾ ਕੇ ਗੁਜ਼ਾਰਾ ਕਰਦਾ ਤੇ ਇੱਕ ਭਿਖਾਰੀ ਆਇਆ ਤੇ ਕਹਿੰਦੇ ਉਹਨੇ ਦੇਖ ਲਿਆ ਮਹਾਰਾਣਾ ਪ੍ਰਤਾਪ ਏ ਦੇਖ ਕੇ ਕਹਿੰਦਾ ਤੂੰ ਮਹਾਰਾਣਾ ਪ੍ਰਤਾਪ ਤਾਂ ਨਹੀਂ ਕਹਿਣ ਲੱਗਾ ਮੈਂ ਉਹੀ ਹਾਂ ਭਿਖਾਰੀ ਕਹਿੰਦਾ ਮੈਂ ਹਰ ਸਾਲ ਤੇਰੇ ਦਰਬਾਰ ਵਿੱਚ ਗਿਆ ਕਦੀ ਮੈਂ ਵਾਪਸ ਖਾਲੀ ਨਹੀਂ ਸਾਂ ਮੁੜਿਆ ਅੱਜ ਤੂੰ ਜੰਗਲ ਵਿੱਚ ਮੁੜਿਆ ਮੈਂ ਮਿਲਿਆ ਮੈਨੂੰ ਕੀ ਦਏਗਾ ਤੇ ਰਾਜੇ ਨੇ ਇੱਕ ਗੱਲ ਕੀ ਕਹਿਣ ਲੱਗਾ ਸੱਜਣਾ ਯਾਦ ਰੱਖੀ ਅਣਖ ਰਾਜ ਗੱਦੀਆਂ ਤੇ ਬਹਿ ਕੇ ਨਹੀਂ ਕਾਇਮ ਰਹਿੰਦੀ ਕਈ ਵਾਰੀ ਰਾਜ ਗੱਦੀਆਂ ਤੇ ਬੈਠੇ ਹੋਏ ਲੋਕ ਬੇਗੈਰਤੇ ਤੇ ਬੇਅਣਕੇ ਹੋ ਜਾਂਦੇ ਨੇ ਅਣਖ ਵਾਲੇ ਲੋਕ ਤਾਂ ਜੰਗਲਾਂ ਵਿੱਚ ਵੀ ਅਣਖ ਕਾਇਮ ਰੱਖਦੇ ਨੇ ਅਣਖ ਤਾਂ ਪਹਾੜਾਂ ਦੀਆਂ ਕੰਧਾਂ ਵਿੱਚ ਵੀ ਕਾਇਮ ਰੱਖ ਸਕਦੇ ਨੇ ਤੂੰ ਮੇਰੇ ਕੋਲ ਆਏ ਠੀਕ ਮੇਰੇ ਕੋਲ ਰਾਜ ਨੇ ਜੋ ਮੰਗੇਗਾ ਮੈਂ ਤੈਨੂੰ ਦਿਆਂਗਾ ਉਹਨੇ ਸੋਚਿਆ ਮੈਂ ਇਹਦਾ ਚੋਲਾ ਮੰਗ ਲਾ ਇਹਦੀ ਪੁਸ਼ਾਕ ਬੜੀ ਕੀਮਤੀ ਹੈ ਫਿਰ ਮਨ ਵਿੱਚ ਆਇਆ ਜੇ ਪੁਸ਼ਾਕ ਮੰਗੀ ਹੋ ਸਕਦਾ ਪੁਸ਼ਾਕ ਲਈ ਮਾਪ ਚਾਹੀਦਾ ਮੇਚਾ ਚਾਹੀਦਾ ਕਹਿਣ ਲੱਗਾ ਜੇ ਤੂੰ ਮੈਨੂੰ ਮਿਲਿਆ ਹੀ ਹੈ ਤੇ ਆਪਣੇ ਸਿਰ ਦੀ ਦਸਤਾਰ ਦੇ ਦੇ ਆਪਣੀ ਪੱਗ ਦੇ ਦੇ ਮਹਾਰਾਣਾ ਪ੍ਰਤਾਪ ਨੇ ਕਿਹਾ ਜ਼ਰੂਰ ਜੇ ਤੂੰ ਆਇਆ ਮੈਂ ਖਾਲੀ ਨਹੀਂ ਮੋੜਨਾ ਉਹ ਪੱਗ ਨੂੰ ਲਪਾਉਂਦਿਆਂ ਹਾਥੀ ਖੁਦ ਮਾਤ ਥੱਲੇ ਕਰ ਲਿਆ ਭਿਖਾਰੀ ਕਹਿੰਦਾ ਕਿਉਂ ਤੂੰ ਕਹਿੰਦਾ ਸਾ ਜੋ ਮੰਗੇਗਾ ਉਹ ਮੈਂ ਦੇ ਦਿਆਂਗਾ ਕਹਿਣ ਲੱਗਾ ਮੈਂ ਪੱਗ ਤੈਨੂੰ ਜ਼ਰੂਰ ਦਿਆਂਗਾ ਪਰ ਇਹ ਗੱਲ ਯਾਦ ਰੱਖੀ ਤੁਹਾਡਾ ਕੰਮ ਏ ਦਰ ਦਰ ਤੇ ਝੁਕਣਾ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਬੰਨ ਕੇ ਕਦੀ ਅਕਬਰ ਦੇ ਦਰਬਾਰ ਵਿੱਚ ਝੁਕੀ ਨਾ ਪੱਗ ਤਾਂ ਲੈ ਜਾ ਪਰ ਜੇ ਅਕਬਰ ਦੇ ਦਰਬਾਰ ਵਿੱਚ ਝੁਕਿਓ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਜਿਹੜੀ ਕਲੰਕਿਤ ਹੋ ਜਾਏਗੀ ਉਹ ਇੱਕ ਦੁਨੀਆਂ ਦਾ ਰਾਜਾ ਏ ਉਹਦੀ ਪੱਗ ਭਿਖਾਰੀ ਨੂੰ ਮਿਲੇ ਤੇ ਉਹ ਭਿਖਾਰੀ ਅਕਬਰ ਦੇ ਦਰਬਾਰ ਵਿੱਚ ਗਿਆ ਝੁਕਿਆ ਨਹੀਂ ਪੁੱਛਿਆ ਕਿਉਂ ਕਹਿਣ ਲੱਗਾ ਸਿਰ ਮੇਰਾ ਨਹੀਂ ਇਸ ਸਿਰ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਏ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਕਦੀ ਅਕਬਰ ਦੇ ਦਰਬਾਰ ਵਿੱਚ ਝੁਕਦੀ ਨਹੀਂ ਜੇ ਮਹਾਰਾਣਾ ਪ੍ਰਤਾਪ ਦੀ ਪੱਗ ਨਹੀਂ ਝੁਕਦੀ ਤੇ ਗੁਰੂ ਗੋਬਿੰਦ ਸਿੰਘ ਦੀ ਪੱਗ ਕਦੀ ਦੁਨੀਆਂ ਦੇ ਇਹਨਾਂ ਰਾਜਿਆਂ ਮਹਾਰਾਜਿਆਂ ਅੱਗੇ ਸਵਾਰਥ ਲਈ ਕਦੀ ਨਹੀਂ ਝੁਕੇ ਪਰ ਹੋਵੇ ਕਈ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਹੋਵੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਅੱਜ ਤੱਕੋ ਖਾਂ ਵੱਡਾ ਦਰਵਾਜ਼ਾ ਬੰਦ ਏ ਤੇ ਛੋਟੀ ਖਿੜਕੀ ਖੁੱਲੀ ਏ ਇਹਦਾ ਮਤਲਬ ਸੀ ਕਿ ਬੱਚੇ ਝੁੱਕ ਕੇ ਅੰਦਰ ਆਉਣਗੇ ਇਹਨਾਂ ਦੇ ਸਿਰ ਝੁਕਾਂਗੇ ਅੱਗੇ ਛਪਾਈ ਏ ਤੇ ਕਹਿੰਦੇ ਨੇ ਸਾਹਿਬਜ਼ਾਦੇ ਜਦੋਂ ਅੰਦਰ ਲੱਗਣ ਲੱਗੇ ਨੇ ਤੇ ਵੱਡੇ ਨੇ ਇੱਕ ਗੱਲ ਕਹੀ ਕਹਿੰਦਾ ਵੀਰ ਨਾ ਦੇਖੀ ਇਹ ਛਲੀਏ ਨਹੀਂ ਆਹ ਜਿਹੜੀ ਛੋਟੀ ਜੀ ਖਿੜਕੀ ਏ ਨਾ ਇਹਦਾ ਮਤਲਬ ਏ ਕਿ ਅਸੀਂ ਝੁੱਕ ਜਾਈਏ ਪਰ ਯਾਦ ਰੱਖੀ ਸਿਰ ਲੈ ਜਾ ਪਰ ਝੁਕਣਾ ਨਹੀਂ ਜਿਹੜਾ ਨਵਾਬ ਤਖ਼ਤ ਤੇ ਬੈਠਾ ਹੈ ਇਸ ਬਾੜੀ ਵਿੱਚੋਂ ਇਸ ਖਿੜਕੀ ਵਿੱਚੋਂ ਨਿਕਲਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਜੁੱਤੀ ਇਹਨੂੰ ਦਿਖਾਈਏ ਕਹਿੰਦੇ ਨੇ ਆਪਣੇ ਚਰਨਾਂ ਦੇ ਜੋੜੇ ਪਹਿਲਾਂ ਸਾਹਮਣੇ ਕੀਤੇ ਤੇ ਪਰਤ ਕੇ ਸਿਰ ਨੂੰ ਬਾਹਰ ਕੱਢਿਆ ਤੇ ਕਚਹਿਰੀ ਸਜੀਏ ਅਮੀਰ ਵਜ਼ੀਰ ਬੈਠੇ ਨੇ ਤੇ ਅੱਜ 5 ਸਾਲ ਤੇ 7 ਸਾਲ ਦੇ ਬਾਬੇ ਗਏ ਜਿਨ੍ਹਾਂ ਦਾ ਕੋਈ ਉਸ ਕਚਹਿਰੀ ਵਿੱਚ ਨਹੀਂ ਕਿਹੋ ਜੀ ਅਡੋਲਤਾ ਹੈ ਸੂਬੇ ਨੂੰ ਦੇਖ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਚਹਿਰੀ ਹੈਰਾਨ ਰਹਿ ਗਈ ਇਹੋ ਜਿਹਾ ਬਾਲਕ ਤਾਂ ਇੰਨੇ ਹਜ਼ੂਮ ਵਿੱਚ ਸੰਗਦੇ ਨਹੀਂ ਬੋਲਦੇ ਕਹਿੰਦੇ ਨੇ ਜਦੋਂ ਆਪਸ ਵਿੱਚ ਸ਼ੁਰੂ ਹੋਈ ਗੱਲਬਾਤ ਤੇ ਸੂਬੇ ਵਜ਼ੀਰ ਖਾਨ ਨੇ ਕਿਹਾ ਕਹਿਣ ਲੱਗਾ ਬੱਚਿਓ ਮੈਨੂੰ ਤੁਹਾਡੇ ਤੇ ਬੜਾ ਤਰਸ ਹੁੰਦਾ ਹੈ ਮੈਨੂੰ ਹਮਦਰਦੀ ਏ ਕਿ ਤੁਹਾਡਾ ਬਾਪ ਜਿਹੜਾ ਉਹ ਮਾਰਿਆ ਜਾ ਚੁੱਕਾ ਹੈ ਤੁਹਾਡੇ ਵੱਡੇ ਭਰਾ ਚਮਕੌਰ ਦੀ ਗੜੀ ਵਿੱਚ ਮਾਰੇ ਜਾ ਚੁੱਕੇ ਨੇ ਤੇ ਮੈਂ ਚਾਹੁੰਦਾ ਵਾ ਕਿ ਤੁਸੀਂ ਆਪਣੇ ਆਪ ਨੂੰ ਮੇਰੇ ਸਮਰਪਿਤ ਕਰ ਦਿਓ ਅਜੇ ਉਹ ਗੱਲ ਕਹਿ ਰਿਹਾ ਸੀ ਤੇ ਇੱਕੋ ਦਮ ਬਾਬਾ ਜੋਰਾਵਰ ਸਿੰਘ ਨੇ ਕਿਹਾ ਉਹ ਸੂਬਿਆ ਗੱਲ ਯਾਦ ਰੱਖੀ ਗੁਰੂ ਗੋਬਿੰਦ ਸਿੰਘ ਨੂੰ ਮਾਰਨ ਵਾਲਾ ਇਸ ਦੁਨੀਆਂ ਤੇ ਕੋਈ ਨਹੀਂ ਮੇਰੇ ਬਾਪੂ ਨੇ ਕਿਤੇ ਨਹੀਂ ਜਾਣਾ ਤੇਰੀ ਕੀ ਤਾਕਤ ਤੂੰ ਸਾਡੇ ਬਾਪੂ ਨੂੰ ਖਤਮ ਕਰ ਸਕੇ ਤੂੰ ਕਹਿੰਦਾ ਕਿ ਤੁਹਾਡੇ ਭਰਾ ਕਤਲ ਕਰ ਦਿੱਤੇ ਪਰ ਤੈਨੂੰ ਪਤਾ ਨਹੀਂ ਤੂੰ ਸਾਨੂੰ ਚਾਰ ਸਮਝਣਾ ਹੈ ਅਸੀਂ ਤਾਂ ਉਦਨ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਏ ਸਾਂ ਜਿੱਦਣ ਬਾਪੂ ਨੇ ਸਰਬਲੋਹ ਦੇ ਬਾਟੇ ਵੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ ਸੀ ਕਿੰਨੇ ਕੁ ਅਜੀਬ ਤੇ ਜੁਝਾਰ ਮਾਰੇਗਾ ਕਿੰਨੀਆਂ ਕੁ ਗੜੀਆਂ ਘੇਰ ਘੇਰ ਕੇ ਮਾਰੇਗਾ ਅਸੀਂ ਚਾਰ ਨਹੀਂ ਹੂੰ ਹੁਣ ਅਸੀਂ ਹਜ਼ਾਰਾਂ ਵਾਂ ਇਹਦਾ ਮਤਲਬ ਗੁਰੂ ਦੇ ਪੁੱਤਰਾਂ ਅੰਦਰ ਇੱਕ ਗੱਲ ਘਰ ਕਰ ਚੁੱਕੀ ਏ ਕਿ ਹਰ ਅੰਮ੍ਰਿਤ ਤੁਹਾਡੀ ਧਾਰੀ ਤੁਹਾਡਾ ਵੀਰ ਏ ਮੈਂ ਅੱਗੇ ਚੱਲ ਕੇ ਫਿਰ ਪ੍ਰਸੰਗ ਵਿੱਚ ਕਲੀਅਰ ਕਰਾਂਗਾ ਇਸ ਗੱਲ ਨੂੰ ਕਹਿੰਦੇ ਨੇ ਦੋਨਾਂ ਨੇ ਕਿਹਾ ਕੌਣ ਏ ਸਾਡੇ ਭਰਾਵਾਂ ਨੂੰ ਮਾਰਨ ਵਾਲਾ ਤੇ ਸੂਬੇ ਨੇ ਕਿਹਾ ਕਹਿਣ ਲੱਗਾ ਬੱਚਿਓ ਅਜੇ ਵੀ ਸਮਝ ਜਾਓ ਪਹਿਲੇ ਦਿਨ ਕਹਿੰਦੇ ਨੇ ਬੱਚਿਆਂ ਨੇ ਕੋਰਾ ਜਵਾਬ ਦਿੱਤਾ ਵਾਪਸ ਆ ਗਏ ਆ ਕੇ ਦਾਦੀ ਮਾਂ ਉਡੀਕਦੀ ਪਈ ਸੀ ਘੁੱਟ ਕੇ ਛਾਤੀ ਨਾਲ ਲਾਇਆ ਤੇ ਸਾਰੀ ਦਾਸਤਾਨ ਦੱਸੀ ਮਾਂ ਅਸੀਂ ਝੁਕੇ ਨਹੀਂ ਅਸੀਂ ਫਤਿਹ ਬੁਲਾਈਏ ਅਸੀਂ ਕਿਹਾ ਸਾਡੇ ਵੀਰਾਂ ਨੂੰ ਕੋਈ ਖਤਮ ਕਰਨ ਵਾਲਾ ਨਹੀਂ ਤੇ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ
ਤੇ ਮੱਥੇ ਚੁੰਮ ਕੇ ਕਿਹਾ ਮੇਰੇ ਪੁੱਤਰੋ ਮੈਨੂੰ ਆਸ ਹੀ ਇਹ ਕੁਝ ਹੋਵੇਗਾ ਪਰ ਦ੍ਰਿੜ ਰਿਹਾ ਜੇ ਦੇਖਣਾ ਅਡੋਲਣਾ ਨਹੀਂ ਕਦੀ ਡੋਲਣਾ ਨਹੀਂ ਜਦੋਂ ਮਨ ਵਿਚ ਕਿਤੇ ਇਹ ਫੁਰਨਾ ਆ ਜਾਏ ਤੇ ਉਸੇ ਵਕਤ ਦੋਨੋਂ ਹੱਥ ਜੋੜ ਕੇ ਅਰਦਾਸ ਕਰ ਦਿਆ ਜੇ ਡੋਲਣ ਤੇ ਰਾਖੋ ਪ੍ਰਭੂ ਉਸ ਵਕਤ ਅਰਦਾਸ ਕਰ ਦਿਆ ਜੇ ਦਾਤਾ ਨਾਮ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਜਦੋਂ ਮਨ ਕਿਤੇ ਭਟਕਣ ਲੱਗੇ ਬੇਟਿਓ ਇੱਕੋ ਦਮ ਆਪਣੇ ਦਾਦੇ ਨੂੰ ਚੇਤੇ ਕਰਿਓ ਤੇ ਤੁਹਾਡਾ ਦਾਦਾ ਤੁਹਾਡੇ ਅੰਦਰ ਨੂੰ ਅਡੋਲਤਾ ਬਖਸ਼ੇਗਾ। ਸਾਰੀ ਰਾਤ ਅੱਜ ਵੀ ਭੋਜਨ ਨਹੀਂ ਮਿਲਿਆ, ਤਿੰਨ ਰਾਤਾਂ ਉਸ ਠੰਡੇ ਬੁਰਜ ਤੇ ਰਹੇ, ਭੋਜਨ ਨਹੀਂ, ਦੁੱਧ ਨਹੀਂ। ਅੱਜ ਦੂਜੇ ਦਿਨ ਫਿਰ ਗਏ ਨੇ ਸਿੱਖ ਵਿਦਵਾਨ, ਕਹਿੰਦੇ ਨੇ ਦੋ ਦਿਨ ਜਾਂਦੇ ਰਹੇ ਨੇ ਤੇ ਅੱਜ ਜਦੋਂ ਗਏ ਨੇ ਤੇ ਫਿਰ ਉੱਥੇ ਇਹੀ ਸਵਾਲ ਹੋਇਆ ਕਿ ਬੱਚਿਓ ਤੁਸੀਂ ਇਸਲਾਮ ਨੂੰ ਕਬੂਲ ਕਰੋ ਤੁਹਾਨੂੰ ਬਖਸ਼ ਦਿਆਂਗੇ ਨਹੀਂ ਤਾਂ ਮੌਤ। ਤੇ ਬਾਬੇ ਫਤਿਹ ਸਿੰਘ ਨੇ 5 ਸਾਲ ਦੀ ਉਮਰ ਬਰੀਕ ਆਵਾਜ਼ ਵਿਚ ਕਹਿੰਦਾ ਸੂਬਿਆ ਜੇ ਇਸਲਾਮ ਨੂੰ ਕਬੂਲ ਕਰ ਲਾਂਗੇ ਤੇ ਮੌਤ ਨਹੀਂ ਆਏਗੀ। ਕਹਿਣ ਲੱਗਾ ਮੌਤ ਤਾਂ ਆਏਗੀ। ਕਹਿੰਦਾ ਜਿਹੜਾ 80 ਸਾਲ ਜੀ ਕੇ ਮਰਨਾ ਹੈ ਉਸ ਮੌਤ ਨਾਲੋਂ ਤਾਂ ਬੇਅਣਖੀ ਮੌਤ ਨਾਲੋਂ ਆ 5 ਸਾਲ ਦੀ ਉਮਰ ਵਿਚ ਮਰ ਜਾਣਾ ਚੰਗਾ। ਧਿਆਨ ਰੱਖੀ ਮੌਤ ਤਾਂ ਫਿਰ ਵੀ ਆਉਣੀ ਹੈ, ਕੁਝ ਸਾਲ ਜੀ ਕੇ ਕਣਕ ਖਾ ਕੇ ਹੋਰ ਅਸੀਂ ਖੁਰਾਕ ਆ ਕੇ ਚਲੇ ਜਾਂਗੇ, ਮੌਤ ਫਿਰ ਵੀ ਆਉਣੀ ਹੈ ਤੇ ਸਾਨੂੰ ਪਰਤ ਪਰਤ ਕੇ ਮੌਤ ਦੇ ਦਾਬੇ ਨਾ ਮਾਰ ਕਿਉਂਕਿ ਮੌਤ ਨੂੰ ਤਾਂ ਅਸੀਂ ਘੋਲ ਕੇ ਖੰਡੇ ਬਾਟੇ ਵਿਚ ਪੀ ਚੁੱਕੇ। ਮੌਤ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਭੈ ਨਹੀਂ। ਉਸੇ ਵਕਤ ਕਿਹਾ ਬੱਚਿਓ ਸੁੱਚਾ ਆਨੰਦ ਉੱਠਿਆ। ਹੁਣ ਦੇਖਿਓ ਗੁਲਾਮ ਬੰਦਾ ਕਦੀ ਵੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ, ਗੁਲਾਮ ਹਮੇਸ਼ਾ ਹੀ ਜਿਹੜਾ ਉਹ ਆਪਣੀ ਗੁਲਾਮੀ ਦੀ ਗੱਲ ਕਰਦਾ। ਹੁਣ ਦੋ ਨੇ ਮੈਂ ਸਿਰਫ ਇੱਕ ਖਿਣ ਵਿਚਾਰ ਤੁਹਾਡੇ ਚਰਨਾਂ ਨਾਲ ਸਾਂਝੀ ਕਰਨੀ ਹੈ। ਇੱਕ ਪਾਸੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੀਆ ਬੈਠਾ, ਇੱਕ ਪਾਸੇ ਸੁੱਚਾ ਆਨੰਦ ਬੈਠਾ। ਇੱਕ ਬੰਦਾ ਸਵਤੰਤਰ ਏ, ਸ਼ੇਰ ਮੁਹੰਮਦ ਖਾਨ ਸਵਤੰਤਰ ਏ, ਸੁੱਚਾ ਆਨੰਦ ਗੁਲਾਮ ਏ। ਤੇ ਗੁਲਾਮ ਖੂਨ ਜਿਹੜਾ ਕਦੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ, ਉਹ ਇੰਨਾ ਕੁ ਗੁਲਾਮ ਏ। ਜਦੋਂ ਆਵਾਜ਼ ਉੱਠਦੀ ਏ ਕਿ ਸ਼ੇਰ ਖਾਨ ਨੂੰ ਕਿ ਤੇਰੇ ਭਰਾ ਨਾਹਰ ਖਾਨ ਨੂੰ ਪੌੜੀ ਲਾਉਂਦਿਆਂ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਪਰੋ ਦਿੱਤਾ ਸੀ, ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆਏ ਇਹਨਾਂ ਨੂੰ ਮਾਰ ਕੇ ਬਦਲਾ ਲੈ ਲੈ। ਤੇ ਅੱਗੋਂ ਉੱਠ ਕੇ ਭਰੀ ਕਚਹਿਰੀ ਵਿਚ ਕਹਿੰਦਾ ਹਾਂ ਬਦਲਾ ਲਾਂਗਾ ਜੇ ਕਿਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ ਤਾਂ। ਚੇਤੇ ਰੱਖਿਓ ਮਲੇਰਕੋਟਲੀਆ ਮਿੱਤਰ ਨਹੀਂ ਹੈ, ਉਹ ਅਜੇ ਵੀ ਦੁਸ਼ਮਣ। ਉਹ ਕਹਿੰਦਾ ਮੈਂ ਜ਼ਰੂਰ ਬਦਲਾ ਲਾਂਗਾ, ਪਰ ਚੇਤੇ ਰੱਖਣਾ ਅਸੂਲ ਵਾਲਾ ਦੁਸ਼ਮਣ ਵੀ ਚੰਗਾ ਹੈ ਉਸ ਅਕਿਰਤ ਕਣ ਬੰਦੇ ਨੂੰ ਜਿਹੜਾ ਬੇਅਸੂਲਾ ਹੋਵੇ। ਇਹਦਾ ਮਤਲਬ ਉਹਦਾ ਕੋਈ ਅਸੂਲ ਏ। ਕਹਿੰਦਾ ਬਦਲਾ ਲਾਂਗਾ ਜਿੱਦਣ ਗੁਰੂ ਗੋਬਿੰਦ ਸਿੰਘ ਮਿਲੇਗਾ, ਪਰ ਇਹਨਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ, ਆਪਾਂ ਇਸਲਾਮ ਨੂੰ ਕਲੰਕਿਤ ਕਰਨਾ, ਇਹਨਾਂ ਬੱਚਿਆਂ ਨੂੰ ਛੱਡ ਦਿਓ, ਇਹਨਾਂ ਨੂੰ ਬਿਲਕੁਲ ਨਾ ਕੁਝ ਕਿਹਾ ਜੀ। ਭਰੀ ਕਚਹਿਰੀ ਵਿਚ ਕੇਵਲ ਇੱਕ ਬੋਲਿਆ ਤੇ ਨਾਲ ਇੱਕ ਗੱਲ ਕਹੀ, ਵਜ਼ੀਰ ਖਾਂ ਜਿਸ ਕਚਹਿਰੀ ਵਿਚ ਤੂੰ ਫੁਰਮਾਨ ਜਾਰੀ ਪਿਆ ਕਰਨਾ, ਚੇਤੇ ਰੱਖੀ ਇਸ ਕਚਹਿਰੀ ਨੇ ਸਦਾ ਲੱਗੀ ਨਹੀਂ ਰਹਿਣਾ, ਇਹਨੇ ਸਦਾ ਰਹਿਣਾ ਨਹੀਂ ਹੋ। ਚੇਤੇ ਰੱਖਣਾ ਇਹਨੇ ਇੰਨੀ ਗੱਲ ਕਹੀ, ਵਜ਼ੀਰ ਖਾਂ ਦਾ ਅੰਦਰ ਕੁਛ ਝੁਕਿਆ ਤੇ ਸੁੱਚਾ ਨੰਦ ਉੱਠ ਬੈਠਾ। ਕਹਿਣ ਲੱਗਾ ਨਵਾਬ ਸਾਹਿਬ ਮਲੇਰਕੋਟਲੀ ਦੀਆਂ ਗੱਲਾਂ ਵਿਚ ਆਓ ਨਾ, ਆਓ ਮੈਂ ਹੁਣੇ ਤੁਹਾਨੂੰ ਦੱਸਣਾ ਇਹ ਬੱਚੇ ਕੀ ਨੇ। ਤੇ ਪਲੋਸ਼ ਕੇ ਕਹਿੰਦਾ ਬੇਟਾ ਜੇ ਤੁਹਾਨੂੰ ਹੁਣ ਅਸੀਂ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ। ਕਹਿਣ ਲੱਗੇ ਕਰਾਂਗੇ ਕੀ, ਜੰਗਲ ਵੀ ਜਾਵਾਂਗੇ, ਆਪਣੇ ਬਿਖਰੇ ਹੋਏ ਸਿੱਖਾਂ ਨੂੰ ਇਕੱਠੇ ਕਰਾਂਗੇ, ਇਕੱਠੇ ਕਰਕੇ ਜੰਗ ਦੀ ਤਿਆਰੀ ਕਰਾਂਗੇ। ਤੁਸੀਂ ਆਨੰਦਪੁਰ ਨੂੰ ਘੇਰੇ ਪਾਉਂਦੇ ਰਹੇ, ਅਸੀਂ ਆ ਕੇ ਸਰਹੰਦ ਨੂੰ ਘੇਰੇ ਪਾਵਾਂਗੇ। ਕਹਿਣ ਲੱਗਾ ਬੱਚਿਓ ਜੇ ਤੁਸੀਂ ਪਕੜੇ ਗਏ ਫਿਰ, ਕਹਿਣ ਲੱਗੇ ਪਕੜੇ ਗਏ ਜਾਂ ਸ਼ਹੀਦ ਕਰ ਦਿਓਗੇ, ਜੇ ਫਿਰ ਛੱਡੋਗੇ, ਕਹਿਣ ਲੱਗੇ ਫਿਰ ਕੀ ਕਰੋਗੇ। ਕਹਿੰਦੇ ਨੇ ਫਿਰ ਜਾਵਾਂਗੇ, ਆਪਣੇ ਭਰਾਵਾਂ ਨੂੰ ਫਿਰ ਇਕੱਠੇ ਕਰਾਂਗੇ, ਫਿਰ ਟੱਕਰ ਲਾਂਗੇ। ਸੁੱਚਾ ਆਨੰਦ ਨੇ ਕਿਹਾ ਜੇ ਫਿਰ ਪਕੜੇ ਗਏ ਤੇ ਛੋਟੇ ਬਾਬੇ ਫਤਿਹ ਸਿੰਘ ਨੇ ਕਿਹਾ ਉਹ ਸੁੱਚਾ ਆਨੰਦ ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੇ ਜ਼ਾਲਮ ਦਾ ਰਾਜ ਨਹੀਂ ਖਤਮ ਹੋ ਜਾਂਦਾ ਉਨੀ ਦੇਰ ਤੱਕ ਸਵਾਦੀ ਤੇ ਤੁਹਾਡੀ ਤੇ ਸਵਾਦੀ ਜੰਗ ਹਮੇਸ਼ਾ ਲਈ ਲੱਗੀ ਰਹੇ, ਉਹਨਾਂ ਤੇ ਤੱਕ ਟਿਕਾਓ ਨਹੀਂ। ਉਸ ਵਕਤ ਲਿਖਦਾ ਸੈਨਾਪਤੀ ਇਹਨੇ ਇੱਕ ਗੱਲ ਕਹੀ, ਕਹਿੰਦਾ ਨਵਾਬ ਨਾਗ ਦੇ ਪੁੱਤਰ ਨਾਗ ਹੁੰਦੇ ਨਹੀਂ, ਇਹ ਸਕੋਲੀਏ ਨਹੀਂ, ਪਰ ਤੈਨੂੰ ਪਤਾ ਨਹੀਂ ਉਹ ਕਿਰਤ ਘਣਾ ਜਿਹਨੂੰ ਅੱਜ ਸੱਪ ਕਹਿੰਦਾ, ਅਜੇ ਕੁਝ ਹੀ ਤਾਂ ਸਾਲ ਹੋਏ ਨੇ, ਇਹ 1704 ਏ, 1675 ਵੱਲ ਚਾਤੀ ਮਾਰ ਕੇ ਦੇਖ, ਉਦਨ ਤਿਲਕ ਵੀ ਰੋਂਦਾ ਏ, ਉਦਨ ਜੰਜੂ ਵੀ ਰੋਂਦਾ ਏ। ਤੇ ਇੱਕੋ ਗੱਲ ਕਹਿੰਦੇ ਨੇ ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ, ਉਦਨ ਤਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਵਾਹ ਉਹ ਅਹਿਸਾਨ ਫਰਮੋਸ਼
ਉਹਦੇ ਪੋਤਿਆਂ ਨੂੰ ਅੱਜ ਤੂੰ ਨਾਗ ਦੇ ਪੁੱਤਰ ਕਹਿੰਦਾ ਤੇ ਉਹਦੇ ਪੁੱਤਰ ਨੂੰ ਤੂੰ ਸੱਪ ਨਾਲ ਤੁਲਨਾ ਪੈ ਦੇਣਾ। ਸਾਧ ਸੰਗਤ, ਇਸ ਸੁੱਚਾ ਨੰਦ ਨੇ ਇੰਨੀ ਗੱਲ ਕਹੀ ਤੇ ਇੱਕ ਗੱਲ ਲਤੀਫ ਨੇ ਲਿਖੀ ਹੈ, ਕੁਝ ਵਿਦਵਾਨਾਂ ਨੇ ਲਿਖੀ। ਉਹ ਕਹਿੰਦਾ ਬੱਚਿਆਂ ਨੂੰ ਛੱਡ ਦਿੱਤਾ ਗਿਆ ਕੁਝ ਘੜੀ ਵਾਸਤੇ ਤੇ ਸਾਹਮਣੇ ਇੱਕ ਮਠਿਆਈ ਦੀ ਦੁਕਾਨ ਬਣਾਈ। ਲੋਕਾਂ ਨੇ ਧਿਆਨ ਨਹੀਂ ਦਿੱਤਾ, ਖਿਡੌਣਿਆਂ ਵੱਲ ਧਿਆਨ ਨਹੀਂ ਦਿੱਤਾ। ਇੱਕ ਨੇ ਸ੍ਰੀ ਸਾਹਿਬ ਪਕੜ ਲਈਏ ਤੇ ਦੂਸਰੇ ਨੇ ਇੱਕ ਗਨ ਪਕੜ ਲਈਏ, ਕਿਰਪਾਨ ਪਕੜ ਲਈਏ। ਸੁੱਚਾਨੰਦ ਕਹਿੰਦਾ ਦੇਖੋ ਇਹ ਬਗਾਵਤ ਤੇ ਤੁਲੇ ਨੇ, ਇੰਨੇ ਦਿਨ ਦੇ ਭੁੱਖੇ ਵੀ ਇਹ ਹਮੇਸ਼ਾ ਸਸਤਰਾਂ ਵੱਲ ਝਾਤੀ ਮਾਰਦੇ ਨੇ ਤੇ ਵੱਡੇ ਹੋ ਕੇ ਤੁਹਾਨੂੰ ਕਿਤੇ ਟਿਕਣ ਦੇਣਗੇ। ਉਸ ਵਕਤ ਕਾਜ਼ੀ ਨੇ ਫਤਵਾ ਦੇ ਦਿੱਤਾ, ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਨੀਹਾਂ ਅੰਦਰ ਚਿਣਿਆ ਜਾਏ। ਕਹਿੰਦੇ ਨੇ ਮਲੇਰ ਕੋਟਲੀਆ ਉੱਠ ਕੇ ਚਲਾ ਗਿਆ। ਇੱਕ ਰਾਤ ਫਿਰ ਦਿੱਤੀ ਗਈ ਏ, ਉਹਨੇ ਆਹ ਦਾ ਨਾਰਾ ਮਾਰਿਆ ਸੀ, ਹਾਹ ਦਾ ਨਾਰਾ। ਕਹਿਣ ਲੱਗਾ ਸੂਬਿਆ ਤੇਰੇ ਪੱਲੇ ਕੁਝ ਨਹੀਂ ਰਹਿਣਾ, ਬਾਕੀ ਠੀਕ ਏ, ਸਰਹੰਦ ਅੰਦਰ ਵਜ਼ੀਰ ਖਾਂ ਦਾ ਕੁਝ ਵੀ ਨਹੀਂ, ਪਰ ਮਲੇਰ ਕੋਟਲੇ ਦੀ ਧਰਤੀ ਤੇ ਅਜੇ ਵੀ ਉਹ ਲੋਕ ਵੱਸਦੇ ਨੇ। ਕਦੀ ਸਿੱਖਾਂ ਨੂੰ ਮਿੱਤਰਤਾ ਦਾ ਹੱਥ ਤਾਂ ਵਧਾ ਕੇ ਦੇਖੋ, ਉਹ ਇੰਨੇ ਕੁ ਦਿਆਲੂ ਜੇ, ਇੰਨੇ ਕੁ ਇਹ ਫਰਾਕ ਦਿਲ ਨੇ, ਇੰਨੇ ਖੁੱਲ ਦਿਲੇ ਨੇ, ਸਦੀਆਂ ਪਹਿਲਾਂ ਵੀ ਜੇ ਗੁਰੂ ਦੇ ਪੁੱਤਰਾਂ ਲਈ ਹਾ ਦਾ ਨਾਰਾ ਮਾਰਿਆ ਤੇ ਅੱਜ ਤੱਕ ਵੀ ਸਿੱਖ ਉਹਨਾਂ ਦਾ ਅਦਬ ਪੈ ਕਰਦੇ। ਸਿੱਖ ਕਦੀ ਕਿਸੇ ਦੇ ਕੀਤੇ ਹੋਏ ਦਿਨਾਂ ਨੂੰ ਭੁੱਲਦਾ ਨਹੀਂ। ਸਾਧ ਸੰਗਤ ਚਲੇ ਗਏ ਨੇ, ਜਾ ਕੇ ਕਿਹਾ ਦਾਦੀ ਮਾਂ ਅੱਜ ਵੀ ਆਪ ਜ ਹੋਇਆ ਹੀ, ਪਰ ਤੇਰੇ ਪੋਤਰਿਆਂ ਨੂੰ ਸਵੇਰੇ ਨੀਹਾਂ ਵਿੱਚ ਚਿਣ ਦਿੱਤਾ ਜਾਣਾ। ਕਹਿਣ ਲੱਗੀ ਮੇਰੇ ਬੱਚਿਓ ਘਬਰਾਇਓ ਨਾ, ਤੁਸੀਂ ਟੇਕ ਗੁਰੂ ਕੀ ਰੱਖਿਆ ਜੇ, ਰਾਤ ਸਾਰੀ ਅੱਜ ਮਾਂ ਸੁੱਤੀ ਨਹੀਂ, ਅਰਦਾਸਾਂ ਕਰਦੀ ਰਹੀ ਤੇ ਬੱਚੇ ਵੀ ਗੱਲਾਂ ਕਰਦੇ ਰਹੇ ਨੇ, ਪ੍ਰੇਮ ਨਾਲ ਭਿੱਜ ਕੇ ਬਾਤਾਂ ਕਰਦੇ ਰਹੇ ਗੁਰੂ ਕੀ ਬਾਣੀ ਦੀਆਂ। ਅੱਜ ਉਹ ਸੂਰਜ ਚੜਿਆ, ਗੁਰੂ ਕੇ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਜ਼ਾਲਮ ਰਾਜ ਦੀ ਅੱਜ ਢਹਿੰਦੀ ਕਲਾ ਹੋ ਜਾਣੀ। ਸਤਿਗੁਰੂ ਦੇ ਪੁੱਤਰਾਂ ਨੂੰ ਅੱਜ ਮਾਤਾ ਨੇ ਤਿਆਰ ਕੀਤਾ, ਆਪ ਇਹਨਾਂ ਦੇ ਕੇਸ ਵਾਏ, ਦਸਤਾਰ ਸਜਾਈ, ਕਲਗੀ ਇਹਨਾਂ ਦੇ ਸ਼ੀਸ਼ ਤੇ ਲਾਈ, ਕਮਰ ਕੱਸਾ ਕੀਤਾ, ਸੁੰਦਰ ਪੁਸ਼ਾਕ ਪਾ ਕੇ ਜਦੋਂ ਤੋਰਨ ਲੱਗੀ ਏ, ਅਦੋ ਫਿਰ ਨਮਸਕਾਰ ਕੀਤੀ ਏ ਤੇ ਲਿਖਦਾ ਸੋਹਣ ਸਿੰਘ ਸੀਤਲ, ਕਹਿਣ ਲੱਗੇ ਅੰਮੀਏ ਹੁਣ ਚੱਲੇ ਆ, ਹੁਣ ਦੇਰੀ ਨਾ ਲਾਈ, ਦੇਖ ਪਿਤਾ ਤਾਂ ਵਿਛੜ ਗਿਆ, ਭਰਾ ਵਿਛੜ ਗਏ, ਪਰ ਹੁਣ ਤੇਰੇ ਤੋਂ ਬਿਨਾਂ ਲੋਰੀਆਂ ਕਿੰਨੇ ਦੇਣੀਆਂ ਨੇ। ਤੇ ਮਾਂ ਨੇ ਇੱਕ ਗੱਲ ਕੀ, ਮੇਰੇ ਬੱਚਿਓ ਤੁਰੋ, ਮਾਵਾਂ ਕਦੀ ਬੱਚੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ, ਤੁਸੀਂ ਤੁਰੋ ਤਾਂ ਸਹੀ, ਮੈਂ ਤੁਹਾਡੇ ਪਿੱਛੇ ਆਉਣੀ ਪਈ, ਮੈਂ ਤੁਹਾਡੇ ਨਾਲ ਚੱਲਾਂਗੀ, ਮੈਂ ਖੁਦ ਤੁਹਾਡੀਆਂ ਉਂਗਲਾਂ ਪਕੜਾਂਗੀ। ਅੱਜ ਲੋਕ ਦੇਖਦੇ ਨੇ ਸਰਹੰਦ ਦਾ ਹਜੂਮ ਇਕੱਠਾ ਹੋ ਗਿਆ, ਛੋਟੇ ਛੋਟੇ ਗੁਰੂ ਦੇ ਬੱਚੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਪਹੁੰਚ ਗਏ ਨੇ। ਅੱਜ ਫਿਰ ਇੱਕ ਮੌਕਾ ਦਿੱਤਾ ਕਿ ਬੱਚਿਓ ਅਜੇ ਵੀ ਸਮਝ ਆਓ, ਮੌਕਾ ਜੇ ਤੁਹਾਡੇ ਕੋਲ, ਜੇ ਤੁਸੀਂ ਇਸਲਾਮ ਨੂੰ ਕਬੂਲ ਕਰੋ। ਉੱਥੇ ਇੱਕ ਗੱਲ ਕਹੀ ਇਹਨਾਂ ਨੇ, ਕਹਿਣ ਲੱਗੇ ਉਹ ਵਜ਼ੀਰ ਖਾਂ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਤੁਸੀਂ ਸੱਚ ਨੂੰ ਮਿਟਾਉਣਾ ਚਾਹੁੰਦੇ ਹੋ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਹਿਣ ਲੱਗੇ ਡਰਤਾ ਨਹੀਂ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜਲਾ ਦਿਲ ਕੇ ਕਾਨ ਸੇ। ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ, ਅਸੀਂ ਰੱਬ ਦੀ ਜ਼ਬਾਨ ਵਿੱਚ ਬੋਲ ਕੇ ਕਹਿੰਦੇ ਹਾਂ ਕਿ ਸੱਚ ਨੂੰ ਮਿਟਾਉਣ ਵਾਲੇ ਮਿਟ ਜਾਂਦੇ ਨੇ, ਸੱਚ ਕਦੀ ਮਿਟਣਾ ਨਹੀਂ। ਕਹਿੰਦੇ ਨੇ ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੋਨੋਂ ਆ ਗਏ ਨੇ, ਨੀਆਂ ਚਿੰਨੀਆਂ ਇਕੱਠੀਆਂ ਕੀਤੀਆਂ ਸ਼ੁਰੂ। ਉਸ ਵਕਤ ਸਵਾਲ ਉੱਠਿਆ ਇਹਨਾਂ ਬੱਚਿਆਂ ਨੂੰ ਸ਼ਹੀਦ ਕੌਣ ਕਰੇਗਾ, ਤੇ ਸਮਾਣੇ ਦੇ ਦੋ ਜਲਾਦ ਆਏ ਨੇ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹਨਾਂ ਦਾ ਮੁਕਦਮਾ ਸੀ ਸਰਹੰਦ। ਕਹਿਣ ਲੱਗੇ ਸੂਬਾ ਜੇ ਤੂੰ ਸਾਨੂੰ ਮੁਆਫ ਕਰਦੇ ਤੇ ਇਹਨਾਂ ਬੱਚਿਆਂ ਨੂੰ ਕਤਲ ਅਸੀਂ ਕਰਾਂਗੇ। ਨੀਆਂ ਵਿੱਚ ਨਹੀਂ ਚਿਣੇ ਗਏ, ਚੇਤੇ ਰੱਖਣਾ, ਇਤਿਹਾਸ ਦੀ ਇਸ ਗੱਲੋਂ ਸਾਨੂੰ ਗਵਾਹੀ ਮਿਲਦੀ ਪਈ ਏ, ਨੀਆਂ ਵਿੱਚ ਚਿਣਿਆ ਆਰੰਭ ਕੀਤਾ। ਤੇ ਕਹਿੰਦੇ ਨੇ ਉਸ ਵਕਤ ਨਾ ਦੂਨਾ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਲਿਖੀ, ਕਹਿੰਦਾ ਇੱਕ ਤੋਤਾ ਆਇਆ, ਤੋਤਾ ਬੋਲਦਾ ਪੰਜਾਬੀ, ਤੇ ਕਹਿੰਦੇ ਨੇ ਇੱਕੋ ਦਮ ਨੀਆਂ ਕੋਲ ਆਇਆ ਤੇ ਉੱਚੀ ਆਵਾਜ਼ ਵਿੱਚ ਕਹਿੰਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਕਹਿੰਦਾ ਜਿੱਧਰ ਲੰਘਦਾ ਉਹ ਉੱਚੀ ਉੱਚੀ ਇਹੀ ਪੁਕਾਰੀ ਜਾਂਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਸੁਣਨ ਵਾਲੇ ਸੁਣਦੇ ਨੇ, ਦੇਖ ਕੇ ਹੈਰਾਨ ਨੇ। ਅੱਜ 5 ਸਾਲ ਤੇ 7 ਸਾਲ ਤੇ ਕੁਝ ਕੁਝ ਮਹੀਨੇ ਉੱਤੇ ਨੇ, ਦੋਨੋ ਸਾਹਿਬਜ਼ਾਦੇ ਖਲੋਤੇ ਨੇ, ਓ ਸਾਹਮਣੇ ਠੰਡਾ ਬੁਰਜੇ ਤੇ ਦਾਦੀ ਮਾਂ ਉੱਥੇ ਖਲੋਤੀ ਹੋਈ ਪੋਤਿਆਂ ਨੂੰ ਦੇਖਦੀ ਪਈ। ਨੀਆਂ ਫਤਿਹਗੜ੍ਹ ਸਾਹਿਬ ਤੇ ਬੁਰਜ ਜਿਹੜਾ ਉਹ ਜ਼ਿਆਦਾ ਦੂਰ ਨਹੀਂ, ਬਿਲਕੁਲ ਨੇੜੇ ਨੇ। ਦਾਦੀ ਮਾਂ ਦੇਖਦੀ ਏ ਤੇ ਅੱਜ ਕਦੀ ਤੱਕੋ ਕਾਂ ਉਸ ਬੁੱਢੀ ਮਾਂ ਦੇ ਕਿਰਦੇ ਨੂੰ, ਜਿਨ੍ਹੇ ਕਦੀ ਪਤੀ ਦੇ ਸ਼ੀਸ਼ ਨੂੰ ਤੱਕਿਆ ਹੋਵੇ ਤੇ ਅੱਜ ਉਹਦੇ ਪੋਤੇ ਜਦੋਂ ਸ਼ਹੀਦ ਹੁੰਦੇ ਹੋਣ
ਉਹ ਆਪਣੇ ਨੇਤਰਾਂ ਨਾਲ ਤੱਕਦੀ ਪਈ ਏ ਤੇ ਉਹਦੇ ਹਿਰਦੇ ਤੇ ਕੀ ਬੀਤਦੀ ਹੋਵੇਗੀ। ਇਹਨਾਂ ਨੇ ਦੀਵਾਰ ਸ਼ੁਰੂ ਕੀਤੀ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨੋਂ ਜਲਾਦ ਇਹ ਆਪਣੇ ਕੋਲ ਕਿਰਪਾਨਾਂ ਲੈ ਕੇ ਇਹ ਤਲਵਾਰਾਂ ਲੈ ਕੇ ਆ ਗਏ ਤੇ ਕੁਝ ਕਹਿੰਦੇ ਨੇ ਛੁਰੇ ਤਿੱਖੇ ਲੈ ਕੇ ਆਏ ਨੇ। ਮੈਂ ਅਰਜ਼ ਕਰਾਂ ਭਾਈ ਵੀਰ ਸਿੰਘ ਹੋਰਾਂ ਨੇ ਦਾ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਜਦੋਂ ਦੀਵਾਰ ਖੜੀ ਕਰਨ ਲੱਗੇ ਨੇ, ਕੁਝ ਵਿਦਵਾਨਾਂ ਨੇ ਬੜੀ ਰੋਚਕ ਗੱਲ ਕਹੀ, ਕਹਿੰਦੇ ਨੇ ਉਸ ਵਕਤ ਇੱਟਾਂ ਤੋੜਦੇ ਨੇ ਤੇ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਸੱਜਣਾ ਇਹ ਇੱਟ ਤੋੜਨਾ। ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਰੀਰ ਉੱਤੇ ਨੀਂਹ ਨਹੀਂ, ਅਸਲ ਵਿੱਚ ਅੱਜ ਇਹ ਖਾਲਸਾ ਰਾਜ ਦੀ ਪਹਿਲੀ ਨੀਂਹ ਰੱਖੀ ਗਈ ਆ, ਪਹਿਲਾ ਨਿਸ਼ਾਨ ਇੱਥੇ ਝੁਲਣਾ ਹੀ। ਤੇ ਵਾਕਈ ਝੁਲਿਆ। ਜਦੋਂ ਅੱਲਾ ਯਾਰ ਖਾਂ ਜੋਗੀ ਲਿਖਦਾ ਇਹ ਨੀਹਾਂ ਵਿੱਚ ਚੁਣਦੇ ਪਏ ਨੇ ਤੇ ਬੱਚਿਆਂ ਨੇ ਵਜ਼ੀਰ ਖਾਂ ਨੂੰ ਕਿਹਾ ਸੀ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ। ਅੱਜ ਧਰਤੀ ਤੇ ਨਹੀਂ ਸਾਡੇ ਸਿਰ ਤੇ ਸਿੱਖੀ ਦੀ ਨੀਂਹ ਰੱਖੀ ਜਾਣੀ ਏ। ਧਰਤੀ ਤੇ ਰੱਖਿਆ ਹੋ ਸਕਦਾ ਸੀ ਧਰਤੀ ਡੋਲੇ ਤੇ ਨੀਂਹ ਗਰਕ ਹੋ ਜਾਏ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਤੇ ਰੱਖੀ ਹੋਈ ਨੀਂਹ ਕਦੀ ਪੱਟੀ ਨਹੀਂ ਹੋ ਜਾਣੀ, ਇਹ ਅਡੋਲ ਰਹਿਣੀ ਏ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਇੱਕ ਗੱਲ ਕੀ ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਪੌਦਾ ਦਰ ਤੇ ਰੁੱਖ, ਅੱਜ ਸਿੱਖ ਰਾਜ ਦਾ ਪਹਿਲਾ ਰੁੱਖ ਲੱਗਾ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਤੇ ਉਹਨਾਂ ਕਿਹਾ ਤੁਸੀਂ ਤਾਂ ਚੱਲੇ, ਫਿਰ ਰਾਜ ਕੌਣ ਕਰੇਗਾ? ਕਹਿਣ ਲੱਗੇ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਵਜ਼ੀਰ ਖਾਂ ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ, ਨਿਸ਼ਾਨ ਖਤਮ ਹੋ ਜਾਣਗੇ। ਪਰ ਯਾਦ ਰੱਖੀ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਖੜੇ ਕਰਨਾ, ਇੱਥੇ ਕੇਸਰੀ ਝੁਲਣਾ ਹੀ, ਇੱਥੇ ਸਿੱਖ ਰਾਜ ਦਾ ਸਿੱਕਾ ਚੱਲਣਾ ਹੀ। ਤੇ ਵਾਕਈ ਚੱਲਿਆ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ ਵਾ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ ਤੇ ਵਿਦਵਾਨ ਕਹਿੰਦੇ ਨੇ ਦੀਵਾਰ ਢਹਿ ਪਈ ਏ, ਕੰਧ ਡਿੱਗ ਪਈ ਏ। ਉਸ ਵਕਤ ਉਹਨਾਂ ਸੱਜਣਾ ਦੇ ਕਹਿਣ ਮੁਤਾਬਕ ਭਾਈ ਵੀਰ ਸਿੰਘ ਜੀ, ਕਵੀ ਸੈਨਾਪਤ ਕਹਿੰਦੇ ਨੇ ਜਦੋਂ ਦੀਵਾਰ ਡਿੱਗੀ ਏ ਉਸ ਵਕਤ ਦੋਨਾਂ ਜਲਾਦਾਂ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ ਤੇ ਲੱਤਾਂ ਨੂੰ ਘੁੱਟ ਕੇ ਪਕੜ ਲਿਆ। ਕਹਿੰਦੇ ਨੇ ਇਹਨਾਂ ਪਾਪੀਆਂ ਨੇ ਬੱਚਿਆਂ ਨੂੰ ਕੋਹ ਕੋਹ ਕੇ ਇਹਨਾਂ ਦੀ ਜਿਹੜੀ ਆ ਗਰਦ ਨੇ ਇਹਨਾਂ ਨੇ ਸ਼ਾਹ ਰਗ ਜਿਹੜੀ ਉਹ ਖੰਜਰ ਦੇ ਨਾਲ ਕੱਟ ਦਿੱਤੀ ਸੀ। ਦੋਨੋਂ ਬੱਚੇ ਜ਼ਮੀਨ ਤੇ ਪਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹਨਾਂ ਦੀ ਸ਼ਹਾਦਤ ਹੋਈ ਉਧਰ ਹਾਹਾਕਾਰ ਮਚ ਗਈ। ਕਹਿੰਦੇ ਨੇ ਸਾਧ ਸੰਗਤ ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਉਸ ਵਕਤ ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ। ਧਿਆਨ ਦੇਣਾ ਥੋੜਾ ਜਿਹੜਾ ਮੈਂ ਅਰਜ਼ ਕਰ ਰਿਹਾ, ਇਕਾਗਰਤਾ ਬਖਸ਼ਣੀ। ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ ਤੇ ਇਧਰ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਸੰਦੇਸ਼ ਗਿਆ ਕਿ ਮਾਤਾ ਜੀ ਕਿ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਹੁਣ ਕਈ ਸੱਜਣ ਕਹਿੰਦੇ ਨੇ ਮਾਤਾ ਜੀ ਨੇ ਹੀਰਾ ਕੱਟਿਆ, ਕੋਈ ਕੁਝ ਕੋਈ ਕੁਝ ਨਹੀਂ। ਪਿਆਰਿਓ, ਉਹ ਮਾਤਾ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹੀ ਏ, ਬੱਚਿਆਂ ਦੀ ਖਬਰ ਸੁਣੀਏ ਤੇ ਮਾਤਾ ਜੀ ਵੀ ਪੁਰਪਿਆ ਨਾ ਕਰ ਗਏ। ਜਦੋਂ ਅਕਾਲ ਚਲਾਣਾ ਕਰ ਗਏ ਮਾਤਾ ਜੀ ਵੀ ਤੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ। ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਸ਼ਹਾਦਤ ਹੋ ਗਈ ਉਹ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਲੋਕ ਜ਼ਮੀਨ ਵੀ ਨਹੀਂ ਦਿੰਦੇ ਪਏ। ਧਰਤੀ ਉਹੀ ਏ ਜਿਸ ਨੂੰ ਸਾਹਿਬ ਨੇ ਆਜ਼ਾਦ ਕਰਾਉਂਦੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਉੱਥੇ ਸਰਹੰਦ ਵਿਚ ਪਈਆਂ ਨੇ ਤੇ ਸਾਧ ਸੰਗਤ ਕੋਈ ਸੰਸਕਾਰ ਕਰਨ ਲਈ ਜ਼ਮੀਨ ਨਹੀਂ, ਉਹ ਸਥਾਨ ਹੀ ਦਿੰਦਾ ਪਿਆ। ਉਸ ਵਕਤ ਦੀਵਾਨ ਟੁੱਟ ਰਮਲ ਉੱਠੇ। ਕੁਝ ਵਿਦਵਾਨ ਕਹਿੰਦੇ ਨੇ ਇਹਦੇ ਘਰ ਸੰਤਾਨ ਨਹੀਂ ਸੀ। ਅਕਸਰ ਘਰ ਵਾਲੀ ਗੱਲ ਕਹਿੰਦੀ ਸੀ ਰੱਬ ਨੇ ਦੌਲਤ ਬੜੀ ਦਿੱਤੀ ਏ ਪਰ ਘਰ ਵਿਚ ਸੰਤਾਨ ਨਹੀਂ। ਤੇ ਜਦੋਂ ਬੱਚਿਆਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਨੇ ਰੁਪਈਏ ਲਏ ਨੇ, ਸੋਨੇ ਦੀਆਂ ਮੋਹਰਾਂ ਲਈਆਂ ਨੇ ਤੇ ਉਸ ਵਕਤ ਜ਼ਮੀਨ ਖਰੀਦੀ ਗਈ। ਜੋਤੀ ਸਵਰੂਪ ਜਿੱਥੇ ਅੱਜ ਸਾਰਾ ਸਿੱਖ ਜਗਤ ਝੁਕਦਾ ਏ ਇਹ ਟੋਡਰ ਮੱਲ ਨੇ ਖਰੀਦੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਪੁੱਤਰਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਗੁਰੂ ਕਲਗੀ ਵਾਲੇ ਸੱਚੇ ਪਿਤਾ ਬੈਠੇ ਨੇ ਰਾਏ ਕੱਲੇ ਦੇ ਕੋਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਉਸ ਵਕਤ ਆਵਾਜ਼ ਦਿੱਤੀ, ਰਾਏ ਕੱਲਾ ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ। ਤੇ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ ਰਾਏ ਕੱਲਾ ਇੱਕ ਕੰਮ ਕਰੇਗਾ, ਮੇਰੇ ਛੋਟੇ ਬੱਚਿਆਂ ਦਾ ਪਤਾ ਨਹੀਂ, ਬੁੱਢੜੀ ਮਾਂ ਦਾ ਪਤਾ ਨਹੀਂ, ਤੇਰੇ ਕੋਲ ਕੋਈ ਬੰਦਾ ਹੈ ਉਹਨਾਂ ਦੀ ਖਬਰ ਲੈ ਕੇ ਆਵੇ। ਪੂਰਨ ਸਿੰਘ ਕਹਿੰਦਾ ਉਹ ਸਿੱਖਾਂ
ਇੱਥੇ ਇੱਕ ਪਿਤਾ ਵਾਲੇ ਹਿਰਦੇ ਨਾਲ ਸੋਚ, ਆਪਣੇ ਹਿਰਦੇ ਨਾਲ ਤੂੰ ਦੇਖ ਜਿਹਦੇ ਪੁੱਤਰ ਕਈ ਦਿਨਾਂ ਦੇ ਵਿਛੜੇ ਹੋਣ, ਉਹਨੇ ਕਿਹੜੇ ਹਿਰਦੇ ਨਾਲ ਇਹ ਗੱਲ ਕਹੀ। ਰਾਏ ਕੱਲਾ ਤੂੰ ਇੱਕ ਕੰਮ ਕਰ, ਜੇ ਸੇਵਾ ਕਰ ਸਕਣਾ ਸਰਹੰਦ ਅੰਦਰ ਕੋਈ ਆਦਮੀ ਭੇਜ, ਮੇਰੇ ਬੱਚਿਆਂ ਦਾ ਖਬਰਸਾਰ ਤਾਂ ਲੈ ਕੇ ਆਵੇ। ਉਸੇ ਵਕਤ ਉਹਨੇ ਆਪਣੇ ਹਲਕਾਰੇ ਨੂੰ ਬੁਲਾਇਆ। ਹਲਕਾਰੇ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਲਿਜਾਣ ਵਾਲਾ। ਉਸ ਹਲਕਾਰੇ ਦਾ ਨਾਮ ਸੀ ਨੂਰਾ ਮਾਹੀ। ਕੁਝ ਮਾਹੀ ਸ਼ਬਦ ਇਸ ਕਰਕੇ ਵਰਤਦੇ ਨੇ, ਉਹ ਮਹੀਆਂ ਦਾ ਪਾਲੀ ਸੀ। ਨੂਰੇ ਮਾਹੀ ਨੂੰ ਤੋਰਿਆ। ਸਾਹਿਬ ਕਹਿੰਦੇ ਨੇ ਨੂਰਿਆ ਜਾ ਖਾਂ ਸਰਹੰਦ ਦੀ ਧਰਤੀ ਤੇ, ਦੇਖ ਕੇ ਆ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਦਾ ਕੀ ਹਾਲ ਏ। ਸਾਹਿਬ ਟਿਕ ਗਏ ਨੇ। ਨੂਰਾ ਮਾਹੀ ਸਰਹੰਦ ਨੂੰ ਗਿਆ ਤੇ ਕਹਿੰਦੇ ਨੇ ਜਦੋਂ ਸਰਹੰਦ ਪਹੁੰਚਿਆ, ਖਬਰ ਸੁਣੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਸ਼ਹੀਦ ਹੋ ਚੁੱਕੇ ਨੇ। ਤੁਰਦਾ ਤੇ ਹੁਣ ਗੁਰੂ ਗੋਬਿੰਦ ਸਿੰਘ ਵੱਲ ਪੈਰ ਪੱਟਣ ਨੂੰ ਚਿੱਤ ਨਹੀਂ ਕਰਦਾ। ਕਿਹੜੇ ਮਨ ਨਾਲ ਜਾ ਕੇ ਕਹਾਂਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ? ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਬੁੱਢੜੀ ਮਾਂ ਸ਼ਹੀਦ ਹੋ ਗਈ ਏ? ਪਰ ਸਤਿਗੁਰੂ ਬੈਠੇ ਨੇ। ਪੂਰਨ ਸਿੰਘ ਕਹਿੰਦਾ ਉਸ ਵਕਤ ਆਵਾਜ਼ ਦਿੰਦੇ ਨੇ, ਰਾਏ ਕੱਲਾ ਆ ਰੁੱਖ ਤੇ ਚਾੜ ਖਾਂ ਕਿਸੇ ਮਨੁੱਖ ਨੂੰ, ਮੇਰੇ ਪੁੱਤਰਾਂ ਦੀ ਅਜੇ ਖਬਰ ਨਹੀਂ ਆਈ। ਪਤਾ ਤਾਂ ਕਰਕੇ ਆ ਕਿ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਮਾਈ ਆਉਂਦਾ ਕਿ ਨਹੀਂ। ਕਹਿੰਦੇ ਨੇ ਸਿੱਖ ਚੜ੍ਹਦਾ ਤੇ ਰੁੱਖ ਤੋਂ ਥੱਲੇ ਉਤਰ ਕੇ ਕਹਿੰਦਾ ਦਾਤਾ ਅਜੇ ਨੂਰਾ ਨਹੀਂ ਆਇਆ, ਉਧਰ ਸ਼ਾਮ ਢਲਦੀ ਪਈ ਏ। ਸਾਹਿਬ ਕਹਿੰਦੇ ਨੇ ਹੁਣ ਦੇਖ ਤੇ ਦੂਰੋਂ ਦਿਸਦਾ ਪਿਆ ਨੂਰਾ ਮਾਹੀ ਤੁਰਿਆ ਆਉਂਦਾ, ਪੈਰ ਪੁੱਟਦਾ ਪਰ ਬੜੇ ਆਸਤਾ। ਸਿੱਖਾਂ ਨੇ ਆਪਣੇ ਹਿਰਦੇ ਪੁੱਟ ਲਏ ਨੇ। ਪਤਾ ਨੀ ਹੁਣ ਕੀ ਖਬਰ ਮਿਲਣੀ ਏ, ਕੀ ਸਾਨੂੰ ਸੰਦੇਸ਼ ਮਿਲਣਾ। ਪਰ ਕਲਗੀ ਵਾਲੇ ਗੰਭੀਰ ਟਿਕੇ ਨੇ, ਆਰਾਮ ਨੂੰ ਸਭ ਕੁਝ ਦੇਖਦੇ ਪਏ ਨੇ। ਇੰਨੀ ਦੇਰ ਨੂੰ ਨੂਰਾ ਮਾਹੀ ਆ ਗਿਆ, ਸੂਰਜ ਛਿਪਦਾ ਪਿਆ ਤੇ ਨੂਰੇ ਮਾਹੀ ਨੇ ਆਪਣੇ ਚਿਹਰੇ ਨੂੰ ਲੁਕਾ ਲਿਆ। ਸਾਹਿਬ ਕਹਿਣ ਲੱਗੇ ਨੂਰਿਆ ਬੋਲ, ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦਾ ਹਾਲ ਪੁੱਛਦੇ ਨੇ, ਸੁਣਾ ਕੀ ਬੀਤੀ। ਕਹਿਣ ਲੱਗਾ ਦਾਤਿਆ ਕਿਉਂ ਜੀ ਮਨਹੂਸ ਸ਼ਾਮ ਆਈਏ, ਮੈਂ ਆਪਣੇ ਮੁੱਖ ਤੋਂ ਕੱਪੜਾ ਉਤਾਰ ਕੇ ਕਿਵੇਂ ਦੱਸਾਂ ਕਿ ਤੇਰੇ ਬੱਚਿਆਂ ਨਾਲ ਉਸ ਧਰਤੀ ਤੇ ਕੀ ਬੀਤੀ ਹੈ। ਕਹਿਣ ਲੱਗੇ ਨੂਰਿਆ ਇਹ ਪਹਿਲੀ ਸ਼ਾਮ ਨਹੀਂ, ਇਹ ਤੀਜੀ ਸ਼ਾਮ ਆਈ ਏ। ਕਹਿਣ ਲੱਗਾ ਦਾਤਿਆ ਇਹ ਤੀਜੀ ਸ਼ਾਮ? ਕਹਿਣ ਲੱਗੇ ਹਾਂ, ਤੂੰ ਸੁਣਾ ਦੇ, ਦੋ ਸ਼ਾਮਾਂ ਮੈਂ ਦੇਖ ਲਈਆਂ ਨੇ, ਅੱਜ ਤੀਜੀ ਆ ਤੇ ਚੇਤੇ ਰੱਖੀਏ ਤੀਜੀ ਸ਼ਾਮ ਆਖਰੀ ਆ, ਇਸ ਤੋਂ ਬਾਅਦ ਕਿਸੇ ਦੀਆਂ ਸ਼ਾਮਾਂ ਪੈਣੀਆਂ ਨੇ, ਗੁਰੂ ਗੋਬਿੰਦ ਸਿੰਘ ਕੋਲ ਕੋਈ ਸ਼ਾਮਾਂ ਨੂੰ ਸੰਦੇਸ਼ ਇਸ ਤੋਂ ਬਾਅਦ ਨਹੀਂ ਉਹ ਪਹੁੰਚਣਾ। ਰਾਏ ਕੱਲਾ ਕਹਿੰਦਾ ਤੀਜੀ ਸ਼ਾਮ? ਕਹਿਣ ਲੱਗੇ ਉਸ ਦਿਨ ਆਨੰਦਪੁਰ ਵੀ ਸ਼ਾਮ ਸੀ, ਦਿਨ ਛਪਦਾ ਪਿਆ ਸੀ, ਜਿੱਦਣ ਭਾਈ ਜੈਤਾ ਕੀਰਤਪੁਰ ਸਾਹਿਬ ਪਹੁੰਚਿਆ ਸੀ ਸੂਰਜ ਛਿਪਦਾ ਸੀ, ਤੇ ਉਹ ਵੀ ਸ਼ਾਮ ਮੈਂ ਦੇਖੀ ਜਿੱਦਣ ਮੈਂ ਆਪਣੇ ਪਿਤਾ ਦੇ ਸੀਸ ਨੂੰ ਝੋਲੀ ਵਿਚ ਪਾਇਆ ਸੀ। ਆ ਕੁਝ ਦਿਨ ਲੰਘੇ, ਦੂਜੀ ਸ਼ਾਮ ਆਈ ਸੀ ਜਦੋਂ ਚਮਕੌਰ ਦੀ ਗੜੀ ਵਿਚ ਜਿੰਦ ਛਿਪਦਿਆਂ ਮੈਂ ਆਪਣੇ ਪੁੱਤਰ ਜੁਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖਿਆ। ਮੈਂ ਤਾਂ ਸ਼ਾਮਾਂ ਦੇ ਸੰਦੇਸ਼ ਸੁਣਦਾ ਆਦੀ ਹੋ ਗਿਆ, ਹੁਣ ਤੂੰ ਘਬਰਾ ਨਾ, ਮੈਨੂੰ ਦੱਸ ਅੱਜ ਸ਼ਾਮ ਕੀ ਵਾਪਰਦਾ ਪਿਆ। ਕਹਿੰਦੇ ਨੇ ਨੂਰੇ ਮਾਹੀ ਨੇ ਇੱਕ ਗੱਲ ਕਹੀ, ਕਹਿੰਦਾ ਰੋਂਦਿਆਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੇਰੇ ਦੋਨੋਂ ਪੁੱਤਰ ਸ਼ਹੀਦ ਕਰ ਦਿੱਤੇ ਗਏ ਨੇ, ਦੋਨਾਂ ਨੂੰ ਨੀਹਾਂ ਵੀ ਚਿਣਿਆ, ਕੋ ਦਿੱਤਾ। ਰਾਏ ਕੱਲੇ ਦੀਆਂ ਭੁੱਬਾਂ ਨਿਕਲ ਗਈਆਂ, ਨਾਲ ਬੈਠੇ ਗੁਰੂ ਕੇ ਸਿੱਖ ਰੋਣ ਲੱਗ ਪਏ। ਗੁਰੂ ਗੋਬਿੰਦ ਸਿੰਘ ਨੇ ਹੱਥ ਵਿਚ ਤੀਰ ਪਕੜਿਆ। ਹੁਣ ਤੱਕੋ ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ, ਜੇ ਸਿੱਖਣਾ ਸਿੱਖੋ ਕਿਤੇ ਸੰਘਰਸ਼ ਕਰਨ ਦੀ ਜਾਇ ਤੇ ਗੁਰੂ ਗੋਬਿੰਦ ਸਿੰਘ ਤੋਂ ਸਿੱਖੋ। ਚਮਕੌਰ ਦੀ ਗੜੀ ਏ, ਦੋਨੋਂ ਪੁੱਤਰ ਸ਼ਹੀਦ ਨੇ, ਜੇ ਪੁੱਤਰ ਦੀ ਲਾਸ਼ ਦੇ ਕੋਲੋਂ ਨਿਕਲਦੇ ਨੇ, ਕਦੀ ਨੀ ਚਮਕੌਰ ਦੀ ਗੜੀ ਵਿਚ ਕਿਤੇ ਵੀ ਨੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਜ਼ਾਲਮ ਰਾਜ ਦੀ ਜੜ ਪੱਟੀ। ਅਸੀਂ ਸ਼ਬਦ ਵਰਤਨੇ ਆ, ਮੈਂ ਤੁਰਕਾਂ ਦੀ ਜੜ ਪੜ ਦਿੱਤੀ। ਮੈਂ ਅਰਜ ਕੀਤੀ ਸੀ ਸ਼ਬਦ ਤੁਰਕ ਨਹੀਂ, ਸ਼ਬਦ ਜ਼ਾਲਮ ਏ। ਆਖਿਰ ਗਨੀ ਖਾਂ ਤੇ ਨਬੀ ਖਾਂ ਵੀ ਤੁਰਕ ਨੇ, ਜਿਹੜਾ ਮੰਜਾ ਚੁੱਕਦੇ ਪਏ ਨੇ ਜਾਨ ਤੇ ਖੇਡ ਕੇ। ਪੀਰ ਬੁੱਧੂ ਸ਼ਾਹ ਵੀ ਨਮਾਜ਼ੀ ਏ, ਭੀਖਣ ਸ਼ਾਹ ਵੀ ਨਮਾਜ਼ੀ ਏ, ਮਲੇਰ ਕੋਟਲੀਆ ਵੀ ਹੋਵੇ ਤੁਰਕ ਦੀ ਨਹੀਂ। ਹੁਣ ਉਧਰ ਖਬਰ ਪਹੁੰਚੀ ਵੱਡੇ ਸਾਹਿਬਜ਼ਾਦੇ ਸ਼ਹੀਦ ਨੇ, ਗੁਰੂ ਗੋਬਿੰਦ ਸਿੰਘ ਬਿਲਕੁਲ ਨਹੀਂ ਕਹਿੰਦੇ ਪਏ ਕਿ ਮੈਂ ਜ਼ਾਲਮ ਦੀ ਜੜ ਪੜ ਦਿੱਤੀ। ਇਹ ਕਹਿੰਦੇ ਪਏ ਨੇ ਕੋਈ ਨਹੀਂ ਕਿ ਜੰਗ ਹੋਈ, ਆਪਸ ਵਿਚ ਲੜ ਕੇ ਸ਼ਹੀਦ ਹੋਏ। ਪਰ ਜਦੋਂ ਛੋਟੀਆਂ ਦੀ ਖਬਰ ਮਿਲੀ ਤੇ ਉਰੋ ਗੁਰੂ ਗੋਬਿੰਦ ਸਿੰਘ ਨੇ ਕਾਹੀ ਦਾ ਬੂਟਾ ਪੜ ਦਿੱਤਾ। ਇਹ ਕਿਉਂ ਪਹਿਲਾਂ ਕਿਉਂ ਨਹੀਂ ਪਤਿਆ? ਕਿਉਂਕਿ ਪਹਿਲਾਂ ਪੁੱਤਰ ਲੜਦੇ ਸ਼ਹੀਦ ਹੋਏ ਨੇ, ਜੇ ਦੋ ਤੀਰ ਵੱਜੇ ਨੇ ਤੇ ਚਾਰ ਕਿਸੇ ਨੂੰ ਮਾਰੇ ਵੀ ਨੇ, ਜੇ ਇੱਕ ਗੋਲੀ ਸੀਨੇ ਵਿਚ ਲੱਗੀ ਹੈ ਤੇ ਦੋ ਕਿਸੇ ਦੇ ਛਾਤੀ ਵਿਚ ਠੰਡੀਆਂ ਵੀ ਕੀਤੀਆਂ ਨੇ। ਇਸ ਕਰਕੇ ਕਾਹੀ ਦਾ ਬੂਟਾ ਪੱਟਿਆ,
ਪੁੱਤਰ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਪੁੱਤਰ ਭਾਵੇਂ ਕਿਸੇ ਮੁਸਲਮਾਨ ਦਾ ਹੋਵੇ, ਜਦੋਂ ਮਜ਼ਲੂਮ ਤੇ ਜ਼ੁਲਮ ਹੋਵੇਗਾ ਉਦੋਂ ਉਸ ਰਾਜ ਦੀਆਂ ਜੜਾਂ ਜ਼ਰੂਰ ਪੱਟੀਆਂ ਜਾਣਗੀਆਂ। ਕਿਉਂਕਿ ਬੇਦੋਸ਼ੇ ਨੇ, ਉਹ ਮਜ਼ਲੂਮ ਨੇ, ਉਹਨਾਂ ਨੇ ਹੱਥ ਨਹੀਂ ਚੁੱਕਿਆ, ਉਹਨਾਂ ਨੇ ਬੰਦੂਕ ਨਹੀਂ ਪਕੜੀ। ਜਦੋਂ ਕਾਹੀ ਦਾ ਬੂਟਾ ਪੱਟਣ ਲੱਗੇ ਨੇ, ਸਿੱਖਾਂ ਨੇ ਚਰਨ ਪਕੜ ਲਏ ਤੇ ਲਿਖਦਾ ਪੂਰਨ ਸਿੰਘ ਸਾਹਿਬ, ਕਹਿੰਦਾ ਰੋਵੋ ਨਾ। ਸਤਿਗੁਰੂ ਕਹਿੰਦੇ ਨੇ ਸਿੱਖੋ ਰੋਵੋ ਨਾ, ਮੇਰੇ ਪੁੱਤਰ ਮਰੇ ਨਹੀਂ। ਪੁੱਛਿਆ ਦਾਤਾ ਕਿਉਂ, ਤੇ ਗੰਭੀਰ ਆਵਾਜ਼ ਵਿਚ ਪੜ੍ਹਦੇ ਨੇ, ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ ਜੋ ਹਟੈ, ਹਟ ਬਕਾਏ, ਰੋਵੋ ਨਾ। ਸਾਹਿਬ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਕਹਿਣ ਲੱਗੇ ਰੋਵੋ ਨਾ। ਸੱਜਣੋ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਇੱਥੇ ਹਜ਼ੂਰ ਦੇ ਚਰਨ ਪਕੜੇ, ਸਾਹਿਬ ਨੇ ਕਾਹੀ ਦਾ ਬੂਟਾ ਪੱਟ ਕੇ ਕਿਹਾ, ਲੈ ਉਹ ਰਾਏ ਕੱਲਾ, ਅੱਜ ਮੈਂ ਜ਼ਾਲਮ ਰਾਜ ਦੀ ਜੜ ਪੜ ਦਿੱਤੀ। ਇੱਥੇ ਕਵੀ ਨੇ ਬੜੇ ਕਮਾਲ ਦੀ ਗੱਲ ਕਹੀ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜਦੋਂ ਇਹਨਾਂ ਦੇ ਚਰਨ ਪਕੜੇ ਨੇ ਸਿੱਖਾਂ ਨੇ, ਰੋ ਰੋ ਕੇ ਸਾਹਿਬ ਦੇ ਚਰਨ ਧੋ ਦਿੱਤੇ, ਤੇ ਰਾਏ ਕੱਲਾ ਕਹਿੰਦਾ ਪਾਤਸ਼ਾਹ। ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਅਗਾਂ ਕੁਝ ਨਹੀਂ ਕਹਿ ਸਕਿਆ। ਉਹ ਕਵੀ ਕਹਿੰਦਾ ਸਾਹਿਬ ਕਹਿੰਦੇ ਨੇ ਦਇਆ ਸਿੰਘ ਪਾਤਸ਼ਾਹ ਨਾ ਕਹੇ। ਪੁੱਛਿਆ ਕਿਉਂ, ਕਹਿਣ ਲੱਗੇ ਪਾਤਸ਼ਾਹ ਤਾਂ ਉਹ ਹੋਵੇ ਜਿਹੜਾ ਸਭ ਕੁਝ ਇੱਕੋ ਵਾਰੀ ਸੌਂਪ ਦੇਵੇ। ਸੱਜਣਾ, ਉੱਥੇ ਉਹਨੇ ਚਾਰ ਪੰਕਤੀਆਂ ਕਹੀਆਂ ਦਰਦਨਾਕ। ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਮੈਂ ਇਸ ਦੇਸ਼ ਤੋਂ ਵਾਰਿਆ, ਮੈਂ ਮਾਤਾ ਗੁਜਰੀ, ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੱਖੋ ਮੈਨੂੰ ਸ਼ਹਿਨਸ਼ਾਹ ਕਿਸ਼ਤਾ ਨਾਲ ਤਾਂ ਕਰਜ਼ ਉਤਾਰਿਆ। ਮੈਂ ਉਸ ਮਾਲਕ ਦਾ ਸ਼ੁਕਰ ਪਿਆ ਕਰਨਾ ਵਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਜ਼ਾਲਮ ਰਾਜ ਦੀ ਜੜ ਪੱਟੀ। ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਤੇ ਲਿਖਦੇ ਪਏ ਨੇ, ਔਰੰਗਜ਼ੇਬ ਮਤ ਘਬਰਾ, ਮੇਰੇ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ, ਅਜੇ ਖਾਲਸਾ ਬੈਠਾ, ਕਿੰਨੇ ਕੁ ਕੋਹ ਕੇ ਮਾਰੇਗਾ। ਪਿਆਰਿਓ, ਇਸੇ ਧਰਤੀ ਤੇ ਰਾਏ ਕੱਲੇ ਨੇ ਚਰਨ ਪਕੜ ਕੇ ਕਿਹਾ ਸੀ, ਦਾਤਾ ਮੁਸਲਮਾਨ ਤਾਂ ਮੈਂ ਵੀ ਹਾਂ। ਸਾਹਿਬ ਨੇ ਅਸੀਸ ਦਿੱਤੀ, ਰਾਏ ਕੱਲਾ ਆ ਕਿਰਪਾਨ ਮੇਰੀ ਸਾਂਭ ਕੇ ਰੱਖੀ, ਜਿੰਨੀ ਦੇਰ ਤੱਕ ਸਤਿਕਾਰ ਕਰੇਗਾ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੇਰੇ ਘਰ ਘਾਟਾ ਨਹੀਂ ਰਹਿਣਾ। ਬੇਦਬੀ ਨਾ ਕਰੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹਨੇ ਅਦਬ ਕੀਤਾ, ਉਹਦੇ ਪੁੱਤਰ ਨੇ ਅਦਬ ਕੀਤਾ, ਤੇ ਕਵੀ ਜੀ ਕਹਿੰਦੇ ਨੇ ਜਦੋਂ ਅਸੀਂ ਛੋਟੇ ਸਾਂ ਉਹਦੇ ਪੋਤਰੇ ਨੇ ਬੇਦਬੀ ਕੀਤੀ, ਪਰ ਪੋਤੇ ਨੇ ਤੇ ਉਸੇ ਕਿਰਪਾਨ ਦੇ ਨਾਲ ਉਹਦੀ ਮੌਤ ਹੋ ਗਈ ਸੀ। ਉਹ ਸ੍ਰੀ ਸਾਹਿਬ ਗੁਰਦੁਆਰਾ ਸਿਰਪਾਓ ਸਾਹਿਬ ਨਾਭੇ ਵਿਖੇ ਪਈ ਹੈ। ਖੈਰ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮਾ ਲਿਖਦੇ ਨੇ ਤਾਂ ਵੀ ਉਹ ਚੜ੍ਹਦੀ ਕਲਾ ਦੇ ਅੰਦਰ, ਤੇ ਅੱਜ ਉਹਨਾਂ ਬਾਬਿਆਂ ਨੂੰ ਅਸੀਂ ਯਾਦ ਪੈ ਕਰਨੇ ਆ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ। ਗੁਰੂ ਕੇ ਪਿਆਰਿਓ, ਕਦੀ ਉਹਨਾਂ ਦੇ ਜੀਵਨ ਨੂੰ ਤੱਕੋ, ਉਹ ਖਲੋ ਕੇ ਇੱਕ ਆਵਾਜ਼ ਕਹਿੰਦੇ ਨੇ ਸਰਹੰਦ ਅੰਦਰ ਕਿ ਅਸੀਂ ਚਾਰ ਨਹੀਂ ਅਸੀਂ ਹਜ਼ਾਰ ਹਾਂ। ਤੇ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ ਸਿੱਖਾਂ ਨੇ ਇੱਕ ਦ੍ਰਿੜ ਇਰਾਦਾ ਕਰ ਲਿਆ ਕਿ ਓਨੀ ਦੇਰ ਤੱਕ ਚੈਨ ਨਾਲ ਨਹੀਂ ਬਹਿਣਾ ਜਿੰਨੀ ਦੇਰ ਤੱਕ ਅਸੀਂ ਸਰਹੰਦ ਨੂੰ ਗਰਕ ਨਹੀਂ ਕਰ ਦਿੰਦੇ। ਕਰਮ ਸਿੰਘ ਹਿਸਟੋਰੀਅਨ ਨੇ ਕੁਝ ਕੁ ਉਦਾਹਰਣਾਂ ਦਿੱਤੀਆਂ ਨੇ, ਇਸ ਸ਼ਹਾਦਤ ਨੇ ਰੰਗ ਹੀ ਲਿਆਂਦਾ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਆਏ ਨੇ ਤੇ ਅੰਮ੍ਰਿਤ ਦੀ ਦਾਤ ਦੇ ਕੇ ਤੋਰਿਆ, ਤੇ ਇੱਕ ਗੱਲ ਕਹੀ ਸੀ ਗੁਰਬਖਸ਼ਿਆ, ਚੱਲੇ ਤੂੰ ਸਰਹੰਦ ਵੀ ਪਹੁੰਚਣਾ, ਪਰ ਸਰਹੰਦ ਤੋਂ ਪਹਿਲਾਂ ਸੰਡੋਰੇ ਜ਼ਰੂਰ ਜਾਈ। ਉੱਥੇ ਇੱਕ ਮੇਰਾ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਸੀ, ਜਿਹਨੂੰ ਜ਼ਾਲਮ ਨੇ ਕੋਹ ਕੇ ਮਾਰਿਆ, ਉਸ ਜ਼ਾਲਮ ਨੂੰ ਸਜ਼ਾ ਜ਼ਰੂਰ ਦੇਵੀ। ਜਦੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ, ਕਹਿੰਦੇ ਨੇ ਪਹੁੰਚਣ ਲੱਗਾ ਸਰਹੰਦ, ਤੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਉਹਨੇ ਇੱਕੋ ਗੱਲ ਕਹੀ ਸੀ, ਮੈਂ ਉਹਨੂੰ ਵੀ ਅਰਜ਼ ਕੀਤੀ ਸੀ ਕਿ ਸਿੱਖੋ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਆਪਣੇ ਵੀਰਾਂ ਨੂੰ ਆਵਾਜ਼ਾਂ ਪਈਆਂ ਮਾਰਦੀਆਂ। ਉਹ ਕਹਿੰਦਾ ਹਮਲਾ ਕੀਤਾ, ਸਰਹੰਦ ਨੂੰ ਫਤਿਹ ਕੀਤਾ, ਤੇ ਬੰਦਾ ਸਿੰਘ ਬਹਾਦਰ ਨੇ ਕੁਝ ਕੁ ਇਮਾਰਤਾਂ ਰਹਿਣ ਦਿੱਤੀਆਂ। ਹੁਣ ਮੈਂ ਅਰਜ਼ ਕਰ ਰਿਹਾ, ਸਿੱਖਾਂ ਨੇ ਇੱਕ ਇਰਾਦਾ ਕੀਤਾ ਦ੍ਰਿੜਤਾ ਨਾਲ ਕਿ ਸਰਹੰਦ ਨੂੰ ਨਹੀਂ ਰਹਿਣ ਦੇਣਾ, ਤੇ ਜੋ ਇਰਾਦਾ ਕੀਤਾ ਦ੍ਰਿੜਤਾ ਨਾਲ ਉਹ ਪੂਰਾ ਹੋਇਆ। ਸਾਲ ਭਾਵੇਂ ਕਿੰਨੇ ਲੱਗ ਗਏ, ਸ਼ਹਾਦਤਾਂ ਕਿੰਨਾ ਹੋਈਆਂ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸੰਮਤ ਆਉਂਦਾ 1811। ਧਿਆਨ ਦੇਣਾ, ਮੈਂ ਕੁਝ ਕੁ ਸੰਮਤ ਅਰਜ਼ ਕਰਨ ਲੱਗਾ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਕਿ ਉਸ ਵਕਤ ਸਿੱਖ 10,000 ਆਇਆ, ਉਹਨੇ ਸਰਹੰਦ ਨੂੰ ਚੀਰ ਕੇ ਪਾਰ ਨਿਕਲ ਗਿਆ, ਪਰ ਅਜੇ ਇਹ ਗਰਕ ਨਹੀਂ ਹੋਈ।
سمت آیا 1814 ادو پھر سکھاں نے حلہ کیتا سرہند کچھ کو لٹی پھر نکل گئے پوری گرکنی ہوئی سمت آیا 1816 پھر اینا حلہ کیتا سمت آیا 1818 پھر حملہ کیتا تے جدو اینا پنجواں حملہ کیتا سمت 1820 دے اندر ادو ساری سرہند نو گر کر دیتا تے کتنے سکھ سرداراں نے اس سرہند دے اوپر ہڑوایا سی تے حکم کیتا سی کہ سرہند دیاں پانچ پانچ اٹاں جیڑیاں نے او ہر ایک سکھ جیڑا ہے او ستلج وچ سٹ کے آوے کیونکہ گرو ماری سرہند ہے جیڑا دل ارادہ کیتا او دے تے پار ہوئے پیارے ہو آؤ جس گرو گوبند سنگھ دے چرن اسی بھی پرس لئیے میں عرض کرا کدی اس گرو گوبند سنگھ دے بن کے تا دیکھو پاوا اسی عام طور تے ہن اناؤنس بھی کرنے پئے ہاں کہ امرت دی دات لو گرو والے بنو سنگھ صاحب آ رہے نے انہاں نوں اسی جی آیا بھی کہنا ہے اس کر کے کیونکہ وہ شری اکال تخت صاحب دے سیوا دار نے اس تخت تو آ رہے نے ہر سکھ جیڑا ہے گرو نانک نام لیوا او دے من اندر اس تخت دا ادب ہے پر آپا گرو گوبند سنگھ دے بن کیوں نہیں جاندے پروفیسر پورن سنگھ نے ایک بڑے کمال دی گل کہی سی پاوا او کبھی سجن نے او کہندا ہے میرا دل کیتا کہ میں مورتی کار بن جاواں تے گرو گوبند سنگھ دی مورت بناواں تے مورت بنان تو بعد ستلج دے وچ جل پرواہ کر دیاں تے تھلے لکھ دیاں اے وی گرو گوبند سنگھ دی مورت نہیں دھیان دینا سکھی دا سدھانت کی ہے او کہندا میں مورت بناواں تھلے لکھ دیا گرو گوبند سنگھ تیری اے مورت نہیں پھر بناواں پھر جل پرواہ کر دیاں پھر بناواں پھر پانی وچ جل پرواہ کراں تے ویکھن والے لوگ کہن کہ ادھی عمر تاں اے مورتیاں بنان دی جا سکدا رہیا تے ادھی زندگی بناندا رہیا پر موئے تو بنی ایک وی نہ شبد ورتیا موئے تو بنی ایک وی نہ لوگ مینوں اے کہن تے میں جا کے پوچھا گنگا نوں کہ توں بول خاں تیرے کنارے تے کلگی والے نے بال چوج کیتے میرا گرو گوبند سنگھ کیوں جا سی بال عمر اندر مینوں بول کے دس میں اودی تصویر بنانی ہے پر گنگا بول کے کہے نا اکو گل کہے پورن سیا تصویراں بنان تر پئے جڑا کلگی والے نو پرس لیندے او کلگی والے دی تصویر نو ہردے وچ ہی لکا لیندے بولدا نہیں کہنا میں پوچھاں ستلج تو آ کے کہ دس کا سجنا تیرے کنارے کلگی والے رہے بھراوا تو اودن دا تریا ہے میرا گرو گوبند سنگھ کیو جیسی او وی چوپے میں پوچھاں جا کے ندیڑ دی گداوری تو کہ میرا گرو گوبند سنگھ کیو جائے میں مورت بنانی ہے او وی چوپے میں پوچھاں جا کے ابچل دے شسترا تو میرا گرو گوبند سنگھ کیو جائے او وی چوپے تے کہندا جدو میں ساریاں نو پوچھیا تے اکو آواز آئی او پورن سیا تو گرو گوبند سنگھ دیاں مورتاں کاغذ تے نہ بنا یاد رکھی گرو گوبند سنگھ دی مورت کاغذ تے نہیں او بننی جتن وی کرے تے تاں وی نہیں بننی گرو گوبند سنگھ دی مورت بندی آ اک گرسکھ دے ہردے اُتے تو ہردے تے مورت بنا گرو گوبند سنگھ دی مورت بندی آ ہردے دے اُتے تے پورن سنگھ اگے لکھدا ہے اوتھے پورن سیاں چھڈ کاغذ تے رنگاں دے ڈبے نوں چل کسے گرو گوبند سنگھ دے سکھ دے درشن کر او دے ہردے تے مورت اے تے جدو پردہ چکے تے تھلیو مورت کہے تو میں گرو کہے مورت وچو تو میں تے سکھ کہے میں توں تے تو وچ اینا کو لئی ہو جان تے گرو گوبند سنگھ تے سکھ وچ انتر ہی کوئی نہ رہے اخیر وچ کہندا خالصا ویر بھین اسی کاغذ دیاں مورتاں بنائیاں پر ہردے تے گرو گوبند سنگھ نو ٹکایا ہی نہ ہردے تے اودی مورت بنائی نہ اونوں ہردے تے ٹکا تے یاد رکھی میں توں تے تو میں بن جائے گا او ایک گل کہندا ہے کہ تو سہاگ والا بن جا گرو گوبند سنگھ دے امرت دی دات لے امرت دی دات لے کے کمائی کری بس اسے ہردے اُتے گرو گوبند سنگھ دی مورت بن جاندی پیاریو آؤ آپاں وی اس گرو دا شکر کریے کنا کو شکر کراں گے میں اللہ یار خان جوگی دیاں اینا پنکتیاں نال سماپتی کرنی چاہاں گا اونے ترک نہیں کیتا او حقیقت کہہ رہا ہے کہندا جدوں میں گرو گوبند سنگھ جی دی نظم لکھنا وا حیران ہوں ناواں گرو گوبند سنگھ تسی ایک بندے اندر اینے گن پا دیتے ہندوستان دی پرانی فلسفی ہے سمرتیاں دی پرانا دی ویداں دی کہ چار بندے وک وک چار کام کر دے کہ برہمن کیول پڑھ سکدا ہے پڑھا سکدا ہے جاں لوکاں نوں کتھا سناندا ہے جاں او وکھیاں دیندا ہے کھتری کیول جنگ کردا ہے
ਵੈਸ਼ ਕੇਵਲ ਵਾਹੀ ਕਰਦਾ ਤੇ ਸ਼ੂਦਰ ਜਿਹੜਾ ਉਹਦੇ ਭਾਗਾਂ ਵਿੱਚ ਪੜਨਾ ਕੀ, ਉਹਨੇ ਤਾਂ ਬਾਕੀ ਤਿੰਨਾਂ ਦੀ ਸੇਵਾ ਕਰਨੀ, ਝਾੜੂ ਲਾਣਾ, ਗੰਦ ਬਾਹਰ ਸੁੱਟਣਾ। ਉਹ ਕਹਿੰਦਾ ਹੈਰਾਨਗੀ ਦੀ ਗੱਲ, ਜਿਹੜਾ ਸਮਾਜ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀ, ਮੇਰੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਚਾਰੇ ਗੁਣ ਇੱਕ ਦੇ ਅੰਦਰ ਭਰ ਦਿੱਤੇ ਨੇ। ਪੁੱਛਿਆ ਕਿਵੇਂ? ਕਹਿੰਦਾ ਜਦੋਂ ਮੈਂ ਦੇਖਦਾ ਨਾ ਤੇਰਾ ਬਾਬਾ ਦੀਪ ਸਿੰਘ ਦੀ ਜੀਵਨ ਦੀ ਗੱਲ ਕਰਦਿਆਂ ਕਿ ਉਹਨਾਂ ਨੇ ਕਲਮ ਪਕੜੀਏ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਦੇ ਨੇ, ਉਦੋਂ ਤੇਰਾ ਸਿੱਖ ਮਹਾਨ ਪੰਡਿਤ ਏ, ਉਦੋਂ ਵਿਦਵਾਨ ਬ੍ਰਾਹਮਣ ਏ, ਤੇ ਜਦੋਂ ਉਹੀ ਖਬਰ ਸੁਣਦਾ ਕਿ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਹੋ ਗਿਆ ਤੇ 80 ਸਾਲ ਦਾ ਬਾਬਾ ਕਲਮ ਰੱਖ ਕੇ ਖੰਡੇ ਨੂੰ ਹੱਥ ਪਾਉਂਦਾ ਤੇ ਉਦੋਂ ਤੇਰਾ ਸਿੱਖ ਖੱਤਰੀ ਵਾਲਾ ਕੰਮ ਕਰਦਾ ਈ, ਕਹਿਣ ਲੱਗੇ ਜਦੋਂ ਉਹੀ ਹਲ ਵਾਹੁੰਦਾ ਤੇ ਦਸਵੰਦ ਕੱਢਦਾ ਉਦੋਂ ਵੈਸ਼ ਵਾਲਾ ਕੰਮ ਕਰਦਾ ਈ, ਤੇ ਜਿਹੜੇ ਸ਼ੂਦਰ ਵਾਲੇ ਕੰਮ ਲੋਕੀ ਨਫ਼ਰਤ ਕਰਦੇ ਨੇ ਤੇ ਤੇਰੀ ਕਮਾਈ ਵਾਲੇ ਸਿੱਖ ਸਾਰਾ ਦਿਨ ਲੰਗਰ ਦੇ ਭਾਂਡਿਆਂ ਵਿੱਚ ਖਲੋਤੇ ਰਹਿੰਦੇ ਨੇ, ਸਾਰਾ ਦਿਨ ਝਾੜੂ ਲਾਉਂਦੇ ਨੇ। ਤੂੰ ਇੱਕ ਸਿੱਖ ਅੰਦਰ ਸਾਰੇ ਗੁਣ ਭਰ ਦਿੱਤੇ। ਉਹਨੇ ਜਿਹੜੀ ਇੱਕ ਗੱਲ ਕੀ, ਤਰਲਾ ਲਿਆ, ਕਹਿੰਦਾ ਸਿੱਖੋ ਇੱਕ ਗੱਲ ਉਹਨੇ ਬੜੀ ਸੋਹਣੀ ਕਹੀ। ਉਹਨੂੰ ਕਿਸੇ ਕਿਹਾ ਸੀ ਤੈਨੂੰ ਖੁਦਾ ਨੇ ਘਰ ਵਿੱਚ ਥਾਂ ਨਹੀਂ ਦੇਣੀ, ਤੂੰ ਕਾਫਰਾਂ ਦੀ ਬੋਲੀ ਬੋਲਣਾ। ਉਹ ਕਹਿੰਦਾ ਮੈਨੂੰ ਤੇ ਉਦਣ ਹੀ ਥਾਂ ਮਿਲ ਗਈ ਸੀ ਜਿੱਦਣ ਮੈਂ ਚਮਕੌਰ ਦੀ ਖਾਤ ਆਪਣੇ ਮੱਥੇ ਤੇ ਲਾ ਲਈ ਸੀ। ਕਹਿੰਦਾ ਤੁਸੀਂ ਭੁਲੇਖੇ ਵਿੱਚ ਹੋ। ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਮਹਾਭਾਰਤ ਨੂੰ ਵੀ ਦੇਖਣਾ ਵਾ, ਕਹਿੰਦਾ ਲੰਕਾ ਦੀ ਧਰਤੀ ਤੇ ਵੀ ਜੰਗ ਹੋਇਆ, ਮੈਂ ਤਰਕ ਨਹੀਂ ਕਰ ਰਿਹਾ ਜੋ ਹਕੀਕਤ ਹਕੀਕਤ ਏ। ਕਹਿੰਦਾ ਕੁਰਕਸ਼ੇਤਰ ਦੀ ਧਰਤੀ ਤੇ ਵੀ ਜੰਗ ਹੋਇਆ, ਅਯੋਧਿਆ ਤੋਂ ਸ੍ਰੀ ਰਾਮ ਚੰਦਰ ਜੀ ਚੱਲਦੇ ਨੇ, ਮਾਤਾ ਸੀਤਾ ਜੀ ਨਾਲ ਨੇ ਉਹਨਾਂ ਦੇ, ਸੁਪਤਨੀ ਸੱਕਾ ਭਰਾ ਲਕਸ਼ਮਣ ਨਾਲ ਏ, ਜੰਗਲ ਵਿੱਚ ਗਏ ਨੇ, ਭਰਾ ਨਾਲ ਏ, ਇਸਤਰੀ ਨਾਲ ਏ। ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਮਾਛੀਵਾੜੇ ਵੱਲ ਤੱਕਦਾ ਨਾ, ਉਦੋਂ ਮੈਂ ਸੋਚਣਾ ਹੁਣ ਤੈਨੂੰ ਕੀ ਕਹਾਂ, ਤੇਰਾ ਭਰਾ ਤਾਂ ਕੋਈ ਹੈ ਨਹੀਂ, ਪੁੱਤਰ ਤੇਰੇ ਨਾਲ ਨਹੀਂ, ਮਹਿਲ ਤੇਰੇ ਨਾਲ ਨਹੀਂ, ਸਿੱਖ ਤੇਰੇ ਬਿਖਰੇ ਨੇ, ਉਧਰ ਤੱਕ ਨਾ ਜੰਗਲ ਵਿੱਚ ਪਰਿਵਾਰ ਏ, ਇਧਰ ਤੱਕ ਨਾ ਜੰਗਲ ਵਿੱਚ ਤੇਰੇ ਨਾਲ ਕੇਵਲ ਅਕਾਲ ਏ। ਇਹੀ ਗੱਲ ਤਾਂ ਡੱਲੇ ਨੇ ਕਹੀ ਸੀ, ਡੱਲੇ ਦੇ ਕੋਲ ਸਭ ਉਹ ਕੀ ਤਲਵੰਡੀ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਇਕੱਲਾ। ਤੇ ਮੇਰੇ ਬਾਬੇ ਨੇ ਕਿਹਾ ਸੀ ਨਹੀਂ ਉਹ ਡੱਲਿਆ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਰੱਬ ਏ, ਮੈਂ ਇਕੱਲਾ ਨਹੀਂ। ਕਹਿਣ ਲੱਗੇ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਸੀਂ ਇਕੱਲੇ ਹੋ। ਫਿਰ ਕਹਿੰਦਾ ਮੈਂ ਤੱਕਣਾ, ਮਹਾਭਾਰਤ ਦਾ ਯੁੱਧ ਹੁੰਦਾ ਤੇ ਅਰਜਨ ਸ਼ਸਤਰ ਰੱਖ ਦਿੰਦਾ ਤੇ ਕ੍ਰਿਸ਼ਨ ਜੀ ਕਹਿੰਦੇ ਨੇ ਸੰਸਾਰ ਵਿੱਚ ਹੈ, ਮੌਤ ਦੇ ਬੰਧਨਾਂ ਵਿੱਚ ਨਾ ਪਾਓ। ਕ੍ਰਿਸ਼ਨ ਜੀ ਤੋਰਦੇ ਨੇ ਅਰਜਨ ਨੂੰ, ਉਹਨਾਂ ਦਾ ਪੁੱਤਰ ਪੂਰੇ ਜੰਗ ਵਿੱਚ ਕੋਈ ਨਹੀਂ, ਕੋਈ ਕ੍ਰਿਸ਼ਨ ਜੀ ਦਾ ਬੱਚਾ ਨਹੀਂ, ਆਪਣੇ ਚੇਲਿਆਂ ਨੂੰ ਪ੍ਰੇਰਦੇ ਨੇ ਲੜਨ ਲਈ, ਪਰ ਗੁਰੂ ਗੋਬਿੰਦ ਸਿੰਘ ਜੀ ਆ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਨੂੰ ਤੋੜਨਾ ਪਏ ਤੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਬਚਾ ਕੇ ਤੂੰ ਨਾਲ ਪਿਆ ਲਿਜਾਣਾ, ਤੇਰੇ ਵਰਗਾ ਮੁਰਸ਼ਦ ਕੌਣ ਏ? ਉਹ ਕਹਿੰਦਾ ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ, ਸੀਤਾ ਕੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹੱਈਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਡਿਗਰ ਥਾ, ਕਟਾ ਦੀਏ ਸ਼ਿਸ਼ ਸਾਹਮਣੇ ਗੀਤਾ ਕੋ ਸੁਣਾ ਕਰ। ਕਹਿਣ ਲੱਗੇ ਕ੍ਰਿਸ਼ਨ ਜੀ ਨੇ ਚੇਲੇ ਕਟਵਾ ਦਿੱਤੇ ਸ਼ਾਮ ਤੇ, ਕਹਿਣ ਲੱਗੇ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ। ਉਹਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ। ਆਓ ਫਿਰ ਉਸ ਕਲਗੀ ਵਾਲੇ ਕੋਲੋਂ ਨਾ ਅੰਮ੍ਰਿਤ ਦੀ ਦਾਤ ਲਓ, ਜੇ ਵਾਕਈ ਆਪਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੇ ਕਰਨੇ ਆ ਨਾ, ਫਿਰ ਉਹ ਤਾਂ ਕਹਿੰਦੇ ਨੇ ਹਰ ਅੰਮ੍ਰਿਤਧਾਰੀ ਸਾਡਾ ਭਰਾ ਏ, ਫਿਰ ਆਪਾਂ ਉਹਨਾਂ ਦੇ ਵੀਰ ਕਿਉਂ ਨਾ ਬਣ ਜਾਈਏ। ਗੁਰੂ ਗੋਬਿੰਦ ਸਿੰਘ ਮੇਰ ਕਰੇ, ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤਧਾਰੀ ਹੋਵੋ, ਆਪਸੀ ਨਫ਼ਰਤ ਨੂੰ ਗੁਰੂ ਕੀ ਬਾਣੀ ਰਹੀ ਦੂਰ ਕਰਕੇ ਨਾ ਇੱਕ ਗੁਰੂ ਨਾਲ, ਇੱਕ ਬਾਣੀ ਨਾਲ, ਇੱਕ ਸੰਗਤ ਨਾਲ ਤੇ ਇੱਕ ਪੰਗਤ ਨਾਲ ਜੁੜ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਕਿਰਪਾ ਕੀਤੀ, ਅਸਚੱਜੇ ਪ੍ਰਬੰਧਕਾਂ ਨੇ ਤੇ ਗੁਰਮੁਖਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਅੱਜ ਵੀ ਉਹਨਾਂ ਵੱਲੋਂ ਬੇਨਤੀ ਆਈ ਸੀ, ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਫਿਰ ਕਰ ਦਿਆ ਜੇ। ਮੈਂ ਤਾਂ ਉਦਣ ਦੀ ਬੇਨਤੀ ਕਰ ਰਿਹਾ ਕਿਉਂਕਿ ਅੱਜ ਚਲੇ ਜਾਣਾ ਅੱਗੇ, ਆਖਰੀ ਦੀਵਾਨ ਏ ਇਸ ਵਕਤ ਦਾ। ਮੈਂ ਫਿਰ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਾਂਗਾ, ਮੇਰੇ ਲਈ ਵੀ ਅਰਦਾਸ ਕਰਿਓ, ਜੋ ਕਹਿੰਦੇ ਆ ਕੇਵਲ ਸਟੇਜ ਤੇ ਨਾ ਦਾਅਵੇ ਕਰਦੇ ਰਹੀਏ, ਜ਼ਿੰਦਗੀ ਵਿੱਚ ਕਮਾ ਲਈਏ। ਤੁਸੀਂ ਕਿਰਪਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੋ, ਅੰਮ੍ਰਿਤ ਦੀ ਦਾਤ ਲਵੋ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਪ੍ਰਵਾਨ ਕਰ ਲਈਏ, ਉਹਦੇ ਅੱਗੇ ਸੀਸ ਝੁਕਾ ਦਈਏ, ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕੋ। ਏਦੋਂ ਵੱਡੀ ਕੋਈ ਖੁਸ਼ੀ ਨਹੀਂ, ਤੇ ਜਿਹੜੇ ਛਕਣਗੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ, ਕਿਉਂਕਿ ਉਹ ਗੁਰੂ ਦਾ ਹੁਕਮ ਪੈਮਾਨਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਕਿਰਪਾ ਕਰ 6 ਪੌੜੀਆਂ ਜਪਜੀ

ਵਾਹਿਗੁਰੂ ਸਾਹਿਬ ਜੀਓ ਦੋਹਰਾ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ ਸੁਨ ਤਿਸ ਨਰ ਨਾਰੀ ਤਹਾਂ ਅਚਰਜ ਪੇ ਤਿਸ ਕਾਲ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ

ਨੂੰ ਕਾਵ ਰੂਪ ਵਿੱਚ ਵੀ ਲਿਖਿਆ ਤੇ ਵਾਰਤਕ ਰੂਪ ਦੇ ਅੰਦਰ ਵੀ ਲਿਖਿਆ। ਵੱਖ ਵੱਖ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਬਿਆਨ ਕੀਤਾ। ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਲਿਖਿਆ ਕਵੀ ਸੋਇਨ ਵਰਗਿਆਂ ਨੇ, ਤੇ ਉਹਨਾਂ ਨੇ ਨਾਮ ਲਿਖ ਦਿੱਤਾ ਗੁਰਬਿਲਾਸ ਪਾਤਸ਼ੀ ਛੇਵੀਂ। ਸਾਰਾ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ। ਕਿਸੇ ਨੇ ਪਾਤਸ਼ਾਹ ਦਸਵੇਂ ਦਾ ਜੀਵਨ ਲਿਖਿਆ ਗੁਰਬਿਲਾਸ ਪਾਤਸ਼ਾਹ ਦਸਵੀਂ। ਇਹ ਦੋ ਗ੍ਰੰਥ ਨੇ, ਇੱਕ ਭਾਈ ਸੁੱਖਾ ਸਿੰਘ ਦਾ ਲਿਖਿਆ, ਇੱਕ ਭਾਈ ਕੋਇਰ ਸਿੰਘ ਦਾ ਲਿਖਿਆ। ਇਸ ਤੋਂ ਇਲਾਵਾ ਮਹਿਮਾ ਪ੍ਰਕਾਸ਼ ਲਿਖਿਆ ਗਿਆ ਇੱਕ ਵਾਰਤਕ ਰੂਪ ਅੰਦਰ, ਇੱਕ ਕਾਵਿ ਰੂਪ ਅੰਦਰ। ਇਹਦੇ ਨਾਲ ਹੀ ਮੈਂ ਇੱਕ ਅਰਜ਼ ਕਰਾਂ, ਜਿਸ ਵਿਦਵਾਨ ਕਵੀ ਦਾ ਇਤਿਹਾਸ ਤੁਸੀਂ ਸਰਵਣ ਕਰਦੇ ਹੋ, ਸਿੱਖ ਧਰਮ ਦੇ ਅੰਦਰ ਪਹਿਲਾ ਵਿਦਵਾਨ ਹੈ ਭਾਈ ਸੰਤੋਖ ਸਿੰਘ, ਜਿਨ੍ਹੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਜੀਵਨ ਆਪਣੀ ਕਲਮ ਨਾਲ ਲਿਖਿਆ। ਮੈਂ ਅਰਜ਼ ਕਰਦਿਆਂ ਇਸ ਕਰਕੇ ਕਥਾ ਤੋਂ ਪਹਿਲਾਂ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਹੜੇ ਬਿਲਕੁਲ ਇੱਕ ਗਰੀਬ ਜਿਹੇ ਪਰਿਵਾਰ ਵਿੱਚ ਪੈਦਾ ਹੋਏ ਨੇ, ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਦੇਵਾ ਸਿੰਘ ਜੀ, ਅੰਬਾਲੇ ਦੇ ਨੇੜੇ ਬੁੜੀਏ ਪਿੰਡ ਵਿੱਚ ਰਹਿਣ ਵਾਲੇ ਸਨ। ਇਹਨਾਂ ਦੇ ਪਿਤਾ ਜੀ ਨੂੰ ਚਾਹ ਸੀ ਗੁਰਬਾਣੀ ਦੇ ਅਧਿਐਨ ਦਾ, ਪਠਨ ਪਾਠਨ ਕਰਨ ਦਾ। ਪਿਤਾ ਜੀ ਇਹਨਾਂ ਦੇ ਅੰਮ੍ਰਿਤਸਰ ਆਏ, ਉਸ ਵਕਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਸਨ ਗਿਆਨੀ ਸੰਤ ਸਿੰਘ ਜੀ। ਕਵੀ ਸੰਤੋਖ ਸਿੰਘ ਹੋਰਾਂ ਨੇ ਗਿਆਨੀ ਸੰਤ ਸਿੰਘ ਜੀ ਹੋਰਾਂ ਕੋਲੋਂ ਇਹ ਕਾਵਿ ਵਿਦਿਆ ਸਿੱਖੀ, ਉਹਨਾਂ ਦੇ ਵਿਦਿਆਰਥੀ ਬਣੇ। ਤੇ ਗਿਆਨੀ ਸੰਤ ਸਿੰਘ ਉਹ ਮਹਾਨ ਵਿਦਵਾਨ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ ਹਰਿਮੰਦਰ ਸਾਹਿਬ ਤੇ ਸੋਨੇ ਦੀ ਸਾਰੀ ਸੇਵਾ ਕਰਾਈ ਸੀ। ਗਿਆਨੀ ਸੰਤ ਸਿੰਘ ਹੋਰਾਂ ਕੋਲੋਂ ਕਵੀ ਸੰਤੋਖ ਸਿੰਘ ਨੇ ਕਾਵਿ ਵਿਦਿਆ ਸਿੱਖੀ। ਪਰਤ ਕੇ ਆ ਜਿਸ ਗ੍ਰੰਥ ਦੀ ਆਪਾਂ ਵਿਚਾਰ ਕਰਨੇ, ਉਹਨਾਂ ਨੇ ਗ੍ਰੰਥ ਬੇਅੰਤ ਲਿਖੇ ਨੇ। ਰਮਾਇਣ ਦਾ ਉਲੱਥਾ ਕੀਤਾ ਭਾਈ ਸੰਤੋਖ ਸਿੰਘ ਨੇ, ਉਹਨਾਂ ਨੇ ਅਮਰ ਕੋਸ਼ ਲਿਖੇ, ਗਰਭ ਗੰਜਣੀ ਉਹਨਾਂ ਨੇ ਇੱਕ ਜਪਜੀ ਸਾਹਿਬ ਦਾ ਟੀਕਾ ਲਿਖਿਆ। ਉਸ ਤੋਂ ਇਲਾਵਾ ਭਾਈ ਸਾਹਿਬ ਨੇ ਹੋਰ ਵੀ ਕਈ ਗ੍ਰੰਥ ਜਿਹੜੇ ਲਿਖੇ ਨੇ, ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਜਿਹੜਾ ਜੀਵਨ ਹੈ ਇਹ ਦੋ ਗ੍ਰੰਥ ਨੇ। ਇੱਕ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਤੇ ਇੱਕ ਇਹ ਸ੍ਰੀ ਗੁਰਪ੍ਰਤਾਪ ਸੂਰਜ, ਉਹਦੇ ਅੰਦਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬਾਬਾ ਬੰਦਾ ਬਹਾਦਰ ਸਿੰਘ ਤੱਕ ਇਹ ਜਾਂਦਾ ਪੂਰਾ ਇਤਿਹਾਸ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਕੈਥਲ ਬੈਠ ਕੇ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇਹ ਗ੍ਰੰਥ ਲਿਖਿਆ, ਜਦੋਂ ਉਹਨਾਂ ਦੇ ਆਪਾਂ ਜੀਵਨ ਨੂੰ ਪੜ੍ਹਨੇ ਹਾਂ। ਇੱਕ ਸੱਜਣ ਨੂੰ ਮੈਂ ਵਾਰਤਾਲਾਪ ਕਰਨ ਦਾ ਸਮਾਂ ਮਿਲਿਆ, ਉਹ ਕਹਿੰਦਾ ਜਦੋਂ ਭਾਈ ਸੰਤੋਖ ਸਿੰਘ ਇਹ ਕਵਿਤਾ ਉਚਾਰਦੇ ਸਨ, ਇਹ ਲਿਖਦੇ ਆਪ ਨਹੀਂ ਸਨ, ਇਹਨਾਂ ਨੇ ਆਪਣੇ ਹੱਥ ਦੇ ਅੰਦਰ ਚਾਰ ਪੰਜ ਕੜੇ ਪਾਏ ਹੁੰਦੇ ਸਨ ਸੱਜੇ ਹੱਥ ਵਿੱਚ, ਜਦੋਂ ਕਵਿਤਾ ਉਚਾਰਨ ਕਰਨੀ ਪੰਜ ਛੇ ਕੜੇ ਇਹਨਾਂ ਨੇ ਪਾਏ ਹੋਣੇ। ਇੱਕ ਪਾਸੇ ਉਹ ਕੜੇ ਛਣਕਾਣੇ ਸ਼ੁਰੂ ਕਰਨੇ, ਉਹਨਾਂ ਕੜਿਆਂ ਦੀ ਲੈ ਨਾਲ, ਉਹਨਾਂ ਕੜਿਆਂ ਦੇ ਤਾਲ ਨਾਲ ਭਾਈ ਸਾਹਿਬ ਨੇ ਕਵਿਤਾ ਉਚਾਰੀ ਕਰੀ ਜਾਣੀ, ਤੇ ਜਿਹੜੇ ਲਿਖਾਰੀ ਸਨ ਉਹਨਾਂ ਨੇ ਨਾਲ ਦੀ ਨਾਲ ਲਿਖੀ ਜਾਣਾ। ਅੰਜ ਜਿਵੇਂ ਦਰਿਆ ਚੱਲ ਪੈਂਦਾ ਸੀ ਕਵਿਤਾ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਇਤਿਹਾਸ ਜਿਹੜਾ ਇਹ 2.5 ਲੱਖ ਕਾਵਿ ਪੰਕਤੀ ਬਣਦੀ ਜਿਹੜੀ ਕਵੀ ਸੰਤੋਖ ਸਿੰਘ ਨੇ ਉਚਾਰਨ ਕੀਤੀ। ਇੱਕ ਦੋ ਨਹੀਂ, 2.5 ਲੱਖ। ਤੇ ਜਿੱਦਣ ਇਹ ਗ੍ਰੰਥ ਤਿਆਰ ਹੋਏ ਤੇ ਉਦਨ ਭਾਈ ਸਾਹਿਬ ਹੋਰੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਸਨ। ਉਸ ਸਿੱਖ ਦੀ ਨਿਰਮਾਣਤਾ ਤੱਕੋ, ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੈਂਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ, ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ, ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰਜ ਦੀ ਤਰ੍ਹਾਂ ਚਮਕਦਾ ਪਿਆ, ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ, ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ,

0: ਇਹਨਾਂ ਨੂੰ ਅਕਾਲ ਤਖਤ ਵੱਲੋਂ ਸਰਪਾਓ ਮਿਲਿਆ। ਉਸੇ ਸਾਲ ਇਹ ਘਰ ਗਏ ਨੇ ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ, ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਜਦੋਂ ਸਿਮਰਨ ਵਿੱਚ ਬੈਠੇ ਨੇ, ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ। ਸਮਾਧੀ ਵਿੱਚ ਬੈਠੇ ਨੇ, ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ, ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ। ਭਾਈ ਸੰਤੋਖ ਸਿੰਘ ਕੇਵਲ ਆਏ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰੇ, ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ। ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ। ਰਾਮਦਾਸਪੁਰ ਵੀ ਪਿਆ, ਸੁਦਾ ਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ। ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉਥੋਂ ਇੱਕ ਮੱਠ ਨਿਕਲਿਆ, ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ। ਪੁੱਛਿਆ ਸੀ, ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ ਹੈ? ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ। ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ, ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ। ਕਹਿਣ ਲੱਗੇ ਨੇ, ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ, ਜਿਸ ਪ੍ਰਸੰਗ ਨੂੰ ਸਾਰੀ ਦੁਨੀਆ ਜਾਣਦੀ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ, ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ, ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ, ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਏ ਸੁਰਤ ਦੀ। ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
1: ਹਾਂਜੀ, ਕਰੋ ਸ਼ੁਰੂ।
2: ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ, ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
0: ਭਾਈ ਸਾਹਿਬ, ਭਾਈ ਸੰਤੋਖ ਸਿੰਘ ਕਹਿੰਦੇ ਨੇ, ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ, ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
2: ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚੱਲ ਆਏ ਗੁਰਜਾਂ।
0: ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣ ਹੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਦੰਪਤੀ ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
2: ਸੋਏ ਪ੍ਰਸੰਗ ਸ਼ੋਰ ਤੇ ਵਰਨਾ ਜਥਾ ਸੁਦਾਸਰ ਬਿਦ ਤੇ ਕਰਨਾ।
0: ਕਵੀ ਜੀ ਕਹਿੰਦੇ ਨੇ ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਹੈ ਇਹ ਜਦੋਂ ਪ੍ਰਗਟ ਹੋਇਆ ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ ਸ਼ੁਰੂ ਤੋਂ ਸਰਵਣ ਕਰੋ।
2: ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੋਤਕ ਹੈ।
0: ਮਾਝੇ ਦੇ ਅੰਦਰ ਇੱਕ ਸ਼ਹਿਰ ਹੈ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
2: ਤੈ ਕੋ ਨਿਰਪਲਵ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
0: ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ ਪਰ ਇਹ ਸਵਤੰਤਰ ਨਹੀਂ ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ ਬਾਦਸ਼ਾਹ ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
2: ਇਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸਹਾਈ।
0: ਕਵੀ ਜੀ ਕਹਿੰਦੇ ਨੇ ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ। ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ ਇਹਨਾਂ ਦੀ ਆਰਬਲਾ ਵੱਧਦੀ ਗਈ ਹੈ।
2: ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
0: ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
2: ਦਿਨ ਮੈਂ ਏਕ ਹੋਤੀ ਸੱਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
0: ਇਹਨੇ ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ ਜਿਹਦਾ ਸਰੀਰ ਅੱਤ ਦਾ ਕੋਮਲ ਏ ਉਹਦਾ ਕਿਰਦਾ ਵੀ ਅੱਤ ਦਾ ਕੋਮਲ ਏ। ਇਹਨਾਂ ਪੰਜਾਂ ਵਿੱਚੋਂ ਇੱਕ ਉਹ ਬੱਚੀ ਏ ਜਿਹਦਾ ਝੁਕਾ ਗੁਰੂ ਕੀ ਸੰਗਤ ਵਾਲੇ ਜਿਹਦਾ ਝੁਕਾ ਪਰਮੇਸ਼ਵਰ ਦੇ ਰੰਗ ਰਤੜੇ ਗੁਰਮੁਖਾਂ ਦੀ ਸੰਗਤ ਵਿੱਚ ਹੈ।
2: ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਤਜ ਬੈ ਮਿਲ ਭਨੇ।
0: ਇਹਨੇ ਜਦੋਂ ਇਹ ਬੱਚੀ ਛੋਟੀ ਜਿਹੀ ਏ ਨਾ ਪੰਜਾਂ ਵਿੱਚੋਂ ਪਤਾ ਲੱਗਣਾ ਕਿਤੇ ਕੋਈ ਮਹਾਂਪੁਰਸ਼ ਆਏ ਨੇ ਕਿਤੇ ਕੋਈ ਨਾਮ ਬਾਣੀ ਵੀ ਜੁੜੇ ਹੋਏ ਗੁਰਮੁਖ ਆਏ ਨੇ ਤੇ ਇਸ ਛੋਟੀ ਜੀ ਬੱਚੀ ਨੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੈਠ ਜਾਣ ਭਾਵੇਂ ਉਹ ਗੁਰੂ ਕੇ ਸਿੱਖ ਹੋਣੇ ਤੇ ਬੱਚੀ ਨੇ ਹੱਥ ਜੋੜ ਕੇ ਜੋ ਕੁਝ ਮਹਾਂਪੁਰਸ਼ਾਂ ਨੇ ਆਪਣੇ ਆਪ ਵਿੱਚ ਵਾਰਤਾਲਾਪ ਕਰਨਾ ਸਤਸੰਗ ਕਰਨਾ ਤੇ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਣ ਕਰੀ ਜਾਣੇ।
2: ਜੀਵ ਜੀਵ ਪ੍ਰਤ ਤੀਨੋ ਲੋਕ ਨਿਤ ਪਾਲਤ ਸਭ ਪ੍ਰਭੂ ਅਰੋਕ।
0: ਇਹ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ ਤਰਨ ਤਾਰਨ ਸਾਹਿਬ ਖਡੂਰ ਸਾਹਿਬ ਸੁਲਤਾਨਪੁਰ ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ ਝਬਾਲ ਆਪਾ ਬੀੜ ਬਾਬੇ ਬੁੱਢੇ ਦੀ ਸੰਨ ਸਾਹਿਬ ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ। ਉਹ ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ ਤੇ ਇਹ ਛੋਟੀ ਜੀ ਬੱਚੀ ਕੋਲ ਜਾ ਕੇ ਬੈਠ ਗਈ ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ ਕਿ ਆ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਜਿਤਨੀ ਵੀ ਸ੍ਰਿਸ਼ਟੀ ਏ ਨਾ ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
2: ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ ਤਾਂ ਦੇਤ ਭੋਜਨ ਗੁਣ ਖਾਨੀ।
0: ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਨ ਵਿੱਚ ਹੋਵੇ ਭਾਵੇਂ ਕੋਈ ਸਰਪ ਹੋਵੇ ਭਾਵੇਂ ਕੋਈ ਪੰਛੀ ਹੋਵੇ ਭਾਵੇਂ ਕੋਈ ਪਸ਼ੂ ਹੋਵੇ ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ ਹੈ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ कि हर एक नू रिजक देन वाला केवल एक परमेश्वर है। इहदा मतलब वह गुरमुख गुरु अंगद साहब दे इस शलोक की शायद व्याख्या करते हो कि नानक चिंता मत करो चिंता तिची हे। कह लगे ये शलोक ढुकदा पे जल मैं जंत उपायन तिना पी रोजी दे उथ हाथ न चली ना को किरस करे सौदा मूल ना हो वही ना को ले ना दे जिया का आहार जियो खाना एओ करे विच उपाय सायरा तिना पिसार करे नानक चिंता मत करो चिंता तिची है। क्योंकि गुरु अंगद साहब की बाणी उचारण की जा चुकी है सानू इतिहास विचों इशारे मिलणगे पर खोज आपां गुरु ग्रंथ साहब की बाणी विचों करनी। वो गुरमुख कह रहे ने आपस विच के हर एक नू रिजक केवल एक मेरा वाहगुरु दिंदा है।
2: श्री गुरु नानक करियो श्लोक पठत विचारत सो प्रभ लोक।
0: कवि जी कहिंदे ने इह जिहड़े रब दे प्यारे लोग सन इन्हां विच कई पुछदे होणगे भी तुहानू किवें पता लगा कि हर एक नू रिजक जिहड़ा ओह परमेश्वर दिंदा हर एक जून दे जीव नू दिंदा ते उहनां गुरमुखां विचों एक बोल पिया। ये बच्ची सब कुछ सुनती पई है क्योंकि बच्चे का मन इन्ना कु प्यारा हुंदा है शुद्ध जिओ जिहा पूरना तुसी इहदे ते पा दोगे ना महाराज मेहर करे संगत का पानी मिलता रहे ते ए रुख उसे पास चुका कर जाता। बच्चे का मन किन्ना कु कोमल है। आ साहब ने बाणी विच इक बचन किया कहिंदे ने रुख जमदा है ना ते तुसी उस रुख नू जिहड़े पासे मर्जी चुका दिओ ओनू सज्जे खब्बे जिधर चुकाना चाहते हो उधर चुका दो पानी पाई जाओ अखीर से रुख जड़ा उस पासे नू झुक जाएगा। ते साहब ने बचपन की गल करदिया ए भी कृपा की कह लगे सजना जदो तेरे ते बाल उमर सी तेनू पता नहीं दुश्मन कौन है तेनू पता नहीं मित्र कौन है जिन्हें प्यार करना तू ओदी झोली विच बह जाना। मेरे साहब कहिंदे ने उदो तेरे अंदर दवैश नहीं एवी तू सियाणा बन गया जे किते सारी जिंदगी उस बच्चे वर्गा तेरा मन रहिंदा ते तेरी कीमत तां करोड़ां रत्नां नाल भी नहीं सी पै सकदी। साहब ने बाणी भी जिक्र कीता कहन लगे कबीर जैसी उपजी पेड़ ते क्योंकि पेड़ जदों निकलदा बड़ा कोमल यही कारण मैं कई बारी साहब दी बाणी पढ़ना वा ना ते सोचना सतगुरु ने जवान दी गल नहीं कीती जदों भी गल करनगे बालक दी करनगे क्योंकि बाल सुभाए जदों कोई भुल होवे उदो गुरु कृपा करके बख्श देंदा है। आ छोटा जा बच्चा गोद विच बैठे ते कोई गलती कर ले मां झिड़के फिर झोली विच पा लैंदी है ते जदों जवान बच्चा होके अपने बाप दे सामने आकड़े ते बाप कहिंदा सजना अपना राह पकड़ जा मैं तां अपनी जमीन जायदाद विचों भी तेनू बेदखल कर देना। ये ओही बच्चा है जिहड़ा बचपन विच बाप की गोद विच बैठ के दाड़े दे केस नू भी हाथ पांदा सी पर बाप ने फिर भी छाती ना लाना अज जवान हो के जदो बराबरी करके बोलदा है ते ओही बापू घर रखन नू तैयार नहीं। साहब कहिंदे ने सजना उदो बाल उमर सी अंदर दवैत नहीं सतगुरु ने बाणी विच कहा कबीर जैसी उपजी पेड़ ते जो तैसी निभ है औड़ हीरा किसका बापड़ा पूजा ना रतन करोड़। अज ए बच्ची सुनती पई है उन्हां महापुरुषां ने पुछया किसी ने भी केड़ा गुरु साहब का बचन है जिदे विच उन्हां ने कहा कि हर एक नू रिजक देन वाला एक परमेश्वर है।
2: तिसते सुन कन्या दिल कीनो सो अब इस फल लिख कर दीनो।
0: कवि जी कहिंदे ने उत्थे फिर उस गुरमुख सिख ने श्लोक सुनाया जो गुरु नानक साहब उचार गए ने ते ए छोटी जी बच्ची ने ना उस वक्त ध्यान नाल सुनिया ते कहिंदे ने सुनदिया सार इस बच्ची दे मन उत्ते उस श्लोक ने इन्ना कु असर कीता दृढ़ इरादा हो गया मना रब तो बिना दुनिया विच कोई रिजक देण वाला है। वो श्लोक केड़ा है कवि जी कहन लगे मैं उस श्लोक नू इत्थे

ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਜਿਹੜਾ ਹੈ ਆਸਾ ਦੀਵਾਰ ਵਿੱਚ ਸਾਨੂੰ ਮਿਲਦਾ। ਸਤਿਗੁਰੂ ਇਸ ਸ਼ਲੋਕ ਵਿੱਚ ਦੇਖੋ ਅੰਦਰ ਨੂੰ ਕਿੰਨਾ ਧੀਰੇ ਦਿੰਦੇ ਨੇ। ਪੁਰਖਾਂ ਪੁਰਖਾਂ ਦਾ ਅਰਥ ਹੈ ਮਨੁੱਖਾਂ, ਆਦਮੀ। ਬਿਰਖਾਂ ਬਿਰਖਾਂ ਦਾ ਅਰਥ ਹੈ ਜਿਤਨੀ ਵੀ ਬਨਸਪਤੀ ਹੈ। ਤੀਰਥਾਂ ਜਿਤਨੇ ਵੀ ਤੀਰਥਾਂ ਦੇ ਕਿਨਾਰੇ ਰਹਿਣ ਵਾਲੇ ਜੀਵ ਨੇ। ਤਟਾਂ ਤਟਾਂ ਦਾ ਅਰਥ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਨਦੀਆਂ ਤੇ ਦਰਿਆ। ਤਟਾਂ ਮੇਘਾਂ ਮੇਘਾਂ ਦਾ ਅਰਥ ਆ ਬੱਦਲ। ਖੇਤਾਂ ਖੇਤਾਂ ਦਾ ਅਰਥ ਆਪਾਂ ਸਮਝਦੇ ਹਾਂ ਖੇਤ। ਸਾਹਿਬ ਕਹਿੰਦੇ ਨੇ ਕੀ ਮਨੁੱਖ, ਕੀ ਰੁੱਖ, ਕੀ ਤੀਰਥ, ਕੀ ਦਰਿਆ, ਕੀ ਬੱਦਲ ਤੇ ਕੀ ਜਿਹੜੇ ਅਸੀਂ ਹਰੇ ਖੇਤ ਦੇਖਦੇ ਹਾਂ। ਇਸ ਤੋਂ ਬਿਨਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਮਰਪੰਡਾਂ, ਆ ਜਿਤਨੇ ਧਰਤੀ ਦੇ ਟੁਕੜੇ ਨੇ, ਆ ਜਿਤਨੇ ਬ੍ਰਹਿਮੰਡ ਨੇ, ਜਿਤਨੇ ਹੋਰ ਲੋਕ

0: ਅੱਗੇ ਫਿਰ ਕਹਿੰਦੇ ਨੇ ਇਹਦੇ ਅਰਥ ਸਾਨੂੰ ਕਰਨੇ ਪੈਣਗੇ। ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਪਹਿਲਾਂ ਤੇ ਕਹਿ ਦਿੱਤਾ ਮਨੁੱਖ ਆ ਧਰਤੀ ਆ ਜਿਤਨੀ ਬਨਸਪਤੀ, ਫਿਰ ਸਾਹਿਬ ਕਹਿਣ ਲੱਗੇ ਅੰਡਜ ਜੇਰਜ ਉਤਬ ਜਾਂ ਖਾਣੀ ਸੇਤ ਜਾਂ। ਚਾਰ ਖਾਣੀਆਂ ਮੰਨੀਆਂ ਨੇ ਵਿਦਵਾਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਦੀਆਂ। ਅੰਡਜ ਜਿਹੜੇ ਜੀਵ ਆਂਡੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਪੰਛੀ ਤੇ ਸੱਪ, ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੋਏ ਪਸ਼ੂ ਤੇ ਮਨੁੱਖ। ਸਾਹਿਬ ਨੇ ਅੱਗੇ ਕਿਹਾ ਕਹਿਣ ਲੱਗੇ ਉਤਪਜਾਂ, ਉਤਪਜ ਦਰ ਤੇ ਜਿਹੜਾ ਜ਼ਮੀਨ ਵਿੱਚੋਂ ਪੈਦਾ ਹੁੰਦਾ ਆ ਬਨਸਪਤੀ। ਸੇਤ ਜਾਂ, ਸੇਤ ਦਾ ਮਤਲਬ ਇਹ ਵੇ ਕਿ ਜਦੋਂ ਪਸੀਨਾ ਕਈ ਵਾਰੀ ਆਉਂਦਾ ਤੇ ਪਸੀਨੇ ਵਿੱਚੋਂ ਵੀ ਕਈ ਜੀਵਾਂ ਦਾ ਜਨਮ ਹੁੰਦਾ ਜਿਵੇਂ ਜੂਆਂ ਆਦਿਕ। ਇਹ ਚਾਰ ਤਰੀਕੇ ਨੇ ਸ੍ਰਿਸ਼ਟੀ ਦੀ ਉਤਪਤੀ ਦੇ। ਪਰ ਵੈਸੇ ਇੱਕ ਗੱਲ ਚੇਤੇ ਰੱਖਿਓ, ਚਾਰ ਪਹਿਲਾਂ ਮੰਨੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਸਾਹਿਬ ਕਹਿੰਦੇ ਨੇ ਮਨੁੱਖ ਦੀ ਸਮੇਂ ਚਾਰ ਤੱਕ ਏ, ਪਰ ਵੈਸੇ ਸਾਜਣ ਦੇ ਤਰੀਕੇ ਹੋਰ ਵੀ ਬੜੇ ਨੇ। ਆ ਸਾਹਿਬ ਦਾ ਬਚਨ ਅਸੀਂ ਪੜ੍ਹਦੇ ਹਾਂ, ਕੇਤੀਆਂ ਖਾਣੀ ਕੇਤੀਆਂ ਬਾਣੀ, ਚਾਰ ਨਹੀਂ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਅੰਡਜ ਜੇਰਜ ਸੇਤਜ ਕਿੰਨੀ ਉਤਪੁਜ ਖਾਣ ਬਹੁ ਰਜ ਦੀਨੀ। ਇਸ ਤੋਂ ਬਿਨਾਂ ਵੀ ਹੋਰ ਤਰੀਕੇ ਨੇ। ਖੈਰ ਸਾਹਿਬ ਕਹਿੰਦੇ ਨੇ ਭਾਵੇਂ ਕੋਈ ਜੀਵ ਆਂਡੇ ਵਿੱਚੋਂ, ਭਾਵੇਂ ਕੋਈ ਜੇਰ ਵਿੱਚੋਂ, ਭਾਵੇਂ ਕਿਸੇ ਰੁੱਖ ਦੀ ਧਰਤੀ ਵਿੱਚੋਂ ਪੈਦਾਇਸ਼ ਹੋਈ ਤੇ ਭਾਵੇਂ ਕੋਈ ਪਸੀਨੇ ਵਿੱਚੋਂ ਪੈਦਾ ਹੋਇਆ, ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਦੀ ਮਿੱਤ ਜਿਹੜਾ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜਾਣਦਾ ਹੈ, ਉਹਨੂੰ ਸਭ ਦਾ ਪਤਾ, ਸਭ ਦੀ ਸੰਭਾਲ ਕਰਦਾ ਹੈ।
1: ਨਾਨਕ ਜੰਤ ਉਪਾਇ ਕੇ ਸੰਭਾਲੇ ਸਭਨਾ।
0: ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੇਵਲ ਉਹਨੇ ਪੈਦਾ ਨਹੀਂ ਕੀਤੇ, ਜਿਤਨੇ ਵੀ ਪੈਦਾ ਕੀਤੇ ਨੇ ਉਹਨੇ ਇੱਕ ਕਿਰਪਾ ਕੀਤੀ, ਇਹਨਾਂ ਦੀ ਸੰਭਾਲ ਵੀ ਆਪ ਪਿਆ ਕਰਦਾ, ਇਹਨਾਂ ਦੀ ਸਾਰ ਉਹ ਲੈਂਦਾ ਹੈ।
1: ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ।
0: ਸਤਿਗੁਰੂ ਅੰਦਰ ਨੂੰ ਧੀਰੇ ਦੇਖ ਕੇ ਕਹਿੰਦੇ ਨੇ ਉਹ ਗੁਰੂ ਕੇ ਸਿੱਖਾਂ, ਚਾਹੇ ਮਨੁੱਖ ਚਾਹੇ ਬਨਸਪਤੀ, ਚਾਰੇ ਖਾਣੀਆਂ ਦੇ ਜੀਵ ਭਾਵੇਂ ਲੈ ਲੈ, ਹਰ ਇੱਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ, ਤੂੰ ਚਿੰਤਾ ਨਾ ਕਰ ਮੇਰਾ ਕੀ ਬਣੇਗਾ, ਉੱਦਮ ਕਰੀ ਜਾ, ਜੇ ਵਾਹਿਗੁਰੂ ਨੇ ਪੈਦਾ ਕੀਤਾ ਤੇ ਰਿਜ਼ਕ ਤੈਨੂੰ ਜ਼ਰੂਰ ਦੇਗਾ, ਦੇਣ ਵਾਲਾ ਕੇਵਲ ਇੱਕ ਹੀ। ਇਸ ਬੱਚੀ ਨੇ ਸੁਣਿਆ ਇਹ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਇਹਦੇ ਹਿਰਦੇ ਦੇ ਅੰਦਰ ਤੀਰ ਦੀ ਤਰ੍ਹਾਂ ਇਹਨੂੰ ਵਿੰਨ ਗਈ ਹੈ।
1: ਦੋਹਰਾ ਸੁਣ ਸਾਰਥ ਗੁਰ ਸ਼ਬਦ ਕੋ ਕੰਨਿਆ ਨਿਸ਼ਚੈ ਕੀਨ, ਤੀਨ ਲੋਕ ਪਦ ਪਰਮ ਗੁਰ ਰਿਜਕ ਸਭਨ ਕੋ ਦੀਨ।
0: ਜਦੋਂ ਇਹ ਮਹਾਂਪੁਰਸ਼ ਬੈਠੇ ਨੇ ਫਿਰ ਉਹਨਾਂ ਨੇ ਇੱਕ ਇੱਕ ਸ਼ਲੋਕ ਦੇ ਅੱਖਰ ਦੇ ਅਰਥ ਕਰ ਦਿੱਤੇ ਤੇ ਇਸ ਬੱਚੀ ਨੇ ਸੁਣ ਕੇ ਦ੍ਰਿੜ ਕਰ ਲਿਆ ਮਨਾ, ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸੱਤ, ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ। ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਵੇ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ, ਭਾਵੇਂ ਤੇਰੀ ਉਮਰ ਥੋੜੀ ਏ, ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ, ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ, ਤਿੰਨਾਂ ਲੋਕਾਂ ਵਿੱਚ ਉਹਦਾ ਬੋਲ ਬਾਲਾ ਹੈ।
1: ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ।
0: ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ, ਬੱਚੀ ਇੱਕ ਸਤਸੰਗ ਕਰਦੀ ਏ, ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ, ਛੋਟੀ ਛੋਟੀ ਉਮਰ ਦੀਆਂ ਨੇ, ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ, ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ, ਕਈ ਤਰ੍ਹਾਂ ਦੀ ਕਥਾ ਬਾਰ